0: ਨਹੀਂ ਕਹਿੰਦੇ ਵੀ ਇਹ ਕਾਮਯਾਬ ਨਹੀਂ ਗਏ ਜਾਂ ਇਹਨਾਂ ਨੇ ਕਿਸੇ ਹੋਰ ਪਾਸੇ ਟਰਾਈ ਨਹੀਂ ਕੀਤਾ ਹੋਊਗਾ ਜਾਂ ਕਿਵੇਂ, ਉਹ ਸਾਰੀਆਂ ਚੀਜ਼ਾਂ ਚਲੋ ਆਪਣੇ ਆਪਣੇ ਪੱਧਰ 'ਤੇ ਸਾਨੂੰ ਤਾਂ ਬਹੁਤਾ ਬਰੀਕੀ 'ਚ ਨਹੀਂ ਪਤਾ ਹੋਊਗਾ, ਪਰ ਹਾਂ ਇੰਨਾ ਜ਼ਰੂਰ ਆ ਵੀ ਆਪਾਂ ਇਹ ਵੇਖਦੇ ਹਾਂ ਵੀ ਜਦੋਂ ਬੰਦਾ ਬਹੁਤਾ ਬੋਝ ਲੈ ਕੇ ਇੱਕ ਵੱਡੇ ਰੁੱਖ ਥੱਲੇ ਪਲਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਅਤੇ ਉੱਥੇ ਫਿਰ ਉਹਦੀ ਛਾਂ ਹੀ ਮਾਰ ਜਾਂਦੀ ਹੈ। ਸੋ ਆਮ ਆਪਾਂ ਵੇਖਦੇ ਹਾਂ ਇੱਦਾਂ ਦਾ ਵਰਤਾਰਾ ਆਮ ਹੀ ਹੋਇਆ ਵਾ, ਇਹ ਇਕੱਲਾ ਸਿੰਗਿੰਗ ਦੇ ਵਿੱਚ ਨਹੀਂ, ਐਕਟਿੰਗ ਦੇ ਵਿੱਚ ਨਹੀਂ, ਆਮ ਓਵਰਆਲ ਵੀ ਆਪਾਂ ਜੇ ਵੇਖੀਏ।
1: ਤੁਸੀਂ ਦੇਖੋ ਮਨੀ ਪਲਾਂਟ ਘਰੇ ਲਾਇਆ ਹੁੰਦਾ, ਇੱਕ ਪੱਤਾ ਮਹੀਨੇ 'ਚ ਕੱਢਦਾ, ਇਹੀ ਮਨੀ ਪਲਾਂਟ ਜਾਂ ਦਰਖਤ ਜੰਗਲ 'ਚ ਹੁੰਦਾ ਤਾਂ ਲਪੇਟੇ ਪਾਏ ਹੁੰਦੇ ਇਹਨਾਂ ਨੇ ਦਰਖਤਾਂ ਨੂੰ, ਮਤਲਬ ਸਰਵਾਈਵਲ ਆਫ ਦਾ ਫਿਟੈਸਟ ਵੀ ਆ ਉਹ, ਮਤਲਬ ਫਲਰਿਸ਼ ਹੋਣ ਦੇ ਚਾਂਸਿਸ ਵੱਧਦੇ ਆ। ਜਿਹੜੇ ਬੱਚੇ ਹੁਣ ਉੱਥੇ ਬਹੁਤੇ ਆਪਣੇ ਮਾਂ ਬਾਪ ਦੀ ਜਿਹੜੇ ਵੱਡੇ ਬਿਜ਼ਨਸਮੈਨ ਆ ਜਾਂ DC ਲੱਗੇ ਹੋਏ ਆ, ਵੱਡੇ ਵੱਡੇ ਅਫਸਰਾਂ ਅਹੁਦਿਆਂ 'ਤੇ ਆ, ਉਹ ਓਨੇ ਕਾਮਯਾਬ ਨਹੀਂ ਹੋਏ ਜਿਹੜੇ ਬੱਚੇ ਆਸਟ੍ਰੇਲੀਆ ਆ ਕੇ ਜਿਨ੍ਹਾਂ ਨੇ ਮਿਹਨਤਾਂ ਕਰਕੇ ਐਡੇ ਐਡੇ ਅੰਪਾਇਰ ਖੜ੍ਹੇ ਕਰ ਲਏ। ਸੋ ਇਹ ਵਿਅਕਤੀ ਵਿਸ਼ੇਸ਼ 'ਤੇ ਵੀ ਨਿਰਭਰ ਕਰਦਾ, ਹਾਲਾਤਾਂ 'ਤੇ ਵੀ ਨਿਰਭਰ ਕਰਦਾ, ਇਹ 'ਚ ਕਈ ਚੀਜ਼ਾਂ ਆ
0: ਜਾਂਦੀਆਂ। ਵੱਡੇ ਵੱਡੇ ਅੰਪਾਇਰਾਂ ਤੋਂ ਮੈਨੂੰ ਚੇਤਾ ਆਇਆ, ਰੌਲਾ ਪੈਣ ਡਿਆ ਜੇ ਵੀ ਵਿਆਜ ਦਰਾਂ ਫੇਰ ਵੱਜਣੀਆਂ,
1: ਆਪਾਂ ਨਾ ਅੰਪਾਇਰ ਖੜ੍ਹਾ ਕਰੀਏ ਫਿਰ ਤਾਂ।
0: ਨਹੀਂ ਪਹਿਲਾਂ ਜਿੱਥੇ ਪਈ ਇਹ ਰੌਲਾ ਹੀ ਪੀ ਜਾਂਦੇ ਸੀ ਵੀ ਸਥਿਰ
1: ਰਹਿਣਾ, ਵਿਚਾਰ ਰਹਿ ਜਾਣਾ ਫਿਰ, ਆਪਣਾ ਵਿਚਾਰ ਰਹਿ ਜਾਣਾ, ਉਹਨਾਂ ਨੂੰ ਪੰਗਾ ਪੈਣਾ ਜਿਹਨਾਂ ਨੇ ਬੜੀਆਂ ਪ੍ਰੋਪਰਟੀਆਂ ਲਈਆਂ ਹੋਈਆਂ, ਅੰਪਾਇਰਾਂ ਨੂੰ ਫਰਕ ਪੈਣਾ। ਕਹਿੰਦਾ ਭਾਜੀ ਅੰਪਾਇਰ ਹੋਰ ਚੀਜ਼ ਹੁੰਦੇ, ਐਮਪਾਇਰ ਹੋਰ ਚੀਜ਼ ਹੁੰਦੀ।
0: ਹੌਲੀ ਹੌਲੀ ਹੌਲੀ ਹੌਲੀ ਵੇਖੋ ਫਰਕ ਤਾਂ ਹਰ ਇੱਕ ਨੂੰ ਪੈਣਾ ਹੀ ਆ, ਜਿਹਨੂੰ ਜਿਹਦੇ ਕੋਲ ਘੱਟ ਆ ਉਹਦੀ ਔਕਾਤ ਘੱਟ ਵਾਲੀ ਸੀ ਉਹਨੂੰ, ਉਹਨਾਂ ਫਰਕ ਵੱਧ ਪੈਣਾ, ਜਿਹਦੇ ਵੱਧ ਵਾਲੀ ਔਕਾਤ ਸੀ ਉਹਨੂੰ, ਸੋ ਉਹ ਤਾਂ ਪੈਣਾ
1: ਤਾਂ ਉਹਨਾਂ ਹੀ ਲੱਗਣਾ।
0: ਸੋ ਚਲੋ ਨਾ ਇੱਦਾਂ ਹੋਵੇ ਚੰਗੀ ਗੱਲ ਆ, ਪਰ ਜਿਹੜੀ ਅੱਜ ਦੀ ਮੈਂ ਰਿਪੋਰਟ ਵੇਖ ਰਿਹਾ ਹਾਂ ਅਤੇ ਕਹਿ ਰਹੇ ਨੇ ਵੀ ਅਗਸਤ ਮਹੀਨੇ ਦੇ ਵਿੱਚ ਸ਼ਾਇਦ ਵਧਣ ਦੇ ਆਸਾਰ ਨੇ, ਮਤਲਬ ਅੱਗੇ ਜਿੱਥੇ ਇੱਕ ਬੈਂਕ ਕਹਿੰਦਾ ਸੀ ਹੁਣ ਉੱਥੇ ਹੋਰ ਵੀ ਹਾਮੀ ਭਰਨੇ ਸ਼ੁਰੂ ਹੋ ਗਏ ਨੇ। ਵੈਸੇ ਚਲੋ ਇਹ ਆਪਾਂ ਤੁਹਾਡੇ ਨਾਲ ਜੋ ਆਇਆ ਵਾ ਅੱਜ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ ਫੇਸਬੁੱਕ 'ਤੇ, ਅਤੇ ਇਹ ਸਟ੍ਰੈੱਸ ਤੁਸੀਂ ਉੱਥੋਂ ਲੈ ਲਿਓ। ਵੈਸੇ ਸਟ੍ਰੈੱਸ ਵਾਲੀ ਕਿਹੜੀ ਗੱਲ ਹੈ, ਇਹ ਚੀਜ਼ਾਂ ਆਪਣੇ ਹੱਥ 'ਚ ਨਹੀਂ, ਜੋ ਹੈਗਾ ਵਾ ਸੋ ਹੈਗਾ ਵਾ।
1: ਅਬ ਕੋਈ ਬਾਤ ਨਹੀਂ ਖਤਰੇ ਕੀ, ਅਬ ਸਭ ਕੋ ਸਭੀ ਸੇ ਖਤਰਾ ਹੈ।
0: ਵਾਹ ਵਾਹ ਵਾਹ, ਇਹਨਾਂ ਨੇ ਮੈਨੂੰ ਲੱਗਦਾ ਨਿਚੋੜ ਹੀ ਲੈਣਾ ਜੋ ਬਚਾ ਆਖਰੀ ਕਤਰਾ ਹੈ।
1: ਬੈਂਕਾਂ ਦਾ ਤਾਂ ਇਹੀ ਕੰਮ ਹੋਇਆ ਹੋਇਆ, ਕਹਿੰਦਾ ਆਈ ਡੋਂਟ ਡਿਸਕ੍ਰਿਮੀਨੇਟ, ਆਈ ਹੇਟ ਐਵਰੀਵਨ,
0: ਇਹੋ ਜਿਹਾ ਕੁਛ, ਮਤਲਬ ਹਰ ਥਾਂ 'ਤੇ ਚੱਲੀ ਜਾਂਦਾ। ਅਤੇ ਚਲੋ ਖੈਰ, ਆਪਾਂ ਅੱਜ ਗੱਲ ਕਿਤੇ ਤੋਂ ਸ਼ੁਰੂ ਕੀਤੀ ਸੀ ਅਤੇ ਅੱਜ ਆਪਾਂ ਕਿਤੇ ਦੇ ਬਾਰੇ ਗੱਲਬਾਤ ਕਰਨੀ ਆ, ਅਤੇ ਤੁਹਾਡੇ ਕੋਲੋਂ ਵੀ ਆਪਾਂ ਇਹੋ ਹੀ ਸਾਂਝ ਲੈਣੀ ਆ। ਬਹੁਤ ਵਾਰ ਆਪਾਂ ਵੇਖਦੇ ਹਾਂ ਕਿ ਆਪਾਂ ਇੱਦਾਂ ਦੀ ਡਿਸਕਸ਼ਨ ਕਰਦੇ ਪਾਉਂਦੇ ਹਾਂ ਕਿ ਆਹ ਯਾਰ ਕੰਮ ਆਪਾਂ ਨਾ ਸੋਚਿਆ ਨਹੀਂ ਸੀ ਕਦੀ ਆਪਾਂ ਇੱਦਾਂ ਕਰਾਂਗੇ। ਕੋਈ ਮੰਨ ਲਓ ਕੋਈ ਬਿਲਡਰ ਆ, ਕੋਈ ਰੀਅਲ ਸਟੇਟ ਵਾਲਾ ਵਾ, ਜਾਂ ਆਪਾਂ ਹੀ ਆ ਮੰਨ ਲਓ ਜਿਹੜੇ ਵੀ ਕੰਮ ਆਪਾਂ ਕਰ ਰਹੇ ਹਾਂ, ਅਤੇ ਇਹ ਸ਼ਾਇਦ ਚੀਜ਼ਾਂ ਆਪਾਂ ਬਹੁਤਿਆਂ ਨੇ ਸੋਚੀਆਂ ਨਹੀਂ ਵੀ ਆਪਾਂ ਇਸ ਤਰੀਕੇ ਦੇ ਨਾਲ ਆਪਣੇ ਘਰ ਦਾ ਜਿਹੜਾ ਰੋਟੀ ਪਾਣੀ ਚਲਾਉਣਾ, ਜਾਂ ਫਿਰ ਇਹ ਪ੍ਰੋਫੈਸ਼ਨ ਆਪਾਂ ਅਡੋਪਟ ਕਰਨੇ, ਜਾਂ ਫਿਰ ਜਿਹੜੀ ਕਈ ਮੁੰਡੇ ਹੁਣ ਜੋਬ ਵੀ ਕਰ ਰਹੇ ਨੇ, ਜਾਂ ਮੰਨ ਲਓ ਕੋਈ ਸ਼ੈੱਫ ਆ, ਅਤੇ ਸ਼ਾਇਦ ਉਹਨੇ ਸ਼ਾਇਦ ਹੀ ਕਦੀ ਸੋਚਿਆ ਹੋਵੇ ਵੀ ਯਾਰ ਮੈਂ ਵੱਡਾ ਹੋ ਕੇ ਸ਼ੈੱਫ ਬਣੂੰਗਾ, ਹੈ ਨਾ, ਆਪਣੇ ਤਾਂ ਇਹ ਹੈ ਹੀ ਨਹੀਂ ਹੈਗੀਆਂ ਇਹ ਚੀਜ਼ਾਂ, ਅਤੇ ਪਰ ਫਿਰ ਵੀ ਆਪਾਂ ਉਹ ਚੀਜ਼ਾਂ ਕਰ ਰਹੇ ਹਾਂ। ਸੋ ਅੱਜ ਦੇ ਦਿਨ ਆਪਾਂ ਇਸੇ ਹੀ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ, ਚਾਹੇ ਤੁਸੀਂ ਨੌਕਰੀ ਕਰ ਰਹੇ ਹੋ, ਚਾਹੇ ਤੁਸੀਂ ਕੋਈ ਆਪਣਾ ਤੁਸੀਂ ਕਾਰੋਬਾਰ ਕਰ ਰਹੇ ਹੋ, ਕੀ ਸੋਚਦੇ ਹੋ ਤੁਸੀਂ, ਆਪਣੇ ਹਿਸਾਬ ਦੇ ਨਾਲ ਸੋਚ ਵਿਚਾਰ ਕਰਕੇ ਤੁਸੀਂ ਦੱਸਣਾ ਵੀ ਕਿੱਦਾਂ ਕਿਵੇਂ ਕਦੀ ਪਿਛਲੇ ਦਾ ਤੁਸੀਂ ਸੋਚ ਵਿਚਾਰ ਕੀਤਾ, ਕੀ ਤੁਸੀਂ ਪਲੈਨ ਕਰਕੇ ਇੱਥੋਂ ਤੱਕ ਪਹੁੰਚੇ ਹੋ
1: ਜੀ? ਨਹੀਂ, ਇਹ ਵਾਜਬ ਸਵਾਲ ਆ, ਬਹੁਤ ਸਾਰੇ ਲੋਕਾਂ ਦੇ ਮਨ ਮੰਦਰ 'ਚ ਅਕਸਰ ਆਉਂਦਾ ਵੀ ਜਦੋਂ ਪਿੰਡੋਂ ਤੁਰੇ ਸੀ, ਪੰਜਾਬੋਂ ਤੁਰੇ ਸੀ, ਉਦੋਂ ਕਿਸ ਕਿਸਮ ਦਾ ਕੱਦ ਕਿਰਦਾਰ ਕਾਬਲੀਅਤ ਸੀ, ਕਦੇ ਸੋਚਿਆ ਨਹੀਂ ਸੀ ਇਸ ਫੀਲਡ ਵਿੱਚ ਆ ਜਾਵਾਂਗੇ, ਜਾਂ ਕਦੇ ਇਹ ਨਹੀਂ ਸੀ ਸੋਚਿਆ ਵੀ ਪੜ੍ਹਾਈ ਲਿਖਾਈ ਮੇਰੀ ਹੋਰ ਕਿਸਮ ਦੀ ਹੈ ਅਤੇ ਮੈਂ ਕਿਹੜੇ ਕੰਮ ਪਿਆ ਹੋਇਆ, ਹੈ ਨਾ। ਕਈ ਵਾਰ ਇਹ ਹੁੰਦਾ ਵੀ ਸ਼ੁਕਰ ਆ ਵੀ ਮੈਂ ਇਸ ਕੰਮ ਹੀ ਪਿਆ ਹੋਇਆ, ਵੀ ਜੇ ਕਿਤੇ ਪੜ੍ਹਾਈ ਲਿਖਾਈ ਵਾਲੇ ਕੰਮਾਂ 'ਚ ਪਿਆ ਹੁੰਦਾ ਹੁਣ ਮੈਂ ਰੁਲਿਆ ਹੁੰਦਾ। ਸੋ ਇਹ ਬੜਾ ਮਿਕਸ 'ਚ ਇਮੋਸ਼ਨ ਨੇ ਜਿੰਨਾ ਕੁ ਮੈਂ ਮਹਿਸੂਸ ਕਰਦਾ, ਪਰ ਹਰੇਕ ਬੰਦੇ ਲਈ ਕਾਮਯਾਬੀ ਦੇ ਪੈਮਾਨੇ ਵੱਖਰੇ ਆ, ਸਕਸੈਸ ਦੀ ਡੈਫੀਨੇਸ਼ਨ ਵੱਖਰੀ ਆ। ਕੋਈ ਬੰਦਾ ਆਪਣਾ ਕੰਮ ਕਾਰੋਬਾਰ ਇਸ ਲਈ ਕਰਦਾ ਵੀ ਉਹਦੇ ਕੋਲ ਪਰਿਵਾਰ ਲਈ, ਬੱਚਿਆਂ ਲਈ ਜ਼ਿਆਦਾ ਵਕਤ ਹੋਵੇ, ਕਿਸੇ ਦੇ ਮਾਂ ਬਾਪ ਬਿਮਾਰ ਨੇ, ਉਹ ਕਹਿੰਦਾ ਯਾਰ ਮੈਨੂੰ ਟੈਕਸੀ 'ਚ ਸਹੂਲਤ ਬੜੀ ਆ, ਯਾਰ ਮੈਂ ਇੱਕ ਅੱਧੀ ਏਅਰਪੋਰਟ ਦੀ ਪੈ ਗਈ, 300-400 ਬਣ ਗਿਆ, ਮੈਂ ਘਰੇ ਆ ਜਾਂਦਾ ਆਪਦੇ ਬੇਬੇ ਬਾਪੂ ਨਾਲ ਬਹਿ ਕੇ ਚਾਹ ਪੀਂਦਾ, ਮੈਨੂੰ ਉਹੀ ਹੈ ਨਾ ਸਵਰਗ ਦਾ ਝੂਟਾ,
0: ਨਾਲ ਬੱਚੇ ਵੀ ਚੁੱਕਣੇ ਛੱਡਣੇ,
1: ਹਰ ਚੀਜ਼ ਹੈ ਨਾ, ਹਰ ਗੱਲ। ਅਤੇ ਕਈ ਲੋਕ ਇਹ ਆ ਜਿਹੜੇ ਤਮਾਮ ਉਮਰ ਨੌਕਰੀਆਂ 'ਚ ਧੱਕੇ ਖਾ ਕੇ ਕਹਿੰਦੇ ਆ ਵੀ ਯਾਰ ਨੌਕਰੀ ਕੁੱਤੇ ਦੀ ਹੱਡੀ ਸੀ, ਮੈਂ ਆਪਦਾ ਖੂਨ ਚੂਸੀ ਗਿਆ, ਹੈ ਨਾ, ਅਤੇ ਕਾਸ਼ ਮੈਂ ਸਹੀ ਸਮੇਂ 'ਤੇ ਫੈਸਲਾ ਲਿਆ ਹੁੰਦਾ, ਕੋਈ ਆਪਣਾ ਕੰਮ ਕਾਰੋਬਾਰ ਤੋਰਿਆ ਹੁੰਦਾ, ਮੇਰਾ ਫਲਾਨਾ ਯਾਰ ਦੋਸਤ ਆ ਯਾਰ ਉਹਨੇ ਐਂ ਕਰਤਾ ਸੀ, ਉਹਨੇ ਉਹ ਕਰਤਾ ਸੀ, ਅਤੇ ਜਿਹੜਾ ਫਲਾਨਾ ਯਾਰ ਦੋਸਤ ਆ ਉਹ ਕਹਿੰਦਾ ਯਾਰ ਇਹਦਾ ਕੰਮ ਸੂਤ ਆ, ਇਹ ਸਵੇਰੇ 9 ਵਜੇ ਜਾਂਦਾ, ਸ਼ਾਮ ਨੂੰ 5 ਵਜੇ ਮੁੜੇ ਆਉਂਦਾ। ਮੈਂ ਹੁਣ 8-10 ਬੰਦੇ ਰੱਖੇ ਹੋਏ ਆ, ਮੈਂ ਉਹਨਾਂ ਦੀਆਂ ਤਨਖਾਹਾਂ ਦਾ ਵੀ ਫਿਕਰ ਕਰਨਾ, ਵਿੱਚੋਂ ਮੈਂ ਫਾਇਦਾ ਵੀ ਕੱਢਣਾ, ਮੁੜ ਕੇ ਜੇ ਸ਼ਿਕਾਇਤ ਆਉਣੀ ਹੈ ਤਾਂ ਵੀ, ਹੈ ਨਾ, ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ। ਸੋ ਹਰ ਕਿਸਮ ਦੇ ਰੋਗ ਨੇ, ਹਰ ਕਿਸਮ ਦੇ ਲੋਕ ਨੇ, ਹਰ ਕਿਸਮ ਦੀਆਂ ਸਮੱਸਿਆਵਾਂ ਨੇ। ਇਹਨੂੰ ਜਨਰਲਾਈਜ਼ ਕਰਨਾ ਬਹੁਤ ਔਖਾ, ਹਰ ਕਿਸੇ ਦੀ ਆਪੋ ਆਪਣੀ ਕਹਾਣੀ ਹੈ ਜਿਹਦੇ 'ਤੇ ਕਿਤਾਬ ਲਿਖੀ ਜਾ ਸਕਦੀ।
0: ਬਿਲਕੁਲ, ਆਪਾਂ ਫਿਰ ਇਸ ਹਿਸਾਬ ਦੇ ਨਾਲ ਜੇ ਵੇਖੀਏ ਅਤੇ ਕੰਕਲੂਜ਼ਨ ਇੱਕ ਇਹ ਵੀ ਆਉਂਦਾ ਵਾ, ਵਨ ਆਫ ਦੈਮ ਇੱਕ ਇਹ ਵੀ ਆ ਵੀ ਜੋ ਵੀ ਕੋਈ ਕਰ ਰਿਹਾ ਵਾ ਉਹਨੂੰ ਲੱਗਦਾ ਵਾ ਵੀ ਮੇਰਾ ਹੀ ਭਾਰਾ ਨਾ, ਮੈਂ ਜ਼ਿਆਦਾ ਕਰ ਰਿਹਾ ਵਾਂ, ਮੈਨੂੰ ਉਨੀ ਆਊਟਪੁੱਟ ਨਹੀਂ ਆ। ਜਿਹੜਾ ਦੂਸਰਾ ਵਾ ਉਹਦਾ ਸੌਖਾ ਵਾ, ਉਹਨੂੰ ਸ਼ਾਇਦ ਸੌਖੇ ਤਰੀਕੇ ਦੇ ਨਾਲ ਹੀ ਉਹਨੂੰ ਕਮਾਈ ਹੋ ਰਹੀ ਹੈ, ਜਾਂ ਫਿਰ ਮੇਰੇ ਕੰਮ ਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਗਿਆ, ਮੇਰੀ ਨੌਕਰੀ ਦੇ ਵਿੱਚ ਉਨੀ ਪੋਟੈਂਸ਼ੀਅਲ ਹੈ ਨਹੀਂ ਆ ਜਿੰਨੀ ਕਿਸੇ ਦੇ ਵਿੱਚ ਆ। ਇਹ ਇੱਕ ਪੱਖ ਜ਼ਰੂਰ ਆ ਕਿ ਆਪਾਂ ਇੱਕ ਦੂਸਰੇ ਦਾ ਵੇਖ ਵੇਖ ਕੇ ਅਤੇ ਸ਼ਾਇਦ ਆਪਣੇ ਆਪ ਨੂੰ ਜਾਂ ਫਿਰ ਆਪਣੇ ਉਸ ਕਿੱਤੇ ਨੂੰ, ਰੁਜ਼ਗਾਰ ਨੂੰ ਆਪਾਂ ਅੰਡਰ ਐਸਟੀਮੇਟ ਕਰਦੇ ਰਹਿੰਦੇ ਹਾਂ ਜਾਂ ਫਿਰ ਐਵੇਂ ਝੁਰਦੇ ਰਹਿੰਦੇ ਹਾਂ। ਪਰ ਉਹ ਇੱਕ ਅਲੱਗ ਸੋਚ ਵਿਚਾਰ ਦਾ ਵਿਸ਼ਾ ਜ਼ਰੂਰ ਹੋ ਸਕਦਾ। ਪਰ ਅੱਜ ਦਾ ਸਾਡਾ ਜਿਹੜਾ ਪੁਆਇੰਟ ਆ ਉਹ ਇਹੋ ਰਹੂਗਾ ਕਿ ਕੀ ਆਪਾਂ ਸੋਚ ਕੇ ਆਏ ਹਾਂ ਇੱਥੋਂ ਤੱਕ, ਜਾਂ ਫਿਰ ਇਹ ਸਾਰਾ ਕੁਛ ਜਿਹੜਾ ਵਾ ਕੁਦਰਤ ਨੇ ਤੁਹਾਨੂੰ ਡਰਾਈਵ ਕਰਕੇ ਅਤੇ ਇੱਥੋਂ ਤੱਕ ਲਿਆਉਣ ਦਾ, ਜਾਂ ਫਿਰ ਜਿਹੜੀ ਵੀ ਤੁਸੀਂ ਮੰਨਦੇ ਹੋ ਤੁਹਾਡੀ ਮਿਹਨਤ ਸ਼ਕਤੀ ਜਾਂ ਜੋ ਵੀ ਤੁਸੀਂ ਮੰਨਦੇ ਹੋ ਉਹ ਤੁਸੀਂ ਦੱਸ ਸਕਦੇ ਹੋ। ਜੇ ਕਿ ਮੰਨ ਲਓ ਇਹ ਚੀਜ਼ ਸਾਬਤ ਹੁੰਦੀ ਆ ਵੀ ਸਾਰਾ ਕੁਛ ਜਿਹੜਾ ਉਹ ਆਪਣੇ ਆਪ ਹੀ ਇੱਥੋਂ ਤੱਕ ਤੁਸੀਂ ਆ ਗਏ, ਐਡਾ ਕੋਈ ਤੁਹਾਡਾ ਬਹੁਤ ਲੰਮਾ ਚੌੜਾ ਕੋਈ ਪਹਿਲਾਂ ਤੱਕ ਦਾ ਪਲੈਨ ਨਹੀਂ ਸੀ, ਅਤੇ ਫਿਰ ਇੱਕ ਚੀਜ਼ ਹੋਰ ਅੱਗੇ ਸਾਡੇ ਵਿਚਾਰ ਨਾਲ ਹੀ ਹੋਊਗੀ ਕਿ ਫਿਰ ਗਾਂਹ ਦੀ ਵੀ ਕਾਹਦੀ ਹੁਣ ਆਪਾਂ ਟੈਨਸ਼ਨ ਲਈ ਜਾਂਦੇ। ਆਪਾਂ ਇਹ ਵੇਖਦੇ ਹਾਂ ਵੀ ਆਪਾਂ ਪਿੱਛੋਂ, ਕਈ ਵਾਰੀ ਮੈਂ ਸੋਚਦਾ ਵੀ ਆਪਾਂ ਇੱਦਾਂ ਹੀ ਆ ਗਏ ਹਾਂ, ਇੱਦਾਂ ਹੀ ਇਨ ਦਾ ਸੈਂਸ ਵੀ ਜਿੱਦਾਂ ਜਿੱਦਾਂ ਤੁਹਾਨੂੰ ਲਈ ਗਈ ਕੁਦਰਤ ਕਿਸਮਤ ਤੁਹਾਨੂੰ, ਉੱਦਾਂ ਉੱਦਾਂ ਤੁਸੀਂ ਉੱਧਰਲੇ ਉੱਧਰਲੇ ਪਾਸੇ ਨੂੰ ਤੁਸੀਂ ਤੁਰੇ ਜਾਂਦੇ ਹੋ ਅਤੇ ਇੱਕ 100 ਐਂਡ 100 ਮੰਜ਼ਿਲ 'ਤੇ ਤੁਸੀਂ ਪਹੁੰਚ ਗਏ ਹੋ। ਪਰ ਉੱਥੇ ਪਹੁੰਚ ਕੇ ਜਾਂ ਫਿਰ ਹੁਣ ਜਿਹੜੇ ਸਟੇਜ 'ਤੇ ਆਪਾਂ ਪਹੁੰਚੇ ਹਾਂ, ਮੈਨੂੰ ਲੱਗਦਾ ਹੁਣ ਆਪਾਂ ਗਾਂਹ ਸੋਚ ਵਿਚਾਰ ਸ਼ੁਰੂ ਕਰਤੇ, ਹੁਣ ਅਸੀਂ ਆਪਣੇ ਆਪ ਨੂੰ ਸਿਆਣੇ ਸਮਝਣ ਲੱਗ ਪਏ ਵੀ ਹੁਣ ਅਸੀਂ ਸੋਚ ਸਮਝ ਕੇ ਗਾਂਹ ਵਧਣਾ ਹੈ ਅਤੇ ਹੁਣ ਅਸੀਂ ਇਸ ਡਾਇਰੈਕਸ਼ਨ 'ਚ ਪੈਸੇ ਲਵਾਂਗੇ, ਹੁਣ ਅਸੀਂ ਇਸ ਡਾਇਰੈਕਸ਼ਨ ਨੂੰ ਜਾਵਾਂਗੇ। ਇਹ ਵੀ ਚੀਜ਼ ਜ਼ਰੂਰ ਆਪਾਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੇ ਹਾਂ ਕਿ ਇਹ ਸੋਚ ਵਿਚਾਰ ਮੈਨੂੰ ਤਾਂ ਲੱਗਦਾ ਵੀ ਇਹ ਤਾਂ ਕਰਕੇ ਆ ਗਈ ਕਿਉਂਕਿ ਜਦੋਂ ਤੁਹਾਡੇ ਕੋਲ 4 ਪੈਸੇ ਹੁੰਦੇ ਆ ਉਦੋਂ ਤੁਸੀਂ ਫਿਰ ਇੱਦਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹੋ।
1: ਜੀ, ਲਮਹੋਂ ਨੇ ਖਾਤਾ ਕਿ ਦਰਸ਼ਕੋਂ ਨੇ ਬੁਕਤਾ, ਕਈ ਵਾਰ ਜ਼ਿੰਦਗੀ ਦੇ ਫੈਸਲੇ ਐਡੇ ਮਾੜੇ ਵੀ ਹੁੰਦੇ ਆ, ਜੇ ਆਪਾਂ ਚੰਗੀਆਂ ਦੀ ਗੱਲ ਕਰਨੀ ਆ ਦੂਜੇ ਫੈਸਲਿਆਂ ਦੀ ਵੀ ਗੱਲ ਜ਼ਰੂਰ ਕਰਨੀ ਚਾਹੀਦੀ ਆ, ਕਿਉਂਕਿ ਲਾਈਫ ਵਿੱਚ ਬਹੁਤ ਸਾਰੇ ਮੋੜ ਹੁੰਦੇ ਆ ਅਤੇ ਕਈ ਵਾਰ ਤੁਹਾਨੂੰ ਯਾਦ ਨਹੀਂ ਹੁੰਦਾ ਵੀ ਅੱਛਾ ਉਹ ਮੋੜ ਮੈਂ ਐਵੇਂ ਮੁੜ ਗਿਆ ਸੀ ਅਤੇ ਅਸਲ 'ਚ ਉਹੀ ਮੋੜ ਸੀ। ਹੁਣ ਮੰਨ ਲਓ ਜਿਵੇਂ ਆਸਟ੍ਰੇਲੀਆ ਆਉਣ ਦਾ ਫੈਸਲਾ ਕਈ ਵਾਰ ਤੁਸੀਂ ਪਲ ਝਲਕ 'ਚ ਲਿਆ ਹੁੰਦਾ ਵੀ ਚੱਲ ਯਾਰ ਆਪਣਾ ਯਾਰ ਦੋਸਤ ਚੱਲਿਆ ਅਤੇ ਮੈਂ ਵੀ ਚੱਲਦਾ, ਕਿਉਂਕਿ ਮੇਰੇ ਨਾਲ ਇੱਦਾਂ ਹੋਇਆ, ਮੇਰਾ ਮਿੱਤਰ ਸੀ ਉਹ ਕਹਿੰਦਾ ਯਾਰ ਮੈਂ ਆਸਟ੍ਰੇਲੀਆ ਚੱਲਿਆ, ਪ੍ਰੀਤਮ ਦਾ 13 ਮਨ ਆ, ਮੈਂ ਉਦੋਂ ਦਿੱਲੀ ਐਜ਼ ਏ ਸਾਇੰਟਿਸਟ ਨੌਕਰੀ ਕਰਦਾ ਹੁੰਦਾ ਸੀ, ਮੈਂ ਦਿੱਲੀ ਤੋਂ ਅੱਕਿਆ ਪਿਆ ਸੀ, ਉਹ ਰਾਈਟ ਟਾਈਮ 'ਤੇ ਜਿਵੇਂ ਲੋਹਾ ਕਰਮ ਹੁੰਦਾ ਅਤੇ ਉਹਨੇ ਗੱਲ ਕੀਤੀ, ਮੈਂ ਕਿਹਾ ਯਾਰ ਮੈਂ ਕਾਫ਼ੀ ਲੰਬਾ ਚੌੜਾ ਜਿਹਾ ਕੰਮ ਆ, ਉਹ ਕਹਿੰਦਾ ਨਹੀਂ ਮੈਂ ਆਰਟਸ ਦੀ ਟ੍ਰੇਨਿੰਗ ਦਿੰਦਾ ਵੀ ਤੂੰ 1-2 ਦਿਨ ਪੜ੍ਹ ਕੇ ਅਤੇ ਟੈਸਟ ਜਿਹਾ ਦੇ ਅਤੇ ਆਪਾਂ ਨਾਲ ਤੇਰੀ ਫਾਈਲ ਲਾ ਦਿੰਦੇ ਹਾਂ। ਉਹ 4-5 ਦਿਨਾਂ 'ਚ ਹੀ ਜਾਣੀ ਮੈਂ ਆਰਟਸ ਦਿੱਤਾ ਅਤੇ ਪਾਸਪੋਰਟ ਬਣਾਇਆ ਅਤੇ, ਹੈ ਨਾ, 1.5 ਮਹੀਨੇ ਦੇ ਵਿੱਚ ਮੈਂ ਵੀ ਉਹਦੇ ਨਾਲ ਹੀ ਇੱਥੇ ਆ ਗਿਆ,
0: ਸਾਰਾ ਕੁਛ ਹੋ ਗਿਆ,
1: ਮਤਲਬ 1.5-2 ਮਹੀਨੇ ਦੀ ਗੱਲ ਹੈ। ਅਤੇ ਤੁਸੀਂ ਦੇਖੋ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੇ ਛੋਟੇ ਹੁੰਦੇ ਹੀ ਕਹਿਣਾ ਵੀ ਜਾਣਾ ਤਾਂ ਬਾਹਰ ਹੀ ਜਾਣਾ, ਮੇਰੇ ਚਿੱਤ ਚੇਤੇ ਨਹੀਂ। ਸੋ ਇਹ ਵਿਅਕਤੀ ਵਿਸ਼ੇਸ਼, ਹਰ ਕਿਸੇ ਦੀ ਇੱਕ ਆਪਣੀ ਕਹਾਣੀ ਹੈ, ਤਾਂ ਹੀ ਮੈਂ ਤੁਹਾਨੂੰ ਕਹਿਣਾ
0: ਇਹੋ ਹੀ ਕਹਾਣੀਆਂ ਆਪਾਂ ਮਤਲਬ ਤੁਹਾਨੂੰ ਵੀ ਚਾਹੁੰਦੇ ਹਾਂ ਵੀ ਤੁਸੀਂ ਵੀ ਸੋਚੋ ਅਤੇ ਤੁਸੀਂ ਵੀ ਦੱਸੋ। ਹੁਣ ਮੈਂ ਵੀ ਆਪਣਾ ਜੇ ਦੱਸਾਂ ਤਾਂ ਮੇਰਾ ਵੀ ਕੋਈ ਐਡਾ, ਕਿਉਂਕਿ ਆਈ ਥਿੰਕ ਉਸ ਸਮੇਂ ਦੇ ਉੱਤੇ ਇੰਨੀ ਦੌੜ ਨਹੀਂ ਹੁੰਦੀ। ਹੁਣ ਅੱਜ ਕੱਲ੍ਹ ਜੇ ਤੁਸੀਂ ਉੱਥੇ ਤੁਸੀਂ ਪੁੱਛੋਗੇ ਕਿਸੇ ਨੂੰ ਤਾਂ ਅੱਜ ਕੱਲ੍ਹ ਉਹਨਾਂ ਕੋਲ ਇੱਕ ਜ਼ਰੂਰ ਵਿਜ਼ਨ ਹੈਗਾ ਵਾ, ਉਹ ਪਹਿਲਾਂ ਹੀ 10ਵੀਂ ਤੋਂ ਹੀ ਜਾਂ ਸਕੂਲ ਤੋਂ ਹੀ ਸ਼ੁਰੂ ਕਰਨ ਦਿੰਦੇ ਆ ਸੋਚਣਾ ਇਸ ਚੀਜ਼ ਬਾਰੇ। ਪਰ ਸਾਡੇ ਵਾਕਈ ਇੱਦਾਂ ਹੀ, ਮਤਲਬ ਮੈਂ ਵੀ ਕਹਾਂ ਤਾਂ ਕੋਈ ਐਡਾ ਕੋਈ ਕਿਸੇ ਕਿਸਮ ਦਾ ਕੋਈ ਇਹ ਪਲੈਨ ਨਹੀਂ, ਅਤੇ ਉਸ ਪਲੈਨ ਤੋਂ ਲੈ ਕੇ ਤੁਹਾਡੇ ਇੱਥੇ ਆਉਣ ਤੋਂ ਲੈ ਕੇ ਅਤੇ ਬਾਕੀ ਜਿਹੜਾ ਹੁਣ ਤੁਸੀਂ ਜੋ ਵੀ ਇਸ ਟਾਈਮ ਦੇ ਉੱਤੇ ਕਰ ਰਹੇ ਹੋ ਉਹਦੇ ਬਾਰੇ ਤੁਸੀਂ ਦੱਸੋ ਵੀ ਕੀ ਤੁਹਾਡਾ ਵਿਚਾਰ ਆ, ਕੀ ਤੁਸੀਂ ਪਲੈਨ ਕਰਕੇ ਇੱਥੋਂ ਤੱਕ ਪਹੁੰਚੇ ਹੋ, ਜਾਂ ਫਿਰ ਆਪਣੇ ਆਪ ਹੀ ਕੋਈ ਨਾ ਕੋਈ ਵਿਧ ਬਣਦੀ ਗਈ ਅਤੇ ਹੌਲੀ ਹੌਲੀ ਹੌਲੀ ਹੌਲੀ ਤੁਸੀਂ ਜਿੱਥੇ ਵੀ ਕਿਤੇ ਜਿਹੜੀ ਵੀ ਇੱਟ ਜਿਹੜੇ ਵਿੱਚ ਬਾਰੇ ਨੂੰ ਲੱਗਣੀ ਸੀ ਉਹ ਆਪੇ ਹੀ ਉਹਨੇ ਲਾਤੀ, ਅਤੇ ਹੁਣ ਜੇ ਲਾਜ ਦਿੱਤੀ ਅਤੇ ਅੱਜ ਆਪਾਂ ਉਹਦੇ ਬਾਰੇ ਕੀ ਸੋਚਦੇ ਹਾਂ, ਕਦੀ ਪਿੱਛੇ ਮੁੜ ਕੇ ਤੁਸੀਂ ਸੋਚਿਆ? ਇਸ ਵਿਸ਼ੇ ਦੇ ਉੱਤੇ ਅੱਜ ਆਪਾਂ ਗੱਲਬਾਤ ਕਰਾਂਗੇ ਅਤੇ ਨਾਲ ਰਲਦੀਆਂ ਮਿਲਦੀਆਂ ਕੁਛ ਹੋਰ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਾਂਗੇ। ਅਤੇ ਤੁਸੀਂ ਕਾਲ ਕਰਨ ਦੇ ਲਈ 0447-1617-1674 ਡਾਇਲ ਕਰ ਸਕਦੇ ਹੋ, ਜਾਂ ਫਿਰ 9956-0344 ਡਾਇਲ ਕਰ ਸਕਦੇ ਹੋ। ਜਿਨ੍ਹਾਂ ਕੋਲ ਨਹੀਂ ਟਾਈਮ ਹੋਊਗਾ ਉਹ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਵਟਸਐਪ ਦੇ ਉੱਤੇ ਕਰ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ ਫੇਸਬੁੱਕ ਦੇ ਉੱਤੇ ਕਰ ਸਕਦੇ ਹੋ। ਤੇ ਸਾਡੇ ਨਾਲ ਕਾਲਰ ਆ ਚੁੱਕੇ ਨੇ ਤੇ ਕੋਸ਼ਿਸ਼ ਇਹ ਕਰਿਓ ਕਿ ਵਿਸ਼ੇ ਦੇ ਉੱਤੇ ਰਹਿ ਕੇ ਹੀ ਆਪਾਂ ਗੱਲਬਾਤ ਕਰੀਏ ਜਾਂ ਫਿਰ ਇਹਦੇ ਇਰਦ ਗਿਰਦ ਆਪਾਂ ਨਿਟਿੰਗ ਕਰ ਸਕਦੇ ਹਾਂ ਬਿਲਕੁਲ ਮਤਲਬ ਡਾਂਡੇ ਮੀਂਡੇ ਜਾਂ ਫਿਰ ਬਿਲਕੁਲ ਕੰਟਰਾਸਟ ਨਾ ਲੈ ਜਾਓ ਉੱਥੇ ਫਿਰ ਕਈ ਵਾਰੀ ਵਿਸ਼ਾ ਡੀਰੇਲ ਹੁੰਦਾ ਵਾ ਸੁਣਨ ਵਾਲੇ ਨੂੰ ਵੀ ਨਹੀਂ ਮਜ਼ਾ ਆਉਂਦਾ ਅਤੇ ਸਾਨੂੰ ਵੀ ਚੰਗਾ ਨਹੀਂ ਲੱਗਦਾ ਤੁਹਾਨੂੰ ਵਿੱਚੇ ਟੋਕਣਾ ਜਾਂ ਕੱਟਣਾ ਉਹਦੇ ਨਾਲ ਰਸ ਮਰਦਾ ਤੁਹਾਡਾ ਵੀ ਅਤੇ ਸਾਡਾ ਵੀ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਓ
1: ਅਤੇ ਇੱਕ ਬੇਨਤੀ ਇਹ ਵੀ ਹੈ ਕਈ ਵਾਰ ਨਾ ਅਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਇਹ ਮਸ਼ਹੂਰੀ ਕਰਨੀ ਲੋਚਦੇ ਹਾਂ ਸੋਚਦੇ ਹਾਂ ਉਹ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਇੰਟੈਂਸ਼ਨਲੀ ਕਰਦੇ ਹੋ ਉਹ ਸੁੱਤੇ ਸਿੱਧ ਹੋ ਜਾਂਦੀ ਹੈ ਅਤੇ ਕਈ ਵਾਰ ਉਹ ਦੂਜੇ ਸੁਣਨ ਵਾਲਿਆਂ ਨੂੰ ਚੁਭਦੀ ਆ ਬਈ ਇਹ ਤਾਂ ਆਪਣਾ ਸਵੈ ਵਡਿਆਈ ਕਹਿ ਲਓ ਜਾਂ ਆਪਣੇ ਕੰਮ ਕਾਰੋਬਾਰਾਂ ਦੀ ਹੈ ਨਾ ਖਿਆਨ ਕਰੀ ਜਾਂਦੇ ਆ ਅਸਲ 'ਚ ਅਸੀਂ ਤੁਹਾਡੀ ਕਹਾਣੀ ਜਾਣਨੀ ਚਾਹੁੰਦੇ ਹਾਂ ਨਾ ਕਿ ਇਹ ਜਾਣਨਾ ਚਾਹੁੰਦੇ ਹਾਂ ਵੀ ਤੁਸੀਂ ਮਲਟੀ ਮਿਲੀਨੇਅਰ ਹੋ ਜਾਂ ਕਰੋੜਾਂ ਪਤੀ ਹੋ ਜਾਂ ਅਰਬਾਂ ਪਤੀ ਹਾਂ ਇਹਦੇ 'ਚ ਕਿਸੇ ਨੂੰ ਆਪਾਂ ਹੀਣ ਭਾਵਨਾ ਮਹਿਸੂਸ ਕਰਾਉਣ ਦੀ ਗੱਲ ਨਹੀਂ ਕਿਸੇ ਨੂੰ ਬਹੁਤ ਜ਼ਿਆਦਾ ਚੁੰਨੀ ਨੂੰ ਗੋਟਾ ਲਾਉਣ ਦੀ ਲੋੜ ਨਹੀਂ ਇਸ ਲਈ ਹਰੇਕ ਬੰਦੇ ਦੀ ਜ਼ਿੰਦਗੀ ਮੈਂ ਮਹਿਸੂਸ ਕਰਦਾ ਵੀ ਸਾਦ ਮੁਰਾਦੀ ਜੀ ਹੁੰਦੀ ਆ ਉਹ ਬਸ ਦੱਸਣ ਵਾਲੇ ਸ਼ਬਦ ਚੋਣ ਸ਼ਬਦ ਜੋੜ 'ਚ ਕਈ ਵਾਰ ਅਸੀਂ ਭੁਲੇਖਾ ਜਿਹਾ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਅਸਲ 'ਚ ਹੈ ਤਾਂ ਆਪਾਂ ਕਿਸਮਤ ਨੇ ਜਿੱਥੇ ਚੋਖ ਖਿਲਾਰੀ ਆ ਕੀ ਪੰਛੀ ਦਾ ਭਲਾ ਟਿਕਾਣਾ ਜਿੱਥੇ ਦਾਣਾ ਉੱਥੇ ਹੀ ਜਾਣਾ ਅਤੇ ਬੀਇੰਗ ਏ ਮਾਈਗ੍ਰੇਸ਼ਨ ਏਜੰਟ ਮੈਂ ਇਹ ਵੀ ਮਹਿਸੂਸ ਕਰਦਾ ਵੀ ਸਾਡੇ ਜਿਹੜੇ ਇਹ ਕਰੀਅਰ ਨੇ ਅਸੀਂ ਜਿਹੜੇ ਚੁਣੇ ਜ਼ਰੂਰੀ ਨਹੀਂ ਕਿ ਅਸੀਂ ਉਹ ਖੁਸ਼ੀ ਖੁਸ਼ੀ ਚੁਣੇ ਹੋਣ ਬਹੁਤ ਸਾਰੇ ਕੰਮ ਕਾਰੋਬਾਰ ਇੱਥੇ ਲੋਕ ਇਹੋ ਜਿਹੇ ਕਰਦੇ ਆ ਜਿਨ੍ਹਾਂ ਕਰਕੇ ਉਹਨਾਂ ਦੇ ਪੀ ਆਰ ਦੇ ਰਾਹ ਪੱਧਰੇ ਹੋਏ ਅਤੇ ਉਹ ਫਿਰ ਮੁੜ ਕੇ ਜਦੋਂ ਕਹਿੰਦਾ ਬੰਦਾ ਕਹਿੰਦਾ ਯਾਰ ਮੈਨੂੰ ਕੰਮ ਆਉਂਦਾ ਹੀ ਇਹ ਆ ਅਤੇ ਫਿਰ ਮੈਂ ਇਹੀ ਕਿਉਂ ਨਾ ਕਰ ਲਾ
0: ਜਾਂ ਉਹ 'ਚ ਪੈਸੇ ਵਧੀਆ ਜੇ ਬਣ ਰਹੇ ਸੀ ਤਾਂ ਉੱਥੇ ਆਪਾਂ
1: ਅਤੇ ਉੱਥੇ ਤੁਸੀਂ ਹੋ ਸਕਦਾ ਕੋਈ ਬਹੁਤ ਟੌਪ ਨੋਚ ਮਾਸਟਰਸ ਕੋਈ ਵੱਡੀਆਂ ਵੱਡੀਆਂ ਡਿਗਰੀਆਂ ਕੀਤੀਆਂ ਹੋਣ ਇੱਥੇ ਤੁਸੀਂ ਆ ਕੇ ਕੋਈ ਇੱਕ ਸਿੰਪਲ ਜਿਹਾ ਸਰਟੀਫਿਕੇਟ 3 ਸਰਟੀਫਿਕੇਟ 4 ਏਜ ਕੇਅਰ ਦਾ ਹੁਣ ਮੇਰੀ ਮਿਸਿਸ ਨੇ ਕੀਤਾ ਅਤੇ ਉਹ ਏਜ ਕੇਅਰ ਵਰਕਰ ਆ ਉਹਦੇ 'ਚ ਖੁਸ਼ ਆ ਅਤੇ ਹੈ ਨਾ ਉਹ 'ਚ ਉਹ ਵਾਈਡ ਵਰਾਇਟੀ ਆਫ ਸ਼ਿਫਟਸ ਨੇ ਉਹ ਕਹਿੰਦੀ ਚਾਹੇ ਸਵੇਰੇ ਕਰ ਲਓ ਚਾਹੇ ਦੁਪਹਿਰੇ ਕਰ ਲਓ ਚਾਹੇ ਰਾਤ ਨੂੰ ਕਰ ਲਓ ਸੋ ਹਰ ਬੰਦੇ ਦਾ ਹਰ ਘਰ ਦੀ ਇੱਕ ਆਪਣੀ ਕਹਾਣੀ ਆ ਅਸੀਂ ਉਸ ਕਹਾਣੀ 'ਚ ਇੰਟਰਸਟਡ ਹਾਂ ਨਾ ਕਿ ਅਸੀਂ ਤੁਹਾਡੇ ਕਿ ਤੁਸੀਂ ਜ਼ਿੰਦਗੀ 'ਚ ਬਹੁਤ ਜੀ ਵੱਡੇ ਬਣ ਗਏ ਹੁਣ ਕਾਮਯਾਬ ਹੋ ਗਏ ਤੁਹਾਡੇ ਨਾਲ ਦੇ ਉੱਥੇ ਟੁੱਟੇ ਸਾਈਕਲਾਂ ਤੁਰੇ ਫਿਰਦੇ ਇੱਦਾਂ ਦੀ ਕੋਈ ਗੱਲ ਨਹੀਂ ਹਰ ਦਾਤੇ ਨੇ ਚੋਖ ਖਿਲਾਰੀ ਆ ਸਭ ਨੇ ਹੈ ਨਾ ਆਪੋ ਆਪਣੀ ਕਿਸਮਤ ਦਾ ਖਾਣਾ ਹੋ ਸਕਦਾ ਜਿਹੜਾ ਉਹ ਟੁੱਟੇ ਸਾਈਕਲ 'ਤੇ ਆ ਉਹ ਸਾਡੇ ਨਾਲੋਂ ਵੱਧ ਖੁਸ਼ ਹੋਵੇ
0: ਹੁੰਦਾ ਵਾ
1: ਅਤੇ ਉਹ ਸਾਡਾ ਮਿੱਤਰ ਨੇ ਉਹਨਾਂ ਦਾ ਬੇਟਾ ਇੰਡੀਆ ਗਿਆ ਕਹਿੰਦਾ ਯਾਰ ਉਹ ਰਿਕਸ਼ੇ ਵਾਲੇ ਦੇ ਦੰਦ ਕਿੰਨੇ ਚਮਕਦੇ ਆ ਕਹਿੰਦਾ ਯਾਰ ਮੈਂ ਜ਼ੋਰ ਵੀ ਲਾ ਲਾ ਨਾ ਮੈਂ ਉਹਦੇ ਵਾਂਗੂ ਹੱਸ ਨਹੀਂ ਸਕਦਾ ਲੈ ਉਹਨੂੰ ਉਹ ਹੀਣ ਭਾਵਨਾ ਲੈ ਕੇ ਆਇਆ ਇੱਥੋਂ ਦਾ ਬੋਰਨ ਬੱਚਾ ਕਹਿੰਦਾ ਮੈਨੂੰ ਨਹੀਂ ਯਾਦ ਵੀ ਮੈਂ ਇਹਦੇ ਵਾਂਗੂ ਐਂ ਖੁਸ਼ ਹੋ ਕੇ ਕਿਵੇਂ ਹੱਸਿਆ ਹੋਊ ਕਦੇ ਜ਼ਿੰਦਗੀ 'ਚ
0: ਬਾਕੀ ਉਹ ਜਦੋਂ ਆਪਣੀ ਜ਼ਿੰਦਗੀ 'ਚੋਂ ਕੋਈ ਚੀਜ਼ ਖੁੱਸ ਜਾਂਦੀ ਹੈ ਨਾ ਫਿਰ ਤੁਸੀਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਵੇਖ ਕੇ ਅਤੇ ਉਦੋਂ ਜ਼ਰੂਰ ਸੋਚਦੇ ਉਹਦੇ ਬਾਰੇ ਜ਼ਰੂਰ ਉਹਦੇ ਵਰਗਾ ਹੋਣਾ ਚਾਹੁੰਦੇ ਹੋ ਤੁਸੀਂ
1: ਜੀ ਉਹ ਕਹਿੰਦੇ ਨਾ ਜੀ ਸਭ ਕੁਛ ਕਿਸਮਤ 'ਚ ਹੀ ਲਿਖਿਆ ਹੋਇਆ ਤਾਂ ਫਿਰ ਮਿਹਨਤ ਕਰਨ ਦੀ ਕੀ ਲੋੜ ਆ ਉਹ ਕਹਿੰਦੇ ਕੀ ਪਤਾ ਕਿਸਮਤ 'ਚ ਇਹੀ ਲਿਖਿਆ ਵੀ ਮਿਹਨਤ ਕਰਕੇ ਮਿਲੂਗਾ ਗੱਲ ਆ ਉਹਨੂੰ ਜਿੱਦਾਂ ਦੀ ਮਰਜ਼ੀ ਆਪਾਂ ਘੇਰਾ ਪਾ ਲਈਏ
0: ਬਿਲਕੁਲ ਸੋ ਆਪਾਂ ਆਪਣੀ ਕਾਲਜ ਦਾ ਵੀ ਸਿਲਸਿਲਾ ਨਾਲ ਸ਼ੁਰੂ ਕਰਦੇ ਹਾਂ 425 ਤੁਸੀਂ ਆਉਂਦੇ ਰਹੋ ਜੀ 425
2: ਹੈਲੋ
0: ਸਤਿ ਸ੍ਰੀ ਅਕਾਲ ਜੀ ਉੱਠੋ ਪਹਿਲਾਂ ਚਾਹ ਪਾਣੀ ਪੀ ਲਓ
1: ਸਰਾਣੇ ਚ ਆਵਾਜ਼ਾਂ ਆਉਂਦੀਆਂ
0: ਖੁੱਲ ਕੇ ਗੱਲ ਕਰੋ ਤੁਸੀਂ ਮਤਲਬ ਝੱਕੇ ਝੱਕੇ ਜੇ ਨੀ ਗੱਲ ਕਰਨੀ ਤੁਸੀਂ ਹੋਰ ਸੁਣਾਓ ਠੀਕ ਠਾਕ ਹੋ
2: ਨਹੀਂ
0: ਤੁਹਾਨੂੰ ਖੁਸ਼ੀ ਵਾਲੀ ਗੱਲ 18 ਸਾਲ ਬਾਅਦ ਮਤਲਬ ਇਹ ਖੁਸ਼ੀ ਲੱਗ ਤੇ ਨਹੀਂ ਰਹੀ ਗੱਲਾਂ ਚੋਂ
1: 18 ਸਾਲ ਲੱਗ
2: ਗਏ ਨਾ ਥੋੜਾ ਜਿਹਾ ਹੈਗੀ ਹੈ ਮੈਂ ਨਾ ਹੁਣੇ ਡਰਾਈਵ ਕਰਕੇ ਆਇਆ ਸੀ ਕਿਤੇ
1: ਅੱਛਾ
2: ਅੱਛਾ ਗੱਡੀ ਸਾਈਡ ਤੇ ਲਾਈ ਜਾਂਦਾ ਸੀ
0: ਓਕੇ ਓਕੇ ਚਲੋ ਬਹੁਤ ਵਧਾਈਆਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ 18 ਸਾਲ ਮਤਲਬ ਥੋੜੇ ਨਹੀਂ ਹੁੰਦੇ 18 ਸਾਲਾਂ 'ਚ ਨਿਆਣਾ ਵਿਆਹੁਣ ਵਾਲਾ ਹੋ ਜਾਂਦਾ ਜੇ ਤੁਸੀਂ
1: ਕਿਤੇ ਸ਼ੱਕ ਨਹੀਂ ਜ਼ਿੰਦਗੀ ਬਦਲ ਜਾਂਦੀ ਪਰ ਸੱਚ ਪੁੱਛੋ ਕਈ ਵਾਰ ਮੈਂ ਇਹ ਵੀ ਮਹਿਸੂਸ ਕਰਦਾ ਵੀ ਨਾ ਉਹ ਚਾਅ ਵੀ ਮਰ ਜਾਂਦਾ ਹੈ ਨਾ ਜਿਵੇਂ ਕਿਤੇ ਨਾ 24 ਸਾਲ ਵਾਲੇ ਬੰਦੇ ਦਾ ਜਾ ਕੇ ਹੁਣ 50 ਸਾਲ ਦੀ ਉਮਰ 'ਚ ਵਿਆਹ ਹੋਵੇ ਉਹਨਾਂ ਚਾਅ ਹੀ ਹੁੰਦਾ ਜੀ ਕਿਤੇ ਜਵਾਨੀ 'ਚ ਹੋਵੇ ਪਰ ਇਹ ਉਹ ਜਿਹੀ ਚੀਜ਼ ਆ ਜੀ ਤਾਂ ਚਲੋ ਚਾਹ ਤਾਂ ਹੁੰਦਾ ਹੀ ਆ ਵੀ ਸ਼ੁਕਰ ਆ ਸੁਣੀ ਗਈ
0: ਨਹੀਂ ਭਾਈ ਅਸੀਂ ਤਾਂ ਅਸੀਂ ਤਾਂ ਆਈਡੀਆ ਲਾਉਂਦੇ ਹਾਂ ਤਾਂ 50 ਵਾਲਾ ਦੱਸੋ ਇਹ ਤਾਂ ਆਪਾਂ ਇੰਨਾ ਕੁਝ ਜਾਣਦੇ ਹਾਂ ਹਾਂਜੀ ਤੁਹਾਡੇ ਕੀ ਮਤਲਬ ਇਸ ਟਾਈਮ ਚੱਲ ਰਿਹਾ ਮਨ ਦੇ ਵਿੱਚ
2: ਕੁਛ ਨਹੀਂ ਭਾਈ ਠੀਕ ਹੈ ਪਹਿਲਾਂ ਹੀ ਜਾਣੀ ਕਿ ਮੈਂ ਨਾ ਥੋੜ੍ਹਾ ਜਿਹਾ 2008 'ਚ ਆਇਆ ਸੀ ਤੇ ਵਿੱਚ ਜੇ ਮੇਰਾ ਵੀ ਪਲਾਨ ਬਣ ਕੇ ਮੈਂ ਵਾਪਸ ਜਾਣਾ ਸੀ
0: ਅੱਛਾ
2: ਤੇ ਵੀ ਇੱਥੋਂ ਛੱਡ ਛੜਾ ਕੇ ਸਾਰਾ ਕੁਛ
0: ਜੀ
2: ਤੇ ਮੈਂ ਇੱਕ ਵੀ ਵਧੀਆ ਫੈਮਿਲੀ 'ਚ ਸੀਗਾ
0: ਜੀ
2: ਤੇ ਉਦੋਂ ਬਾਅਦ ਵੀ ਮਹਾਰਾਜ ਦੀ ਇਹੀ ਮਤਲਬ ਗੇਟ ਪਿਆ ਮੈਨੂੰ ਦੁਬਾਰਾ ਇੱਥੇ ਹੀ ਰਹਿਣਾ ਪੈ ਗਿਆ
0: ਓਕੇ
2: ਤੇ ਸਾਡੀ ਸਾਰੀ ਫੈਮਿਲੀ ਵੀ ਬਹੁਤ ਹਾਰਡ ਟਾਈਮ ਚ ਹੋ ਗਏ ਤੇ ਉਹ ਇਹ ਹੁੰਦਾ ਵੀ ਆਪਣੇ ਵਾਸਤੇ ਕੁਛ ਨੀ ਹੁੰਦਾ ਆਪਾਂ ਸੋਚਦੇ ਤਾਂ ਬਹੁਤ ਕੁਛ ਹੈ ਕਿਉਂਕਿ ਮੰਨ ਲਓ ਵੀ ਆਪਾਂ ਨੂੰ ਨੈਕਸਟ ਡੇ ਦਾ ਪਤਾ ਨੀ ਹੁੰਦਾ ਵੀ ਕੀ ਹੋਣਾ ਕੀ
1: ਧਰਤੀ ਪੁੱਠੀ ਹੋ ਜਾਂਦੀ ਪਲਾਂ ਚ
2: ਹਾਂ ਇਹ ਤਾਂ ਆਪਾਂ ਹੁਣ ਆਪਾਂ ਕਈ ਵਾਰ ਗੱਲ ਵੀ ਕਰਦੇ ਹੀ ਹੁੰਦੇ ਆ ਵੀ ਆਪਾਂ ਸੋਚਦੇ ਇਹਦਾ ਪੰਗਾ ਲੈ ਲਗੇ ਉਹ ਲੈ ਲਗੇ ਆਹ ਬਿਜ਼ਨਸ ਲੈ ਲਗੇ ਬਟ ਇਹ ਨੀ ਹੁੰਦਾ ਵੀ ਕੱਲ ਨੂੰ ਤੁਹਾਡੀ ਸਿਹਤ ਖਰਾਬ ਹੋ ਜਾਵੇ

0: ਅੱਜ ਮੇਰਾ ਸਹੀ ਸਮਾਂ, ਕੱਲ ਨੂੰ ਡਾਊਨ ਵੀ ਆਊਗਾ, ਡਾਊਨ ਤੋਂ ਅੱਗੇ ਫਿਰ ਵੀ ਉੱਪਰ ਆਊਗਾ।
1: ਉਹ ਇੱਕੋ ਕਾਰਡੀਓਗ੍ਰਾਮ ਉਹੀ ਆ ਨਾ, ਜਦੋਂ ਦਿਲ ਦੀਆਂ ਉਹ ਤਾਰਾਂ ਦੀਆਂ ਉੱਤੇ ਥੱਲੇ ਜੇ ਹੋਈ ਜਾਂਦੀ ਹੈ ਤਾਂ ਮਤਲਬ ਜ਼ਿੰਦਗੀ ਚੱਲ ਰਹੀ ਹੈ, ਜਦੋਂ ਸਿੱਧੀ ਲਾਈਨ ਆਉਣੀ ਸ਼ੁਰੂ ਹੋ ਜਾਂਦੀ ਹੈ ਉਹ ਕਹਿੰਦੇ ਖਤਮ ਕਹਾਣੀ।
0: ਹਾਂਜੀ, ਕਿਉਂਕਿ ਮੈਂ ਤੁਹਾਨੂੰ 15 ਤੋਂ ਸੁਣਦਾ ਤੇ ਮੈਂ ਅਕਸਰ ਮੈਸੇਜ ਵੀ ਕਰਦਾ ਹੁੰਦਾ ਵੀ ਮੈਂ ਵੀ ਮੇਰੀ ਬਹੁਤ ਹੈਲਪ ਹੋਈ।
1: ਜੀ, ਆਪਣਾ ਨਾਮ ਵੀ ਦੱਸ ਦਿਓ।
0: ਮੇਰਾ ਨਾਮ ਰਣਧੀਰ ਸਿੰਘ ਹੈ
2: ਜੀ। ਰਣਧੀਰ ਜੀ, ਥੈਂਕ ਯੂ, ਤੁਹਾਡਾ ਸਭ ਤੋਂ ਪਹਿਲਾਂ ਤਾਂ ਤੁਸੀਂ
1: ਬਹੁਤ ਬਹੁਤ
2: ਮੁਬਾਰਕਾਂ ਸਾਡੇ ਨਾਲ ਸਾਂਝੀ ਕੀਤੀ ਹੈ, ਇੰਨੇ ਚਿਰ ਦੇ ਤੁਸੀਂ ਪਰਿਵਾਰ ਦਾ ਹਿੱਸਾ ਹੋ ਤੁਸੀਂ, ਅਤੇ ਅੱਜ ਤੁਹਾਡੇ ਸਿਰੋਂ ਇੱਕ ਵੱਡਾ ਬੋਝ ਲੱਥਾ ਵਾ ਤੁਹਾਨੂੰ, ਮਤਲਬ ਅੱਗੇ ਬੰਦੇ ਨੂੰ ਇੱਕ ਫਿਰ ਵੀ ਇੱਕ ਉਹ ਚੀਜ਼ ਰਹਿੰਦੀ ਆ ਜਿਹੜੀ ਚੀਜ਼ ਅਚੀਵ ਕਰਨ ਲਈ ਬੰਦਾ ਤੁਰਿਆ ਹੋਵੇ ਵੀ ਆਹ ਯਾਰ ਆਹ ਹੋ ਜਾਏ ਨਾ ਅਤੇ ਫਿਰ
1: ਸੌਖੇ ਹੋ ਜਾਵਾਂਗੇ,
2: ਸੌਖੇ ਹੋ ਜਾਵਾਂਗੇ। ਸੋ ਉਹ ਅੱਜ ਤੁਹਾਡਾ ਆਪਾਂ ਕਹਿ ਲਈਏ, ਅੱਜ ਹੀ ਆਈ ਹੈ ਕਿ
0: ਨਹੀਂ ਭਾਈ? ਕੱਲ ਸ਼ਾਮੀ ਆਈ ਹੈ।
2: ਅੱਛਾ, ਕੱਲ ਅੱਜ ਹੀ ਹੋ ਗਿਆ ਕਿ?
1: ਮੈਨੂੰ ਲੱਗਦਾ ਫਿਰ ਕੱਲ ਜ਼ਿਆਦਾ ਸੈਲੀਬ੍ਰੇਟ ਹੋ ਗਿਆ ਹੋਣਾ।
0: ਨਹੀਂ ਮੈਂ ਭਾਈ, ਮੇਰਾ ਇੱਕ ਨਾ ਸ਼ੁਰੂ ਤੋਂ ਮੰਨ ਲਓ ਵੀ ਇੱਕ ਹੁੰਦਾ ਨਾ ਵੀ ਮੈਂ ਰੇਡੀਓ ਤੋਂ ਦੱਸਣਾ ਹੈ,
2: ਗੁੱਡ
0: ਜਿੱਦਾਂ ਵੀ ਰਣਜੋਤ ਭਾਜੀ ਨੂੰ ਵੀ ਏਦਾਂ ਦੱਸਣ ਆ ਗਿਆ ਨਾ।
2: ਨਹੀਂ, ਥੈਂਕ ਯੂ, ਥੈਂਕ ਯੂ।
0: ਇਹਦਾ ਐ ਹੁੰਦਾ ਵੀ ਕੋਈ ਲਿਸਨ ਸੁਣਦਾ ਹੁੰਦਾ, ਕੋਈ ਹਾਰਡ ਟਾਈਮ 'ਚ ਹੁੰਦਾ, ਮੇਰੇ ਬਹੁਤ ਸਾਰੇ ਫਰੈਂਡ ਹੈ ਤੇ ਉਹ ਵੀ ਹਾਰਡ ਟਾਈਮ 'ਚ ਹੁੰਦੇ, ਬਟ ਉਹਨਾਂ ਨੇ ਹੁੰਦਾ ਵੀ ਜੇ ਆਪਾਂ ਲਾਈਨ 'ਚ ਲੱਗੇ ਆ ਵੀ ਹੋ ਜਾਣਾ ਸੈੱਟ, ਜੋ ਆਪਾਂ ਸੋਚਦੇ ਆ ਉਹ ਨਹੀਂ ਹੁੰਦਾ ਹੁੰਦਾ ਕਈ ਯਾਰ।
1: ਠੀਕ ਹੈ,
0: ਤੇ ਵੀ ਸੋਚਦਾ ਆਪਾਂ ਬਹੁਤ ਛੇਦੇ ਵੀ ਛੇਦੀ ਛੇਦੀ ਹੱਥਾਂ ਦੇ ਸਰੋਂ ਜਮਾਉਣ ਵਾਲੀ ਗੱਲ ਕਰ ਲੈਂਦੇ ਆਪਾਂ ਤਾਂ,
1: ਆ ਵੀ ਹੋ ਜੇ ਉਹ ਵੀ ਹੋ ਜੇ,
0: ਹਾਂ ਆ ਵੀ ਹੋ ਜੇ ਛੇਦੀ ਹੋ ਜੇ, ਤੇ ਬਟ ਉਹ ਕਈ ਯਾਰ ਐਂ ਹੁੰਦਾ ਵੀ ਸਮਾਂ ਲੱਗਦਾ, ਸਮਾਂ ਪਾ ਕੇ ਸਭ ਕੁਝ ਸੈੱਟ ਹੋ ਜਾਂਦਾ।
1: ਆਪਣੀਆਂ ਅਰਦਾਸਾਂ ਵੀ ਉੱਦਾਂ ਦੀਆਂ ਨਾ, ਉਹ ਅੱਗੇ ਮੇਰੇ ਖਿਆਲ ਗੁਰਦਾਸ ਮਾਨ ਦਾ ਗਾਣਾ ਸੀ, ਮੈਨੂੰ ਆਹ ਵੀ ਮਿਲੇ, ਮੈਨੂੰ ਉਹ ਵੀ ਮਿਲੇ, ਮੈਨੂੰ ਹੀ ਮਿਲੇ ਬਸ ਜੋ ਵੀ ਮਿਲੇ, ਜੋ ਤੇਰੇ ਦਰ 'ਤੇ ਆਉਂਦਾ ਹੈ, ਮੱਥੇ ਦੀ ਕੀਮਤ ਚਾਹੁੰਦਾ ਹੈ, ਤੂੰ ਭੋਲਾ ਹੈ, ਤੂੰ ਭਾਲਾ ਹੈ, ਸਭ ਦਿਲ ਦੀਆਂ ਜਾਣਨ ਵਾਲਾ ਹੈ। ਉਹਨੂੰ ਵੀ ਪਤਾ ਹੁੰਦਾ ਕੀ ਨਿਆਣਾ ਜਿਹਾ ਕਰੀ ਜਾਂਦਾ ਹੈ ਨਾ ਆਪਣਾ, ਚਲੋ ਹੈ ਨਾ, ਮੰਗਣ ਦਾ ਹੈਗਾ ਤਰੀਕਾ ਸਲੀਕਾ ਹਰ ਕਿਸੇ ਦਾ, ਇਸ ਲਈ ਅਰਦਾਸਾਂ ਵੀ ਸਾਡੀਆਂ ਉੱਦਾਂ ਦੀਆਂ ਹੀ ਹੋ ਜਾਂਦੀਆਂ।
0: ਰੇਡੀਓ ਹਾਂਜੀ ਦਾ ਜੀ ਧੰਨਵਾਦ, ਅਤੇ ਬਹੁਤ ਕੁਛ ਸਿੱਖਦੇ ਹਾਂ ਜੀ, ਸਿੱਖਾਂਗੇ ਵੀ, ਅਤੇ ਬਹੁਤੇ ਮੈਂ ਆਪਣੇ ਦੋਸਤਾਂ ਨੂੰ ਰੈਫਰ ਵੀ ਕਰਦਾ ਵੀ ਯਾਰ ਸੁਣ ਲਓ ਯਾਰ, ਜੇ ਕੋਈ ਚੱਜ ਦੀ ਸੁਣਨੀ ਹੈ।
2: ਥੈਂਕ ਯੂ ਤੁਹਾਡਾ, ਥੈਂਕ ਯੂ ਰਣਜੀਤ ਜੀ।
0: ਗਿਆਨ ਤਾਂ ਬਹੁਤ ਪਿਆ ਯੂਟਿਊਬ 'ਤੇ ਵੀ, ਅਤੇ ਬਟ ਇਹ ਹੁੰਦਾ ਵੀ ਕਈ ਵਾਰ ਆਪਾਂ ਮੰਨ ਲਓ ਵੀ ਚੰਗੀ ਚੰਗਾ ਸੁਣਨਾ ਚਾਹੀਦਾ।
1: ਉਹ ਵਟਸਐਪ 'ਤੇ ਕਿਸੇ ਨੇ ਸਟੇਟਸ ਲਾਇਆ ਹੋਇਆ ਸੀ, ਲਿਖਿਆ ਹੋਇਆ ਸੀ ਉਹਦੇ 'ਤੇ, ਯਹਾਂ ਗਿਆਨ ਮਤ ਬਾਂਟੇ, ਯਹਾਂ ਸਭ ਪਹਿਲੇ ਸੇ ਹੀ ਗਿਆਨੀ ਹੈ।
2: ਇਹ ਤੋਂ ਲੈ ਲਓ ਜੋ ਲੈਣਾ। ਅਤੇ ਕੀ ਕਰਦੇ ਹੋ, ਅਤੇ ਅੱਜ ਦੇ ਹੁਣ ਵਿਸ਼ੇ 'ਤੇ ਵੀ ਸਾਨੂੰ ਥੋੜ੍ਹੀ ਜਿਹੀ ਸਾਂਝ ਪਾ ਕੇ ਜਾਓ ਵੀ ਕਿੱਦਾਂ ਇੱਥੋਂ ਤੱਕ ਪਹੁੰਚੇ, ਪਲੈਨ ਕਰਕੇ ਪਹੁੰਚੇ ਉਸ ਕੰਮ ਤੱਕ, ਮਤਲਬ ਬਾਕੀ ਤਾਂ ਚਲੋ ਜੋ ਕਿਹੜੇ ਤਰੀਕੇ ਦੇ ਨਾਲ ਕਿੱਥੇ ਪੱਕੇ ਆਉਣਾ, ਕਿੱਥੇ ਪੈਰ ਲੱਗਣੇ, ਘਰ ਬਣਨੇ, ਪਰ ਜਿਹੜਾ ਸਾਡਾ ਰੋਜ਼ਗਾਰ ਆ, ਕੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਚੁਣਿਆ ਜਾਂ ਫਿਰ ਆਪਣੇ ਆਪ ਹੀ ਤੁਹਾਨੂੰ ਲੱਗਾ ਵੀ ਪਤਾ ਨਹੀਂ ਕਿੱਦਾਂ ਯਾਰ
1: ਪਹੁੰਚੀ ਨਜ਼ਰ ਮੈਂ ਜਿੱਦਾਂ ਔਰ ਪਿਆਰ ਹੋ ਗਿਆ?
2: ਹਾਂ,
0: ਇਹ ਮੈਨੂੰ ਲੱਗਦਾ ਜੀ ਜਿਹੜਾ ਰੋਜ਼ਗਾਰ ਹੈ ਜੀ, ਮੰਨ ਲਓ ਵੀ ਇਹ ਹਾਲਾਤ ਦੇ ਹਿਸਾਬ ਨਾਲ ਆਪਾਂ ਚੇਂਜ ਹੁੰਦੇ ਹਾਂ ਜੋ ਮੇਰੇ ਆ, ਵੀ ਕਿਉਂਕਿ ਮੈਂ ਕਦੇ ਜ਼ਿੰਦਗੀ 'ਚ ਨਹੀਂ ਸੋਚਿਆ ਵੀ ਮੈਂ ਸ਼ੈੱਫ ਬਣੂੰਗਾ, ਤੇ ਉਹ ਇਹ ਸੀ ਵੀ ਮੈਂ ਹੁਣ ਵੀ ਟੌਪ ਦਾ ਸ਼ੈੱਫ ਬਣ ਗਿਆ, ਕਿਸੇ ਟਾਈਮ 10 ਸਾਲ ਕੰਮ ਕਰ ਗਿਆ ਇਸ ਇੰਡਸਟਰੀ 'ਚ,
2: ਤੇ
0: ਮੈਂ ਇਹ ਚੀਜ਼ ਨੂੰ ਬਹੁਤ ਮੰਨ ਲਓ ਵੀ ਕੁਕਿੰਗ ਮੈਂ ਹੇਟ ਕਰਦਾ ਜੀ, ਮੈਂ ਕੁਕਿੰਗ ਘਰੇ ਨਹੀਂ ਕਰ ਸਕਦਾ।
2: ਓਕੇ,
0: ਵੀ ਮੇਰੇ ਵੀ ਘਰ 'ਚ ਵੀ ਮੇਰੀ ਵਾਈਫ ਵੀ ਕਈ ਵਾਰ ਮੇਰੀ ਬੇਟੀ ਵੀ ਕਹਿ ਦਿੰਦੀ ਹੈ ਵੀ ਤੁਸੀਂ ਵੀ ਉੱਥੇ ਦੇ ਰੈਸਟੋਰੈਂਟ 'ਚ ਪੈਸੇ ਵੀ ਲੈ ਕੇ ਕੰਮ ਕਰਦੇ ਹੋ, ਘਰੇ ਕਰਦੇ ਨੇ।
1: ਉੱਥੇ ਤਾਂ ਫਰਾਈਪੈਨ 'ਚ ਭੜਕਾ ਭੜਕਾ ਸਮਾਨ ਕਰਨੀ ਨੂੰ ਛੱਡਦੇ ਹੋ ਚੀਜ਼ਾਂ।
0: ਹਾਂ, ਤੇ ਮੇਰੀ ਥੋੜੇ ਜਿਹੇ ਵੀ ਆਪਣਾ ਕਿੱਤਾ ਖੇਤੀਬਾੜੀ ਹੁੰਦਾ, ਆਪਾਂ ਨੂੰ ਥੋੜਾ ਜਿਹਾ ਸੰਦਾਂ ਨਾਲ ਮੱਥਾ ਜਿਹਾ ਮਾਰਨਾ ਵਧੀਆ ਲੱਗਦਾ ਹੁੰਦਾ
1: ਵੀ ਗਾਰਡਨਿੰਗ ਕਰ
0: ਮੇਰਾ। ਹਾਂ ਵੀ ਮੈਂ, ਹਾਂਜੀ ਉਹ ਮੇਰੇ ਸ਼ੌਂਕ ਜੇ ਹੈ ਨਾ ਵੀ ਜਿਵੇਂ ਮਕੈਨਿਕੀ ਹੋ ਗਈ ਆ, ਗਾਰਡਨਿੰਗ ਹੋ ਗਈ, ਮੈਂ ਇਹ 'ਚ ਥੋੜੀ ਮੇਰੀ ਜ਼ਿਆਦਾ ਰੁਚੀ ਹੈ।
2: ਤੇ ਹੁਣ ਫਿਰ ਤੁਸੀਂ ਕਰੋਗੇ ਕੰਟੀਨਿਊ ਕਿ ਹੋਰ ਕੁਛ ਵਿਚਾਰ ਕਰੋਗੇ ਹੁਣ?
0: ਕਿਉਂਕਿ ਮੇਰੀ ਵਾਈਫ ਵੀ ਸ਼ੈਫ ਹੈ, ਅਸੀਂ ਦੋਨੇ ਹੀ ਸ਼ੈਫ ਹਾਂ
2: ਜੀ,
0: ਤੇ ਮੇਰੀ ਵਾਈਫ ਵੀ ਕਹਿੰਦੀ ਵੀ ਮੈਨੂੰ ਬ੍ਰੇਕ ਚਾਹੀਦੀ ਹੈ।
2: ਓਕੇ,
0: ਉਹ ਕਹਿੰਦੀ ਮੈਂ ਬਹੁਤ ਸਾਲ 10 ਸਾਲ ਕੰਮ ਕਰ ਗਈ ਹੈ ਨਾ
2: ਜੀ,
0: ਉਹ ਜਿਵੇਂ ਮੰਨ ਲਓ ਵੀ ਹੁਣ ਅਸੀਂ, ਮੈਂ ਤਾਂ ਚਾਹੁੰਦਾ ਵੀ ਅਸੀਂ ਹੋਸਪਿਟੈਲਿਟੀ 'ਚ ਹੀ ਅਸੀਂ ਕੰਮ ਕਰੀਏ।
2: ਓਕੇ,
0: ਤੇ ਓਪਰਚੁਨਿਟੀ ਵੀ ਹੈਗੀ ਹੈ, ਜਾਂ ਮੈਂ ਵਿਕਟੋਰੀਆ ਵਿਜ਼ਿਟ ਕੀਤੇ ਆ ਵੀ ਅਲੱਗ ਅਲੱਗ, ਮੈਂ ਰਹਿੰਦਾ ਵੀ ਰੀਜਨਲ 'ਚ ਹੀ ਹੈ
2: ਜੀ। ਕਿਹੜਾ ਇਲਾਕਾ ਤੁਹਾਡਾ?
0: ਮੇਰਾ ਹੀ ਐਂਟਰੈਂਸ ਹੈ ਸੈਂਟਰ ਕੋਸਟ।
1: ਅੱਛਾ, ਓਕੇ, ਸਾਨੂੰ ਚੰਗਾ ਲੱਗਦਾ ਇਹ ਪੁੱਛ ਕੇ ਨਾ, ਕਿਉਂਕਿ ਮੈਲਬਰਨ ਸਿਡਨੀ ਤੋਂ ਬਹੁਤ ਕਾਲਰਸ ਹੁੰਦੇ ਆ, ਪਰ ਜਦ ਕੋਈ ਦੂਰ ਦੁਰਾਡਿਓਂ ਇੱਧਰੋਂ ਫੋਨ ਕਾਲ ਆਉਂਦੀ ਆ, ਸਾਡੇ ਮਨ ਨੂੰ ਬੜੀ ਖੁਸ਼ੀ ਹੁੰਦੀ।
2: ਆਹੋ, ਨਾਲ ਕਿਤੇ ਕੋਈ ਬੰਦਾ ਜਾਂਦਾ ਜੂੰਦਾ ਉੱਧਰ ਨੂੰ ਤਾਂ ਯਾਦ ਕਰ ਲੈਂਦਾ
1: ਸਾਰੀਆਂ ਗੱਲਾਂ, ਰਣਜੋਤ ਪਹਿਲਾਂ ਹੀ ਦੱਸ ਦਿਆ ਕਰ, ਮੈਂ ਹੌਲੀ ਹੌਲੀ ਉੱਥੇ ਆਉਣਾ ਸੀਗਾ।
2: ਹਾਂਜੀ,
0: ਉਹ ਓਪਰਚੁਨਿਟੀ ਤਾਂ ਹੁੰਦੀ ਆ, ਬਟ ਕਈ ਵਾਰ ਇਹ ਹੁੰਦਾ ਵੀ ਬੰਦਾ ਤਾਂ ਕੰਮ ਹੀ ਇੰਨਾ ਕਰ ਲੈਂਦਾ, ਥੱਕ ਗਿਆ ਯਾਰ ਛੱਡ ਪਰੇ ਕੋਈ ਹੋਰ। ਹੁਣ ਬਸ ਵੀ ਮੇਰੇ ਹਿਸਾਬ ਨਾਲ ਜਿਵੇਂ ਮੇਰੀ ਏਜ ਆ ਵੀ ਮੈਂ ਨੀਅਰਲੀ 40 ਹੋ ਗਿਆ, ਮੈਨੂੰ ਇਹ ਹੁੰਦਾ ਯਾਰ ਹੁਣ ਕੰਮ ਤਾਂ ਦੂਜੇ ਲਈ ਵੀ ਕਰਨਾ, ਆਪਦਾ ਕਰ ਲਓ,
2: ਠੀਕ ਹੈ।
0: ਇਹ ਵੀ ਸੋਚਣ ਵਾਲੀ ਗੱਲ ਹੋ ਜਾਂਦੀ ਨੇ, ਇਹ ਜਦੋਂ ਆਪਾਂ 30 साल पहला जी।

0: 30 ਸਾਲ ਤੋਂ ਪਹਿਲਾਂ ਬੰਦਾ ਇਹ ਹੁੰਦਾ ਵੀ ਦਿਹਾੜੀ ਸਹੀ ਹੈ, ਨੌਕਰ ਕੀ ਤੇ ਨਖਰਾ ਕੀ, ਜੇ ਤਾਂ ਕੰਮ ਸਿੱਖਣਾ ਠੀਕ ਹੈ ਤਾਂ ਵੀ ਸੰਗ ਸ਼ਰਮ ਲਾ ਦਿਓ ਹਨਾ, ਵੀ ਜੇ ਇੱਥੇ ਤੁਸੀਂ ਆਸਟ੍ਰੇਲੀਆ ਚ ਕਾਮਯਾਬ ਹੋਣਾ, ਕਿਉਂਕਿ ਥੋੜਾ ਸਾਨੂੰ ਇਹ ਫਤੂਰ ਸੀ ਵੀ ਅਸੀਂ ਥੋੜੇ ਜਿਹੇ ਸਹੀ ਆ, ਵੱਡੇ ਆ, ਯੇ ਵੋ, ਉਹ ਮੇਰੇ ਹਿਸਾਬ ਨਾਲ ਵੀ ਜੋ ਹਾਲਾਤ ਆ ਬੰਦਾ ਓਦਾਂ ਦਾ ਹੀ ਹੋ ਜਾਂਦਾ।
1: ਮੈਨੂੰ ਲੱਗਦਾ ਜੱਟ ਜ਼ਮੀਂਦਾਰ ਪਰਿਵਾਰਾਂ 'ਚ ਸਾਡੇ ਜ਼ਿਆਦਾ ਇਹ, ਮੈਂ ਇਹ ਮਹਿਸੂਸ ਕਰਦਾ, ਤਾਂ ਹੀ ਸਾਡੇ ਬਜ਼ੁਰਗਾਂ ਨੂੰ ਸਾਨੂੰ ਕਹਿਣਾ ਪੈਂਦਾ ਵੀ ਭਾਈ ਕੇਲੇ ਦੇ ਤਿਲਕੇ ਦਾ ਅਤੇ ਅਫਸਰ ਦੇ ਝਟਕੇ ਦਾ ਪੁੱਤ ਗੁੱਸਾ ਨਹੀਂ ਕਰੀਦਾ, ਨੌਕਰੀ ਕੀ ਅਤੇ ਨਖਰਾ ਕੀ, ਹੈ ਨਾ। ਸਾਨੂੰ ਸਮਝਾਇਆ ਇਸੇ ਕਰਕੇ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਸਾਡਾ
2: ਇਹਨਾਂ ਨੇ ਆਹ ਨਹੀਂ ਕਰਨਾ ਅਤੇ ਉਹ ਨਹੀਂ ਕਰਨਾ। ਅਤੇ ਫਿਰ ਹੁਣ ਕਿਹੜੀ ਸਪੈਸ਼ਲਿਟੀ ਆਪਣੀ ਹੁਣ 10 ਸਾਲਾਂ ਦੀ, ਮਤਲਬ ਕੋਈ ਜਿਹੜੀ ਚੀਜ਼ ਤੁਹਾਨੂੰ ਡਿਸ਼ ਲੱਗਦੀ ਹੋਵੇ ਵੀ ਆਹ ਯਾਰ ਆਹ ਮੈਂ ਸਭ ਤੋਂ ਵਧੀਆ ਬਣਾਉਣਾ ਜਾਂ ਇਹ 'ਚ ਸਭ ਤੋਂ ਵੱਧ ਤਾਰੀਫ ਹੁੰਦੀ ਹੈ?
0: ਮੈਨੂੰ ਬਟ ਉਹ ਅਸੀਂ ਰੈਸਪੀ ਇੱਥੇ ਬਣਾਈ ਸੀ,
2: ਓਕੇ,
0: ਤੇ ਉਹ ਲੋਕਾਂ ਦੀ ਬਹੁਤ ਮੰਨ ਲਓ ਵੀ ਫੇਵਰੇਟ ਨਹੀਂ ਜਿਵੇਂ ਹੁੰਦੀ, ਬਹੁਤ ਜ਼ਿਆਦਾ
1: ਹਰ ਕੋਈ ਉਹੀ ਮੰਗਦਾ ਜੇ ਦਿਲ ਮੰਗੇ ਬਹੁਤ।
2: ਗੁੱਡ ਗੁੱਡ ਗੁੱਡ, ਨਾਲੇ ਗੋਰੇ ਫੈਨ ਵੀ ਬੜੇ ਹੁੰਦੇ ਬਟ
0: ਗੋਰੇ ਇਹ ਨਹੀਂ ਕੀ, ਹਾਂਜੀ, ਕਿਉਂਕਿ ਉਹ ਥੋੜਾ ਜੇ ਐਕਸਪੈਂਸਿਵ ਵੀ ਹੁੰਦੇ, ਚਲੋ ਵੀ ਥੋੜੇ $5-6 ਦੀ ਹੈ ਇੱਥੇ।
2: ਅੱਛਾ,
0: ਤੇ ਬਟ ਵੀ ਸਟਿਲ ਬੰਦੇ ਵੀ ਖਰਚਦੇ ਆ ਜੀ ਖਾਣ
1: ਨੂੰ। ਉਹ ਅਸੀਂ ਉਹਦੀ ਲਾ ਲਿਆ ਸੀ ਅੰਦਾਜ਼ਾ, ਜਿਆਦਾ ਸੀ ਕਹਿੰਦੇ 250-300 ਦਿਹਾੜੀ, ਤੁਸੀਂ ਕਹੀ ਨਹੀਂ 400 ਤੱਕ ਕਰੋ। ਮੈਂ ਕਿਹਾ ਇਹ ਜਾਊ ਹੁਣ 22 ਉੱਤੇ ਕੰਮ ਪਰ ਡਿਸ਼
2: ਨਹੀਂ। ਚਲੋ ਥੈਂਕ ਯੂ ਰੰਦੀ ਜੀ, ਬਹੁਤ ਵਧਾਈਆਂ ਤੁਹਾਨੂੰ, ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ। ਚਲੋ ਇਹ ਇਸੇ ਕੰਮ ਦੇ ਲਈ ਆਪਾਂ ਸਾਰੇ ਇੱਥੇ ਆਏ ਹਾਂ, ਅਤੇ ਇਹ ਸਭ ਤੋਂ ਪਹਿਲੀ ਖਬਰ ਹੈ ਜਿਹੜੀ ਹਰ ਕੋਈ ਸੁਣਨਾ ਚਾਹੁੰਦਾ। ਅਤੇ ਬਾਕੀ ਤੁਹਾਡੇ ਸਬਰ ਨੂੰ ਵੀ ਸਲਾਮ ਹੈ ਯਾਰ, 18 ਸਾਲ ਥੋੜ੍ਹੇ ਨਹੀਂ ਹੁੰਦੇ, ਤੁਸੀਂ ਇੰਨਾ ਲੰਮਾ ਸਮਾਂ ਇੰਤਜ਼ਾਰ ਕੀਤਾ, ਬੜੇ ਲੋਕ ਡੋਲ ਜਾਂਦੇ ਆ ਬੜਿਆਂ ਨੂੰ ਇਹ ਲੱਗਦਾ ਵਾ ਵੀ ਕੋਈ ਪੁੱਠਾ ਸਿੱਧਾ ਕੋਈ ਨਾ ਕੋਈ ਰਾਹ ਦੇ ਵਿੱਚ ਕਰ ਹੀ ਬਹਿੰਦਾ ਵਾ ਕੋਈ ਨਾ ਕੋਈ ਵੀ ਚਲੋ ਆਹ ਇੱਦਾਂ ਉਹ
1: ਕਈਆਂ ਦੇ ਕਾਲੀ ਤੁਰਿਆਂ ਸੱਪ ਦੀ ਖੁੱਡ ਤੇ ਵੀ ਪੈਰ ਧਰਿਆ ਜਾਂਦਾ ਹਨਾ, ਬਹੁਤ ਛੇਤੀ ਛੇਤੀ ਕਾਮਯਾਬ ਹੋਣ ਦੇ ਚੱਕਰ 'ਚ, ਪੀਆ ਨਾ ਲੈਣ ਦੇ ਚੱਕਰ 'ਚ ਲੋਕ ਇੰਡੀਆ ਬੈਠੇ ਆ।
2: ਬਿਲਕੁਲ, ਸੋ ਇਹਦਾ ਮਤਲਬ ਇਹ ਵੀ ਆ ਵੀ ਇਹਨਾਂ ਦਾ ਸਾਥ ਵੀ ਸੋਹਣਾ ਵਾ, ਅਤੇ ਜਿਹਨਾਂ ਨੇ ਇਹਨਾਂ ਨੂੰ ਹੌਸਲਾ ਦਿੰਦੇ ਰੱਖਿਆ।
0: ਬਸ ਮੇਰਾ ਤਾਂ ਜੀ ਜ਼ਿੰਦਗੀ ਦਾ ਇੱਕ ਲੈਸਨ ਹੈ ਵੀ ਮੈਂ ਜੋ ਸਿੱਖਿਆ ਆਪਦੀ ਜ਼ਿੰਦਗੀ 'ਚੋਂ, ਆਪਣੇ ਟੋਪਿਕ ਮੈਂ ਚੱਲਿਆ 8 ਚ ਸੀਗੇ, ਮੇਰੇ ਡੈਡੀ ਨੇ ਕਿਹਾ ਸੀ ਜਾਓ ਮੁੜਨਾ ਸੀ ਵਾਪਸ, ਇਹ ਵੀ ਨੈਕਸਟ ਡੇ ਦਾ ਤੁਹਾਨੂੰ ਨਹੀਂ, ਤੁਸੀਂ ਆਪਦੇ ਵੱਲੋਂ ਵੀ ਪਲਾਨ ਕਰ ਰਹੇ ਹੋ, ਨੈਕਸਟ ਡੇ ਦਾ ਤੁਹਾਨੂੰ ਪਤਾ ਨੀ। ਅੱਜ ਤੁਸੀਂ ਮੰਨ ਲਓ ਵੀ ਮੈਂ ਬਿਮਾਰ ਵੀ ਬਹੁਤ ਰਿਹਾ ਜੀ ਇੱਥੇ ਨਾ, ਤੇ ਉਹ ਮੈਨੂੰ ਪਤਾ ਨੀ ਸੀ ਵੀ ਮੈਂ ਬਿਮਾਰ ਵੀ ਹੋ ਸਕਦਾ, ਮੰਨ ਲਓ ਹੈਲਥ ਵੀ ਹੁੰਦਾ ਬੰਦਾ,
2: ਇਹ ਤਾਂ ਹੁੰਦੀਆਂ ਨਹੀਂ ਸਾਡੇ ਇੱਥੇ।
0: ਤੇ ਬਸ ਇਹ ਵੀ ਸਬਰ ਰੱਖੋ, ਲਾਈਨ 'ਚ ਲੱਗੇ ਰਹੋ, ਤੇ
2: ਜ਼ਿੰਦਗੀ ਨੂੰ ਖੂਬ ਇੰਜੋਏ ਕਰੋ ਤੁਸੀਂ, ਤੇ ਜਿੰਨਾ ਵੀ ਤੁਸੀਂ ਮੰਨ ਲਓ ਇਹਨਾਂ ਚੀਜ਼ਾਂ ਦੇ ਵਿੱਚ ਜੋ ਵੀ ਤੁਹਾਡੇ ਮਨਸੂਬੇ ਕੋਈ ਅੜੇ ਫੜੇ ਨੇ ਪਛੜੇ ਨੇ ਇਸ ਵਜ੍ਹਾ ਦੇ ਕਰਕੇ, ਉਹ ਸਾਰੇ ਤੁਹਾਡੇ ਹੁਣ ਪੂਰੇ ਹੋਣ, ਤੇ ਥੈਂਕ ਯੂ ਤੁਹਾਡਾ, ਬਣੇ ਰਹੋ ਇਸੇ ਤਰ੍ਹਾਂ ਪਰਿਵਾਰ ਦਾ ਹਿੱਸਾ। ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ, ਸੁੱਖ ਸਾਂਦ ਇਸੇ ਤਰ੍ਹਾਂ ਚੱਲਦੀ ਰਹੇ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਭਾਈ, ਤੁਸੀਂ ਵੀ ਅਤੇ ਤੁਹਾਡੀ ਵੀ ਕਹਾਣੀ ਆ ਕੇ, ਅਤੇ ਆਪਾਂ ਕਰਦੇ ਹਾਂ ਤੁਹਾਡੇ ਨਾਲ ਅਤੇ ਤੁਸੀਂ ਸਾਡੇ ਨਾਲ ਸਾਂਝੇ। ਅਤੇ ਫਿਲਹਾਲ ਇੱਕ ਨਵਾਂ ਮੋੜ ਜਿਹੜਾ ਜ਼ਰੂਰ ਇਹਨਾਂ ਦੀ ਕਾਲ ਨੇ ਦਿੱਤਾ, ਅਤੇ ਇਹ ਮੋੜ ਆਪਾਂ ਅੱਗੇ ਆ ਕੇ ਇਹਦੇ 'ਤੇ ਝਾਤ ਮਾਰਦੇ ਹਾਂ। ਇੱਕ ਨਿੱਕੀ ਜੀ ਬ੍ਰੇਕ, ਰੇਡੀਓ ਹਾਂਜੀ 1674 AM।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
6: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
7: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ .com
9: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
10: 0433-280-252 ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁੰਨਾ ਜੁਲਰਸ 99 ਮੇਨ ਰੋਡ ਵੈਸਟ ਸੇਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
11: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
12: ਕੀ ਹੋਇਆ
11: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
12: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
11: ਜਾਂ 90-77-97-33
12: ਜਾਂ ਈਮੇਲ info@vyimmigration.com.au
11: ਯਾਦ ਰੱਖੋ 9077-9733
12: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
11: ਹਰ ਕਦਮ ਤੁਹਾਡੇ ਨਾਲ
13: ਓ ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
14: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
13: ਫਿਰ ਲਵਾਈਏ ਕਿੱਥੋਂ
14: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
13: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
15: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
16: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
15: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਰਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
17: ਵਾਈਟ ਹਿਲ ਸਟੂਡੀਓਜ਼

0: ਉਤਾਰਾਂ ਚ ਲਾਈ ਨੂੰ
1: ਸੋਨਾ ਚਾਹੀਦਾ
2: ਭਰੋਸਾ ਚਾਹੀਦਾ
1: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042 ready set go chadston ford dandenong road te tuhanu udik reha hai ford ranger ranger super duty everest te sadabahar mustang brand new demo te quality pre-owned vehicles trade in ate finance options be available aao te apni navi ford da test drive karo business fleet lai gal karo vehicle experts tim forbes ya kori nal radio hanji de hawale nal pao 3 saal di free service Chetston Ford. Ready, set, Ford. Kitchen da style dull lagda. Bathroom vanity simple jya. Hun tension khatam karo. Aa gaya ZJ Stone Mason. Tade ghar nu banaye ekdam classy. Assi banaune ha designer stone bench tops for kitchen. Stylish vanity ate modern laundry. Oh vi porcelain ate marble nal. Jithe elegance mildi hai durability nal. Hun na sirf kar par tuhadi personality vi shine karegi stone de style nal. Call karo 0410-045-555 या आज ही विजिट करो 104 कॉलिंस रोड मेल्टन

0: ਰੇਡੀਓ। ਹਾਂਜੀ 1674 ਐਮ ਪ੍ਰੋਗਰਾਮ। ਹਾਂਜੀ ਮੈਲਬਨ ਮਹਿਰਨਜੋਤ ਸਿੰਘ ਮੇਰੇ ਨਾਲ ਨੇ, ਡਾਕਟਰ ਪ੍ਰੀਤਿੰਦਰ ਗਰੇਵਾਲ, ਅਤੇ ਗੱਲਾਂ ਬਾਤਾਂ ਅੱਜ ਸਾਡੀਆਂ ਚੱਲ ਰਹੀਆਂ ਨੇ ਆਪਣੇ ਕੈਰੀਅਰ ਦੇ ਬਾਰੇ, ਆਪਾਂ ਕੀ ਕੰਮ ਕਾਰ ਕਰਦੇ ਹਾਂ, ਕਿੱਦਾਂ ਸਾਡੇ ਘਰ ਦੀ ਰੋਜ਼ੀ ਰੋਟੀ ਚੱਲਦੀ ਹੈ, ਖਰਚੇ ਚੱਲਦੇ ਨੇ, ਅਤੇ ਕੀ ਆਪਾਂ ਇਹ ਸਾਰੀਆਂ ਆਪ ਚੁਣੀਆਂ ਚੀਜ਼ਾਂ ਨੇ ਜਾਂ ਫਿਰ ਆਪਣੇ ਆਪ ਹੀ ਕਿਸਮਤ ਸਾਨੂੰ ਹੱਥ ਫੜ ਕੇ ਇੱਥੋਂ ਤੱਕ ਲੈ ਆਈ ਹੈ ਅਤੇ ਆਪਾਂ ਬਸ ਉੱਥੇ ਟਿਕੇ ਹਾਂ ਅਤੇ ਉਹਦੇ ਹੁਕਮ ਦੇ ਵਿੱਚ ਚੱਲ ਰਹੇ ਹਾਂ, ਪਛੰਡੇ ਮਾਰੀਆਂ ਨੇ ਉਹ ਗੱਲ ਵੱਖਰੀ ਹੈ। ਹਾਂਜੀ ਡਾਕਟਰ ਸਾਹਿਬ,
1: ਗੱਲਾਂ ਤਾਂ ਉਹੀ ਨੇ, ਤੁਸੀਂ ਸਾਰੀਆਂ ਗੱਲਾਂ ਪਹਿਲਾਂ ਹੀ ਕਰਤੀਆਂ ਇੱਕ ਲਾਈਨ 'ਚ।
0: ਨਹੀਂ ਹਲੇ ਤਾਂ ਵੇਖੋ ਇੱਥੋਂ ਤਾਂ ਗੱਲ ਸ਼ੁਰੂ ਹੁੰਦੀ ਆ।
1: ਮਸਲਾ ਇਹ ਆ ਵੀ ਨੌਕਰੀ ਨੇ ਤੁਹਾਨੂੰ ਚੁਣਿਆ ਸੀ ਜਾਂ ਤੁਸੀਂ ਨੌਕਰੀ ਚੁਣੀ ਸੀ, ਬਿਲਕੁਲ ਜਿਵੇਂ ਲਾਈਫ ਪਾਰਟਨਰ ਚੁਣੀ ਦਾ।
0: ਹਾਂ, ਵੀ ਤੁਸੀਂ ਲਵ ਮੈਰਿਜ ਕਰਵਾਈ ਸੀ ਜਾਂ ਅਰੇਂਜ ਮੈਰਿਜ, ਇਹ ਉਦਾਂ ਦੀ ਚੀਜ਼ ਆ।
1: ਰਿਜ਼ਲਟ ਭਾਵੇਂ ਹਿਊਮਨ ਲਾਈਫ ਦਾ ਸੇਮ ਹੀ ਨਿਕਲਦਾ,
0: ਰਹਿਣਾ ਉਹ ਕੁਛ ਹੀ ਆ।
1: ਮਤਲਬ ਖਰਬੂਜਾ ਚਾਕੂ ਤੇ ਜਾਂ ਚਾਕੂ ਖਰਬੂਜੇ ਤੇ ਤਾਂ ਹੈ ਤਾਂ ਗੱਲ ਇੱਕੋ ਹੀ ਆ ਨਾ। ਇਹ ਹੁਣ ਖਰਬੂਜਾ ਦੂਜਾ ਪਾਰਟਨਰ ਆ ਜਿਹੜਾ ਇਸ ਵੇਲੇ ਸੁਣ ਨਹੀਂ ਰਿਹਾ,
0: ਸੋ ਹੋ ਸਕਦਾ ਸੁਣ ਵੀ ਰਿਹਾ ਹੋਵੇ। ਪਰ ਇੱਥੋਂ ਆਪਾਂ ਅਸਲ 'ਚ ਕਈ ਵਾਰੀ ਨਾ ਇੱਕ ਕੋਈ ਆਪਣੀ ਲਾਈਫ ਦਾ ਇੱਕ ਪਾਰਟ ਡਿਸਕਸ ਕਰ ਰਹੇ ਹੁੰਦੇ ਹਾਂ, ਪਰ ਉਹ ਲਗਭਗ ਉਹ ਵਾਲਾ ਸਾਡਾ ਸੁਭਾਅ ਅਤੇ ਉਹ ਵਾਲੇ ਕਰੈਕਟਰਿਸਟਿਕਸ ਹਰ ਇੱਕ ਪਾਸੇ ਹੀ ਲਾਗੂ ਹੋ ਜਾਂਦੇ। ਉਹ ਫਾਰਮੂਲਾ ਤੁਸੀਂ ਮੁੜ ਕੇ ਕਿਤੇ ਵੀ ਮਤਲਬ ਲਾ ਲਓ ਅਤੇ ਉੱਥੇ ਤੁਹਾਨੂੰ ਉਹਦਾ ਰਿਜ਼ਲਟ ਦਿਖਣਾ ਸ਼ੁਰੂ ਹੋ ਜਾਂਦਾ, ਤੁਹਾਨੂੰ ਚਾਨਣ ਹੋਣਾ ਸ਼ੁਰੂ ਹੋ ਜਾਂਦਾ ਵੀ ਜੇ ਇੱਕ ਪਾਸੇ ਇੱਦਾਂ ਹੋਇਆ ਤਾਂ ਦੂਸਰੇ ਪਾਸੇ ਵੀ ਇਹ ਚੀਜ਼ ਕੰਮ ਕਰ ਰਹੀ ਆ।
1: ਅਤੇ ਦੂਜਾ ਆਸਪੈਕਟ ਇਹਦਾ ਇਹ ਆ, ਨਜ਼ਰੇ ਬਦਲੀ, ਨਜ਼ਾਰੇ ਬਦਲੇ। ਜਦ ਤੁਸੀਂ ਪੰਜਾਬ ਸੀਗੇ ਤਾਂ ਮਾਹੌਲ ਹੋਰ ਸੀ, ਗੱਲਾਂ ਬਾਤਾਂ ਹੋਰ ਕਿਸਮ ਦੀਆਂ ਸੀ, ਜਾਂ ਜਿਸ ਦੌਰ 'ਚ ਅਸੀਂ ਪੈਦਾ ਹੋਏ ਜਾਂ ਸਾਡੇ ਤੋਂ ਜਿਹੜੇ ਪਹਿਲੇ ਸੀ ਉਹ ਕਹਿੰਦੇ ਮੇਰਾ ਪੁੱਤ ਥਾਣੇਦਾਰ ਲੱਗੂ ਕਿਉਂਕਿ ਥਾਣੇਦਾਰ ਦਾ ਰੋਬ ਸੀ, ਹੈ ਨਾ। ਜਿਹੜਾ ਮਿੱਟੀ ਨਾਲ ਮਿੱਟੀ ਹੋ ਕੇ ਆਇਆ ਉਹ ਕਹਿੰਦਾ ਮੈਂ ਆਪਦਾ ਪੁੱਤ ਨੂੰ ਪੜ੍ਹਾ ਲਿਖਾ ਕੇ ਕੋਈ ਅਫਸਰ ਬਣਾਉਣਾ, ਕੋਈ ਕਹਿੰਦਾ ਮੈਂ ਪਟਵਾਰੀ ਬਣਾਉਣਾ। ਫਿਰ ਦੌਰ ਚੇਂਜ ਹੋਇਆ, ਜਿਨ੍ਹਾਂ ਦੌਰਾਂ 'ਚ ਆਪਾਂ ਜਨਮ ਲਿਆ ਉਦੋਂ ਹੁੰਦਾ ਸੀ ਡਾਕਟਰ ਬਣੂ ਸਾਡਾ ਮੁੰਡਾ, ਇੰਜੀਨੀਅਰ ਬਣੂ, ਹੈ ਨਾ। ਅਤੇ ਜਿਹੜੇ ਵਿਚਾਰੇ ਅਨਪੜ੍ਹ ਤਬਕਾ ਸੀ ਜਿਨ੍ਹਾਂ ਦੀ ਪੜ੍ਹਾਈ ਲਿਖਾਈ ਦਾ ਕੋਈ ਵਾਹ ਵਾਸਤਾ ਨਹੀਂ ਸੀ, ਉਹ ਸਾਡਾ ਮੁੰਡਾ ਵੱਡਾ ਹੋ ਕੇ ਜਹਾਜ਼ ਬਣੂ, ਉਹ ਕਹਿੰਦਾ ਪਾਪਾ ਪਾਇਲਟ ਹੁੰਦਾ। ਮਤਲਬ ਡਿਪੈਂਡ ਕਰਦਾ ਹੈ ਨਾ ਤੁਸੀਂ, ਤੁਹਾਡੀ ਪਰਵਰਿਸ਼, ਤੁਸੀਂ ਕਿਸ ਘਰ 'ਚ ਪੈਦਾ ਹੋਏ ਅਤੇ ਤੁਹਾਡੇ ਪੜ੍ਹਾਉਣ ਵਾਲੇ ਅਧਿਆਪਕ ਕੌਣ ਸੀ, ਤੁਹਾਡੇ 'ਤੇ ਘਰ ਦੀ ਜ਼ਿੰਮੇਵਾਰੀ ਕਿੰਨੀ ਸੀ। ਹੁਣ ਮੈਂ ਜਿਹੜੇ ਸਕੂਲ 'ਚ ਪੜ੍ਹਿਆ ਬਹੁਤ ਸਾਰੇ ਬੱਚੇ ਇਹੋ ਜਿਹੇ ਸੀ ਜਿਹੜੇ ਸਵੇਰੇ ਰੋਟੀ ਖਾ ਕੇ ਨਹੀਂ ਸੀ ਆਉਂਦੇ, ਹੈ ਨਾ। ਕਈ ਬੱਚੇ ਆ ਜਿਨ੍ਹਾਂ ਨੇ ਰਿਓ ਵਾਲੇ, ਹੈ ਨਾ, ਬੋਰੇ ਦੀ ਹੋਈ ਮੀਂਹ ਪੈਂਦੇ 'ਚ ਉਹੀ ਬਣਾਉਣੀ, ਹੈ ਨਾ, ਉਹ ਲੈ ਕੇ ਜਾਣਾ ਅਤੇ ਛਤਰੀ ਹੈ ਨਹੀਂ, ਅਤੇ ਉਹ ਗੁਰਬਤ ਨਾਲ ਘੁਲਦੇ ਆ ਅਤੇ ਉਹਨਾਂ ਲਈ ਜ਼ਿੰਦਗੀ 'ਚ ਕੁਛ ਆਹ ਬਣਨਾ ਉਹ ਬਣਨਾ ਉਹ ਕੋਈ ਮਾਇਨੇ ਨਹੀਂ ਰੱਖਦਾ, ਉਹਨਾਂ ਲਈ ਸਰਵਾਈਵਲ ਦੀ ਲੜਾਈ ਆ। ਅਤੇ ਜਿਹੜੇ ਪੜ੍ਹੇ ਲਿਖੇ ਆ ਸ਼ਹਿਰਾਂ 'ਚ ਚਲੇ ਗਏ, ਹੁਣ ਅਸੀਂ ਸਾਡੇ ਮਾਂ ਬਾਪ ਸਰਕਾਰੀ ਅਧਿਆਪਕ ਸੀਗੇ, ਪੜ੍ਹਾਉਂਦੇ ਸੀ, ਸਾਡੇ ਕੋਲ ਚਾਰ ਪਿਛੱਲੜ ਸੀਗੇ, ਪੈਸੇ ਸੀ, ਉਹਨਾਂ ਨੇ ਸਾਨੂੰ ਪੜ੍ਹਾ ਲਿਖਾ ਲਿਆ ਸੀ, ਯੂਨੀਵਰਸਿਟੀਆਂ 'ਚ ਪੜ੍ਹ ਗਏ ਅਤੇ ਉਸ ਕਿਸਮ ਦੀਆਂ ਨੌਕਰੀਆਂ ਕੀਤੀਆਂ। ਪਰ ਜ਼ਰੂਰੀ ਨਹੀਂ ਕਿ ਜਿਹੜੇ ਉਹ ਪਿੱਛੇ ਰਹਿ ਗਏ ਸੀ ਉਹ ਬਿਲਕੁਲ ਹੀ ਪਿੱਛੇ ਰਹਿ ਗਏ, ਉਹਨਾਂ 'ਚੋਂ ਬਹੁਤ ਸਾਰੇ ਲੋਕ ਕਾਮਯਾਬ ਵੀ ਹੋਏ ਆ, ਪਰ ਉਹਨਾਂ ਦਾ ਕਾਮਯਾਬੀ ਦਾ ਪੈਮਾਨਾ ਹੋਰ ਕਿਸਮ ਦਾ ਸੀ। ਹੁਣ ਜਦ ਅਸੀਂ ਇੱਥੇ ਆ ਗਏ ਹਾਂ ਤਾਂ ਹੁਣ ਕੋਈ ਕਹਿੰਦਾ ਯਾਰ ਨਰਸਿੰਗ ਕਰ ਲਓ ਅਤੇ ਪੀ ਆਰ ਮਿਲ ਜੂਗੀ, ਹੁਣ ਇੱਥੇ ਉੱਦਾਂ ਦੀਆਂ ਗੱਲਾਂ। ਹੁਣ ਕੋਈ ਵੈਲਡਰ ਬਣ ਗਿਆ, ਕੋਈ ਬਾਰਬਰ ਬਣ ਗਿਆ, ਕੋਈ ਸ਼ੈਫ ਬਣ ਗਿਆ, ਜਦਕਿ ਇਹਨਾਂ ਚੀਜ਼ਾਂ ਦਾ ਇਹਨਾਂ ਲੋਕਾਂ ਦੇ ਪਰਿਵਾਰਾਂ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਬਹੁਤ ਸਾਰੇ ਲੋਕਾਂ ਨੇ, ਜਾਂ ਕਹਿ ਲਓ ਕਿੱਤੇ ਨੇ, ਲੋਕਾਂ ਨੂੰ ਚੁਣ ਲਿਆ ਅਤੇ ਉਹ ਲੋਕਾਂ ਨੂੰ ਲੱਗਿਆ ਵੀ ਯਾਰ ਇਹਦੇ 'ਚ ਰਾਹ ਸੁਖਾਲੇ ਆ, ਪੱਧਰੇ ਆ, ਸਾਡਾ ਆਸਟ੍ਰੇਲੀਆ 'ਚ ਪੱਕੇ ਤੌਰ 'ਤੇ ਸਥਾਈ ਵਸਨੀਕ ਬਣਨ ਦਾ ਸੁਪਨਾ ਵੀ ਪੂਰਾ ਹੁੰਦਾ ਅਤੇ ਨਾਲੋਂ ਨਾਲ ਸਾਡਾ ਕੰਮ ਕਾਰੋਬਾਰ ਵੀ ਆ। ਨਾਲੇ ਇਹ ਉਹ ਮੁਲਕ ਨੇ ਜਿੱਥੇ ਕਿਹਾ ਜਾਂਦਾ ਵੀ ਜਿਹੜੀ 9 to 5 ਵਾਲੀ ਨੌਕਰੀ ਆ, ਵੱਜਵੀਂ ਨੌਕਰੀ ਆ, ਉਹ 'ਚ ਵੱਜਵੇਂ ਪੈਸੇ, ਵੱਜਵੀਂ ਤਨਖਾਹ ਵਾ ਅਤੇ ਉਹ 'ਚ ਸਟ੍ਰੈੱਸ ਆ। ਬਾਕੀ ਜਿਹੜੇ ਟ੍ਰੇਡ ਨਾਲ ਰਿਲੇਟਡ ਕੰਮ ਨੇ ਉਹ 'ਚ ਕੈਸ਼ ਮਨੀ ਆ ਜਾਂ ਜੋ ਵੀ ਆ, ਹੋ ਸਕਦਾ ਟ੍ਰੇਡ ਵਾਲੇ ਸੋਚਦੇ ਹੁਣ ਵੀ ਵਾਈਟ ਕਾਲਰ ਜਾਬ ਮਿਲੇ, ਉਹ ਮਨੁੱਖੀ ਸੁਭਾਅ ਦਾ ਹੈਗਾ। ਪਰ ਜੇ ਹੁਣ ਜਨਰਲਾਈਜ਼ ਜਿਹਾ ਕਰੀਏ, ਜਿਹੜਾ ਆਪਾਂ ਇਸ ਕਿਸਮ ਦੀ ਵਿਚਾਰ ਚਰਚਾ ਆਪਾਂ ਆਪਣੇ ਗਰਾਂ 'ਚ ਬੈਠੇ ਹਾਂ, ਕੋਈ ਪਾਰਟੀਆਂ 'ਤੇ ਮਿਲਦੇ ਮੁੜਦੇ ਹਾਂ, ਤਾਂ ਸੁਣਨ ਨੂੰ ਮਿਲਦੀਆਂ ਨੇ।
0: ਸੋ ਉਹ ਇੱਥੇ ਇੱਕ ਦੋ ਚੀਜ਼ਾਂ ਮੈਨੂੰ ਲੱਗ ਰਹੀਆਂ ਵਾ ਜਿਹੜੀਆਂ ਕਿਸੇ ਹੱਦ ਤੱਕ ਇਸ ਵਿਸ਼ੇ ਨੂੰ ਡਰਾਈਵ ਵੀ ਕਰਦੀਆਂ ਨੇ, ਫਿਰ ਉਸ ਡਾਇਰੈਕਸ਼ਨ ਤੋਂ ਵੀ ਤੁਸੀਂ ਜ਼ਰੂਰ ਇੱਕ ਵਾਰੀ ਸਾਂਝ ਪਾਇਓ। ਇੱਕ ਤਾਂ ਸਾਡੀ ਦੂਸਰੇ ਦੇਸ਼ ਦੇ ਵਿੱਚ ਆ ਕੇ ਵੱਸਣਾ, ਹੁਣ ਜਦੋਂ ਆਪਾਂ ਮਾਈਗ੍ਰੈਂਟਸ ਹਾਂ ਅਤੇ ਆਪਾਂ ਇੱਥੇ ਆ ਕੇ ਵੱਸੇ ਹਾਂ ਅਤੇ ਸਾਡੇ ਕੋਲ ਬਹੁਤੀ ਕੋਈ ਚੋਇਸ ਨਹੀਂ ਆ, ਮਤਲਬ ਮੈਂ ਨਹੀਂ ਕਹਿੰਦਾ ਵੀ 100%, ਪਰ ਬਹੁਤਿਆਂ ਦੇ ਕੋਲ, ਮਤਲਬ ਅਸੀਂ ਤਾਂ ਆਪਣੀ ਗੱਲ ਕਰ ਰਹੇ ਹਾਂ ਅਤੇ ਆਪਣੇ ਵਰਗਿਆਂ ਦੀ ਗੱਲ ਕਰ ਰਹੇ ਹਾਂ, ਸੋ ਉੱਥੇ ਸਾਡੇ ਕੋਲ ਕੋਈ ਬਹੁਤੀ ਚੋਇਸ ਨਹੀਂ ਆ। ਜਿੱਦਾਂ ਮੰਨ ਲਓ ਕੋਈ ਪੰਜਾਬ ਆਉਂਦਾ ਆ ਅਤੇ ਉਹ ਕੋਈ ਇਹ ਸੁਪਨਾ ਨਹੀਂ ਲੈ ਕੇ ਆਉਂਦਾ ਹੋਊਗਾ ਵੀ ਮੈਂ ਉੱਥੇ ਫਲ ਵੇਚਣੇ ਆ ਜਾਂ ਮੈਂ ਸਬਜ਼ੀ ਵੇਚਣੀ ਆ ਜਾਂ ਮੈਂ ਉੱਥੇ ਨਾਰੀਅਲ ਵਾਲੀ ਰੇਹੜੀ ਲਾਉਣੀ ਆ। ਸੋ ਇੱਥੇ ਆਪਾਂ ਨੂੰ ਉਸ ਹਿਸਾਬ ਦੇ ਨਾਲ ਚੁਣਨਾ ਪੈਂਦਾ ਵਾ ਆਪਣਾ ਕਿੱਤਾ, ਜਿੱਥੇ ਸਾਡੇ ਪੈਰ ਪੱਕੇ ਹੋ ਸਕਣ, ਜਿਹੜੀ ਚੀਜ਼ ਸਾਨੂੰ ਪੀ ਆਰ ਵੱਲ ਨੂੰ ਲੈ ਕੇ ਜਾਵੇ ਅਤੇ ਦੂਸਰੀ ਚੀਜ਼ ਜਿਹਦੇ ਵਿੱਚੋਂ ਸਾਨੂੰ ਕਮਾਈ ਵਧੀਆ ਹੋਵੇ। ਜਿਹੜੀ ਸਾਡੇ ਲਈ ਕਨਵੀਨੀਅੰਟ ਹੋਵੇ। ਸੋ ਇੱਥੇ ਫਿਰ ਆਪਾਂ ਇਹ ਕਹਿ ਲਈਏ ਵੀ ਜਿਹੜਾ ਬੰਦਾ ਦੂਸਰੇ ਦੇਸ਼ ਦੇ ਵਿੱਚ ਚੱਲ ਕੇ ਆਉਂਦਾ ਆਪਣੀ ਧਰਤੀ ਛੱਡ ਕੇ, ਉਹਦੇ ਲਈ ਇਹ ਵਾਲੀ ਚੋਇਸ ਇੱਕ ਹੱਦ ਤੱਕ ਤਾਂ ਉੱਥੇ ਖਤਮ ਹੋ ਜਾਂਦੀ ਹੈ। ਇਹੋ ਚੀਜ਼ ਜੇ ਮੰਨ ਲਓ ਆਪਾਂ ਆਪਣੇ ਦੇਸ਼ ਦੇ ਵਿੱਚ ਹੁੰਦੇ ਤਾਂ ਸ਼ਾਇਦ ਆਪਾਂ ਮਿੱਥ ਕੇ ਪਿੱਕ ਕਰਦੇ, ਜਾਂ ਫਿਰ ਇੱਥੇ ਹੁਣ ਜਿਹੜੇ ਗਾਂ ਸਾਡੇ ਬੱਚੇ ਨੇ, ਜਾਂ ਫਿਰ ਸਾਡਾ ਸੋ ਐਂਡ ਸੋ ਇੱਕ ਸਟੇਜ ਤੋਂ ਬਾਅਦ ਆਪਾਂ ਉੱਧਰ ਵੀ ਆਉਂਦੇ ਹਾਂ, ਉੱਥੇ ਵੀ ਆਪਾਂ ਮੁੜ ਕੇ ਫਿਰ ਅੱਗੇ ਆਪਣੀਆਂ ਪਿਕਸ ਆਪਣੀਆਂ ਕਰਨੀਆਂ ਸ਼ੁਰੂ ਕਰਦੇ ਹਾਂ। ਜੇਕਰ ਆਪਾਂ ਇਹੋ ਹੀ ਆਪਣੇ ਘਰ ਰਹਿੰਦੇ ਤਾਂ ਉੱਥੇ ਫਿਰ ਸ਼ਾਇਦ ਪਲੈਨਡ ਹੁੰਦੀ ਚੀਜ਼, ਹੈ ਨਾ, ਵੀ ਆਪਾਂ ਮੰਨ ਲਓ ਉੱਦਾਂ ਦਾ ਕੋਈ ਕੋਰਸ ਕਰਦੇ ਵੀ ਮੰਨ ਲਓ ਕਿਸੇ ਨੇ ਟੀਚਰ ਬਣਨਾ ਵਾ, ਕਿਸੇ ਨੇ ਡਾਕਟਰ ਬਣਨਾ ਵਾ, ਕਿਸੇ ਨੇ ਪਾਇਲਟ ਬਣਨਾ ਵਾ, ਜਾਂ ਜੋ ਵੀ ਕੋਈ ਕਾਰੋਬਾਰ ਕਰਨਾ, ਅਤੇ ਉੱਥੇ ਸ਼ਾਇਦ ਉਹ ਫਿਰ ਤੁਹਾਡੀ ਉੱਥੇ ਪਲੈਨਿੰਗ ਇੱਕ ਸਟੇਜ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ ਇੱਕ ਸਟੇਜ ਤੱਕ ਨਹੀਂ ਹੀ ਹੁੰਦੀ ਉੱਥੇ ਵੀ, ਪਰ ਉਸ ਤੋਂ ਬਾਅਦ ਫਿਰ ਉਹ ਪਲੈਨਿੰਗ ਸ਼ੁਰੂ ਹੋ ਜਾਂਦੀ ਹੈ। ਇਹਦਾ ਮਤਲਬ ਇਹ ਕਿ ਜਦੋਂ ਆਪਾਂ ਆਪਣਾ ਘਰ ਛੱਡ ਕੇ ਆਉਂਦੇ ਹਾਂ ਤਾਂ ਫਿਰ ਬਹੁਤੇ ਡਿਸੀਜ਼ਨ ਆਪਾਂ ਔਲਰੇਡੀ ਉਸ ਰੱਬ ਦੇ ਹਵਾਲੇ ਕਰਕੇ ਹੀ ਆਪਾਂ ਆਉਂਦੇ ਹਾਂ, ਫਿਰ ਉੱਥੇ ਤੁਹਾਡਾ ਬਹੁਤੀ ਪਲੈਨਿੰਗ ਜਿਹੜੀ ਉਹ ਧਰੀ ਧਰਾਈ ਰਹਿ ਜਾਂਦੀ ਹੈ। ਅਤੇ ਦੂਸਰੀ ਚੀਜ਼ ਸ਼ਾਇਦ ਇਹ ਵੀ ਆ ਕਿ ਜਦੋਂ ਸਾਡੇ ਕੋਲ ਮੇਨ ਟੀਚਾ ਕੁਛ ਹੋਰ ਹੁੰਦਾ ਵਾ, ਏਮ ਸਾਡਾ ਕੁਛ ਹੋਰ ਹੁੰਦਾ, ਅਤੇ ਜੋਬ ਜਿਹੜੀ ਆ ਉਹ ਇਹਦੇ ਇਨ ਬਿਟਵੀਨ ਵਾਲਾ ਪਾਥ ਹੀ ਰਹਿ ਜਾਂਦੀ ਹੈ। ਸਾਨੂੰ ਉਹ ਦਿਖ ਰਿਹਾ ਵੀ ਆਪਾਂ ਇੱਥੇ ਪੱਕੇ ਕਿੱਦਾਂ ਹੋਣਾ, ਅਤੇ ਇਨ ਬਿਟਵੀਨ ਜਿਹੜੀਆਂ ਵੀ ਜੋਬਾਂ ਆਈਆਂ ਉਹ ਖਰਚੇ ਖੁਰਚੇ ਚਲਾਉਣ ਲਈ ਆਪਾਂ ਉਹ ਆਪਾਂ ਕਰਦੀਆਂ,
1: ਕਿਉਂਕਿ ਇੰਡੀਆ 'ਚ ਤਾਂ ਹੈ ਨਾ ਮਤਲਬ ਚੰਗੀ ਨੌਕਰੀ ਮਿਲਣੀ ਨਹੀਂ ਅਤੇ ਮਾੜੀ ਮੈਂ ਕਰਨੀ ਨਹੀਂ, ਇੱਥੇ ਉਲਟ ਆ, ਜੋ ਹੈ ਉਹੀ ਆ
0: ਜੋ ਤੁਹਾਨੂੰ ਲੱਭਾ,
1: ਕਿਉਂਕਿ ਰੋਜ਼ੀ ਰੋਟੀ ਦੇ ਮਸਲੇ ਆ ਅਤੇ ਉਹ ਤੁਸੀਂ ਜੋ ਜੇ ਕੁਛ ਹੋਰ ਨਹੀਂ ਮਿਲਦਾ ਬੰਦਾ ਕਹਿੰਦਾ ਚੱਲ ਫਿਰ ਮੈਂ ਊਬਰ ਚਲਾ ਲੈਂਦਾ ਜਾਂ ਊਬਰ ਈਟਸ ਕਰ ਲੈਂਦਾ ਕੁਛ ਵੀ। ਬਹੁਤ ਸਾਰੇ ਲੋਕਾਂ ਨੇ ਟੈਕਸੀ ਇਸ ਕਰਕੇ ਚਲਾਉਣੀ ਸ਼ੁਰੂ ਕੀਤੀ ਵੀ ਹੋਰ ਕੋਈ ਕੰਮ ਕਾਰ ਨੌਕਰੀਆਂ ਨਹੀਂ ਸੀ ਮਿਲ ਰਹੀਆਂ। ਆਪ ਉਪਮਾ ਐਮ ਕੌਮ ਐਮ ਸੀ ਏ ਬਹੁਤ ਪੜ੍ਹੇ ਲਿਖੇ ਲੋਕ ਆ, ਉਹ ਗੋਰੇ ਅਕਸਰ ਮਜ਼ਾਕ ਵੀ ਉਡਾਉਂਦੇ ਆ ਵੀ ਕੋਈ ਡਾਕਟਰ ਹੋਣਾ ਇਹ ਜਿਹੜਾ ਟੈਕਸੀ ਚਲਾ ਰਿਹਾ ਜਾਂ, ਪਰ ਅਸਲ 'ਚ ਟੈਕਸੀ 'ਚੋਂ ਕਮਾਈ ਆਮਦਨ ਵਰਕ ਲਾਈਫ ਸਟਾਈਲ ਬੈਲੈਂਸ ਇੰਨਾ ਕ੍ਰੀਏਟ ਹੋ ਗਿਆ ਉਹ ਉਹਨੂੰ ਚੈਰਿਸ਼ ਕਰਨ ਲੱਗ ਗਏ। ਉਲਟਾ ਹੁਣ ਟੈਕਸੀ ਵਾਲਾ ਕਹਿੰਦਾ ਭਾਅ ਜੀ ਹੋਰ ਨਹੀਂ ਤਾਂ ਟੈਕਸੀ ਚਲਾ ਲਓ ਯਾਰ, ਕੋਈ ਚਾਰ ਪੈਸੇ ਤਾਂ ਜੁੜਨਗੇ ਤੁਹਾਨੂੰ, ਮਾਪਟਾ ਘਰ ਕੋਲ ਲਾਉਣਾ ਯਾਰ। ਉਸ ਲਿਹਾਜ਼ ਨਾਲ ਮਤਲਬ ਕਈ ਵਾਰ ਉਹ ਤੁਸੀਂ ਮਜ਼ਬੂਰੀ ਦੇ ਤੌਰ 'ਤੇ ਕੰਮ ਸ਼ੁਰੂ ਕੀਤਾ ਹੁੰਦਾ, ਬਾਅਦ 'ਚੋਂ ਸ਼ੌਕ ਵੀ ਬਣ ਜਾਂਦਾ ਅਤੇ ਬਾਅਦ 'ਚੋਂ ਜਾਂ ਬੰਦਾ ਇੱਕ ਤਰ੍ਹਾਂ ਨਾ ਹੈਂਡੀਕੈਪ ਹੋਇਆ ਵੀ ਮਹਿਸੂਸ ਕਰਦਾ, ਬੰਦਾ ਕਹਿੰਦਾ ਯਾਰ ਹੁਣ ਹੋਰ ਕਰਨਾ ਵੀ ਕੀ ਆ, ਜਿੰਨੀ ਕੁ ਤਨਖਾਹ ਨਾ ਫਲਾਨੇ ਬੰਦੇ ਦੀ ਧੱਕੇ ਖਾ ਕੇ ਬਣਦੀ ਆ ਉਨੀ ਕੁ ਮੈਨੂੰ ਵੈਸੇ ਹੀ ਬਣੀ ਜਾਂਦੀ ਆ, ਅਤੇ ਮੈਂ ਟੁੱਟ ਭੱਜ ਕਿਉਂ ਕਰਨੀ ਆ, ਜੋ ਕਰਦਾ ਮੈਂ ਚੁੱਪ ਕਰਕੇ ਕਰੀ ਜਾਵਾਂ। ਇਸ ਕਰਕੇ ਆਲਾ ਦੁਆਲਾ ਕਈ ਵਾਰ ਨੌਕਰੀ ਤੁਹਾਡੇ ਲਈ ਚੁਣ ਲੈਂਦਾ।
0: ਇੱਕ ਉਮਰ ਦੀ ਸਟੇਜ ਵੀ ਹੁੰਦੀ ਨਾ, ਮੈਨੂੰ ਲੱਗਦਾ ਇੱਕ ਸਾਡੀ ਏਜ ਹੁੰਦੀ ਉਦੋਂ ਆਪਾਂ ਕਿਸੇ ਵੀ ਤਰ੍ਹਾਂ ਦਾ ਰਿਸਕ ਆਪਾਂ ਲੈਣ ਨੂੰ ਤਿਆਰ ਹੋ ਜਾਂਦੇ ਹਾਂ, ਪਰ ਉਸ ਤੋਂ ਬਾਅਦ ਫਿਰ ਇੱਕ ਸਟੇਜ ਉਹ ਵੀ ਆਉਂਦੀ ਆ, ਇੱਕ ਉਮਰ 'ਚ ਪਹੁੰਚ ਕੇ ਤੁਸੀਂ ਰਿਸਕ ਲੈਣੋਂ ਡਰਦੇ ਹੋ ਤੁਸੀਂ ਕਿ ਹੁਣ ਯਾਰ ਕਿੰਨੇ ਕੁ ਰਿਸਕ ਲਈ ਜਾਣੇ ਆ। ਅੱਛਾ ਇੱਕ ਚੀਜ਼ ਹੋਰ ਜਿਹੜੀ ਇਸ ਚੀਜ਼ ਨੂੰ ਤੁਸੀਂ ਆਪਾਂ ਇਹ ਤਾਂ ਹੋ ਗਈ ਹੁਣ ਤੱਕ ਦੀ ਕਹਾਣੀ, ਪਰ ਇਸ ਤੋਂ ਬਾਅਦ ਮੈਨੂੰ ਇਹ ਲੱਗਦਾ ਕਿ ਜਦੋਂ ਬੰਦੇ ਕੋਲ ਪੈਸਾ ਆ ਜਾਂਦਾ ਨਾ, ਜਾਂ ਫਿਰ ਉਹ ਇੱਕ ਏਮ ਪੂਰਾ ਕਰ ਲੈਂਦਾ, ਹੁਣ ਇਹਦੇ 'ਚੋਂ ਦੋਵੇਂ ਚੀਜ਼ਾਂ ਜਿਹੜੀਆਂ ਉਹ ਪੈਰਲਰ ਵੀ ਸ਼ਾਇਦ ਚੱਲਣਗੀਆਂ, ਕਿ ਮੰਨ ਲਓ ਸਾਡੇ ਕੋਲ ਇੱਕ ਏਮ ਸੀ ਵੀ ਆਪਾਂ ਤਾਂ ਪੀ ਆਰ ਲੈਣੀ ਆ, ਬਾਕੀ ਰਾਹ ਦੇ ਵਿੱਚ ਕਿਹੜਾ ਆਪਾਂ ਕੰਮ ਕਰਨਾ ਇਹ ਸ਼ਾਇਦ ਇਹ ਚੀਜ਼ਾਂ ਸੈਕੰਡਰੀ ਰਹੀਆਂ ਨੇ ਉਹ ਤੋਂ ਪਹਿਲਾਂ। ਹੁਣ ਉਸ ਤੋਂ ਬਾਅਦ ਜਦੋਂ ਆਪਾਂ ਇੱਕ ਸਾਡਾ ਟੀਚਾ ਪੂਰਾ ਹੋ ਗਿਆ, ਆਪਾਂ ਇੱਕ ਮੰਜ਼ਿਲ ਆਪਣੀ ਜਿਹੜੀ ਆ ਇੱਕ ਪੜਾਅ ਜਿਹੜਾ ਉਹ ਸਰ ਕਰ ਲਿਆ, ਅਤੇ ਉਸ ਤੋਂ ਬਾਅਦ ਫਿਰ ਅਗਲੀ ਸ਼ੁਰੂ ਹੁੰਦੀ, ਫਿਰ ਸ਼ਾਇਦ ਆਪਣਾ ਅਗਲਾ ਟੀਚਾ ਇਹ ਹੁੰਦਾ ਵਾ ਵੀ ਆਪਾਂ ਹੁਣ ਇਸ ਪਾਸੇ ਨੂੰ ਜਾਣਾ, ਅਸੀਂ ਹੁਣ
1: ਬਿਜ਼ਨਸ ਤੋਂ ਚਾਰ ਪੈਸੇ ਹੈਗੇ ਆ, ਇਨਵੈਸਟਮੈਂਟ ਕਰ ਸਕਦੇ ਹਾਂ, ਲੱਖ 2 ਲੱਖ ਡਾਲਰ ਦਾ ਕੁਛ ਲੈ ਸਕਦੇ ਹਾਂ, ਕੋਈ ਰੈਸਟੋਰੈਂਟ ਚਲਾ ਸਕਦੇ ਹਾਂ, ਕੋਈ ਵੀ ਕੰਮ ਕਾਰ, ਹੈ ਨਾ,
0: ਜ਼ਰੂਰੀ ਹੋ ਜਾਂਦਾ। ਇੱਥੋਂ ਮੈਨੂੰ ਲੱਗਦਾ ਫਿਰ ਆਪਾਂ ਇਹਦਾ ਮਤਲਬ ਕਿ ਇੱਕ ਏਮ ਖਤਮ ਹੋਣ ਤੋਂ ਬਾਅਦ ਇਨਸਾਨ ਦੂਸਰਾ ਏਮ ਚੁਣਦਾ ਵਾ ਜਿਹੜਾ ਵੀ ਉਹਨੂੰ ਜ਼ਿਆਦਾ ਇੰਪੋਰਟੈਂਟ ਲੱਗਦਾ,
1: ਬਣੇ ਬਣਾ ਰਾਹ 'ਤੇ ਚੱਲਿਆ ਸੀ, ਹੁਣ ਉਹ ਰਾਹ ਚੁਣ ਸਕਦਾ,
0: ਹੁਣ ਉਹ ਰਾਹ ਚੁਣ ਸਕਦਾ। ਅਤੇ ਸੇਮ ਜੇ ਆਪਾਂ ਇੱਥੇ ਥੋੜ੍ਹੀ ਜਿਹੀ ਕੰਫਿਊਜ਼ਨ ਹੋਵੇ ਤਾਂ ਫਿਰ ਆਪਾਂ ਇਹਨੂੰ ਇੱਦਾਂ ਵੀ ਵੇਖ ਸਕਦੇ ਹਾਂ ਵੀ ਜਿੱਦਾਂ ਸਾਡੇ ਅੱਗੇ ਹੁਣ ਸਾਡੇ ਬੱਚੇ, ਅਤੇ ਉਹਨਾਂ ਦੇ ਲਈ ਤੁਸੀਂ ਹੁਣ ਤੋਂ ਹੀ ਕੁਛ ਸੋਚਿਆ ਹੋਊਗਾ ਵੀ ਆਪਾਂ ਇਹਨੂੰ ਆਹ ਮੈਂ ਆਪਣੇ ਵਾਲਾ ਆਹ ਨਹੀਂ ਕਰਨ ਦੇਣਾ, ਮੈਂ ਇਹਨੂੰ ਉਸ ਪਾਸੇ ਲੈ ਕੇ ਜਾਣਾ। ਬੜੇ ਤੁਹਾਨੂੰ ਇੱਦਾਂ ਦੇ ਮਿਲਣਗੇ ਜਿਹੜੇ ਕਹਿਣਗੇ ਨਹੀਂ ਯਾਰ ਮੈਂ ਨਹੀਂ ਆਪਣੇ ਮੁੰਡੇ ਨੂੰ ਸ਼ੈੱਫ ਬਣਾਉਣਾ, ਮੈਂ ਤਾਂ ਆਪਣੇ ਮੁੰਡੇ ਨੂੰ ਮੈਂ ਨਹੀਂ ਟਰੱਕ ਚਲਾਉਣ ਦੇਣਾ, ਮੈਂ ਨਹੀਂ ਉਹਨੂੰ ਆਪਣੇ ਵਾਲਾ ਕੰਮ ਕਰਨ ਦੇਣਾ। ਬੜੇ ਤੁਹਾਨੂੰ ਇੱਦਾਂ ਦੇ ਮਿਲਣਗੇ ਬੰਦੇ
1: ਅਕਸਰ ਹੁੰਦਾ ਰਣਜੋਤ। ਮੈਂ ਮਤਲਬ ਹੁਣ ਐਮ ਐਸ ਸੀ ਪੀ ਐਚ ਡੀ ਆ ਪੜ੍ਹਾਈ ਲਿਖਾਈ ਬਹੁਤ ਕੀਤੀ ਜ਼ਿੰਦਗੀ 'ਚ, ਮੈਂ ਇਹ ਹੋ ਜਾਂਦਾ ਮੈਨੂੰ ਵੀ ਮੈਨੂੰ ਪੜ੍ਹਨ ਨਹੀਂ ਦੇਣਾ। ਬਈ ਜਿਹੜੀ ਚੀਜ਼ ਪਲੱਸ 2 ਹੈ ਨਾ ਈਅਰ 12 ਕਰਕੇ ਅਤੇ ਕੋਈ ਟ੍ਰੇਡਸ ਨਾਲ ਰਿਲੇਟਡ ਕੋਈ ਚੀਜ਼ ਹੱਥੀਂ ਕਿਰਤ ਕਰਕੇ ਹੈ ਨਾ ਇੱਥੇ ਕੁਛ ਨਾ ਕੁਛ ਇੰਪਾਇਰਸ ਲੋਕਾਂ ਨੇ ਖੜ੍ਹੇ ਕੀਤੇ ਆ, ਕ੍ਰੀਏਟ ਕੀਤਾ ਜਾ ਸਕਦਾ। ਪੜ੍ਹਾਈ ਲਿਖਾਈ ਕਈ ਵਾਰ ਤੁਹਾਨੂੰ ਟਨਲ ਵਿਜ਼ਨ ਦਿੰਦੀ ਆ, ਤੁਸੀਂ ਉਹਦੇ ਜੋਗੇ ਹੀ ਹੋ। ਮਤਲਬ ਜੇ ਤੁਸੀਂ ਡਾਕਟਰੀ ਦੀ ਪੜ੍ਹਾਈ ਤੁਸੀਂ ਡਾਕਟਰ ਹੀ ਬਣ ਸਕਦੇ ਹੋ। ਪਾਤਰ ਸਾਹਿਬ ਤਾਂ ਹੋਰ ਤਰ੍ਹਾਂ ਨਾਲ ਕਹਿੰਦੇ ਹੁੰਦੇ ਆ, ਕਦੇ ਨਾ ਹੈ ਨਾ ਜ਼ਿਆਦਾ ਸੋਚਿਆ ਬਣਨਾ ਤੁਹਾਡੇ ਪਿਆਰ ਦੇ ਪਾਤਰ, ਕਦੇ ਨਾ ਸੋਚਿਆ ਕਿ ਆਹ ਬਣਦੇ ਜਾਂ ਉਹ ਬਣਦੇ। ਉਹ ਇੱਕ ਹੋਲਿਸਟਿਕ ਆ, ਹਿਊਮਨ ਲਾਈਫ ਦੀ ਗੱਲ ਆ, ਪਰ ਜੇ ਊਂ ਗੱਲ ਕਰੀਏ ਤਾਂ ਜਿਹੜਾ ਟਰੱਕ ਡਰਾਈਵਰ ਆ ਉਹ ਸਾਡੇ ਤੁਸੀਂ ਦੇਖੋਗੇ ਜਿੰਨੇ ਆਹ ਟੋਪ ਨੌਚ ਪ੍ਰਾਈਵੇਟ ਸਕੂਲ ਨੇ, ਜਿੰਨੇ ਮੇਰੇ ਟਰੱਕ ਡਰਾਈਵਰ ਮਿੱਤਰ ਨੇ, ਉਹਨਾਂ ਸਾਰਿਆਂ ਦੇ ਬੱਚੇ ਉੱਥੇ ਪੜ੍ਹਦੇ, ਮੇਰਾ ਆਪਦਾ ਸਰਕਾਰੀ ਸਕੂਲ 'ਚ ਆ, ਉਹ ਕਹਿੰਦੇ ਵੀ ਮੈਂ ਇਸ ਕਰਕੇ ਦੋ ਰਾਤਾਂ ਵੱਧ ਲਾਉਣਾ ਜਾਂ ਵੱਧ ਕੰਮ ਕਰਦਾ ਵੀ ਮੈਂ ਆਪਣਾ ਬੱਚਾ ਉਹਨੂੰ ਟਰੱਕ ਨਹੀਂ ਚਲਾਉਣ ਦੇਣਾ। ਪਰ ਕਈ ਟਰੱਕ ਡਰਾਈਵਰ ਇਹੋ ਜਿਹੇ ਆ ਉਹ ਇਸ ਹੀਣ ਭਾਵਨਾ 'ਚ ਨਹੀਂ ਹੈਗੇ, ਉਹ ਮਤਲਬ ਅੰਦਰੋਂ ਖਾਤੇ ਤਾਂ ਝੂਰਦੇ ਆ ਉਸ ਚੀਜ਼ ਨੂੰ, ਪਰ ਨਹੀਂ ਪਹੁੰਚ ਵੀ ਕਰਕੇ ਤਾਂ ਮੌਜ ਹੀ ਕੋਈ ਨਹੀਂ, ਇਹ ਤਾਂ ਨਜ਼ਾਰਾ ਹੀ ਬੜਾ ਹੈ ਨਾ, ਤੁਸੀਂ ਆਪਣੇ ਮਾਲਕ ਆਪ ਹੋ, ਤੁਹਾਡਾ ਆਪਣਾ ਬਿਜ਼ਨਸ ਆ ਆਪਣਾ। ਪਰ ਅਸਲ 'ਚ ਉਹਨਾਂ 'ਚੋਂ ਵੀ ਬਹੁਤ ਸਾਰੇ ਅਸਲ 'ਚ ਸੱਚ ਬੋਲਣ ਨੂੰ ਡਰਦੇ ਆ।
0: ਇਹ ਹਰ ਇੱਕ ਕਿੱਤੇ 'ਚ ਹੀ ਆ।
1: ਹਾਂ, ਡਾਕਟਰ ਡਾਕਟਰ ਕਹਿੰਦਾ 9 to 9 ਯਾਰ, ਨਾ ਚਾਹ ਨਾ ਪਾਣੀ, ਹੁਣ ਤੁਸੀਂ ਐਮਰਜੈਂਸੀ ਜਾਓ, ਸਾਰੇ ਲੋਕ ਗਾਲਾਂ ਕੱਢ ਕੇ ਮੁੜਦੇ ਆ ਰਾਤ ਨੂੰ 4 ਵਜੇ, ਹੈ ਨਾ ਵੀ 5 ਵਜੇ ਆਏ, 4 ਵਜੇ ਆਏ, ਬਿਠਾਈ ਰੱਖਿਆ। ਪਰ ਜੇ ਤੁਸੀਂ ਅੰਦਰ ਡਾਕਟਰ ਵਾਲੇ ਪਾਸੇ ਵੀ ਖੜ੍ਹ ਕੇ ਦੇਖਿਆ ਮੈਂ, ਹੈ ਨਾ, ਉਹ ਕਹਿੰਦਾ ਯਾਰ ਮੈਂ ਹੈ ਨਾ 8 ਵਜੇ ਦੀ ਚਾਹ ਪੀਤੀ ਹੋਈ ਆ, 2 ਵੱਜ ਗਏ, ਹੈ ਨਾ, ਮੂੰਹ 'ਤੇ ਮੇਰੇ ਮਾਸਕ ਲੱਗਿਆ ਹੋਇਆ, ਮੈਂ ਯਾਰ 2 ਮਿੰਟ ਲਈ ਪ੍ਰੀਜ਼ ਅੰਦਰ ਪਾਣੀ ਪੀ ਆਵਾਂ ਜਾ ਕੇ, ਹੈ ਨਾ। ਅਤੇ ਉਹ ਹੁਣ ਬਾਹਰ ਬੰਦਾ ਕਿਸੇ ਦਾ ਵੱਢਿਆ ਪਿਆ, ਹੈ ਨਾ, ਖੂਨ ਲਿਬੜਦਾ, ਉਹ ਕਹਿੰਦਾ ਯਾਰ ਮੈਂ ਚੱਕਰ ਆ ਜਾਣਾ, ਮੈਂ ਪਾਣੀ ਪੀ ਕੇ ਆਇਆ, ਉਹ ਤੈਨੂੰ ਪਾਣੀ ਸੋਚਦਾ ਸਾਡਾ ਬੰਦਾ ਮਰੀ ਜਾਂਦਾ। ਉਹ ਜਿਹੇ ਕਿੰਨੇ ਬੰਦੇ ਲੰਘ ਗਏ ਉਹਦੇ ਹੱਥੀਂ, ਇਸ ਲਈ ਉਹ ਮਰ ਗਈ। ਤਿਤਲੀ ਦੇ ਖੰਭਾਂ ਦਾ ਭਾਰ ਹਰ ਕਿਸੇ ਲਈ ਵੱਖ ਵੱਖਰਾ, ਉਹ ਹਰੇਕ ਕਿੱਤੇ ਨਾਲ ਜੁੜੀਆਂ ਇੱਦਾਂ ਦੀਆਂ ਸਮੱਸਿਆਵਾਂ ਹੈਗੀਆਂ। ਅਤੇ ਤੁਸੀਂ ਦੇਖੋਗੇ ਪਿੱਛੇ ਜੇ ਇੱਕ ਰਿਸਰਚ ਆਈ ਸੀ UK ਦੀ, ਡਾਕਟਰ ਅਤੇ ਵਕੀਲ ਭਾਈਚਾਰੇ 'ਚ ਤਲਾਕ ਦਾ ਰੇਟ ਬਹੁਤ ਵੱਧ ਗਿਆ ਸੀ, ਕਿਉਂਕਿ ਫੈਮਿਲੀ ਲਈ ਟਾਈਮ ਨਹੀਂ, ਅੰਨਾ ਪੈਸਾ, ਪੈਸਾ ਥੋੜ੍ਹੀ ਹੈ ਨਾ ਚਲਾਊਗਾ ਜ਼ਿੰਦਗੀ ਨੂੰ। ਸੋ ਹਰੇਕ ਚੀਜ਼ ਦੇ ਨਫੇ ਨੁਕਸਾਨ ਨਾਲ ਨਾਲ ਚੱਲਦੇ ਆ। ਉਹ ਕਹਿੰਦੇ ਬਣ ਤਾਂ ਗਏ ਅਸੀਂ ਡਾਕਟਰ, ਪਰ ਜ਼ਿੰਦਗੀ ਜਾਂਦੀ ਰਹੀ। ਸੋ ਇੱਦਾਂ ਦੇ ਮਸਲੇ ਬੜੇ ਲੋਕਾਂ ਦੇ ਆ, ਮੇਰੀ ਆਪਣੇ ਨਾਲ ਲੜਾਈ ਔਖੀ ਹੋ ਗਈ, ਜੰਗ ਜਿੱਤਣੀ। ਸੋ ਹਰੇਕ ਪ੍ਰੋਫੈਸ਼ਨ 'ਚ ਹੀ ਇੱਦਾਂ, ਆਪਾਂ ਇਹਨੂੰ ਹੁਣ ਜਿਹੜਾ ਫੈਕਟਰੀ ਵਰਕਰ ਆ ਉਹ ਕਹਿੰਦਾ ਯਾਰ ਸਵੇਰੇ ਚਲੇ ਜਾਈਦਾ, ਸ਼ਾਮ ਨੂੰ ਡੱਬਾ ਲੈ ਕੇ ਮੁੜ ਜਾਈਦਾ ਰੋਟੀ ਪਾਣੀ ਦਾ, ਹੈ ਨਾ, ਘਰੇ ਨਿਆਣਿਆਂ ਨੂੰ ਸੂਰਜ ਡੁੱਬੇ ਸ਼ਾਮ ਨੂੰ ਪਾ, ਹੁਣ ਸ਼ੈਫ ਨੇ ਬੜੇ ਲੋਕ ਨੇੜੇ ਰੈਸਟੋਰੈਂਟ ਚਲਾਉਂਦੇ ਆ, ਉਹ ਕਹਿਣਗੇ ਯਾਰ ਸ਼ਾਮ ਨੂੰ 5-6 ਵੀ ਘਰੇ ਮੁੜਿਆ ਆਉਂਦਾ ਅਤੇ ਅਸੀਂ ਇੱਥੇ ਨੁੜੇ ਹੋਏ ਹਾਂ, ਤਾੜੇ ਹੋਏ ਹਾਂ। ਸੋ ਹਰੇਕ ਬੰਦਾ ਆਪਣੇ ਆਪ 'ਚ ਕਿਸੇ ਢੰਗ ਨਾਲ ਫਸਿਆ ਹੋਇਆ। ਬਹੁਤ ਘੱਟ ਲੋਕ ਨੇ ਜਿਹੜੇ ਉਸ ਕੰਮ ਨੂੰ ਇੰਜੋਏ ਕਰਦੇ ਆ ਜੋ ਉਹ ਕੰਮ ਕਰ ਰਹੇ ਆ, ਜਿਹੜਾ ਸੰਤੁਸ਼ਟੀ ਦੀ ਫੀਲਿੰਗ ਆ, ਇਹ ਮੈਨੂੰ ਲੱਗਦਾ ਇਹ ਹਿਊਮਨ ਬੀਂਗ ਦੇ ਡਿਜ਼ਾਇਨ 'ਚ ਹੀ ਹੈ। ਨਹੀਂ, ਜਿਹੜੇ ਕਹਿੰਦੇ ਵੀ ਆ ਵੀ ਅਸੀਂ ਬਹੁਤ ਨਜ਼ਾਰੇ ਜਾਂ ਬਾਈ ਬਹੁਤ ਟਕਾ ਜਾਂ, ਉਹਨਾਂ 'ਚੋਂ ਵੀ ਮੈਨੂੰ ਲੱਗਦਾ ਵੀ 50% ਸਿਰਫ ਇਹ ਕਹਿਣ ਲਈ ਕਹਿ ਰਹੇ ਆ, ਅਸਲ ਮਾਨਿਆਂ 'ਚ ਉਹਨਾਂ ਦਾ ਦਿਲ ਜਾਣ।
0: ਉਹ ਵੀ ਕਈ ਵਾਰੀ ਇੱਦਾਂ ਹੁੰਦਾ ਨਾ ਵੀ ਆਪਾਂ ਇੱਕ ਥਾਂ ਦੇ ਉੱਤੇ ਸੁਣਿਆ ਵੀ ਆਪਾਂ ਇੱਦਾਂ ਕਿਹਾ ਜਾਂ ਕਿਸੇ ਨੇ ਸਾਨੂੰ ਇੱਦਾਂ ਕਿਹਾ, ਅਤੇ ਉਹੀ ਬੰਦਾ ਅੱਗੇ ਕਿਸੇ ਹੋਰ ਕੋਲ ਬਹਿ ਕੇ ਘੰਟੇ ਬਾਅਦ ਹੀ। ਸੋ ਆਪਾਂ ਇਸ ਤਰੀਕੇ ਦੇ ਨਾਲ ਦੱਸਦੇ ਹਾਂ ਵੀ ਕਿਹੜੇ ਬੰਦਾ ਦੇ ਨਾਲ ਕਿਹੜੀ ਆਪਾਂ ਗੱਲ ਕਰਨੀ ਆ, ਇਹ ਵੀ ਬਹੁਤ ਆਪਾਂ ਪੁਣਛਾਣ ਕੇ ਕਰਦੇ ਹਾਂ। ਮਤਲਬ ਇੱਕ ਥਾਂ 'ਤੇ ਤੁਸੀਂ ਬਹੋਗੇ, ਤੁਸੀਂ ਕਹੋਗੇ ਬਾਬੇ ਦੀ ਕਿਰਪਾ, ਓਕੇ ਰਿਪੋਰਟ, ਕੰਮ ਹੀ ਬੜਾ ਘੈਂਟ ਆ। ਦੂਸਰੀ ਥਾਂ ਦੇ ਉੱਤੇ ਤੁਸੀਂ ਬਹੋਗੇ ਅਤੇ ਤੁਸੀਂ ਕਹਿਣਾ ਵੀ ਯਾਰ ਔਖਾ ਯਾਰ, ਮਹਾਂ ਖਰਚੇ ਹੀ ਨਿਕਲਦੇ ਆ। ਹੁਣ ਡਿਪੈਂਡ ਕਰਦਾ ਵਾ ਵੀ ਕਿਹੜੇ ਬੰਦੇ ਦੇ ਨਾਲ ਕੀ ਤੁਹਾਡਾ ਮੂੰਹਮਲਾ ਜਾ। ਹੋ ਸਕਦਾ ਅਗਲੇ ਦੇ ਜਿਹਦੇ ਤੁਸੀਂ ਪੈਸੇ ਦੇਣੇ ਆ ਉਹਦੇ ਸਾਹਮਣੇ ਤੁਸੀਂ ਮਰੂੰ ਮਰੂੰ ਕਰਨਾ, ਅਤੇ ਜੇ ਜਿਹਦੇ ਨਾਲ ਤੁਸੀਂ ਉੱਦਾਂ ਹੀ ਵੈਸੇ ਸਾਂਝ ਆ ਉਹਨੂੰ ਤੁਸੀਂ ਇਹ ਸ਼ੋਅ ਕਰਨਾ ਵੀ ਓਕੇ ਰਿਪੋਰਟ ਹੈ,
1: ਜਿਹਦੇ ਤੋਂ ਪੈਸੇ ਲੈਣੇ ਆ ਉਹ ਉਲਟਾ, ਅਤੇ ਜਿਹੜੇ ਪੈਸੇ ਦੇਣੇ ਆ ਤਾਂ ਉਲਟਾ।
0: ਹਾਂ, ਉਹ ਉਲਟ ਆ। ਸੋ ਇਹ ਆਪਾਂ ਉਸ ਹਿਸਾਬ ਦੇ ਨਾਲ ਆਪਣੀਆਂ ਸਟੇਟਮੈਂਟ ਆਪਾਂ
1: ਬਦਲ ਦਿੰਦੇ
0: ਹਾਂ। ਸੋ ਪਰ ਇਹਦੇ ਵਿੱਚ ਇੱਕ ਚੀਜ਼ ਹੁਣ ਅਗਲੀ ਇਹ ਵੀ ਵੇਖਣ ਵਾਲੀ ਆ ਵੀ ਆਪਾਂ ਸੌਖੇ ਕਿਹਦੇ 'ਚ ਹੈ। ਇੱਕ ਤਾਂ ਉਹ ਗਈ ਵੀ ਤੁਸੀਂ ਆਪਣੇ ਆਪ ਆਪਾਂ ਇੱਥੋਂ ਤੱਕ ਪਹੁੰਚ ਗਏ ਹਾਂ, ਆਪਾਂ ਉਹਨਾਂ ਕਿੱਤਿਆਂ ਦੇ ਵਿੱਚ ਹਾਂ। ਅਤੇ ਕਈ ਹੋ ਸਕਦੇ ਜਿਨ੍ਹਾਂ ਨੇ ਆਪਣੀ ਮਰਜ਼ੀ ਦੇ ਨਾਲ ਸਵਾਦ ਵੇਖ ਵੀ ਲਿਆ ਹੋਵੇ ਵੀ ਆਪਣੀ ਹੁਣ ਅਸੀਂ ਸੋਚ ਸਮਝ ਕੇ ਹੁਣ ਆਪਾਂ ਇੱਧਰ ਨੂੰ ਚੱਲੇ ਹਾਂ, ਹੁਣ ਆਪਣੇ ਕੋਲ ਪੈਸੇ ਆ ਗਏ, ਹੁਣ ਆਪਾਂ ਇੱਥੇ ਇਨਵੈਸਟ ਕਰਨੇ ਆ, ਕੀ ਉਸ ਚੀਜ਼ ਦੇ ਵਿੱਚ ਤੁਹਾਨੂੰ ਆਨੰਦ ਜ਼ਿਆਦਾ ਆਇਆ ਜਾਂ ਆ ਰਿਹਾ, ਜਾਂ ਫਿਰ ਜਿੱਥੋਂ ਤੱਕ ਤੁਹਾਨੂੰ ਕਿਸਮਤ ਨੇ ਆਪਣੇ ਆਪ ਲੈ ਕੇ ਆਉਂਦਾ ਸੀ ਉੱਥੋਂ ਤੱਕ ਤੁਹਾਨੂੰ ਲੱਗਦਾ ਵੀ ਤੁਸੀਂ ਸੌਖੇ ਹੋ।
1: ਅਤੇ ਬਹੁਤ ਸਾਰੇ ਲੋਕ ਫਸੇ ਵੀ ਮਹਿਸੂਸ ਕਰਦੇ ਆ, ਉਹ ਇਹੀ ਕਹਿੰਦੇ ਹੁੰਦੇ ਆ, ਕਹਿੰਦਾ ਜ਼ਹਿਰ ਮਰਨ ਲਈ ਥੋੜ੍ਹਾ ਚਾਹੀਦਾ, ਜਿਉਣ ਲਈ ਰੋਜ਼ ਪੀਣਾ ਪੈਂਦਾ। ਉਹ ਆਪਣੀ ਨੌਕਰੀ ਤੋਂ, ਕੰਮਕਾਰ ਤੋਂ, ਬੌਸ ਤੋਂ ਇੰਨੇ ਦੁਖੀ ਆ, ਉਹਨਾਂ ਨੂੰ ਕਿਹਾ ਵੀ ਕਿਹੜਾ ਵੇਲਾ ਆਵੇ ਮੈਨੂੰ ਕਿਤੇ ਹੋਰ ਨੌਕਰੀ ਮਿਲੇ ਅਤੇ ਮੈਂ ਛੱਡ ਛੁੱਟ ਕੇ ਜੰਗਲਾਂ 'ਚ ਭੱਜਾਂ।
0: ਇਹੋ ਹੀ ਮਾਹੌਲ ਵੀ ਹੈ, ਇਹੋ ਹੀ ਇੱਕ ਰੀਜ਼ਨ ਹੈ ਜਿਹਦੇ ਕਰਕੇ ਆਪਾਂ ਇਹ ਵੇਖਦੇ ਹਾਂ ਵੀ ਜਦੋਂ ਸਾਡੀ PR ਆ ਜਾਂਦੀ ਆ ਆਪਾਂ ਝੱਟ ਆਪਾਂ ਫਿਰ ਆਪਾਂ ਛੁੱਟੀ 'ਤੇ ਜਾਂਦੇ ਹਾਂ ਅਤੇ ਫਿਰ ਵਾਪਸ ਨਹੀਂ ਆਉਂਦੇ। ਬੜੇ ਬੜਿਆਂ ਦੀ ਇਹ ਕਹਾਣੀ ਆ, ਇਹ ਨਹੀਂ ਵੀ ਕੋਈ ਖੱਲਾ ਨਾ ਮਹਿਸੂਸ ਕਰੇ ਸੁਣ ਕੇ ਵੀ ਹਾਂ ਆਹ ਚੀਜ਼ ਆ ਮੇਰੀ, ਸਾਡੇ ਸਾਰਿਆਂ ਦੀ ਇਹ ਕਹਾਣੀ ਆ,
1: ਕੋਈ ਸ਼ੱਕ
0: ਸਾਰਿਆਂ ਨੇ ਆਪਾਂ ਇਹੋ ਕੀਤਾ, ਇੰਕਲੂਡਿੰਗ ਮੀ ਯੂ ਐਵਰੀ ਵਨ। ਅਸੀਂ ਸਭ ਤੋਂ ਪਹਿਲਾਂ ਸਾਨੂੰ ਇਹ ਲੱਗਦਾ ਵੀ ਅਸੀਂ ਇੱਥੇ ਬੱਝੇ ਹਾਂ, ਹੁਣ ਅਸੀਂ ਆਜ਼ਾਦ, ਅਸੀਂ ਆਪਣੀ ਮਰਜ਼ੀ ਨਾਲ ਚੱਲਾਂਗੇ, ਪਰ ਜਦੋਂ ਅਸੀਂ ਆਪਣੀ ਮਰਜ਼ੀ ਨਾਲ ਚੱਲਦੇ ਹਾਂ ਕੀ ਉਦੋਂ ਆਪਾਂ ਖੁਸ਼ ਹੁੰਦੇ ਹਾਂ।
1: ਅਤੇ ਜਿਹਨੇ ਨੌਕਰੀ ਦਿੱਤੀ ਹੋਈ ਆ ਉਹ ਰਣਜੋਧ ਇਹ ਕਹਿੰਦਾ ਭਾਜੀ ਬੰਦੇ ਬਦਲ ਜਾਂਦੇ ਜਿਵੇਂ PR
0: ਉਹਨੇ ਹੋ ਗਿਆ, ਦੇਖੋ ਜੀ ਤਿੱਤਰ ਹੋ ਗਿਆ, ਸਾਡੇ ਵਾਰੀ ਉਹਨੇ ਕਿਹਾ ਹੋਊਗਾ ਜਦ ਕੋਈ ਅਸੀਂ ਕੰਮ ਕਰਦੇ ਹਾਂ ਹੁਣ ਅਸੀਂ ਉਹਨਾਂ ਕਹਿਣ ਵਾਲਿਆਂ
1: ਚੋਂ, ਤਰਫਾ ਗੱਲ ਚੱਲਦੀ
0: ਤੇ ਜਦੋਂ ਇਹਨਾਂ ਨੂੰ ਛੱਡ ਕੇ ਕਿਸੇ ਨੇ ਗਾਂ ਅਗਲੇ ਨੇ ਗਾਂ ਜਾਣਾ ਉਦੋਂ ਇਹਨਾਂ ਨੇ ਉਹ ਕਹਿ ਰਹੇ ਹੋਣਾ।
1: ਸੋ ਇਹ ਅੱਗੇ ਤੋਂ ਅੱਗੇ ਚਲੋ ਚੱਲੀ ਦਾ ਮੇਲਾ,
0: ਇਹ ਰਿਲੇ ਇਸੇ ਤਰ੍ਹਾਂ ਚੱਲਦੀ ਰਹਿੰਦੀ ਹੈ। 645 ਤੁਸੀਂ ਆਉਣੇ ਰਹੋ ਜੀ।
2: ਸਤਿ
0: ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ
0: ਕੀ ਨਾਮ ਬਾਈ
2: ਜੀ ਬਸ ਮੇਰਾ ਗੁਰਜੀਤ ਜੀ
0: ਜੀ ਜੀ ਗੁਰਜੀਤ ਜੀ ਕੀ ਹਾਲ ਹੈ
2: ਬਸ ਵਧੀਆ ਜੀ ਮੈਂ ਇਸ ਟੌਪਿਕ ਤੇ ਬਹੁਤ ਸੋਚਦਾ ਹੁੰਦਾ ਮਤਲਬ ਕਿ ਨਾ ਇਹ ਬਹੁਤ ਇੰਟਰਸਟਿੰਗ ਟੌਪਿਕ ਆ
1: ਤੁਹਾਡੇ ਦਿਲ ਦੇ ਕਰੀਬ
2: ਇਹਦਾ ਹਾਂ ਦਿਲ ਦੇ ਕਰੀਬ ਨਹੀਂ ਮਤਲਬ ਕਿ ਫਿਲਾਸਫੀ ਹੈ ਇਹਦੇ ਵਿੱਚ ਫਿਲਾਸਫੀ ਲਾ ਲਓ ਸਾਈਕੋਲੋਜੀ ਲਾ ਲਓ ਮਤਲਬ ਕਿ ਬਹੁਤ ਡੀਪ ਆ ਮਤਲਬ ਕਿ ਨਾ ਇਹ ਦੇਖੋ ਜੇ ਆਪਾਂ ਪ੍ਰੈਕਟੀਕਲ ਵੇਖੀਏ ਨਾ ਉਹਨੂੰ ਕੁਛ ਕੁ ਐਗਜ਼ਾਮਪਲਸ ਦਿੰਦਾ ਗਾ ਮੈਂ ਆਪਾਂ ਸ਼ੇਅਰ ਕਰ ਦਾਂਗੇ ਜਿਵੇਂ ਵੀ ਇਹ ਮੈਂ ਸੋਚਦਾ ਮੇਰੇ ਪੁਆਇੰਟ ਆਫ ਵਿਊ ਤੋਂ ਨਾ ਇਹ ਮਾਈਕਰੋ ਡਿਸੀਜ਼ਨਸ ਹੁੰਦੇ ਆ ਜਿਹੜੇ ਆਪਾਂ ਲੈਂਦੇ ਆ ਨਾ ਆਪਾਂ ਨੂੰ ਉਹ ਲੈ ਕੇ ਜਾਂਦੇ ਆ ਆਪਣੀ ਡੈਸਟੀਨੀ ਤੇ ਜਾਂ ਜਿੱਥੇ ਅੱਜ ਦੀ ਡੇਟ ਚ ਆਪਾਂ ਖੜੇ ਆਂਗੇ ਠੀਕ ਹੈ ਬਹੁਤ ਮਾਈਕਰੋ ਲੈਵਲ ਤੇ ਡਿਸੀਜ਼ਨਸ ਹੁੰਦੇ ਆਗੇ ਇਹਨੂੰ ਕਿਵੇਂ ਮੈਂ ਤੁਹਾਨੂੰ ਦੱਸਦਾ ਵੀ ਇਹ ਦੋਨੇ ਚੀਜ਼ਾਂ ਨੇ ਹਾਰਡ ਵਰਕ ਤੇ ਲੱਕ ਇਹ ਪੈਰਲਲ ਚੀਜ਼ਾਂ ਚੱਲਦੀਆਂ ਨੇ ਜਿਵੇਂ ਜਿਵੇਂ ਲਾ ਲਓ ਇੱਕ ਧੀਰੂ ਬਾਈ ਅੰਬਾਨੀ ਦਾ ਨਾਮ ਸੁਣਿਆ ਆਪਾਂ ਨੇ ਹਨਾ ਜੀ ਵੀ ਮੈਨੂੰ ਜਿੰਨਾ ਕੁ ਆਈਡੀਆ ਵੀ ਉਹ ਠੀਕ ਜੇ ਪਰਿਵਾਰ ਚ ਉੱਠਿਆ ਸੀ ਤੇ ਬਹੁਤ ਅਮੀਰ ਬਣ ਗਿਆ ਬੰਦਾ ਹਨਾ ਜੀ ਤੇ ਉਹਦੇ ਅੱਗੋਂ ਦੋ ਮੁੰਡੇ ਹੋਏ ਇੱਕ ਮੁਕੇਸ਼ ਅੰਬਾਨੀ ਇੱਕ ਅਨਿਲ ਅੰਬਾਨੀ ਠੀਕ ਆ ਉਹਨਾਂ ਦੋਨਾਂ ਨੂੰ ਪ੍ਰੋਪਰਟੀਜ਼ ਮਿਲ ਗਈਆਂ ਠੀਕ ਆ ਹੁਣ ਇੱਕ ਕਹਿੰਦਾ ਨੀ ਵੀ ਆਪਾਂ ਕਹਿੰਦੇ ਵੀ ਅਮੀਰ ਬੰਦਾ ਜ਼ਿਆਦਾ ਅਮੀਰ ਹੁੰਦਾ ਗਾ ਹੁਣ ਉਹ ਅਪਰਚੁਨਿਟੀਜ਼ ਮੁਕੇਸ਼ ਅੰਬਾਨੀ ਕੋਲੇ ਵੀ ਸੀ ਅਨਿਲ ਅੰਬਾਨੀ ਕੋਲੇ ਵੀ ਸੀ ਤੇ ਅਨਿਲ ਅੰਬਾਨੀ ਕਿੱਥੇ ਪਹੁੰਚ ਗਿਆ ਮੁਕੇਸ਼ ਅੰਬਾਨੀ ਜਿਹੜਾ ਉਹਨਾਂ ਚ ਇੱਕ ਭਾਈ ਫੇਲ ਹੋ ਗਿਆ ਮੈਂ ਹੁਣ ਨਾ ਕਨਫਿਊਜ਼ ਹੋ ਗਿਆ ਮੁਕੇਸ਼ ਅੰਬਾਨੀ ਉਹ ਥੋੜਾ ਪਿੱਛੇ ਰਹਿ ਗਿਆ ਤੇ ਅਨਿਲ ਅੰਬਾਨੀ ਕਿੱਥੇ ਪਹੁੰਚ ਗਏ ਜੀ ਹਨਾ ਤੇ ਐਵੇਂ ਜਿਵੇਂ ਤੁਸੀਂ ਲਾ ਲਓ ਜਿਵੇਂ ਕ੍ਰਿਕਟਰ ਲਾ ਲਓ ਕਈ ਨੇ ਜਿਵੇਂ ਬੱਬਰ ਰਾਏ ਆ ਹਨਾ ਉਹ ਸਿੰਗਰ ਆ ਉਹ ਉਹਨੂੰ ਕ੍ਰਿਕਟ ਦਾ ਬਹੁਤ ਤਕੜੇ ਚ ਸ਼ੌਂਕ ਸੀ ਅਕੈਡਮੀ ਚ ਜਾਂਦਾ ਰਿਹਾ ਹਾਰਡੀ ਸੰਧੂ ਆ ਮੁੰਡਾ ਸਿੰਗਰ ਉਹ ਵੀ ਹਨਾ ਤੇ ਜਿਵੇਂ ਮਨਕੀਰਤ ਔਲਖਾ ਉਹ ਕਬੱਡੀ ਖੇਡਦਾ ਹੁੰਦਾ ਸੀ ਤਾਂ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਚਾਹੇ ਉਹ ਫੀਲਡ ਦਾ ਉਹਨਾਂ ਨੂੰ ਸ਼ੌਂਕ ਸੀ ਉਹ ਚ ਨਹੀਂ ਗਏ ਉਹਨਾਂ ਨੂੰ ਮਾਈਕਰੋ ਡਿਸੀਜ਼ਨ ਉਹਨਾਂ ਨੂੰ ਅੱਜ ਦੀ ਡੇਟ ਚ ਜਿੱਥੇ ਹੈਗੇ ਨੇ ਉੱਥੇ ਲਿਆਏ ਪਰ ਇਹ ਇਹਨਾਂ ਦੀ ਡੈਸਟੀਨੀ ਵੀ ਸੀ ਉਹਨਾਂ ਨੇ ਜੇ ਕ੍ਰਿਕਟ ਚ ਜਾਂਦੇ ਤਾਂ ਉਹਨਾਂ ਨੇ ਇੰਨੀ ਕੀ ਫੇਮਸ ਹੋਣਾ ਸੀ ਜਿੰਨੇ ਕਿ ਅੱਜ ਦੀ ਡੇਟ ਚ ਨੇ ਚਾਹੇ ਘੱਟ ਨੇ ਚਾਹੇ ਵੱਧ ਨੇ ਇਹ ਉਹ ਮਾਈਕਰੋ ਲੈਵਲ ਤੇ ਉਹਨਾਂ ਦੇ ਡਿਸੀਜ਼ਨ ਸੀ ਜਿਹੜੇ ਉਹਨਾਂ ਨੂੰ ਸਵਿੰਗ ਕਰੀ ਗਏ ਉਹਨਾਂ ਨੂੰ ਉਹ ਰਾਹ ਦਿਖਾਈ ਗਏ ਮਤਲਬ ਮੇਰਾ ਪੁਆਇੰਟ ਸਮਝ ਰਹੇ ਹੋ ਨਾ
1: ਹਾਂਜੀ ਹਾਂਜੀ ਤੁਸੀਂ ਥੋੜਾ ਬਹੁਤ ਆਪਣੀ ਲਾਈਫ ਚੋਂ ਵੀ ਇਹਨੂੰ ਕਰਨ ਦੀ ਕੋਸ਼ਿਸ਼ ਕਰੋ
0: ਸੋ ਇੱਥੇ ਨਾ ਫਿਰ ਇੱਕ ਚੀਜ਼ ਹੋਰ ਫਿਰ ਫਿਲੋਸਫੀਕਲੀ ਇੱਥੇ ਫਿਰ ਹੋਰ ਚੀਜ਼ਾਂ ਗਾਂਹ ਨਿਕਲ ਆਉਂਦੀਆਂ ਵੀ ਫੇਮਸ ਹੋਣਾ ਕਾਮਯਾਬੀ ਹੋਈ ਪੈਸਾ ਵੱਧ ਕਮਾਉਣਾ ਕਾਮਯਾਬੀ ਹੋਈ ਸੈਟੀਸਫੈਕਸ਼ਨ ਕਾਮਯਾਬੀ ਹੋਈ
2: ਸੌਰੀ ਸੌਰੀ ਉਹ ਮੈਂ ਉਹ ਮੇਰਾ ਪੁਆਇੰਟ ਉਹ ਫੇਮਸ ਇੱਕ ਐਗਜ਼ਾਮਪਲ ਆ ਵੀ ਆਪਾਂ ਜੇ ਆਪਾਂ ਹਾਰਡ ਵਰਕ ਕਰਦੇ ਹਾਂ ਕਿਸੇ ਲੈਵਲ ਤੇ ਉਹ ਕੁਛ ਅਚੀਵ ਕਰਨ ਦੇ ਲਈ ਕਰਦੇ ਹਾਂ ਨਾ ਕੁਛ ਆਪਾਂ ਕਰ ਰਹੇ ਹਾਂ ਅੱਜ ਦੀ ਡੇਟ ਦੇ ਵਿੱਚ ਸਿਰਫ ਰੋਟੀ ਖਾਣ ਲਈ ਤਾਂ ਨਹੀਂ ਕਰ ਰਹੇ ਹਨਾ ਥੋੜਾ ਜਿਹਾ ਉਦੋਂ ਆਪਾਂ ਥੋੜਾ ਜਿਹਾ ਐਕਸਟਰਾ ਤਾਂ ਸੋਚਦੇ ਹਾਂਗੇ ਨਾ ਫਿਰ ਉਹ ਐਕਸਟਰਾ ਕਰਕੇ ਨਾ ਕਿਤੇ ਸਕਸੈਸ ਦਾ ਲੈਵਲ ਡਿਫਰੈਂਟ ਹੋ ਜਾਂਦਾ ਫੇਮਸ ਨੀ ਮੈਂ ਕਹਿ ਰਿਹਾ ਉਹ ਤੇ ਇੱਕ ਐਗਜ਼ਾਮਪਲਸ ਦਿੱਤੀਆਂ ਨੇ ਮੈਂ ਤੁਹਾਨੂੰ ਵੀ ਇਹਦਾ ਮਤਲਬ ਇਹ ਨੀ ਜਿਵੇਂ ਕਈ ਐਕਟਰ ਵੀ ਨੇ ਉਹਨਾਂ ਦੀ ਬੇਕਮਾਲ ਐਕਟਿੰਗ ਆ ਪਰ ਉਹ ਫੇਮਸ ਨਹੀਂ ਹੋਏ ਉਹਨਾਂ ਦਾ ਬਹੁਤ ਹਾਰਡ ਵਰਕ ਆ ਕਈਆਂ ਦੇ ਜਿਵੇਂ ਅਕਸ਼ੇ ਕੁਮਾਰੇ ਲਾ ਲਓ ਜੇ ਉਹ ਐਕਟਰ ਨਾ ਹੁੰਦਾ ਉਹ ਇੱਕ ਬਹੁਤ ਤਕੜਾ ਸ਼ੈਫ ਹੋਣਾ ਸੀ ਜਾਂ ਉਹ ਕੋਈ ਸਪੋਰਟ ਚ ਹੋਣਾ ਸੀ ਕਿਉਂਕਿ ਉਹਦੇ ਅੰਦਰ ਨਾ ਉਹ ਮਾਈਕਰੋ ਲੈਵਲ ਤੇ ਨਾਲੋਂ ਵੀ ਜਦੋਂ ਉਹਨੇ ਮਿਹਨਤ ਕਰਨੀ ਸ਼ੁਰੂ ਕੀਤੀ ਉਹਦੇ ਅੰਦਰ ਇੱਕੋ ਸ਼ਾਇਦ ਚਿਣਗ ਹੋਊਗੀ ਵੀ ਮੈਂ ਜੋ ਕਰਨਾ ਨਾ ਮੈਂ ਉਹਨੂੰ ਪੂਰੀ ਸ਼ਿੱਦਤ ਨਾਲ ਕਰਨਾ ਜਾਂ ਐਵੇਂ ਕਰਨਾ ਤੇ ਜਿਹੜਾ ਦੂਸਰਾ ਬੰਦਾ ਸਿਰਫ ਐਕਟਿੰਗ ਚ ਉਹ ਕਿਤੇ ਇਹ ਦੋਨੇ ਤਾਂ ਹੀ ਤਾਂ ਕਹਿ ਰਿਹਾ ਮੈਂ ਦੋਨੇ ਪੈਰਲਲ ਚੱਲਦੀਆਂ ਨੇ ਚੀਜ਼ਾਂ ਜਿਹੜਾ ਮੈਂ ਜਿੰਨਾ ਕੁ ਇਸ ਟੌਪਿਕ ਤੇ
0: ਨਹੀਂ ਆਈ ਥਿੰਕ ਆਪਾਂ ਜਿਹੜੀ ਪਹਿਲੀ ਗੱਲ ਕਰ ਰਹੇ ਹਾਂ ਨਾ ਇਹਨੂੰ ਆਪਾਂ ਥੋੜ੍ਹੀ ਪਿੱਛੇ ਖੜ ਕੇ ਜੇ ਤੁਸੀਂ ਉਹਦੇ ਨਾਲ ਰਿਲੇਟ ਕਰਕੇ ਵੇਖੋ ਤਾਂ ਥੋੜ੍ਹੀਆਂ ਜਿਹੀਆਂ ਨਿਖੜ ਜਾਣਗੀਆਂ ਉਹ ਇਹ ਨੇ ਕਿ ਸਭ ਤੋਂ ਪਹਿਲਾਂ ਗੁਰਜੀਤ ਜੀ ਮੈਨੂੰ ਲੱਗਦਾ ਸਾਡੀ ਦੌੜ ਇਹ ਹੁੰਦੀ ਹੈ ਵੀ ਸਾਡੀ ਨਾ ਰੋਟੀ ਚੱਲਦੀ ਹੋਵੇ ਇਹ ਚੀਜ਼ਾਂ ਉਸ ਤੋਂ ਬਾਅਦ ਆਉਂਦੀਆਂ ਨੇ ਵੀ ਸਾਡੀ ਸੈਟਿਸਫੈਕਸ਼ਨ ਚਾਹੀਦੀ ਆ ਮੇਰਾ ਸ਼ੌਂਕ ਮੇਰਾ ਜਿਹੜੇ ਬੰਦੇ ਦੇ ਮੰਨ ਲਓ ਰੋਜ਼ਗਾਰ ਨਹੀਂ ਨਾ ਹੈਗਾ ਜਿਹੜੇ ਬੰਦੇ ਦੀ ਰੋਟੀ ਨਹੀਂ ਹਲੇ ਪੱਕਣ ਡਈ ਜਿਹਨੂੰ ਪਤਾ ਵਾ ਵੀ ਮੈਨੂੰ ਸਵੇਰੇ ਕੰਮ ਨਹੀਂ ਹੈਗਾ ਮੇਰੇ ਕੋਲ ਮੈਂ ਕਿੱਦਾਂ ਖਾਣਾ ਵਾ ਮੈਂ ਮੰਗ ਕੇ ਲੈ ਕੇ ਆਉਂਦਾ ਉਸ ਬੰਦੇ ਨੂੰ ਇਸ ਚੀਜ਼ ਦਾ ਚਿੱਤ ਚੇਤਾ ਵੀ ਨਹੀਂ ਹੋਊਗਾ ਵੀ ਮੇਰਾ ਪੈਸ਼ਨ ਕੀ ਆ ਮੈਂ ਆਪਣੇ ਪੈਸ਼ਨ ਨਾਲ ਨੂੰ ਜਾਣਾ ਜਾਂ ਮੈਂ ਫੇਮਸ ਹੋਣਾ ਵਾ ਇਹ ਚੀਜ਼ਾਂ ਉਸ ਤੋਂ ਬਾਅਦ 'ਚ ਸ਼ੁਰੂ ਹੁੰਦੀਆਂ ਜਦੋਂ ਬੰਦੇ ਦਾ ਘਰ ਰੋਟੀ ਪੱਕਣੀ ਸ਼ੁਰੂ ਹੋ ਜਾਂਦੀ
2: ਹੈ ਉਹ ਤਾਂ ਤੁਸੀਂ ਸਟੇਟਸ ਤੇ ਪਹੁੰਚ ਗਏ ਨਾ ਉਹ ਤਾਂ ਤੁਸੀਂ ਜਿਹੜਾ ਅੱਜ ਦੇ ਪੁਆਇੰਟ ਤੇ ਆਪਾਂ ਖੜੇ ਆ ਉਹ ਤੇ ਪਹੁੰਚ ਗਏ ਨਾ ਤੁਸੀਂ ਰਿਜ਼ਲਟ ਤੇ ਆ ਗਏ ਪਰ ਉਦੋਂ ਪਹਿਲਾਂ ਉਹਦੀ ਜਰਨੀ ਦੇ ਵਿੱਚ ਉਹਨੇ ਮਾਈਕਰੋ ਡਿਸੀਜ਼ਨ ਕਿੱਥੇ ਪੜਨ ਵਾਲੇ ਜਿਵੇਂ ਮੰਨ ਲਓ ਕੋਈ ਵੀ ਪੜ ਹੁਣ ਜੇ ਮੈਂ ਆਪਦੀ ਐਗਜ਼ਾਮਪਲ ਦਵਾਂ ਹਨਾ ਅਸੀਂ ਚਾਰ ਪੰਜ ਮੇਰਾ ਇੱਕ ਕਜ਼ਨ ਤੇ ਦੋ ਤਿੰਨ ਮੁੰਡੇ ਹੋਰ ਅਸੀਂ ਇਕੱਠੇ ਸਰਕਾਰੀ ਸਕੂਲ ਚ ਪੜ੍ਹੇ ਸੀ। ਉਹ ਦੋ ਮੈਥ ਦੇ ਟੀਚਰ ਬਣ ਗਏ। ਮੈਥ ਮੈਂ ਵੀ ਕਰਦਾ ਰਿਹਾ, ਮੈਂ ਥੋੜਾ ਡਿਸਟਰੈਕਟ ਹੋ ਗਿਆ ਕਿਸੇ ਹੋਰ ਚੀਜ਼ਾਂ ਤੇ ਤੇ ਮੈਂ ਉਧਰ ਨਹੀਂ ਗਿਆ ਹੈਗਾ। ਮੇਰਾ ਉਹ ਡਿਸੀਜ਼ਨ ਨੇ ਮੈਨੂੰ ਇੱਥੇ ਲਿਆਤਾ, ਮਤਲਬ ਇੱਥੇ ਦੀ ਮੀਨਸ ਵੀ ਲਾ ਲਓ ਇਹ ਜਰਨੀ ਦੇ ਥਰੂ ਆ ਗਿਆ ਮੈਂ। ਮੈਂ ਅੱਜ ਇਹ ਕਹਿਦਾ ਵੀ ਮੈਂ ਨਹੀਂ ਪੜ੍ਹਿਆ, ਨਹੀਂ ਮਤਲਬ ਕਿ ਨਾ ਵੀ ਉਹ ਬਹੁਤ ਤਾਂ ਹੀ ਤਾਂ ਕਹਿ ਰਿਹਾ ਵੀ ਜਿਵੇਂ ਆਪਾਂ ਸਟੈਪ ਬਾਏ ਸਟੈਪ ਬੈਕ ਜਾਂਦੇ ਰਹਾਂਗੇ ਨਾ, ਤਾਂ ਇੱਕ ਇੱਕ ਇਹ ਵੀ ਇਹ ਤਾਂ ਤੁਸੀਂ ਬਿਲੀਵ ਕਰਦੇ ਹੋ ਨਾ ਵੀ ਜਿਹੜੇ ਲਾ ਲਓ ਅੱਜ ਨਾਮ ਉਹੀ ਫਿਰ ਸਕਸੈਸ ਦਾ ਆਜੂਗਾ, ਚਲੋ ਕਾਮਯਾਬ ਨੇ ਕਿਸੇ ਵੀ ਐਂਗਲ ਤੋਂ, ਉਹਦਾ ਕੋਈ ਪੈਮਾਨਾ ਤਾਂ ਨੀ, ਅਮੀਰੀ ਗਰੀਬੀ ਦਾ ਇਨਵਾਇਰਮੈਂਟ ਦਾ ਕੋਈ ਪੈਮਾਨਾ ਨੀ ਹੈਗਾ। ਆਪਾਂ ਇਹ ਕਹਿ ਦਈਏ ਵੀ ਕੋਈ ਆ ਫਲਾਨੀ ਕੰਟਰੀ ਚ ਬੰਦਾ ਕਾਮਯਾਬ ਨੀ ਹੁੰਦਾ, ਜਾਂ ਡਿਵੈਲਪ ਕੰਟਰੀਆਂ ਚ ਬੰਦੇ ਕਾਮਯਾਬ ਹੁੰਦੇ ਆ, ਜਾਂ ਸਕਸੈਸ ਹੁੰਦੇ ਆ, ਜਾਂ ਜਿਵੇਂ ਵੀ ਤੁਸੀਂ ਇਸ ਚੀਜ਼ ਨੂੰ ਕਹਿ ਰਹੇ ਹੋ, ਇਹ ਚੀਜ਼ ਦਾ ਨਾ ਤਾਂ ਅਮੀਰੀ ਗਰੀਬੀ ਨਾਲ ਆ, ਨਾ ਕਿਸੇ ਕੰਟਰੀ ਨਾਲ ਆ, ਤੁਹਾਡੇ ਸਿਰਫ ਇੰਡੀਵਿਜੁਅਲ ਉਹ ਹਰ ਮੂਵਮੈਂਟਸ ਤੇ ਜਿਹੜੇ ਆਪਾਂ ਡਿਸੀਜਨ ਅੱਜ ਜਿਵੇਂ ਨਾਲੋਂ ਆਪਾਂ ਸਵੇਰੇ ਉੱਠਦੇ ਹਾਂ ਮੈਂ ਕੰਮ ਤੇ ਜਾਵਾਂ ਜਾਂ ਨਾ ਜਾਵਾਂ, ਮਤਲਬ ਇਸ ਲੈਵਲ ਤੇ ਸ਼ੁਰੂ ਹੁੰਦੇ ਅੱਜ।
0: ਚਲੋ ਆਪਾਂ ਇਹਨੂੰ ਥੋੜ੍ਹਾ ਜਿਹਾ ਕੱਟ ਸ਼ੋਰਟ ਜਿਹਾ ਕਰਦੇ ਹਾਂ। ਤੁਸੀਂ ਜੋ ਵੀ ਕਰ ਰਹੇ ਹੋ ਕੀ ਆਪਣੀ ਮਰਜ਼ੀ ਦੇ ਨਾਲ ਪਲਾਨ ਕਰਕੇ ਇੱਥੋਂ ਤੱਕ ਪਹੁੰਚੇ ਹੋ, ਜਾਂ ਆਪਣੇ ਆਪ ਹੀ ਕਿਸਮਤ ਤੁਹਾਨੂੰ ਇੱਥੇ ਲੈ ਆਈ ਹੈ?
2: ਮਰਜ਼ੀ ਤਾਂ ਮੈਂ ਹੁਣ ਜਦੋਂ ਇਹ ਜਿਵੇਂ ਮੈਂ ਕਹਾ ਵੀ ਹਾਂ ਮੈਂ ਆਇਆ ਤਾਂ ਮਰਜ਼ੀ ਨਾਲ, ਮੈਨੂੰ ਕਿਹੜਾ ਕਿਸੇ ਨੇ ਧੱਕੇ ਨਾਲ ਭੇਜਤਾ ਜੀ ਰਿਹਾ ਨਾ, ਤੇ ਪਰ ਮੈਂ ਉਹੀ ਤਾਂ ਕਹਿ ਰਿਹਾ ਨਾ ਜਦੋਂ ਮੈਂ ਸਕੂਲ ਚ ਪੜ੍ਹਦਾ ਸੀ, ਜੇ ਮੈਂ ਕਿਤੇ ਉਹ ਧਿਆਨ ਨਾਲ ਹੋਰ ਪੜ੍ਹ ਰਿਹਾ ਹੁੰਦਾ ਤਾਂ ਮੈਂ ਬੀ ਐਡ ਕਰਕੇ ਮੈਂ ਵੀ ਲੈਕਚਰਾਰ ਲੱਗ ਰਿਹਾ ਹੁੰਦਾ। ਮੈਂ ਉਦੋਂ ਸਕੂਲ ਟਾਈਮ ਚ ਥੋੜਾ ਜਿਹਾ ਆਪਦੇ ਫਰੈਂਡ ਸਰਕਲ ਤੋਂ ਘੱਟ ਪੜ੍ਹਿਆ, ਮੈਂ ਸੋਚਿਆ ਚਲੋ ਬਾਹਰੇ ਜਾਣਾ ਸੌਖਾ ਗਾ, ਤੇ ਮੈਂ ਬਾਹਰੇ ਆ ਗਿਆ। ਬਾਹਰੇ ਆ ਕੇ ਵੀ ਮੈਂ ਪੜ੍ਹ ਸਕਦਾ ਸੀ ਹੁਣ, ਹਨਾ ਠੀਕ ਹੈ ਜੀ, ਹੋਰ ਵਧੀਆ ਐਜੂਕੇਸ਼ਨ ਕਰ ਸਕਦਾ ਸੀ। ਹੋਸਪਿਟੈਲਿਟੀ ਆਪਾਂ ਕਿੰਨੇ ਬੰਦਿਆਂ ਨੇ ਕੀਤੀ ਆ, ਮੈਂ ਉਹ ਚ ਨਹੀਂ ਟਰੱਸਟ ਦਿਖਾਇਆ।
0: ਨਹੀਂ ਆਪਾਂ ਉਹਨੂੰ ਬਹੁਤ, ਜਦੋਂ ਆਪਾਂ ਗ੍ਰਿਜੀ ਜੀ ਕਈ ਚੀਜ਼ਾਂ ਨੂੰ ਬਹੁਤ ਐਲੈਬੋਰੇਟ ਕਰਦੇ ਆ ਨਾ, ਤੇ ਉਹ ਫਿਰ ਉਹਦਾ ਮੈਸੇਜ ਮਰ ਜਾਂਦਾ। ਮੈਂ ਇਸ ਕਰਕੇ ਉਹਨੂੰ ਨਾ ਕੱਟ ਸ਼ੋਰਟ ਕਰਕੇ ਤੁਹਾਨੂੰ ਪਰੋਸਿਆ ਸੀ ਵੀ ਮਤਲਬ ਦਿਸ ਔਰ ਦੈਟ, ਉਹ ਤੁਸੀਂ ਫਿਰ ਉਹਨੂੰ ਐਲੈਬੋਰੇਟ ਕਰਨ ਦੇ ਚੱਕਰ 'ਚ ਨਾ, ਕਿਉਂਕਿ ਸਾਡੇ ਕੋਲ ਸਮਾਂ ਨਹੀਂ ਇੰਨਾ ਹੁੰਦਾ। ਤੁਸੀਂ ਬਹੁਤ ਸੋਹਣਾ ਐਕਸਪਲੇਨ ਕਰ ਰਹੇ ਹੋ, ਪਰ ਸਾਡੇ ਕੋਲ ਸਮਾਂ ਨਹੀਂ ਇੰਨਾ ਹੁੰਦਾ ਵੀ ਆਪਾਂ ਉਹਨੂੰ ਕੰਕਲੂਡ ਕਰ ਸਕੀਏ ਨਾ। ਸੋ ਇਸ ਕਰਕੇ ਆਪਾਂ ਉਹਨੂੰ ਸਾਰਾ ਕੁਛ ਜਿਹੜਾ ਕੁੱਲ ਮਿਲਾ ਕੇ ਆਪਾਂ ਉਹਨੂੰ ਯੈਸ ਨੋ ਤੇ ਹੀ ਰੱਖਿਆ ਹੁੰਦਾ।
2: ਮੈਂ ਕਹੂੰਗਾ ਵੀ ਹਾਂਜੀ ਮੈਂ ਉੱਥੇ ਪਹੁੰਚਿਆ ਜਿੱਥੇ ਮੈਂ ਸੋਚਿਆ ਸੀ, ਸ਼ਾਇਦ ਮੈਂ ਇਹੀ ਹੋਣਾ ਸੀ। ਜੇ ਚਾਹੇ ਮੈਂ ਜੇ ਕੈਨੇਡਾ ਚ ਹੁੰਦਾ ਤਾਂ ਵੀ ਮੈਂ, ਅੱਜ ਮੇਰੇ ਕੋਲੇ ਦੋ ਬੱਚੇ ਨੇ, ਸ਼ਾਇਦ ਉੱਥੇ ਵੀ ਦੋ ਹੀ ਬੱਚੇ ਹੋਣੇ ਸੀ, ਦਿਮਾਗ ਚ ਗੱਲ ਬੈਠੀ ਹੋਈ ਆ। ਜਿਹੜਾ ਬੰਦਾ ਅੱਜ ਖੁਸ਼ ਆ ਨਾ, ਜਿਹੜਾ ਬੰਦਾ ਉਹ ਚਾਹੇ ਉਹਦੇ ਕੋਲ ਘੱਟ ਆ ਚਾਹੇ ਵੱਧ ਆ, ਜੇ ਉਹ ਖੁਸ਼ ਆ ਨਾ ਤਾਂ ਉਹ ਖੁਸ਼ ਆ। ਇਹ ਨੀ ਹੈਗਾ ਵੀ ਉਹਦੇ ਕੋਲ ਕੱਲ ਨੂੰ ਵੱਧ ਆਜੂਗਾ, ਖੁਸ਼ ਹੋ ਜੂਗਾ ਜਾਂ ਘੱਟ ਆਜੂਗਾ।
0: ਹਾਲਾਤ ਆ ਜੋ ਵੀ ਤੁਹਾਡੇ ਸਿਚੁਏਸ਼ਨ ਨੇ, ਜਿੱਦਾਂ ਦੇ ਵੀ ਪੈਸਾ ਹੈਗਾ ਨਹੀਂ ਹੈਗਾ, ਅਚੀਵ ਕੀਤਾ ਕੁਛ ਨਹੀਂ ਕੀਤਾ, ਘਾਟਾ ਪਿਆ ਵਾਧਾ ਪਿਆ, ਉਹ ਸਾਰੀਆਂ ਚੀਜ਼ਾਂ ਇੱਕ ਪਾਸੇ ਰੱਖ ਕੇ ਜੇ ਤੁਸੀਂ ਅੱਜ ਖੁਸ਼ ਨਹੀਂ ਹੋ ਤੇ ਇਹ ਹਵਾਲਾ ਦੇ ਕੇ, ਇਹ ਰੈਫਰੈਂਸ ਦੇ ਕੇ ਤੁਸੀਂ ਖੁਸ਼ ਹੋਣ ਦੀ ਕੋਸ਼ਿਸ਼ ਜਾਂ ਫਿਰ ਆਸ ਲਾ ਕੇ ਬੈਠੇ ਹੋ ਵੀ ਕੱਲ ਨੂੰ ਆਹ ਚੀਜ਼ ਆਜੂਗੀ ਫਿਰ ਮੈਂ ਖੁਸ਼ ਹੋ ਜੂਗਾ। ਕਹਿੰਦੇ ਨੇ ਵੀ ਇੱਕ, ਆਪਾਂ ਅੱਗੇ ਵੀ ਇੱਕ ਦਿਨ ਗੱਲ ਕਰਦੇ ਹਾਂ, ਇਹ ਵੀ ਕਿਹਾ ਜਾਂਦਾ ਵਾ ਕਿ ਹਿਊਮਨ ਸਾਈਕੀ ਦੇ ਵਿੱਚ ਜਾਂ ਫਿਰ ਜਿਹੜੀ ਸਾਡਾ ਸੋਚ ਵਿਚਾਰ ਆ ਉਹਦੇ ਵਿੱਚ, ਜਾਂ ਫਿਰ ਜਿਹੜੇ ਲੋਕ ਇਸ ਚੀਜ਼ ਦੇ ਮਾਹਰ ਨੇ, ਇਨਸਾਨੀ ਦਿਮਾਗ ਨੂੰ ਜਾਣਦੇ ਨੇ, ਉਹ ਕਹਿੰਦੇ ਜਦੋਂ ਆਪਾਂ ਲੰਮਾ ਸਮਾਂ ਇਹ ਚੀਜ਼ ਸੋਚਦੇ ਰਹਿੰਦੇ ਨਾ ਵੀ ਆਹ ਆਜੂਗਾ ਫਿਰ ਮੈਂ ਖੁਸ਼ ਹੋ ਜੂੰਗਾ, ਆਹ ਹੋ ਜੂ, ਆਹ ਹੋ ਜੂ ਫਿਰ ਮੈਂ ਖੁਸ਼ ਹੋ ਜੂੰ, ਪੀ ਆਰ ਆਜੂ ਖੁਸ਼ ਹੋ ਜੂੰ, ਪੀ ਆਰ ਆਜੂ ਖੁਸ਼ ਹੋ ਜੂੰ, ਜਾਂ ਫਿਰ ਮੇਰਾ ਘਰ ਆ ਬਣ ਗਿਆ ਖੁਸ਼ ਹੋ ਜੂੰ, ਆਪਣਾ ਹੋ ਜੂ ਖੁਸ਼ ਹੋ, ਕੋਈ ਵੀ ਚੀਜ਼ ਕੋਈ ਵੀ ਟੀਚਾ। ਕਹਿੰਦੇ ਇੱਕ ਸਟੇਜ ਆਉਂਦੀ ਆ ਤੁਸੀਂ ਉਸ ਤੋਂ ਇੰਨਾ ਕੁ ਲੰਮਾ ਸਮਾਂ ਤੁਸੀਂ ਨਾ ਖੁਸ਼ ਰਹਿ ਲੈਂਦੇ ਹੋ, ਫਿਰ ਤੁਸੀਂ ਉਹ ਅਚੀਵ ਕਰ ਵੀ ਲੈਂਦੇ ਹੋ ਤਾਂ ਵੀ ਤੁਸੀਂ ਖੁਸ਼ੀ ਵਾਲੀ ਕਮਾਂਡ ਭੁੱਲ ਚੁੱਕੇ ਹੁੰਦੇ ਹੋ। ਸੋ ਇਸ ਕਰਕੇ ਸਾਡਾ ਨਾਲ ਦੀ ਨਾਲ ਹਰ ਇੱਕ ਚੀਜ਼ ਦੇ ਵਿੱਚ ਖੁਸ਼ ਰਹਿਣਾ, ਸ਼ੁਕਰ ਅਦਾ ਕਰਨਾ ਬੜਾ ਜ਼ਰੂਰੀ ਆ, ਅਤੇ ਉਹ ਆਪਾਂ ਕਰਦੇ ਰਿਹਾ ਕਰੀਏ। ਅਤੇ ਇੱਕ ਮਿੰਟ ਮੈਂ ਚੈੱਕ ਕਰ ਲਾਂ ਵੀ ਸਮਾਂ ਸਾਡਾ ਕਿੰਨਾ ਕੁ ਹੋਇਆ, ਅਤੇ ਸਮਾਂ ਹੋ ਗਿਆ ਵੀ ਸਾਡਾ ਬ੍ਰੇਕ ਦਾ, ਆ ਕੇ ਆਪਾਂ ਕਰਦੇ ਹਾਂ ਬਾਕੀ ਸਾਰਿਆਂ ਦੇ ਨਾਲ ਗੱਲਬਾਤ, ਇੱਕ ਨਿੱਕੀ ਜੀ ਬ੍ਰੇਕ। ਰੇਡੀਓ ਹਾਂਜੀ 1674 AM
3: ਸੋਨਾ ਚਾਹੀਦਾ। गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजिब रेट ते डेली ज्वेलर्स 310/2 मेन स्ट्रीट पॉइंट कुक कॉल 0493536042 ओपिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत कर हाउस एंड लैंड एक्सपर्ट्स ओपिट होम्स अपने 44 वर्यां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक अज ही पहुंचो ओपिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252 ते की चाहिदा ऑस्ट्रेलिया दा वीजा लोना जा वीजे ले मशवरा चाहिदा मिल जुगा सिद्धे आओ गरेवाल वीजा सॉल्यूशंस ऑस्ट्रेलिया विच हर तरह दिया वीजा लोड़ा ले एक परोसे योगना जो स्टडी वीजा स्किल्ड वीजा एम्प्लॉयर स्पॉन्सर्ड वीजा डामा पेरेंट पार्टनर ते विजिटर वीजे विच डील कर देने हुणे कॉल करो प्रतिंदर गरेवाल नू 0490-054-596 गरेवाल वीजा सॉल्यूशंस.com.au ते जाओ आओ थोड़ा कोई हल करिए।

0: ਦਿੰਦੇ ਹਾਂ, ਹੈ ਨਾ, ਕੰਮ ਤੁਹਾਨੂੰ ਮਿਲ ਗਿਆ, ਤੁਹਾਨੂੰ ਮਜ਼ਾ ਆਇਆ ਕਰਨ 'ਚ, ਉਹ ਸ਼ੁਰੂ 'ਚ ਨਹੀਂ ਹੁੰਦਾ। ਇੱਕ ਸਟੇਜ 'ਤੇ ਜਾ ਕੇ ਜਦੋਂ ਸੋਚ ਵਿਚਾਰ ਜੇ ਵੱਧਦੇ, ਜਦੋਂ ਬੰਦਾ ਆਪਣੇ ਆਪ ਨੂੰ ਜ਼ਿਆਦਾ ਹੀ ਸਿਆਣਾ ਸਮਝਣ ਲੱਗ ਪੈਂਦਾ ਜਾਂ ਦੂਸਰੇ ਪਾਸਿਓਂ ਸਟ੍ਰੈਸ ਮਹਿਸੂਸ ਕਰਦਾ, ਤਾਂ ਫਿਰ ਉਹ ਇੱਕ ਸ਼ਾਇਦ ਟੈਗ ਵੀ ਦੇ ਦਿੰਦਾ, ਇਹ ਸ਼ਾਇਦ ਮੇਰੀ ਇਹ ਹੌਬੀ ਸੀ,
1: ਕੱਚੇ ਰਾਹ ਹੋਣੇ, ਪ੍ਰੋਫੈਸ਼ਨ ਸੀ, ਕੱਚੇ ਰਾਹ ਹੋਣਾ, ਤੁਰੇ ਜਾਣਾ, ਜਦ ਕਿ ਸਾਈਕਲਾਂ 'ਤੇ ਜਾਂਦੇ ਹੁੰਦੇ ਸਕੂਲੇ ਪੜ੍ਹ,
0: ਉਦੋਂ ਫਿਰ ਥੋੜ੍ਹਾ ਵਜਨ ਦੇਣ ਦੇ ਲਈ ਬੜਾ ਕੁਛ ਨਾਲ ਕਹਿਣਾ ਪੈਂਦਾ। ਕੁਛ ਇੱਕ ਮੈਸੇਜ ਵੀ ਲੈ ਲੈਣਾ ਫਿਰ ਜਿਹੜੇ ਸਾਡੇ ਨਾਲ ਕਾਲਰ ਨੇ, ਇਹਨਾਂ ਨੂੰ ਔਨ ਏਅਰ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਕਹਿੰਦੇ ਬੁੱਧਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ 'ਚ ਰਹਿਣ। ਰਜਿੰਦਰ ਬਾਵਾ ਜੀ ਧੰਨਵਾਦ, ਹਰਚੰਦ ਢਿੱਲੋਂ ਜੀ ਕਹਿੰਦੇ ਅੱਜ ਦੀ ਕਹਾਣੀ ਬੜੀ ਵਧੀਆ ਸੀ ਅਤੇ ਗੀਤ ਵੀ ਬੜਾ ਵਧੀਆ ਲੱਗਾ, ਅਤੇ ਥੈਂਕ ਯੂ ਗੁਰਜੀਤ ਗਿੱਲ ਜੀ ਕਹਿੰਦੇ ਨੇ ਕਿ ਅੱਜ ਦੇ ਬਹੁਤ ਬਹੁਤ ਵਧੀਆ ਵਧਾਈਆਂ, ਕਹਿੰਦੇ ਕਿ ਵੀਰ ਨੂੰ PR ਦੀਆਂ, ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਅਤੇ ਕਰਨ ਜੀ ਕਹਿੰਦੇ ਕਿ ਸਿਰਾ ਲਾਤਾ ਬਾਈ ਨੇ, ਕਹਿੰਦੇ ਵੀ ਅੱਜ ਇਹਨਾਂ ਨੇ ਜਿਹੜੀ ਗੱਲ ਦੱਸੀ ਹੈ ਨਾ ਵੀ 18 ਸਾਲ ਬਾਅਦ ਜਿਹੜੀ PR ਆਈ ਇਹਨਾਂ ਦੀ, ਅਤੇ ਬੁਰਾ ਕਹਿੰਦੇ ਹੋ ਗਿਆ, ਅਤੇ ਔਖੇ ਰਿਪੋਰਟ ਹੋ ਗਿਆ, ਕਹਿੰਦੇ ਨੇ ਵੀ ਮਤਲਬ ਇਹ ਤਾਂ ਵਿਰਾਟ ਕੋਹਲੀ ਬਣ ਗਿਆ, ਇੱਦਾਂ ਹੋ ਗਿਆ ਵੀ ਜਿੱਦਾਂ 18 ਸਾਲਾਂ ਬਾਅਦ RCB ਨੇ IPL ਜਿੱਤੀ ਸੀ ਨਾ, ਜਿੱਦਾਂ
1: ਦੇਖਿਆ ਜਿਹਾ ਜਿਹਾ ਪਤਾ ਹੋ ਜੀ ਗੱਲ, ਕ੍ਰਿਕਟ ਦੇ ਸ਼ੌਕੀਨ ਹੋਣੇ ਫਿਰ,
0: ਹਾਂ, ਅਤੇ ਮਤਲਬ ਹੌਸਲਾ, ਅਤੇ ਮਤਲਬ ਇਹਦੇ ਵਿੱਚ ਪਤਾ ਨਹੀਂ ਹੁਣ ਕਿੰਨਿਆਂ ਨੂੰ ਹੌਸਲਾ ਮਿਲਣਾ, ਜਿਨ੍ਹਾਂ ਨੂੰ ਮੰਨ ਲਓ ਹਲੇ 15 ਹੋਏ ਹੋਣਗੇ, ਉਹ ਸੋਚਣਗੇ ਵੀ ਯਾਰ ਮਤਲਬ ਅਸੀਂ ਤਾਂ ਹਲੇ ਘੱਟ ਹਾਂ, ਅਸੀਂ
1: 3 ਸਾਲ ਰਹਿੰਦੇ,
0: ਉਹ ਵੇਖੋ ਕਿੱਥੇ ਬੰਦੇ ਦੇ, ਵੇਖੋ ਸਬਰ, ਵੇਖੋ ਜਿੰਨਾ ਟਾਈਮ, ਕਹਿੰਦੇ ਕਿ ਬਾਬਾ ਜੀ ਸਾਹ ਬਖਸ਼ੇ ਨੇ ਅਤੇ ਸਾਰਾ ਕੁਛ ਸੈੱਟ ਹੀ ਸੈੱਟ ਆ, ਬਾਕੀ ਜੋ ਹੋ ਗਿਆ ਉਹੀ ਸੱਚੇ ਪਾਤਸ਼ਾਹ ਦਾ ਹੁਕਮ ਸੀ, ਅਤੇ ਅੱਗੇ ਵੀ ਸਾਰਾ ਕੁਛ ਕਹਿੰਦੇ ਨੇ ਕਿ ਘੈਂਟ ਘੈਂਟ ਹੀ ਹੋਊਗਾ, ਬਿਲਕੁਲ ਘੈਂਟ ਹੋਊਗਾ।
1: ਕਹਿੰਦਾ ਜ਼ਿੰਦਗੀ ਨਾ ਕਾਹਦੀਆਂ ਆਕੜਾਂ, ਲੰਘੀ ਜਾਂਦੀ ਚੀਜ਼ ਨਾ ਵੀ ਕੀ ਰੁੱਸ ਕੇ ਬਹਿਣਾ।
0: ਹਾਂ ਸਹੀ ਗੱਲ ਹੈ,
1: ਗੱਲਾਂ ਤਾਂ ਉੱਥੇ ਹੀ ਨੇ ਫਿਰ ਸਾਰੀਆਂ।
0: ਸਹੀ ਗੱਲ ਹੈ, ਫਿਰ ਤੋਂ ਐਂ ਭੱਜ ਕੇ ਬੰਪਰ 'ਤੇ ਦੰਦੀ ਵੱਢਣ ਵਾਲੇ ਕੰਮ। ਅਤੇ ਪ੍ਰਦੀਪ ਕੌਰ ਜੀ ਧੰਨਵਾਦ, ਕਹਿੰਦੇ ਅੱਜ ਦਾ ਟੋਪਿਕ ਬੜਾ ਵਧੀਆ ਵਾ, ਅਤੇ ਭਾਅ ਜੀ ਕਹਿੰਦੇ ਕਿ ਸਤਲੁਜ ਮੂਵੀ ਦਾ ਲਿੰਕ ਸੈਂਡ ਕਰਿਓ, ਹੈਗਾ ਤੁਹਾਡੇ ਕੋਲ
1: ਵਟਸਐਪ 'ਤੇ? ਠਾ ਬੱਲੀ ਬਥੇਰੀ ਹੋਈ ਜਾਂਦੀ ਹੈ,
0: ਵਟਸਐਪ 'ਤੇ ਠਾ ਬੱਲੀ ਹੋਈ ਜਾਊਗੀ। ਥੈਂਕ ਯੂ ਜੀ।
1: ਵਟਸਐਪ 'ਤੇ ਉਹ 1 GB ਦੀ ਫਾਈਲ ਆ, ਬੜੀ ਘੁੰਮਦੀ ਘੁੰਮਾਉਂਦੀ ਜੀ, ਫਿਰੀ ਜਾ ਰਹੀ ਆ
0: ਜੀ, ਅਤੇ ਤੁਸੀਂ ਮੈਨੀਫੈਸਟੇਸ਼ਨ ਕਰੋ ਹਾਂ ਭਲਾ ਆਉਂਦਾ। ਅਤੇ ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿ ਮੈਂ ਗ੍ਰਾਫਿਕ ਡਿਜ਼ਾਇਨਿੰਗ ਦਾ ਡਿਪਲੋਮਾ ਕੀਤਾ ਸੀ ਅਤੇ ਜੋਬ ਐਂਡ PR ਸੌਖੀ ਮਿਲ ਗਈ, ਪਰ ਮੇਰੀ ਕਹਿੰਦੇ ਡਰੀਮ ਜੋਬ ਸੀ ਹੈਲਥ ਕੇਅਰ ਇੰਡਸਟਰੀ ਦੇ ਵਿੱਚ, ਅਤੇ ਇਸ ਲਈ ਮੈਂ ਕਹਿੰਦੇ ਕਿ 10 ਸਾਲ ਲੱਗੇ, ਪਹਿਲਾਂ ਏਜ ਕੇਅਰ, ਡਿਪਲੋਮਾ ਆਫ ਨਰਸਿੰਗ, ਬੈਚਲਰ ਆਫ ਨਰਸਿੰਗ ਕੀਤੀ, ਅਤੇ ਹੁਣ ਲੱਗਦਾ ਸਭ ਕੁਛ ਅਚੀਵ ਕਰ ਲਿਆ ਵਾ। ਇਹ ਆਪਾਂ, ਮੈਨੂੰ ਇਹ ਲੱਗਦਾ ਵੀ ਤੁਸੀਂ ਰੀਸੈਂਟਲੀ ਇਸ ਕੰਮ 'ਚ ਆਏ ਹੋਗੇ, ਅਤੇ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਕਹਿੰਦੇ ਕਿ ਬਹੁਤ ਵਧੀਆ ਚੱਲ ਰਿਹਾ, ਅਤੇ ਤੁਹਾਡੀਆਂ ਸਾਰੀਆਂ ਗੱਲਾਂ 100% ਸਾਡੀਆਂ ਕਿਵੇਂ ਹੋ ਸਕਦੀਆਂ। ਹਿੱਲਾ ਵਸੀਲਾ ਕਹਿੰਦੇ ਕਿ ਬਣਦਾ ਗਿਆ ਅਤੇ ਪੰਜਾਬ ਤੋਂ ਆਸਟ੍ਰੇਲੀਆ ਪਹੁੰਚ ਗਏ, ਅਤੇ ਜੋ ਕਦੀ ਸੁਪਨੇ ਵਿੱਚ ਵੀ ਨਹੀਂ ਸੀ ਉਹ ਕਹਿੰਦੇ ਉਹ ਵੀ ਜ਼ਿੰਦਗੀ ਨੇ ਦਿੱਤਾ। ਸਤਵੀਰ ਕੌਰ ਜੀ ਮੈਸੇਜ ਕਰਦੇ ਨੇ, ਅਤੇ ਬਿਲਕੁਲ ਜੀ, ਹਰ ਇੱਕ ਦੀ ਜ਼ਿੰਦਗੀ ਵੱਖਰੀ, ਹਰ ਇੱਕ ਦਾ ਸਫ਼ਰ ਵੱਖਰਾ, ਅਸਲ 'ਚ ਸਾਡੇ ਸਫ਼ਰ 'ਚ ਨਾ ਕੁਛ ਇੱਕ ਚੀਜ਼ਾਂ ਰਲਦੀਆਂ ਹੁੰਦੀਆਂ। ਮੰਨ ਲਓ ਤੁਸੀਂ ਆਪਣਾ ਸਫ਼ਰ ਹੰਢਾਇਆ, ਅਸੀਂ ਆਪਣਾ ਸਫ਼ਰ ਹੰਢਾਇਆ, ਰਾਹ ਦੇ ਵਿੱਚ ਟਾਲੀ ਤਾਂ ਤੁਹਾਨੂੰ ਵੀ ਦਿਖੀ ਹੋਊਗੀ ਨਾ, ਅਤੇ ਟਾਲੀ ਸਾਨੂੰ ਵੀ, ਕਿੱਕਰ ਤੁਹਾਨੂੰ ਵੀ ਦਿਖੀ ਹੋਊਗੀ, ਸਾਨੂੰ ਵੀ ਕਈ ਵਾਰੀ ਕੰਡਾ ਤੁਹਾਨੂੰ ਵੱਜਿਆ ਹੋ ਸਕਦਾ, ਸਾਨੂੰ ਨਹੀਂ ਵੱਜਿਆ ਹੋ ਸਕਦਾ, ਡਿਪੈਂਡ ਕਰਦਾ, ਹਰ ਇੱਕ ਸੇਮ ਹੀ ਰਾਹ ਹੁੰਦੇ ਨੇ, ਸਾਰਾ ਕੁਛ ਉਹੀ ਹੁੰਦਾ। ਕਿਸੇ ਵੇਲੇ ਕਿਸੇ ਰਾਹੀ ਨੂੰ ਥਕਾਨ ਵੱਧ ਹੋਈ ਹੁੰਦੀ ਆ, ਕੋਈ ਕਹਿੰਦਾ ਨਹੀਂ, ਕਿਸੇ ਵੇਲੇ ਮੰਨ ਲਓ ਕਿਸੇ ਨੂੰ ਰਾਹ 'ਚ ਕੋਈ ਪਾਣੀ ਪਿਆਉਣ ਵਾਲਾ ਮਿਲ ਜਾਂਦਾ ਘੁੱਟ, ਕਿਸੇ ਨੂੰ ਹੋ ਸਕਦਾ ਕਿਸੇ ਦੇ ਵਾਰੀ ਨਲਕੇ ਦੀ ਕੋਈ ਹੱਥੀ ਲਾ ਕੇ ਲੈ ਜੇ। ਸੋ ਇਹ ਸਫ਼ਰ ਤਾਂ ਸਾਰਿਆਂ ਦੇ ਉਹੀ ਹੁੰਦੇ ਨੇ, ਪਰ ਥੋੜ੍ਹੇ ਐਕਸਪੀਰੀਅੰਸ ਹਰ ਇੱਕ ਦੇ ਵੱਖਰੇ ਵੱਖਰੇ ਹੁੰਦੇ ਆ, ਇਹੋ ਹੀ ਸ਼ਾਇਦ ਖੂਬਸੂਰਤੀ ਆ,
1: ਇਹੀ ਜ਼ਿੰਦਗੀ ਆ,
0: ਇਹੋ ਹੀ ਜ਼ਿੰਦਗੀ ਆ, ਇਸੇ 'ਚੋਂ ਹੀ ਆਪਾਂ ਸਿੱਖਦੇ ਕਰਦੇ ਅੱਗੇ ਆਪਾਂ ਵੱਧਦੇ ਚੱਲਦੇ ਹਾਂ। ਧੰਨਵਾਦ, ਕਹਿੰਦੇ ਕਿ ਜੇ ਟਾਈਮ ਲੱਗਿਆ ਤਾਂ ਪਲੇ ਕਰ ਦਿਓ, ਨਹੀਂ ਟਾਈਮ ਨਹੀਂ ਜੇ ਲੱਗਣਾ ਮੈਂ ਐਵੇਂ ਤੁਹਾਡੇ ਨਾਲ ਝੂਠਾ ਕੋਈ ਵਾਅਦਾ ਕਰਾਂ, ਅਤੇ ਹੁਣ ਤਾਂ ਆਪਾਂ ਆਖਰੀ ਉੱਤੇ ਆ ਗਏ ਹਾਂ। ਅਤੇ ਸੇਖੋ ਸਾਹਿਬ ਕਹਿੰਦੇ ਕਿ 2 ਡਿਫਰੈਂਸ ਬਿਟਵੀਨ ਇੰਡੀਆ ਐਂਡ ਆਸਟ੍ਰੇਲੀਆ, ਕਹਿੰਦੇ ਕਿ ਆਪਣਾ ਕੰਮ ਕਹਿੰਦੇ ਕਿ ਆਪਣੇ ਆਪ ਕਰਨੇ ਆ, ਅਤੇ ਇੱਥੇ ਵੀ ਕਹਿੰਦੇ ਕੋਈ ਕੰਮ ਛੋਟਾ ਵੱਡਾ ਨਹੀਂ, ਸਾਰੇ ਸੇਮ ਨੇ,
1: ਬੰਦੇ ਦੀ ਸੋਚ ਹੈ ਛੋਟੀ ਵੱਡੀ।
0: ਅੱਛਾ, ਇੱਥੇ ਵੀ ਫਿਰ ਆਪਾਂ ਜਦੋਂ ਆਪਾਂ ਇਹਨੂੰ ਵੀ ਅੱਗੇ ਆਪਾਂ ਖੋਲਦੇ ਹਾਂ, ਅਤੇ ਇੱਕ ਆਪਾਂ ਉਹਨਾਂ ਵਿੱਚ ਗੱਲ ਕੀਤੀ ਸੀ ਵੀ ਜੇ ਮੰਨ ਲਓ ਆਪਾਂ ਇੱਥੇ ਮੰਨਦੇ ਹਾਂ ਵੀ ਕੋਈ ਕੰਮ ਛੋਟਾ ਵੱਡਾ ਨਹੀਂ, ਅਤੇ ਫਿਰ ਆਪਾਂ ਵਿੱਚ ਜੇ ਇੱਕ ਐਗਜ਼ਾਮਪਲ ਤੁਹਾਨੂੰ ਦਿੱਤੀ ਸੀ ਵੀ ਬਹੁਤ ਸਾਰੇ ਲੋਕ, ਈਵਨ ਮੈਂ ਆਪਣੇ ਸਰਕਲ 'ਚ ਜਾਣਦਾ, ਜਿਹੜੇ ਕਹਿੰਦੇ ਨੇ ਵੀ ਮੈਂ ਆਪਣੇ ਮੁੰਡੇ ਨੂੰ ਆਹ ਕੰਮ ਨਹੀਂ ਕਰਨ ਦੇਣਾ, ਜੇ ਛੋਟਾ ਵੱਡਾ ਨਹੀਂ ਤਾਂ ਫਿਰ ਉਹ ਕਿਉਂ ਕਹਿੰਦੇ ਆ?
1: ਨਹੀਂ, ਉਹ ਸਟ੍ਰੈਸ ਲੈਵਲ 'ਤੇ ਆ, ਛੋਟਾ ਵੱਡਾ ਹੋਣਾ,
0: ਦੋਵੇਂ ਚੀਜ਼ਾਂ ਹੀ ਨੇ ਨਾ।
1: ਹਾਂ, ਮਤਲਬ ਕਈ ਵਾਰ ਇਹ ਹੁੰਦਾ ਵੀ ਇਹਦੇ 'ਚ ਸਕੂਨ ਹੈ ਨਹੀਂ, ਇਹਦੇ 'ਚ ਰਿਲੈਕਸੇਸ਼ਨ ਹੈ ਨਹੀਂ, ਇਹਦੇ 'ਚ ਮਤਲਬ ਜਾਂ ਕਹਿ ਲਓ ਝਿੜਕ ਆ। ਹੁਣ ਟਰੱਕਿੰਗ ਇੰਡਸਟਰੀ 'ਚ ਰੇਸਿਜ਼ਮ ਨੂੰ ਲੈ ਕੇ ਕਿੰਨੇ ਲੋਕ ਅਪਸੈਟ ਨੇ, ਅਤੇ ਉਹ ਫਿਰ ਛੋਟੇ ਵੱਡੇ ਦੀ ਡੈਫੀਨੇਸ਼ਨ ਹੋਰ ਤਰ੍ਹਾਂ ਦੀ ਆ ਜਾਂਦੀ,
0: ਉਹ ਡਿਪੈਂਡ ਕਰਦਾ ਫਿਰ ਉਹ। ਪਰ ਇਹ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਕਿ ਆਪਾਂ ਇੱਕ ਸਟੇਜ ਤੱਕ ਨਾ, ਸਾਡੀ ਜਦੋਂ ਸਿਚੁਏਸ਼ਨ, ਕੰਡੀਸ਼ਨ, ਲਾਈਫ ਦੇ ਮੂੰਹ ਮਾਂਦਰੇ ਕੁਛ ਹੋਰ ਹੁੰਦੇ ਆ,

0: ਉਦੋਂ ਆਪਾਂ ਹੋਰ ਤਰੀਕੇ ਨਾਲ ਸੋਚਦੇ ਹਾਂ, ਸਾਡੇ ਵਿਚਾਰ ਹੋਰ ਹੁੰਦੇ ਆ, ਪਰ ਜਿੱਦਾਂ ਹੀ ਆਪਾਂ ਵੇਖਦੇ ਹਾਂ ਵੀ ਆਪਾਂ ਕੁਛ ਕਰਨ ਜੋਗੇ ਹੋ ਜਾਂਦੇ ਹਾਂ, ਸਾਡਾ ਸਟੇਟਸ ਬਦਲ ਜਾਂਦਾ, ਜਾਂ ਆਪਾਂ ਮੰਨ ਲਓ ਕੁਛ ਅਚੀਵ ਕਰ ਲੈਂਦੇ ਹਾਂ, ਜਾਂ ਸਾਡੇ ਕੋਲ ਪੈਸਾ ਆ ਜਾਂਦਾ, ਜਾਂ ਸਾਡੇ ਜਗ੍ਹਾ ਬਦਲ ਜਾਂਦੀ, ਸ਼ਹਿਰ ਬਦਲ ਜਾਂਦਾ, ਸਾਡਾ ਬਹਿਣ ਖਲੋਣ ਲੋਕਾਂ ਦੇ ਵਿੱਚ ਬਦਲ ਜਾਂਦਾ। ਤੁਸੀਂ ਵੇਖੋਗੇ ਵੀ ਇਹ ਵੀ ਵਿਚਾਰ ਸਾਡੇ ਸਮੇਂ ਦਰ ਸਮੇਂ ਬਦਲਦੇ ਰਹਿੰਦੇ,
1: ਆਲਾ ਦੁਆਲਾ ਤੁਹਾਡੇ ਵਿਚਾਰਾਂ 'ਤੇ ਹੈ ਨਾ ਬਦਲਾਅ ਦਾ ਕਾਰਨ ਬਣਦਾ ਸਮਾਜ, ਸਿਸਟਮ, ਸੁਸਾਇਟੀ, ਕਿਸ ਕਿਸਮ ਦੇ ਲੋਕਾਂ ਨਾਲ ਤੁਹਾਡੀ ਉੱਠਣੀ ਬਹਿਣੀ ਆ,
0: ਉਸ ਹਿਸਾਬ ਦੇ ਨਾਲ ਆਪਾਂ ਇਹਨੂੰ ਉੱਤੇ ਥੱਲੇ ਕਰ ਲੈਂਦੇ। ਬਾਕੀ ਕਹਿੰਦੇ ਕਿ ਆਪਣਾ ਆਪਣੇ ਕਰਮ ਕਰਦੇ ਚੱਲੀਏ ਅਤੇ ਬਾਕੀ ਮਾਲਕ ਮਿਹਰ ਕਰੂਗਾ, ਅਤੇ ਲਾਸਟ ਆਫ ਆਲ ਕਹਿੰਦੇ ਕਿ ਸ਼ੁਕਰੀਆ। ਆਪਾਂ ਇੱਥੇ ਬੈਠੇ ਹਾਂ ਕਿੱਥੇ ਲੋਕ ਆਉਣ ਲਈ ਅਰਦਾਸਾਂ ਕਰਦੇ ਨੇ, ਹੈ ਨਾ। ਸੋ ਇਹ ਇਹ ਹੁਣ ਇੱਕ ਹੋਰ ਨਜ਼ਰੀਆ ਵਾ ਵੀ ਕਿੱਥੇ ਲੋਕ ਆਉਣ ਦੇ ਲਈ ਕਾਲੇ ਨੇ, ਪਰ ਉਹਨਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ। ਪਰ ਦੂਸਰੇ ਪਾਸੇ ਬਹੁਤ ਸਾਰੇ ਲੋਕ ਹੈ ਜਿਹੜੇ ਸ਼ਾਇਦ ਤੁਹਾਡੇ ਹੀ ਨਾਲ ਦੇ ਹੋਣਗੇ ਜਾਂ ਸਾਡੇ ਹੀ ਨਾਲ ਦੇ ਆ। ਮੈਂ ਮੰਨਦਾ ਵੀ ਉਹ ਸਾਡੇ ਨਾਲੋਂ ਵੀ ਸੌਖੇ ਉੱਥੇ, ਉਹਨਾਂ ਦਾ ਕਾਰੋਬਾਰ ਹੋਰ ਵਧੀਆ ਚੱਲ ਰਿਹਾ।
1: ਦੇਖੋ ਜਿਹੜੀਆਂ ਰੀਲਾਂ ਰੂਲਾਂ ਪਾਉਂਦੇ ਆ, ਉਹ ਕਹਿੰਦਾ ਜਦ ਪੰਜਾਬ ਚਲੇ ਜਾਈਦਾ ਫਿਰ ਲੱਗਦਾ ਵੀ ਇਸ ਵਰਗੀ ਸੋਹਣੀ ਥਾਂ ਕੋਈ ਨਹੀਂ, ਆਪਾਂ ਤਾਂ ਮੁੜੀਏ ਹੀ ਨਾ, ਇੱਥੇ ਤਾਂ ਕਿਸੇ ਨੂੰ ਕੋਈ ਸਟ੍ਰੈਸ ਹੀ ਨਹੀਂ। ਜਦ ਇੱਥੇ ਆ ਜਾਂਦੇ ਹਾਂ ਉੱਧਰ ਦੀਆਂ ਝਾਕਾਂ, ਜਦ ਉੱਧਰ ਹੁੰਦੇ ਹਾਂ ਤਾਂ ਇੱਧਰ ਦੀਆਂ ਝਾਕਾਂ, ਉਹ ਮਨੁੱਖੀ ਬਿਰਤੀ ਵੀ ਆ। ਕਈ ਕਹਿਣਗੇ ਉਹ ਪੱਕੇ ਤੌਰ 'ਤੇ ਰਹਿਣ ਲਈ ਨਹੀਂ ਜੀ, ਛੁੱਟੀਆਂ ਛੁੱਟੀਆਂ ਕੱਟਣ ਲਈ ਠੀਕ ਆ, ਹੈ ਨਾ। ਫਿਰ ਕੋਈ ਕਹਿ ਦੂ ਮੈਂ ਤਾਂ ਉੱਥੇ ਖੁਸ਼ ਹਾਂ ਭਰੋਟੇ ਥੱਲੇ ਬਹਿ ਕੇ, ਕਿਉਂਕਿ ਮੇਰੀ ਜ਼ਿੰਦਗੀ 20-22 ਸਾਲ ਉੱਥੇ ਲੰਘੇ ਆ, ਨਿਆਣਿਆਂ ਨੂੰ ਭਾਜੀ ਪਾਲਣਾ
0: ਨਿਆਣੇ ਨਹੀਂ ਹੁਣ ਟਿਕਦੇ,
1: ਹਾਂਜੀ, ਨਾਲੇ ਬੱਚੇ ਬਿਮਾਰ ਠਮਾਰ ਹੋ ਜਾਣ ਭਾਜੀ, ਉੱਥੇ ਚਾਕੇ ਤਾਂ ਉੱਥੇ ਐਂਟੀਬਾਇਓਟਿਕਾਂ ਲਾ ਦਿੰਦੇ ਨਾਲ ਹੀ।
0: ਬੜਾ ਬੜਾ ਕੁਛ ਆ ਜਿਹੜਾ ਸਾਡੇ ਕੋਲ, ਅਸੀਂ ਜਦੋਂ ਕੁਛ ਨਾ ਕੁਛ ਕਰਨਾ ਹੁੰਦਾ ਤਾਂ ਫਿਰ ਐਕਸਕਿਊਜ਼ ਆਪਾਂ ਦੂਸਰੀ ਜੇਬ 'ਚੋਂ ਨਾਲ ਹੀ ਕੱਢ ਕੇ ਧਰ ਲੈਂਦੇ। 120 ਤੁਸੀਂ ਆਉਂਦੇ ਰਹੋ ਜੀ, 1-2-0।
2: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਹੈ
0: ਜੀ? ਜੀ ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ।
0: ਇਸ ਤੋਂ ਪਹਿਲਾਂ ਤੁਸੀਂ ਗੱਲ ਸ਼ੁਰੂ ਕਰੋ, ਇੱਕ ਕੋਮਨ ਚੀਜ਼ ਆਪਾਂ ਜ਼ਰੂਰ ਵੇਖਦੇ ਹਾਂ ਵੀ ਜਦੋਂ ਮੰਨ ਲਓ ਕੱਲ੍ਹ ਦਾ ਟੋਪਿਕ ਸੀ ਅਤੇ ਕੱਲ੍ਹ ਸਾਰੀਆਂ ਬੀਬੀਆਂ ਨੇ ਗੱਲ ਕੀਤੀ, ਅੱਜ ਦਾ ਟੋਪਿਕ ਹੈ ਤਾਂ ਅੱਜ ਸਾਰੇ ਮੇਲ ਗੱਲ ਕਰ ਰਹੇ ਆ। ਸੋ ਇਹ ਵੀ ਮੈਨੂੰ ਲੱਗਦਾ ਫਰਕ ਪੈਂਦਾ
1: ਟੋਪਿਕ
0: 'ਤੇ ਕਿ ਆਪਾਂ ਕੀ ਸੋਚਦੇ ਹਾਂ ਆਪਣੇ ਕੈਰੀਅਰ ਨੂੰ ਲੈ ਕੇ, ਜਾਂ ਕਿੰਨੇ ਕੁ ਕੰਫਰਟੇਬਲ ਹੁੰਦੇ ਹਾਂ, ਕਿਹੜੇ ਵਿਸ਼ੇ 'ਤੇ ਕਿੱਦਾਂ ਦੀ ਗੱਲ ਕਰ,
1: ਕਿਸ ਕਿਸਮ ਦੀ ਸ਼ੇਅਰਿੰਗ ਹੁੰਦੀ।
0: ਬਿਲਕੁਲ, ਹਾਂਜੀ ਵੀਰ ਜੀ, ਕੀ ਨਾਂ ਤੁਹਾਡਾ?
2: ਹਾਂਜੀ, ਮੇਰਾ ਨਾਮ ਭਗਵੰਤਪਾਲ ਸਿੰਘ ਭਾਜੀ।
0: ਜੀ ਭਗਵੰਤ ਜੀ, ਕੀ ਹਾਲ ਜੀ?
2: ਠੀਕ ਆ ਭਾਜੀ, ਤੁਸੀਂ ਸੁਣਾਓ ਕੀ ਹਾਲ ਚਾਲ ਹੈ?
0: ਹਾਂਜੀ ਠੀਕ ਠਾਕ ਜੀ, ਵਧੀਆ।
2: ਕੀ ਕਹਿਣਾ ਚਾਹੋ? ਸੁਣਾਓ ਕੀ ਹਾਲ ਚਾਲ, ਠੀਕ ਠਾਕ
1: ਸਭ? ਹਾਂ ਵਧੀਆ ਜੀ, ਚੜ੍ਹਦੀ ਕਲਾ ਆਨੰਦ ਦਾ ਪੂਰਾ
2: ਵਧੀਆ ਚਾਹੀਦਾ, ਆਨੰਦ ਹੀ ਚਾਹੀਦਾ।
0: ਹਾਂ, ਤੁਸੀਂ ਮੋਢੇ ਦੇ ਉੱਤੋਂ ਦੀ ਉੱਚੀ ਕਰਕੇ ਆਵਾਜ਼ ਮਾਰੀ ਹੈ ਨਾ, ਵੀ ਜਦੋਂ ਪਰਲੇ ਪਾਸੇ ਬੈਠਾ ਵੀਰ ਹੈ ਨਾ,
1: ਇੱਧਰੋਂ ਮੈਂ ਵੀ ਕਹਾਂ ਹੋ
2: ਨਹੀਂ, ਕੱਦ ਲੰਬਾ ਵਾ ਨਾ ਤਾਂ ਕਰਕੇ
0: ਤਾਂ ਕਰਕੇ ਉੱਚੀ ਬੋਲਣਾ ਪਿਆ। ਹਾਂਜੀ ਭਗਵੰਤ ਜੀ,
2: ਟੋਪਿਕ ਨਾ ਮੈਂ ਉਦਾਂ ਸੁਣ ਰਿਹਾ ਸੀ, ਮੈਨੂੰ ਥੋੜਾ ਜਿਹਾ ਪਤਾ, ਜੇ ਉਲਟਾ ਪੁਲਟਾ ਖੱਬੇ ਸੱਜੇ ਮਾੜਾ ਹੋ ਗਿਆ ਤੁਸੀਂ ਝਕਾਨੀ ਦੇ ਦਿਓ ਮਾੜੀ ਜੀ।
0: ਨਾ ਕੋਈ ਨੀ, ਅਸੀਂ ਤਾਂ ਇਸੇ ਕਰਕੇ ਬੈਠੇ ਹੁੰਦੇ ਹਾਂ ਵੀ ਉਹ ਜਿਹੜਾ
1: ਝਕਾਨੀ ਮਾਰਨ ਸਹੀ ਆ, ਅਸੀਂ ਤਾਂ ਖੁੱਡੇ ਕਰਨ ਨੂੰ ਹੈ।
2: ਇਹ ਜਿਹੜਾ ਤੁਸੀਂ ਗੱਲ ਕੀਤੀ, ਮੈਨੂੰ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਕਿ ਸਟਰਗਲ ਜਿਹੜਾ ਕੀ ਕੀਤਾ, ਕਿੱਦਾਂ ਕਿੱਦਾਂ ਲਾਈਫ ਚੱਲੀ, ਕਿੱਦਾਂ ਸੈੱਟ ਹੋਈ।
0: ਨਹੀਂ, ਜੋ ਤੁਸੀਂ ਕੰਮ ਕਰ ਰਹੇ ਹੋ, ਜੋ ਵੀ ਤੁਸੀਂ ਕੀਤਾ ਇਸ ਟਾਈਮ ਕਰ ਰਹੇ ਹੋ, ਰੋਜ਼ਗਾਰ ਕਰ ਰਹੇ ਹੋ, ਰੋਟੀ ਪਾਣੀ ਘਰ ਚੱਲ ਰਿਹਾ, ਉੱਥੋਂ ਤੱਕ ਤੁਸੀਂ ਪਲਾਨ ਕਰਕੇ ਪਹੁੰਚੇ ਹੋ ਜਾਂ ਆਪਣੇ ਆਪ ਹੀ ਪਹੁੰਚ ਗਏ ਹੋ?
2: ਇਹ ਥੋੜੇ ਜਿਹੇ ਟੌਪਿਕ ਵਿੱਚ ਇੰਡੀਆ ਤੋਂ ਚਾਲੂ ਸ਼ੁਰੂ ਕਰ ਦਈਏ ਕੰਮ?
0: ਨਹੀਂ, ਇੱਥੇ ਹੁਣ ਕੀ ਕਰ ਰਹੇ ਹੋ ਤੁਸੀਂ?
2: ਇੱਥੇ ਕਰਦੇ ਨੇ,
0: ਹਾਂ ਇੱਥੇ ਉਹਦੇ ਤੇ, ਮਤਲਬ
2: ਜਦੋਂ
0: ਇੰਡੀਆ ਤੋਂ ਲੈ ਕੇ ਭਾਵੇਂ ਉਹ ਜਿੱਥੇ ਮਰਜ਼ੀ ਚੱਲ ਜਾਏ, ਹਾਂ ਫਿਰ
1: ਆਪੇ ਮਲਟੀਪਲ ਚੋਇਸ ਕੁਐਸਚਨ ਹੈ ਨਾ,
2: ਜਦੋਂ ਆਸਟ੍ਰੇਲੀਆ ਪਹੁੰਚੇ ਉਦੋਂ ਤੇ ਕੀਤਾ ਕਾਰਵਾਸ਼?
0: ਨਹੀਂ, ਹੁਣ ਜੋ ਕਰ ਜੋ ਤੁਸੀਂ ਹੁਣ ਕਰ ਰਹੇ ਹੋ ਨਾ ਭਗਵੰਤ ਜੀ, ਮੰਨ ਲਓ ਤੁਸੀਂ ਹੁਣ ਕੀ ਕਰਦੇ ਹੋ? ਤੁਸੀਂ ਕੀ ਕਰਦੇ ਹੋ?
2: ਹੁਣ ਮੈਂ ਇਸ ਟਾਈਮ ਮੈਂ ਵੈਨ ਚਲਾਉਂਦਾ, ਪਿਛਲੇ 15-16 ਸਾਲ ਤੋਂ ਵੈਨ ਚਲਾ ਰਿਹਾ।
0: ਹਾਂ, ਸੋ ਹੁਣ ਤੁਸੀਂ ਜਿੱਦਾਂ ਵੈਨ ਚਲਾਉਂਦੇ ਹੋ ਤੇ ਵੈਨ ਦੀ ਪਲੈਨਿੰਗ ਕਦੋਂ ਸ਼ੁਰੂ ਕੀਤੀ? ਮਤਲਬ ਪੂਰਾ ਪਲਾਨ ਕਰਕੇ ਆਏ ਹੋ ਵੀ ਮੈਂ ਉਦਾਂ ਦੀ ਕੋਈ ਪੜ੍ਹਾਈ, ਲਾਇਸੈਂਸ ਦਿਸ ਦੈਟ, ਬੜੇ ਚਿਰ ਦਾ ਮੇਰਾ ਸੁਪਨਾ ਸੀ ਯਾਰ ਮੈਂ ਵੈਨ ਚਲਾਉਣੀ,
2: ਟੈਕਸੀ ਦਾ ਸ਼ੌਂਕ ਸੀ, ਮੈਂ ਜਾ ਕੇ ਟੈਕਸੀ ਚਲਾਊਂਗਾ, ਜਿੱਦਾਂ ਗੱਲਾਂ ਸੁਣੀਦੀਆਂ ਟੈਕਸੀ ਵਧੀਆ ਵਾ, ਤੇ ਉਹਦੇ ਵਿੱਚ ਇੰਗਲਿਸ਼ ਵੀ ਤੁਸੀਂ ਸਿੱਖ ਸਕਦੇ, ਲੋਕ ਵੀ ਚੰਗੇ ਚੰਗੇ ਮਿਲਦੇ, ਨੌਲੇਜ ਵੀ ਤੁਸੀਂ ਲੈ ਸਕਦੇ ਲੋਕਾਂ ਕੋਲ, ਅੱਗੇ ਵਧਣ ਦੇ ਰਾਹ ਹੋਰ ਵੀ ਜ਼ਿਆਦਾ ਵਿੱਚੋਂ ਨਿਕਲਣਗੇ। ਉਸ ਹਿਸਾਬ ਨਾਲ ਮੈਂ ਟੈਕਸੀ ਸੋਚੀ ਜਦੋਂ ਇੰਡੀਆ ਤੋਂ ਆਇਆ। ਮੈਨੂੰ ਇਹ ਵੀ ਲੱਗਦਾ ਵੀ ਕੱਪੜੇ ਕੁਪੜੇ ਸੋਹਣੇ ਪਾ ਕੇ ਆਪਾਂ ਜਾ ਸਕਦੇ ਹਾਂ ਉਹਦੇ 'ਚ ਬੈਠ ਕੇ, ਵੀ ਵਧੀਆ। ਹਾਂਜੀ,
1: ਆਪਦੇ ਬਹੁਤ ਸਾਫ ਹੋ।
2: ਹਾਂਜੀ ਬਿਲਕੁਲ, ਤੇ ਫਿਰ ਮੈਂ ਇੱਥੇ ਆਇਆ, ਫਿਰ ਮੈਂ ਸੋਚਿਆ ਕਿ ਉਹ ਕੋਰੀਅਰ ਦੀ ਵੈਨ ਦਾ ਕੰਮ ਕਰਦੇ ਹਾਂ, ਵੈਨ ਦਾ ਕੰਮ ਸੋਹਣਾ ਚੱਲੀ ਗਿਆ ਕਾਫੀ ਸਾਲ ਵਧੀਆ, ਪਰ ਬੜੀ ਵਾਰ ਮੈਂ ਸੋਚਿਆ ਕਿ ਬਦਲ ਲਈਏ ਕੰਮ, ਬਦਲ ਲਈਏ, ਪਰ ਮੌਕਾ ਹੀ ਨਹੀਂ ਲੱਗਦਾ ਰਿਹਾ, ਏਦਾਂ ਹੀ ਚੱਲੀ ਗਿਆ ਕੰਮ।
0: ਸੋ ਉਧਰ ਜਾਣਾ ਸੀ ਪਰ ਇਹ ਕੰਮ ਲੱਭ ਗਿਆ, ਤੇ ਫਿਰ ਆਪਾਂ ਇਸੇ 'ਚ ਹੀ।
2: ਇੱਕ ਨਾ ਭਾਜੀ ਸੰਤੁਸ਼ਟੀ ਜਦੋਂ ਹੋ ਜਾਂਦੀ ਨਾ ਬੰਦੇ ਨੂੰ ਕਿ ਯਾਰ ਇੰਨਾ ਕੁ ਖਰਚਾ ਮੈਨੇਜ ਕਰ ਲਿਆ ਵਾ, ਫੈਮਿਲੀ ਬਹੁਤ ਖੁਸ਼ ਆ, ਮੈਨੇਜ ਸਭ ਕੁਛ ਚੱਲਣ ਦਿਆ ਵਧੀਆ, ਤੇ ਹੁੰਦਾ ਕਿ ਜ਼ਿਆਦਾ ਲੰਬੀ ਪ੍ਰੋਪਰਟੀ ਖਰੀਦਣਾ, ਜ਼ਿਆਦਾ ਵੱਡੇ ਬਿਜ਼ਨਸ, ਜੇ ਫੈਮਿਲੀ ਫਸਟ ਆ, ਫੈਮਿਲੀ ਨੂੰ ਆਪਾਂ ਟਾਈਮ ਬਹੁਤ ਜ਼ਰੂਰੀ ਦੇਣਾ ਸੀ। ਮੈਂ ਉਹ ਚੀਜ਼ਾਂ ਮੈਨੇਜ ਬੈਲੈਂਸ ਕੀਤੀਆਂ ਸਾਰੀਆਂ ਤੇ ਮਤਲਬ ਸੰਤੁਸ਼ਟ ਰਿਹਾ ਪੀ ਆਰ ਸਿਟੀਜ਼ਨ ਸਾਰਾ ਕੁਝ ਸੈੱਟ ਹੋ ਗਿਆ ਸਾਰਾ ਕੁਝ ਵਧੀਆ ਘਰ ਘੁਰ ਵੀ ਲੈ ਲਿਆ ਪੇ ਆਫ ਵੀ ਕਰ ਲਿਆ ਪਰ ਘਰ ਛੋਟਾ ਲਿਆ ਸੀ ਥੋੜਾ ਜਿਹਾ ਤਿੰਨ ਬੈਡਰੂਮ ਪਰ ਪੇ ਆਫ ਸਾਰਾ ਸਿਸਟਮ ਸਾਰਾ ਸੈੱਟ ਕਰਕੇ ਸੰਤੁਸ਼ਟ ਜਿਹਾ ਇੱਕ ਹੋ ਗਿਆ ਲਾਈਫ
0: ਚ ਗੁੱਡ
2: ਇਹ ਹੁਣ ਅੱਗੇ ਦੋ ਚਾਰ ਪੰਜ ਟਰੱਕ ਜੇ ਪੰਜ ਚਾਰ ਘਰ ਉਹ ਚੀਜ਼ ਮੈਂ ਸੋਚੀ ਨਹੀਂ ਜਸਟ ਮੈਨੂੰ ਫਸਟ ਮੇਰੀ ਮੇਰੀ ਗੁੜੀਆ ਤੇ ਵਾਈਫ ਤੇ ਆਪਣੇ ਪੇਰੈਂਟਸ ਭੈਣ ਭਰਾ ਤੇ ਥੋੜਾ ਸਰਕਲ
1: ਤੇ ਕਰਜ਼ਾ ਮੁਕਤ
2: ਜ਼ਿੰਦਗੀ ਮੈਨੇਜ ਕੀਤਾ ਹਾਂਜੀ ਬਿਲਕੁਲ
1: ਠੀਕ ਹੈ
2: ਕੋਈ ਮਤਲਬ ਸਟ੍ਰੈਸ ਨਹੀਂ ਲਈ ਹਾਂਜੀ
0: ਨਹੀਂ ਵਧੀਆ ਜੀ ਵਧੀਆ ਇਹ ਇਹਦੇ ਨਾਲ ਦੀ ਤੇ ਰੀਸ ਨਹੀਂ ਹੈ ਕੋਈ ਪਰ ਇਹਦੇ ਵਿੱਚ ਨਾ ਇੱਕ ਚੀਜ਼ ਜ਼ਰੂਰ ਹੁੰਦੀ ਆ ਵੀ ਇਹ ਪਰਿਵਾਰ ਦਾ ਰਲਿਆ ਮਿਲਿਆ ਜਾਂ ਸਾਂਝਾ ਇੱਕ ਕਹਿ ਲਓ ਡਿਸੀਜ਼ਨ ਹੁੰਦਾ ਕਈ ਵਾਰੀ ਕਈ ਬੰਦੇ ਮੈਂ ਵੇਹਨਾ ਵਾਂ ਵੀ ਉਹ ਚਾਹੁੰਦੇ ਹੁੰਦੇ ਆ ਵੀ ਆਪਾਂ ਸਟ੍ਰੈਸ ਫਰੀ ਰਹੀਏ ਪਰ ਪਾਰਟਨਰ ਦੇ ਵੱਲੋਂ ਜਾਂ ਆਸ ਪਾਸ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਵੱਲੋਂ ਇੰਨਾ ਕੁ ਬੋਝ ਹੁੰਦਾ ਇੰਨੀ ਕੁ ਖਿੱਚ ਧੂ ਹੁੰਦੀ ਆ ਵੀ ਬੰਦਾ ਬਦੋ ਬਦੀ ਫਾਹ ਲੈ ਬਹਿੰਦਾ ਨਾ ਵੀ ਚਾਹੁੰਦਾ ਹੋਵੇ ਸੋ ਇਸ ਕਰਕੇ ਪਰਿਵਾਰ ਨੂੰ ਕ੍ਰੈਡਿਟ ਜਾਂਦਾ ਇਹਦਾ
2: ਤਿੰਨ ਬੈਡਰੂਮ ਤੋਂ ਬਾਅਦ ਮੈਂ ਸੋਚਿਆ ਚੱਲ ਚਾਰ ਲੈ ਲਾਂਗੇ ਮੈਂ ਕਿਹਾ ਫੇਰ ਮੁੜ ਕੇ ਕਹਿਣਾ ਪੰਜ ਲੈ ਲੈਂਦੇ ਫੇਰ ਕਹਿਣਾ ਯਾਰ ਫਾਰਮ ਹਾਊਸ ਲੈ ਲੈਂਦੇ ਮੈਂ ਕਿਹਾ ਉਨੇ ਚਿਰ ਉਮਰ ਨਿਕਲ ਜਾਣੀ ਤੇ ਸੌਣਾ ਤੇ ਇੱਕ ਬੈਡਰੂਮ ਚ
1: ਕਹਿੰਦਾ ਹਾਂਜੀ
2: ਸੰਤੁਸ਼ਟੀ ਦੀ ਨਾ ਪਰਿਵਾਰ ਖੋ ਚਾਹੀਦਾ
0: ਨਹੀਂ ਸਹੀ ਗੱਲ
1: ਵੇਖੋ
2: ਆਪਣੀ ਆਪਣੀ ਸੋਚ ਹੁੰਦੀ ਆ ਮੈਨੂੰ ਤੇ ਇਹ ਜ਼ਿੰਦਗੀ ਵਧੀਆ ਲੱਗੀ ਵੀ ਖੁਸ਼ ਰਹੋ ਸਰਕਲ ਓਨਾ ਕੁ ਰੱਖੋ ਜਿੰਨਾ ਕੁ ਤੁਸੀਂ ਚੱਦਰ ਆ ਜਿੰਨਾ ਕੁ ਮਤਲਬ ਜ਼ਿਆਦਾ ਸਰਕਲ ਲੰਬਾ ਨਾ ਕਰੋ ਖਰਚੇ ਵੀ ਨਾ ਜ਼ਿਆਦਾ ਵਧਾਓ ਤੇ ਬਸ ਇਹੀ
0: ਨਹੀਂ ਇਹ ਇੱਕ ਨਾ ਮੈਂ ਹੋਰ ਭਗਵੰਤ ਜੀ ਕਈ ਵਾਰੀ ਇੱਦਾਂ ਦਾ ਵੀ ਮੈਂ ਵੇਖਿਆ ਵੀ ਜਿੱਦਾਂ ਮੰਨ ਲਓ ਤੁਸੀਂ ਸੰਤੁਸ਼ਟ ਹੋ ਅਤੇ ਸਾਰਾ ਕੁਛ ਠੀਕ ਚੱਲ ਰਿਹਾ ਅਤੇ ਮੈਂ ਤੁਹਾਨੂੰ ਇਹੋ ਰਿਕੁਐਸਟ ਕਰੂੰਗਾ ਵੀ ਗਾਂ ਵੀ ਇੱਦਾਂ ਹੀ ਰਹੋ ਕਈ ਵਾਰੀ ਇੱਦਾਂ ਦੀਆਂ ਗੱਲਾਂ ਬੰਦੇ ਕਹਿ ਰਹੇ ਹੁੰਦੇ ਪਰ ਸਾਲ ਕੁ ਬਾਅਦ ਉਹ ਮੈਂ ਫਸੇ ਵੀ ਵੇਖੇ ਜੇ ਉਹ ਮੁੜ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਕਹਾਣੀ 'ਚ ਜ਼ਰੂਰ ਉਲਝ ਕੇ ਰਹਿ ਜਾਂਦੇ ਕਿਉਂਕਿ ਆਲਾ ਦੁਆਲਾ ਬਹੁਤ ਮੈਟਰ ਕਰਦਾ
1: ਜਿਹੜੀ ਸ਼ੇਅਰਿੰਗ ਕੀਤੀ ਹੈ ਨਾ ਭਗਵੰਤ ਹੁਣਾਂ ਨੇ ਜਿਉਂ ਜਿਉਂ ਸ਼ੇਅਰ ਕਰੀ ਜਾਂਦੇ ਹੋ ਆਪਣੇ ਆਪ ਨੂੰ ਟਕਾ ਹੀ ਜਾਂਦਾ
0: ਬਸ ਬਸ ਤੁਸੀਂ ਉਹ ਪੱਕੇ ਬੰਦਾ ਹੋਈ ਜਾਂਦਾ ਵੀ ਆਹ ਯਾਰ ਬੋਲ ਮੈਂ
2: ਕਿਹਾ ਸੀ ਕੀ ਹੋਊਗਾ ਭਾਜੀ ਜੇ ਪੰਜ ਘਰ ਲੈ ਲਾਂਗੇ ਦਸ ਲੈ ਲਾਂਗੇ ਉਸ ਤੋਂ ਬਾਅਦ ਕੀ ਹੋਊਗਾ ਪੰਦਰਾਂ ਲੈ ਲਾਂਗੇ ਫਿਰ ਕੀ ਹੋਊਗਾ ਗੱਲ ਤੇ ਮਨ ਸ਼ਾਂਤੀ ਤੇ ਮਨ ਤੇ ਆ ਨਾ ਖੁਸ਼ ਤੇ ਆਪਾਂ ਆਪਣੀ ਆਤਮਾ ਨੂੰ ਕਰਨਾ ਬਸ ਦੁਨੀਆ ਨੂੰ ਤੇ ਕਰ ਸਕਦੇ ਹੀ ਨਹੀਂ ਜੋ ਮਰਜ਼ੀ ਆ ਨਾ ਰਿਸ਼ਤੇਦਾਰ ਨੂੰ ਕਰ ਸਕਦੇ ਆ ਜੇ ਤੁਹਾਡੀ ਆ ਹੁਣ ਤੁਸੀਂ ਮੈਨੂੰ ਰਿਸਪੈਕਟ ਨਾਲ ਬੁਲਾਇਆ ਮੈਂ ਤੁਹਾਨੂੰ ਮੀਨਿੰਗ ਉਹ 10 20 ਘਰ ਇਕੱਠੇ ਹੋ ਗਏ ਖੁਸ਼ੀ ਨਾਲ ਬੁਲਾ ਲਿਆ ਉਹ ਸਾਰਾ ਕੁਝ ਆ ਗਿਆ ਵਿੱਚ ਕਹਿੰਦੇ ਕਹਿੰਦੇ ਯਾਰ ਭਗਵੰਤ ਬੜਾ ਚੰਗਾ ਰਣਜੋਤ ਭਾਜੀ ਬੜੇ ਚੰਗੇ ਗਰੇਵਾਲ ਸਾਹਿਬ ਡਾਕਟਰ ਸਾਹਿਬ ਬਹੁਤ ਵਧੀਆ ਬੰਦੇ ਉਹ ਨਿਬੜ ਗਈ ਸਾਰੀ ਗੱਲ ਉੱਤੋਂ ਦਾ ਕੁਛ ਵੀ ਨਹੀਂ ਹੈਗਾ ਮੇਰੀ ਸੋਚ ਇਹ ਆ ਬਾਕੀ ਅਲੱਗ ਅਲੱਗ ਟੌਪਿਕ ਹੋ ਸਕਦੇ ਆ ਕਿ
1: ਹਰੇਕ ਬੰਦੇ ਦਾ ਆਪਣਾ ਵੇਖਣ ਦਾ ਤਰੀਕਾ
0: ਨਹੀਂ ਇਹੋ ਫਰਕ ਪੈਣਾ ਜੀ 10 20 ਘਰ ਵਾਲਾ ਬੰਦਾ ਪਹਿਲੀ ਗੱਲ ਤੇ ਉਹ ਇੱਥੇ ਸੁਣ ਨਹੀਂ ਰਿਹਾ ਹੋਊਗਾ ਸਾਨੂੰ ਕਿਉਂਕਿ ਉਹਦੇ ਕੋਲ ਵੇਲ ਹੀ ਨਹੀਂ ਹੋਣਾ ਹੋਰ ਚੀਜ਼ਾਂ ਚ ਪਿਆ ਹੋਊਗਾ
1: ਭਾਈ ਸਾਹਿਬ ਇੰਟਰਸਟ ਰੇਟ ਦੇਖਿਆ ਕਿੰਨੇ ਵੱਧ ਰਹੇ ਨੇ
0: ਉਹ ਇਹੋ ਜਿਹੀਆਂ ਗੱਲਾਂ ਕਰ ਰਹੇ ਹੋਣੇ ਆਪਸ ਵਿੱਚ ਕਿਤੇ ਬੈਠੇ ਹੋ
1: ਤੁਹਾਨੂੰ ਰੇਡੀਓ ਦੀ ਪਈ ਹੈ ਕਿਹੜਾ ਹਾਂਜੀ ਰੇਡੀਓ
0: ਥੈਂਕ ਯੂ ਥੈਂਕ
2: ਯੂ ਠੀਕ ਹੈ ਭਾਈ ਥੈਂਕ ਯੂ
0: ਓਏ ਬੰਦੇ ਉਹ ਬੰਦੇ ਰੇਡੀਓ ਲੈ ਲੈ ਉਹ ਬੰਦੇ ਇਹ ਵੇਖ ਰਹੇ ਹੋਣੇ ਆ ਵੀ ਕੋਈ ਲੱਭੀਏ ਭਗਵੰਤ ਦੋ ਚਾਰ ਉਹ ਜਿਹੜੇ ਦਸਵੀਆਂ ਘਰਾਂ ਵਾਲੇ ਆ ਨਾ ਭਗਵੰਤ ਜੀ ਉਹ ਤੁਹਾਡੇ ਅਰਗੇ ਤੁਹਾਡੇ ਅਰਗਿਆਂ ਦੇ ਲਈ ਨਾ
1: ਸ਼ੇਰ ਦੇ ਮੂੰਹ ਨੂੰ ਖੂਨ ਲਾਉਂਦੇ
0: ਹਾਂ ਉਹ ਲੈ ਕੇ ਬੈਠੇ ਹੋਣੇ ਆ ਵੀ ਯਾਰ ਇੱਦਾਂ ਦੇ ਕੋ ਬੰਦੇ ਲੱਭੀਏ ਚਾਰ ਜਿਹਨਾਂ ਕੋਲ ਨਾ ਥੋੜੀ ਬਹੁਤੀ ਕਿਤੇ ਜਮਾ ਪੂੰਜੀ ਪਈ ਹੋਵੇ
2: ਪ੍ਰੋਗਰਾਮ ਤੇ ਚੱਲ ਜਾਣਾ ਨਾ ਮੈਂ ਕਹੇ ਪ੍ਰੋਗਰਾਮ ਤੇ ਚੱਲ ਜਾਣਾ ਉਹ ਕਹਿਣਗੇ ਭਾਜੀ ਤੁਸੀਂ ਅਜੇ ਵੀ ਵੈਨ ਚਲਾਉਂਦੇ ਆ ਤੇ ਮੈਂ ਕਿਹਾ ਯਾਰ ਕੀ ਮਾੜੀ ਗੱਲ ਥੋੜੀ ਆ ਅਜੇ ਵੀ ਹੁੰਦਾ ਕੋਈ ਫਰਕ ਨਹੀਂ ਪੈਂਦਾ ਉਹ ਕਹਿੰਦਾ ਆਹੋ ਭਾਜੀ ਅਜੇ ਵੀ ਵੈਨ ਹੀ ਚਲਾਉਂਦੇ ਕਹਿੰਦਾ ਹਾਂ ਭਾਜੀ ਵੈਨ ਹੀ ਚਲਾਉਂਦੇ ਮੁੜ ਕੇ ਕਹਿਣਾ ਅੱਛਾ ਅੱਛਾ ਅੱਛਾ ਤੁਸੀਂ ਟਰੱਕ ਦਾ ਨੀ ਸੋਚਿਆ ਉਹ ਮੈਂ ਯਾਰ ਗੱਲ ਤੇ ਖੁਸ਼ੀ ਦੀ ਆ ਖੁਸ਼ਿਆ ਮੈਂ
0: ਇਹਨਾਂ ਦਾ ਕੀ ਇਹੋ ਲੋਕ ਐਂਥਨੀ ਐਲਬਨੀਜ਼ੀ ਨੂੰ ਵੀ ਕਹਿਣ ਦੇ ਹੋਣੇ ਤੁਸੀਂ ਹਲੇ ਵੀ ਦੇਸ਼ ਹੀ ਚਲਾਈ ਜਾਂਦੇ ਇਹਨਾਂ ਦਾ ਕੀ ਹੈ ਮਤਲਬ ਉਹਨਾਂ ਕਹਿ ਕੇ
1: ਗਾਹ ਸਾਡਾ ਮਿੱਤਰ ਨੀ ਉਹ ਕਹਿੰਦਾ ਕੀ ਕੀਤਾ ਕਹਿੰਦਾ ਜੀ ਮੈਂ ਡਾਕਟਰ ਹਾਂ ਫਿਰ ਕੋਲ ਬਹੁਤ ਪੜ੍ਹਿਆ ਲਿਖਿਆ ਡਾਕਟਰੀ ਆ
2: ਯਾਰ ਦੋਸਤ ਕਹਿਣਗੇ ਯਾਰ ਬੱਬੀ ਖੁਸ਼ ਹੀ ਰਹਿੰਦਾ ਮੇਰਾ ਨਾ ਛੋਟਾ ਬੱਬੀ ਵੀ ਆ ਹਾਂਜੀ ਮੈਂ ਕਿਹਾ ਦੱਸ ਹੀ ਦਈਏ ਤੇ ਉਹ ਕਹਿੰਦੇ ਬੱਬੀ ਖੁਸ਼ ਹੀ ਰਹਿੰਦਾ ਮੈਂ ਯਾਰ ਰਹਿਣਾ ਹੀ ਖੁਸ਼ ਆ ਗੱਲ ਤੇ ਖੁਸ਼ ਰਹਿਣ ਲਈ ਤੇ ਦੁਨੀਆ ਦਾ ਜ਼ਿੰਦਗੀ ਆ
0: ਸਹੀ ਹਾਂ ਨਹੀਂ ਠੀਕ ਆ
1: ਜੇ ਹੁਣ ਆਏ ਆ ਆਪਾਂ
0: ਥੈਂਕ ਯੂ
1: ਹਟਾਉਣ ਥੋੜ੍ਹੀ ਆਏ
2: ਥੈਂਕ ਯੂ ਭਾਜੀ ਸਤਿ ਸ਼੍ਰੀ ਅਕਾਲ
0: ਭਾਜੀ ਸਤਿ ਸ਼੍ਰੀ ਅਕਾਲ ਜੀ
1: ਪਰ ਇਹਨਾਂ ਦਾ ਕਹਿਣ ਦਾ ਮਤਲਬ ਉਹੀ ਆ ਵੀ ਕਈ ਲੋਕ ਇਦਾਂ ਦੇ ਹੁੰਦੇ ਜਿਹੜੇ ਕਹਿੰਦੇ ਜ਼ਿੰਦਗੀ ਜੇ ਵੇਲ ਦਿੰਦੀ ਦੋਸਤੋ ਆਪਣੇ ਕੋ ਬਹਿ ਕੇ ਮੈਂ ਚੀਕਾਂ ਮਾਰਦਾ ਕਈ ਬੰਦਿਆਂ ਨੂੰ ਉਸ ਗੱਲ ਦਾ ਵੀ ਟਾਈਮ ਹੈ ਨਹੀਂ ਵੀ ਚੀਕਾਂ ਮਾਰਨ ਦਾ ਵੀ ਹੈ ਨਾ ਖੁਦ ਸੇ ਵੀ ਕਮ ਹੀ ਮੁਲਾਕਾਤੇ ਹੋਈ ਉਮਰ ਭਰ ਹਮ ਨੌਕਰੀ ਕਰਦੇ ਰਹੇ
0: ਵਾਹ ਵਾਹ
1: ਆਪਦੇ ਕੋਈ ਨਹੀਂ ਬਹਿ ਹੁੰਦਾ
0: ਬ੍ਰੇਕ ਵੀ ਨਹੀਂ ਮਿਲੀ ਹੈ ਹਾਂਜੀ ਰਿਚਰਡ ਜੀ ਤੁਸੀਂ ਆਉਂਦੇ ਰਹੋ
2: बस आप लोग कोई मिले नहीं, मुझे खाली रचना जी मिली।
0: अच्छा ओके ओके
1: नहीं वधिया लग गया था ना।
2: ओहो I did not know he was so good. उसके बाद तो मुझे प्यार हो गया दोबारा।
1: मेरे स्पीड
2: आई गाने गाए उसने।
0: गुड गुड
2: अमेजिंग अमेजिंग। और मैं अपने जो फ्रेंड को लेके गया था उसके साइड में एक कपल थे। He and that girl started singing. Then next to me there was another girl all by herself. मैंने कहा आप क्यों अकेले गा रहे हो, आप भी आ जाओ। तो तीनों लड़कियां मिलके गा रहे थे और मैं और वो दूसरा लड़का ताली बजा रहे थे।
1: क्या बात है, ये तो जुगलबंदी पूरी,
0: पूरे सैफ अली खान बंदे तो।
2: नहीं नहीं नहीं अमेजिंग अमेजिंग। अच्छा जी कमिंग टू द टॉपिक, आई थिंक डेस्टिनी आल्सो प्लेज अ वेरी इंपॉर्टेंट रोल। क्योंकि मैं अच्छा भला बैठा था दिल्ली में, आई एम वर्किंग विथ माई डैड एज अ डायरेक्टर ऑफ ऑपरेशन एंड few things happened, personal things, and मैं यहाँ आया खाली थोड़ी देर के लिए एंड वन थिंग लेड टू अनदर, फिर मैं यहीं पे रुक गया। फिर प्यार हो गया, फिर आई गॉट सो मेनी अपॉर्चुनिटीज टू गो बैक बट आई स्टिल स्टेड हियर एंड देन अनफॉर्चुनेटली आई लॉस्ट माई पेरेंट्स इन 2008। फर्स्ट आई लॉस्ट माई मॉम और फिर मैं वापस नहीं जा रहा था बिकॉज माई डैड वॉजंट डूइंग बिजनेस एनी मोर एंड माई यंगर ब्रदर हु वॉज लुकिंग आफ्टर इट ही वॉजंट क्वालिफाइड इनफ टू रन इट। बट डैड ने कहा नहीं यू प्लीज गो बैक, यू हैव टेकन रिस्पॉन्सिबिलिटी ऑफ लुकिंग आफ्टर अ चाइल्ड एंड हिज मॉम एंड तो मैं वापस आया डैड के कहने पे। Then I lost my dad also. And then I went back and I didn't want to come and I told her to come and she said, nahi, I can't come to Delhi. So phir main wapus aaya. Then we separated. And then I went to, kya kehte hain, Hamilton as an area manager. Mujhe Melbourne mein nahi rehna tha. I was fed up of Melbourne. एंड वहां इंजर्ड हुआ, फिर वापस आया मेलबर्न, फिर आप लोग से मिला, प्यार हो गया दोबारा और फिर अब मेलबर्न में बैठा हुआ।
0: गुड।
2: तो बट ये कि बिकॉज इट्स डेस्टिनी एंड बिकॉज आई बिलीव इन गॉड एंड ऑल, आई हैव गॉट नो रिग्रेट एंड आई एंजॉयड एवरी फेज ऑफ लाइफ। और अब 25 साल हो गए और I don't know आगे कहाँ destiny है, क्या करने को मिलेगा क्या नहीं करने को मिलेगा, no idea
0: जी।
2: तो बस यही है मेरी छोटी सी।
1: नहीं चंगा लग गया
0: सर,
1: शेयरिंग कर दें।
2: और सॉरी बीच में आई वेंट बैक टू इंडिया, आई स्टार्टेड माई ओन बिजनेस अगेन एंड मेरे छोटे भाई को भी बीच में घसीट दिया जो अच्छा वाला काम कर रहा था। बोथ ऑफ अस lost in millions of dollars because of COVID. And after 2 years of running, still running it through COVID, we had to finally shut it down in 22, sorry. And but phir bhi like nothing stopped us. I had to come back, I came back. Nahi to main shayad wahin rehta.
0: Ji.
2: Yeah.
0: नहीं थैंक यू रिचर्ड जी। बेसिकली यदा एक चीज़ आप ये आप नहीं कहें भी हर एक दे नाल ही ये चीज़ होगी जो हर कोई ठीक ही इदा ही वेखूगा, पर ये एक चीज़ आप भी वेख सकते भी जिहड़ियां जिदा हुण रिचर्ड जी भी कह रहे हो भी जिहड़ियां चीज़ां इन्होंने प्लैन करके मान लो जो पिछे जाके अपने भरा दे नाल करन दी कोशिश की तो जिहड़ियां चीज़ां प्लैन कीतियां वो प्लैन धरे दे धरे रह गए। ਆਪਾਂ ਇਹੋ ਹੀ ਤਾਂ ਆਪਾਂ ਕਰਦੇ ਹਾਂ, ਆਪਾਂ ਹੁਣ ਕਿੰਨੇ ਪਲੈਨ ਬਣਾ ਕੇ ਬੈਠੇ ਹਾਂ ਆਪਾਂ ਵੀ ਇੱਥੇ ਆਪਾਂ ਇੱਕ ਹੋਰ ਘਰ ਲੈ ਲਵਾਂਗੇ, ਇਹਦੀ ਇੱਕ ਵੱਡੀ ਨੂੰ ਇੱਧਰ ਨੂੰ ਘੁਮਾ ਦਾਂਗੇ, ਉੱਥੇ ਆਪਾਂ ਇੰਨੇ ਕੁ ਇੱਧਰ ਪਾਏ ਹੋਣਗੇ, ਇੰਨੇ ਕੁ ਸਾਡੇ ਸੋਨੇ 'ਚ ਲੱਗੇ ਹੋਣਗੇ, ਇੰਨੇ ਕੁ ਆਪਾਂ ਸ਼ੇਅਰ ਦੇ ਵਿੱਚ ਲਾਏ ਆ, ਆਹ ਸਾਡੇ ਕ੍ਰਿਪਟੋ ਆ, ਸਾਡਾ ਪਲਾਨ ਆ, ਸਾਡਾ ਟੀਂਗ, ਇਹ ਸਾਰੀ ਪਲੈਨਿੰਗ ਹੀ ਨਾ ਸਾਡੀ। ਪਰ ਇਹ ਜ਼ਰੂਰੀ ਨਹੀਂ ਆ ਕਿ ਵੇਖੋ ਕਰਨ 'ਚ ਕੋਈ ਹਰਜ ਨਹੀਂ ਆ, ਤੁਸੀਂ ਜ਼ਿੰਦਗੀ ਇਸੇ ਦਾ ਨਾਂ ਹੀ ਆ, ਥੋੜ੍ਹੇ ਥੋੜ੍ਹੇ ਜਿਹੇ ਜਦੋ ਜਾਇਦਾ ਹੱਥ ਪੈਰ ਬੰਦੇ ਨੂੰ ਮਾਰਦੇ ਰਹਿਣਾ ਚਾਹੀਦਾ, ਜੇ ਪੈਸੇ ਹੈਗੇ ਆ ਤਾਂ ਉਹ ਤੁਸੀਂ ਕਿਤੇ ਨਾ ਕਿਤੇ ਥੋੜ੍ਹਾ ਥੋੜ੍ਹਾ ਤੁਸੀਂ ਕਰਦੇ ਰਹਿੰਦੇ, ਇਹ 'ਚ ਕੋਈ ਗਲਤ ਗੱਲ ਨਹੀਂ ਹੈ। ਗਲਤ ਗੱਲ ਇਸ ਚੀਜ਼ ਦੇ ਵਿੱਚ ਆ ਵੀ ਆਪਣੇ ਮਨ ਚ ਇਹ ਨਤੀਜਿਆਂ ਦੀ ਆਸ ਲੈ ਕੇ ਬੈਠੇ ਰਹਿਣਾ ਤੇ ਫਿਰ ਜਦੋਂ ਨਾ ਆਉਣੇ ਤੇ ਫਿਰ ਆਪਣੇ ਆਪ ਨੂੰ ਕੋਸਣਾ। ਗਲਤ ਆਇਆ ਤੁਸੀਂ ਮੰਨ ਲਓ ਕੁਛ ਟਰਾਈ ਕੀਤਾ ਵਾ, ਤੁਹਾਡੇ 10 ਡਿਸੀਜ਼ਨ ਬੜੇ ਵਧੀਆ ਸਹੀ ਆ, ਤੁਹਾਨੂੰ ਸਾਰਾ ਕੁਛ ਬੜਾ ਵਧੀਆ ਮੁਨਾਫਾ ਵੀ ਆ ਗਿਆ ਤੁਹਾਡੇ ਅਕੋਰਡਿੰਗ ਚੱਲਿਆ, ਪਰ ਜਦੋਂ 11ਵਾਂ ਤੁਹਾਡੇ ਅਕੋਰਡਿੰਗ ਨਾ ਚੱਲਿਆ ਤੁਸੀਂ ਕਹਿਣਾ ਮੇਰੀ ਕਿਸਮਤ ਹੀ ਮਾੜੀ ਹੈ।
1: ਜਾਂ ਜ਼ਿੰਦਗੀ 'ਚ ਧੋਖੇ ਮਿਲਦੇ ਗਏ ਅਤੇ ਮੁੜ ਕੇ ਤੁਸੀਂ ਘਰੋਂ ਨਿਕਲਣਾ ਬੰਦ ਕਰ ਦਿਉ ਵੀ ਯਾਰ ਤਾਂ ਦੁਨੀਆ ਸਾਰੀ ਹੀ ਧੋਖੇ ਵੱਜ ਜਾਂਦੀ ਹੈ।
0: ਇੱਦਾਂ ਹੀ ਹੁੰਦਾ,
1: ਪਰ ਕਹਿਣ ਦਾ ਮਤਲਬ ਇਹ ਆ ਨਾ ਜਾਣੇ ਕਿਸ ਰੂਪ ਮੇਂ ਨਾਰਾਇਣ ਮਿਲ ਜਾਏ, ਘਰੇ ਬੈਠੇ ਨੂੰ ਥੋੜ੍ਹੀ ਮਿਲਣਾ ਉਹਨੇ।
0: ਜ਼ਿੰਦਗੀ ਤਾਂ ਜ਼ਿੰਦਗੀ ਤਾਂ ਹੈ ਹੀ ਇਹੋ ਆ ਨਾ ਵੀ ਚੱਲਦੇ ਰਹਿਣਾ।
1: ਜਾਂ ਬੇਲੋੜੀਆਂ ਕੈਲਕੂਲੇਸ਼ਨਾਂ ਜਿਵੇਂ ਪ੍ਰੋਫੈਸਰ ਕਮਰਦੀਪ ਹੁਣੀ ਉਹ GNE ਵਾਲੇ ਕਹਿੰਦੇ ਹੁੰਦੇ ਸੀ, ਕਹਿੰਦੇ ਜ਼ਿੰਦਗੀ ਕੀ ਆ, ਜ਼ਿੰਦਗੀ ਮੇਲਾ ਹੀ ਤਾਂ ਹੈ, ਬਸ ਜੇ ਮੇਲੀ ਹੋਣਾ ਆ ਜਾਵੇ। ਬਾਲੇ ਤਾਂ ਕਹਿੰਦਾ ਸਾਰੀ ਉਮਰ ਦੁਕਾਨ ਲਾਉਣ ਜੋਗੀ ਥਾਂ ਲੱਭਦੀ ਮਰ ਜਾਂਦੇ।
0: ਹਾਂ ਇਹੋ ਗੱਲ ਹੀ ਆ,
1: ਮੋਢੇ ਚੱਕੀ ਆ ਨਾ ਵੀ ਦੁਕਾਨ ਲਾਵਾਂਗੇ ਯਾਰ ਕਿਤੇ, ਇੱਦਾਂ ਨੂੰ ਜ਼ਿੰਦਗੀ ਮੁੱਕ ਜਾਂਦੀ।
0: ਇੱਦਾਂ ਹੀ ਆ, ਬਾਕੀ ਪੈਸੇ ਬਾਰੇ ਤਾਂ ਇਹ ਵੀ ਕਿਹਾ ਜਾਂਦਾ ਨਾ ਵੀ ਜੇ ਮੰਨ ਲਓ ਪੈਸਾ ਖੜ ਗਿਆ ਅਤੇ ਉੱਥੇ ਵੀ ਕੰਮ ਖਰਾਬ ਹੈ। ਪੈਸਾ ਤਾਂ ਇਹੋ ਹੀ ਆ ਵੀ ਖੜਨ ਦਾ ਮਤਲਬ ਵੀ ਜੇ ਤੁਹਾਡੇ ਕੋਲ ਆ ਗਿਆ ਤਾਂ ਉਹ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਚੱਲਦਾ ਰਹੇ, ਤੁਸੀਂ ਉਹਨੂੰ ਰੱਖ ਕੇ ਵੀ ਤੁਸੀਂ ਕੀ ਕਰਨਾ। ਕਈ ਵਾਰੀ ਰੱਖਿਆ ਰਖਾਇਆ ਵੀ ਤਾਂ ਕਈਆਂ ਦਾ ਚੋਰੀ ਹੋਈ ਜਾਂਦਾ, ਫਿਰ ਤੁਸੀਂ ਕੀ ਕਰ ਲੈਣਾ।
1: ਪਿੰਡ ਵਾਲੇ ਬਜ਼ੁਰਗ ਤਾਂ ਇਹ ਕਹਿੰਦੇ ਹੁੰਦੇ ਸੱਪ ਬਣਿਆ ਬੈਠਾ ਪਏ,
0: ਸੱਪ ਬਣਿਆ ਬੈਠਾ। ਸੋ ਇਹ ਬੜਾ ਕੁਛ ਆ,
1: ਫਿਰ ਨਾਲ ਕਹਿਣੇ ਮਹਾਰਾਜ ਵੱਲੋਂ ਹੁਕਮ ਹੈ ਨਹੀਂ ਇਹਨੂੰ ਖਰਚਣ ਦਾ, ਇਹ ਸੱਪ ਦੀ ਜੂਨੇ ਸੀਗਾ ਪਹਿਲਾਂ।
0: ਅਤੇ ਹਾਂਜੀ ਜਸਪ੍ਰੀਤ ਜੀ ਤੁਸੀਂ ਆਉਂਦੇ ਰਹੋ।
3: ਕਈ ਵਾਰ ਆਪਾਂ ਨੂੰ ਜਿਹੜੀ ਚੀਜ਼ ਬਹੁਤ ਟਾਈਮ ਬਾਅਦ ਮਿਲੀ ਹੁੰਦੀ ਨਾ ਉਹ ਆਪਾਂ ਐਕਸਾਈਟਮੈਂਟ ਆਪਣੀ ਖਤਮ ਹੋ ਜਾਂਦੀ ਆ।
1: ਇੱਕ ਦੂਜਾ ਮੈਂ ਜੋਤਮਾ ਨੂੰ ਹੋਰ ਵੀ ਜਸਪ੍ਰੀਤ ਜਵਾਬ ਦਿੱਤਾ ਸੀ, ਮੈਂ ਜਿਵੇਂ ਕਈ ਵਾਰ ਨਾ ਜਦੋਂ ਇਨਵਾਈਟ ਆਇਆ ਹੁੰਦਾ ਅਸੀਂ ਥੋੜ੍ਹਾ ਫਿਰ ਮਾਈਗ੍ਰੇਸ਼ਨ ਵਾਲੀ ਭਾਸ਼ਾ ਵਰਤੀ ਸੀ ਮਾਈਗ੍ਰੇਸ਼ਨ ਏਜੰਟ ਵਾਲੀ, ਉਦਣ ਵੱਧ ਹੁੰਦੀ ਹੈ ਖੁਸ਼ੀ, ਉਦੋਂ ਬਾਅਦ ਤਾਂ ਪਤਾ ਹੀ ਹੁੰਦਾ ਵੀ ਚੱਲ ਇਹ 3-6 ਮਹੀਨੇ ਬਾਅਦ ਹੁਣ ਪਾਤੀ PR ਆਈ ਜਾਣੀ ਆ, ਕਈ ਵਾਰ ਉੱਦਾਂ ਦਾ ਸਿਨੈਰੀਓ ਵੀ ਹੋ ਜਾਂਦਾ।
0: ਹਾਂ ਜਾਂ ਫਿਰ ਤੀਸਰਾ ਉਹ ਜਿਹੜਾ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਵੀ ਆਪਾਂ ਲੰਮਾ ਸਮਾਂ ਨਾ ਕੋਸ ਕੋਸ ਕੇ ਖੁਸ਼ ਨਾ ਹੋ ਕੇ, ਅਤੇ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਵੀਰ ਦਾ ਇੱਦਾਂ ਉਹ ਤਾਂ ਆਪਾਂ ਵੀ ਇਮੈਜਿਨ ਵੀ ਉਹ ਰਾਤ ਥੱਕੇ ਟੁੱਟੇ ਕੰਮ ਤੋਂ ਆਏ ਆ, ਪਰ ਕਈ ਵਾਰ ਆਪਾਂ ਲੰਮਾ ਸਮਾਂ ਨਾ ਖੁਸ਼ ਰਹਿ ਕੇ ਫਿਰ ਖੁਸ਼ ਹੋਣਾ ਹੀ ਭੁੱਲ ਜਾਂਦੇ ਹਾਂ। ਇਸ ਕਰਕੇ ਜੋ ਵੀ ਹਾਲਾਤ ਚੱਲ ਰਹੇ ਬਸ ਮਤਲਬ ਥੋੜਾ ਬਹੁਤਾ ਚੱਲਦਾ ਰਹੇ।
3: ਜਦੋਂ ਸਾਡੀ PR ਆਈ ਸੀ ਨਾ 7 ਸਾਲ ਬਾਅਦ ਆਈ ਸੀਗੀ ਤੇ ਬਹੁਤ ਸਟਰਗਲ ਕਰਨ ਤੋਂ ਬਾਅਦ ਮਿਲੀ ਸੀ, ਸਾਰੇ ਜਣੇ ਖੁਸ਼ ਸੀ, ਪਰ ਜਿਵੇਂ ਮੈਂ ਤਾਂ ਬਹੁਤ ਰੋ ਰਹੀ ਸੀਗੀ ਤੇ ਉਹ ਮੈਨੂੰ ਲੋਇਰ ਨੇ ਵੀ ਕਿਹਾ ਕਿ ਤੁਸੀਂ ਰੋ ਕਿਉਂ ਰਹੇ ਹੋ ਵੀ, ਕਿਉਂਕਿ ਸ਼ੁਰੂ ਤੋਂ ਹੀ ਉਹ ਮੇਰਾ ਲੋਇਰ ਸੀਗਾ, ਮੈਂ ਹੋਰ ਕੋਈ ਚੇਂਜ ਨਹੀਂ ਕੀਤਾ ਸੀ ਦੁਬਾਰਾ ਵੀ ਜਦੋਂ PR ਪਾਈ ਤਾਂ, ਤੇ ਉਹ ਕਹਿੰਦੇ ਵੀ ਤੁਸੀਂ ਰੋਵੋ ਨਾ ਵੀ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਨਾ, ਤਾਂ ਮੈਨੂੰ ਲੱਗਦਾ ਵੀ ਸ਼ਾਇਦ ਉਹ ਐਕਸਾਈਟਮੈਂਟ ਆਪਣੀ ਨਾ ਇੱਕ ਖਤਮ ਹੋ ਜਾਂਦੀ ਹੈ ਵੀ
1: ਤਪੱਸਿਆ ਹੁੰਦੀ ਨਾ ਜੀ ਉਹ,
0: ਤੁਸੀਂ ਬਚ ਗਏ, ਤੁਸੀਂ ਬਚ ਗਏ ਭੱਲਿਆਂ ਵੇਲਿਆਂ ਚ, ਤੁਸੀਂ ਤੁਹਾਡਾ ਇਹ ਸਿਨੈਰੀਓ ਬਣਿਆ ਅੱਜ ਕੱਲ ਹੁੰਦਾ ਨਾ ਤੇ ਅਗਲੇ ਨੇ ਰੀਲ ਪਾਈ ਹੋਣੀ ਹੁਣ
1: ਹੱਸਦਿਆਂ ਦੀ ਰੋਂਦਿਆਂ ਦੀ ਤੁਹਾਡੀ ਪਹਿਲਾਂ ਦੀ, ਫਿਰ ਬਾਅਦ ਚੋਂ ਹੱਸ ਵਾਲੀ ਰਿਕਾਰਡ ਕਰਕੇ ਆਹ ਦੇਖੋ ਜੀ ਰੋਂਦੇ ਆਏ ਸੀ, ਆਹ ਦੇਖੋ ਹੁਣ ਜਾ ਰਹੇ ਨੇ ਇੱਥੋਂ ਦਫ਼ਤਰ ਚੋਂ ਹੱਸਦੇ ਜਾ ਰਹੇ ਆ PR ਨਾਲ ਦੇ ਕੇ ਤੁਰ ਰਹੇ ਆ।
0: ਤੁਸੀਂ ਉਹਨੂੰ ਰੀਲ ਭੇਜਣੀ ਸੀ ਨਾਲ ਵੀ ਆਹ ਵੇਖੋ ਹੈ ਨਾ, ਉਹਨੇ ਕਹਿਣ ਦੇ ਹੋਣਾ ਆਹ ਵੇਖੋ ਜੀ ਅੱਜ ਡੱਬਾ ਲੈ ਗਿਆ ਆ, ਇਹ ਵੇਖੋ ਲੈ ਦੱਸੋ ਇਹ ਰੋਣੂ ਰੇਟ ਦੀ
3: ਜਿਹੜਾ ਲੋਇਰ ਸੀਗਾ ਨਾ ਮਤਲਬ ਏਜੰਟ ਸੀ ਉਹ ਐਵੇਂ ਦਾ ਨਹੀਂ ਸੀਗਾ, ਮਤਲਬ ਮੀਨਸ ਕਿ ਵੀ
1: ਹੈ ਰੀਲ ਵਾਲਾ ਨਹੀਂ ਸੀ ਜੀ, ਅਸਲੀ ਵਕੀਲ ਸੀਗਾ
0: ਉਹ, ਸਮਾਂ ਉਹ ਹੀ ਨਾ,
1: ਨਹੀਂ ਨਹੀਂ ਉਹ ਤਾਂ ਅੱਛੇ ਲੋਕ, ਅੱਛੇ ਲੋਕ ਹੈ ਸੋਸਾਇਟੀ
3: ਦਾ ਨਹੀਂ, ਹਾਂ ਜੀ ਵੀਰ ਜੀ ਵੀ ਹੁਣ ਵੀ ਉਹ ਰੀਲਾਂ ਵਗੈਰਾ ਪਾਉਂਦੇ ਹੋਏ ਆ
1: ਐਵੇਂ ਜੀ, ਰਣਜੋਤ ਨੂੰ ਮਾਈਗ੍ਰੇਸ਼ਨ ਏਟਾ ਬਾਰੇ ਕੀ ਪਤਾ ਹੈ, ਹਰ ਕਿਸੇ ਨੂੰ ਇੱਕੋ ਤਕੜੀ ਤੋਲ ਦਿੰਦੇ।
3: ਹਾਂਜੀ ਮੈਂ ਨਾ ਹੇਅਰ ਡਰੈਸਿੰਗ ਚ ਆਈ ਸੀ ਐਕਚੁਅਲੀ, ਤੇ ਜਦੋਂ ਮੈਂ ਮੇਰੇ ਹਸਬੈਂਡ ਨੂੰ ਬਹੁਤ ਸੀਗਾ ਕਿ ਵੀ ਅਸੀਂ ਸਲੂਨ ਹੀ ਖੋਲਣਾ ਵਾ, ਕਿਉਂਕਿ ਮੈਂ ਇੰਡੀਆ ਤੋਂ ਵੀ ਇਹ ਸਿੱਖਿਆ ਹੋਇਆ ਸੀ ਪਾਰਲਰ ਦਾ, ਤੇ ਉਹਨਾਂ ਨੂੰ ਐਵੇਂ ਸੀਗਾ ਕਿ ਇੱਥੇ ਹੁਣ ਅਸੀਂ ਵਧੀਆ ਸਲੂਨ ਖੋਲਾਂਗੇ ਤੇ ਵੀ ਕੁੜੀਆਂ ਤੂੰ ਰੱਖੀ 4-5 ਤੇ ਤੂੰ ਵਧੀਆ ਕੰਮ ਕਰੀ ਹੈ ਨਾ, ਤੇ ਬਾਅਦ ਚ ਮੈਨੂੰ ਬਿਲਕੁਲ ਵੀ ਇੰਟਰਸਟ ਨਹੀਂ ਸੀਗਾ, ਮੈਨੂੰ ਇਹ ਸੀ ਕਿ PR ਆ ਜਾਏ, ਮੈਂ ਤੋਂ ਬਾਅਦ ਚ ਇਹ ਕੰਮ ਨਹੀਂ ਕਰਨਾ। ਤੇ ਮੇਰੇ ਹਸਬੈਂਡ ਨੇ ਬਹੁਤ ਟਰਾਈ ਕੀਤਾ, ਉਹਨਾਂ ਨੂੰ ਆਏ ਸੀ ਮੈਂ ਤੈਨੂੰ ਘਰੇ ਵੀ ਓਪਨ ਕਰ ਦੂ, ਮੇਰੀ ਫਰੈਂਡ ਸੀ ਇੱਕ ਤੇ ਉਹ ਕਹਿੰਦੇ ਤੁਹਾਨੂੰ ਦੋਨਾਂ ਨੂੰ ਓਪਨ ਕਰ ਦਾਂਗੇ ਸਲੂਨ, ਤੇ ਤੁਸੀਂ
1: ਉਹਨਾਂ
3: ਨੂੰ ਸੀਗਾ ਕਿ ਇਹ ਵਧੀਆ ਲਾਈਨਾਂ ਵੀ ਇੱਥੇ ਮਤਲਬ ਪੈਸੇ ਵਗੈਰਾ ਵੀ ਵਧੀਆ ਬਣਦੇ ਸਲੂਨ ਵਾਲਿਆਂ ਨੂੰ ਹਨਾ, ਤੇ ਸ਼ਾਇਦ ਉਹਨਾਂ ਨੂੰ ਇਹ ਸੀਗਾ ਵੀ ਤੂੰ ਇੱਕ ਤੈਨੂੰ ਵਧੀਆ ਮਿਲ ਜੂਗਾ ਪਲੇਟਫਾਰਮ ਹਨਾ, ਵੀ ਤੈਨੂੰ ਜਾ ਕੇ ਕਿਤੇ ਜੋਬ ਨੀ ਕਰਨੀ
1: ਪੈਣੀ, ਜਿਹੜਾ ਕੰਮ ਆਉਂਦਾ ਉਹ ਕੰਮ ਕਰਨਾ
3: ਸਾਰਾ ਕੰਮ ਆਉਂਦਾ। ਹਾਂਜੀ ਉਹਨੂੰ ਉਹਨਾਂ ਨੂੰ ਇਹ ਸੀਗਾ ਵੀ ਤੈਨੂੰ ਕੰਮ ਆਉਂਦਾ ਵਾ ਇਹ, ਪਰ ਮੈਨੂੰ ਬਿਲਕੁਲ ਵੀ ਇੰਟਰਸਟ ਨੀ ਸੀ ਉਸ ਸਾਈਡ, ਤੇ ਮੈਂ ਬਹੁਤ ਮਤਲਬ ਘਰੇ ਵੀ ਮੈਨੂੰ ਇੱਕ ਵਾਰ ਓਪਨ ਕਰ ਕੇ ਦਿੱਤਾ ਸੀ, ਮੈਂ ਥੋੜਾ ਟਾਈਮ ਉਹ ਕੀਤਾ, ਪਰ ਮੈਨੂੰ ਜਮਾ ਵਧੀਆ ਨੀ ਲੱਗਦਾ ਸੀਗਾ, ਫੇਸ਼ੀਅਲ ਵਗੈਰਾ ਕਰਦੇ ਜਾਂ ਕੁਛ। ਤੇ ਫਿਰ ਮੈਂ 11 ਸਾਲ ਜੋਬ ਕੀਤੀ ਆ ਵੇਅਰ ਹਾਊਸ ਚ ਫਰੂਟ ਐਂਡ ਵੈਜ ਚ, ਤੇ ਉੱਥੇ ਮੈਂ ਬਹੁਤ ਵਧੀਆ, ਮੇਰੇ ਹਸਬੈਂਡ ਨੇ ਵੀ ਜੋਬ ਕੀਤੀ, ਫਿਰ ਅਸੀਂ ਸੋਚਿਆ ਕਿ ਵੀ ਇਸ ਸਾਈਡ ਹੀ ਜਾਵਾਂਗੇ, ਅਸੀਂ ਆਪਣੀ ਕੋਈ ਸ਼ੋਪ ਲੈ ਲਾਂਗੇ ਜਾਂ ਵੇਅਰ ਹਾਊਸ ਓਪਨ ਕਰ ਲਾਂਗੇ ਨਾ, ਮੈਨੂੰ ਬਹੁਤ ਫੀਲ ਹੁੰਦਾ ਸੀ ਐਵੇਂ ਕਿ ਵੀ ਇਕੱਲੇ ਕੰਮ ਕਰਦੇ ਆ ਵੀ ਮੈਨੂੰ ਵੀ ਕੁਛ ਨਾ ਕੁਛ ਜਰੂਰ ਕਰਨਾ ਚਾਹੀਦਾ ਹਨਾ। ਫਿਰ ਮੈਂ ਵੈਸੇ ਆਪਣਾ ਜਿਹੜਾ ਸ਼ੁਰੂ ਕੀਤਾ ਹੋਇਆ ਹਲਵਾਈ ਦਾ, ਇਹ ਮੈਂ ਹਾਂਜੀ ਇਹਨੂੰ ਇੱਕ ਵਾਰ ਮੈਂ ਮਤਲਬ ਜਦੋਂ ਇਹ ਸ਼ੁਰੂ ਕੀਤਾ ਬਿਲਕੁਲ ਵੀ ਸਾਡਾ ਇਹ ਨੀ ਸੀਗਾ ਵੀ ਮੈਂ ਇਸ ਸਾਈਡ ਜਾਣਾ ਵਾ, ਮੈਂ ਸੋਚਿਆ ਵੀ ਨੀ ਸੀ ਕਦੇ, ਪਰ ਮੈਨੂੰ ਸ਼ੌਂਕ ਤਾਂ ਸੀਗਾ ਇਹਨਾਂ ਚੀਜ਼ਾਂ ਦਾ, ਪਰ ਮੈਂ ਸੋਚਿਆ ਨੀ ਸੀ ਵੀ ਮੈਂ ਇਸ ਪਾਸੇ ਜਾਊਂਗੀ। ਤੇ ਮੈਂ ਉਹ ਵੈਸੇ ਹੀ ਪਾਤਾ ਸੀਗਾ ਪੇਜ ਦੇ ਉੱਪਰ ਬਣਾ ਕੇ ਇੱਕ ਚੀਜ਼, ਮੈਂ ਆਪਣੇ ਹਸਬੈਂਡ ਨੂੰ ਕਿਹਾ ਵੀ ਜੇ ਤਾਂ ਮੇਰਾ ਇਹ ਵਧੀਆ ਹੋ ਗਿਆ ਤਾਂ ਠੀਕ ਆ, ਮੈਨੂੰ ਫੀਡਬੈਕ ਵਧੀਆ ਮਿਲੀ ਤਾਂ ਮੈਂ ਅੱਗੇ ਕਰ ਲੂੰਗੀ, ਅਦਰਵਾਈਜ਼ ਨਹੀਂ ਕਰੂੰਗੀ ਹਨਾ। ਤੇ ਮੈਨੂੰ ਥੋੜਾ ਫਰੈਂਡਸ ਦਾ ਵੀ ਝਾਕਾ ਸੀਗਾ, ਉਹਨਾਂ ਨੇ ਕਹਿਣਾ ਅੱਛਾ ਇਹ ਆਹ ਕੰਮ ਕਰਦੀ, ਥੋੜਾ ਜਿਹਾ ਮੈਨੂੰ ਸੀਗਾ ਇਸ ਕੰਮ ਦਾ। ਤੇ ਫਿਰ ਮੈਂ ਇਹ ਕੰਮ ਜਿਵੇਂ ਉਹਨਾਂ ਨੇ ਮੈਨੂੰ ਜਦੋਂ ਸਮਾਨ ਲੈ ਕੇ ਗਏ ਉਹਨਾਂ ਨੇ ਕਿਹਾ ਬਹੁਤ ਵਧੀਆ, ਸਾਰਿਆਂ ਨੂੰ ਮੈਂ ਕਿਹਾ ਵੀ ਤੁਸੀਂ ਪਲੀਜ਼ ਵੀ ਮੈਨੂੰ ਫੀਡਬੈਕ ਜ਼ਰੂਰ ਦਿਓ, ਤੇ ਉਹਨਾਂ ਨੇ ਸਾਰਿਆਂ ਨੇ ਮੈਨੂੰ ਕਿਹਾ ਵੀ ਬਹੁਤ ਵਧੀਆ ਤੁਸੀਂ ਸਟਾਰਟ ਕਰ ਸਕਦੇ ਹਨਾ, 15-16 ਜਣੇ ਲੈ ਕੇ ਗਏ ਸੀ ਉਹ ਆਰਡਰ। ਤੇ ਫਿਰ ਮੈਂ ਇਹ ਮਤਲਬ ਇਹ ਸ਼ੁਰੂ ਕਰ ਲਿਆ, ਫਿਰ ਮੈਂ ਪਿੱਛੇ ਮੁੜ ਕੇ ਨੀ ਦੇਖਿਆ ਹੋਣਾ,
1: ਮੈਂ ਵੀ ਉਹੀ ਉੱਥੇ ਗੱਲ ਕਰਨਾ ਵੀ ਉਹ ਦਿਨ ਤੇ ਅੱਜ ਦਾ ਦਿਨ।
3: ਹਾਂਜੀ ਮੈਂ ਬਹੁਤ ਜਿਵੇਂ ਕਈ ਵਾਰ ਮੈਂ ਪਰਮਾਤਮਾ ਦਾ ਬਹੁਤ ਸ਼ੁਕਰ ਕਰਦੀ ਹਾਂ ਵੀ ਮੈਨੂੰ ਖੁਦ ਨੀ ਪਤਾ ਵੀ ਮੈਂ ਕਈ ਵਾਰ ਇਹ ਸਮਾਨ ਕੁਛ ਇਹੋ ਜਿਹਾ ਵੀ ਵਧੀਆ ਸਵਾਦ ਬਣਾ ਲੈਂਦੀ ਹਾਂ ਆਪਦੇ ਆਪ, ਤੇ ਮੈਨੂੰ ਖੁਦ ਬਹੁਤ ਹੈਰਾਨੀ ਹੁੰਦੀ ਆ, ਮਤਲਬ ਮੈਨੂੰ ਖੁਸ਼ੀ ਹੁੰਦੀ ਕਿ ਵੀ ਮੈਂ ਆਹ ਸਮਾਨ ਮੈਂ ਬਣਾ ਸਕਦੀ ਹਾਂ ਨਾ। ਮੈਨੂੰ ਕਿਉਂਕਿ ਮੈਨੂੰ ਸ਼ੌਂਕ ਤਾਂ ਬਹੁਤ ਸੀ, ਮੈਂ ਸ਼ੁਰੂ ਨਿੱਕੀ ਹੁੰਦੀ ਤੋਂ ਹੀ ਮਤਲਬ ਮੈਂ ਰੈਸਪੀਆਂ ਵਗੈਰਾ ਲਿਖਦੀ ਹੁੰਦੀ ਸੀ, ਮੇਰੇ ਪਾਪਾ ਕਹਿੰਦੇ ਹੁੰਦੇ ਸੀ ਵੀ ਤੇਰੇ ਸੰਜੀਵ ਕੁਮਾਰ ਆ ਗਿਆ, ਉਹ ਕਪੂਰ ਜਿਹੜੇ
1: ਹਾਂਜੀ
3: ਉਹ ਮੈਂ ਲਿਖਦੀ ਹੁੰਦੀ ਸੀ, ਉਹਨਾਂ ਨੇ ਕਿਹਾ ਮੇਰੀ ਕਾਪੀ ਲਾਈ ਹੁੰਦੀ ਸੀ, ਮੈਂ ਹਰ ਵਾਰ ਉਹਦੀ ਰੈਸਪੀ ਲਿਖਦੀ ਹੁੰਦੀ ਸੀ ਸ਼ੈਫ ਦੀ। ਪਰ ਮੈਂ ਇੱਥੇ ਵੀ ਮੈਂ ਬਹੁਤ ਡੈਰੀਆਂ ਭਰੀਆਂ ਹੋਈਆਂ ਨੇ ਲਿਖ ਲਿਖ ਕੇ, ਪਰ ਮੈਂ ਸੋਚਿਆ ਨੀ ਸੀਗਾ ਵੀ ਮੈਂ ਇਸ ਸਾਈਡ ਜਾਊਂਗੀ। ਹੁਣ ਮੈਨੂੰ ਜਿਵੇਂ ਬਹੁਤ ਸ਼ੌਂਕ ਹੁੰਦਾ, ਮੈਂ ਹਰ ਵਾਰ ਨਵੀਂ ਨਵੀਂ ਚੀਜ਼ ਇੱਕ ਐਡ ਕਰਨਾ ਚਾਹੁੰਦੀ ਹੁੰਦੀ ਹਾਂ ਵੀ ਐਡ ਕਰਾਂ ਮੈਂ, ਤੇ ਮੈਂ ਮਤਲਬ ਸ਼ਾਇਦ ਉਹ ਪਰਮਾਤਮਾ ਨੇ ਵੀ ਵਧੀਆ ਮੈਨੂੰ
1: ਵਿਧ ਬਣਦੀ ਹੈ, ਤੁਹਾਡੀ ਮਿਹਨਤ ਵੀ ਹੁੰਦੀ ਹੈ।
3: ਹਾਂਜੀ ਮੈਨੂੰ ਸ਼ੌਂਕ ਵੀ ਇਸ ਚੀਜ਼ ਦਾ ਸੀਗਾ, ਮੈਨੂੰ ਲੱਗਦਾ ਵੀ ਇਹ ਕਿਸਮਤੀ ਆ ਵੀ ਜਿਹੜੀ ਮੈਨੂੰ ਇੱਧਰ ਨੂੰ ਲੈ ਕੇ ਆਈ, ਵੀ ਮੈਂ ਕਦੇ ਸੋਚਿਆ ਨਹੀਂ ਸੀਗਾ
1: ਉਹ ਕਾਪੀਆਂ ਭਰੀਆਂ ਜਿਹੜੀਆਂ ਉਹ ਜਾਈ ਜਾਣੀਆਂ ਸੀ ਉਹਨਾਂ ਨਾਲੇ ਕੰਮ ਆ ਗਈਆਂ।
3: ਨਹੀਂ
1: ਪਰ ਤੁਹਾਡਾ ਪੈਸ਼ਨ ਪ੍ਰੋਫੈਸ਼ਨ ਬਣ ਗਿਆ ਨਾ, ਤਾਂ ਕਰਕੇ ਤੁਸੀਂ ਇਹਨੂੰ ਇੰਜੋਏ ਕਰਨ ਲੱਗ ਗਏ। ਇੱਕ ਕੋਈ ਵੀ ਕੰਮ ਆ ਜਿਹਦੇ ਵਿੱਚ ਐਪਰੀਸੀਏਸ਼ਨ ਅਕਨੋਲੇਜਮੈਂਟ ਮਿਲੀ ਜਾਵੇ ਨਾ, ਸ਼ਾਬਾਸ਼ ਮਿਲੀ ਜਾਵੇ, ਬੰਦਾ ਉਸੇ ਕੰਮ ਚ ਤਮਾਮ ਉਮਰ ਹਨਾ ਅੜਿਆ ਰਹਿੰਦਾ। ਹੁਣ ਤੁਸੀਂ ਇਹ ਦੇਖੋ ਜਦ ਕਿਤੇ ਕੰਮ ਝਿੜਕ ਹੋਵੇ
3: ਆਪਣੇ ਨਾਲ,
1: ਹਾਂ ਫਿਰ ਤਾਂ ਸੋਨੇ ਤੇ ਸੁਹਾਗਾ ਜੀ।
0: ਕਈ ਵਾਰੀ ਨਾ ਤੁਸੀਂ
1: ਸੁਹਾਗਾ, ਮੈਂ ਤੁਹਾਡੇ ਪਾਰਟਨਰ ਨੂੰ ਕਿਹਾ ਸੋਨੇ ਤੇ ਸੁਹਾਗਾ ਹੋ ਜਾਂਦਾ।
3: ਹਸਬੈਂਡ ਦੇ ਵੀ ਬਹੁਤ ਕ੍ਰੈਡਿਟ ਜਾਂਦਾ ਵੀ ਉਹਨਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਮੇਰਾ, ਮੇਰਾ ਹੁਣ ਵੀ ਮੇਰੀ ਹੈਲਪ ਕਰ ਦਿੰਦੇ ਘਰ ਆ ਕੇ ਵੀ, ਤੇ ਮੈਨੂੰ ਵਧੀਆ ਲੱਗਦਾ, ਉਹ ਵੀ ਮੈਨੂੰ ਬਹੁਤ ਐਪਰੀਸ਼ੀਏਟ ਕਰਦੇ ਆ ਜਦੋਂ ਮੈਂ ਕੋਈ ਵੀ ਕੰਮ ਕਰਦੀ ਆ।
1: ਇੱਕ ਕੱਲਾ 2-11 ਐਂ ਹੁੰਦਾ ਜੀ।
3: ਹਾਂਜੀ ਮੈਨੂੰ ਲੱਗਦਾ ਵੀ ਆਪਾਂ ਇੱਥੇ ਕਾਮਯਾਬ ਆ ਜੇ ਆਪਾਂ ਪਾਰਟਨਰ ਆਪਣਾ ਆਪਣੇ ਨਾਲ ਆ ਹਨਾ, ਜੇ ਉਹ ਆਪਣੇ ਨਾਲ ਨੀ ਹੈਗਾ ਫਿਰ ਆਪਾਂ ਕੰਮ ਵੀ ਕਰਦੇ ਆ ਤੇ ਆਪਾਂ ਖੁਸ਼ ਵੀ ਨੀ, ਤਾਂ ਮੈਨੂੰ ਲੱਗਦਾ ਨੀ ਵੀ ਆਪਾਂ ਕਿਸੇ ਵੀ ਕੰਮ ਚ।
1: ਮੈਨੂੰ ਲੱਗਦਾ ਜਿਹੜੇ ਨਹੀਂ ਕਾਮਯਾਬ ਉਹ ਵੀ ਇਸੇ ਗੱਲ ਕਰਕੇ ਹੀ ਆ ਜੀ, ਉਹ ਕਹਿੰਦਾ ਚਾਹ ਬਣਾ ਲਾ, ਉਹ ਕਹਿੰਦੀ ਚੱਲ ਬਣਾ ਲੈਂਦੇ ਹਾਂ, ਕੰਮ ਕੁੰਮ ਛੱਡ ਅੱਜ ਚਾਹ ਪੀਂਦੇ ਆ ਬਹਿ ਕੇ ਆਰਾਮ ਨਾਲ ਕਰੇ।
0: ਨਹੀਂ ਵੇਖੋ ਇੱਕ ਚੀਜ਼ ਤੇ ਜ਼ਰੂਰ ਆ ਕਿ ਜਿਹੜੀ ਇਹਨਾਂ ਦੇ ਵੀ ਕਹਾਣੀਆਂ ਜਾਂ ਬਹੁਤ ਸਾਰਿਆਂ ਦੀ ਇੱਦਾਂ ਦੀ ਹੋਊਗੀ ਕਿ ਆਪਾਂ ਬਹੁਤੀ ਵਾਰ ਸਾਡੀਆਂ ਪਲੈਨਿੰਗਾਂ ਧਰੀਆਂ ਧਰਾਈਆਂ ਵੀ ਰਹਿ ਜਾਂਦੀਆਂ।
1: ਆ ਹੁਣ ਮਤਲਬ ਤੁਸੀਂ ਪੜ੍ਹਾਈ ਕਾਸੇ 'ਚ ਹਨਾ, ਤੁਸੀਂ ਨਾਲ ਪਹਿਲਾਂ ਬਾਰਬਰ ਸੈਲੂਨ ਕਾਫੀ ਕੁਛ ਟਰਾਈ ਕੀਤਾ, ਉਹ ਫਿਰ ਜਦੋਂ ਵਿਧ ਬਣਦੀ ਆ ਫਿਰ ਤੁਸੀਂ ਇੱਕ ਸਿੰਪਲ ਜਿਹਾ ਨਾ ਫੇਸਬੁੱਕ 'ਤੇ ਲਿਖ ਕੇ ਪਾਇਆ, ਬਣਾ ਕੇ ਪਾਈ ਕੋਈ ਚੀਜ਼ ਇੱਕ, ਉੱਥੋਂ ਤੁਰਦਿਆਂ ਤੁਰਦਿਆਂ ਹੁਣ ਆਪਾਂ ਇਹ ਕਹਿਣ ਜੋਗੇ ਹੋ ਗਿਆ ਵੀ ਫਿਰ ਮੁੜ ਕੇ ਪਿੱਛੇ ਮੁੜ ਕੇ ਨਹੀਂ ਵੇਖਿਆ।
0: ਬਿਲਕੁਲ, ਸੋ ਇਹ ਫਰਕ ਹੋ ਜਾਂਦਾ, ਆਪਾਂ ਕਈ ਵਾਰੀ ਉਹ ਲੱਭਦੇ ਹਾਂ ਆਪਣੀ ਲਾਈਫ 'ਚੋਂ। ਅੱਛਾ ਕਈ ਵਾਰ ਥੈਂਕ ਯੂ ਤੁਹਾਡਾ। ਅੱਛਾ ਕਈ ਵਾਰੀ ਨਾ ਆਪਾਂ ਇਹ ਵੀ ਵੇਖੋ ਤੁਸੀਂ ਆਪਾਂ ਪੁੱਛ ਲੈਂਦੇ ਹਾਂ ਜਾਂ ਆਪਣੇ ਆਪ ਨੂੰ ਤੁਸੀਂ ਪੁੱਛਦੇ ਹੋ, ਇਹ ਬੜਾ ਸਵਾਲ ਸਾਡੇ ਲਈ ਗੁੰਝਲਦਾਰ ਹੋ ਜਾਂਦਾ ਵੀ ਅੱਛਾ ਤੁਹਾਡਾ ਪੈਸ਼ਨ ਕੀ ਆ, ਤੁਹਾਡੀ ਹੋਬੀ ਕੀ ਆ, ਅਤੇ ਸਾਨੂੰ ਲੱਭਣਾ ਨਹੀਂ ਆਉਂਦਾ, ਅਸੀਂ ਉੱਦਾਂ ਹੀ ਐਵੇਂ ਇੱਧਰ ਉੱਧਰ ਦੀਆਂ ਮਾਰ ਦਿੰਦੇ ਹਾਂ, ਪਰ ਜਾਂ ਲੱਭਣਾ ਨਹੀਂ ਆਉਂਦਾ ਜਾਂ ਦੱਸਣਾ ਨਹੀਂ ਆਉਂਦਾ। ਇਹ ਵੀ ਕਈ ਵਾਰੀ ਸ਼ਾਇਦ ਤੁਹਾਡੇ ਅੰਦਰ ਹੀ ਉਹ ਆਪਣੇ ਆਪ ਕੋਈ ਭਾਵੇਂ ਬੁੱਝ ਲਏ ਵੀ ਤੂੰ ਇਹ 'ਚ ਜ਼ਿਆਦਾ ਇੰਟਰਸਟ ਲੈਣ ਡਈ ਹੈ, ਆਹ ਤੇਰਾ ਸ਼ੌਂਕ ਹੈ, ਆਹ ਤੂੰ ਵਧੀਆ ਕਰਨੀ, ਪਰ ਆਪਣੇ ਆਪ ਨੂੰ ਕਈ ਵਾਰੀ ਲੱਭਣਾ ਔਖਾ ਹੋ ਜਾਂਦਾ। ਪਰ ਜੇ ਆਪਾਂ ਕੁਦਰਤ ਦੀ ਪ੍ਰੈਪਰੇਸ਼ਨ ਦੀ ਗੱਲ ਕਰੀਏ ਤਾਂ ਇਹਨਾਂ ਦੀ ਕਹਾਣੀ 'ਚ ਤੁਸੀਂ ਵੇਖੋ ਵੀ ਉਹਨੇ ਕੁਦਰਤ ਨੇ ਕਦੋਂ ਦੀ ਪ੍ਰੈਪਰੇਸ਼ਨ ਸ਼ੁਰੂ ਕਰਤੀ ਸੀ, ਹੈ ਨਾ, ਵੀ ਤੁਸੀਂ ਜਾਂ ਕੁਦਰਤ ਨੇ ਜਾਂ ਫਿਰ ਇਹਨਾਂ ਦੇ ਸੁਭਾਅ ਨੇ, ਜੋ ਵੀ ਲਾ ਲਓ ਤੁਸੀਂ, ਵੀ ਇਹਨਾਂ ਨੇ ਉਹ ਰੈਸਪੀਆਂ ਲਿਖਣੀਆਂ ਕਦੋਂ ਦੀਆਂ ਸ਼ੁਰੂ ਕਰਤੀਆਂ। ਬਸ
1: ਤੁਸੀਂ ਵੀ ਜਿਵੇਂ ਆਪਾਂ ਆਪਦੀ ਗੱਲ ਕਰੀਏ, ਗੱਲਾਂ ਬਾਤਾਂ ਦਾ ਕੜਾਹ ਤਾਂ ਆਪਾਂ ਵਾਹਵਾ ਯੂਨੀਵਰਸਿਟੀਆਂ ਕਾਲਜਾਂ ਦੇ ਕਰਦੇ ਹੋਏ ਹਾਂ, ਆਪਾਂ ਨੂੰ ਪਤਾ ਨਹੀਂ ਕਿੱਥੇ ਕੰਮ ਆਉਣਾ,
0: ਪਤਾ ਥੋੜ੍ਹੀ ਵੀ ਕਿੱਥੇ ਉਹ ਤੁਹਾਡੇ ਚੀਜ਼ ਕੰਮ ਆ ਜਾਣੀ, ਕਿੱਥੇ ਕਈ ਵੇਲੇ ਲੋਕ ਕਹਿ ਰਹੇ ਹੁੰਦੇ ਵੀ ਯਾਰ ਸਾਹ ਵੀ ਲੈ ਲਿਆ ਕਰੋ, ਚੁੱਪ ਵੀ ਕਰੋ, ਸੁਣ ਵੀ ਲਿਆ ਕਰੋ ਕਿਤੇ, ਉਹ ਪਤਾ ਥੋੜ੍ਹੀ ਹੁੰਦਾ ਵੀ ਕਿੱਥੇ ਤੇਰੀ ਚੀਜ਼ ਤੁਹਾਡੇ ਕੰਮ ਆਉਣੀ। 074 ਤੁਸੀਂ ਆਉਂਦੇ ਰਹੋ ਜੀ, 074, ਹਾਂ ਜੀ, ਲਾਸਟ ਕਾਲਰ ਹੋਣਗੇ ਜੀ ਸਾਡੇ, ਮਾਫੀ ਚਾਹੁੰਦੇ ਹਾਂ, ਹੋਰ ਆਪਾਂ ਨਹੀਂ।
4: ਸਤਿ ਸ਼੍ਰੀ ਅਕਾਲ ਦੋਵਾਂ ਭਾਜੀ ਨੂੰ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ,
0: ਸਤਿ ਸ਼੍ਰੀ ਅਕਾਲ ਜੀ,
4: ਚੰਗਾ
0: ਕੀਤਾ। ਕੀ ਨਾਂ ਕੀ ਤੁਹਾਡਾ?
4: ਮੇਰਾ ਨਾਮ ਅਰਵਿੰਦਰ ਬੀਰ ਸਿੰਘ ਆ ਜੀ।
0: ਐਡੇ ਨਾਲ?
4: ਐਡੇ ਨਾਲ, ਹਾਂਜੀ
0: ਜੀ। ਅਰਵਿੰਦਰ ਜੀ ਕਿੱਥੇ ਰਹਿੰਦੇ ਹੋ?
4: ਮੈਂ ਰਹਿੰਦਾ ਟਵੰਬਾ ਜੀ।
0: ਅੱਛਾ, ਕੰਟਰੀ ਸਾਈਡ
4: ਕੁਈਨਜ਼ਲੈਂਡ ਜੀ ਟਵੰਬਾ।
1: ਹਾਂਜੀ,
0: ਟੋਂਬਾ ਕੰਟਰੀ ਸਾਈਡ ਪੈਂਦਾ ਕਿ ਸ਼ਹਿਰ ਹੀ ਭਲਾ ਹੈ?
4: ਅੱਛਾ, ਨਹੀਂ ਨਹੀਂ, ਆਪਣਾ ਆਪਣਾ ਡੇਢ ਘੰਟੇ ਦਾ ਰਾਹ ਬ੍ਰਿਸਬਨ 에어ਪੋਰਟ ਤੋਂ ਕਹਿ ਸਕੀ ਆਪਾਂ ਕੰਟਰੀ ਨੂੰ।
0: ਓਕੇ, ਸੋ ਟਾਊਨ ਹੈ ਛੋਟਾ ਜਿਹਾ?
4: ਟਾਊਨ ਛੋਟਾ ਨਹੀਂ, ਕਾਫੀ ਵੱਡਾ ਗਿਆ ਸਾਡੇ, ਪਰ ਹੈ ਟਾਊਨ ਹੀ ਕਹਿ ਦਿਆਂਗੇ।
0: ਓਕੇ ਓਕੇ,
1: ਦਾਸ ਬ੍ਰਿਸਬਨ ਰਿਆ ਨਾ, ਉੱਥੇ ਬੀਨਲੀ ਕੰਨੀ ਦਾਸ ਨੂੰ ਪਤਾ।
0: ਠੀਕ ਹੈ, ਟੋਂਬੇ ਗਏ?
1: ਹਾਂਜੀ, ਇੱਧਰ ਸਨਸ਼ਾਈਨ ਕੋਸਟ ਵੱਲ ਵੀ ਤੇ ਗੇੜਾ ਗੁੜਾ ਦੇ ਗੇੜਾ ਤਾਂ ਚਲੋ ਹੁੰਦਾ ਹੀ ਰਹਿੰਦਾ, ਗੋਲਡ ਕੋਸਟ ਵਾਲਾ ਪਾਸਾ ਵੀ ਤੇ ਦੂਜਾ ਪਰਲਾ ਪਾਸਾ ਆ ਜਾਂਦਾ ਇਹਨਾਂ ਦਾ।
0: ਤੁਸੀਂ ਵਾਵਾ ਧੱਕੇ ਤੁਹਾਡੇ ਖਾਧੇ ਹੈ ਨਾ?
1: ਇੱਦਾਂ ਹੀ ਆ ਵੀਰੇ ਜ਼ਿੰਦਗੀ 'ਚ, ਅੱਜ ਟੌਪਿਕ ਤਾਂ ਹੀ ਰੱਖਿਆ। ਹਾਂਜੀ ਰਵਿੰਦਰ ਜੀ,
4: ਮੇਰਾ ਜੋ ਰਿਹਾ ਲਾਈਫ, ਜਿੱਦਾਂ ਜਦੋਂ ਦਾ ਆਇਆ ਮੈਨੂੰ ਤੈਨ ਲੱਗਾ ਕਿਸਮਤ ਆਪੇ ਲਈ ਗਈ ਸਭ, ਮੈਂ ਕੋਈ ਪਲੈਨਿੰਗ ਨਹੀਂ ਚੱਲੀ, ਬਸ ਇੱਦਾਂ ਹੀ ਚੱਲੀ ਗਿਆ।
1: ਕੀ ਕੰਮ ਕਾਰ ਕਰਦੇ ਹੋ?
4: ਇਸ ਟਾਈਮ ਤੇ ਮੈਂ ਜਿੱਦਾਂ ਟੋਇਟਾ ਟੋਂਬਾ ਟੋਇਟਾ ਦੇ ਵਿੱਚ ਡਿਟੇਲਰ ਹਾਂ, ਕਾਰ ਡਿਟੇਲਰ
0: ਜੀ।
4: ਪਰ ਫਸਟ ਟਾਈਮ ਜਦੋਂ ਮੈਲਬਨ ਆਇਆ ਸੀ ਸਟੱਡੀ ਤੇ ਆਏ ਸੀ, ਸਟੱਡੀ ਚੇਂਜ ਕਰ ਲਈ ਕਿ ਬਸ ਸਟੱਡੀ ਨਹੀਂ ਕਰਨੀ, ਕੋਈ ਸੌਖੀ ਸਟੱਡੀ ਚਾਹੀਦੀ, ਕੁੱਕਰੀ ਲੈ ਲਈ ਤੇ ਆਪੇ ਹੀ ਸਾਰਾ ਕੁਛ ਚੱਲੀ ਗਿਆ। ਪਹਿਲੋਂ ਕਾਰ ਵਾਸ਼ ਕਰਦੇ ਸੀ, ਫਿਰ ਪਿੰਡ ਦੇ ਮੁੰਡੇ ਦਾ ਫੋਨ ਆ ਗਿਆ, ਉਹ ਰਹਿੰਦਾ ਸੀ ਥਰਸ ਡਾਈਲੈਂਡ, ਸ਼ੈਫ ਚਾਹੀਦਾ ਤੂੰ ਇੱਥੇ ਆ ਜਾ, ਉੱਥੇ ਸਾਰੇ ਕੰਮ ਡਨ ਹੋ ਗਏ, ਪੀ ਆਰ ਵਾਲੇ, ਫਿਰ ਟਵੰਬੇ ਆ ਗਏ ਆ, ਪਰ ਜ਼ਿੰਦਗੀ ਚੱਲ ਰਹੀ ਵਧੀਆ।
1: ਤੇ ਲਾਈਫ 'ਚ ਸਾਰਿਆਂ ਨਾਲੋਂ ਜਿਹੜਾ ਨਾ ਆਪਾਂ ਕਹਿੰਦੇ ਇੱਕ ਸਬਕ ਮਿਲਿਆ, ਉਹ ਕੀ ਸੀ ਜਿਹੜਾ ਤੁਸੀਂ ਕਹਿੰਦੇ ਹੋ ਯਾਰ ਮੈਂ ਸ਼ੇਅਰ ਕਰਨਾ ਵੀ ਮੇਰੇ ਆਹ ਸਬਕ ਕੰਮ ਆਇਆ?
4: ਸਬਕ ਤੇ ਇੱਕ ਇਹ ਕਿ ਜਦੋਂ ਮੇਰੇ ਪਿੰਡ ਦੇ ਮੁੰਡੇ ਨੂੰ ਕਾਲ ਕੀਤਾ ਨਾ, ਮੈਨੂੰ ਥਰਸ ਡਾਈਲੈਂਡ ਤੇ ਉਸ ਟਾਈਮ ਉਹ ਸ਼ੈਫ ਬਣ ਚੁੱਕਾ ਸੀ, ਪੀ ਆਰ ਸਿਟੀਜ਼ਨ ਹੋ ਚੁੱਕਾ ਸੀ ਉਹ, ਉਹਨੇ ਮੈਨੂੰ ਕਾਲ ਕੀਤੀ ਕਰੋਨਾ ਟਾਈਮ ਹੀ ਕਿ ਤੂੰ ਆ ਸਕਦਾ ਇੱਥੇ, ਤੇ ਮੈਂ ਸੋਚਿਆ ਨਹੀਂ, ਮੈਂ ਨੈਕਸਟ 2 ਦਿਨ ਦੀ ਟਿਕਟ ਕਰਾਈ, ਮੈਂ ਆਈਲੈਂਡ ਤੇ ਚਲਾ ਗਿਆ। ਉੱਥੇ ਜਾ ਕੇ ਲਾਈਫ ਇੰਨੀ ਕੁਆਇਟ ਹੋ ਗਈ, ਜੈਸੇ ਇੰਡੀਆ ਤੋਂ ਵੀ ਜ਼ਿਆਦਾ ਈਜ਼ੀ ਲਾਈਫ ਹੋ ਗਈ। 3 ਸਾਲ ਮੈਂ ਉੱਥੇ ਰਹਿ ਕੇ ਆਇਆ, ਸੇਵਿੰਗ ਵੀ ਹੋਈ, ਟਾਈਮ ਵੀ ਇੱਕ ਦੂਜੇ ਨੇ ਹਸਬੈਂਡ ਵਾਈਫ ਨੇ ਪੂਰਾ ਦਿੱਤਾ, ਉਹ ਮੇਰਾ ਸਭ ਤੋਂ ਵਧੀਆ ਆਸਟ੍ਰੇਲੀਆ ਦੇ ਪਲ ਕਹਿ ਸਕਦੇ ਆਪਾਂ। ਹਾਂਜੀ,
1: ਉਹ ਹੈ ਨਹੀਂ ਸੀ ਉਹ ਪੁਰਾਣੇ ਟਾਈਮ 'ਚ ਨਹੀਂ ਕਰੇ ਹੁੰਦੇ ਸੀ ਉਹ ਅਰਵਿੰਦਰ ਵੀਰ ਆਪਣੇ ਵੀਰੇ, ਉਹ 4 ਦੋਸਤ 2 ਸਾਈਕਲ ਖਾਲੀ ਜੇਬ ਸਾਰਾ ਸ਼ਹਿਰ ਆਪਣਾ, ਕਹਿੰਦਾ
4: ਮਤਲਬ ਕੋਈ ਗੱਡੀ ਦੀ ਲੋੜ ਨਹੀਂ, ਕੋਈ ਕੁਛ ਨਹੀਂ, ਵਾਕ ਕਰਕੇ ਕੰਮ ਤੇ ਜਾਣਾ, ਵਾਕ ਕਰਕੇ ਘਰੇ ਆਇਆ, ਸਵੇਰੇ ਬ੍ਰੇਕਫਾਸਟ ਸ਼ਿਫਟ ਲਾਉਣੀ, ਦੁਪਹਿਰੇ ਸੌਂ ਜਾਣਾ, ਸ਼ਾਮ ਨੂੰ 5 ਤੋਂ 8 ਕੰਮ ਕਰਨਾ, ਆਣ ਕੇ ਫਿਰ
0: ਜਿੱਥੇ ਪੱਤੇ ਬੰਨੇ ਵਾਲੇ ਲੋਕ ਦੇਖਣ ਲੱਗ ਪੈਣ,
1: ਜਾਂ ਤੈਨੂੰ ਕਹਿਣਾ ਹੈਲੋ ਜੰਗਾ ਲਾਲਾ ਹੂ,
4: ਸਮਝ ਲਓਗੇ
1: ਪਰ ਨਹੀਂ ਜਾਣੀ। ਪਰ ਉਹ ਤੁਸੀਂ ਤੁਹਾਨੂੰ ਲੱਗਦਾ ਵੀ ਉਹ ਇਹੋ ਜਿਹਾ ਮੋੜ ਸੀ ਜਿਹਨੇ ਜ਼ਿੰਦਗੀ ਦੇ ਰਾਹ ਬੜੇ ਸਵੱਲੇ ਕਰਤੇ, ਹੈ ਨਾ, ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਹੋਰ ਤਰ੍ਹਾਂ ਦਾ ਕਰਤਾ।
4: ਭੱਜ ਨਸ ਰੋਕਤੀ ਜ਼ਿੰਦਗੀ 'ਚ, ਬਸ ਥੋੜ੍ਹਾ ਸ਼ਾਂਤ ਹੋ ਗਏ, ਕੰਮ ਵੀ ਹੋਈ ਗਏ
0: ਜੀ,
4: ਅਤੇ ਭੱਜ ਨਸ ਵੀ ਬਾਲੀ ਰੋਕ ਗਈ ਉਸ ਟਾਈਮ,
1: ਨਾਲੇ ਆਪਣੇ ਕੋਲ ਬਹਿਣ ਦਾ ਵਕਤ ਮਿਲਦਾ ਨਾ ਬੰਦੇ ਨੂੰ।
4: ਹਾਂਜੀ, ਅਸੀਂ 5-6 ਫੈਮਿਲੀ ਹੁੰਦੀਆਂ, ਅਸੀਂ 5-6 ਫੈਮਿਲੀ ਹੋਣੀਆਂ, ਵੀਕ 'ਚ 2-3 ਦਿਨ ਅਸੀਂ ਕਹਿ ਦੇਣਾ ਤੁਸੀਂ ਕੀ ਬਣਾਇਆ, ਅਸੀਂ ਆਹ ਬਣਾਇਆ, ਅੱਜ ਫਿਰ ਬਾਹਰ ਬਹਿ ਕੇ ਖਾਂਦੇ ਹਾਂ।
0: ਓਕੇ,
4: ਬਸ ਇੱਦਾਂ ਚੱਲਦਾ ਸੀ।
0: ਉੱਥੇ ਫਿਰ ਤੁਸੀਂ ਮਤਲਬ ਕਿਉਂ ਨਹੀਂ ਡਿਸਾਈਡ ਕੀਤਾ ਰਹਿਣ ਦਾ ਲੰਮਾ ਸਮਾਂ?
4: ਡਿਸਾਈਡ ਫਿਰ ਆਪਣਾ ਜਦੋਂ ਆਪਣੇ ਲੱਕ ਬੱਚੇ ਬੱਚੇ ਹੋ ਜਾਣਾ ਕੁਛ ਵੀ ਲਾ ਲਓ ਫਿਰ ਉਹ ਕਮਿਊਨਿਟੀ ਇੱਕ ਉੱਥੇ ਮੇਨ ਜਿੱਦਾਂ ਟੋਰਸਟੇਡ ਆਈਲੈਂਡ ਓਰਿਜਿਨਲ ਕਮਿਊਨਿਟੀ ਸਾਰੀ ਪਰ ਉੱਥੇ ਆਪਣੇ ਬੱਚੇ ਦਾ ਓਨਾ ਵਧੀਆ ਫਿਊਚਰ ਐਡਜਸਟਮੈਂਟ ਨਾਲੇ ਇੱਕ ਗੱਲ ਹੋਰ ਕਹਿ ਸਕਦੇ 28 ਟੈਂਪਰੇਚਰ ਆ 12 ਮੰਥ
0: ਓਕੇ
4: ਸੇਮ ਟਾਈਮ ਸਨਰਾਈਜ਼ ਸੇਮ ਟਾਈਮ ਸਨਸੈਟ
0: ਓਕੇ
4: ਸੋ ਬੱਚੇ ਨਾਲ ਥੋੜਾ ਰਹਿਣਾ ਥੋੜਾ ਸਰਵਾਈਵ ਕਰਨਾ ਔਖਾ ਹੋ ਜਾਂਦਾ ਕਿ ਫਿਰ ਆਪਾਂ ਕੰਪਨੀ ਰਾਹੀਂ ਜਾਏ ਉਹਨਾਂ ਦੇ ਅਪਾਰਟਮੈਂਟਸ ਉਹਨਾਂ ਦੀ ਅਕੋਮੋਡੇਸ਼ਨ ਸੀ ਨਾਲ ਬੱਚੇ ਨਾਲ ਥੋੜਾ ਟਫ ਹੋ ਜਾਂਦੀ ਲਾਈਫ
1: ਪੜ੍ਹਾਈ ਲਿਖਾਈ ਅੱਗੇ ਵਧਣ ਦੇ ਮੌਕੇ ਉਹੀ ਚੀਜ਼ਾਂ ਜਿਹੜੀਆਂ ਤੁਸੀਂ ਕੀਤੀਆਂ ਤੇ ਜ਼ਰੂਰੀ ਨਹੀਂ ਹੈ ਨਾ ਤੁਸੀਂ ਚਾਹੋ ਵੀ ਸਾਡੇ ਬੱਚੇ ਵੀ ਉਹੀ ਕਰਨ
4: ਜੀ ਹੁਣ ਵੀ ਮੇਰੀ ਲਾਈਫ ਜਿੱਦਾਂ ਨਾਰਮਲ 5 ਦਿਨ ਮੇਰੀ ਵਾਈਫ ਚਾਈਲਡ ਕੇਅਰ ਜੋਬ ਕਰਦੀ ਬੱਚੇ ਦੇ ਕਰਕੇ 2 ਸਾਲ ਦਾ ਬੱਚਾ ਵਾ
0: ਜੀ
4: ਦੋਵੇਂ 5 ਦਿਨ ਕੰਮ ਕਰੀਦਾ ਵਾ ਸਵੇਰੇ ਇਕੱਠੇ ਕੰਮ ਤੇ ਆ ਜਾਈਦਾ ਵਾ ਸ਼ਾਮ ਨੂੰ ਇਕੱਠੇ ਘਰੇ ਚਲ ਜਾਈਦਾ ਵਾ
0: ਜਦੋਂ ਸ਼ਹਿਰਾਂ ਚ ਰਹਿੰਦੇ ਆ ਸ਼ਹਿਰਾਂ ਚ ਸਾਨੂੰ ਗੱਲਾਂ ਵੀ ਲਵੇਟ ਲੂੜ ਕੇ ਕਰਨੀਆਂ ਆ ਗਈਆਂ ਸਾਨੂੰ ਇਹ ਵੀ ਨਹੀਂ ਸਮਝ ਲੱਗਦੀ ਆਪਾਂ ਕਿਹੜੀ ਗੱਲ ਕਿੱਥੇ ਕਰਨੀ ਹਾਏ ਇਹਨੂੰ ਲਕਾ ਲਈਏ ਯਾਰ ਇਹਦੇ ਨਾਲ ਪਤਾ ਨਹੀਂ ਆਪਾਂ ਕਹਿ ਕੇ ਕਿੱਦਾਂ ਦੇ ਲੱਗਾਂਗੇ ਆਪਾਂ ਇਹਨਾਂ ਚੀਜ਼ਾਂ 'ਚ ਫਸੇ ਰਹਿ ਜਾਂਦੇ ਹਾਂ ਸੋ ਪਰ ਇਹ ਆ ਵੀ ਜਿੱਦਾਂ ਜਿੱਦਾਂ ਸਾਡੀ ਲਾਈਫ ਦੇ ਵਿੱਚ ਭੱਜ ਨੱਠ ਘੱਟ ਆ ਸਕੂਨ ਦੀ ਲਾਈਫ ਆ ਥੋੜ੍ਹਾ ਤੁਸੀਂ ਮੰਨ ਲਓ ਆਪਣੇ ਆਪ ਲਈ ਟਾਈਮ ਤੁਸੀਂ ਕੱਢ ਰਹੇ ਹੋ ਅਤੇ ਉੱਥੇ ਆਪਾਂ ਗੱਲਾਂ ਵੀ ਰੈਪ ਘੱਟ ਕਰਦੇ ਹਾਂ
1: ਹਾਂਜੀ
0: ਇੱਥੇ ਸਾਡੀ ਸਮੱਸਿਆ ਇਹ ਬਹੁਤ ਵੱਧ ਜਾਂਦੀ ਹੈ ਵੱਡੇ ਸ਼ਹਿਰਾਂ ਦੇ ਵਿੱਚ ਇਹ ਪ੍ਰੋਬਲਮ ਆ ਜਿੰਨਾ ਵੱਡਾ ਸ਼ਹਿਰ ਉਨੀ ਵੱਡੀ ਸਮੱਸਿਆ
1: ਉਹ ਤਾਂ ਹੈ ਹੀ ਆ ਰਣਜੋਤ ਉਹਦਾ ਕਾਰਨ ਆ ਕਿਉਂਕਿ ਆਲਾ ਦੁਆਲਾ ਹੈ ਨਾ ਤੁਹਾਡੀ ਸਿਸਟਮ ਸੁਸਾਇਟੀ ਕੰਪੈਰੀਜ਼ਨ ਇਹ ਚੀਜ਼ਾਂ ਇੱਕ ਦੂਜੇ ਨੂੰ ਵੇਖ ਕੇ ਵੱਡੇ ਘਰਾਂ ਵੱਲ ਦੇਖ ਕੇ ਹੈ ਨਾ ਹੌਕਾ ਜਿਹਾ ਭਰਨਾ ਕਈ ਚੀਜ਼ਾਂ ਹੋ ਜਾਂਦੀਆਂ ਮਹਿੰਗੀਆਂ ਕਾਰਾਂ ਦੇਖ ਕੇ ਹੁਣ ਉਹ ਜਿਹੜੀ ਹੁਣ ਜ਼ਿੰਦਗੀ ਹੈ ਜਿਉਂ ਕਿ ਆਏ ਆ ਉੱਥੇ ਇੱਕ ਸਾਰਤਾ ਲਾਈਫ 'ਚ ਉੱਥੇ ਰੈਫਰੈਂਸ ਸੈੱਟ ਨਹੀਂ ਹੋਈ ਹੋਈ ਵੱਡੀ ਵੱਡੀ ਉੱਥੇ ਕੰਪੈਰੀਜ਼ਨ ਘੱਟ ਨੇ ਇਸੇ ਕਰਕੇ ਭਾਵੇਂ ਕਹਿ ਦਿੰਦੇ ਆ ਪਿੰਡਾਂ ਵਾਲੇ ਵਸੀਏ ਸ਼ਹਿਰ ਭਾਵੇਂ ਹੋਵੇ ਖੈਰ ਪਰ ਝੂਰ ਦੇ ਸ਼ਹਿਰ ਰਹਿਣ ਨੂੰ ਆ ਪਰ ਸ਼ਹਿਰ ਆ ਕੇ ਉਹ ਕਹਿੰਦੇ ਨਾ ਬਣ ਜਾਂਦੀ ਹੈ ਬੱਸ ਦੀ ਇੱਕ ਸਵਾਰੀ ਬੰਦਾ ਇੱਕ ਬੱਸ ਦੀ ਸਵਾਰੀ ਜੋਗਾ ਹੀ
0: ਬਿਲਕੁਲ ਥੈਂਕ ਯੂ ਤੁਹਾਡਾ ਵੀਰ ਜੀ ਬਹੁਤ ਵਧੀਆ ਲੱਗਾ ਗੱਲ ਕਰਕੇ
4: ਥੈਂਕ ਯੂ
1: ਮਿਹਰਬਾਨੀ
0: ਰਵਿੰਦਰ ਥੈਂਕ ਯੂ ਨਾਲੇ ਵਧੀਆ ਲੱਗਦਾ ਐਡੀ ਦੂਰ ਦੂਰ ਬੈਠਾ ਸਾਡਾ ਪਰਿਵਾਰ ਸੁਣ ਰਿਹਾ ਕਿਉਂਕਿ ਤੁਹਾਡੇ ਕੋਲੋਂ ਵੀ ਕੁਛ ਸੁਣਨ ਕਰਨ ਦੀ ਗੱਲ ਕੋਈ ਪਤਾ ਬਿਨਾਂ ਉੱਥੇ ਗਏ ਕਈ ਕੁਛ ਪਤਾ ਲੱਗ ਜਾਂਦਾ ਅਤੇ ਧੰਨਵਾਦ ਤੁਹਾਡਾ ਕਾਲ ਕਰਨ ਦੇ ਲਈ ਵੀ ਮਿਹਰਬਾਨੀ ਅਤੇ ਕੁਛ ਇੱਕ ਮੈਸੇਜ ਆਪਾਂ ਲੈ ਲੈਂਦੇ ਹਾਂ ਫਿਰ ਆਪਾਂ ਇਜਾਜ਼ਤ ਵੀ ਲਵਾਂਗੇ ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਮਨ ਮੇਰੇ ਵਗਦੇ ਪਾਣੀ ਵਾਂਗੂ ਤੂੰ ਚੱਲਦਾ ਰਹੀਂ ਔਖੀਆਂ ਸੌਖੀਆਂ ਰਾਹਾਂ ਦੀ ਪਰਵਾਹ ਨਾ ਕਰੀਂ ਜੋ ਮਿਲ ਜਾਵੇ ਉਸੇ ਵਿੱਚ ਖੁਸ਼ ਰਹੀਂ ਹਵਾਵਾਂ ਦੇ ਬੁੱਲਿਆਂ ਵਾਂਗੂ ਵਗਦਾ ਰਹੀਂ ਸਮਾਂ ਸਥਾਨ ਅਤੇ ਸਬੱਬ ਦੀ ਖੇਡ ਬਣੀ ਹੋਈ ਹੈ ਬਹੁਤ ਸ਼ੁਕਰੀਆ ਤੁਹਾਡਾ ਅਤੇ ਕਹਿੰਦੇ ਜੀ ਕਹਿੰਦੇ ਨੇ ਕਿ ਭਾਅ ਜੀ ਜੋ ਤੁਹਾਡਾ ਸਵਾਲ ਸੀ ਕਿ ਇੰਡੀਆ ਹੁੰਦੇ ਤਾਂ ਤੁਸੀਂ ਕੀ ਹੁੰਦੇ ਅਤੇ ਭਾਅ ਜੀ ਆਸਟ੍ਰੇਲੀਆ ਨੇ ਸਾਰੀ ਦੁਨੀਆਂ ਨੂੰ ਰੋਟੀਆਂ ਲਾਈਆਂ ਅੱਛਾ ਆਸਟ੍ਰੇਲੀਆ ਨੇ ਸਾਰੀ ਅੱਛਾ ਦੁਨੀਆਂ ਨੂੰ ਰੋਟੀਆਂ ਲਾਈਆਂ ਓਕੇ ਜੋ ਅਸੀਂ ਇੱਥੇ ਆਏ ਅਤੇ ਆਉਣ ਤੋਂ ਬਾਅਦ ਘਰ ਦੇ ਰਿਸ਼ਤੇਦਾਰ ਤੱਕ ਵੀ ਸਾਡੇ ਕੋਲ ਆਏ ਅਤੇ ਇੰਡੀਆ ਦੇ ਵਿੱਚ ਹੁੰਦੇ ਤਾਂ ਸ਼ਾਇਦ ਸਟਰਗਲ ਹੀ ਕਰਦੇ ਹੁੰਦੇ ਆਪਣੇ ਵਰਗੇ ਮੇਰੇ ਬਹੁਤ ਦੋਸਤ ਮਿੱਤਰ ਨੇ ਜੋ ਸਿਰਫ ਉੱਥੇ ਜੋਗੇ ਹੀ ਨੇ ਪਰ ਦਿਲ ਉਦਾਸ ਹੁੰਦਾ ਹੈ ਦੁਨੀਆ ਕੋਈ ਗਰੀਬ ਨਾ ਹੋਵੇ ਭਾਵੇਂ ਕੋਈ ਕਿਤੇ ਵੀ ਹੋਵੇ ਬਾਕੀ ਧੰਨਵਾਦ ਪਤਨੀਆਂ ਦਾ ਜੋ ਸਾਨੂੰ ਇੱਥੇ ਲੈ ਕੇ ਆਈਆਂ ਅਤੇ ਮੇਰੇ ਵਰਗੇ ਬਹੁਤ ਹੋਣਗੇ ਜੋ ਸਪਾਊਸ ਬਣ ਆਏ ਅਤੇ ਮੈਂ ਅਹਿਮੀਅਤ ਅਤੇ ਸਜਦਾ ਉਹ ਉਸ ਖੁਦਾ ਦਾ ਸਾਨੂੰ ਇੱਥੇ ਲੈ ਕੇ ਆਇਆ ਅਤੇ ਬਹੁਤ ਸੋਹਣੀ ਜ਼ਿੰਦਗੀ ਦਿੱਤੀ ਧੰਨਵਾਦ ਸਾਰੇ ਸੈੱਟ ਹੋਣ ਜਲਦੀ ਜਲਦੀ ਮੈਂ ਕੰਪਿਊਟਰ ਹਾਰਡਵੇਅਰ ਕਰਕੇ ਆਇਆ ਸੀ ਅਤੇ ਘੱਟੋ ਘੱਟ 10 ਕੰਮ ਬਦਲੇ ਹੋਣੇ ਆ ਪਰ ਕੋਸ਼ਿਸ਼ ਜੋ ਸਿੱਖਿਆ ਉਹਨੂੰ ਹੀ ਕਰਾਂ
1: ਪਰ ਮੈਨੂੰ ਇਹਨਾਂ ਦਾ ਇਹ ਵਧੀਆ ਲੱਗਿਆ ਇੱਕ ਸੈਂਸ ਆਫ ਗ੍ਰੈਟੀਟਿਊਡ ਆ ਨਾ ਜਿਹੜਾ ਪੰਜਾਬੀ ਮਰਦਾਂ 'ਚ ਇਹ ਬਹੁਤ ਘੱਟ ਆ ਇਹ ਕਹਿ ਦੇਣਾ ਕਿ ਮੈਂ ਹੈ ਨਾ ਆਪਣੀ ਪਤਨੀ ਦੇ ਨਾਲ ਆਇਆ ਸੀ ਸਪਾਊਸ ਵੀਜ਼ੇ 'ਤੇ ਅਤੇ ਜੋ ਕੁਛ ਮੈਂ ਹਾਂ ਅਤੇ ਉਹਦੇ ਕਰਕੇ ਹਾਂ ਇਹਨਾਂ ਨੇ ਸੁਨੇਹਾ ਸ਼ੁਰੂ 'ਚ ਹੀ ਪਹਿਲੀ ਲਾਈਨ ਹੀ ਉਹ ਲਿਖ ਦਿੱਤੀ ਆ
0: ਜੀ ਨਹੀਂ ਬਹੁਤ ਵਧੀਆ ਜੀ ਧੰਨਵਾਦ ਤੁਹਾਡਾ ਅਤੇ ਗੁਰਸੇਵਕ ਜੀ ਕਹਿੰਦੇ ਨੇ ਕਿ ਜਿਵੇਂ ਤੇਰੀ ਰਜ਼ਾ ਬਸ ਉਸ ਵਿੱਚ ਮੰਜਾ ਹੈ ਓਕੇ
1: ਹਿੰਦੀ 'ਚ ਲਿਖਿਆ
0: ਨਹੀਂ ਨਹੀਂ ਹੈਗਾ ਤਾਂ ਪੰਜਾਬੀ 'ਚ ਹੀ ਆ ਮੈਨੂੰ ਲੱਗਦਾ ਮਜ਼ਾ ਲਿਖਣਾ ਹੋਣਾ ਨਾ ਮੰਜਾ ਲਿਖਤਾ
1: ਆਟੋ ਕਰੈਕਟ
0: ਮੈਂ ਵੀ ਆਖਾਂ ਵੀ ਉਸੇ ਵਿੱਚ ਮੰਜਾ ਕਹਿੰਦਾ ਚਲੋ ਜਾਂਦੇ ਜਾਂਦੇ ਵੀ ਜ਼ਰੂਰੀ
1: ਹੈ, ਨਹੀਂ ਤੇ ਦੁਪਹਿਰੇ ਸੌਣ ਲੈਣਾ ਤੈਨੂੰ, ਤਾਂ ਕਰਕੇ ਵੀ ਥੋੜ੍ਹਾ ਜਿਹਾ ਪੜ੍ਹਾਈ ਲਿਖਾਈ 'ਚ ਹੋ ਜਾਂਦਾ ਲੰਚ ਤੋਂ ਬਾਅਦ ਨਾ।
0: ਨਹੀਂ ਤੁਹਾਡੀ ਗੱਲ ਇਹਨਾਂ ਨੂੰ ਜਾ ਰਹੀ ਹੈ, ਲਿਖਿਆ ਮੰਜਾ ਇਹਨਾਂ ਨੇ, ਮੈਂ ਪੜ੍ਹਿਆ ਨਹੀਂ ਮੰਜਾ, ਇਹਨਾਂ ਨੇ ਲਿਖਿਆ ਹੀ ਮੰਜਾ ਵਾ।
1: ਚਲੋ ਓਕੇ,
0: ਸਤਿ ਸ਼੍ਰੀ ਅਕਾਲ। ਵਿੱਚ ਸੰਡੇ ਤੋਂ ਮੈਸੇਜ ਕਰਦੇ ਨੇ ਬਲਵੰਤ ਜੀ, ਮਿਹਰਬਾਨੀ ਜੀ। ਅਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਟਵੰਬਾ ਆਪਣੇ ਬਾਈ ਰਾਜ ਸੰਗਰ ਵੀ ਰਹਿੰਦੇ ਆ, ਬਿਪਾਸ਼ਾ ਬਾਸੂ ਵਾਲੇ। ਅੱਛਾ, ਤੁਹਾਡੀ ਬੜੀ ਯਾਦਾਸ਼ਤ ਹੈ ਯਾਰ, ਬਹੁਤ ਕਹਿੰਦੇ ਕਿ ਸੋਹਣਾ ਟੋਪਿਕ ਆ।
1: ਇਹਨਾਂ ਨੇ ਗੋਲਡ ਕੋਸਟ ਐਸ਼ਬਰੇਰਾ ਇਹਨਾਂ ਜੋੜ ਦੇਣਾ, ਸਿਡਨੀ ਸੁਸ਼ਮਿਤਾ ਸੈਨ ਵਾਲੇ ਰਹਿੰਦੇ।
0: ਹਾਜ਼ਰੀ ਕਹਿੰਦੇ ਲਾ ਲਓ ਮੇਰੀ। ਸਤਿ ਸ਼੍ਰੀ ਅਕਾਲ ਜੀ ਬਲੀਪ ਭਾਅ ਜੀ, ਕਿ ਇਹ ਕਿਸੇ ਦੇ ਹੱਥ ਨਹੀਂ, ਇਹ ਪ੍ਰੀ ਪਲੈਨਡ ਬਾਏ ਵੈਕਰੂ ਐਂਡ ਅਸੀਂ ਜਸਟ ਪਲੇ ਕਰ ਰਹੇ ਹਾਂ। ਅਤੇ ਇਮਾਨਦਾਰੀ ਦੇ ਨਾਲ ਕੰਮ ਕਰੀ ਜਾਓ ਅਤੇ ਡੈਸਟਨੀ ਆਪੇ ਮਿਲ ਜਾਂਦੀ ਹੈ।
1: ਸਾਹਿਬ ਹੱਥ ਡੋਰਾਂ ਬਹੁਤ।
0: ਪਰਮਿੰਦਰ ਜੀ ਧੰਨਵਾਦ ਤੁਹਾਡਾ। ਗੁਰਨਿਸ਼ਾਨ ਜੀ ਕਹਿੰਦੇ ਕਿ ਮੈਨੂੰ ਹਮੇਸ਼ਾ ਚਾਅ ਸੀ ਕਿ ਕੋਈ ਯੂਨੀਫੋਰਮਡ ਜੋਬ ਕਰਨੀ ਚਾਹੀਦੀ ਹੈ, ਮੈਂ ਚੂਜ਼ ਕੀਤਾ ਕਿ ਆਸਟ੍ਰੇਲੀਆ ਬਾਰਡਰ ਪੋਸਟ ਦੇ ਵਿੱਚ ਜਾਇਆ ਜਾਵੇ। ਅਤੇ ਪਰਮਾਤਮਾ ਦੀ ਮਿਹਰ ਸਦਕਾ ਪ੍ਰੋਸੈਸ ਕੰਪਲੀਟ ਕਰਕੇ ਮੇਰੀ ਏ ਬੀ ਐੱਫ ਦੀ ਸਿਲੈਕਸ਼ਨ ਹੋ ਗਈ, ਅਤੇ ਕੁਛ ਕਾਰਨਾਂ ਕਰਕੇ ਏ ਬੀ ਐੱਫ ਦੀ ਪਲੇਸ ਛੱਡਣੀ ਪਈ, ਅਤੇ ਹੁਣ ਮੈਂ ਟਰੱਕ ਚਲਾ ਰਿਹਾ। ਅਤੇ ਅੱਜ ਮੈਨੂੰ ਕੋਈ ਰੀਗਰੈਟ ਨਹੀਂ, ਆਈ ਐਮ ਹੈਪੀ ਐਂਡ ਸੈਟਿਸਫਾਈ ਇਨ ਲਾਈਫ।
1: ਨਹੀਂ ਗੱਲ ਤਾਂ ਖੁਸ਼ੀ ਦੀ ਹੈ ਜੀ, ਕਿਤੋਂ ਵੀ ਮਿਲ ਸਕਦੀ ਹੈ। ਮੈਂ ਉਹ ਬੰਦਾ ਸੀ ਕਹਿੰਦਾ, ਮੈਂ ਸੋਚਿਆ ਸੀ ਵੀ ਹੈ ਨਾ ਮੈਨੂੰ ਕੋਈ ਯੂਨੀਫਾਰਮ ਵਾਲੀ ਜੋਬ ਮਿਲੇ, ਉਹ ਹੁਣ ਬਾਜੇ ਵਾਲੇ ਨਾਲ ਜਾਂਦਾ। ਕੰਮ ਕੋਈ ਛੋਟਾ ਵੱਡਾ ਨਹੀਂ, ਪਰ ਗੱਲ ਫਿਰ ਉੱਥੇ ਆ ਨਿਬੜਦੀ,
0: ਗੱਲ ਫਿਰ ਉੱਥੇ ਆ ਜਾਂਦੀ ਹੈ। ਅਤੇ ਧੰਨਵਾਦ ਜੀ ਕਹਿੰਦੇ ਨੇ ਕਿ ਮੇਰੀ ਤਾਂ ਜੀ ਕਹਿੰਦੇ ਮੈਨੂੰ ਤਾਂ ਜੀ ਦਸਵੇਂ ਪਾਤਸ਼ਾਹ ਇੱਥੇ ਲੈ ਕੇ ਆਇਆ, ਮੇਰੀ ਕਿੱਥੇ ਔਕਾਤ ਸੀ। ਸ਼ੁਕਰਾਨਾ, ਸਭ ਤੋਂ ਵੱਡੀ ਗੱਲ ਇਹੋ ਹੀ ਆ ਜੀ, ਤੁਸੀਂ ਕਿਸੇ ਦੇ ਲੜ ਲੱਗ ਜਾਓ, ਕਿਸੇ ਦੇ ਉੱਤੇ ਡੋਰਾਂ ਸੁੱਟ ਦਿਓ, ਅਤੇ ਜੇ ਡੋਰਾਂ ਸੁੱਟਦੇ, ਅੱਛਾ ਕਈ ਬੰਦਿਆਂ ਦੇ ਇਹ ਵੇਖੀਦਾ ਵੀ ਉਹ ਡੋਰੀਆਂ 'ਤੇ ਸੁੱਟਦੇ ਨੇ ਇੱਕ ਸਮੇਂ, ਪਰ ਬਾਅਦ ਵਿੱਚ ਜਦੋਂ ਕ੍ਰੈਡਿਟ ਦੇਣ ਦੀ ਵਾਰੀ ਆਉਂਦੀ ਆ ਫਿਰ ਨਹੀਂ ਕ੍ਰੈਡਿਟ ਦਿੰਦੇ। ਸੋ ਤੁਸੀਂ ਆਪਾਂ ਜੇ ਉਹਦੇ ਉੱਤੇ ਆਪਾਂ ਡੋਰਾਂ ਸੁੱਟੀਆਂ, ਉਹ ਟਾਸਰਾ ਉਹਦਾ, ਅਤੇ ਸ਼ੁਕਰਾਨਾ ਵੀ ਪਲ ਪਲ ਫਿਰ ਉਹਦਾ ਹੀ ਚਾਹੀਦਾ, ਫਿਰ ਆਪਣਾ ਵਿੱਚੋਂ ਆਪਣਾ ਆਪ ਫਿਰ ਕੱਢ ਲੈਣਾ ਚਾਹੀਦਾ ਸਾਨੂੰ ਵੀ ਹਾਂ ਮੈਂ ਆਹ ਕੀਤਾ ਸੀ, ਫਿਰ ਮੈਂ ਇੰਨੀ ਸਟਰਗਲ ਕੀਤੀ, ਫਿਰ ਮੈਂ ਉੱਥੇ ਕੀਤੀ। ਉਹ ਤੁਹਾਡੀ ਇੱਕ ਸਭ ਸਟੋਰੀ ਹੋ ਸਕਦੀ ਆ,
1: ਆ ਜਾਂਦੀ ਆ
0: ਉੱਥੇ, ਫਿਰ ਉਹ ਚੀਜ਼ ਪਤਾ ਹੀ ਨਹੀਂ ਲੱਗਦਾ ਕਦੋਂ ਬਦਲ ਜਾਂਦੀ ਹੈ। ਸਤਿ ਸ਼੍ਰੀ ਅਕਾਲ ਜੀ, ਲਵ ਟੂ ਹੇਅਰ ਯੂ ਆਲ ਦਾ ਟਾਈਮ ਐਂਡ ਇਟਸ ਅ ਥੈਰੇਪੀ ਫੋਰ ਮੀ, ਆਈ ਕੈਨ ਲਿਸਨ ਯੂ ਹੋਲ ਡੇ, ਸਟਿਲ ਨੋਟ ਐਨਫ, ਥੈਂਕ ਯੂ ਤੁਹਾਡਾ।
1: ਰੇਡੀਓ ਹਾਂਜੀ ਜਿੰਦਾਬਾਦ, ਰੇਡੀਓ ਹਾਂਜੀ ਜਿੰਦਾਬਾਦ।
0: ਥੈਂਕ ਯੂ ਜਸ ਸ਼ਰਮਾ ਜੀ, ਧੰਨਵਾਦ ਤੁਹਾਡੇ ਇਹਨਾਂ ਬੋਲਾਂ ਦੇ ਲਈ, ਹੱਲਾਸ਼ੇਰੀ ਦੇ ਲਈ। ਟਾਈਗਰ ਜੀ ਕਹਿੰਦੇ ਆਸ ਕਰਦੇ ਸਭ ਵਧੀਆ ਹੋਣਗੇ, ਕੱਲ੍ਹ ਦਾ ਡਿਨਰ ਵਾਜ ਪਨੀਰ ਮੱਖਣੀ ਵਿਦ ਗਾਰਲਿਕ ਨਾਨ, ਅੱਜ ਛੋਟਾ ਹੀ ਮੈਨਿਊ ਹੈ,
1: ਕੱਲ੍ਹ ਸੈਲਡ ਲੈ ਲਿਆ ਹੋਣਾ
0: ਹੈ
1: ਅਤੇ ਦਹੀਂ ਰਾਇਤਾ
0: ਹੋਣਾ, ਲਿਖਿਆ ਨਹੀਂ ਪਰ ਇਹਨਾਂ ਨੇ
1: ਅੰਡਰਸਟੂਡ
0: ਹੁੰਦਾ, ਡੇਲਿਆਂ ਦਾ ਚਾਰ ਚੂਰ ਲੈਂਦੇ ਨਾਲ, ਕੋਈ ਮਤਲਬ ਕੋਈ ਮੈਸੇਜ
1: ਨਹੀਂ। ਮੈਥੇਮੈਟਿਕਸ ਵਾਲਾ ਟੀਚਰ ਨਹੀਂ ਸੀ, ਉਹ ਖਾਲੀ ਕੌਲੀ 'ਚ ਬੁਰਕੀਆਂ ਲਾਈ ਜਾਂਦਾ ਸੀ, ਕਹਿੰਦਾ ਇਹ ਕੀ ਕਰਨ ਲੱਗਿਆ, ਕਹਿੰਦਾ ਦਾਲ ਸਪੋਜ਼ ਕੀਤੀ ਹੋਈ ਹੈ, ਮੈਂ ਸਪੋਜ਼ ਹੀ ਕਰਨਾ ਸੀ ਭਰਾਵਾ, ਕੋਈ ਬਟਰ ਚਿਕਨ, ਕੋਈ ਪਨੀਰ, ਕੋਈ ਉਦਾਂ ਦੀਆਂ ਚੀਜ਼ਾਂ ਸਪੋਜ਼ ਕਰ ਲਿਆ, ਮੰਨ ਲਓ ਮੂਲ 300 ਹੈ।
0: ਅਤੇ ਸਿੱਧੂ ਸਾਹਿਬ ਕਹਿੰਦੇ ਵੀ ਮਜ਼ਾ ਹੀ ਲਿਖਿਆ ਸੀ ਅਤੇ ਮੰਜਾ ਬਣ ਗਿਆ ਯਾਰ, ਉਹ ਮਤਲਬ ਇੰਨਾ ਕੁ, ਚਲੋ ਇੰਨਾ ਕੁ ਤਾਂ ਹੁਣ ਆਪਾਂ ਨੂੰ ਵੀ ਹਿਸਾਬ ਲਾ ਲੈਣਾ ਚਾਹੀਦਾ,
1: ਕੁਛ ਨਹੀਂ ਰਣਜੋ ਤੁਹਾਡਾ ਹੋ ਸਕਦਾ ਯਾਰ,
0: ਬਈ ਜ਼ਰੂਰੀ ਨੇ ਚੀਜ਼ਾਂ, ਵੇਖੋ ਹਾਸਾ ਠੱਠਾ ਤਾਂ ਇਹਨਾਂ ਚੀਜ਼ਾਂ ਨਾਲ ਆਉਂਦਾ ਨਾ, ਵੇਖੋ ਗਲਤੀ 'ਚੋਂ ਹਾਸਾ ਨਿਕਲਦਾ,
1: ਹਾਸਾ ਠੱਠਾ ਪਾਉਣ ਲਈ ਇੱਦਾਂ ਜਾਣ ਬੁੱਝ ਕੇ ਕੀਤਾ ਹੁੰਦਾ, ਮੈਂ ਤੈਨੂੰ ਬੈਨੀਫਿਟ ਆਫ ਡਾਊਟ ਦੇ ਸਕਦਾ।
0: ਨਹੀਂ ਫਿਰ ਤਾਂ ਵੀ ਵਧੀਆ ਗੱਲ ਆ ਨਾ, ਵੇਖੋ ਹਾਸਾ ਮਤਲਬ ਨਿਕਲਣਾ ਚਾਹੀਦਾ, ਇੱਦਾਂ ਦੀ ਨਿੱਕੀ ਨਿੱਕੀ ਜਿਹੜੀ ਗਲਤੀ ਆ ਉਹ ਸਾਨੂੰ ਮਤਲਬ ਖੁਸ਼ ਕਰ ਜਾਂਦੀ ਆ ਨਾ,
1: ਕਦੇ ਇੰਟਰਸਟ ਰੇਟ ਵਾਲੀਆਂ ਖਬਰਾਂ ਸੁਣਾਉਣ ਲੱਗ ਜਾਓ, ਕਦੇ ਕੁਛ ਕਰਨ ਲੱਗ ਜਾਓ, ਬਾਅਦ 'ਚ ਕਹੋ ਹੱਸੋ।
0: ਨਹੀਂ ਉਹ ਤਾਂ ਸੁਣਾਈ ਦੀਆਂ ਵਾ ਵੀ ਜਿਹੜਾ ਮਤਲਬ ਹੋਰ ਵੀ ਪਛੰਡੇ ਨਾ ਮਾਰੋ, ਗਾਂ ਹਾਲਾਤ ਜਿਹੜੇ ਨੇ ਇਸ ਪਾਸੇ ਨੂੰ ਜਾ ਰਹੇ ਆ,
1: ਆਪਣੇ ਆਪ 'ਤੇ ਹੱਸੋ
0: ਹੈ ਵੀ ਥੋੜ੍ਹਾ ਜਿਹਾ। ਉਹ ਤਾਂ ਇਹ ਹੁੰਦਾ ਨਾ ਵੀ ਤੁਸੀਂ ਪਲੈਨਿੰਗ ਭਾਈ ਉਸ ਹਿਸਾਬ ਦੇ ਨਾਲ ਕਰਿਓ, ਅਤੇ ਬਾਕੀ ਜੋ ਵੇਖੋ
1: ਸਾਡਾ ਕੰਮ ਆ। ਕਹਿੰਦਾ ਡਾਕਟਰ ਸਾਹਿਬ ਆਈ ਫੀਲ ਲਾਈਕ ਨੀਡਲ, ਓਕੇ ਨਾਓ ਆਈ ਸੀ ਯੂਅਰ ਪੁਆਇੰਟ।
0: ਥੈਂਕ ਯੂ ਮਨਦੀਪ ਸਿੱਧੂ ਜੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ, ਅਤੇ ਧੰਨਵਾਦ ਜੀ। ਅਤੇ ਹੁਣ ਆਪਾਂ ਲਈਏ ਇਜਾਜ਼ਤ।
1: ਹਾਂਜੀ, ਹੁਣ ਕਾਫੀ ਗੱਲਾਂ ਬਾਤਾਂ ਹੋ ਗਈਆਂ ਜੀ, ਟੋਪਿਕ 'ਤੇ ਵੀ ਆਪਾਂ ਵਿਚਾਰ ਚਰਚਾ ਹੋ ਗਈ, ਜਿਨ੍ਹਾਂ ਜਿਨ੍ਹਾਂ ਨੇ ਸਾਂਝ ਪਾਈ ਖਾਸ ਤੌਰ 'ਤੇ ਦੂਰ ਦੁਰਾਡਿਓ, ਉਹ ਭਾਈ ਉਹਨਾਂ ਦਾ ਵਿਸ਼ੇਸ਼ ਧੰਨਵਾਦ ਆ। ਅਤੇ ਅਕਸਰ ਸਾਂਝ ਪਾਇਆ ਕਰੋ, ਕਿਉਂਕਿ ਅੱਜ ਤੁਸੀਂ ਪਹਿਲੀ ਵਾਰ ਕਿਹਾ ਕਿ ਅਸੀਂ ਪਹਿਲੀ ਵਾਰ ਸਾਂਝ ਪਾਈ ਆ, ਅਤੇ ਸਾਡੀ ਮਨਸ਼ਾ ਇਹੀ ਆ ਵੀ ਪਰਿਵਾਰ ਦੇ ਜਿੰਨੇ ਜੀ ਆ, ਜਿੰਨੇ ਸਾਨੂੰ ਸੁਣਦੇ ਆ, ਆਨੀ ਬਹਾਨੇ ਸੁਨੇਹੇ ਰੂਪੀ ਜਾਂ ਗੱਲਾਂ ਬਾਤਾਂ ਰੂਪੀ ਸਾਡੇ ਨਾਲ ਜੁੜੋ, ਸਾਨੂੰ ਪਤਾ ਲੱਗੇ ਕਿ ਅਸੀਂ ਦੂਰ ਦੁਰਾਡੇ ਵਾਸਤੇ ਸਾਡੀ ਆਵਾਜ਼ ਸੁਣਦੇ ਹੋ। ਜ਼ਰੂਰੀ ਨਹੀਂ ਕਿ ਪ੍ਰੋਗਰਾਮ ਨੂੰ ਚੰਗਾ ਚੰਗਾ ਹੀ ਕਹਿਣਾ, ਜਿੱਥੇ ਕਿਤੇ ਫੀਡਬੈਕ ਦੀ ਸਾਨੂੰ ਲੋੜ ਹੁੰਦੀ ਆ ਉੱਥੇ ਫੀਡਬੈਕ ਦੇਣ ਤੋਂ ਗੁਰੇਜ਼ ਵੀ ਨਾ ਕਰਿਓ, ਕਈ ਚੀਜ਼ਾਂ 'ਚ ਸੁਧਾਰ ਦੀ ਲੋੜ ਹੁੰਦੀ ਆ, ਉਹਦੇ ਲਈ ਵੀ ਅਸੀਂ ਖਿੜੇ ਮੱਥੇ ਤੁਹਾਡੇ ਸੁਝਾਅ ਪ੍ਰਵਾਨ ਕਰਾਂਗੇ
0: ਜੀ। ਬਿਲਕੁਲ, ਅਤੇ ਹੱਸਦੇ ਖੇਡਦੇ ਰਹੋ ਜੋ ਵੀ ਤੁਸੀਂ ਕਰ ਰਹੇ ਹੋ, ਵੱਡੀ ਚੀਜ਼ ਇਹ ਆ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਉੱਥੋਂ ਤੱਕ ਪਹੁੰਚੇ ਉਹਨੂੰ ਤੁਸੀਂ ਇਮਾਨਦਾਰੀ ਦੇ ਨਾਲ ਕਰਦੇ ਰਹੋ। ਇੱਕ ਵਾਰੀ ਜਦੋਂ ਵੀ ਆਪਾਂ ਸ਼ੁਰੂ ਕਰਨ ਲੱਗਦੇ ਹਾਂ ਸਵੇਰੇ ਅਤੇ ਤੁਸੀਂ ਸ਼ਿਫਟ ਸ਼ੁਰੂ ਕਰਨ ਲੱਗੇ ਹਾਂ, ਕਰੀ ਉਹਦਾ ਸ਼ੁਕਰ ਕਰ ਲਿਆ ਕਰੋ ਵੀ ਤੂੰ ਸਾਡੀ ਇੱਥੇ ਡਿਊਟੀ ਲਾਈ ਹੈ ਅਤੇ ਇਹ ਡਿਊਟੀ ਆਪਾਂ ਇਮਾਨਦਾਰੀ ਦੇ ਨਾਲ ਕਰ ਸਕੀਏ। ਜਦੋਂ ਆਪਾਂ ਕੰਮ ਆਪਣਾ ਸਮਝ ਕੇ, ਚਾਹੇ ਤੁਸੀਂ ਕਿਸੇ ਦਾ ਵੀ ਕਰ ਰਹੇ ਹੋ ਅਤੇ ਭਾਵੇਂ ਆਪਣਾ ਵੀ ਕਰ ਰਹੇ ਹੋ, ਉਹਨੂੰ ਜੇ ਤੁਸੀਂ ਆਪਣਾ ਸਮਝ ਕੇ ਤੁਸੀਂ ਕਰਨਾ ਸ਼ੁਰੂ ਕਰ ਦਿੱਤਾ, ਕਈ ਵਾਰੀ ਸਾਡਾ ਆਪਣਾ ਹੀ ਕੰਮ ਹੁੰਦਾ ਅਤੇ ਅਸੀਂ ਫਿਰ ਵੀ ਆਪਣਾ ਸਮਝ ਕੇ ਨਹੀਂ ਕਰਦੇ।
1: ਜਪਾਨੀ ਕਿਤਾਬ ਹੈ ਇੱਕ ਘਰ ਦੀ ਸਫਾਈ ਬਾਰੇ ਆ ਉਹ, ਉਹ ਕਹਿੰਦੀ ਜਿਉਂ ਜਿਉਂ ਚੀਜ਼ਾਂ ਸਿੱਟਦੇ ਆ ਨਾ ਉਹਨਾਂ ਦਾ ਥੈਂਕ ਯੂ ਕਰ ਕਰ ਸਿੱਟੋਂਗੇ ਤੁਹਾਨੂੰ ਸਫਾਈ 'ਚ ਮਜ਼ਾ ਆਉਣ ਲੱਗ ਜਾਊ। ਮਤਲਬ ਸਤਿਕਾਰ ਦੇਣ ਦੀ ਗੱਲ ਆ ਕਿਸੇ ਵੀ ਚੀਜ਼ ਨੂੰ, ਕੰਮ ਨੂੰ, ਭਾਵੇਂ ਉਹ ਘਰ ਦਾ ਕੰਮ ਹੀ ਆ, ਉਹਨੂੰ ਪਿਆਰ ਕਰਨ ਦੀ ਲੋੜ ਆ, ਤਾਂ ਉਹ ਦੇਖੋ ਕਿੰਨਾ ਸੋਹਣਾ ਹੋਊਗਾ।
0: ਬਿਲਕੁਲ, ਸੋ ਇਹ
1: ਸਾਡੇ ਬਜ਼ੁਰਗਾਂ ਨੇ ਸਾਨੂੰ ਤਾਂ ਹੀ ਵਾਰ ਵਾਰ ਸਿਖਾਇਆ ਸੀ ਨਾ, ਵਰਕ ਇਜ਼ ਵਰਸ਼ਿਪ, ਕੰਮ ਹੀ ਪੂਜਾ, ਹੈ ਨਾ,
0: ਅਤੇ
1: ਉਹਨੂੰ ਪੂਜਾ ਸਮਝ ਕੇ ਪੂਜਾ ਕਿਵੇਂ ਆ
0: ਕੀ ਕਰਦੀ ਸੀ।
1: ਹਾਂ, ਜੇ ਉੱਦਾਂ ਕਰਨ ਲੱਗ ਜਾਓਗੇ ਤਾਂ, ਹੈ ਨਾ, ਪਿਆਰ ਕਰਨ ਦੀ ਕੋਈ ਟ੍ਰੇਨਿੰਗ ਥੋੜ੍ਹੀ ਆ, ਪਿਆਰ ਕਰਨ ਲੱਗ ਜਾਓ, ਪਿਆਰ ਹੋਣ ਲੱਗ ਜਾਣਾ,
0: ਆਪਣੇ ਆਪ ਆ ਜਾਂਦਾ। ਇਹ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਹੁੰਦੀਆਂ ਨੇ, ਹੈ ਨਾ। ਹੁਣ ਤੁਸੀਂ ਕਹਿ ਸਕਦੇ ਹੋ ਮੈਂ ਕੰਮ ਆ, ਮੈਂ ਆ, ਮੈਂ ਇੱਦਾਂ ਕਰਕੇ ਅਤੇ ਇੱਦਾਂ ਕਰਕੇ ਅਤੇ ਇੱਥੋਂ ਤੱਕ ਆ ਗਿਆ, ਕਿਉਂਕਿ ਕਈ ਵਾਰੀ ਜਦੋਂ ਆਪਾਂ ਕਾਮਯਾਬ ਹੋ ਜਾਂਦੇ ਨਾ ਉਦੋਂ ਪਿੱਛੇ ਸਟੋਰੀਆਂ ਬਹੁਤ, ਫਿਰ ਆਪਾਂ ਸਾਡਾ ਆਪਣਾ ਆਪ ਦਿਮਾਗ ਸਾਡਾ ਬੜੀਆਂ ਸਟੋਰੀਆਂ ਕ੍ਰੀਏਟ ਕਰ ਲੈਂਦਾ ਅਤੇ ਅਸੀਂ ਉਸ ਤਰੀਕੇ ਨਾਲ ਸੁਣਾ ਵੀ ਦਿੰਦੇ ਹਾਂ, ਕਿਉਂਕਿ ਫਿਰ ਉਹ ਪਿੱਛੇ ਤੁਹਾਡੇ ਨਾ ਲਿੰਕ ਜੇ ਰਲ ਰੁਲ ਕੇ ਕੁਛ ਨਾ ਕੁਛ ਜ਼ਰੂਰ ਹੋ ਜਾਂਦਾ। ਪਰ ਜਦੋਂ ਆਪਾਂ ਉਸ ਸਫ਼ਰ 'ਚੋਂ ਲੰਘੇ ਹੁੰਦੇ ਹਾਂ ਤਾਂ ਉਦੋਂ ਤੁਹਾਨੂੰ ਇਸ ਚੀਜ਼ ਦਾ ਚੇਤਾ ਖਿਆਲ ਨਹੀਂ ਹੁੰਦਾ, ਉਹ ਆਪਣੇ ਆਪ ਇੱਕ ਇੱਕ ਕਦਮ ਗਏ, ਇੱਕ ਕਦਮ ਚੱਲ ਚੱਲ ਕੇ ਅਤੇ ਆਪਾਂ ਉੱਥੇ ਪਹੁੰਚ ਜਾਂਦੇ ਹਾਂ, ਅਤੇ ਹੁਣ ਵੀ ਜਿੱਥੇ ਆਪਾਂ ਚੱਲ ਰਹੇ ਹਾਂ ਇਹ ਵੀ ਕਿਸੇ ਨਾ ਕਿਸੇ ਮੰਜ਼ਿਲ 'ਤੇ ਆਪੇ ਪਹੁੰਚ ਜਾਣੇ ਹਾਂ, ਹਾਲੇ ਤਾਂ ਸਫ਼ਰ ਜਾਰੀ ਆ ਜਿੰਨਾ ਚਿਰ ਜ਼ਿੰਦਗੀ ਆ ਉਨਾ ਚਿਰ।
1: ਬਸ਼ਰਤੇ ਕਿ ਆਪਣੇ ਕੰਮ ਨੂੰ ਤੁਸੀਂ, ਹੈ ਨਾ, ਸੰਜੀਦਗੀ ਨਾਲ ਕਰੋ, ਹੈ ਨਾ, ਅਤੇ ਜ਼ਰੂਰੀ ਆ, ਅਤੇ ਕੰਮ ਨੂੰ ਤਨਦੇਹੀ ਨਾਲ ਜਿਹੜੇ ਲੋਕ ਕਰਦੇ ਆ ਅਤੇ ਤੁਸੀਂ ਦੇਖੋਗੇ 9 to 5 ਵੱਜਦਿਆਂ ਦਾ ਪਤਾ ਨਹੀਂ ਲੱਗਦਾ, ਪਰ ਜੇ ਕੰਮ ਦਾ ਪਖੰਡ ਕਰਨਾ ਤਾਂ 5 ਵੱਜਣ 'ਚ ਨਹੀਂ ਆਉਂਦੇ,
0: ਬੜਾ ਔਖਾ ਹੋ ਜਾਂਦਾ। ਮੈਂ ਨਾ ਆਪਾਂ, ਮੈਂ ਜਿੱਦਾਂ ਇਹ ਵੇਅਰ ਹਾਊਸ ਭੈਣ ਜੀ ਦੱਸਣ ਦੇ ਕੰਮ ਕਰਦੇ, ਮੈਂ ਵੀ ਵੇਅਰ ਹਾਊਸ 'ਚ ਕਰਦਾ ਰਿਹਾ ਕੰਮ ਕਾਫੀ ਸਮਾਂ, ਅਤੇ ਉੱਥੇ ਘੜੀ ਵੱਲ ਹੀ ਧਿਆਨ ਰਹਿੰਦਾ ਹੁੰਦਾ ਹੈ ਉੱਥੇ, ਮਤਲਬ ਜਦੋਂ ਸਵੇਰੇ ਚੱਲ ਜਾਣਾ ਅਤੇ ਉਹ ਜਿਹੜੀ ਵਿੱਚ ਜੇ ਬ੍ਰੇਕ ਹੁੰਦੀ ਆ ਉਹਦਾ ਟੀਚਾ ਹੋ ਜਾਣਾ, ਅਤੇ ਜਦੋਂ ਉਹ ਵਾਲੀ ਲੈ ਲੈਣੀ ਫਿਰ ਅੱਗੇ ਲੰਚ ਦਾ ਟੀਚਾ ਹੋ ਜਾਣਾ, ਲੰਚ ਤੋਂ ਬਾਅਦ ਫਿਰ ਇੱਕ ਬ੍ਰੇਕ ਹੁੰਦੀ ਸੀ 15 ਮਿੰਟਾਂ ਦੀ, ਫਿਰ ਉਹਦੇ ਵੱਲ ਵੇਖ ਵੇਖ ਕੇ ਟਾਈਮ ਕੱਢਣਾ ਅਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੇਖ ਵੇਖ ਕੇ ਟਾਈਮ ਕੱਢਣਾ। ਪਰ ਕਈ ਵਾਰੀ ਕੰਮਾਂ ਕਾਰਾਂ ਦੇ ਵਿੱਚ ਰੁੱਝ ਰੁੱਝ ਇੱਕਦਮ ਧਿਆਨ ਮਾਰਨਾ ਅਤੇ ਅੱਛਾ ਉਹ
1: ਇੰਨਾ ਟਾਈਮ
0: ਹੋ ਗਿਆ ਯਾਰ ਟਾਈਮ, ਹੈ ਨਾ, ਜਾਂ ਕਿਸੇ ਨੇ ਆਵਾਜ਼ ਮਾਰਨੀ ਵੀ ਆ ਜਾਓ। ਮੈਨੂੰ ਲੱਗਦਾ ਜ਼ਿੰਦਗੀ ਵੀ ਇੱਦਾਂ ਹੀ ਆ, ਕਈ ਵਾਰੀ ਤੁਹਾਨੂੰ ਲੱਗਦਾ ਵੀ ਇਹ ਤਾਂ ਬੜਾ ਭਾਰਾ ਜਿਹਾ ਹੋ ਗਿਆ ਕੰਮ, ਇਹ ਤਾਂ ਹੁਣ ਮਤਲਬ ਚੱਲ ਹੀ ਨਹੀਂ ਰਹੇ ਕਦਮ ਅੱਗੇ, ਅਤੇ ਕਈ ਵਾਰੀ ਤੁਸੀਂ ਐਂ ਝਾਤੀ ਮਾਰ ਕੇ ਵੇਖੋ, ਤੁਹਾਨੂੰ ਲੱਗਦਾ ਵੀ ਯਾਰ ਮੈਂ ਤਾਂ ਮਤਲਬ
1: ਵਕਤ ਚੰਗਾ ਚੱਲਦਾ ਹੋਵੇ ਅਤੇ ਘੜੀ ਦਾ ਪਤਾ ਨਹੀਂ ਲੱਗਦਾ, ਅਤੇ ਵਕਤ ਮਾੜਾ ਚੱਲਦਾ ਹੋਵੇ ਘੜੀ ਪੁੱਛ ਕੇ ਘੁੰਮਦੇ ਆ।
0: ਇਹ ਸਾਰਾ ਕੁਛ ਹੀ ਪਾਰਟ ਆਫ ਹੈ, ਅਤੇ ਆਓ ਆਪਾਂ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਕਿਆ ਸੁਣਿਆ ਮਾਫ਼, ਕੁਛ ਵੱਧ ਘੱਟ ਕਿਹਾ ਗਿਆ ਹੋਵੇ ਤਾਂ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ, ਅਤੇ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ। ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ, ਜੋ ਵੀ ਕਰ ਰਹੇ ਹੋ ਤੁਸੀਂ ਕਰੋਗੇ, ਉਸ ਦੀ ਰਿਸਪੈਕਟ ਕਰਿਓ, ਉਹਦਾ ਸ਼ੁਕਰਾਨਾ ਕਰਿਓ, ਅਤੇ ਆਪਾਂ ਲੈਂਦੇ ਹਾਂ ਇਜਾਜ਼ਤ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਚਰਚਾ ਕਰਨ ਦਾ ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਅੱਜ 22 ਤਰੀਕ ਹੈ ਜੁਲਾਈ ਦਾ ਮਹੀਨਾ ਬੁੱਧਵਾਰ ਦਾ ਦਿਨ ਹਾਂਜੀ ਸਰ ਤੁਸੀਂ ਆਉਣੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲੀ ਨੌਜਵਾਨ ਮਜ਼ਾਰਾਕਾਰੀ ਫਿਰ ਜੰਤਰ ਮੰਤਰ ਤੇ ਕੱਲ੍ਹ ਦਿੱਲੀ 'ਚ ਇਕੱਠੇ ਹੋ ਗਏ ਨੇ ਪਾਰਲੀਮੈਂਟ ਦੇ ਅੰਦਰ ਤੇ ਬਾਹਰ ਭਾਰੀ ਹੰਗਾਮਾ ਹੋਇਆ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ਅੱਗੇ ਧਰਨੇ ਤੇ ਬੈਠ ਗਏ ਜਿਨ੍ਹਾਂ ਨੂੰ ਬਾਅਦ 'ਚ ਉੱਥੋਂ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਪਾਰਲੀਮੈਂਟ ਦੀ ਜਿਹੜੀ ਕਾਰਵਾਈ ਆ ਉਹ ਵੀ ਕੱਲ੍ਹ ਵਾਰ ਵਾਰ ਮੁਲਤਵੀ ਹੁੰਦੀ ਰਹੀ ਤੇ ਅਖੀਰ ਫਿਰ ਪੂਰੇ ਦਿਨ ਲਈ ਮੁਲਤਵੀ ਹੋ ਗਈ ਉੱਧਰ ਪੁਲਿਸ ਨੇ ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਹਰਿਆਣੇ ਵਿੱਚ ਹੀ ਡੱਕ ਲਿਆ ਤੇ ਹਰਿਆਣਾ ਦੇ ਬਾਰਡਰ ਤੇ ਜਿਹੜਾ ਹੈ ਉਹਨਾਂ ਨੇ ਧਰਨਾ ਦਿੱਤਾ ਤੇ ਫਿਰ ਜਿਹੜਾ ਮੰਗ ਪੱਤਰ ਦੇਣ ਤੋਂ ਬਾਅਦ ਆਪਣਾ ਧਰਨਾ ਜਿਹੜਾ ਸੀ ਉਹ ਖਤਮ ਕਰ ਲਿਆ ਉੱਧਰ ਇਕਬਾਲ ਸਿੰਘ ਝੂੰਦਾ ਜੋ ਕਿਸੇ ਵੇਲੇ ਅਕਾਲੀ ਦਲ ਬਾਦਲ ਦੇ ਕਾਫੀ ਨੇੜੇ ਸਮਝੇ ਜਾਂਦੇ ਸੀ ਉਹ ਹੁਣ ਵਾਰਸ ਪੰਜਾਬ ਦੇ ਅਕਾਲੀ ਦਲ ਚ ਸ਼ਾਮਿਲ ਹੋ ਗਏ ਨੇ ਤੇ ਇਸ ਵੇਲੇ ਉਹ ਅਕਾਲੀ ਦਲ ਪੁਨਰ ਸੁਰਜੀਤ ਦੇ ਜਿਹੜਾ ਹੈ ਉਹਨਾਂ ਦੀ ਜਿਹੜੀ ਮੁੱਖ ਕਮੇਟੀ ਉਹਦੇ ਵੀ ਮੈਂਬਰ ਸੀ ਤੇ ਕੱਲ ਚੰਡੀਗੜ੍ਹ ਦੇ ਵਿੱਚ ਝੂੰਦਾ ਤੇ ਸੰਤਾ ਸਿੰਘ ਅਮੈਦਪੁਰੀ ਦੋਨਾਂ ਨੇ ਜਿਹੜਾ ਹੈਗਾ ਅਕਾਲੀ ਦਲ ਵਾਰਸ ਪੰਜਾਬ ਦੇ ਸ਼ਾਮਿਲ ਹੋਣ ਦਾ ਐਲਾਨ ਕੀਤਾ ਉਧਰ ਪੰਜਾਬ ਚ ਜੀ ਰਾਮ ਜੀ ਸਕੀਮ ਲਾਗੂ ਕਰਨ ਲਈ ਸਰਕਾਰ ਨੇ ਕੈਬਨਿਟ ਸਬ ਕਮੇਟੀ ਬਣਾਉਣ ਨੂੰ ਮਨਜ਼ੂਰੀ ਦਿੱਤੀ ਹੈ ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਚ 10 ਲੱਖ ਨਵੇਂ ਰਾਸ਼ਨ ਕਾਰਡ ਬਣਾਏ ਜਾਣਗੇ ਕੱਲ ਮੰਤਰੀ ਮੰਡਲ ਦੀ ਮੀਟਿੰਗ ਚ ਇਹ ਫੈਸਲੇ ਲਏ ਗਏ ਨੇ ਇਹ ਖਾਸ ਖਬਰਾਂ ਨੇ ਹਾਂਜੀ
0: ਜੀ ਬਹੁਤ ਸ਼ੁਕਰੀਆ ਸਭ ਤੋਂ ਪਹਿਲੀ ਖਬਰ ਦੀ ਜੇ ਗੱਲ ਕਰੀਏ ਤੇ ਸ਼ਾਇਦ ਸਰਕਾਰ ਨੂੰ ਇੱਦਾਂ ਲੱਗ ਰਿਹਾ ਜਾਂ ਸੁਣ ਚਾ ਰਿਹਾ ਵੀ ਆਸ ਨਹੀਂ ਫਿਰ ਦੁਬਾਰਾ ਤੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇਕੱਠੇ ਹੋਣਗੇ ਲਾਠੀਚਾਰਜ ਤੋਂ ਬਾਅਦ ਪਰ ਨੌਜਵਾਨਾਂ ਦਾ ਇਹ ਭਰਵਾਂ ਇਕੱਠ ਦੱਸ ਰਿਹਾ ਵੀ ਇਹ ਮਸਲਾ ਹਾਲੇ ਤੱਕ ਇੱਥੇ ਕਿਜੇ ਸ਼ਾਂਤ ਹੋਣ ਵਾਲਾ ਨਹੀਂ ਸੋ ਜਿਹੜੇ ਤਰੀਕੇ ਦੇ ਨਾਲ ਆਪਾਂ ਵੇਖ ਰਹੇ ਹਾਂ ਸਰਕਾਰ ਵੀ ਥੋੜ੍ਹੀ ਜਿਹੀ ਮੱਧਮ ਤਾਂ ਪਈ ਆ ਇਸ ਮਸਲੇ ਦੇ ਉੱਤੇ ਪਰ ਹੁਣ ਅੱਗੇ ਕੀ ਹੁਣ ਨੌਜਵਾਨ ਇਸੇ ਤਰ੍ਹਾਂ ਦੇ ਨਾਲ ਡਟੇ ਰਹਿਣਗੇ ਕਿ ਸਰਕਾਰ ਨੂੰ ਝੁਕਣਾ ਪਊਗਾ ਕੀ ਅਸਾਰ ਲੱਗ ਰਹੇ ਨੇ ਜਿਹੜੇ ਤਰੀਕੇ ਦੇ ਨਾਲ ਦਬਾਅ ਬਣ ਰਿਹਾ
1: ਨਹੀਂ ਦੇਖੋ ਇੱਕ ਤਾਂ ਜਿਹੜੀ ਗੱਲ ਬੜੀ ਕੱਲ ਸਪਸ਼ਟ ਹੋ ਗਈ ਕਿ ਸਰਕਾਰ ਨੂੰ ਇਹ ਲੱਗਦਾ ਸੀ ਕਿ ਇਹ ਬੱਚੇ ਜਿਹੜੇ ਨੌਜਵਾਨ ਆਪ ਮੁਹਾਰੇ ਆਏ ਨੇ ਤੇ ਥੋੜਾ ਜਿਹਾ ਸਖਤੀ ਵਰਤ ਕੇ ਲਾਠੀਚਾਰਜ ਕਰਕੇ ਜਾਂ ਏਦਾਂ ਤੇ ਸ਼ਾਇਦ ਉਹਨਾਂ ਨੂੰ ਖਦੇੜਨ ਚ ਅਸੀਂ ਕਾਮਯਾਬ ਹੋ ਜਾਵਾਂਗੇ ਕਿਉਂਕਿ ਫਿਰ ਆਪੋ ਆਪਣੇ ਘਰਾਂ ਨੂੰ ਪਰਤ ਜਾਣਗੇ ਜਾਂ ਹੋਰ ਪਰ ਇਹਦਾ ਜਿਹੜਾ ਹੈ ਉਹ ਬਿਲਕੁਲ ਉਲਟ ਰਿਐਕਸ਼ਨ ਹੋਇਆ ਕਿਉਂਕਿ ਜੰਤਰ ਮੰਤਰ ਤੋਂ ਤਾਂ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਖਦੇੜ ਹੀ ਦਿੱਤਾ ਗਿਆ ਸੀ ਪਹਿਲਾਂ ਹੀ ਉਹਨਾਂ ਦੇ ਤੰਬੂ ਵਗੈਰਾ ਪੱਟਦੇ ਸੀ ਤੇ ਬਿਜਲੀ ਉਦੋਂ ਪਹਿਲਾਂ ਬੰਦ ਕਰਤੀ ਸੀ ਤੇ ਪਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਉਹ ਕੱਲ ਦੁਬਾਰਾ ਫੇਰ ਜੰਤਰ ਮੰਤਰ ਤੇ ਜਿਹੜਾ ਹੈ ਉਹ ਇਕੱਠੇ ਹੋ ਗਏ ਤੇ ਨਾਲ ਉੱਥੇ ਫਿਰ ਹੋਰ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਸੀ ਲੀਡਰ ਆਗੂ ਉਹਨਾਂ ਨੂੰ ਮਿਲਣ ਵਾਸਤੇ ਆਏ ਤੇ ਉਧਰ ਇਹਦੇ ਪੈਰਲਲ ਜਿਹੜਾ ਸੀ ਉਹ ਕਾਂਗਰਸ ਦੇ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਅੱਗੇ ਜਾ ਕੇ ਸੜਕ ਤੇ ਧਰਨਾ ਦਿੱਤਾ ਤੇ ਸੋ ਇਹ ਜਿਹੜੀਆਂ ਸਾਰੀਆਂ ਇੱਕੋਦਮ ਇਹ ਘਟਨਾਵਾਂ ਹੋ ਗਈਆਂ ਇਹਦੇ ਨਾਲ ਜਿਹੜਾ ਹੈ ਕੇਂਦਰ ਸਰਕਾਰ ਤੇ ਦਿੱਲੀ ਪੁਲਿਸ ਇਹ ਸਾਰੇ ਇੱਕੋਦਮ ਸਸ਼ੋਪਨ ਚ ਪੈ ਗਏ ਕਿ ਹੁਣ ਇਹਦਾ ਕੀ ਕੀਤਾ ਜਾ ਸਕਦਾ ਸੋ ਫਿਰ ਮੇਰਾ ਖਿਆਲ ਹੈ ਕਿ ਸਟੇਟ ਨੂੰ ਇਸ ਲੈਵਲ ਤੇ ਥੋੜਾ ਪਿੱਛੇ ਹਟਣਾ ਪਿਆ ਕਿ ਚਲੋ ਇਹਨਾਂ ਨੂੰ ਜਿਹੜੀ ਆਪਣੀ ਗੱਲਬਾਤ ਇਹ ਕਰਦੇ ਆ ਇਹਨਾਂ ਨੂੰ ਕਰ ਲੈਣੀ ਚਾਹੀਦੀ ਹੈ ਤੇ ਕਿਉਂਕਿ ਜਿਹੜਾ ਪੋਲੀਟੀਕਲੀ ਭਾਰਤੀ ਜਨਤਾ ਪਾਰਟੀ ਵੱਲੋਂ ਜਾਂ ਪ੍ਰਧਾਨ ਮੰਤਰੀ ਦੀ ਜਿਹੜੀ ਸਟੇਟਮੈਂਟ ਉਹ ਤੋਂ ਵੀ ਲੱਗਦਾ ਹੈ ਕਿ ਸਰਕਾਰ ਜਿਹੜੀ ਆ ਕੁਛ ਨਰਮ ਪੈ ਗਈ ਹੈ ਢਿੱਲੀ ਪੈ ਗਈ ਹੈ ਕਿਉਂਕਿ ਸਿਹਤ ਮੰਤਰੀ ਜੇ ਪੀ ਨੱਡਾ ਹਸਪਤਾਲ ਚ ਜਾ ਕੇ ਜਿਹੜੇ ਜ਼ਖਮੀ ਉਹਨਾਂ ਨੂੰ ਮਿਲਣ ਗਏ ਆ ਤੇ ਉੱਥੋਂ ਜਿਹੜਾ ਹੈ ਇਹ ਥੋੜਾ ਜਿਹਾ ਇਹ ਲੱਗਦਾ ਕਿ ਇਸ ਪੱਖੋਂ ਜਿਹੜੀ ਇੱਕ ਸਖਤੀ ਨਾਲ ਇਹਨੂੰ ਦਬਾਉਣਾ ਚਾਹੁੰਦੇ ਸੀ ਉਸ ਪੱਖੋਂ ਥੋੜਾ ਰੁੱਖ ਜਿਹੜਾ ਸਰਕਾਰ ਨੇ ਆਪਣਾ ਮੋੜ ਲਿਆ ਤੇ ਪ੍ਰਧਾਨ ਮੰਤਰੀ ਦਾ ਜਿਹੜਾ ਕੱਲ ਬਿਆਨ ਇਹਦੇ ਬਾਰੇ ਆਇਆ ਪੇਪਰ ਲੀਕ ਬਾਰੇ ਤੇ ਉਹ ਬੜਾ ਕਿਉਂਕਿ ਉਹਨਾਂ ਦੇ ਚਿਹਰੇ ਤੋਂ ਵੀ ਏਦਾਂ ਦਾ ਜਿਹੜੀ ਗੱਲ ਮੀਟਿੰਗ ਦੇ ਵਿੱਚ ਬੈਠੇ ਹੋਏ ਏਦਾਂ ਝਲਕਦਾ ਸੀਗਾ ਇੱਕ ਤਰ੍ਹਾਂ ਦੀ ਇੱਕ ਨਿਰਾਸ਼ਾ ਜੀ ਜਿਹੜੀ ਉਹ ਨਜ਼ਰ ਆ ਰਹੀ ਸੀ ਤੇ ਪਰ ਇਹਦੇ ਬਾਰੇ ਜਿਹੜਾ ਬਿਆਨ ਆ ਉਹ ਇਸ ਤਰੀਕੇ ਦਾ ਬਿਆਨ ਆਇਆ ਕਿ ਜਿਵੇਂ ਉਹਨਾਂ ਨੂੰ ਕਿਸੇ ਗੱਲ ਦਾ ਜਿਹੜਾ ਉਹ ਪਤਾ ਹੀ ਨਹੀਂ ਹੁੰਦਾ ਕਿ ਕੀ ਵਾਪਰਿਆ ਜਾਂ ਕਿਸ ਤਰ੍ਹਾਂ ਵਾਪਰਿਆ ਤੇ ਉਹਨਾਂ ਨੇ ਕਿਹਾ ਕਿ ਇਹਦੇ ਤੇ ਸਖ਼ਤ ਜਿਹੜੀ ਆ ਉਹ ਕਾਰਵਾਈ ਕੀਤੀ ਗਈ ਹੈ ਨਾਲ ਹੀ ਫਿਰ ਜਿੱਦਾਂ ਦੇ ਉਹਨਾਂ ਨੂੰ ਬੜੇ ਨਾਲ ਵਿਸ਼ੇਸ਼ਣ ਲਾਉਣੇ ਆਉਂਦੇ ਆ ਕਿ ਇਹ ਤਾਂ ਮਹਾਂਪਾਪ ਹੈ ਤੇ ਏਦਾਂ ਦਾ ਜਿਹੜਾ ਤੇ ਇਹਦੇ ਤੇ ਜਿਹੜਾ ਬਿਲਕੁਲ ਫੂਲ ਪਰੂਫ ਜਿਹੜੀ ਆ ਉਹ ਇਨਕੁਆਇਰੀ ਚੱਲ ਰਹੀ ਹੈ, ਏਦਾਂ ਦੀ ਜਿਹੜੀ ਉਹ ਗੱਲ ਕੀਤੀ ਹੈ, ਪਰ ਉਹ ਉਸ ਗੱਲ ਤੇ ਨਹੀਂ ਆਏ ਜਿਹੜੀ ਗੱਲ ਇਹ ਵਾਰ ਵਾਰ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਹੈਗਾ ਧਰਮਿੰਦਰ ਪ੍ਰਧਾਨ ਦਾ ਜਿਹੜਾ ਹੈਗਾ ਤੇ ਉਹ ਅਸਤੀਫਾ ਲਿਆ ਜਾਵੇ ਜਾਂ ਉਹਨਾਂ ਨੂੰ ਜਿਹੜਾ ਹੈਗਾ ਉਸ ਤੋਂ ਲਾਂਭੇ ਕੀਤਾ ਜਾਵੇ ਤੇ ਸੋ। ਪਰ ਮੈਨੂੰ ਹੁਣ ਲੱਗਦਾ ਕਿ ਆਉਣ ਵਾਲੇ ਦਿਨਾਂ ਚ, ਕਿਉਂਕਿ ਪਾਰਲੀਮੈਂਟ ਵੀ ਚੱਲ ਰਹੀ ਹੈ, ਉਧਰੋਂ ਅੰਦੋਲਨ ਵੀ ਜਿਹੜਾ ਹੈਗਾ ਉਹ ਉੱਥੇ ਨੌਜਵਾਨ ਇਕੱਠੇ ਹੋਏ ਨੇ ਤੇ ਛੇਤੀ ਕੀਤਿਆਂ ਜਿਹੜਾ ਉਹ ਪਿੱਛੇ ਹਟਣ ਵਾਲੇ ਵੀ ਨਹੀਂ ਹੈ ਕਿ ਇਹਨੂੰ ਕੋਸ਼ਿਸ਼ ਕਰ ਰਹੇ ਨੇ ਕਿ ਇਸ ਨੂੰ ਗੱਲਬਾਤ ਦੇ ਨਾਲ ਕਿੱਦਾਂ ਨਿਬੇੜਿਆ ਜਾ ਸਕਦਾ ਤੇ। ਪਰ ਉਹ ਨੌਜਵਾਨ ਇਸੇ ਗੱਲ ਤੇ ਅੜੇ ਹੋਏ ਨੇ ਕਿਉਂਕਿ ਕੱਲ ਵੀ ਜਿਹੜਾ ਬਿਆਨ ਆਇਆ, ਜਿਹੜੀ ਨਵੀਂ ਜਿਹੜੀ ਪਾਰਟੀ ਬਣੀ ਹੈ ਜਿਹ ਚ ਨੌਜਵਾਨ ਹੀ ਨੇ ਸਾਰੇ ਸ਼ਾਮਿਲ, CJP ਤੇ ਉਹ ਉਹਨਾਂ ਦੇ ਜਿਹੜੇ ਆਗੂ ਨੇ ਖਾਸ ਕਰਕੇ ਮਿਸਟਰ ਦੀਪ ਕੇ, ਉਹਨੇ ਵੀ ਇਹੀ ਗੱਲ ਕਹੀ ਹੈ ਕਿ ਉਹ ਆਪਣੀ ਜਿਹੜੀ ਇਸ ਮੰਗ ਤੋਂ ਜਿਹੜਾ ਉਹ ਪਿੱਛੇ ਨਹੀਂ ਹਟਣਗੇ ਤੇ। ਪਰ ਕਿਉਂਕਿ ਮੈਂ ਕੱਲ ਵੀ ਇਹ ਗੱਲ ਕਹੀ ਸੀ ਕਿ ਜਦੋਂ ਏਦਾਂ ਦੀ ਕੋਈ ਘਟਨਾ ਵਾਪਰ ਜਾਂਦੀ ਹੈ, ਹੁਣ ਜਿਵੇਂ ਉਹਨਾਂ ਨੇ ਜਿਹੜਾ ਹੈ ਉਹਦੇ ਤੇ ਕੇਸ ਦਰਜ ਕਰ ਲਏ ਨੇ ਜਾਂ ਜਿਹਨਾਂ ਨੂੰ ਮੈਡੀਕੋ ਲੀਗਲ ਕੇਸ ਕਹਿੰਦੇ ਆ MLC, ਉਹ ਦਰਜ ਹੋ ਗਏ ਨੇ ਨੌਜਵਾਨਾਂ ਦੇ ਖਿਲਾਫ ਤੇ, ਜਾਂ ਕੁਛ ਉਹਨਾਂ ਨੇ 4 ਹੋਰ ਕੇਸ ਦਰਜ ਕੀਤੇ ਨੇ ਜਿਹਦੇ ਚ ਉਹਨਾਂ ਨੇ ਕਿਹਾ ਕਿ ਇਹਦੇ ਪਿੱਛੇ ਇੱਕ ਬਹੁਤ ਵੱਡੀ ਸਾਜਿਸ਼ ਹੈ ਇਸ ਤਰੀਕੇ ਦੀ, ਤੇ ਉਹ ਸਿਰਫ ਮੇਰਾ ਖਿਆਲ ਹੈ ਕਿ ਉਹ ਹੁੰਦਾ ਕਿ ਇੱਕ ਵਾਰੀ

ਜਿਹੜਾ ਹੈਗਾ ਥੱਕ ਟੁੱਟ ਕੇ ਲੋਕ ਪਿੱਛੇ ਹਟ ਜਾਣ ਕਿ ਕੀ ਪਿਆ ਇਹਨਾਂ ਕੰਮਾਂ ਚ। ਦੇਖੋ ਉਦੋਂ ਅੰਦੋਲਨ ਕੀਤਾ, ਅੰਦੋਲਨ ਚ ਇਹ ਹੋਇਆ, ਹੁਣ ਸਾਨੂੰ ਕੱਲਿਆਂ ਨੂੰ ਇੰਡੀਵਿਜੁਅਲੀ ਵਕੀਲ ਕਰਨੇ ਪੈ ਰਹੇ ਆ, ਖਰਚ ਹੋ ਰਹੇ। ਹਾਲਾਂਕਿ ਚਲੋ ਕਿਸਾਨ ਜਥੇਬੰਦੀਆਂ ਤਾਂ ਇੱਕ ਜੁੱਟ ਨੇ ਅਜੇ ਵੀ ਇਸ ਕੇਸ ਲੜਨ ਦੇ ਮਾਮਲੇ ਚ ਵੀ। ਤੇ ਸੋ ਇਹ ਇੱਕ ਤਰੀਕਾ ਜਿਹੜਾ ਹੱਥ ਕੰਡੇ ਸਟੇਟ ਦੇ, ਇਹ ਸ਼ੁਰੂ ਤੋਂ ਹੀ ਆ, ਖਾਸਾ ਹੀ ਆ ਸਟੇਟ ਦਾ, ਇਹ ਇੱਦਾਂ ਦੇ ਅਪਣਾਏ ਜਾਂਦੇ ਆ। ਉਹ ਹੁਣ ਸਾਰਾ ਕੁਛ ਇੱਥੇ ਵੀ ਕੀਤਾ ਗਿਆ ਨਾਲੋਂ ਨਾਲ। ਤੇ ਸੋ ਇਹ ਕਿਉਂਕਿ ਦੋਨੇ ਪਾਸੇ ਜਿਹੜੀ ਹੈ ਇਹ ਸਰਕਾਰ ਹੈ, ਖਾਸ ਕਰਕੇ ਕਿਉਂਕਿ ਉਹਨਾਂ ਨੂੰ ਪੋਲੀਟੀਕਲੀ ਆਪਣਾ ਦਿਸਦਾ ਵੀ ਹੁੰਦਾ ਕਿ ਫਿਊਚਰ ਦੇ ਵਿੱਚ ਫਿਰ ਜੇ ਕੀ ਕਰਨਾ ਜੇ ਇੱਦਾਂ ਦੀ ਸਖਤੀ ਨਾਲ ਚੱਲਣਾ। ਤੇ ਦੂਜਾ ਇਹ ਹੈ ਕਿ ਉਹ ਦੋਨੇ ਪਾਸੇ ਲੈ ਕੇ ਚੱਲਦੇ, ਫਿਰ ਇੱਕ ਪਾਸੇ ਉਹ ਜਿਹੜਾ ਇਹ ਡਰਾਵਾ ਕਿ ਤੁਹਾਡੇ ਤੇ ਅਦਾਲਤੀ ਕੇਸ ਆ, ਤੁਹਾਡਾ ਫਿਊਚਰ ਖਰਾਬ ਹੋ ਜਾਊਗਾ ਕਿਉਂਕਿ ਤੁਸੀਂ ਤਾਂ ਅਜੇ ਨੌਕਰੀਆਂ ਵੀ ਕਰਨੀਆਂ ਨੇ, ਇਹ ਅਬਾ। ਤੇ ਦੂਜੇ ਪਾਸੇ ਕਿ ਚਲੋ ਗੱਲਬਾਤ ਵਾਲੇ ਪਾਸੇ ਰਾਹ ਖੋਲੀਏ, ਕਿਤੇ ਐਜੀਟੇਸ਼ਨ ਹੋਰ ਤੇਜ਼ ਜਿਹੜੀ ਆ ਉਹ ਨਾ ਹੋ ਜੇ। ਸੋ ਇਸ ਤਰ੍ਹਾਂ ਦੀ ਜਿਹੜੀ ਆ ਉਹ ਬਚ ਬਚਾਉਣ ਵਾਲੀ ਜਿਹੜੀ ਹੁਣ ਨੀਤੀ ਤੇ ਜਿਹੜੀ ਉਹ ਬੀਜੇਪੀ ਦੀ ਸਰਕਾਰ ਤੇ ਉਹ ਆ ਗਈ ਆ। ਤੇ ਇਹਦਾ ਜਿਹੜਾ ਦੂਜਾ ਜਿਹੜਾ ਪੱਖ ਹੈ ਤੇ ਜਿਹੜਾ ਦੂਜਾ ਪਾਸਾ ਇਹ ਹੈ ਕਿ ਰਾਹੁਲ ਗਾਂਧੀ ਦਾ ਧਰਨੇ ਤੇ ਬੈਠਣਾ, ਕਿਉਂਕਿ ਕੱਲ ਦੋਨੇ ਪਾਸੇ ਇਹ ਗੱਲ ਚੱਲਦੀ ਰਹੀ, ਕਿਉਂਕਿ ਪਾਰਲੀਮੈਂਟ ਦੇ ਅੰਦਰ ਵੀ ਇੱਦਾਂ ਦੀ ਗੱਲ ਚੱਲਦੀ ਰਹੀ। ਤੇ ਉਹ ਹੁਣ ਬਿਲਕੁਲ ਜਿਹੜੇ ਬੀਜੇਪੀ ਦੇ ਲੀਡਰ ਨੇ, ਭਾਵੇਂ ਉਹ ਜਿਹੜੇ ਪ੍ਰਧਾਨ ਮੰਤਰੀ PMO ਦੇ ਵਿੱਚ ਜਿਹੜੇ ਸਟੇਟ ਮਿਨਿਸਟਰ ਨੇ, ਮਿਸਟਰ ਜਤਿੰਦਰ ਸਿੰਘ, ਉਹਦਾ ਬਿਆਨ ਹੋਵੇ, ਭਾਵੇਂ ਖੁਦ ਧਰਮਿੰਦਰ ਪ੍ਰਧਾਨ ਦਾ ਬਿਆਨ ਹੋਵੇ ਕਿ ਦੇਖੋ ਖੁਦ ਪਿੱਛੇ ਜਿਹੜਾ ਹੈ ਵਿਰੋਧੀ ਧਿਰ ਦਾ ਨੇਤਾ ਪਿੱਛੇ ਹਟ ਗਿਆ ਆਪਣੀ ਗੱਲ ਤੋਂ, ਇਹਦੇ ਤੇ ਬਹਿਸ ਕਰਾਉਣ ਤੋਂ, ਅਸੀਂ ਤਾਂ ਬਹਿਸ ਕਰਾਉਣ ਲਈ ਤਿਆਰ ਹਾਂ ਪੇਪਰ ਲੀਕ ਦੇ ਮਾਮਲੇ ਤੇ, ਪਰ ਰਾਹੁਲ ਗਾਂਧੀ ਪਿੱਛੇ ਹਟ ਗਿਆ। ਉਹ ਹੁਣ ਇਹਨੂੰ ਇਸ ਪਾਸੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਕਿਉਂਕਿ ਅੰਦਰ ਜਿਹੜਾ ਸੀਗਾ ਪੋਲੀਟੀਕਲੀ ਕੋਈ ਉਸ ਰੂਪ ਦੇ ਵਿੱਚ ਉਹ ਪ੍ਰਦਰਸ਼ਨ ਵੀ ਨਹੀਂ ਸੀ ਕਰ ਸਕਦੇ। ਹੁਣ ਇਸ ਵਾਰ ਪਹਿਲਾਂ ਹੀ ਇਹ ਕਹਿਤਾ ਸੀ ਕਿ ਕੋਈ ਬੈਨਰ ਨਹੀਂ ਲਿਆ ਸਕਦਾ, ਕੋਈ ਤਖ਼ਤੀ ਨਹੀਂ ਲਿਆ ਸਕਦਾ, ਜਿਹੜੇ ਪਲੈਕਾਰਡ ਵਗੈਰਾ ਹੁੰਦੇ ਆ, ਤੇ ਉਹਨਾਂ ਨੇ ਫਿਰ ਉਧਰ ਜਾ ਕੇ ਧਰਨਾ ਦਿੱਤਾ। ਹੁਣ ਉਸ ਧਰਨੇ ਨੂੰ ਉਹ ਕਹਿ ਰਹੇ ਆ ਕਿ ਉਹ ਪਾਰਲੀਮੈਂਟ ਚੋਂ ਭੱਜ ਗਏ ਆ, ਉਹ ਕਾਂਗਰਸ ਦੇ ਨਾਲ ਇੱਦਾਂ ਦੀ ਜਿਹੜੀ ਆ ਉਹ ਰਾਜਨੀਤੀ ਕਰਨਾ ਚਾਹੁੰਦੇ ਆ। ਪਰ ਉਹ ਤਾਂ ਚਲੋ ਹੁਣ ਦੁਬਾਰਾ ਫੇਰ ਵਾਪਸ ਆ ਜਾਣਗੇ, ਪਾਰਲੀਮੈਂਟ ਦਾ ਸੈਸ਼ਨ ਤਾਂ ਅਜੇ 13 ਅਗਸਤ ਤੱਕ ਚੱਲਣਾ, ਤੇ ਉਹ ਕਰਵਾ ਲੈਣ ਇਸ ਮੁੱਦੇ ਤੇ ਜੇ ਉਹ ਬਹਿਸ, ਉਹ ਕਹਿੰਦੇ ਵੀ ਉਹ ਭੱਜੇ ਆ ਤਾਂ ਉਹ ਖੁਦ ਬਹਿਸ ਕਰਵਾ ਲੈਣ, ਬਾਕੀ ਪਾਰਟੀਆਂ ਤਾਂ ਖੜੀਆਂ ਜੋ ਕਾਂਗਰਸ ਨੂੰ ਇਸ ਤਰ੍ਹਾਂ ਕਰਨਾ ਚਾਹੁੰਦੇ ਆ। ਪਰ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੀ ਕਾਂਗਰਸ ਦੀ ਅਗਵਾਈ ਦੇ ਵਿੱਚ ਜਿਹੜਾ ਇੰਡੀਆ ਬਲੋਕ ਹੈ ਇਹ ਫਿਰ ਕਿਤੇ ਕੰਸੋਲੀਡੇਟ ਨਾ ਹੋ ਜੇ, ਇਕੱਠਾ ਨਾ ਹੋ ਜੇ, ਕਿਉਂਕਿ ਉੱਧਰ ਮਮਤਾ ਬੈਨਰਜੀ ਨੇ ਵੀ ਕਲਕੱਤੇ ਦੇ ਵਿੱਚ ਕੱਲ ਇੱਕ ਰੈਲੀ ਕਰਕੇ ਇਹ ਕਹਿ ਕੇ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਉਹਨਾਂ ਨੇ ਕਾਂਗਰਸ ਨੂੰ ਵੀ ਕਹਿ ਤੇ ਇੱਥੋਂ ਤੱਕ ਕਿ CPIM ਨੂੰ ਵੀ ਕਹਿ, ਜਿਹਦੇ ਨਾਲ ਉਹਦੇ ਨਾਲ ਬਹੁਤ ਤਿੱਖਾ ਵਿਰੋਧ ਰਿਹਾ ਕਿਸੇ ਵੇਲੇ, ਤੇ ਕਿ ਜਿਹੜੇ ਸਾਡੇ ਸਿਆਸੀ ਵਿਰੋਧ ਨੇ ਉਹ ਅਲੱਗ ਥਾਂ ਤੇ ਨੇ, ਵਿਚਾਰਧਾਰਕ ਮਤਭੇਦ ਉਹਨਾਂ ਨੂੰ ਛੱਡ ਕੇ ਤੇ ਹੁਣ BJP ਦੇ ਖਿਲਾਫ ਇੱਕਜੁੱਟ ਜਿਹੜਾ ਉਹ ਹੋ ਜਾਣਾ ਚਾਹੀਦਾ। ਸੋ ਇਹ ਗੱਲ BJP ਨੂੰ ਵੀ ਲੱਗਦਾ ਹੈ ਕਿ ਜੇ ਇਸ ਤਰ੍ਹਾਂ ਦਾ ਇਹ ਜਿਹੜਾ ਬਲੋਕ ਹੈ ਸਟਰੋਂਗ ਹੁੰਦਾ, ਕਿਉਂਕਿ ਇਹਨਾਂ ਦੇ ਨਾਲ ਰੀਜਨਲ ਫੋਰਸ ਨੇ, ਖੇਤਰੀ ਪਾਰਟੀਆਂ ਨੇ, ਤੇ ਫਿਰ ਜਿਹੜਾ ਹੈਗਾ ਸਾਡਾ ਉਹ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਪੋਲੀਟੀਕਲੀ ਹੋ ਸਕਦਾ। ਸੋ ਹੁਣ ਇਸ ਤਰੀਕੇ ਨਾਲ ਉਹ ਚੱਲਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੇ ਨੇ। ਤੇ ਹੁਣ ਕੀ ਜਿਹੜਾ ਹੈਗਾ ਉਹ ਧਰਮਿੰਦਰ ਪ੍ਰਧਾਨ ਦੀ ਕੁਰਬਾਨੀ ਦੇਣ ਲਈ, ਬਲੀ ਦੇਣ ਲਈ ਤਿਆਰ ਆ ਜਾਂ ਨਹੀਂ ਆ, ਇਹ ਤਾਂ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ, ਕਿਉਂਕਿ ਜਿਸ ਤਰੀਕੇ ਦਾ ਹੁਣ ਸਟਰੋਂਗ ਹੋਲਡ ਉੱਥੇ ਬਣ ਗਿਆ ਤੇ ਪੋਲੀਟੀਕਲ ਪਾਰਟੀਆਂ ਜਿਹੜੇ ਹੈ ਉਧਵ ਠਾਕਰੇ ਉੱਥੇ ਉਹਨਾਂ ਨੂੰ ਮਿਲਣ ਗਏ ਨੇ, ਕੇਜਰੀਵਾਲ ਗਏ ਨੇ, ਕੇਜਰੀਵਾਲ ਕਿਉਂਕਿ ਦਿੱਲੀ ਚ ਇਹ ਸਾਰਾ ਕੁਛ ਹੋਣ ਕਰਕੇ ਜ਼ਿਆਦਾ ਸਰਗਰਮ, ਤੇ ਇਸ ਤਰ੍ਹਾਂ ਹੋਰ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਲੋਕ ਨੇ, ਪਵਾਰ ਵਗੈਰਾ, ਉਹ ਗਏ ਨੇ ਸਾਰੇ। ਸੋ ਉੱਥੋਂ ਇਹ ਲੱਗਦਾ ਹੈ ਕਿ ਇਹ ਫਿਰ ਸਾਰੀ ਗੱਲ ਕਿਤੇ ਜਿਹੜੀ ਹੈ ਵਿਰੋਧੀ ਧਿਰ ਜੋ ਇਹ ਮਸਲੇ ਉਠਾ ਰਹੀ ਹੈ ਨਾਲ ਜੇ ਉਹਨਾਂ ਦੇ ਝੂਠ ਜੁੜਦਾ ਤਾਂ ਫਿਰ ਪੋਲੀਟੀਕਲੀ ਜਿਹੜਾ ਹੈਗਾ ਉਹਨਾਂ ਨੂੰ ਇਹ ਖਤਰਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਵੋਟਾਂ ਤਾਂ ਉਹਨਾਂ ਨੇ ਇੱਥੋਂ ਹੀ ਲੈਣੀਆਂ ਹੁੰਦੀਆਂ ਨੇ। ਤੇ ਦੂਜਾ ਇਹ ਹੈਗਾ ਕਿ ਪਾਰਲੀਮੈਂਟ ਦੇ ਵਿੱਚ ਹੁਣ ਜਿਹੜੇ ਮੁੱਦੇ ਨੇ, ਬਾਕੀ ਜਿਹੜੇ ਹੋਰ ਇਸ਼ੂਜ ਨੇ, ਉਹ ਕਿਸ ਲੈਵਲ ਤੱਕ ਉਹਨਾਂ ਵੱਲ ਧਿਆਨ ਜਾਏਗਾ, ਤੇ ਜਾਂ ਫਿਰ ਸਿਰਫ ਤੇ ਸਿਰਫ ਇਹ ਜਿਹੜਾ ਹੈਗਾ ਇਹੀ ਮਸਲਾ ਜਿਹੜਾ ਨੌਜਵਾਨਾਂ ਵਾਲਾ ਮਸਲਾ ਹੈ ਜਾਂ CJP ਦਾ ਜਿਹੜਾ ਮਸਲਾ ਹੈ ਜਾਂ ਇਸੇ ਤੀ ਗੱਲ ਜਿਹੜੀ ਇੱਥੇ ਕੇਂਦਰਿਤ ਰਹੇਗੀ। ਜਿੱਦਾਂ ਮੈਂ ਦੱਸਿਆ ਕਿ ਫਿਰ ਇਹ ਪਾਸੇ ਹੋਰ ਪਾਸੇ ਗੱਲ ਤੁਰ ਪੈਂਦੀ ਹੈ, ਕਿਉਂਕਿ ਜਿਹੜਾ ਜਿਹਨੂੰ ਆਪਾਂ ਡਿਮਾਂਡ ਚਾਰਟ ਕਹਿੰਦੇ ਹਾਂ ਜਾਂ ਮੰਗ ਪੱਤਰ ਕਹਿੰਦੇ ਹਾਂ, ਪਹਿਲਾਂ ਇੱਕੋ ਹੀ ਮੰਗ ਹੁੰਦੀ ਹੈ, ਸੋਲ ਫਿਰ ਨਾਲ ਹੋਰ ਇਹ ਤੁਰ ਪੈਂਦੀਆਂ ਨੇ ਕਿ ਹੁਣ ਕੇਸ ਵਾਪਸ ਲਓ, ਤੇ ਕਿਉਂਕਿ ਇਹ ਤਾਂ ਸਟੇਟ ਦਾ ਇੱਕ ਸਟਾਈਲ ਹੈ ਕੰਮ ਕਰਨ ਦਾ ਕਿ ਇਸ ਤਰ੍ਹਾਂ ਦਾ ਕੰਮ ਕਰੋ।
ਤੇ ਕੇਸ ਦਰਜ ਕਰ ਲਓ, ਅਦਾਲਤਾਂ ਚ ਘਸੀਟ ਲਓ, ਤੇ ਤਾਂ ਕਿ ਜਿਹੜੀ ਉਹ ਆਪਣੀ ਮੁੱਖ ਮੰਗ ਨੂੰ ਜਿਹੜੀ ਛੱਡ ਕੇ ਫਿਰ ਇਹਨਾਂ ਮੰਗਾਂ ਵੱਲ ਤੁਰ ਪੈਣ ਕਿ ਨੌਜਵਾਨਾਂ ਨੂੰ ਜਿਹੜੇ

0: ਕੀਤੇ ਨੇ, ਫੜੇ ਨੇ, ਉਹਨਾਂ ਨੂੰ ਛੱਡੋ ਤੇ ਉਹਨਾਂ ਦੇ ਕੇਸ ਵਾਪਸ ਲਓ, ਏਦਾਂ ਦੀਆਂ ਗੱਲਾਂ ਫਿਰ ਇਸ ਪਾਸੇ ਨੂੰ ਤੁਰ ਪੈਣ। ਤੇ ਸੋ ਇਹ ਇਹ ਹੁਣ ਇਸ ਤਰ੍ਹਾਂ ਦੇ ਹੱਥ ਕੰਡੇ, ਚਲੋ ਇਹ ਬੀਜੇਪੀ ਨੇ ਵੀ ਵਰਤੇ ਆ।
1: ਸੋ ਇੱਧਰ ਜਿਹੜੇ ਤਰੀਕੇ ਦੇ ਨਾਲ ਆਪਾਂ ਵੇਖਦੇ ਹਾਂ ਪ੍ਰਧਾਨ ਮੰਤਰੀ ਦਾ ਬਿਆਨ ਆਉਂਦਾ ਵਾ, ਸੋ ਇਹਦੇ ਵਿੱਚ ਕਈ ਵਾਰੀ ਇੱਦਾਂ ਲੱਗਦਾ ਵੀ ਜਿੱਦਾਂ ਇਹ ਕਿਸੇ ਹੋਰ ਦੇ ਬਾਰੇ ਗੱਲਬਾਤ ਚੱਲ ਰਹੀ ਹੋਵੇ ਤੇ ਇਹਦੇ ਵਿੱਚ ਆ ਕੇ ਪ੍ਰਧਾਨ ਮੰਤਰੀ ਕੋਈ ਹੋਰ ਚੀਜ਼ ਦੀ ਗੱਲ ਕਰਨ ਲੱਗ ਪਏ ਨੇ, ਯਾਨੀ ਕਿ ਇੱਦਾਂ ਬਣਨ ਦੀ ਕੋਸ਼ਿਸ਼ ਬਿਆਨਾਂ ਦੇ ਵਿੱਚ ਵੀ ਜਿੱਦਾਂ ਪਹਿਲਾਂ ਕੁਛ ਪਤਾ ਹੀ ਨਹੀਂ ਹੁੰਦਾ ਤੇ ਉਹ ਕੁਛ ਹੋਰ ਮੁੱਦਾ ਚੱਲ ਰਿਹਾ ਵੀ ਹਾਂ ਵਾਕਈ ਆ ਆਹ ਤੇ ਬਹੁਤ ਮਾੜਾ ਹੋਇਆ, ਪਰ ਜਦਕਿ ਮਾੜਾ ਜਿਹੜਾ ਵਾ ਉਹ ਤੁਹਾਡੀ ਸਰਕਾਰ ਦੇ ਅੰਡਰ ਹੀ ਹੋ ਰਿਹਾ ਵਾ, ਜੇ ਵਾਕਈ ਉਹਨੂੰ ਤੁਸੀਂ ਗਲਤ ਗਿਣਦੇ ਹੋ ਤੇ ਹੋ ਤੇ ਉਹ ਉੱਥੇ ਹੀ ਰਿਹਾ ਵਾ। ਸੋ ਇੱਦਾਂ ਦਾ ਇੱਕ ਰਵੱਈਆ ਆਪਾਂ ਵੇਖਦੇ ਹਾਂ ਪ੍ਰਧਾਨ ਮੰਤਰੀ ਦਾ ਹਮੇਸ਼ਾ ਹੀ ਰਹਿੰਦਾ। ਸੋ ਇਸ ਸਮਝ ਦੇ ਵਿੱਚ ਕਈ ਲੋਕ ਹੁਣ ਇਹ ਵੀ ਕਹਿ ਰਹੇ ਨੇ ਕਿ ਨੌਜਵਾਨਾਂ ਦੇ ਨਾਲ ਇਹ ਵਾਲੇ ਪੈਤੜੇ ਸ਼ਾਇਦ ਨਹੀਂ ਚੱਲਣ ਵਾਲੇ, ਉਹ ਇੱਕ ਸਟੈਪ ਅੱਗੇ ਚੱਲਣ ਵਾਲੇ ਨੇ, ਉਹ ਜੈਨਜ਼ੀ ਨੇ, ਇਹਨਾਂ ਨੂੰ ਹੁਣ ਸ਼ਾਇਦ ਉਹ ਚੀਜ਼ਾਂ ਨਹੀਂ ਸਮਝ ਆਈਆਂ ਜਾਂ ਉਹਦੇ ਵਿੱਚ ਜ਼ਰੂਰ ਮਾਤ ਖਾਣਗੇ। ਲੱਗਦਾ ਕੁਛ ਇੱਦਾਂ ਦਾ ਕਿ ਪ੍ਰਧਾਨ ਮੰਤਰੀ ਜਿਹੜੇ ਤਰੀਕੇ ਦੇ ਨਾਲ ਜਿਹੜੇ ਰਵੱਈਏ ਦੇ ਨਾਲ ਚੱਲ ਰਹੇ ਨੇ ਇਹ ਪਚਣ 'ਚ ਆਉਂਦੀਆਂ ਨੇ ਗੱਲਾਂ,
0: ਕਿਉਂਕਿ ਜਿਹੜੀ ਬਿਲਕੁਲ ਜਿਹੜਾ ਜਿਸ ਤਰੀਕੇ ਦੇ ਨਾਲ ਕੱਲ ਪ੍ਰਧਾਨ ਮੰਤਰੀ ਨੇ ਮੀਟਿੰਗ ਕੀਤੀ ਹੈ ਜਿਹੜੇ ਆਪਣੇ NDA ਦੇ ਜੋ ਵੀ ਸਾਰੇ ਲੀਡਰ ਨੇ ਜਾਂ ਇਸ ਧਿਰ ਦੇ ਉਹਨਾਂ ਦੇ ਨਾਲ ਲੈਵਲ ਦੇ ਵਿੱਚ, ਤੇ ਬਿਲਕੁਲ ਉਸ ਮੀਟਿੰਗ ਤੋਂ ਇਹ ਇੰਪ੍ਰੈਸ਼ਨ ਦੇਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਹੈ ਕਿ ਜੋ ਕੁਛ ਹੋਇਆ ਇਹ ਪਤਾ ਨਹੀਂ ਆਰਡਰ ਕਿਹਨੇ ਕੀਤਾ ਜਾਂ ਕਿਹਦੇ ਆਰਡਰ ਥੱਲੇ ਹੋਇਆ। ਤੇ ਹਾਲਾਂਕਿ ਪ੍ਰਧਾਨ ਮੰਤਰੀ ਨੂੰ ਜੇ ਪ੍ਰਧਾਨ ਮੰਤਰੀ ਨੇ ਪੋਲੀਟੀਕਲੀ ਆਪਣਾ ਇੱਕ ਪੈਂਤੜਾ ਲੈਣਾ ਵੀ ਸੀ ਤਾਂ ਇਹ ਪੈਂਤੜਾ ਲੈਣਾ ਚਾਹੀਦਾ ਸੀ, ਇਹਦੀ ਜਾਂਚ ਕਰਵਾਓ ਇਹ ਕਿਉਂ ਹੋਇਆ, ਕਿਹਦੇ ਹੁਕਮਾਂ ਨਾਲ ਹੋਇਆ ਲਾਠੀਚਾਰਜ, ਦਿੱਲੀ ਸਰਕਾਰ ਨੇ ਜਾਂ ਦਿੱਲੀ ਪੁਲਿਸ ਨੇ ਕਿਵੇਂ ਕਰਤਾ। ਹਾਲਾਂਕਿ ਦਿੱਲੀ ਪੁਲਿਸ ਤਾਂ ਖੈਰ ਸੈਂਟਰ ਦੇ ਅਧੀਨ ਹੈ, ਦਿੱਲੀ ਸਰਕਾਰ ਦੇ ਅਧੀਨ ਤਾਂ ਹੈ ਨਹੀਂ, ਤੇ ਇਹ ਇਸ ਰੂਪ ਦੇ ਵਿੱਚ ਜਿਹੜੀ ਆ ਉਹ ਗੱਲ ਕਰਨੀ ਚਾਹੀਦੀ ਸੀ, ਤੇ ਉਹ ਉਲਟਾ ਜਿਵੇਂ ਆਪਾਂ ਗੋਂਗਲੋਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੁੰਦੀ ਹੈ, ਪੋਲੀ ਪੋਲੀ ਜੀ ਗੱਲ ਕੇ ਦੇਖੋ ਨੌਜਵਾਨਾਂ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ, ਨੌਜਵਾਨਾਂ ਨੂੰ ਜਿਹੜਾ ਹੈਗਾ ਤੇ ਰਾਜ ਸਰਕਾਰਾਂ ਨਾਲ ਵੀ ਜਿਹੜਾ ਹੈ ਉਹ ਮਿਲ ਕੇ ਚੱਲਣਾ ਚਾਹੀਦਾ ਹੈ, ਤੇ ਨੌਜਵਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ, ਤੇ ਇਸ ਤਰ੍ਹਾਂ ਦਾ ਇਹ ਕਰਨਾ ਚਾਹੀਦਾ ਹੈ, ਇੱਦਾਂ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਜਿਵੇਂ ਕੋਈ ਗੱਲ ਜਿਹੜੀ ਆ ਉਹ ਔੜ ਨਾ ਰਹੀ ਹੋਵੇ। ਹਾਲਾਂਕਿ ਜੇ ਪ੍ਰਧਾਨ ਮੰਤਰੀ ਇਹ ਕਹਿੰਦੇ ਕਿ ਅਸੀਂ ਇਹਦੀ ਜਾਂਚ ਕਰਾਵਾਂਗੇ ਉੱਚ ਪੱਧਰੀ ਦੀ, ਇਹ ਕਿੱਦਾਂ ਹੋਇਆ ਇੱਦਾਂ ਨੌਜਵਾਨਾਂ ਦੇ ਉੱਪਰ, ਇਹਦਾ ਫਿਰ ਹੋਰ ਮੈਸੇਜ ਜਾਣਾ ਸੀਗਾ, ਤੇ ਉਹ ਮੇਰਾ ਖਿਆਲ ਸਿਆਸੀ ਤੌਰ ਤੇ ਇੰਨੇ ਪ੍ਰੈਸ਼ਰ ਚ ਆ ਗਏ, ਇੰਨਾ ਦਬਾਅ ਦੇ ਵਿੱਚ ਆ ਗਏ, ਉਹਨਾਂ ਨੂੰ ਸੁੱਝੇ ਨੀ ਕਿ ਕੀ ਗੱਲ ਕਰੀਏ ਹੁਣ, ਜੇ ਇਹ ਸੀ ਕਿਉਂਕਿ ਹੁਣ ਤੱਕ ਤਾਂ ਉਹ ਇੱਦਾਂ ਹੀ ਲੱਗ ਰਿਹਾ ਸੀ ਨਾ ਕਿ ਉਹਨਾਂ ਦੇ ਉਲਟ ਨੇ ਜਾਂ ਤਿੱਖੀ ਗੱਲ ਕਰਦੇ ਨੇ, ਜਿਵੇਂ ਹੋਰ ਪੋਲੀਟੀਕਲ ਪਾਰਟੀਆਂ ਤੇ ਬਾਹਰ ਕਿਤੇ ਰੈਲੀਆਂ ਤੇ ਜਾਂਦੇ ਨੇ ਕਾਂਗਰਸ ਦੇ ਖਿਲਾਫ਼ ਕਰਦੇ ਆ, ਦੂਜੀਆਂ ਸਿਆਸੀ ਪਾਰਟੀਆਂ ਦੇ ਖਿਲਾਫ਼ ਕਰਦੇ ਆ, ਆਹ ਹੁਣੇ ਪੰਜਾਬ ਦੇ ਦੌਰੇ ਤੇ ਆਏ ਸੀ, ਇੱਥੇ ਕਾਂਗਰਸ ਤੇ ਆਮ ਆਦਮੀ ਖਿਲਾਫ਼ ਧੂੰਆਂ ਧਾਰ ਲੈਕਚਰ ਦੇ ਗਏ ਉੱਥੇ, ਤੇ ਉੱਥੇ ਹੁਣ ਜਿਹੜੀ ਸੀ ਉਹ ਗੱਲ ਉਸ ਰੂਪ ਦੇ ਵਿੱਚ ਉਹ ਨਾ ਹੀ ਉਹ ਸਟਾਈਲ ਸੀ ਤੇ ਨਾ ਹੀ ਜਿਹੜਾ ਸੀਗਾ ਉਹ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉਹਨਾਂ ਦੇ ਸ਼ਬਦਾਂ ਦੇ ਵਿੱਚ ਉਵੇਂ ਜਾਨ ਸੀ ਜਿਵੇਂ ਉਹ ਬਾਹਰ ਬੋਲਦੇ। ਸੋ ਕਿਉਂਕਿ ਆਪਾਂ ਦੇਖਦੇ ਹਾਂ ਦੁਨੀਆਂ ਦੀ ਰਾਜਨੀਤੀ ਦੇ ਵਿੱਚ ਵੀ ਵੱਡੇ ਲੀਡਰ ਵੱਡੀਆਂ ਵੱਡੀਆਂ ਘਟਨਾਵਾਂ ਹੋ ਜਾਂਦੀਆਂ, ਪਰ ਉਹ ਜਿਹੜਾ ਹੈ ਉਹ ਸਿਆਸੀ ਪੈਂਤੜਾ ਫਿਰ ਇਸ ਤਰੀਕੇ ਤੋਂ ਲੈਂਦੇ ਆ ਕਿ ਸਾਡੀ ਜਿਹੜੀ ਗੱਲ ਹੈ ਉਹ ਅੱਗੇ ਲੋਕਾਂ ਨੂੰ ਥੋੜੀ ਜਿਹੀ ਇਹ ਲੱਗ ਜੇ, ਜੱਚ ਜੇ ਜਾਂ ਵੀ ਕੁਛ ਸਰਕਾਰ ਕੁਛ ਕਰ ਰਹੀ ਹੈ। ਤੇ ਇੱਥੇ ਜਿਹੜਾ ਹੈਗਾ ਉਹ ਕੁਛ ਹੀ ਨਹੀਂ ਹੋਇਆ, ਉਲਟਾ ਪੁਲਿਸ ਨੇ ਉਹਨਾਂ ਤੇ ਕੇਸ ਬਣਾ ਕੇ ਆ ਜਿਹੜੇ ਮੁੰਡਿਆਂ ਦੇ ਉੱਤੇ, ਤੇ 70 ਦੇ ਆਸ ਪਾਸ ਜਿਹੜੇ ਉਹ ਕੇਸ ਦਰਜ ਕੀਤੇ ਗਏ ਨੇ, ਤੇ ਉਸ ਪਾਸੇ ਜਿਹੜਾ ਹੈ ਕੁਛ ਨਹੀਂ ਹੋਇਆ। ਨਾ ਤਾਂ ਹੁਣ ਉਹ ਕਹਿ ਸਕੇ ਖੁੱਲ੍ਹ ਕੇ ਕਿ ਇਹ ਜਿਹੜੇ ਆ ਜਿੱਦਾਂ ਪਹਿਲਾਂ ਕਹਿ ਰਹੇ ਸੀ ਨਾ ਕਿ ਇਹਨਾਂ ਨੂੰ ਪਿੱਛੋਂ ਕੋਈ ਚੱਕ ਰਿਹਾ, ਕੋਈ ਸਪੋਰਟ ਦੇ ਰਿਹਾ, ਹੁਣ ਖੁੱਲ੍ਹ ਕੇ ਇਹ ਵੀ ਨਹੀਂ ਕਹਿ ਸਕਦੇ ਕਿਉਂਕਿ ਨੌਜਵਾਨ ਤਾਂ ਆਪ ਮੁਹਾਰੇ ਆਏ ਨੇ, ਤੇ ਹੁਣ ਉਹ ਇਹ ਵੀ ਨਹੀਂ ਕਹਿ ਸਕਦੇ ਕਿ ਇਹ ਅਰਬਨ ਨਕਸਲ ਨੇ, ਇਹ ਜਿਹੜੇ ਹੈਗੇ ਆ ਇਸਲਾਮਿਕ ਸਟੇਟ ਦੇ ਬੰਦੇ ਨੇ, ਕਿਉਂਕਿ ਜਦੋਂ ਇੱਥੇ ਦਿੱਲੀ ਦੇ ਵਿੱਚ ਹੀ ਜਿਹੜਾ ਸ਼ਾਹੀ ਬਾਗ ਹੈ ਉਦੋਂ ਉੱਥੇ ਜਿਹੜਾ ਚੱਲਿਆ ਸੀ ਮੋਰਚਾ, ਜਿਹਨੂੰ ਬਾਅਦ ਚ ਹੁਣ 2020 ਦੇ ਇਹ ਰੋਇਟਸ ਦੇ ਨਾਂ ਦਿੰਦੇ ਨੇ, ਅਜੇ ਵੀ ਕਿੰਨੇ ਨੌਜਵਾਨ JNU ਦੇ ਜੇਲ੍ਹਾਂ ਚ ਬੈਠੇ ਨੇ ਜਿਹਨਾਂ ਦੀਆਂ ਜ਼ਮਾਨਤਾਂ ਨਹੀਂ ਹੋ ਰਹੀਆਂ। ਹੁਣ ਇੱਥੇ ਉਹ ਵੀ ਗੱਲ ਵੀ ਨਹੀਂ ਸੀ ਕਰ ਸਕਦੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਉਭਾਰ ਆਇਆ ਨੌਜਵਾਨਾਂ ਦਾ, ਤੇ ਕਿਸਾਨ ਅੰਦੋਲਨ ਨੇ ਤਾਂ ਬੜਾ ਕੁਛ ਕਿਹਾ ਸੀਗਾ ਕਿ ਇਹ ਇਹਦੇ ਪਿੱਛੇ ਜੀ ਨਕਸਲੀਏ ਨੇ, ਇਹਦੇ ਪਿੱਛੇ ਆਹ ਨੇ ਜੀ, ਉਹ ਕਰ ਰਹੇ ਨੇ, ਖਾਲਿਸਤਾਨੀ ਕਰ ਰਹੇ ਨੇ, ਇਸ ਤੱਕ ਦੀਆਂ ਗੱਲਾਂ, ਹੁਣ ਇੱਥੇ ਉਹ ਵੀ ਨਹੀਂ ਗੱਲ ਕਰ ਸਕਦੇ। ਸੋ ਇਸ ਤਰ੍ਹਾਂ ਲੱਗਦਾ ਕਿ ਇੱਕ ਵਾਰੀ ਪ੍ਰਧਾਨ ਮੰਤਰੀ ਤੇ ਜਾਂ ਸਾਰੀ BJP ਇੱਕ ਵਾਰੀ ਸਖ਼ਤੇ ਚ ਆ ਗਈ ਹੈ ਕਿ ਹੁਣ ਇਹਨੂੰ ਜਿਹੜਾ ਹੈਗਾ ਕਿੱਦਾਂ ਟੈਕਲ ਕੀਤਾ ਜਾਵੇ ਇਸ ਜਿਹੜਾ ਇਸ਼ੂ ਨੂੰ, ਕਿਉਂਕਿ ਇੱਕ ਪਾਸੇ ਤਾਂ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰਾਂ ਦਾ ਘੇਰੀ ਲਈਆਂ ਰਹੀਆਂ ਨੇ ਇਹ ਦੋ ਤਿੰਨ ਮੁੱਦਿਆਂ ਤੇ, ਉਧਰੋਂ ਜਿਹੜਾ ਹੈਗਾ ਰਾਮ ਮੰਦਿਰ ਦੇ ਉੱਤੇ ਚੜਾਵੇ ਵਾਲਾ ਮੁੱਦਾ, ਉਧਰੋਂ ਪੇਪਰ ਲੀਕ ਵਾਲਾ ਮੁੱਦਾ ਜਾਂ ਕੁਛ ਹੋਰ ਪੋਲੀਟੀਕਲ ਪਾਰਟੀਆਂ ਚ ਤੋੜ ਫੋੜ ਕਰਨ ਵਾਲੇ ਜਿਹੜੇ ਉਹ ਮੁੱਦੇ ਨੇ, ਤੇ ਪਰ ਹੁਣ ਆ ਜਿਹੜਾ ਬਾਹਰੋਂ ਪ੍ਰੈਸ਼ਰ ਇੱਦਾਂ ਦਾ ਜਿਹੜਾ ਬਣ ਰਿਹਾ ਹੁਣ, ਉਸ ਕਰਕੇ ਵੀ ਜਿਹੜਾ ਇਹ ਇੱਕ ਬਣਿਆ ਕਿ ਇਹਨੂੰ ਕਿਵੇਂ ਹੁਣ ਪ੍ਰੈਸ਼ਰ ਨੂੰ ਜਿਹੜਾ ਰਿਲੀਜ਼ ਕੀਤਾ ਜਾਵੇ, ਤੇ ਕੋਸ਼ਿਸ਼ ਤਾਂ ਕੀਤੀ ਕਿ ਏਦਾਂ ਦੀ ਗੱਲ ਗੋੜ ਮੋੜ ਜੇ ਕੀਤੀ ਜਾਵੇ, ਪਰ ਉਵੇਂ ਗੱਲ ਜਿਹੜੀ ਉਹ ਬਣੀ ਨੀ। ਜੇ ਉਹ ਗੱਲ ਤਿੱਖੀ ਕਰਦੇ ਕਿ ਇਹਦੀ ਜਾਂਚ ਹੋਣੀ ਚਾਹੀਦੀ, ਅਸੀਂ ਜਾਂਚ ਕਰਾਵਾਂਗੇ ਜਾਂ ਇਸ ਤਰ੍ਹਾਂ ਦੀ ਗੱਲ ਕਰਦੇ, ਫੇਰ ਸ਼ਾਇਦ ਕਿਤੇ ਨਾ ਕਿਤੇ ਜਿਹੜਾ ਉਹ ਪ੍ਰੈਸ਼ਰ ਆ ਉਹ ਲੀਕ ਹੋ ਜਿਹੜਾ ਰਿਲੀਜ਼ ਹੋ ਸਕਦਾ ਸੀ।
1: ਇੱਥੇ ਇਸੇ ਦੇ ਵਿੱਚ ਹੀ ਨਾਲ ਜੇ ਆਪਾਂ ਰਾਹੁਲ ਗਾਂਧੀ ਦੀ ਗੱਲ ਕਰੀਏ, ਤੇ ਇੱਕ ਪਾਸੇ ਉਹ ਬੈਠੇ ਜ਼ਰੂਰ ਨੇ, ਪਰ ਕਈ ਲੋਕਾਂ ਦਾ ਇਹ ਵੀ ਵਿਚਾਰ ਆ ਕਿ ਇਹ ਇੱਕ ਤਰ੍ਹਾਂ ਦੇ ਨਾਲ ਪੈਰਲਰ ਧਰਨਾ ਲਾ ਕੇ ਜਾਂ ਤੇ ਜੇ ਤੁਸੀਂ ਉੱਥੇ ਨਾਲ ਹੀ ਬੈਠੇ ਹੋ ਤਾਂ ਫਿਰ ਉਹਨੂੰ ਸਟਰੈਂਥ ਹੁੰਦੀ ਆ, ਜੇਕਰ ਆਪਾਂ ਪੈਰਲਰ ਨਾਲ ਦੂਸਰੇ ਪਾਸੇ ਲਾ ਕੇ ਕੁਛ ਬੈਠੇ ਹਾਂ ਆਪਣੇ ਤੌਰ ਦੇ ਉੱਤੇ ਤਾਂ ਉਹਦੀ ਇੱਕ ਤਰ੍ਹਾਂ ਦੇ ਨਾਲ ਉਹਦੀ ਸਟਰੈਂਥ ਜਿਹੜੀ ਆ ਘਟਾਉਣ ਵਾਲਾ ਵੀ ਕੰਮ ਤੁਸੀਂ ਕਰ ਰਹੇ ਹੋ, ਇਹ ਚੰਗਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਅਤੇ ਹੋ ਕੀ ਰਿਹਾ ਵਾ, ਲੋਕਾਂ ਨੂੰ ਮੈਸੇਜ ਕੀ ਜਾ ਰਿਹਾ ਵਾ ਕਿ ਇਹ ਇਹਨਾਂ ਦੇ ਡਿਸੀਜ਼ਨ ਜਾਂ ਜੋ ਵੀ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਉਹ ਠੀਕ ਨੇ, ਇਹਨਾਂ ਦੇ ਹੱਕ ਦੇ ਵਿੱਚ ਤੇ ਕਮ ਸੇ ਕਮ ਨਹੀਂ ਜਾਂਦੇ ਦਿਖ ਰਹੇ?
0: ਨਹੀਂ, ਉਹਦੇ ਚ ਰਣਜੋਤ ਜੀ ਇੱਦਾਂ ਵੀ ਜੇ ਤਾਂ ਦੇਖੋ ਰਾਹੁਲ ਗਾਂਧੀ ਜਾਂ ਹੋਰ ਇਹਨਾਂ ਦੇ ਕੋਈ ਸਟੇਟਮੈਂਟ ਏਦਾਂ ਦਿੰਦੇ, ਉਹ ਪੈਰਲ ਧਰਨੇ ਵਾਲੀ ਤਾਂ ਗੱਲ ਉਵੇਂ ਸੀ ਨਹੀਂ, ਕਿਉਂਕਿ ਪੈਰਲ ਧਰਨੇ ਵਾਲੀ ਗੱਲ ਤਾਂ ਇਹ ਹੁੰਦੀ ਜੇ 20 ਤਰੀਕ ਨੂੰ ਉਹ ਲਾਉਂਦੇ, ਕਿਉਂਕਿ ਉਹਨਾਂ ਨੇ ਤਾਂ ਕੱਲ ਲਾਇਆ ਜਦੋਂ ਸਾਰੀ ਘਟਨਾ ਵਾਪਰ ਗਈ, ਤੇ ਉਸ ਤੋਂ ਪਹਿਲਾਂ ਉਹ ਤੇ ਕਾਂਗਰਸ ਦੇ ਹੋਰ ਲੀਡਰ ਜਿਹੜੇ ਜ਼ਖਮੀ ਵਿਦਿਆਰਥੀ ਸੀ ਜਾਂ ਨੌਜਵਾਨ ਉਹਨਾਂ ਨੂੰ ਮਿਲ ਕੇ ਗਏ ਨੇ, ਤੇ ਹੁਣ ਇਹ ਕਿ ਕੁਛ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਿਹਨਾਂ ਨੂੰ ਇਹ ਲੱਗਦਾ ਹੈ ਕਿ ਕਾਂਗਰਸ ਇਹਦੇ ਚ ਬਾਜ਼ੀ ਨਾ ਮਾਰ ਜੇ, ਤੇ ਉਹ ਫਿਰ ਇਹਨੂੰ ਇਸ ਪਾਸੇ ਨੂੰ ਵੀ ਜਿਹੜਾ ਹੈ ਦੇ ਇਸ ਡਾਇਰੈਕਸ਼ਨ ਚ ਗੱਲ ਕਰ ਰਹੇ ਨੇ, ਜਾਂ ਕੁਛ ਜਿਹੜੇ ਪੱਤਰਕਾਰ ਨੇ ਉਸ ਡਾਇਰੈਕਸ਼ਨ ਚ ਗੱਲ ਕਰ ਰਹੇ ਨੇ ਕਿ ਉਹ ਸਾਰਾ ਕੁਛ ਉਹਨੂੰ ਸਾਬੋਤਾਜ ਕਰਨ ਵਾਸਤੇ ਜਾਂ ਤਾਂ ਇਹ ਪੈਰਲ ਜਿਹੜਾ ਦਿੱਤਾ, ਤੇ ਪਰ ਉਹਨਾਂ ਨੇ ਤਾਂ ਇੱਕ ਬਿਲਕੁਲ ਸੋਲ ਡਿਮਾਂਡ ਨੂੰ ਲੈ ਕੇ ਜਿਹੜਾ ਸੀਗਾ ਉਹ ਇਹ ਜਿਹੜਾ ਦਿੱਤਾ ਸੀਗਾ, ਤੇ ਹੁਣ ਉਹ ਗੱਲ ਜਿਹੜੀ ਆ ਉਹ ਖਤਮ ਹੋ ਗਈ। ਚਲੋ ਪੁਲਿਸ ਨੇ ਉੱਥੇ ਵੀ ਕਾਰਵਾਈ ਕੀਤੀ, ਉਹਨਾਂ ਨੂੰ ਜਬਰੀ ਚੁੱਕ ਲਿਆ, ਬਾਅਦ ਵਿੱਚ ਛੱਡ ਵੀ ਦਿੱਤਾ, ਤੇ ਹੁਣ ਆਉਣ ਵਾਲੇ ਦਿਨਾਂ ਚ ਪਾਰਲੀਮੈਂਟ ਚ ਜਿਹੜੀ ਆ ਕੀ ਗੱਲ ਹੁੰਦੀ ਹੈ, ਕੀ ਕਿਸੇ ਨੂੰ ਕਿੰਨਾ ਬੋਲਣ ਦਿੱਤਾ ਜਾਂਦਾ ਸਪੀਕਰ ਵੱਲੋਂ, ਇਹਦੇ ਤੇ ਜਿਹੜਾ ਕਾਫੀ ਨਿਰਭਰ ਕਰੇਗਾ, ਤੇ ਬਾਹਰ ਜਿਹੜੀ ਉਹ ਐਜੂਕੇਸ਼ਨ ਹੈ ਤੇ ਉਹ ਤਾਂ ਚਲੋ ਅੱਗੇ ਕਿਸ ਤਰ੍ਹਾਂ ਦਾ ਰੂਪ ਧਾਰਨ ਕਰਦੀ ਹੈ, ਤੇ ਕਿਉਂਕਿ ਪੋਲੀਟੀਕਲ ਪਾਰਟੀਆਂ ਪਹਿਲਾਂ ਹੀ ਇਹਦੇ ਚ ਉਸ ਰੂਪ ਚ ਕੋਈ ਵੀ ਇਨਵੋਲਵ ਨਹੀਂ ਹੈ। ਠੀਕ ਹੈ, ਲੀਡਰ ਆ ਕੇ ਉਹਨਾਂ ਨੂੰ ਮਿਲਦੇ ਆ, ਤੇ ਉਹ ਫਿਰ ਜੇ ਪੋਲੀਟੀਕਲ ਪਾਰਟੀਆਂ ਸਿੱਧੇ ਤੌਰ ਤੇ ਇਨਵੋਲਵ ਹੁੰਦੀਆਂ ਨੇ ਤਾਂ ਫਿਰ ਇਹ ਵੀ ਇੱਕ ਇੰਪ੍ਰੈਸ਼ਨ ਜਿਹੜਾ ਹੈ ਸਟੇਟ ਜਾਂ ਸਰਕਾਰ ਜਾਂ ਸੱਤਾਧਾਰੀ ਧਿਰ ਦਿੰਦੇ ਆ ਕਿ ਦੇਖੋ ਇਹ ਤਾਂ ਜੀ ਨੌਜਵਾਨਾਂ ਨੂੰ ਉਕਸਾ ਕੇ ਲਿਆ ਆ, ਅਸਲ ਤਾਂ ਜਿਹੜਾ ਹੈ ਏਜੰਡਾ ਤਾਂ ਇਹਨਾਂ ਪੋਲੀਟੀਕਲ ਪਾਰਟੀਆਂ ਦਾ ਸੀ, ਫਿਰ ਇਸ ਤਰ੍ਹਾਂ ਇਸ ਪਾਸੇ ਨੂੰ ਗੱਲ ਤੁਰਦੇ ਆ ਤਾਂ ਵੀ ਉਹ ਬਚ ਬਚਾ ਕੇ ਜਿਹੜੀ ਉਹ ਗੱਲ ਇਸ ਤੋਂ ਵੀ ਚੱਲ ਰਹੇ ਆ।
1: ਪਰ ਉਹ ਚਲੋ ਚੱਲ ਤੇ ਰਹੇ ਨੇ, ਪਰ ਇਸ ਤਰੀਕੇ ਦੇ ਨਾਲ ਇਹਦੇ ਵਿੱਚੋਂ ਉਨੀ ਖੱਟੀ ਤੇ ਨਹੀਂ ਖੱਟ ਪਾ ਰਹੇ ਜੇ ਆਪਾਂ ਆਨਲਾਈਨ ਦੇ ਹਿਸਾਬ ਦੇ ਨਾਲ ਵੇਖੀਏ, ਜੇ ਮਿਲ ਕੇ ਆਏ ਸਟੂਡੈਂਟਾਂ ਨੂੰ ਤੇ ਉੱਥੇ ਹੀ ਬਹਿ ਜਾਂਦੇ, ਉੱਥੇ ਬਹਿਣ ਦੇ ਵਿੱਚ ਕੀ ਹਰਜ ਹੈ?
0: ਨਹੀਂ ਚਲੋ ਇਹ ਤਾਂ ਹਰੇਕ ਦੇਖੋ ਪੋਲੀਟੀਕਲ ਪਾਰਟੀ ਦਾ ਆਪਣਾ ਸਟਾਈਲ ਹੈ। ਨਹੀਂ ਤੁਹਾਡੀ ਗੱਲ ਠੀਕ ਹੈ ਕਿ ਉਹ ਜਿਵੇਂ ਹਸਪਤਾਲਾਂ ਚ ਜਾ ਕੇ ਮਿਲ ਕੇ ਆਏ, ਚਲੋ ਖੈਰ ਉੱਥੇ ਤਾਂ ਨਹੀਂ ਸੀ ਜਾ ਸਕਦੇ, ਦੁਆਰਾ ਇਹ ਸੀ ਕਿ ਜੇ ਸਟੂਡੈਂਟ ਦੁਆਰਾ ਜਾਂ ਨੌਜਵਾਨ ਜਿਹੜਾ ਯੂਥ ਹੈ ਉਹ ਜੰਤਰ ਮੰਤਰ ਤੇ ਇਕੱਠਾ ਹੋਇਆ ਤਾਂ ਉੱਥੇ ਜਾ ਕੇ ਗੱਲ ਕੀਤੀ ਜਾ ਸਕਦੀ ਸੀ, ਤੇ ਪਰ ਕਿਉਂਕਿ ਚਲੋ ਪਾਰਟੀ ਦਾ ਜਿੱਦਾਂ ਡਿਸੀਜਨ ਹੁੰਦਾ ਕਿ ਆਪਾਂ ਇਸ ਤਰ੍ਹਾਂ ਕਰਨਾ, ਪੀਐਮ ਦੇ ਉੱਥੇ ਰਿਹਾਇਸ਼ ਨੂੰ ਘੇਰਨਾ ਤੇ ਜਾਂ ਹੋਰ ਉਸ ਤਰੀਕੇ ਦੇ ਨਾਲ ਚਲੇ ਗਏ। ਗੱਲ ਤਾਂ ਇਹ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਉਹ ਪੋਲੀਟੀਕਲ ਪਾਰਟੀਆਂ ਵਿਰੋਧੀ ਧਿਰ ਤੇ ਜਿਹੜੀ ਹੈ ਸੱਤਾਧਾਰੀ ਧਿਰ ਹੈ, ਤੇ ਕਿਉਂਕਿ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ, ਉੱਥੇ ਜਿਹੜਾ ਹੈ ਇਹਨਾਂ ਦੀ ਕਾਰਗੁਜ਼ਾਰੀ ਕਿੱਦਾਂ ਰਹਿੰਦੀ ਹੈ, ਕੀ ਇਹ ਕਰਦੇ ਹੈ ਜਾਂ ਕਿਸ ਤਰ੍ਹਾਂ ਦਾ ਜਿਹੜਾ ਇਹ ਚੱਲਦਾ, ਇਹਦੇ ਤੇ ਜਿਹੜਾ ਨਿਰਭਰ ਕਰੇਗਾ। ਹੁਣ ਜੰਤਰ ਮੰਤਰ ਵਾਲਾ ਤਾਂ ਖੈਰ ਠੀਕ ਹੈ, ਉਹ ਨੌਜਵਾਨ ਉੱਥੇ ਇਕੱਠੇ ਆਉਣ ਵਾਲੇ ਦਿਨਾਂ ਚ ਕਿੰਨੇ ਹੋਰ ਕਿੰਨੇ ਆਉਂਦੇ ਹੈ ਜਾਂ ਕੀ ਇਹ ਕਿਸਾਨ ਅੰਦੋਲਨ ਵਰਗਾ ਹੀ ਇੱਕ ਅੰਦੋਲਨ ਬਣਦਾ ਹੈ, ਤੇ ਜਾਂ ਫਿਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਰਕਾਰ ਝੁਕਦੀ ਹੈ ਤੇ ਇਹ ਅਸਤੀਫੇ ਵਾਲੀ ਗੱਲ ਤੇ, ਕਿਉਂਕਿ ਹੁਣ ਤੱਕ ਇਹ ਆਮ ਹੀ ਕਹਿ ਜਾਂਦਾ ਨਾ ਕਿ ਅੱਜ ਤੱਕ ਪ੍ਰਧਾਨ ਮੰਤਰੀ ਜਿਹੜਾ ਹੈ ਕਿਸੇ ਗੱਲ ਤੇ ਜਿਹੜਾ ਹੈ ਝੁਕਿਆ ਨੀ, ਕਿੰਨੇ ਮੁਜ਼ਾਹਰੇ ਕੁਛ ਵੀ ਹੁੰਦੇ ਰਹੇ, ਸਿਰਫ ਤੇ ਸਿਰਫ ਕਿਸਾਨ ਅੰਦੋਲਨ ਨੇ ਝੁਕਾਇਆ ਜਦੋਂ ਉਹਨਾਂ ਨੂੰ 3 ਖੇਤੀ ਕਾਨੂੰਨ ਜਿਹੜੇ ਵਾਪਸ ਲੈਣੇ ਪਏ, ਤੇ ਹੁਣ ਦੇਖਦੇ ਹਾਂ ਕਿ ਇਹਦੇ ਤੇ ਕਿਸ ਤਰ੍ਹਾਂ ਦਾ ਪੈਂਤੜਾ ਉਹ ਲੈਂਦੀ ਹੈ ਜਾਂ ਬੀਜੇਪੀ ਦੀ ਜਿਹੜੀਆਂ ਸਪੋਰਟ ਦੂਜੀਆਂ ਪਾਰਟੀਆਂ ਕਰ ਰਹੀਆਂ ਨੇ ਉਹ ਕਿਸ ਤਰ੍ਹਾਂ ਜਿਹੜਾ ਉਹ ਪੈਂਤੜਾ ਲੈਂਦੇ ਆ। ਤੇ ਹੁਣ ਕਾਂਗਰਸ ਦਾ ਜਿਵੇਂ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਇੱਕ ਤਰੀਕੇ ਦੀ ਦੁਬਾਰਾ ਆਪਣੇ ਆਪ ਨੂੰ ਸਟਰੈਂਥਨ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਜਾਂ ਸਾਨੂੰ ਕਿੱਧਰੋਂ ਸਿਰਾ ਲੱਭੇ ਤਾਂ ਕਿ ਅਸੀਂ ਫਿਰ ਦੁਬਾਰਾ ਇੱਕ ਵੱਡੀ ਪਾਰਟੀ ਵਾਂਗੂ ਜਿਹੜਾ ਹੈ ਉਹ ਹੋ ਸਕੀਏ, ਕਿਉਂਕਿ ਖੇਤਰੀ ਜਿਹੜੇ ਹੈਗੇ ਅੱਡ ਅੱਡ ਸਟੇਟਾਂ ਦੇ ਵਿੱਚ ਤਾਂ ਆਪਣਾ ਕਾਫੀ ਆਧਾਰ ਕਾਂਗਰਸ ਨੇ ਗੁਆਇਆ, ਜਿਹਦੇ ਚ ਇਹ ਉਦੋਂ ਗੁਆਚਣਾ ਸ਼ੁਰੂ ਹੋ ਗਿਆ ਸੀ ਜਦੋਂ ਜੈਪ੍ਰਕਾਸ਼ ਨਾਰਾਇਣ ਦੀ ਜਿਹੜੀ ਹੈ ਅਗਵਾਈ ਦੇ ਵਿੱਚ ਜਿਹੜੀ ਹੈ ਜਨਤਾ ਪਾਰਟੀ ਜਦੋਂ ਬਣੀ ਸੀ, ਖਾਸ ਕਰਕੇ ਵੱਡਾ ਹਿੱਸਾ ਉਦੋਂ ਯੂਪੀ ਦੇ ਵਿੱਚੋਂ ਜਦੋਂ ਹੋਰ ਪਾਰਟੀਆਂ ਇੱਥੇ ਬਣ ਗਈਆਂ ਸੀ, ਜਨਤਾ ਪਾਰਟੀ ਬਣੀ, ਲੋਕਦਲ ਬਣਿਆ, ਕਿੰਨੀਆਂ ਪਾਰਟੀਆਂ ਬਣੀਆਂ, ਕਿਉਂਕਿ ਕਿਸੇ ਵੇਲੇ ਕਾਂਗਰਸ ਦਾ ਬਹੁਤ ਸਟਰੋਂਗ ਹੋਲਡ ਸੀ ਯੂਪੀ ਤੇ ਮੱਧ ਪ੍ਰਦੇਸ਼ ਰਾਜਸਥਾਨ ਇਹ ਜਿਹੜੀਆਂ ਸਟੇਟਾਂ ਸੀਗੀਆਂ, ਤੇ ਉਹ ਹੁਣ ਜਿਹੜਾ ਹੋਰ ਖੁਰ ਰਿਹਾ ਜਿਉਂ ਜਿਉਂ ਰੀਜਨਲ ਪਾਰਟੀਆਂ ਸਟਰੋਂਗ ਹੋ ਰਹੀਆਂ ਨੇ, ਆਏ ਇਹ ਚਿੱਤ ਚੇਤੇ ਨਹੀਂ ਸੀ ਕਿ ਆਮ ਆਦਮੀ ਪਾਰਟੀ ਕੋਈ ਨਵੀਂ ਪਾਰਟੀ ਪੈਦਾ ਹੋ ਜਾਏਗੀ, ਤੇ ਇਹ ਸੋ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਹੁਣ ਕਿਵੇਂ ਨੈਸ਼ਨਲ ਲੈਵਲ ਤੇ ਕਿਵੇਂ ਸਟੇਟਾਂ ਦੇ ਪੱਧਰ ਤੇ ਆਪਣੇ ਆਪ ਨੂੰ ਕੰਸੋਲੀਡੇਟ ਕਰਦੀ ਹੈ, ਇਹ ਹੁਣ ਕਾਂਗਰਸ ਅੱਗੇ ਵੱਡੇ ਸਵਾਲ ਨੇ, ਵੱਡੇ ਚੈਲੰਜ ਵੀ ਨੇ ਕਿ ਇਹਨਾਂ ਨੂੰ ਕਿੱਦਾਂ ਕਰਦੀ ਹੈ, ਤੇ ਬਹੁਤਿਆਂ ਨੂੰ ਇਹ ਲੱਗਦਾ ਵੀ ਹੈ ਕਿ ਕਾਂਗਰਸ ਨੂੰ ਸਟਰੋਂਗ ਹੋਣਾ ਚਾਹੀਦਾ ਤਾਂ ਹੀ ਜਿਹੜਾ ਬੀਜੇਪੀ ਦਾ ਇਹ ਜੋ ਡਿਕਟੇਟਰਸ਼ਿਪ ਵਾਲਾ ਰਵੱਈਆ ਫੇਰ ਠੀਕ ਹੋ ਸਕਦਾ, ਏਦਾਂ ਦਾ ਹੁਣ ਪਰ ਦੇਖਦੇ ਹਾਂ ਹੁਣ ਆਉਣੇ ਦਿਨਾਂ ਚ ਕਿੱਦਾਂ ਦਾ ਬਣਦਾ ਮਾਹੌਲ।
1: ਜੀ ਬਿਲਕੁਲ, ਇਹ ਹੁਣ ਸਮਾਂ ਦੱਸੂਗਾ ਕਿਹੜੇ ਪਾਸੇ ਨੂੰ ਅਤੇ ਕਿਹੜੇ ਤਰੀਕੇ ਦੇ ਨਾਲ, ਪਰ ਜਿੱਦਾਂ ਕੱਲ੍ਹ ਵੀ ਆਪਾਂ ਗੱਲ ਕਰ ਰਹੇ ਹਾਂ ਜਿਹੜਾ ਕਿਸਾਨਾਂ ਦਾ ਜਿਹੜਾ ਇਕੱਠ ਸੀ ਜਿਹਨੂੰ ਜਿੱਦਾਂ ਤੁਸੀਂ ਦੱਸਿਆ ਕਿ ਇਹਨੂੰ ਬਾਰਡਰ 'ਤੇ ਹੀ ਰੋਕ ਲਿਆ ਗਿਆ, ਸੋ ਕੀ ਇਹ ਉਸ ਤਰੀਕੇ ਦੇ ਨਾਲ ਪ੍ਰਭਾਵ ਛੱਡ ਸਕਿਆ, ਜਾਂ ਫਿਰ ਜਿਹੜੇ ਪੈਰਲਰ ਇਹ ਚੱਲ ਰਹੇ ਨੇ, ਚਾਹੇ ਉਹ ਰਾਹੁਲ ਗਾਂਧੀ ਦਾ ਘਰ ਦੇ ਅੱਗੇ ਬਹਿਣਾ ਹੋਵੇ ਪ੍ਰਧਾਨ ਮੰਤਰੀ ਦੇ, ਜਾਂ ਫਿਰ ਨੌਜਵਾਨਾਂ ਦਾ ਜਿਹੜਾ ਪ੍ਰਦਰਸ਼ਨ ਚੱਲ ਰਿਹਾ, ਸੋ ਇਹ ਤਿੰਨੀ ਥਾਵਾਂ ਦੇ ਉੱਤੇ ਰਲ ਕੇ ਇਹ ਇੱਕ ਵਜਵਾਂ ਪ੍ਰਭਾਵ ਪਾਉਣ ਦੇ ਵਿੱਚ ਕਾਮਯਾਬ ਰਿਹਾ ਕੱਲ੍ਹ ਦੇ ਦਿਨ, ਜਾਂ ਫਿਰ ਕਹਿ ਲਈਏ ਕਿ ਕੋਈ ਇੱਕ ਵਿੱਚੋਂ ਧੁੰਦਲੀ ਮੱਠੀ ਰਹੀ, ਕਿਉਂਕਿ ਕਿਸਾਨਾਂ ਵਾਲੀ ਜਿਹੜੀ ਖਬਰ ਹੈ ਉਹ ਥੋੜੀ ਜਿਹੀ ਠਾਂ ਨੂੰ ਕਰਕੇ ਲੱਗ ਰਹੀ ਹੈ।
0: ਨਹੀਂ, ਉਹ ਇਹਦਾ ਕਾਰਨ ਇੱਕ ਇਹ ਵੀ ਹੈ ਕਿ ਜਿਹੜੀਆਂ ਜਥੇਬੰਦੀਆਂ ਨੇ ਪਹਿਲਾਂ ਸ਼ੰਭੂ ਮੋਰਚਾ ਲਾਇਆ ਸੀ ਜਿਹੜਾ ਹੈਗਾ, ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਜਿਹੜਾ ਇਹ ਗੈਰ ਸਿਆਸੀ ਜਿਹੜਾ ਹੈਗਾ ਕਿਸਾਨਾਂ ਦਾ ਜਿਹੜਾ ਮੋਰਚਾ ਹੈਗਾ, ਤੇ ਉਹ ਉਹੀ ਪਾਰਟੀਆਂ ਨੇ ਇਹ ਸੱਦਾ ਦਿੱਤਾ ਸੀ ਕਿ ਦਿੱਲੀ ਚੱਲੀਏ। ਦੂਜਾ ਕਾਰਨ ਮੈਨੂੰ ਇਹ ਵੀ ਲੱਗਦਾ ਕਿ ਖਾਸ ਕਰਕੇ ਕਿਉਂਕਿ ਭਾਰਤ ਅਮਰੀਕਾ ਜਿਹੜਾ ਸਮਝੌਤਾ ਸਭ ਤੋਂ ਵਿਰੋਧ ਕਰ ਰਹੀ ਹੈ ਉਗਰਾਹਾਂ ਜਥੇਬੰਦੀ, ਜਿਹੜੀ ਇੱਕ ਵੱਡੀ ਜਥੇਬੰਦੀ ਹੈ ਪੰਜਾਬ ਦੇ ਵਿੱਚ, ਤੇ ਪਰ ਉਹਨਾਂ ਵੱਲੋਂ ਅਜੇ ਇਹ ਸੱਦਾ ਦਿੱਤਾ ਨਹੀਂ ਸੀ ਗਿਆ, ਤੇ ਜਿਹੜੀ ਇਹ ਭੰਧੇਰ ਵਾਲਾ ਜਿਹੜਾ ਗਰੁੱਪ ਹੈ ਸਰਵਣ ਸਿੰਘ ਭੰਧੇਰ, ਉਹਨਾਂ ਤੇ ਪਹਿਲਾਂ ਵੀ ਕਈ ਵਾਰੀ ਉਂਗਲ ਉੱਠੀ ਸੀ, ਤੇ ਜਦੋਂ ਇਹ ਜਿਹੜਾ ਹੈਗਾ ਸ਼ੰਭੂ ਵਾਲਾ ਜਿਹੜਾ ਸ਼ੰਭੂ ਬੈਰੀਅਰ ਤੇ ਜਿਹੜਾ ਮੋਰਚਾ ਲੱਗਾ ਸੀ, ਤੇ ਉਹਨਾਂ ਨੇ ਜ਼ਿਆਦਾ ਜਿਹੜੀ ਇਹਦੀ ਅਗਵਾਈ ਕੀਤੀ ਸੀ ਕਿ ਆਪਾਂ ਚਲੋ ਉੱਥੇ ਦੇਵਾਂਗੇ, ਤੇ ਹੁਣ ਇੱਕ ਉਹਦੇ ਚੋਂ ਜਿਹੜਾ ਗਰੁੱਪ ਸੀ ਤੇ ਉਹ ਅੱਗੇ ਚੱਲਿਆ ਵੀ ਗਿਆ ਬੱਸਾਂ ਲੈ ਕੇ ਭਾਰਤੀ ਕਿਸਾਨ ਯੂਨੀਅਨ ਖੋਸਾ, ਤੇ ਹੁਣ ਉੱਥੋਂ ਜਿਹੜੀ ਥੋੜੀ ਜਿਹੀ ਗੱਲ ਕਈ ਵਾਰੀ ਲੱਗਦੀ ਹੁੰਦੀ ਹੈ ਕਿ ਕਈ ਥਾਂ ਤੇ ਵੀ ਇਹ ਜਿਹੜੀ ਸਰਕਾਰ ਹੈ ਭਾਵੇਂ ਕੇਂਦਰ ਦੀ ਭਾਵੇਂ ਸਟੇਟ ਦੀ ਹੈ, ਹੁਣ ਜੇ ਤਾਂ ਉਵੇਂ ਦਾ ਦਿੱਲੀ ਜਾਣ ਦਾ ਸੀ ਫਿਰ ਤਾਂ ਇਹ ਹਰਿਆਣੇ ਚ ਗੱਲ ਨਿਬੜ ਕਿਵੇਂ ਗਈ, ਇਹ ਵੀ ਗੱਲ ਜਿਹੜੀ ਸਮਝ ਤੋਂ ਬਾਹਰ ਹੈ ਕਿ ਹਰਿਆਣੇ ਦੇ ਦਾ ਜਿਹੜਾ ਖੇਤੀ ਮੰਤਰੀ ਆ ਉਹਨੂੰ ਉਹ ਜਿਹੜਾ ਸੀਗਾ ਮੈਮੋਰੈਂਡਮ ਦੇ ਕੇ ਆਪਦਾ ਧਰਨਾ ਚੁੱਕ ਕੇ ਵਾਪਸ ਆ ਗਏ, ਤੇ ਸੋ ਉੱਥੋਂ ਇਹ ਲੱਗਦਾ ਕਿ ਕਿਸਾਨ ਅੰਦੋਲਨ ਜਿਹੜਾ ਹੈ ਉਸ ਰੂਪ ਦੇ ਵਿੱਚ, ਹਾਲਾਂਕਿ ਚਲੋ ਕਈਆਂ ਪੱਤਰਕਾਰਾਂ ਨੇ ਲਿਖਿਆ ਵੀ ਹੈ ਕਿ ਦੁਬਾਰਾ ਫੇਰ ਕਿਸਾਨ ਹੋ ਰਹੇ ਨੇ, ਦੁਬਾਰਾ ਫੇਰ ਰਿਵਾਈਵ ਹੋ ਸਕਦਾ, ਉਦਾਂ ਦਾ ਅੰਦੋਲਨ ਦੁਬਾਰਾ ਚੱਲ ਸਕਦਾ, ਇਹ ਵੀ ਜਿਹੜੀਆਂ ਉਹ ਗੱਲਾਂ ਚੱਲ ਰਹੀਆਂ ਨੇ ਕਿ ਇਸ ਤਰ੍ਹਾਂ ਦਾ, ਤੇ ਪਰ ਜਿਸ ਤਰੀਕੇ ਦੇ ਨਾਲ ਹੁਣ ਇਹ ਅੱਡ ਅੱਡ ਜਿੱਦਾਂ ਬਾਰਡਰ ਤੇ ਜਾ ਕੇ ਉੱਥੇ ਰੋਕਿਆ, ਉੱਥੇ ਆਪਣੇ ਆਪਣਾ ਲੰਗਰ ਵਗੈਰਾ ਛੱਕ ਕੇ ਤੇ ਆਪਣਾ ਮੈਮੋਰੈਂਡਮ ਦੇ ਕੇ ਕਿ ਆਹ ਸਾਡਾ ਪਹੁੰਚਾਇਆ ਜਾਵੇ ਸਰਕਾਰ ਕੋਲੇ, ਤੇ ਇਹਨਾਂ ਨੂੰ ਇਹ ਹੋ ਗਿਆ ਵੀ ਕਿ ਚਲੋ ਸਾਡੀ ਗੱਲ ਜਿਹੜੀ ਆ ਉਹ ਪੂਰੀ ਹੋ ਗਈ। ਸੋ ਜਿਹੜੀਆਂ ਇੱਥੇ ਹੋਰ ਵੱਡੀਆਂ ਜਿਹੜੀਆਂ ਧਿਰਾਂ ਨੇ ਜਿਵੇਂ ਬੀ ਕੇ ਜੋ ਡਕੌਂਦਾ ਗਰੁੱਪ ਹੈ, ਜਿਹਦੇ ਨਾਲ ਕਿਹਾ ਕਿ ਉਗਰਾਹਾਂ ਗਰੁੱਪ ਉਹ ਵੱਡਾ ਸਭ ਤੋਂ, ਤੇ ਇਸੇ ਤਰ੍ਹਾਂ ਲੱਖੋਵਾਲ ਰਾਜੇਵਾਲ ਇਹ ਗਰੁੱਪ ਨੇ, ਹੁਣ ਇਹ ਕਿਸ ਤਰ੍ਹਾਂ ਦਾ ਆਉਣ ਵਾਲੇ ਦਿਨਾਂ ਚ ਜਿਹੜਾ ਹੈ ਉਹ ਕਰਦੇ ਨੇ ਕਿ ਇਹ ਵੀ ਇੱਦਾਂ ਦਾ ਕੋਈ ਪ੍ਰੋਗਰਾਮ ਉਲੀਕਦੇ, ਹਾਲਾਂਕਿ ਸਭ ਤੋਂ ਪਹਿਲਾਂ ਭਾਰਤ ਜਿਹੜਾ ਹੈਗਾ ਅਮਰੀਕਾ ਸਮਝੌਤੇ ਦਾ ਵਿਰੋਧ ਤਾਂ ਇਹਨਾਂ ਨੇ ਕੀਤਾ ਕਿ ਇਹ ਕਿਸਾਨਾਂ ਦੇ ਜਿਹੜਾ ਹੈਗਾ ਉਹ ਖਿਲਾਫ ਹੈ, ਤੇ ਸੋ ਹੁਣ ਇਸ ਤੋਂ ਥੋੜੀ ਜਿਹੀ ਗੱਲ ਜਿਹੜੀ ਹੈ ਸਮਝ ਦੇ ਵਿੱਚ ਅਜੇ ਆ ਨਹੀਂ ਰਹੀ ਕਿ ਇਹ ਕਿਸਾਨ ਅੰਦੋਲਨ ਵਾਕਈ ਇਹ ਦਿੱਲੀ ਦਾ ਇਹਨਾਂ ਦਾ ਪ੍ਰੋਗਰਾਮ ਸੀ, ਤੇ ਇੱਥੋਂ ਹਰਿਆਣੇ ਵਾਲਿਆਂ ਨੂੰ ਇਹ ਮੈਮੋਰੈਂਡਮ ਦੇ ਕੇ ਮੁੜੇ, ਤੇ ਉਹ ਕਿਸ ਲੈਵਲ ਤੇ ਜਿਹੜਾ ਹੈ ਇਹ ਅੰਦੋਲਨ ਜਿਹੜਾ ਇਹ ਸੀ, ਤੇ ਜਾਂ ਸਿਰਫ ਇੱਕ ਸਿੰਬੋਲਿਕ ਸੀ ਕਿ ਹਾਂ ਆਪਣੇ ਹਾਜ਼ਰੀ ਲਵਾਉਣ ਵਾਸਤੇ ਕਿਹਾ ਸੀ ਵੀ ਕਿਸਾਨ ਜਥੇਬੰਦੀਆਂ ਹੈਗੀਆਂ, ਤੇ ਇਹ ਇਸ ਕਰਕੇ ਸੀ।
1: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ ਜੀ।
1: ਜੀ ਦੋਸਤੋ ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਤੰਦਰੁਸਤ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674।

0: ਕਾਲ ਚਲਾਈ ਨੂੰ
1: ਸੋਨਾ ਚਾਹੀਦਾ
2: ਭਰੋਸਾ ਚਾਹੀਦਾ
1: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042 ready set go chadston ford dandenong road te tuhanu udik reya hai ford ranger ranger super duty everest te sadabahar mustang brand new demo te quality pre-owned vehicles trade in ate finance options we available aao te apni navi ford da test drive karo business plate lai gal karo vehicle experts tim forbes ya kori nal radio hanji de hawale nal pao 3 saal di free service Chadston Ford. Ready, set, Ford.
3: Ki chahida? Australia da visa lona? Ja visa le mashwara chahida? Mil juga. Sidde aao. Garewal Visa Solutions. Australia vich har tarah diya visa loda le ik parose yogna. Jo study visa, skilled visa, employer sponsored visa, DAMA, parent, partner te visitor visa vich deal karde ne. Hune call karo. Pritinder Garewal nu. 0490-054-596. Garewal Visa Solutions.com.au te jao. Aao, thoda koi hal kariye.
4: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ
6: ਬਲਜੀਤ। ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ
7: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
6: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟ੍ਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
5: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
7: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
8: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
6: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
9: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
10: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਆ ਸੀਕ੍ਰੇਟ।
11: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
10: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: Yeah. So come out of Australia. How has that happened when you have such a strong immigration policy?
1: Well, it started in 1973 with Gough Whitlam. So they opened up and got rid of the white Australia policy. Then they started bringing in different migrants. We had a lot of people came out after the Second World War. So you had Italians, Germans, Polish and these people. But they integrated into the system. But over the decades, as the governments have changed and different people they've brought in, and a lot of people come into Australia purely for the welfare system, or to get on our NDIS. We've got nearly 800,000 on. It's costing us $53 billion now a year.
2: 800,000. Okay. ਜਿਹੜੇ ਨੰਬਰਸ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ, ਪਰ ਇਹ ਬਿਆਨ ਤੁਹਾਡੇ ਲਈ ਸੁਣਨਾ ਜ਼ਰੂਰੀ, ਬਿਆਨ ਨਹੀਂ, ਇਹ ਪੋਡਕਾਸਟ ਹੋ ਕੇ ਹਟਿਆ ਟੌਮੀ ਰੋਬਿਨਸਨ ਦੇ ਨਾਲ, ਅਸਲੀ ਨਾਮ ਨਹੀਂ ਹੈਗਾ ਬੰਦਾ, ਇਹ ਕ੍ਰਿਮੀਨਲ ਹੈ ਇੰਗਲੈਂਡ ਦੇ ਵਿੱਚ, ਔਰ ਇਹਦੇ ਬਾਰੇ ਬਥੇਰੇ ਜਾਣਕਾਰੀਆਂ ਅਸੀਂ ਖਬਰਾਂ ਦੇ ਵਿੱਚ ਤੁਹਾਨੂੰ ਦੇ ਦਿੱਤੀਆਂ ਸੀ। ਪੌਲਿਨ ਹੈਨਸਨ ਇੰਗਲੈਂਡ ਜਾਂਦੇ ਨੇ, ਜੀਨਾ ਰਾਈਨਹਾਰਟ ਦੇ ਖਰਚੇ 'ਤੇ ਜਾਂਦੇ ਨੇ, ਆਪਣੀ ਜੇਬ 'ਚੋਂ ਪੈਸਾ ਖਰਚ ਕੇ ਜਾਂਦੇ ਨੇ, ਸਿਸਲੀ ਦੇ ਲਗਜ਼ਰੀ ਰਿਜ਼ੋਰਟਸ ਦੇ ਵਿੱਚ ਸ਼ੈਂਪੇਨ ਪੀਂਦੇ ਨੇ, ਡੋਲਚੀ ਗਬਾਨਾ ਦੇ ਫੈਸ਼ਨ ਸ਼ੋਅ ਦੇਖਦੇ ਨੇ, ਬਲਾ ਬਲਾ ਬਲਾ ਬਲਾ ਬਲਾ, ਬਹੁਤ ਸਾਰੀਆਂ ਗੱਲਾਂ ਹੋ ਚੁੱਕੀਆਂ, ਖਤਮ ਕਰੋ ਇਹ ਕਹਾਣੀ। ਆਪਣੇ ਖਰਚੇ 'ਤੇ ਗਈ ਜਾਂ ਕਿਹਦੇ ਖਰਚੇ 'ਤੇ ਗਈ, ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਉਹਨੂੰ ਲੈ ਕੇ ਗਈ, ਹੈਲੀਕਾਪਟਰ 'ਚ ਗਏ ਜਾਂ ਪ੍ਰਾਈਵੇਟ ਜੈਟ 'ਚ ਗਏ, ਕੀ ਲੈਣਾ, ਉੱਥੇ ਜਾ ਕੇ ਕੀ ਕੀਤਾ, ਉਹਦੇ ਤੋਂ ਬਾਅਦ ਆਫਟਰ ਇਫੈਕਟ ਕੀ ਹੋ ਰਹੇ ਨੇ ਉਹਦੇ 'ਤੇ ਗੱਲ ਕਰਨੀ ਹੈ। ਉਦਾਹਰਣ ਦੇ ਤੌਰ ਦੇ ਉੱਤੇ ਜੇ ਪੌਲਿਨ ਹੈਨਸਨ ਪੈਦਾ ਹੀ ਨਾ ਹੁੰਦੀ ਤਾਂ ਸ਼ਾਇਦ ਇੰਨਾ ਰੌਲਾ ਨਾ ਪੈਂਦਾ। ਮੈਂ ਇਹ ਨਹੀਂ ਕਹਿ ਰਿਹਾ ਹੈਗਾ ਕਿ ਪੌਲਿਨ ਹੈਨਸਨ ਗਲਤ ਨੇ ਜਾਂ ਪੌਲਿਨ ਹੈਨਸਨ ਦੇ ਪੈਦਾ ਹੋਣ ਤੋਂ ਬਾਅਦ ਇਹ ਸਾਰੀਆਂ ਸਮੱਸਿਆਵਾਂ ਹੋਈਆਂ, ਅਸਲ ਦੇ ਵਿੱਚ ਇਹ ਇੱਕ ਫੈਕਟ ਹੈ। ਹੁਣ ਇਹ ਮੈਂ ਇੱਕ ਬੜੀ ਹਾਈਪੋਥੈਟੀਕਲ ਐਗਜ਼ਾਮਪਲ ਦਿੱਤੀ ਹੈ, ਠੀਕ ਇਸੇ ਤਰੀਕੇ ਦੇ ਨਾਲ ਜਿੱਦਾਂ ਪੌਲਿਨ ਹੈਨਸਨ ਇਸ ਪੋਡਕਾਸਟ ਦੇ ਵਿੱਚ ਰੋਬਿਨਸਨ ਦੇ ਨਾਲ ਬਹਿ ਕੇ ਕਹਿੰਦੇ ਨੇ ਕਿ ਅਸਲ 'ਚ ਆਸਟ੍ਰੇਲੀਆ ਦੀਆਂ ਇਮੀਗ੍ਰੇਸ਼ਨ ਦੀਆਂ ਪ੍ਰੋਬਲਮ ਹੀ ਉਹਦੇ ਤੋਂ ਪੈਦਾ ਹੋਈਆਂ ਜਦੋਂ ਤੋਂ ਵਾਈਟ ਆਸਟ੍ਰੇਲੀਆ ਪੋਲਿਸੀ ਐਬੋਲਿਸ਼ ਕੀਤੀ ਹੈ ਆਸਟ੍ਰੇਲੀਆ ਨੇ, ਅਤੇ ਵਾਈਟ ਆਸਟ੍ਰੇਲੀਆ ਪੋਲਿਸੀ ਜੇ ਹੁੰਦੀ ਤਾਂ ਕਿ ਫਿਰ ਠੀਕ ਹੋਣਾ ਸੀ, ਹੁਣ ਬਚਦੇ ਫਿਰ ਰਹੇ ਨੇ। ਹੁਣ ਚਾਹੇ ਉਹਨਾਂ ਦੀ ਧੀ ਲੀ ਹੈਨਸਨ ਕਹਿ ਰਹੇ ਨੇ, ਕਹਿੰਦੇ ਮੇਰੀ ਮਾਂ ਨੂੰ ਤਾਂ ਸਮਝ ਹੀ ਨਹੀਂ ਪਾਉਂਦੇ ਉਹਨਾਂ ਦੀ, ਉਹ ਜਿਹੜੀ ਗੱਲ ਕਹਿੰਦੇ ਨੇ ਉਹਦਾ ਕੁਛ ਹੋਰ ਮਤਲਬ ਕੱਢ ਲੈਂਦਾ ਮੀਡੀਆ। ਬਾਨਵੀ ਜੋਇਸ ਕਹਿੰਦੇ ਨੇ ਕਿ ਇੱਦਾਂ ਤਾਂ ਬਿਲਕੁਲ ਵੀ ਉਹਨਾਂ ਨੇ ਇਹਦੀ ਪੋਲਿਸੀ ਦੀ ਹਮਾਇਤ ਨਹੀਂ ਕੀਤੀ, ਪਰ ਉੱਥੇ ਬੈਠ ਕੇ ਤਾਂ ਇਹੀ ਕਹਿ ਰਹੇ ਨੇ ਕਿ ਉਹਦੇ ਤੋਂ ਬਾਅਦ ਹੀ ਸਾਰੀਆਂ ਪ੍ਰੋਬਲਮਸ ਪੈਦਾ ਹੋਈਆਂ। ਸੋ ਸੇਮ ਚੀਜ਼ ਹੈ, ਜਿੱਦਾਂ ਦੀ ਹਾਈਪੋਥੈਟੀਕਲ ਐਗਜ਼ਾਮਪਲ ਮੈਂ ਦਿੱਤੀ ਉੱਦਾਂ ਦੀ ਉਹਨਾਂ ਨੇ ਦੇ ਦਿੱਤੀ। ਬਟ ਵਟ ਇਜ਼ ਵਾਈਟ ਆਸਟ੍ਰੇਲੀਆ ਪੋਲਿਸੀ ਐਕਚੁਲੀ ਇਜ਼, ਆਸਟ੍ਰੇਲੀਆ ਦੀ ਵਾਈਟ ਆਸਟ੍ਰੇਲੀਆ ਪੋਲਿਸੀ ਹੈ ਕੀ ਸੀ, ਆਸਟ੍ਰੇਲੀਆ ਦੀ ਵਾਈਟ ਆਸਟ੍ਰੇਲੀਆ ਪੋਲਿਸੀ ਦੀ ਹਿਸਟਰੀ, ਔਰ ਇਹਦੀ ਸ਼ੁਰੂਆਤ ਕਿੱਥੋਂ ਹੋਈ, ਬਲਕਿ ਹਿਸਟਰੀ ਤਾਂ ਜਿਹੜੀ ਸੀਗੀ ਉਹ ਸੀਗੀ ਉਹ ਸੀ, ਇਹਦੀ ਸ਼ੁਰੂਆਤ ਕਿੱਥੋਂ ਹੋਈ, ਅਤੇ ਜਿਹੜੀ ਸ਼ੁਰੂਆਤ ਸੀ ਜਾਂ ਜਿਵੇਂ ਇਹ ਚੱਲਦੀ ਰਹੀ ਉਹਦੇ 'ਚੋਂ ਹੀ ਇਸ ਪੋਲਿਸੀ ਦੇ ਲਾਗੂ ਹੋਣ ਤੋਂ ਲੈ ਕੇ ਹੀ ਇਸ ਪੋਲਿਸੀ ਦੇ ਐਬੋਲਿਸ਼ ਹੋਣ ਤੱਕ ਦਾ ਆਪਣਾ ਇੱਕ ਇਤਿਹਾਸ ਹੈਗਾ। ਅਤੇ ਕੀ ਇਸ ਕਿਸਮ ਦੇ ਨਾਲ ਵਾਈਟ ਆਸਟ੍ਰੇਲੀਆ ਪੋਲਿਸੀ, ਯਾਨੀ ਕਿ ਸਿਰਫ ਚਿੱਟੀ ਚਮੜੀ ਵਾਲੇ ਲੋਕਾਂ ਨੂੰ ਆਸਟ੍ਰੇਲੀਆ ਆਉਣ ਦੀ ਇਜਾਜ਼ਤ ਸੀ, ਕੀ ਆਸਟ੍ਰੇਲੀਆ ਐਸਾ ਇਕਲੌਤਾ ਦੇਸ਼ ਸੀ, ਆਸਟ੍ਰੇਲੀਆ ਐਸੀ ਇਕਲੌਤੀ ਕੰਟਰੀ ਸੀ ਜਿੱਥੇ ਇਸ ਕਿਸਮ ਦੀ ਪੋਲਿਸੀ ਸੀ? ਕੀ ਇਸ ਕਿਸਮ ਦੇ ਕੌਮਾਂਤਰੀ ਕਾਨੂੰਨ ਅਧਿਕਾਰ ਦਿੰਦੇ ਨੇ ਕਿ ਆਸਟ੍ਰੇਲੀਆ ਜਾਂ ਦੂਸਰੇ ਦੇਸ਼ ਇਸ ਕਿਸਮ ਦੀ ਪੋਲਿਸੀ ਲਾਗੂ ਰੱਖਣ? ਕੀ ਭਵਿੱਖ ਦੇ ਵਿੱਚ ਵਾਈਟ ਆਸਟ੍ਰੇਲੀਆ ਪੋਲਿਸੀ ਵਰਗੀ ਪੋਲਿਸੀ ਆ ਸਕਦੀ ਹੈ? ਮੈਂ ਨਹੀਂ ਕਹਿ ਰਿਹਾ ਹੈਗਾ, ਬਟ ਪੌਲਿਨ ਹੈਨਸਨ ਦੇ ਪੋਡਕਾਸਟ ਦੇ ਵਿੱਚ ਤੁਹਾਨੂੰ ਇਸ਼ਾਰਾ ਮਿਲਿਆ ਹੋਵੇਗਾ, ਔਰ ਐਂਗਸ ਟੇਲਰ ਵੀ ਬਹੁਤ ਵਾਰ ਐਸੀ ਇੱਕ ਪੋਲਿਸੀ ਦੀ ਗੱਲ ਕਰ ਚੁੱਕੇ ਨੇ ਜਿਹੜੀ ਕਿ ਵਨ ਅੰਬਰੇਲਾ ਯਾਨੀ ਵਨ ਪੋਲਿਸੀ ਦੇ ਅੰਦਰ ਜਾਂ ਵਨ ਫਰੇਮਵਰਕ ਦੇ ਵਿੱਚ ਰਹਿ ਕੇ ਲੋਕ ਇਸ ਦੇਸ਼ ਦੇ ਵਿੱਚ ਰਹਿਣ। ਔਰ ਵਾਈਟ ਆਸਟ੍ਰੇਲੀਆ ਪੋਲਿਸੀ ਐਸੀ ਕੀ ਸੀਗੀ ਜਿਹਦੇ 'ਤੇ ਸਿਆਸਤਦਾਨ ਜਿਹਦੇ ਵਰਗੀ ਪੋਲਿਸੀ ਚਾਹੁੰਦੇ ਵੀ ਨੇ ਵੀ ਐਸੀ ਇੱਕ ਨੀਤੀ ਹੋਣੀ ਚਾਹੀਦੀ ਹੈ, ਪਰ ਉਹਦੇ ਤੋਂ ਬਚਦੇ ਵੀ ਨੇ, ਯਾਨੀ ਕਿ ਉਹਦੇ 'ਚ ਕੁਛ ਤਾਂ ਐਸਾ ਗਲਤ ਹੋਊਗਾ, ਕੁਛ ਤਾਂ ਉਸ ਵਕਤ ਅੱਜ ਤੋਂ 50-60-70-100 ਸਾਲ ਪਹਿਲਾਂ ਹੋ ਰਿਹਾ ਸੀਗਾ ਜਿਹੜਾ ਕਿ ਅੱਜ ਦੀ ਤਰੀਕ ਦੇ ਵਿੱਚ ਦੁਨੀਆ ਦੇ ਕਿਸੇ ਵੀ ਦੇਸ਼ 'ਚ ਹੋਵੇ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਪੋਲਿਸੀ ਦੇ ਬਣਨ ਤੋਂ ਚੱਲਣ ਤੱਕ, ਚੱਲਣ ਤੋਂ ਖਤਮ ਹੋਣ ਤੱਕ, ਅਤੇ ਖਤਮ ਹੋਣ ਤੋਂ ਬਾਅਦ ਹੁਣ ਆਫਟਰ ਇਫੈਕਟ ਤੱਕ ਦਾ ਅੱਜ ਦਾ ਇਹ ਪੂਰਾ ਪ੍ਰੋਗਰਾਮ ਲੈ ਕੇ ਆਏ ਹੈਗੇ। ਪਰ ਇਸ ਦਰਮਿਆਨ ਪੌਲਿਨ ਹੈਨਸਨ, ਜਿਨ੍ਹਾਂ ਦੇ ਬਾਰੇ ਮੈਂ ਅੱਗੇ ਵੀ ਇਨਸਾਈਟ ਰਿਪੋਰਟ ਦੇ ਵਿੱਚ ਇੱਕ ਟਿੱਪਣੀ ਕਰ ਚੁੱਕਿਆ, ਹੁਣ ਦੁਬਾਰਾ ਨਹੀਂ ਕਰਨਾ ਚਾਹੁੰਦਾ, ਪਰ ਤੁਸੀਂ ਇਨਸਾਈਟ ਰਿਪੋਰਟ ਸੁਣਦੇ ਰਹੋ ਕਿਉਂਕਿ ਇਹ ਪ੍ਰੋਗਰਾਮ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਆਲੇ ਦੁਆਲੇ ਦੀਆਂ ਜਾਣਕਾਰੀਆਂ ਜੇ ਤੁਸੀਂ ਖਬਰਾਂ ਦੇ ਨਾਲ ਸੁਣ ਲੈਂਦੇ ਹੋ, ਅਤੇ ਖਬਰਾਂ ਤੋਂ ਲਹਿਦਾ ਇੱਕ ਐਸਾ ਇੱਕ ਪ੍ਰੋਗਰਾਮ ਹੈਗਾ ਸਾਡੇ ਇਸ ਰੇਡੀਓ ਪਲੇਟਫਾਰਮ ਦੇ ਉੱਤੇ ਜਿਹਦੇ 'ਚੋਂ ਤੁਹਾਨੂੰ ਆਪਣੇ ਦੇਸ਼ ਦੇ ਬਾਰੇ ਅਤੇ ਜੀਓ ਪੋਲੀਟਿਕਸ ਦੇ ਬਾਰੇ ਯਾਨੀ ਦੁਨੀਆ ਭਰ ਦੇ ਵਿੱਚ ਕੀ ਹੋ ਰਿਹਾ ਉਹਦੇ ਬਾਰੇ ਪਤਾ ਚੱਲਦਾ। ਅੱਜ ਜਦੋਂ ਲਾਈਵ ਚੱਲ ਰਿਹਾ ਸੀ ਤਾਂ ਉਹਦੇ ਵਿੱਚ ਮੈਂ ਇਹ ਦੱਸਿਆ ਸੀ ਕਿ ਅੱਜ ਜਦੋਂ ਇਹ ਪ੍ਰੋਗਰਾਮ ਪੇਸ਼ ਕਰਨ ਜਾ ਰਹੇ ਤਾਂ ਦੋ ਮਸਲੇ ਸੀਗੇ। ਇੱਕ ਤਾਂ ਭਾਰਤ ਦੇ ਵਿੱਚ ਜਿਹੜਾ ਮਸਲਾ ਚੱਲ ਰਿਹਾ, ਜੇ ਲਾਈਵ ਸਰੋਤਿਆਂ ਨੇ ਨਹੀਂ ਸੁਣਿਆ, ਉਹ ਇਹ ਕਿ ਬੜੇ ਸਾਰੇ ਲੋਕਾਂ ਨੂੰ ਹੋਊਗਾ ਕਿ ਕਾਂਗਰਸ ਜਨਤਾ ਪਾਰਟੀ ਦਾ ਪ੍ਰਦਰਸ਼ਨ ਜਾਂ ਭਾਰਤ ਦੇ ਵਿੱਚ ਜੋ ਵੀ ਹੋ ਰਿਹਾ ਆ ਕਿਸਾਨਾਂ ਦੇ ਉੱਤੇ, ਹੁਣ ਜਿਸ ਕਿਸਮ ਦੇ ਨਾਲ ਧੱਕੇਸ਼ਾਹੀ ਕਰਨ ਲੱਗੀ ਹੈ ਸਰਕਾਰ, ਉਹਦੇ ਬਾਰੇ ਗੱਲ ਕੀਤੀ ਜਾਵੇ। ਉਹਦੇ ਬਾਰੇ ਕਰ ਹੀ ਰਿਹਾ ਮੀਡੀਆ। ਜੇ ਤੁਹਾਨੂੰ ਪੰਜਾਬੀ ਸਮਝ ਆਉਂਦੀ ਹੈ, ਹਿੰਦੀ ਸਮਝ ਆਉਂਦੀ ਹੈ, ਤੁਸੀਂ ਉਹ ਇੰਡੀਅਨ ਮੀਡੀਆ ਆਊਟਲੈਟਸ 'ਤੇ ਜਾ ਕੇ ਦੇਖ ਸਕਦੇ ਹੋ। ਦੈਟਸ ਨੋਟ ਵਟ ਵੀ ਵਾਂਟ ਟੂ ਡੂ। ਵੀ ਵਾਂਟ ਟੂ ਡੂ ਦੈਟ ਸਟੱਫ, ਉਹ ਸਟੱਫ ਕੇਟਰ ਕਰਨਾ ਚਾਹੁੰਦੇ ਹਾਂ, ਤੁਹਾਡੇ ਤੱਕ ਲੈ ਕੇ ਆਉਣਾ ਚਾਹੁੰਦੇ ਹਾਂ, ਜਿਹਦੇ ਤੱਕ ਤੁਹਾਡੀ ਅਪਰੋਚ ਜਾਂ ਤੁਹਾਡੇ ਜਿਹੜੇ ਬਜ਼ੁਰਗਾਂ ਦੀ ਅਪਰੋਚ ਹੈ ਨਹੀਂ ਪਹੁੰਚ ਪਾਉਂਦੀ ਜਾਂ ਨਹੀਂ ਸਮਝ ਪਾਉਂਦੇ। ਔਰ ਆਸਟ੍ਰੇਲੀਆ ਦੀ ਹਿਸਟਰੀ ਦੇ ਵਿੱਚੋਂ ਕੁਛ ਐਸੇ ਚੈਪਟਰ ਲੈ ਕੇ ਆਏ ਹੈ ਜਿਨ੍ਹਾਂ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਔਰ ਅੰਗਰੇਜ਼ੀ ਦੇ ਵਿੱਚ ਗੱਲ ਕਰਨਾ ਪਾਬੰਦੀ ਸ਼ੁਦ ਹੈ, ਜਿਹਦੇ ਬਾਰੇ ਗੱਲ ਨਹੀਂ ਕੀਤੀ ਜਾਣੀ ਚਾਹੀਦੀ, ਕਿਉਂਕਿ ਬਸਤੀਵਾਦ ਦੇ ਵੀ ਕੁਛ ਐਸੇ ਕਾਲੇ ਸੱਚ ਨੇ ਜਿਨ੍ਹਾਂ ਦੇ ਬਾਰੇ ਬਸਤੀਵਾਦ ਦੇ ਉਹ ਲੋਕ ਜਿਹੜੇ ਨੇ, ਜਿਹੜੇ ਚੁੱਕ ਕੇ ਝੰਡਾ ਬਿਲਕੁਲ ਮੂਹਰੇ ਹੁੰਦੇ ਨੇ, ਜਿਹੜੇ ਗੱਲ ਕਰਦੇ ਨੇ ਕਿ ਹਾਂ ਵੀ ਵਰ ਦੀ ਸੈਟਲਰ, ਉਹ ਸੈਟਲਰ ਵੀ ਨਹੀਂ ਇਹਦੇ 'ਤੇ ਗੱਲ ਕਰਨਾ ਚਾਹੁੰਦੇ, ਸਮਝ ਰਹੇ ਹੋ? ਚਿੱਟੀ ਚਮੜੀ ਵਾਲੇ, ਉਹਨਾਂ ਦੀਆਂ ਕੁਛ ਗਿਣਤੀਆਂ ਮਿਣਤੀਆਂ ਨੇ, ਅੱਜ ਸੁਧਾਰਨ ਦਾ ਮੌਕਾ ਮਿਲਿਆ ਅਤੇ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਦੇ ਹਾਂ। ਅੱਛਾ, ਜਿਹੜਾ ਮੈਂ ਟਿੱਪਣੀ ਕਰਨ ਲੱਗਿਆ ਸੀ ਇਸ ਪ੍ਰੋਗਰਾਮ ਦੇ ਵਿੱਚ, ਉਹ ਇਹ ਸੀ ਕਿ ਵਨ ਨੇਸ਼ਨ ਪਾਰਟੀ ਦੇ ਨੇਤਾ ਜਿਹੜੇ ਨੇ ਪੌਲਿਨ ਹੈਨਸਨ, ਵੈਸੇ ਤਾਂ ਉਹਨਾਂ ਦੀ ਪਾਰਟੀ ਦਾ ਨਾਮ ਹੀ ਵਨ ਨੇਸ਼ਨ ਨਹੀਂ ਹੈਗਾ, ਉਹ ਪਾਰਟੀ ਵੀ ਵਨ ਪਾਰਟੀ ਵਨ ਪਰਸਨ ਪਾਰਟੀ ਕਹਿ ਸਕਦੇ ਹੋ ਤੁਸੀਂ, ਜਿੱਦਾਂ ਬੜੀ ਵਾਰ ਕਿਹਾ ਵੀ ਜਾ ਚੁੱਕਿਆ ਹੈਗਾ। ਖੈਰ, ਇਹਦੇ ਅਲੱਗ ਅਲੱਗ ਮੀਮ ਵੀ ਹੈਗੇ ਨੇ, ਜਿਹਦੇ 'ਤੇ ਇੱਕ ਅੱਜ ਕੱਲ੍ਹ ਮੀਮ ਬੜਾ ਚੱਲ ਰਿਹਾ ਕਿ ਪੱਤਰਕਾਰ ਪੁੱਛ ਰਹੀ ਹੈ ਬਾਨਵੀ ਜੋਇਸ ਤੋਂ ਕਿ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਜਿਹੜਾ ਗਲਤੀ ਕਰ ਲਈ ਵਨ ਨੇਸ਼ਨ ਪਾਰਟੀ 'ਚ ਆ ਕੇ, ਅਤੇ ਉਹ ਫਿਰ ਬਾਨਵੀ ਜੋਇਸ ਉੱਚੀ ਦੇਣੇ ਖਿੱਚ ਕੇ ਬੋਲਦੇ ਨੇ ਸ਼ਟ ਅਪ, ਬਾਅਦ 'ਚ ਉਹ ਕਹਿ ਰਹੇ ਨੇ ਸੋਰੀ ਇਟ ਵਾਜ਼ ਮਾਈ ਡੌਗ। ਹੈ ਦੈਟਸ ਅ ਮੀਮ ਜਿਹੜਾ ਕਿ ਸੋਸ਼ਲ ਮੀਡੀਆ 'ਤੇ ਚੱਲ ਰਿਹਾ। ਬਟ ਹੂ ਇਜ਼ ਦੀ ਡੌਗ, ਹੂ ਇਜ਼ ਬਾਰਕਿੰਗ, ਉਹ ਮੈਂ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦਾ। ਅਰੇ, ਪੌਲਿਨ ਹੈਨਸਨ ਦਾ ਨਾ ਇੱਕ ਰਵੱਈਆ ਹੈਗਾ, ਉਹ ਜਦੋਂ ਸਟੈਂਡ ਲੈ ਜਾਂਦੇ ਨੇ ਕਿਸੇ ਚੀਜ਼ 'ਤੇ ਤਾਂ ਬੜਾ ਸਖਤ ਲੈ ਜਾਂਦੇ ਨੇ, ਔਰ ਸਿਆਸਤ ਦੇ ਵਿੱਚ ਸਖਤ ਸਟੈਂਡ ਦੀ ਲੋੜ ਨਹੀਂ ਹੁੰਦੀ ਹੈਗੀ। ਸ਼ਾਇਦ ਇਸੇ ਕਰਕੇ ਪੌਲਿਨ ਹੈਨਸਨ ਦੇ ਜਿਹੜੇ ਪ੍ਰੇਮੀ ਨੇ ਉਹ ਵੀ ਕੱਟੜ ਪ੍ਰੇਮੀ ਨੇ, ਅਤੇ ਜਿਹੜੇ ਵਿਰੋਧੀ ਨੇ ਉਹ ਵੀ ਕੱਟੜ ਵਿਰੋਧੀ ਨੇ। ਸੋ ਇਹ ਵੀ ਇੱਕ ਜਿਹੜੀ ਚੀਜ਼ ਹੈਗੀ ਹੈ ਸਿਆਸਤ ਦੇ ਵਿੱਚ, ਕਦੇ ਵੀ ਆਪਣੇ ਆਪ ਨੂੰ ਇਸ ਕਿਸਮ ਦਾ ਨਹੀਂ ਦਿਖਾਉਣਾ ਹੁੰਦਾ ਹੈਗਾ। ਤੁਸੀਂ ਬਹੁਤ ਡਿਪਲੋਮੈਟਿਕ ਹੋਣੇ ਚਾਹੀਦੇ ਹੋ, ਡਿਪਲੋਮੈਸੀ ਸਮਝਦੇ ਹੋ, ਡਿਪਲੋਮੈਸੀ ਦੇ ਉੱਤੇ ਆਪਾਂ ਇੱਕ ਪੂਰਾ ਕਰ ਚੁੱਕੇ ਹਾਂ ਕੂਟਨੀਤੀ। ਉੱਦਾਂ ਹੀ ਸਿਆਸਤਦਾਨ ਜਿਹੜੇ ਹੁੰਦੇ ਨੇ ਉਹ ਆਪਣੇ ਆਪ ਨੂੰ ਬੜਾ ਇੱਦਾਂ ਜਿਹਾ ਰੱਖਦੇ ਨੇ, ਜੇ ਕੱਲ੍ਹ ਨੂੰ ਰਾਤ ਹੋਈ ਹੋ ਨਾ, ਮੈਂ ਕਹੂੰਗਾ ਦੇਖਿਆ ਸਾਡੇ ਕਰਕੇ ਹੀ ਦਿਨ ਹੋਇਆ ਸੀ, ਸਾਡੇ ਕਰਕੇ ਹੀ ਸੂਰਜ ਡੁੱਬ ਨਹੀਂ ਰਿਹਾ, ਅਤੇ ਜੇ ਰਾਤ ਹੋ ਗਈ ਅਤੇ ਸਵੇਰ ਨਾ ਚੜ੍ਹੀ ਤਾਂ ਫਿਰ ਸਿਆਸਤਦਾਨ ਕਹਿਣ ਇਹ ਤਾਂ ਜੀ ਦੇਖੋ ਇਹ ਤਾਂ ਇੱਦਾਂ ਹੀ ਹੋਣਾ ਸੀ, ਇਹ ਤਾਂ ਪਿਛਲਿਆਂ ਦੇ ਸਾਰੇ ਇਹੋ ਜਿਹੇ ਕਾਰੇ ਸੀ। ਜਿਵੇਂ ਅੱਜ ਕੱਲ੍ਹ ਟਰੰਪ ਕਹਿ ਰਹੇ ਨੇ ਨਾ ਵੀ ਪਿਛਲੇ ਰਾਸ਼ਟਰਪਤੀਆਂ ਨੇ ਇਰਾਨ ਨੂੰ ਝਮਲਾਇਆ ਬਹੁਤਾ, ਮੈਂ ਤਾਂ ਉਹਨੂੰ ਲੈਣ 'ਤੇ ਲਿਆਤਾ। ਸੋ ਐਨੀਵੇਜ਼, ਵਲਾਦਮੀਰ ਪੁਤਿਨ ਦੇ ਬਾਰੇ ਜਿਹੜੇ ਰਸ਼ੀਅਨ ਰਾਸ਼ਟਰਪਤੀ ਨੇ, ਉਹਨਾਂ ਦੇ ਬਾਰੇ ਪੌਲਿਨ ਹੈਨਸਨ ਨੇ ਕਿਹਾ ਸੀ ਕਿ ਆਹ ਬੰਦਾ ਹੈ ਕੋਈ ਐਡਾ ਘੈਂਟ, ਇੰਨਾ ਘੈਂਟ ਬੰਦਾ, ਬਈ ਜੇ ਆਸਟ੍ਰੇਲੀਅਨ ਸਿਆਸਤਦਾਨਾਂ ਨੂੰ ਸਿੱਖਣਾ ਚਾਹੀਦਾ ਕਿ ਦੇਸ਼ ਕਿਵੇਂ ਚਲਾਉਣਾ ਤਾਂ ਪੁਤਿਨ ਤੋਂ ਸਿੱਖਣਾ ਚਾਹੀਦਾ। ਇਨਫੈਕਟ ABC ਨੇ ਉਹਨਾਂ ਤੋਂ ਇੱਕ ਇੰਟਰਵਿਊ 'ਚ ਵੀ ਪੁੱਛਿਆ ਸੀਗਾ ਕਿ ਵਟ ਅਬਾਊਟ MH17, ਤੁਸੀਂ ਉਹਦੇ 'ਤੇ ਵੀ ਉਹਨਾਂ ਦੇ ਹੱਕ 'ਚੋਂ ਕਹਿੰਦੇ, ਪੌਲਿਨ ਹੈਨਸਨ ਕਹਿੰਦੀ ਤੁਹਾਡੇ ਕੋਲ ਕੋਈ ਸਬੂਤ ਹੈ, ਤੁਸੀਂ ਦੇਖਿਆ ਉਹਨਾਂ ਨੂੰ ਬਟਨ ਦੱਬਦੇ ਹੋਏ। ਵੈਸੇ ਜਿਨ੍ਹਾਂ ਨੂੰ ਨਹੀਂ ਪਤਾ, ਰੈਫਰੈਂਸ ਦੇ ਲਈ ਦੱਸ ਦੇਵਾਂ, ਮਲੇਸ਼ੀਅਨ ਏਅਰਲਾਈਨਸ ਦੀ ਫਲਾਈਟ 17 ਦਾ ਜ਼ਿਕਰ ABC ਦੀ ਪੱਤਰਕਾਰਾ ਕਰ ਰਹੀ ਸੀ, ਜਿਹੜੀ ਐਮਸਟਰਡਮ ਜਿਹੜਾ ਯੂਰਪ ਦਾ ਦੇਸ਼ ਹੈਗਾ ਨੈਦਰਲੈਂਡ, ਉੱਥੋਂ ਇਹ ਚੱਲਦੀ ਹੈ ਫਲਾਈਟ ਅਤੇ ਕਲਾਲੰਪੁਰ ਜਾਣੀ ਹੁੰਦੀ ਹੈ, ਪਰ ਜਦੋਂ ਉਹ ਰਸ਼ੀਅਨ ਉੱਪਰੋਂ ਜਾ ਰਹੀ ਸੀਗੀ ਆਸਮਾਨਾਂ ਦੇ ਵਿੱਚੋਂ, ਤਾਂ ਕਿਹਾ ਯੂਰਪ ਦੇ ਵਿੱਚੋਂ ਗੁਜ਼ਰ ਰਹੀ ਸੀ, ਤਾਂ ਕਿਹਾ ਜਾ ਰਿਹਾ ਕਿ ਰੂਸ ਦੀ ਮਾਰਕੇ ਵਾਲੀਆਂ ਮਿਜ਼ਾਈਲਾਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ। ਰੂਸ ਦੀ ਇੱਕ ਮਿਜ਼ਾਈਲ ਹੈ ਉਹ ਜਿਹੜੀ ਸਰਫੇਸ ਟੂ ਏਅਰ ਹਮਲਾ ਕਰਦੀ ਹੈ, BUC-9M38, ਅਤੇ ਉਹ ਮਿਜ਼ਾਈਲ ਨੇ 17 July 2014 ਨੂੰ, ਅੱਜ ਤੋਂ ਲਗਭਗ 12 ਸਾਲ ਪਹਿਲਾਂ ਅਟੈਕ ਕੀਤਾ ਸੀ, ਇਸੇ ਮਹੀਨਿਆਂ ਦੇ ਵਿੱਚ 12 ਸਾਲ ਪਹਿਲਾਂ ਉਹ ਅਟੈਕ ਹੋਇਆ ਸੀਗਾ, ਅਤੇ ਯੂਕਰੇਨ ਦੇ ਹਵਾਵਾਂ ਦੇ ਵਿੱਚ ਉਹ ਜਹਾਜ਼ ਜਾ ਰਿਹਾ ਸੀ, ਅਤੇ ਉਦੋਂ 283 ਲੋਕ ਮਰ ਗਏ ਸੀ ਅਤੇ 15 ਜਿਹੜੇ ਲੋਕ ਕਰੂ ਮੈਂਬਰ ਵੀ ਸੀਗੇ ਉਹਦੇ 'ਚ, ਔਰ ਕਿਹਾ ਜਾਂਦਾ ਸੀਗਾ ਕਿ ਰੂਸ ਨੇ ਉਹ ਹਮਲਾ ਇਸ ਕਰਕੇ ਕੀਤਾ ਸੀ। ਇੱਕ ਇਹ ਅਲੱਗ ਅਲੱਗ ਥਿਊਰੀਆਂ ਨੇ ਵੈਸੇ ਉਹਦੇ ਬਾਰੇ, ਹਾਲੇ ਕੁਛ ਨਹੀਂ ਪਤਾ। ਕਿਹਾ ਜਾਂਦਾ ਹੈ ਕਿ ਉਹਦੇ 'ਚ ਕੁਛ ਲੋਕ ਜਿਹੜੇ ਸੀਗੇ ਉਹ ਯੂਕਰੇਨ ਦੇ ਉੱਤੇ ਕਬਜ਼ਾ, ਯੂਕਰੇਨ ਤੋਂ ਰੂਸ ਦਾ ਕਬਜ਼ਾ ਹਟਵਾਉਣ ਦੇ ਲਈ ਉਹਦੇ 'ਚ ਸਵਾਰ ਸੀ, ਬਹੁਤ ਸਾਰੀਆਂ ਥਿਊਰੀਆਂ ਹੈਗੀਆਂ ਨੇ। ਖੈਰ, ਉਹਦੇ 'ਤੇ ਵੀ ਇੱਕ ਆਪਾਂ ਪ੍ਰੋਗਰਾਮ ਕੀਤਾ ਸੀ ਜਿੰਨਾ ਕੁ ਮੇਰੇ ਯਾਦ ਹੈ, ਨਹੀਂ ਕੀਤਾ ਤਾਂ ਜਹਾਜ਼ਾਂ ਦੇ ਕ੍ਰੈਸ਼ ਦੇ ਉੱਤੇ ਵੀ ਇੱਕ ਪ੍ਰੋਗਰਾਮ, ਇੱਕ ਵੱਖਰਾ ਇਨਸਾਈਟ ਰਿਪੋਰਟ ਲੈ ਕੇ ਆਵਾਂਗੇ। ਐਨੀਵੇਜ਼, ਉਸ ਹਮਲੇ ਦੇ ਲਈ ਜਿਹੜੇ ਵਲਾਦਮੀਰ ਪੁਤਿਨ ਨੇ ਅਕਸਰ ਉਹਨਾਂ ਨੂੰ ਜ਼ਿੰਮੇਦਾਰ ਠਹਿਰਾਇਆ ਜਾਂਦਾ ਹੈ ਕਿ ਉਹਨਾਂ ਦੇ ਕਰਕੇ ਇੱਦਾਂ 250 ਲੋਕ ਜਿਹੜੇ ਸੀ ਉਹ ਮਾਰੇ ਗਏ ਸੀਗੇ ਔਰ ਉਹਦੇ ਪਿੱਛੇ ਉਹਦਾ ਜਿਹੜਾ ਬੈਕਗਰਾਉਂਡ ਹੈਗਾ ਉਹ ਈਸਟਰਨ ਯੂਕਰੇਨ ਦਾ ਇੱਕ ਆਰਮੀ ਕਨਫਲਿਕਟ ਹੈਗਾ ਇਸ ਕਰਕੇ ਅਮਰੀਕੀ ਅਖਬਾਰਾਂ ਨੇ ਉਹਨਾਂ ਨੂੰ ਜ਼ਿੰਮੇਦਾਰ ਠਹਿਰਾਇਆ ਆਸਟ੍ਰੇਲੀਆ ਦੇ ਵਿੱਚ ਵੀ ਮੀਡੀਆ ਨੇ ਪੁਤਿਨ ਨੂੰ ਹੀ ਜ਼ਿੰਮੇਦਾਰ ਠਹਿਰਾਇਆ ਸੀ ਉਹ ਤੋਂ ਬਾਅਦ ਪੁਤਿਨ ਦੀ ਕਾਫੀ ਥੂ ਹੋਈ ਸੀ ਖੈਰ ਉਸ ਵੇਲੇ ਤੇ ਫਿਰ ਉਦੋਂ ਤਾਂ ਪੁਤਿਨ ਦਾ ਪੂਰਾ ਸਟੈਂਡ ਲੈ ਕੇ ਰੱਖਦੇ ਸੀ ਪੌਲਿਨ ਹੈਂਸਨ ਤੇ ਫਿਰ ਬਾਅਦ ਦੇ ਵਿੱਚ ਫਿਰ ਉਹਨਾਂ ਨੂੰ ਆਪਣਾ ਸਟੈਂਡ ਬਦਲਣਾ ਪੈ ਗਿਆ ਹੁਣ ਜਦੋਂ 2022 'ਚ ਅਟੈਕ ਕੀਤਾ ਨਾ ਰੂਸ ਨੇ ਯੂਕਰੇਨ ਦੇ ਉੱਤੇ ਹੁਣ ਪੂਰਾ ਹੀ ਆਸਟ੍ਰੇਲੀਅਨ ਮੀਡੀਆ ਯੂਕਰੇਨ ਦੇ ਹੱਕ 'ਚ ਖੜਾ ਸੀ ਅਤੇ ਰੂਸ ਦੇ ਉਲਟ ਖੜਾ ਸੀ ਅੱਛਾ ਇਹ ਵੀ ਦੋਗਲਾ ਰਵੱਈਆ ਹੈਗਾ ਜਦੋਂ ਤੋਂ ਕਹਿੰਦੇ ਨੇ ਕਿ 16,000 ਲੋਕਾਂ ਦਾ ਯੂਕਰੇਨੀ ਲੋਕਾਂ ਦਾ ਕਤਲ ਕੀਤਾ ਪੁਤਿਨ ਨੇ ਕਿਉਂਕਿ ਯੂਕਰੇਨ 'ਤੇ ਅਟੈਕ ਕੀਤਾ ਅਤੇ ਇਸ ਕਰਕੇ ਪੁਤਿਨ ਦੇ ਖਿਲਾਫ ਇੰਟਰਨੈਸ਼ਨਲ ਕੋਰਟ ਨੇ ਵਾਰੰਟ ਵੀ ਜਾਰੀ ਕੀਤਾ ਹੋਇਆ ਅਤੇ ਸੇਮ ਵਾਰੰਟ ਤਾਂ ਉਹੀ ਇੰਟਰਨੈਸ਼ਨਲ ਕੋਰਟ ਨੇ ਨਿਤਨਯਾਹੂ ਦੇ ਖਿਲਾਫ ਵੀ ਕੀਤਾ ਹੋਇਆ ਕਿਉਂਕਿ ਜੇ ਇੱਧਰ 16,000 ਲੋਕ ਮਰੇ ਨੇ ਤਾਂ ਇੱਧਰ 76,000 ਲੋਕ ਮਰੇ ਨੇ ਗਜ਼ਾ 'ਚ ਸੋ ਵੱਡਾ ਵਾਰੰਟ ਤਾਂ ਮੇਰੇ ਖਿਆਲ ਦੇ ਨਾਲ 4 ਗੁਣਾ ਵੱਡਾ ਵਾਰੰਟ ਤਾਂ ਨਿਤਨਯਾਹੂ ਦੇ ਖਿਲਾਫ ਹੋਣਾ ਚਾਹੀਦਾ ਇਹ ਦੋਗਲਾ ਰਵੱਈਆ ਹੁੰਦਾ ਹੈ ਜਿਹੜਾ ਨਾ ਇਸ ਕਿਸਮ ਦੀ ਜਿਹੜੀ ਵਾਈਟ ਪੋਲੀਟਿਕਸ ਹੈ ਜਾਂ ਨੋਨ ਵਾਈਟ ਪੋਲੀਟਿਕਸ ਹੈ ਇਹਦੇ ਵਿੱਚ ਔਰ ਇਹ ਬੜਾ ਬਹੁਤ ਆਪਣੇ ਆਪ ਨੂੰ ਕੰਫਰਟੇਬਲ ਰੱਖ ਕੇ ਰਵੱਈਆ ਹੈਗਾ ਕਿ ਜੇ ਤਾਂ ਸਾਡੇ ਹੱਕ ਦੀ ਗੱਲ ਹੈਗੀ ਹੈ ਤਾਂ ਫਿਰ ਤਾਂ ਅਸੀਂ ਚੀਖ ਚਿੱਲਾ ਕੇ ਬੋਲਾਂਗੇ ਕਿ ਆਹ ਦੇਖੋ ਜੀ ਰੂਸ ਨੇ ਕੀ ਕਾਰਾ ਕਰਤਾ ਜਦ ਤੱਕ ਰੂਸ ਨੇ ਯੂਕਰੇਨ 'ਤੇ ਅਟੈਕ ਕੀਤਾ ਸੀਗਾ ਉਦੋਂ ਤੱਕ ਤਾਂ ਰੂਸ ਦਾ ਰਾਸ਼ਟਰਪਤੀ ਗੁਨਾਹਗਾਰ ਸੀ ਹੁਣ ਜਦੋਂ ਨਿਤਨਯਾਹੂ ਨੇ ਉਹਨਾਂ ਤੋਂ 4-5 ਗੁਣਾ ਵੱਧ ਬੱਚੇ ਮਾਰਤੇ ਮਹਿਲਾਵਾਂ ਮਾਰਤੀਆਂ ਅਤੇ ਹੁਣ ਰੂਸ ਦੇ ਗੁਨਾਹਗਾਰ ਦੀ ਗੱਲ ਓਨੀ ਨਹੀਂ ਹੁੰਦੀ ਕਿਉਂਕਿ ਫਿਰ ਸਾਡੇ ਵਾਲਾ ਵੀ ਤਾਂ ਮੈਲਾ ਹੀ ਹੈਗਾ ਅੱਛਾ ਇਸ ਸਾਰੇ ਪਾਸੇ ਦੇ ਵਿੱਚ ਹੁਣ ਮੈਂ ਜਿਹੜੀ ਗੱਲ ਕਰਨ ਲੱਗਿਆ ਸੀਗਾ ਕਿ ਹੁਣ ਪੌਲਿਨ ਹੈਂਸਨ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਖੜਦੇ ਹੈਗੇ ਸੋ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਹੱਕ ਦੇ ਵਿੱਚ ਉਹ ਖੜੇ ਕੁਝ ਸੈਕਿੰਡ ਦੇ ਲਈ ਜਾਂ ਕੁਝ ਮਿੰਟਾਂ ਦੇ ਲਈ ਜਾਂ ਉਸ ਪੋਡਕਾਸਟ ਦੇ ਵਿੱਚ ਸਿਰਫ ਵਾਹ ਵਾਹੀ ਕੱਟਣ ਦੇ ਲਈ ਪਹਿਲਾਂ ਮੋਨੋਕਲਚਰ ਵਾਲੀ ਬਹਿਸ ਛੇੜਤੀ ਹੁਣ ਆ ਵਾਈਟ ਆਸਟ੍ਰੇਲੀਆ ਪਾਲਿਸੀ ਵਾਲੀ ਬਹਿਸ ਛੇੜਤੀ ਬਸ ਬਹਿਸਾਂ ਛੇੜੀ ਜਾਓ ਅਤੇ ਸਾਨੂੰ ਅਲੱਗ ਅਲੱਗ ਮੁੱਦੇ ਦੇ ਹੀ ਰੱਖੋ ਅਲੱਗ ਅਲੱਗ ਜੱਪ ਪਾਈ ਰੱਖੋ ਆਸਟ੍ਰੇਲੀਆ ਦੀ ਕਮਿਊਨਿਟੀ ਨੂੰ ਡਿਵਾਈਡ ਕਰੀ ਰੱਖੋ ਬਟ ਜਿੱਦਾਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਬਾਰੇ ਅੱਜ ਪੂਰੀ ਤੁਹਾਨੂੰ ਜਾਣਕਾਰੀ ਦੇਣੀ ਹੈ ਕੀ ਸੀ ਕੀ ਹੈ ਕਿਉਂ ਹੁਣ ਇਹਦੀ ਗੱਲ ਕਰਨ ਤੋਂ ਸਿਆਸਤਦਾਨ ਜਿਹੜੇ ਨੇ ਬਚ ਰਹੇ ਨੇ ਭਾਵੇਂ ਕਿ ਜਿਨ੍ਹਾਂ ਨੇ ਗੱਲ ਕਹਿ ਵੀ ਦਿੱਤੀ ਹੈ ਮੂੰਹ ਤੋਂ ਕੱਢ ਵੀ ਦਿੱਤੀ ਹੈ ਭਾਵੇਂ ਕਿ ਉਹ ਵੀ ਲੋਕ ਜਿਹੜੇ ਆਪਣੇ ਆਪ ਨੂੰ ਦੋ ਇੱਕ ਲਕੀਰ ਹੁੰਦੀ ਹੈ ਨਾ ਜਦੋਂ ਤੁਹਾਨੂੰ ਫਰੈਂਚ ਰੈਵੋਲਿਊਸ਼ਨ ਦੇ ਬਾਰੇ ਦੱਸਿਆ ਸੀ ਕਿ ਇੱਕ ਸੈਂਟਰਲਿਸਟ ਅਪਰੋਚ ਹੁੰਦੀ ਹੁੰਦੀ ਹੈ ਸੈਂਟਰਲਿਸਟ ਅਪਰੋਚ ਤੋਂ ਜਿਹੜੇ ਖੱਬੇ ਪੱਖ ਦੇ ਹੁੰਦੇ ਨੇ ਉਹ ਜ਼ਿਆਦਾਤਰ ਪੂੰਜੀਵਾਦ ਦੇ ਖਿਲਾਫ ਹੁੰਦੇ ਨੇ ਮਜ਼ਦੂਰਾਂ ਦੇ ਹੱਕ ਦੇ ਹੁੰਦੇ ਨੇ ਲੈਫਟਿਸਟ ਪਾਰਟੀਆਂ ਹੁੰਦੀਆਂ ਨੇ ਉਹ ਜਿਹੜੇ ਸੈਂਟਰਲਿਸਟ ਅਪਰੋਚ ਤੋਂ ਰਾਈਟ ਵਿੰਗ ਵੱਲ ਹੁੰਦੇ ਨੇ ਉਹ ਐਕਸਟ੍ਰੀਮਿਸਟ ਅਪਰੋਚ ਵਾਲੇ ਹੁੰਦੇ ਨੇ ਪੂੰਜੀਪਾਤੀਵਾਦ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਹੁੰਦੇ ਨੇ ਔਰ ਜਿੱਦਾਂ ਪੌਲਿਨ ਹੈਂਸਨ ਨੇ ਉਹ ਤਾਂ ਖੁਦ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਦੇ ਨਾਲ ਗੇੜੇ ਕੱਢਦੇ ਨੇ ਇਟਲੀ ਦੇ ਯੂਕੇ ਦੇ ਮੇਰਾ ਵੀ ਕੋਈ ਇਹੋ ਜਿਹਾ ਫਰੈਂਡ ਹੋਣਾ ਚਾਹੀਦਾ ਦੇਸ਼ ਦਾ ਸਭ ਤੋਂ ਅਮੀਰ ਬੰਦਾ ਨਾ ਵੀ ਹੋਵੇ 10ਵਾਂ 12ਵਾਂ ਅਮੀਰ ਵੀ ਕੋਈ ਚੱਲੂਗਾ ਕੋਈ 5ਵੇਂ ਨੰਬਰ ਦਾ ਅਮੀਰ ਵੀ ਹੈਗਾ ਤਾਂ ਦੱਸ ਦਿਓ ਭਾਈ ਆਪਾਂ ਆੜੀ ਪਾਈਏ ਇਕੱਠੇ ਆਪਾਂ ਵੀ ਘੁੰਮ ਕੇ ਆਈਏ ਚਲੋ ਇਟਲੀ ਯੂਕੇ ਨਾ ਸੀ ਆ ਫਿਜੀ ਤੱਕ ਹੀ ਗੇੜਾ ਕਢਾ ਲਿਓ ਇਹੋ ਜਿਹਾ ਕੋਈ ਨਾ ਕੋਈ ਬੰਦਾ ਹੋਣਾ ਚਾਹੀਦਾ ਪੌਲਿਨ ਹੈਂਸਨ ਦੀ ਇੱਕ ਤਾਂ ਹੈਗੀ ਹੈ ਜੀਨਾ ਰਾਇਨਹਾਰਟ ਪੱਕੀ ਆੜੀ ਹੈਗੀ ਹੈ ਨਾਲੇ ਆਪਣਾ ਹੈਲੀਕਾਪਟਰ ਦੇ ਲੱਗਦੀ ਹੈ ਲੈ ਸਹੇਲੀਏ ਜਾਇਆ ਜਿੱਥੇ ਭੈਣੇ ਜਾਣਾ ਹੈਗਾ ਗੇੜਾ ਕੱਢਿਆ ਬੈਕ ਟੂ ਦੀ ਟੋਪਿਕ ਵਾਈਟ ਆਸਟ੍ਰੇਲੀਆ ਪਾਲਿਸੀ ਆਸਟ੍ਰੇਲੀਆ ਦੇ ਇਤਿਹਾਸ ਦਾ ਬੜਾ ਮਹੱਤਵਪੂਰਨ ਔਰ ਬੜਾ ਵਿਵਾਦਪੂਰਨ ਅਧਿਆਇ ਹੈਗਾ ਅੱਜ ਹੁਣ ਇਸ ਪਾਲਿਸੀ ਦੀ ਤੁਲਨਾ ਦੂਜੇ ਦੇਸ਼ਾਂ ਦੇ ਨਾਲ ਕੌਮਾਂਤਰੀ ਕਾਨੂੰਨ ਕੀ ਕਹਿੰਦੇ ਨੇ ਇਮੀਗ੍ਰੇਸ਼ਨ ਨਿਯਮਾਂ ਨੂੰ ਲੈ ਕੇ ਇਸ ਪੂਰੇ ਮਸਲੇ ਦੇ ਉੱਤੇ ਮੈਂ ਇਹ ਨਹੀਂ ਕਹੂੰਗਾ ਕਿ ਬਹੁਤ ਡਿਟੇਲਡ ਬੜੀ ਗਹਿਰੀ ਰਿਸਰਚ ਮੈਂ ਕੱਢ ਕੇ ਆਇਆ ਕਰਕੇ ਆਇਆ ਪਰ ਕਾਫੀ ਮਿਹਨਤ ਕਰਕੇ ਆਇਆ ਹੈਗਾ ਸੋ ਜਿੰਨੀ ਕੁ ਵੀ ਕਰਕੇ ਆਇਆ ਉਨਾ ਕੁ ਸੁਣ ਲਿਓ ਤਾਂ ਕਿ ਸਮਝ ਲੱਗ ਜਾਵੇ ਤੁਹਾਨੂੰ ਪੰਜਾਬੀ 'ਚ ਸਮਝਾਉਣ ਆਇਆ ਵੱਡੀ ਗੱਲ ਇਹ ਹੈ ਕਿ ਪੰਜਾਬੀ 'ਚ ਦੱਸਣ ਆਇਆ ਤੁਹਾਨੂੰ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਵਟ ਵਾਸ ਦੀ ਵਾਈਟ ਆਸਟ੍ਰੇਲੀਆ ਪਾਲਿਸੀ ਅਤੇ ਕਿਉਂ ਹੁਣ ਇਹਦੀ ਗੱਲ ਨਹੀਂ ਹੋਣੀ ਚਾਹੀਦੀ ਅਤੇ ਜੇ ਕੋਈ ਕਰ ਰਿਹਾ ਹੈਗਾ ਤਾਂ ਫਿਰ ਉਹ ਕਿਉਂ ਆਪਣੇ ਆਪ ਨੂੰ ਇੱਕ ਤਰ੍ਹਾਂ ਦੇ ਨਾਲ ਆਪਣਾ ਪੋਲੀਟੀਕਲ ਸੁਸਾਈਡ ਕਰ ਰਿਹਾ ਪ੍ਰੋਗਰਾਮ ਇਨਸਾਈਟ ਰਿਪੋਰਟ

ਬੇਸਿਕਲੀ ਜਦੋਂ ਵਾਈਟ ਆਸਟ੍ਰੇਲੀਆ ਪਾਲਿਸੀ ਦੀ ਗੱਲ ਕਰਦੇ ਨਾ ਤਾਂ ਇੱਕ ਗੱਲ ਸਮਝ ਕੇ ਚੱਲਿਓ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਕੋਈ ਇੱਕ ਇੱਕ ਕੋਈ ਨੀਤੀ ਨਹੀਂ ਸੀ, ਕੋਈ ਇੱਕ ਪਾਲਿਸੀ ਨਹੀਂ ਸੀਗੀ, ਬਲਕਿ ਉਹ ਮਲਟੀਪਲ ਪਾਲਿਸੀਜ਼ ਦਾ ਇੱਕ ਗਰੁੱਪ ਸੀ। ਅਲੱਗ ਅਲੱਗ ਨੀਤੀਆਂ ਸੀਗੀਆਂ, ਅਲੱਗ ਅਲੱਗ ਜਿਹੜੇ ਕਾਨੂੰਨ ਸੀਗੇ ਜਿਹੜੇ ਉਹਦੇ ਤਹਿਤ ਉਸ ਵਕਤ ਦੀ ਸਰਕਾਰ ਵਰਤਦੀ ਸੀ। ਉਸ ਵਕਤ ਦੀ ਮਤਲਬ ਜਦੋਂ 1901 ਦੇ ਵਿੱਚ ਆਸਟ੍ਰੇਲੀਆ ਫੈਡਰੇਸ਼ਨ ਬਣਿਆ ਸੀ, ਉਹ ਤੋਂ ਬਾਅਦ ਹੀ ਸੰਵਿਧਾਨ ਆਇਆ ਨਾ ਸਾਡੇ ਕੋਲ। ਉਹ ਤੋਂ ਪਹਿਲਾਂ ਵੀ ਸਰਕਾਰ ਸੀ ਪਰ ਉਹ ਚੱਲਦੀ ਸੀ ਇੰਗਲੈਂਡ 'ਚੋਂ ਬੈਠ ਕੇ। ਇੰਗਲੈਂਡ ਦਾ ਜਿਹੜੀ ਸ਼ਾਹੀ ਗੱਦੀ ਸੀ ਉਹ ਇੱਥੇ ਆਸਟ੍ਰੇਲੀਆ ਨੂੰ ਚਲਾਉਂਦੀ ਸੀ, ਅਤੇ ਆਸਟ੍ਰੇਲੀਆ ਦੀਆਂ ਅਲੱਗ ਅਲੱਗ ਕਲੋਨੀਆਂ ਸੀ, ਜਾਂ ਇੰਝ ਕਹਿ ਲਓ ਕਿ ਬ੍ਰਿਟੇਨ ਦੀਆਂ ਅਲੱਗ ਅਲੱਗ ਕਲੋਨੀਆਂ ਸੀ। ਨਿਊ ਸਾਊਥ ਵੇਲਸ ਇੱਕ ਕਲੋਨੀ ਸੀ, ਵਿਕਟੋਰੀਆ ਇੱਕ ਕਲੋਨੀ ਸੀ, ਤਸਮੇਨੀਆ ਇੱਕ ਕਲੋਨੀ ਸੀ, ਕੁਇਨਜ਼ਲੈਂਡ ਇੱਕ ਕਲੋਨੀ ਸੀ। ਉਹ ਬਾਅਦ ਦੇ ਵਿੱਚ ਕਲੋਨੀਆਂ

ਆਪਣਾ ਪ੍ਰਧਾਨ ਮੰਤਰੀ ਦਿੱਤਾ ਗਿਆ। ਇਹਦੇ ਫੈਸਲੇ ਇੱਥੋਂ ਹੀ ਲਏ ਜਾਣ ਲੱਗ ਪਏ, ਹਾਲਾਂਕਿ ਰਾਸ਼ਟਰਪਤੀ ਨਹੀਂ ਦਿੱਤਾ, ਫੈਡਰਲ ਸਿਸਟਮ ਹੀ ਸਾਨੂੰ ਦਿੱਤਾ ਗਿਆ, ਰਿਪਬਲਿਕਨ ਸਿਸਟਮ ਨਹੀਂ ਦਿੱਤਾ ਗਿਆ। ਉਹਦੇ ਵੀ ਅਲੱਗ ਜਿਹੜੇ ਨੇ ਜ਼ਿਕਰ ਆਪਾਂ ਬੜੀ ਵਾਰ ਕਰ ਚੁੱਕੇ ਹਾਂ ਕਿ ਰਾਸ਼ਟਰਪਤੀ ਦਾ ਮਤਲਬ ਇਹ ਹੁੰਦਾ ਕਿ ਦੇਸ਼ ਦੀਆਂ ਤਾਕਤਾਂ ਦੇਸ਼ ਦੇ ਅੰਦਰ, ਇਹਦਾ ਮਤਲਬ ਇਹ ਨਹੀਂ ਹੈ ਕਿ ਹਾਲੇ ਵੀ ਸ਼ਾਹੀ ਗੱਦੀ ਸਾਡੇ ਫੈਸਲੇ ਲੈਂਦੀ ਹੈ। ਜਿਹੜੇ ਵੀ ਡਿਸੀਜਨਸ ਹੈਗੇ ਨੇ ਇੰਟਰਨੈਸ਼ਨਲ ਡਿਪਲੋਮੈਸੀ ਤੋਂ ਲੈ ਕੇ ਦੇਸ਼ ਦੀਆਂ ਪਾਲਿਸੀਜ਼ ਤੈਅ ਕਰਨ ਤੱਕ, ਉਹ ਆਸਟ੍ਰੇਲੀਆ ਦਾ ਪ੍ਰਧਾਨ ਮੰਤਰੀ ਹੀ ਲੈਂਦਾ ਹੈਗਾ, ਬਟ ਇੱਕ ਸਿਰਫ ਇੱਜ਼ਤ ਦੇ ਤੌਰ ਦੇ ਉੱਤੇ ਅਸੀਂ ਹਾਲੇ ਵੀ ਜਿਹੜਾ ਆਪਣੀ ਇੱਕ ਵਾਗਡੋਰ ਹੈ ਉਹ ਇੰਗਲੈਂਡ ਨੂੰ ਸੌਂਪ ਰੱਖੀ ਹੈ, ਅਤੇ ਕਿਉਂਕਿ ਇੰਗਲੈਂਡ ਦਾ ਰਾਜਾ ਜਾਂ ਜਿਹੜਾ ਵੀ ਰਾਣੀ ਹੁੰਦਾ ਸ਼ਾਹੀ ਗੱਦੀ ਦਾ ਦੇਸ਼ 'ਚ ਮੌਜੂਦ ਨਹੀਂ ਰਹਿ ਸਕਦਾ, ਇੰਗਲੈਂਡ 'ਚ ਬਹਿੰਦੇ ਨੇ, ਇਸ ਕਰਕੇ ਉਹਨਾਂ ਦਾ ਰਿਪ੍ਰੈਜੈਂਟੇਟਿਵ ਜਿਹੜਾ ਗਵਰਨਰ ਜਨਰਲ ਉਹ ਆਸਟ੍ਰੇਲੀਆ ਨੂੰ ਦੇ ਦਿੱਤਾ ਗਿਆ। ਸੋ ਇਹ ਇੱਕ ਮੋਟਾ ਮੋਟਾ ਜਿਹਾ ਇਤਿਹਾਸ। ਨਾ ਵਾਈਟ ਆਸਟ੍ਰੇਲੀਆ ਪਾਲਿਸੀ 70s ਦੇ ਦਹਾਕੇ ਤੱਕ ਰਹੀ, ਬਟ ਇਹ ਇੱਕਦਮ ਖਤਮ ਨਹੀਂ ਹੋਈ, ਜਿਹੜੇ ਵਾਰ ਵਾਰ ਖਬਰਾਂ ਦੇ ਵਿੱਚ ਵੀ ਸਾਨੂੰ ਦੱਸਣਾ ਪੈਂਦਾ ਕਿ ਗੌ ਵਿਟਲਮ ਦੇ ਟਾਈਮ 'ਤੇ ਖਤਮ ਹੋ ਗਈ, ਉਹਨੂੰ ਵੀ ਅੱਜ ਤੁਹਾਨੂੰ ਥੋੜ੍ਹੀ ਜਿਹੀ ਡਿਟੇਲ 'ਚ ਸਮਝਾਵਾਂਗੇ। ਇੱਕਦਮ ਨਹੀਂ ਹੋਈ, ਇਟ ਟੁੱਕ ਟਾਈਮ ਟੂ ਐਬੋਲਿਸ਼, ਬਲਕਿ ਉਹਦੇ ਪਿੱਛੇ ਵੀ ਆਪਣੀ ਇੱਕ ਪ੍ਰੋਸੈਸ ਸੀਗੀ, ਉਹ ਪ੍ਰੋਸੈਸ ਤੁਹਾਨੂੰ ਸਮਝਾਉਂਦੇ ਹੈਗੇ। ਬਟ 1901 ਤੋਂ ਲੈ ਕੇ ਦੀ ਬਿਗਨਿੰਗ ਫਰੋਮ 1901 ਜਦੋਂ ਤੋਂ ਦੇਸ਼ ਫੈਡਰੇਸ਼ਨ ਬਣਿਆ, ਜਦੋਂ ਤੋਂ ਸਾਡਾ ਸੰਵਿਧਾਨ ਬਣਿਆ, 70s ਦੇ ਦਹਾਕੇ ਤੱਕ ਜਿਹੜੇ ਯੂਰੋਪੀਅਨ ਲੋਕ ਸੀਗੇ ਉਹ ਆ ਸਕਦੇ ਸੀ, ਖਾਸ ਤੌਰ ਦੇ ਉੱਤੇ ਗੈਰ ਯੂਰੋਪੀਅਨ ਜਾਂ ਫਿਰ ਜਿਹੜੇ ਨੌਰਥ ਅਮੈਰੀਕਨ ਲੋਕ ਸੀ, ਅਮੈਰੀਕਾ, ਕੈਨੇਡਾ, ਗ੍ਰੀਨਲੈਂਡ ਦੇ ਲੋਕ, ਇਹ ਆ ਸਕਦੇ ਸੀ। ਜਿਹੜੇ ਏਸ਼ੀਆਈ ਲੋਕ ਸੀ, ਸਪੈਸ਼ਲੀ ਲੈਟਿਨ ਕੰਟਰੀ ਦੇ, ਤਾਂ ਲੋਕ ਇੱਥੇ ਆਉਂਦੇ ਵੀ ਨਹੀਂ ਸੀ, ਬਲਕਿ ਉਹਨਾਂ ਨੂੰ ਲਿਆਇਆ ਜਾ, ਉਹ ਵੀ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸਦਾ, ਜਾਂ ਫਿਰ ਜਿਹੜੇ ਪੈਸੀਫਿਕ ਆਪਣੇ ਆਲੇ ਦੁਆਲੇ ਦੇ ਜਿਹੜੇ ਟਾਪੂ ਮੁਲਕ ਹੈਗੇ ਨੇ, 12-13-14 ਦੇਸ਼ ਹੈਗੇ ਨੇ, ਹੈ ਨਾ, ਸਮੋਆ ਹੋ ਗਿਆ, ਟੋਂਗਾ ਹੋ ਗਿਆ, ਪਾਪੂਆ ਨਿਊਗਿਨੀ, ਇਹ ਸਾਰੇ ਅੱਡ ਅੱਡ ਦੇਸ਼ ਜਿਹੜੇ ਹੈਗੇ ਨੇ, ਇਹਨਾਂ ਦੇ ਲੋਕਾਂ ਨੂੰ ਆਸਟ੍ਰੇਲੀਆ ਦੇ ਵਿੱਚ ਆਉਣ ਨਹੀਂ ਸੀ ਦਿੱਤਾ ਜਾਂਦਾ। ਇਮੀਗ੍ਰੇਸ਼ਨ ਦਾ ਲਾਅ ਹੀ ਇਹੋ ਜਿਹਾ ਬਣਿਆ ਹੋਇਆ ਸੀਗਾ, ਔਰ ਉਹ ਲਾਅ ਨੂੰ, ਉਹ ਗਰੁੱਪ ਆਫ ਲਾਅਸ ਨੂੰ ਕਹਿੰਦੇ ਸੀ ਵਾਈਟ ਆਸਟ੍ਰੇਲੀਆ ਪਾਲਿਸੀ, ਤਾਂ ਕਿ ਸਿਰਫ ਬ੍ਰਿਟਿਸ਼ਰਸ ਜਾਂ ਫਿਰ ਮੋਟੇ ਤੌਰ 'ਤੇ ਕਹਿ ਲਈਏ ਕਿ ਐਂਗਲੋ ਸੈਲਟਿਕ ਜਿਹੜੇ ਲੋਕ ਨੇ ਉਹ ਇਸ ਦੇਸ਼ ਦੇ ਉੱਤੇ ਆਪਣਾ ਕੰਟਰੋਲ ਬਣਾ ਕੇ ਰੱਖਣ। ਸ਼ੁਰੂਆਤ ਦੇ ਵਿੱਚ ਜਿਹੜਾ ਪੌਲਿਨ ਹੈਨਸਨ ਦਾ ਪੋਡਕਾਸਟ ਦਾ ਇੱਕ ਹਿੱਸਾ ਤੁਹਾਨੂੰ ਸੁਣਾਇਆ ਸੀ, ਉਹ 'ਚ ਦੱਸਿਆ ਉਹਨਾਂ ਨੇ ਕਿ ਯੂਰੋਪੀਅਨ ਲੋਕ ਆਉਂਦੇ ਸੀਗੇ, ਚਿੱਟੇ ਚਮੜੀ ਵਾਲੇ ਲੋਕ ਆਉਂਦੇ ਸੀ, ਬਟ ਉਹਨਾਂ ਨੇ ਥੋੜ੍ਹਾ ਜਿਹਾ ਟਾਈਮ ਲਿਆ, ਭਾਵੇਂ ਕਿ ਉਹਨਾਂ ਨੂੰ ਇੰਗਲਿਸ਼ ਨਹੀਂ ਵੀ ਆਉਂਦੀ ਸੀ, ਚਾਹੇ ਉਹ ਫਰੈਂਚ ਬੋਲਦੇ ਸੀ, ਜਰਮਨ ਬੋਲਦੇ ਸੀ, ਗ੍ਰੀਕ ਬੋਲਦੇ ਸੀ, ਦੇ ਟੁੱਕ ਦੇ ਟਾਈਮ, ਬਟ ਦੈਨ ਦੇ ਅਸਿਮੀਲੇਟਿਡ ਇਨ ਦੀ ਆਸਟ੍ਰੇਲੀਅਨ ਕਲਚਰ। ਥੋੜ੍ਹਾ ਜਿਹਾ ਟਾਈਮ ਹੋਣ ਵਾਲੇ ਲੋਕਾਂ ਨੂੰ ਵੀ ਦੇ ਦਿਓ, ਜੇ ਉਹਨਾਂ ਨੂੰ ਤੁਸੀਂ 30-40-50 ਸਾਲ ਦਿੱਤੇ ਨੇ ਤਾਂ ਮੇਰੇ ਖਿਆਲ ਨਾਲ 10-15 ਸਾਲ ਲੱਗਦੇ ਹੈਗੇ ਨੇ ਪੱਕਾ ਹੋਣ ਤੋਂ ਬਾਅਦ ਇੱਕ ਬੰਦੇ ਨੂੰ, ਅਤੇ ਉਹ ਵੀ ਇੱਥੇ 'ਚ ਗੜੁੱਚੀ ਹੋ ਜਾਂਦਾ, ਫਿਰ ਉਹ ਵੀ ਆਸਟ੍ਰੇਲੀਅਨ ਕਲਚਰ ਤਾਂ ਇਹੀ ਹੈ ਨਾ ਵੱਧ ਤੋਂ ਵੱਧ, ਕਿ ਹਰੇ ਰੰਗ ਦੀ ਜਾਂ ਪੀਲੇ ਰੰਗ ਦੀ ਟੋਪੀ ਪਹਿਨੋ, ਆਸਟ੍ਰੇਲੀਆ ਦਾ ਝੰਡਾ ਚੱਕੋ ਅਤੇ ਗੋ ਸੋਕੇਰੂਸ ਗੋ, ਪੈਰਾਂ 'ਚ ਚੱਪਲਾਂ ਪਾਓ, ਬਾਰਬੀਕਿਊ ਕਰੋ, ਦੈਟਸ ਵਾਟ ਇਜ਼ ਦ ਕਲਚਰ ਇਸ, ਹੋਰ ਕਲਚਰ ਕੀ ਹੈ ਆਸਟ੍ਰੇਲੀਆ ਦਾ? ਆਸਟ੍ਰੇਲੀਆ ਦਾ ਕੋਈ ਆਪਣਾ ਕਲਚਰ ਤਾਂ ਹੈ ਨਹੀਂ, ਮਲਟੀਕਲਚਰਲ ਕੰਟਰੀ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਅਲੱਗ ਅਲੱਗ ਦੇਸ਼ਾਂ ਨੇ ਆ ਕੇ ਇੱਥੇ ਆਪਣਾ ਆਪਣਾ ਕਲਚਰ ਲਿਆਂਦਾ। ਆਸਟ੍ਰੇਲੀਆ ਦੀ ਇੱਕ ਲੈਂਗੁਏਜ ਜੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਇੰਗਲਿਸ਼ ਹੋਣੀ ਚਾਹੀਦੀ ਹੈ, ਉਹਦਾ ਤਾਂ ਸਟੈਂਡ ਮੈਂ ਵੀ ਲੈਣਾ, ਉਹਦਾ ਤਾਂ ਸਟੈਂਡ ਠੀਕ ਹੈ ਕਿ ਤੁਸੀਂ ਆਪੋ ਆਪਣੀਆਂ ਭਾਸ਼ਾਵਾਂ ਆਪਣੇ ਘਰਾਂ ਦੇ ਵਿੱਚ ਬੋਲੋ, ਬਟ ਜਦੋਂ ਤੁਸੀਂ ਕੰਮ ਦੇ ਉੱਤੇ ਆ ਜਾਂਦੇ ਹੋ, ਸੜਕ ਦੇ ਉੱਤੇ ਆ ਜਾਂਦੇ ਹੋ, ਤਾਂ ਤੁਹਾਡੀ ਅੰਗਰੇਜ਼ੀ ਹੀ ਹੋਣੀ ਚਾਹੀਦੀ ਹੈ, ਜਿਹਦੀ ਅੱਜ ਕੱਲ੍ਹ ਇੱਕ ਬਹਿਸ ਵੀ ਤੁਰ ਪਈ ਹੈ ਕਿ ਜਿਹੜੇ ਟਰੱਕ ਡਰਾਈਵਰਸ ਨੇ ਸਪੈਸ਼ਲੀ ਆਪਣੇ ਪੰਜਾਬੀ ਵੀਰ, ਉਹਨਾਂ ਦਾ ਬਾਈਕਾਟ ਹੋ ਰਿਹਾ, ਉਹ ਅੰਗਰੇਜ਼ੀ ਨਹੀਂ ਬੋਲ ਪਾਉਂਦੇ ਜਾਂ ਬੋਲਦੇ ਨਹੀਂ, ਦੈਟ ਇਜ਼ ਰੋਂਗ। ਦੇਖੋ, ਰੇਸ਼ੀਅਲ ਡਿਸਕ੍ਰਿਮੀਨੇਸ਼ਨ ਇਜ਼ ਰੋਂਗ ਆਲਸੋ, ਬਟ ਅੰਗਰੇਜ਼ੀ ਨਾ ਸਿੱਖਣਾ ਔਰ ਇਸ ਕਲਚਰ ਦੇ ਵਿੱਚ ਅਸਿਮੀਲੇਟ ਨਾ ਹੋਣਾ, ਇਹ ਸਾਡੀ ਵੀ ਗਲਤੀ ਹੈਗੀ ਹੈ, ਸਾਨੂੰ ਵੀ ਸਮਝਣਾ ਪਏਗਾ। ਹਰ ਇੱਕ ਚੀਜ਼ ਦੇ ਉੱਤੇ ਪੋਲੀਨੀ ਗਲਤ ਨਹੀਂ ਹੈਗੀ, ਜਾਂ ਜਿਹੜੇ ਸੈਟਲਰਸ ਨੇ ਉਹਨਾਂ ਦੇ ਉੱਤੇ ਨਹੀਂ ਗੱਲ ਪਾ ਦੇਣੀ ਚਾਹੀਦੀ, ਅੰਗਰੇਜ਼ੀ ਸਿੱਖਣੀ ਚਾਹੀਦੀ ਹੈ, ਅੰਗਰੇਜ਼ੀ ਬੋਲਣ ਵਾਲਾ ਮੁਲਕ ਹੈਗਾ, ਹੋਰੇ ਮੁਲਕ ਇਟੈਲੀਅਨ ਥੋੜ੍ਹੇ ਆ, ਇਟਲੀ ਥੋੜ੍ਹੇ ਇੱਥੇ ਦੇ ਲੋਕ ਹੈਗੇ ਨੇ, ਉਹ ਇਟਲੀ 'ਚ ਜਾ ਕੇ ਬੋਲੋ, ਜਾਂ ਇਹ ਪੰਜਾਬ ਥੋੜ੍ਹੇ ਆ, ਪੰਜਾਬ ਪੰਜਾਬੀ ਉਹ ਬੋਲਣੀ ਹੈ ਜਾਂ ਹਿੰਦੀ ਬੋਲਣੀ ਹੈ, ਗੁਜਰਾਤੀ ਬੋਲਣੀ ਹੈ, ਘਰਾਂ 'ਚ ਬੋਲ ਲਓ, ਬਟ ਇਹ ਦੇਸ਼ ਦੇ ਵਿੱਚ ਅੰਗਰੇਜ਼ੀ ਹੀ ਬੋਲੀ ਜਾਣੀ ਚਾਹੀਦੀ ਹੈ ਫੋਰ ਦਿਸ ਪਰਟੀਕੁਲਰ ਥਿੰਗ। ਜਿਹੜੇ ਵੀ ਲੋਕ ਇਸ ਸੋਚ ਦੇ ਹਾਮੀ ਹੈਗੇ ਨੇ ਉਹਨਾਂ ਦੇ ਨਾਲ ਮੈਂ ਹੈਗਾ, ਬਟ ਵਾਈਟ ਆਸਟ੍ਰੇਲੀਆ ਪੋਲਿਸੀ ਵਰਗੀ ਕੋਈ ਪੋਲਿਸੀ ਹੋਣੀ ਚਾਹੀਦੀ ਹੈ, ਦੈਟ ਇਜ਼ ਕੰਪਲੀਟਲੀ ਰੋਂਗ। ਕਿਉਂ? ਹੁਣ ਉਹ ਸਮਝਿਓ ਜ਼ਰਾ, ਇਹ ਜਿਹੜੀ ਪੋਲਿਸੀ ਸੀਗੀ ਇਹਦਾ ਜਿੱਦਾਂ ਮੋਟਾ ਮੋਟਾ ਜਿਹਾ ਮਕਸਦ ਤਾਂ ਇਹ ਸੀਗਾ ਕਿ ਚਿੱਟੇ ਲੋਕ ਹੋਣੇ ਚਾਹੀਦੇ ਨੇ, ਰੰਗ ਦੇ ਆਧਾਰ ਦੇ ਉੱਤੇ, ਧਰਮ ਦੇ ਆਧਾਰ ਦੇ ਉੱਤੇ, ਜਾਂ ਫਿਰ ਨਸਲ ਦੇ ਆਧਾਰ ਦੇ ਉੱਤੇ ਕਿਸੇ ਦੇ ਪ੍ਰਵਾਸ ਨੂੰ ਜਾਂ ਪ੍ਰਵਾਸ ਦੇ ਹੱਕ ਨੂੰ ਨਹੀਂ ਖੋਇਆ ਜਾਣਾ ਚਾਹੀਦਾ ਹੈਗਾ। ਜਦੋਂ ਇਹਦੇ ਉੱਤੇ ਅਸੀਂ ਕਾਮਾ ਗਾਟਾ ਮਾਰੂ ਦੀ ਗੱਲ ਕਰਦੇ ਹਾਂ, ਫਿਰ ਤਾਂ ਅਸੀਂ ਬੜਾ ਖੁੱਲ੍ਹ ਕੇ ਬੋਲਦੇ ਹੈਗੇ ਹਾਂ ਕਿ ਉੱਥੇ ਕੈਨੇਡਾ 'ਚ ਜਾਣ ਨਹੀਂ ਦਿੱਤਾ, ਤਰਸੇਮ ਜੱਸੜ ਦੀਆਂ ਫਿਲਮਾਂ ਨੂੰ ਤੁਸੀਂ ਦੇਖਦੇ ਹੈਗੇ, ਉੱਥੇ ਬੜਾ ਚਿਲਾਉਂਦੇ ਹੋ। ਆਸਟ੍ਰੇਲੀਆ ਦੇ ਵਿੱਚ ਵੀ ਸੇਮ ਹੀ ਚੀਜ਼ ਹੋਈ ਸੀਗੀ, ਪਰ ਉਹ ਚਾਈਨੀਜ਼ ਲੋਕਾਂ ਦੇ ਨਾਲ ਹੋਈ ਸੀਗੀ, ਜਾਂ
ਇੰਡੀਅਨਸ ਦੇ ਨਾਲ ਤਾਂ

ਨਹੀਂ ਸੀ ਹੋਈ, ਪਰ ਉਹਦੇ 'ਤੇ ਅਸੀਂ ਗੱਲ ਨਹੀਂ ਕਰਨਾ ਪਸੰਦ ਕਰਦੇ। ਸਿਲੈਕਟਿਵ ਥਿਊਰੀਜ਼ ਜਿਹੜੀਆਂ ਹੈਗੀਆਂ ਨੇ ਨਾ, ਬੜੀਆਂ ਮਾੜੀਆਂ ਨੇ ਸਾਡੀਆਂ। ਕਿਸਾਨ ਅੰਦੋਲਨ ਦੇ ਉੱਤੇ ਅਸੀਂ ਗੱਲ ਕਰਨੀ ਚੰਗੀ ਸਮਝਦੇ ਹਾਂ, ਪਰ ਜਦੋਂ ਆਪਣੇ ਬੱਚਿਆਂ ਨੂੰ ਡਾਕਟਰ ਬਣਾਉਣਾ ਅਤੇ ਉਹਨਾਂ ਦੇ ਭਵਿੱਖ ਦੇ ਲਈ ਜਿਹੜੇ ਵੀ ਇੰਤਿਹਾਰ ਹੋ ਰਹੇ ਨੇ ਉਹਨਾਂ ਦੇ ਲੀਕ ਹੋਣ ਦੇ ਉੱਤੇ ਜੇ ਨੌਜਵਾਨ ਖੜ੍ਹੇ ਹੁੰਦੇ ਤਾਂ ਉਹਦੇ 'ਤੇ ਗੱਲ ਕਰਨੀ ਸਾਨੂੰ ਲੱਗਦਾ ਕਿ ਇਹ ਕਿਹੜਾ ਅਸੀਂ ਠੇਕਾ ਥੋੜ੍ਹੇ ਲਿਆ ਇਸ ਗੱਲ ਦਾ। ਇਹ ਜਿਹੜੀ ਬੜੀ ਸਿਲੈਕਟਿਵ ਸੋਚ ਹੈ ਨਾ, ਇਹਦੀ ਮਾਰ ਪੈਂਦੀ ਹੈ। ਇਹਨੂੰ ਸੌੜੀ ਸੋਚ ਕਹਿੰਦੇ ਹਾਂ, ਛੋਟੀ ਸੋਚ ਕਹਿੰਦੇ ਹਾਂ। ਇਸ ਛੋਟੀ ਸੋਚ ਦੇ ਹਾਣੀ ਨਾ ਬਣੋ, ਸੋਚ ਦਾ ਦਾਇਰਾ ਥੋੜ੍ਹਾ ਵਿਸ਼ਾਲ ਕਰੋ। ਇਸੇ ਕਰਕੇ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚ ਥੋੜ੍ਹੀਆਂ ਜਿਹੀਆਂ ਆਲੇ ਦੁਆਲੇ ਦੀਆਂ ਗੱਲਾਂ ਕਰਨੀਆਂ, ਔਰ ਉਸ ਦੇਸ਼ ਦੀਆਂ ਗੱਲਾਂ ਕਰਨੀਆਂ ਜਿਨ੍ਹਾਂ ਦੀਆਂ ਜੜ੍ਹਾਂ ਨਾਲ ਤੁਸੀਂ ਜੁੜਨਾ ਚਾਹੁੰਦੇ ਹੋ। ਜੇ ਤੁਹਾਨੂੰ ਜੜ੍ਹਾਂ ਦਾ ਇਤਿਹਾਸ ਹੀ ਨਹੀਂ ਪਤਾ ਤਾਂ ਕੀ ਪਤਾ ਹੋਏਗਾ। 1901 'ਤੇ ਆ ਜਾਓ ਸਿੱਧਾ ਸਿੱਧਾ। ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਐਕਟ 1901, 1901 ਦੇ ਵਿੱਚ ਇਹ ਐਕਟ ਬਣਿਆ ਸੀ। ਪਹਿਲੀ ਉਹ ਫੈਡਰਲ ਸਰਕਾਰ ਜਿਹੜੀ ਆਸਟ੍ਰੇਲੀਆ ਦੀ ਸਰਕਾਰ ਹੁੰਦੀ ਹੈ, ਹਾਲਾਂਕਿ ਉਹਦੀ ਕੋਈ ਇਲੈਕਸ਼ਨ ਨਹੀਂ ਸੀ ਹੋਈ ਪਹਿਲੀ ਉਹ ਸਰਕਾਰ ਦੇ, ਉਹ ਤਾਂ ਸਿਰਫ ਬਰਤਾਨੀਆ ਦੀ ਮਦਦ ਦੇ ਨਾਲ ਹੀ ਚੁਣ ਲਏ ਗਏ ਸੀਗੇ ਅਲੱਗ ਅਲੱਗ ਸਟੇਟਾਂ ਦੇ ਜਿਹੜੇ ਪ੍ਰੀਮੀਅਰ ਸੀਗੇ। ਅਤੇ ਇਹਨਾਂ ਨੇ ਇੱਕ ਕਾਨੂੰਨ ਬਣਾਇਆ ਸੀ। ਕਾਨੂੰਨ ਦੇ ਕਈ ਅਲੱਗ ਅਲੱਗ ਹਿੱਸੇ ਸੀ, ਪਰ ਉਹਦਾ ਇੱਕ ਸਭ ਤੋਂ ਵੱਡਾ ਪੈਰਾਮੀਟਰ ਕੀ ਸੀ ਕਿ ਦੇਖੋ, ਜੇ ਤਾਂ ਚਿੱਟੀ ਚਮੜੀ ਵਾਲਾ, ਜੇ ਮੰਨ ਲਓ ਬੰਦਾ ਜਰਮਨੀ ਤੋਂ ਹੈ, ਯੂਰਪ ਤੋਂ ਹੈ, ਕਿਸੇ ਵੀ ਹੋਰ ਪਾਰਟ ਤੋਂ, ਇਟਲੀ ਤੋਂ ਹੈ, ਇੰਗਲੈਂਡ ਤੋਂ ਹੈ, ਤਾਂ ਬਗੈਰ ਸੋਚੇ ਸਮਝੇ ਸਵਿਟਜ਼ਰਲੈਂਡ ਤੋਂ ਹੈ, ਤਾਂ ਉਹਨਾਂ ਨੂੰ ਆਉਂਦੇ ਹੋ, ਕੋਈ ਚੱਕਰ ਨਹੀਂ, ਉਹਨਾਂ ਨੂੰ ਆਉਂਦੇ ਹੋ। ਜੇ ਹੋਰ ਹੋਰ ਭਾਸ਼ਾ ਬੋਲਦੇ ਨੇ ਤਾਂ ਉਹਨਾਂ ਦਾ ਇੱਕ ਡਿਕਟੇਸ਼ਨ ਟੈਸਟ ਲਿਓ। ਹੁਣ ਇਹ ਡਿਕਟੇਸ਼ਨ ਟੈਸਟ, ਵਟ ਵਾਜ ਦੇ ਡਿਕਟੇਸ਼ਨ ਟੈਸਟ, ਇਹ ਜਿਹੜਾ ਬੜੀ ਇੰਪੋਰਟੈਂਟ ਗੱਲ ਹੈ, ਇਹ ਇਸੇ ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਐਕਟ 1901 ਦੀ ਇਹ ਇੱਕ ਸਭ ਤੋਂ ਇੰਪੋਰਟੈਂਟ ਟਰਮ ਸੀਗੀ ਕਿ ਜਿਹੜੇ ਤਾਂ ਗੈਰ ਯੂਰੋਪੀਅਨ ਲੋਕ ਨੇ, ਯੂਰੋਪੀਅਨ ਲੋਕਾਂ ਤੋਂ ਫਾਰਮੈਲਿਟੀ 'ਚ ਇੱਕ ਡਿਕਟੇਸ਼ਨ ਟੈਸਟ ਲੈ ਲਾਂਗੇ ਅਤੇ ਉਹਨਾਂ ਦਾ ਪਾਸ ਵੀ ਕਰ ਦੇਵਾਂਗੇ, ਅਤੇ ਜਿਹੜੇ ਗੈਰ ਯੂਰੋਪੀਅਨ ਲੋਕ ਨੇ ਉਹਨਾਂ ਤੋਂ ਡਿਕਟੇਸ਼ਨ ਟੈਸਟ ਲਵਾਂਗੇ। ਮਤਲਬ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਤੁਸੀਂ ਇਹ ਟੈਸਟ ਪਾਸ ਕਰਦੇ ਹੋ ਅਤੇ ਤੁਹਾਨੂੰ ਆਸਟ੍ਰੇਲੀਆ ਦਾ ਵੀਜ਼ਾ ਦੇ ਦਿੱਤਾ ਜਾਵੇ। ਜੇ ਤੁਸੀਂ ਇਹ ਟੈਸਟ ਫੇਲ ਕਰ ਜਾਂਦੇ ਹੋ ਤਾਂ ਤੁਹਾਨੂੰ ਵੀਜ਼ਾ ਨਹੀਂ ਮਿਲਣਾ। ਇਟਸ ਨੋਟ ਲਾਈਕ PT, ਇਟਸ ਨੋਟ ਲਾਈਕ IELTS, ਇਹ ਉੱਦਾਂ ਦਾ ਟੈਸਟ ਨਹੀਂ ਸੀ, ਸੀਗਾ ਅੰਗਰੇਜ਼ੀ ਦਾ ਹੀ ਟੈਸਟ ਸੀ, ਪਰ ਸਿਰਫ 50 ਅੱਖਰਾਂ ਦਾ ਟੈਸਟ ਹੁੰਦਾ ਸੀ। 50 ਅੱਖਰਾਂ ਦੇ ਵਿੱਚ ਜਿਹਨੇ ਵੀਜ਼ਾ ਦੇਣਾ ਸੀ ਜਾਂ ਜਿਹਨੇ ਤੁਹਾਨੂੰ ਆਸਟ੍ਰੇਲੀਆ ਆਉਣ ਦੇਣਾ ਸੀ, ਜਿਸ ਅਫਸਰ ਨੇ, ਉਹਨੇ ਤੁਹਾਡੇ ਤੋਂ ਉਹ ਲਿਖਵਾ ਕੇ ਲੈ ਲੈਣਾ ਸੀਗਾ ਅਤੇ ਡਿਕਟੇਸ਼ਨ ਕਰਵਾ ਕੇ ਦੇਖ ਲੈਣੀ ਸੀ ਕਿ ਤੁਹਾਨੂੰ ਕਰਨੀ ਆਉਂਦੀ ਹੈ ਕਿ ਨਹੀਂ। ਜੇ ਤਾਂ ਤੁਸੀਂ ਕਰ ਜਾਂਦੇ ਸੀ ਤਾਂ ਤੁਸੀਂ ਫਿਰ ਆਸਟ੍ਰੇਲੀਆ ਆਉਣ ਦੇ ਲਈ ਇਜਾਜ਼ਤ ਹੁੰਦੀ ਸੀ। ਹੁਣ ਇਹ ਟੈਸਟ ਜਿਹੜਾ ਸੀ ਡਿਕਟੇਸ਼ਨ ਟੈਸਟ, ਇਹਦੇ 'ਚ ਬਹੁਤ ਸਾਰੇ ਲੂਪ ਹੋਲ ਉਹਨਾਂ ਨੇ ਆਪਣੇ ਹੱਕ 'ਚ ਰੱਖੇ ਸੀ। ਫੋਰ ਐਗਜ਼ਾਮਪਲ, ਆਫਿਸਰ ਦੀ ਡਿਸਕ੍ਰਿਪਸ਼ਨ ਹੋਏਗੀ ਇਸ ਟੈਸਟ ਦੇ ਉੱਤੇ। ਮੰਨ ਲਓ ਤੁਸੀਂ 50 ਅੱਖਰਾਂ ਦੇ ਵਿੱਚ ਉਹ ਗੱਲ ਕਹਿਤੀ ਜਿਹੜੀ ਤੁਹਾਡੇ ਤੋਂ ਕਹਾਣੀ ਚਾਹ ਰਿਹਾ ਆਫਿਸਰ, ਅਤੇ ਉਹ ਬਿਲਕੁਲ ਅੰਗਰੇਜ਼ੀ ਦੇ ਵਿੱਚ ਠੀਕ ਵੀ ਹੈਗੀ ਹੈ, ਤਾਂ ਵੀ ਤੁਹਾਨੂੰ ਉਹ ਫੇਲ ਕਰਨ ਦਾ ਆਖਰੀ ਹੱਕ ਆਪਣੇ ਕੋਲ ਰੱਖਦੇ ਨੇ, ਪ੍ਰੋਹੀਬਿਟ ਕਰਨ ਦਾ, ਯਾਨੀ ਤੁਹਾਨੂੰ ਪਾਬੰਦ ਕਰਨ ਦਾ ਜਾਂ ਤੁਹਾਨੂੰ ਵਾਪਸ ਭੇਜਣ ਦਾ ਹੱਕ ਉਹ ਕਸਟਮ ਆਫਿਸਰਸ ਜਿਹੜੇ ਹੁੰਦੇ ਸੀਗੇ ਉਹਨਾਂ ਦੇ ਕੋਲ ਹੁੰਦਾ ਸੀ। ਨੰਬਰ 2, ਵੈਸੇ ਵੀ ਉਹਨਾਂ ਨੂੰ ਤਾਕਤਾਂ ਇੰਨੀਆਂ ਦੇ ਦਿੱਤੀਆਂ ਗਈਆਂ ਸੀਗੀਆਂ 1901 ਤੋਂ ਲੈ ਕੇ 1909 ਦੇ ਦਰਮਿਆਨ, ਅਦਾਰੇ ਦੱਸਦੇ ਨੇ, ਨੈਸ਼ਨਲ ਮਿਊਜ਼ੀਅਮ ਆਫ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੀ ਵੈਬਸਾਈਟ ਦੇ ਉੱਤੇ ਵੀ ਇਹ ਜਾਣਕਾਰੀ ਪਈ ਹੈ, ਵਾਈਟ ਆਸਟ੍ਰੇਲੀਆ ਪਾਲਿਸੀ ਦੇ ਨਾਲ ਜੁੜੀ ਹੋਈ, ਉੱਥੋਂ ਜਾ ਕੇ ਦੇਖ ਲਿਓ। ਇਸ ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਐਕਟ ਦੇ ਬਾਰੇ ਉਹਨਾਂ ਨੇ ਲਿਖ ਕੇ ਰੱਖਿਆ ਹੋਇਆ ਕਿ 1901 ਤੋਂ ਲੈ ਕੇ 1909 ਦੇ ਦਰਮਿਆਨ 1360 ਟੈਸਟ ਲਏ ਗਏ ਸੀਗੇ, ਇੱਕ ਘੱਟ 1359, 1359 ਟੈਸਟਾਂ ਦੇ ਵਿੱਚੋਂ ਕਿੰਨੇ ਪਾਸ ਕੀਤੇ, 52 ਲੋਕਾਂ ਨੂੰ ਪਾਸ ਕੀਤਾ ਗਿਆ। ਇਹ 8 ਸਾਲਾਂ ਦੇ ਵਿੱਚ 52 ਲੋਕਾਂ ਨੂੰ, ਜਿਹੜੇ ਗੈਰ ਯੂਰਪੀ ਸੀ ਜਾਂ ਏਸ਼ੀਅਨ ਮੁਲਕਾਂ ਦੇ ਲੋਕ ਸੀ ਜਾਂ ਅਫਰੀਕਨ ਤਾਂ ਭੁੱਲ ਹੀ ਜਾਓ, ਜਾਂ ਜਿਹੜੇ ਟਾਪੂਆਂ ਟੁੱਪੂਆਂ ਦੇ ਲੋਕ ਸੀਗੇ, 52 ਲੋਕਾਂ ਨੂੰ ਆਸਟ੍ਰੇਲੀਆ ਆਣ ਦਿੱਤਾ ਗਿਆ। ਜਿਵੇਂ ਅੱਜ ਕੱਲ੍ਹ ਕਹਿ ਦਿੰਦੇ ਨਾ ਕਿ ਆਪਾਂ 2.5 ਲੱਖ ਲੋਕ ਆਏ ਨੇ ਇੱਕ ਸਾਲ ਦੇ ਵਿੱਚ, 3.5 ਲੱਖ ਲੋਕ ਆਏ ਨੇ। ਇਹ 8 ਸਾਲਾਂ 'ਚ 52 ਲੋਕਾਂ ਦੇ ਵੀਜ਼ਾ ਹੋਏ ਸੀ। 1909 ਦੇ ਵਿੱਚ ਇੱਕ ਵੀ ਬੰਦੇ ਨੇ ਟੈਸਟ ਨਹੀਂ ਦਿੱਤਾ, ਇੱਕ ਵੀ ਬੰਦੇ ਨੂੰ ਪਾਸ ਨਹੀਂ ਕੀਤਾ ਉਹਨਾਂ ਨੇ, ਦਿੱਤਾ ਜਿੰਨਿਆਂ ਮਰਜ਼ੀ ਨੇ ਹੋਵੇ, ਅਤੇ ਉਹ ਤੋਂ ਬਾਅਦ ਦਾ ਤਾਂ ਇਤਿਹਾਸ ਛੱਡ ਹੀ ਦਿਉ। ਮੁੱਕਦੀ ਜੀ ਗੱਲ ਇਹ ਕਿ 1958 'ਚ ਇਹ ਟੈਸਟ ਬੰਦ ਕਰ ਦਿੱਤਾ ਗਿਆ ਸੀ। ਹੁਣ ਟੈਸਟ ਦੇ ਵਿੱਚ ਇਹ ਗੱਲ ਕਹੀ ਜਾਂਦੀ ਸੀਗੀ ਕਿ ਤੁਸੀਂ ਪੁੱਛ ਜੋ ਮਰਜ਼ੀ ਲਓ, ਆਉਣ ਨਹੀਂ ਦੇਣਾ ਬਸ ਕਿਸੇ ਤਰੀਕੇ ਨਾਲ। ਫੋਰ ਐਗਜ਼ਾਮਪਲ, ਤੁਹਾਡੀ ਅੰਗਰੇਜ਼ੀ ਚੰਗੀ ਹੋਊਗੀ, ਤੁਹਾਡੇ ਦਾਦੇ ਪੜਦਾਦੇ ਜਿਹੜੇ ਵੀ, ਜੇ ਉਹਨਾਂ ਦੀ ਬਹੁਤ ਵਧੀਆ ਅੰਗਰੇਜ਼ੀ ਹੁੰਦੀ, ਉਹਨਾਂ ਤੋਂ ਪੁੱਛਿਆ ਜਾਂਦਾ ਵੀ ਹਾਂਜੀ ਮਿਸਟਰ ਸਿੰਘ, ਟੈਲ ਮੀ ਅਬਾਊਟ ਵਾਟਰ, ਜਾਂ ਟੈਲ ਮੀ ਅਬਾਊਟ ਯੂਨੀਵਰਸ, ਔਰ ਟੈਲ ਮੀ ਅਬਾਊਟ ਜੰਗਲ ਲਾਈਫ, ਹੈ ਨਾ, ਕੁਛ ਵੀ ਉਹਨਾਂ ਨੇ ਦੱਸਤਾ 50 ਅੱਖਰਾਂ ਦੇ ਵਿੱਚ, ਅਤੇ ਬੜੀ ਵਧੀਆ ਅੰਗਰੇਜ਼ੀ 'ਚ ਦੱਸਿਆ। ਉਹਨਾਂ ਨੇ ਕਿਹਾ, ਅੱਛਾ ਤੈਨੂੰ ਕਿਹੜੀ ਭਾਸ਼ਾ ਨਹੀਂ ਆਉਂਦੀ ਹੈਗੀ?
ਮੈਨੂੰ ਜੀ ਫਰੈਂਚ ਆਉਂਦੀ ਹੈ, ਮੈਨੂੰ ਇਟਾਲੀਅਨ ਆਉਂਦੀ ਹੈ, ਮੈਨੂੰ ਜਰਮਨ ਨਹੀਂ ਆਉਂਦੀ। ਚੱਲ ਹੁਣ ਜਰਮਨ 'ਚ ਇਹੀ ਗੱਲ ਦੱਸ ਦੇ, ਇਹੀ 50 ਅੱਖਰ ਹੁਣ ਜਰਮਨ ਲੈਂਗੁਏਜ 'ਚ ਦੱਸ। ਮੈਂ ਕਿਹਾ ਜੀ ਮੈਨੂੰ ਤਾਂ ਇਹ ਆਉਂਦੀ ਨਹੀਂ ਹੈਗੀ। ਬਸ ਫਿਰ ਜਾ, ਕਿਉਂਕਿ ਸਾਨੂੰ ਤਾਂ ਜਰਮਨ ਬੋਲਣ ਵਾਲੇ ਵੀ ਚਾਹੀਦੇ ਹੈਗੇ ਨੇ, ਤੁਸੀਂ ਜਾਓ। ਸੋ ਮਤਲਬ ਗੱਲ ਮੁੱਕਦੀ ਇਹ ਕਿ ਕੋਈ ਇਹ ਔਰ ਇਹ ਸੱਚਾਈ ਹੈ, ਮੈਂ ਇਹ ਸਿਰਫ ਆਪਣੇ ਕੋਲੋਂ ਬਣਾ ਕੇ ਨਹੀਂ ਦੱਸ ਰਿਹਾ, ਇਹ ਮੈਂ ਤੁਹਾਨੂੰ ਰੈਫਰਲ ਦਿੱਤੀ ਹੈਗੀ ਹੈ ਜਿਹੜੀ, ਉਹਦੇ 'ਤੇ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ। ਨੈਸ਼ਨਲ ਮਿਊਜ਼ੀਅਮ ਆਫ ਆਸਟ੍ਰੇਲੀਆ 'ਚ ਇਹ ਕਾਲਾ ਇਤਿਹਾਸ ਹੈ, ਦੁਖਾਂਤ ਹੈ, ਕਿ ਜੇ ਕਿਸੇ ਨੂੰ ਅੰਗਰੇਜ਼ੀ ਆ ਵੀ ਜਾਂਦੀ ਸੀ ਤਾਂ ਉਹਨੂੰ ਇਟਾਲੀਅਨ, ਜਰਮਨ ਜਾਂ ਫਰੈਂਚ ਜਾਂ ਕੋਈ ਵੀ ਐਸੀ ਗ੍ਰੀਕ ਜਾਂ ਕੋਈ ਵੀ ਐਸੀ ਭਾਸ਼ਾ ਦੇ ਆਧਾਰ ਦੇ ਉੱਤੇ ਉਹਨੂੰ ਮਨ੍ਹਾ ਕਰ ਦਿੱਤਾ ਜਾਂਦਾ ਹੁੰਦਾ ਸੀ ਵੀ ਤੇਰਾ ਡਿਕਟੇਸ਼ਨ ਟੈਸਟ ਨਹੀਂ ਹੋਇਆ, ਤੂੰ ਚੱਲ ਭਾਈ। ਇੱਕ ਤਾਂ ਇਹ, ਇੱਥੇ ਤੱਕ ਤਾਂ ਠੀਕ ਹੈ। ਜਿਹੜੀ ਗੱਲ ਜਦੋਂ ਆ ਜਾਂਦੀ ਹੈ ਨਾ ਕਿ ਇਨਸਾਨ ਦੀ ਮਤਲਬ ਗਰਦਨ ਫੜਨ ਦੇ ਉੱਤੇ, ਉੱਥੇ ਕੰਮ ਖਰਾਬ ਹੁੰਦਾ। ਇਹਦਾ ਇਤਿਹਾਸ ਜਿਹੜਾ ਇੱਥੋਂ ਹੀ ਸ਼ੁਰੂ ਹੁੰਦਾ। ਬੇਸਿਕਲੀ 1901 ਦੇ ਵਿੱਚ ਜਿਹੜਾ ਆਸਟ੍ਰੇਲੀਆ ਨੇ ਵਾਈਟ ਆਸਟ੍ਰੇਲੀਆ ਪਾਲਿਸੀ ਲਾਗੂ ਤਾਂ ਕਰਤੀ, ਪਰ ਇਹ ਲਾਗੂ ਕਰਨ ਦੀ ਲੋੜ ਕਿਉਂ ਪਈ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਤੁਸੀਂ ਇਹ ਹਿਸਟਰੀ ਨੂੰ ਥੋੜ੍ਹਾ ਜਿਹਾ ਸਮਝੋਗੇ ਨਾ, ਸੁਣੋਗੇ, ਫਿਰ ਤੁਹਾਨੂੰ ਆਈਡੀਆ ਹੋ ਜੂਗਾ ਕਿ ਅੱਛਾ ਅਸਲ ਦੇ ਵਿੱਚ ਇਹਦੇ ਕਰਕੇ ਇਹ ਪਾਲਿਸੀ ਲਿਆਂਦੀ, ਅਤੇ ਫਿਰ ਜਿਹੜੀਆਂ ਚੀਜ਼ਾਂ ਹੋਈਆਂ ਉਹ ਵਾਈਟ ਆਸਟ੍ਰੇਲੀਆ ਪਾਲਿਸੀ 'ਚ ਹੋਰ ਵੀ ਜ਼ਿਆਦਾ ਖਤਰਨਾਕ ਸੀ। ਕਹਿਣਾ ਕੀ ਚਾਹੁੰਦਾ ਮੈਂ, ਸੁਣੋ ਜ਼ਰਾ, ਸਮਝੋ ਹਿਸਟਰੀ ਕੀ ਹੈ। ਇੱਕ ਗੋਲਡਨ ਰਸ਼ ਪੀਰੀਅਡ, ਗੋਲਡ ਰਸ਼ ਪੀਰੀਅਡ ਰਿਹਾ ਹੈਗਾ। ਮੈਂ ਨਾ ਇਹਦੇ 'ਤੇ ਪੰਜਾਬ ਗਿਆ ਜਦੋਂ ਕਈ ਸਾਲ ਪਹਿਲਾਂ, ਤਾਂ ਮੈਂ ਇੰਡੀਆ ਦੇ ਵਿੱਚ ਇੱਕ ਪੋਡਕਾਸਟ ਦੇ ਉੱਤੇ ਗੱਲਾਂ ਕੀਤੀਆਂ ਸੀ। ਬੜੇ ਸਾਰੇ ਲੋਕਾਂ ਨੇ ਮੈਨੂੰ ਕਮੈਂਟੋ ਕਮੈਂਟੀ 'ਚ ਆਸਟ੍ਰੇਲੀਆ ਦੇ ਲੋਕਾਂ ਨੇ ਵੀ ਗਾਲਾਂ ਕੱਢੀਆਂ ਸੀ। ਮੈਂ ਕਿਹਾ ਸੀ ਕਿ ਆਸਟ੍ਰੇਲੀਆ 'ਚ ਇੱਕ ਐਸੀ ਪੋਲਿਸੀ ਆ ਰਹੀ ਹੈ, ਇਨਫੈਕਟ ਦੁਨੀਆ ਦੇ ਕੁਛ ਐਸੇ ਦੇਸ਼ ਵੀ ਪੋਲਿਸੀ ਲਿਆ ਰਹੇ ਨੇ ਕਿ ਜਿਹੜਾ ਪੂਰਾ ਦਾ ਪੂਰਾ ਦੇਸ਼ ਹੀ ਪਾਬੰਦ ਕੀਤਾ ਜਾ ਸਕਦਾ। ਅਮੈਰੀਕਾ ਨੇ ਲਗਾਈ ਨਾ, ਅਮੈਰੀਕਾ ਨੇ ਜਦੋਂ ਰਾਸ਼ਟਰਪਤੀ ਟਰੰਪ ਹੁਣ ਦੂਜੀ ਵਾਰ ਆਏ ਸੀਗੇ, ਲਗਾਈ ਨਾ ਉਹਨਾਂ ਨੇ ਆਉਂਦੇ, ਇੱਕ ਦਰਜਨ ਤੋਂ ਜ਼ਿਆਦਾ ਕੰਟਰੀ ਕਹਿਤੀਆਂ ਨਾ ਕਿ ਤੁਸੀਂ ਨਹੀਂ ਆ ਸਕਦੇ, ਟੂਰਿਸਟ ਵੀਜ਼ਾ ਵੀ ਨਹੀਂ ਅਪਲਾਈ ਕਰ ਸਕਦੇ। ਆਸਟ੍ਰੇਲੀਆ ਵੀ ਉਸੇ ਤਾਕ ਦੇ ਵਿੱਚ ਹੈ। ਆਸਟ੍ਰੇਲੀਆ ਦੀ ਬਸ ਪਾਰਟੀ ਬਦਲੇ ਸਹੀ, ਸਰਕਾਰ ਬਦਲੇ ਸਹੀ, ਅਤੇ ਤੁਸੀਂ ਦੇਖਿਓ ਜਰਾ ਕਿ ਕਿਸ ਕਿਸ ਕਿਸਮ ਦੀਆਂ ਪੋਲਿਸੀਆਂ ਜਿਹੜੀਆਂ ਨੇ ਲਾਗੂ ਹੋਣਗੀਆਂ। ਮੈਂ ਇਹ ਨਹੀਂ ਕਹਿ ਰਿਹਾ ਕਿ ਇਹਦਾ ਕੋਈ ਫੇਵਰ ਲੇਬਰ ਨੂੰ ਹੋਣਾ ਚਾਹੀਦਾ, ਪਾਰਟੀ ਕੋਈ ਵੀ ਆ ਜਾਵੇ, ਬਟ ਤੁਸੀਂ ਆਉਣ ਵਾਲੇ ਸਾਲਾਂ 'ਚ ਦੇਖ ਸਕਦੇ ਹੋ ਕਿ ਕੁਛ ਇੱਕ ਕੰਟਰੀਜ਼ ਨੂੰ ਬੈਨ ਕਰ ਦਿੱਤਾ ਜਾਣਾ ਹੈਗਾ। ਲਿਬਰਲ ਦੇ ਤਾਂ ਉਹ ਏਜੰਡੇ ਦੇ ਉੱਤੇ ਪਿਆ ਹੀ ਪਿਆ। ਖੈਰ ਇਹਦੇ ਪਿੱਛੇ ਹੁਣ ਗੋਲਡ ਰਸ਼ ਇੱਕ ਬਹੁਤ ਜ਼ਿੰਮੇਦਾਰ, ਉਸੇ ਪੋਡਕਾਸਟ ਦੇ ਵਿੱਚ ਮੈਂ ਇੱਕ ਘਟਨਾ ਦਾ ਜ਼ਿਕਰ ਕੀਤਾ ਸੀ ਕਿ ਮਿਡ 80s ਦੇ ਵਿੱਚ, 1850 ਦੇ ਵਿੱਚ ਜਦੋਂ ਇਹ ਪਤਾ ਚੱਲਿਆ ਕਿ ਵਿਕਟੋਰੀਆ ਅਤੇ ਨਿਊ ਸਾਊਥ ਵੇਲਸ ਦੀਆਂ ਖਦਾਨਾਂ ਦੇ ਥੱਲੇ ਤਾਂ ਜਾਂ ਜ਼ਮੀਨਾਂ ਦੇ ਥੱਲੇ ਸੋਨਾ ਦਬਿਆ ਹੋਇਆ, ਤਾਂ ਸੋਨੇ ਦੀ ਖੋਜ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਚਾਈਨੀਜ਼ ਮਜ਼ਦੂਰ ਇੱਥੇ ਆਉਣ ਲੱਗ ਪਏ ਸੀਗੇ। ਕਿਉਂਕਿ ਗੋਰੇ ਜਿਹੜੇ ਇੰਨੀ ਮਿਹਨਤ ਕਰ ਨਹੀਂ ਸੀ ਰਹੇ, ਅਤੇ ਜਿਹੜੇ ਕਨਵਿਕਟ ਸੀਗੇ ਉਹਨਾਂ ਦਾ ਕੰਮ ਇਹੀ ਹੁੰਦਾ ਸੀਗਾ ਕਿ ਇੱਧਰ ਉੱਧਰ ਜਾਓ, ਐਬਰੀਜਨਲ ਨੂੰ ਮਾਰ ਦਿਉ, ਉਹਨਾਂ ਦੀਆਂ ਜਨਾਨੀਆਂ ਚੱਕ ਲਓ, ਉਹਨਾਂ ਦੇ ਬੱਚੇ ਖਾ ਲਓ, ਇਹ ਕਰ ਲਓ, ਉਹ ਕਰ ਲਓ, ਇਹੋ ਜਿਹੇ ਕੰਮ ਕਰਦੇ ਸੀਗੇ। ਅਤੇ ਜਿਹੜੇ ਚਾਈਨੀਜ਼ ਲੋਕ ਸੀ ਉਹ ਜਾ ਰਹੇ ਸੀ ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਥਾਵਾਂ ਦੇ ਉੱਤੇ, ਉਹ ਮਿਹਨਤ ਮਜ਼ਦੂਰੀ ਕਰਦੇ ਸੀਗੇ। ਇੱਦਾਂ ਨਹੀਂ ਕਿ ਗੋਰੇ ਮਜ਼ਦੂਰ ਨਹੀਂ ਸੀਗੇ, ਸੀਗੇ, ਗੋਰੇ ਵੀ ਸੀਗੇ, ਮਜ਼ਦੂਰੀ ਘੱਟ ਕਰਦੇ ਸੀ। ਪਰ ਐਨੀਵੇਜ਼, ਗੋਰੇ ਮਜ਼ਦੂਰਾਂ ਨੇ ਜਦੋਂ ਦੇਖਿਆ ਕਿ ਉਹਨਾਂ ਦੀ ਮਿਹਨਤ ਉਨੀ ਜ਼ਿਆਦਾ ਨਹੀਂ ਹੈਗੀ ਜਿੰਨੀ ਚਾਈਨੀਜ਼ ਜਿੰਨੀ ਹਾਰਡ ਵਰਕ ਕਰਦੇ ਨੇ, ਅਤੇ ਇਹ ਘੱਟ ਮਜ਼ਦੂਰੀ ਕਰਨਾ ਚਾਹੁੰਦੇ ਸੀਗੇ ਅਤੇ ਉਨਾ ਹੀ ਕਮਾਉਣਾ ਚਾਹੁੰਦੇ ਸੀ। ਤੁਹਾਨੂੰ ਕਿਤੇ ਪ੍ਰੈਜੈਂਟ ਦਾ ਤਾਂ ਨਹੀਂ ਭੁਲੇਖਾ ਪੈ ਰਿਹਾ, ਇਹ ਮੈਂ ਪਾਸਟ ਦੀ ਗੱਲ ਕਰ ਰਿਹਾ, 1850-60 ਦੇ ਆਸ ਪਾਸ ਦੀ। ਅਤੇ ਇਸ ਦਰਮਿਆਨ ਜਿਹੜੇ ਗੋਰੇ ਨੇ ਉਹ ਚਾਈਨੀਜ਼ ਦੇ ਨਾਲ ਖਾਰ ਖਾਣ ਲੱਗ ਪਏ, ਅਤੇ ਐਸੇ ਦਰਮਿਆਨ ਜਿਹੜੇ ਲੈਂਬਿੰਗ ਰਾਈਟਸ ਵਰਗੇ ਘਟਨਾਵਾਂ ਵਾਪਰੀਆਂ। ਇਹ ਬੜੀ ਇੰਪੋਰਟੈਂਟ ਖਬਰ, ਇਹ ਬੜੀ ਘਟਨਾ ਸੀਗੀ, ਲੈਂਬਿੰਗ ਫਲੈਟ ਵਰਗੇ ਜਿਹੜੇ ਦੰਗੇ ਹੋਏ ਨੇ, ਇਹਨਾਂ ਨੂੰ ਵੀ ਥੋੜ੍ਹਾ ਜਿਹਾ ਸਮਝਣਾ। ਮੈਂ ਇਸ ਤੋਂ ਪਹਿਲਾਂ ਅੱਗੇ ਚੱਲਾਂ, ਮੈਂ ਰਸ਼ ਨਹੀਂ ਕਰਨਾ ਚਾਹੁੰਦਾ, ਥੋੜ੍ਹਾ ਜਿਹਾ ਇਹ ਸਮਝਿਓ ਕਿ ਐਂਟੀ ਚਾਈਨੀਜ਼ ਪ੍ਰੋਟੈਸਟ 1860-1861-62 ਦੇ ਦਰਮਿਆਨ ਹੋਣ ਲੱਗ ਪਏ ਸੀ, ਪਰ 1861 ਤਾਂ ਹੱਦ ਹੋ ਗਈ ਸੀ, ਅੱਤ ਹੋ ਗਈ ਸੀ, ਲੈਂਬਿੰਗ ਫਲੈਟ ਰਾਈਟਸ ਹੋਏ ਸੀਗੇ। ਹੁਣ ਇਹ ਬੇਸਿਕਲੀ ਕੀ ਹੋਇਆ ਸੀਗਾ ਕਿ ਜਿਹੜਾ NSW ਦਾ ਏਰੀਆ ਸੀ, ਗੋਲਡ ਮਾਈਨਸ ਦਾ, ਬੁਰੰਗੋਂਗ ਦਾ ਇਲਾਕਾ ਸੀਗਾ, ਉੱਥੇ ਇਹ ਜਿਹੜੇ ਗੋਰੇ ਸੀਗੇ ਖਾਰ ਖਾਣ ਲੱਗ ਪਏ ਕਿ ਚਾਈਨੀਜ਼ ਆਉਂਦੇ ਨੇ, ਵੱਧ ਮਿਹਨਤ ਕਰਦੇ ਨੇ, ਵੱਧ ਸੋਨਾ ਕੱਢਦੇ ਨੇ, ਚਲੇ ਜਾਂਦੇ ਨੇ, ਸਾਡੇ ਤੋਂ ਤਾਂ ਇੰਨੀ ਮਿਹਨਤ ਵੀ ਨਹੀਂ ਹੁੰਦੀ, ਸਾਨੂੰ ਤੇ ਉਹਨਾਂ ਸਾਡਾ ਅਸੀਂ ਕੰਸਨਟ੍ਰੇਟ ਵੀ ਨਹੀਂ ਕਰ ਪਾਉਂਦੇ, ਸਾਡਾ ਤਾਂ ਧਿਆਨ ਇੱਧਰ ਉੱਧਰ ਹੁੰਦਾ। ਅਤੇ ਕਰਦੇ ਕਰਾਂਦੇ ਚਾਈਨੀਜ਼ ਕੈਂਪਸ ਦੇ ਉੱਤੇ ਅਟੈਕ ਕਰਨ ਲੱਗ ਪਏ। 1960 ਦਾ ਪੂਰਾ ਵਰ੍ਹਾ ਜਿਹੜਾ ਸੀ, ਪੂਰਾ ਸਾਲ ਜਿਹੜਾ ਸੀ, ਇੱਦਾਂ ਹੀ ਰਿਹਾ। ਕਦੇ ਚੀਨੀ ਲੋਕ ਜਿਹੜੇ ਟੈਂਟਸ ਦੇ ਵਿੱਚ ਰਹਿੰਦੇ ਸੀਗੇ, ਉਹਨਾਂ ਦੇ ਰਾਤ ਨੂੰ ਟੈਂਟਾਂ ਨੂੰ ਅੱਗ ਲਗਾ ਦੇਣੀ, ਕਦੇ ਉਹਨਾਂ ਦੇ ਟੂਲ ਚੱਕ ਕੇ ਸਿੱਟਦੇ ਨੇ ਜਾਂ ਖਰਾਬ ਕਰਦੇ ਨੇ, ਕਦੇ ਉਹਨਾਂ ਨੂੰ ਆਉਂਦਿਆਂ ਜਾਂਦਿਆਂ ਨੂੰ ਤੰਗ ਕਰਨਾ, ਉਹਨਾਂ 'ਤੇ ਥੁੱਕ ਦੇਣਾ, ਕਦੇ ਉਹਨਾਂ ਨੂੰ ਕੁੱਟ ਦੇਣਾ, ਅਤੇ ਜਾਂ ਉਹਨਾਂ ਦੀਆਂ ਲੱਤਾਂ ਤੋੜ ਦੇਣੀਆਂ ਜਾਂ ਕਿਸੇ ਦੀਆਂ ਬਾਂਹ ਤੋੜ ਦੇਣੀਆਂ, ਇਹ ਕੰਮ ਚੱਲਦਾ ਰਿਹਾ।
ਚਾਈਨੀਜ਼ ਕੈਂਪਸ ਦੇ ਅਗੇਂਸਟ। ਬਟ ਜਿਹੜਾ ਬੁਰਨਗੋਂਗ ਦਾ ਇਲਾਕਾ ਸੀਗਾ ਸਪੈਸ਼ਲੀ, ਜਿਹਨੂੰ ਲੈਂਬਿੰਗ ਫਲੈਟ ਕਹਿੰਦੇ ਸੀਗੇ, ਅੱਜ ਦੀ ਡੇਟ 'ਚ ਉਹਦਾ ਨਾਮ ਵੀ ਬਦਲਤਾ, ਤੁਸੀਂ ਦੇਖੋ ਗੋਰਿਆਂ ਨੇ ਉਹਦਾ ਨਾਮ ਬਦਲਤਾ, ਉਦੋਂ ਲੈਂਬਿੰਗ ਫਲੈਟ ਕਹਿੰਦੇ ਸੀ। ਉਹ ਇਸ ਕਰਕੇ ਕਹਿੰਦੇ ਸੀ ਕਿਉਂਕਿ ਉਸ ਵਕਤ ਇੱਕ ਲੈਂਬਿੰਗ ਫਲੈਟ ਨਾਮ ਦੇ ਉਸ ਇਲਾਕੇ ਦੇ ਵਿੱਚ, ਅੱਜ ਦੀ ਡੇਟ 'ਚ ਉਸ ਇਲਾਕੇ ਦਾ ਨਾਮ ਯੰਗ ਹੈ। ਉਦੋਂ ਇੱਕ ਘਟਨਾ ਹੋਈ ਸੀ 30 ਜੂਨ 1861 ਨੂੰ, ਗੋਰੇ ਮਜ਼ਦੂਰ ਸੀਗੇ 3,000 ਦੇ ਕਰੀਬ, ਯੂਰਪੀਅਨ ਸਾਰੇ ਜਿੰਨੇ ਇਟਾਲੀਅਨ, ਗ੍ਰੀਕ, ਬ੍ਰਿਟਿਸ਼ਰਸ ਜਿੰਨੇ ਸੀਗੇ, ਇਹ ਇਕੱਠੇ ਹੋ ਕੇ, ਅੰਦਾਜ਼ਾ ਲਗਾਇਆ ਜਾਂਦਾ ਕਿ ਇਹਨਾਂ ਨੇ ਇਕੱਠੇ ਹੋ ਕੇ 1,200 ਦੇ ਕਰੀਬ ਚਾਈਨੀਜ਼ ਮਜ਼ਦੂਰਾਂ ਦੇ ਉੱਤੇ ਅਟੈਕ ਕਰਤਾ, ਕੁੱਟਿਆ ਉਹਨਾਂ ਨੂੰ, ਧੂ ਧੂ ਕੇ ਕੁੱਟਿਆ, ਚੰਗੀ ਮਤਲਬ ਐਨ ਵਧੀਆ, ਅਤੇ ਇੰਨਾ ਕੁੱਟਿਆ ਕਿ ਬਹੁਤ ਜ਼ਿਆਦਾ ਤਾਂ ਮਰ ਵੀ ਗਏ ਅਤੇ ਬਹੁਤ ਜ਼ਿਆਦਾ ਭੱਜ ਗਏ ਅਤੇ ਬੜੇ ਜ਼ਿਆਦਾ ਡਰ ਗਏ ਅਤੇ ਬਹੁਤ ਥੋੜ੍ਹੇ ਲੋਕ ਉੱਥੇ ਰਹਿ ਗਏ, ਇੰਜਰਡ ਬਹੁਤ ਸਾਰੇ ਇੰਜਰਡ ਕਰਦੇ ਸੀਗੇ। ਅਤੇ ਬਾਅਦ ਦੇ ਵਿੱਚ ਫਿਰ ਮਤਲਬ ਸੀਗਾ ਤਾਂ ਕਲੋਨੀਆ ਲਹਿਰਾ, ਖੈਰ ਉਹਨਾਂ ਨੂੰ ਫਿਰ ਉੱਥੇ ਮਿਲਟਰੀ ਲਗਾਉਣੀ ਪੈ ਗਈ ਸੀਗੀ ਕਿ ਇਸ ਲੈਂਬਿੰਗ ਫਲੈਟ ਇਲਾਕੇ ਦੇ ਵਿੱਚ ਹੁਣ ਮਿਲਟਰੀ ਲਗਾ ਦਿਉ। ਅਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਇਤਿਹਾਸ ਇਹ ਹੈਗਾ ਕਿ ਲੈਂਬਿੰਗ ਫਲੈਟ ਦੇ ਵਿੱਚ ਜਿਹੜੀ ਉਹ ਜਗ੍ਹਾ ਹੈ ਉਹਦਾ ਨਾਮ ਹੀ ਬਦਲ ਕੇ ਹੁਣ ਯੰਗ ਕਰ ਦਿੱਤਾ ਗਿਆ, ਅਤੇ ਉਸ ਵਕਤ ਆਹ ਹਾਲਾਤ ਉੱਥੇ ਹੋਏ ਸੀਗੇ। ਖੈਰ ਇਹ ਇੱਕ ਘਟਨਾ, ਲੈਂਬਿੰਗ ਫਲੈਟ ਦੀ ਇੱਕ ਜਿਹੜੀ ਦੰਗਿਆਂ ਦੀ ਘਟਨਾ ਸੀਗੀ ਉਹ ਇੱਕ ਚੀਜ਼। ਇੱਕ ਹੋਰ ਵੀ ਚੀਜ਼ ਹੋ ਰਹੀ ਸੀ ਉਸ ਦੌਰ ਦੇ ਵਿੱਚ, 1850, 1860, 1870 ਜਦੋਂ ਤੱਕ ਆਸਟ੍ਰੇਲੀਆ ਫੈਡਰਲ ਨਹੀਂ ਸੀ ਬਣਿਆ। ਔਰ ਮੈਂ ਵਾਰ ਵਾਰ ਜਿਹੜੇ ਹੁਣ ਸੁਣ ਰਹੇ ਨੇ ਸਰੋਤੇ ਉਹਨਾਂ ਨੂੰ ਦੱਸ ਦੇਵਾਂ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਬਣਨ ਦੇ ਪਿੱਛੇ ਕਾਰਨ ਕੀ ਸੀਗੇ। ਪਹਿਲਾ ਕਾਰਨ ਇਹ ਕਿ ਚਾਈਨੀਜ਼ ਮਜ਼ਦੂਰ ਆਉਂਦੇ ਸੀ, ਵੱਧ ਮਜ਼ਦੂਰੀ ਕਰਦੇ ਸੀ, ਵੱਧ ਮਿਹਨਤ ਕਰਦੇ ਸੀ, ਵੱਧ ਸੋਨਾ ਕੱਢਦੇ ਸੀ ਅਤੇ ਵੱਧ ਅਮੀਰ ਹੋ ਰਹੇ ਸੀ। ਜਿਹੜੇ ਗੋਰੇ ਸੀ ਉਹਨਾਂ ਨੂੰ ਇਹ ਚੀਜ਼ ਪਸੰਦ ਨਹੀਂ ਸੀ। ਦੂਜਾ ਜਿਹੜਾ ਕਨਾਕਾ ਦੀ ਲੇਬਰ ਸੀਗੀ, ਕਨਾਕਾ ਲੇਬਰ, ਇਹ ਬੜਾ ਇੰਟਰਸਟਿੰਗ ਇੱਕ ਚੈਪਟਰ ਰਿਹਾ ਆਸਟ੍ਰੇਲੀਆ ਦਾ, ਵੈਰੀ ਇੰਟਰਸਟਿੰਗ। ਕੁਈਨਜ਼ਲੈਂਡ ਦੇ ਜਿੰਨੇ ਆ ਗੰਨੇ ਗੁੰਨੇ ਦੇ, ਉਦੋਂ ਖੰਡ ਦੇ ਬੜੇ ਉਹ ਹੁੰਦੇ ਸੀਗੇ, ਖੰਡ ਦੀ ਇੱਥੇ ਪੈਦਾਵਾਰ ਹੁੰਦੀ ਸੀ, ਅਤੇ ਜਿੰਨੇ ਵੀ ਪੈਸੀਫਿਕ ਕੰਟਰੀ ਸੀ ਉਹਨਾਂ ਤੋਂ ਮਜ਼ਦੂਰਾਂ ਨੂੰ ਚੱਕ ਕੇ ਲਿਆਉਣਾ, ਔਰ ਇਹ 1863 ਤੋਂ ਲੈ ਕੇ 1904 ਤੱਕ ਹੁੰਦਾ ਰਿਹਾ। ਇਨਫੈਕਟ ਜਦੋਂ ਆਸਟ੍ਰੇਲੀਆ ਫੈਡਰਲ ਕੋਨਸਟੀਟਿਊਸ਼ਨ ਵੀ ਬਣ ਗਿਆ ਸੀ ਉਹ ਤੋਂ ਬਾਅਦ ਵੀ, ਕਨਾਕਾ ਜਿਹੜੇ ਸੀਗੇ, ਕਨਾਕਾ ਟਰਮ ਵਰਤੀ ਜਾਂਦੀ ਸੀ ਇਹਨਾਂ ਪੈਸੀਫਿਕ ਆਈਲੈਂਡਰ ਲੋਕਾਂ ਦੇ ਲਈ। ਕਹਿੰਦੇ ਨੇ ਕਿ 60,000 ਦੇ ਕਰੀਬ ਲੋਕ ਜਿਹੜੇ ਸੀ, ਸੋਲਮਨ ਆਈਲੈਂਡ ਹੋ ਗਿਆ ਜਾਂ ਵਨਾਤੂ ਵਰਗੇ ਕੰਟਰੀਜ਼ ਹੁਣ ਜਾਂਦੇ ਨੇ ਨਾ, ਐਂਥਨੀ ਐਲਬਨੀਜ਼ ਉਹਨਾਂ ਨੂੰ 100 ਮਿਲੀਅਨ ਡਾਲਰ ਦੇਣ, 200, 300, 500 ਮਿਲੀਅਨ ਡਾਲਰ ਦੇਣ। ਵੈਸੇ ਤਾਂ ਪੋਲਿਸੀਜ਼ ਵੀ ਹੈਗੀਆਂ ਨੇ ਆਸਟ੍ਰੇਲੀਆ ਦੀਆਂ ਕਿ ਚੀਨ ਨੂੰ ਦੂਰ ਰੱਖਣਾ, ਪਰ ਦੂਜੀ ਚੀਜ਼ ਇਹ ਵੀ ਹੈ ਕਿ ਉਹਦੇ 'ਚ ਉੱਥੇ ਦੀਆਂ ਸਰਕਾਰਾਂ ਨੂੰ ਚਲਾਉਣ ਲਈ, ਉੱਥੇ ਦੇ ਬਿਜਲੀ ਦੇ ਬਿੱਲ ਤਾਰਨ ਦੇ ਲਈ ਵੀ ਆਸਟ੍ਰੇਲੀਆ ਖਰਚਾ ਝੱਲ ਰਿਹਾ। ਉਦੋਂ ਧੱਕੇ ਬੜੇ ਕਿੰਨੇ ਕਿਤੇ ਹੈਗੇ ਨੇ, ਹੁਣ ਉਹਨਾਂ ਨੂੰ ਉਹਨਾਂ ਮਸਲਿਆਂ 'ਤੇ ਚੁੱਪ ਵੀ ਤਾਂ ਰਹਿਣਾ। ਐਨੀਵੇਜ਼, ਉਦੋਂ 60,000 ਦੇ ਕਰੀਬ ਕਹਿੰਦੇ ਮਜ਼ਦੂਰਾਂ ਨੂੰ ਕਿਡਨੈਪ ਕਰਕੇ ਜਾਂ ਟ੍ਰਿਕ ਦੇ ਨਾਲ ਜਾਂ ਕਿਸੇ ਨਾ ਕਿਸੇ ਤਰੀਕੇ ਬਲੈਕ ਬਰਡਿੰਗ ਦੇ ਨਾਲ, ਬਲੈਕ ਬਰਡਿੰਗ ਉਹ ਬੜਾ ਕੰਮ ਉਲਝੀ ਜਾਣਾ, ਮੈਂ ਸੋਚਿਆ ਸੀਗਾ ਕਿ ਇੰਨੀ ਡਿਟੇਲ 'ਚ ਨਹੀਂ ਜਾਣਾ ਹੈਗਾ। ਐਨੀਵੇਜ਼, ਕਨਾਕਾ, ਪਹਿਲਾਂ ਤਾਂ ਸਮਝੋ ਕਿ ਕਨਾਕਾ ਇੱਕ ਹਿਸਟੋਰੀਕਲ ਟਰਮ ਹੈ, ਔਰ ਹਿਸਟੋਰੀਕਲ ਟਰਮ ਹੁਣ ਅੱਜ ਦੀ ਤਰੀਕ ਦੇ ਵਿੱਚ ਨਹੀਂ ਵਰਤੀ ਜਾਂਦੀ ਹੈਗੀ। ਨੰਬਰ 2, ਬਲੈਕ ਬਰਡਿੰਗ ਕੀ ਚੀਜ਼ ਹੈ? ਆਸਟ੍ਰੇਲੀਆ ਦੇ ਵਿੱਚ ਅੱਜ ਦੀ ਤਰੀਕ ਦੇ ਅੰਦਰ ਜਿੰਨੀਆਂ ਵੀ ਹਿਸਟਰੀ ਦੀਆਂ ਬੁੱਕਸ ਨੇ ਉਹਨਾਂ ਦੇ ਵਿੱਚੋਂ ਕਨਾਕਾ, KANAKA, ਕਿਸੇ ਪੁਰਾਣੇ ਬਜ਼ੁਰਗ ਤੋਂ ਪੁੱਛ ਕੇ ਦੇਖਿਓ, ਉਹ ਗੁੱਸੇ ਹੋ ਜੂਗਾ ਤੁਹਾਡੇ ਨਾਲ। ਬੇਸਿਕਲੀ ਅੱਜ ਦੀ ਤਰੀਕ ਦੇ ਵਿੱਚ ਇਹ ਟਰਮ ਹੀ ਬੈਨ ਕਰ ਦਿੱਤੀ ਗਈ ਹੈ, ਹਾਲਾਂਕਿ ਇਹ ਹਵਾਇਨ ਲੈਂਗੁਏਜ ਦੇ ਵਿੱਚੋਂ ਨਿਕਲਿਆ ਹੋਇਆ ਅੱਖਰ ਹੈ ਕਨਾਕਾ। ਕਨਾਕਾ ਉੱਥੇ ਕਿਹਾ ਜਾਂਦਾ ਸੀ ਮਰਦਾਂ ਨੂੰ, ਪੁਰਸ਼ਾਂ ਨੂੰ, ਅਤੇ ਉਹ ਪੁਰਸ਼ ਜਿਹੜੇ ਮਿਹਨਤ ਕਰਦੇ ਸੀ, ਸੋ ਉਹਨਾਂ ਪੁਰਸ਼ਾਂ ਨੂੰ ਉੱਥੋਂ ਚੱਕ ਕੇ ਆਸਟ੍ਰੇਲੀਆ ਲਿਆਂਦਾ ਗਿਆ, ਅਤੇ ਆਸਟ੍ਰੇਲੀਆ ਦੇ ਵਿੱਚ ਲਿਆ ਕੇ ਉਹਨਾਂ ਤੋਂ ਜਬਰੀ ਤਸ਼ੱਦਦ ਕਰਵਾਇਆ ਗਿਆ, ਚੱਕ ਕੇ ਜਾਂ ਕਿਡਨੈਪ ਕਰਕੇ, ਜਾਂ ਜਿਵੇਂ ਮੈਂ ਬਲੈਕ ਬਰਡਿੰਗ ਕਿਹਾ। ਬਲੈਕ ਬਰਡਿੰਗ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਸੀ ਜਦੋਂ ਕਿਸ਼ਤੀਆਂ 'ਤੇ ਜਾਂਦੇ ਸੀ ਨਾ ਗੋਰੇ ਅਫਸਰ, ਕਿ ਤੈਨੂੰ ਤੂੰ ਸਟ੍ਰੋਬੇਰੀਆਂ ਖਾਣੀਆਂ ਨੇ ਲੰਚ ਦੇ ਵਿੱਚ, ਡਿਨਰ 'ਚ ਫੋਰ ਐਗਜ਼ਾਮਪਲ, ਹਾਂਜੀ ਹਾਂ ਖਾਣੀਆਂ ਨੇ, ਅਤੇ ਤੈਨੂੰ ਪੱਕੀ ਪਕਾਈ ਰੋਟੀ, ਅਤੇ ਤੈਨੂੰ ਕੁੜੀਆਂ ਚਾਹੀਦੀਆਂ ਨੇ, ਅਤੇ ਤੈਨੂੰ ਚੰਗਾ ਪੈਸਾ ਚਾਹੀਦਾ, ਅਤੇ ਤੈਨੂੰ ਪੱਕਾ ਘਰ ਚਾਹੀਦਾ, ਅਤੇ ਚੱਲ ਫਿਰ ਸਾਡੇ ਨਾਲ। ਇਹ ਨਾ ਕੁਛ ਉਸ ਤਰ੍ਹਾਂ ਦੀ ਗੱਲ ਹੈ ਕਿ ਜਿਵੇਂ ਅੱਜ ਤੋਂ 30-35 ਸਾਲ ਪਹਿਲਾਂ ਆਪਣੇ ਰੇਲਵੇ ਸਟੇਸ਼ਨਾਂ 'ਤੇ ਸਾਡੇ ਬਜ਼ੁਰਗ ਨਹੀਂ ਸੀ ਹੁੰਦੇ ਪੰਜਾਬ ਦੇ, ਰੇਲਵੇ ਸਟੇਸ਼ਨਾਂ 'ਤੇ ਜਾ ਕੇ ਭਈਏ ਰੋਕ ਰੋਕ ਕੇ ਫੜ ਕੇ ਲਿਆਉਣੇ ਪੰਜਾਬ 'ਚ, ਚੱਲ ਆ ਤੈਨੂੰ ਕੁੱਕੜ ਖਿਲਾਈਏ ਸਾਡੇ ਨਾਲ, ਜਿਹੜਾ ਜੀਰੀ ਦਾ ਸੀਜ਼ਨ ਲੰਘਾ ਦੇ,
ਹਨਾ, ਜਾਂ ਕਣਕਾਂ ਦਾ ਸੀਜ਼ਨ ਲੰਘਾ ਦੇ, ਤੈਨੂੰ ਦਾਰੂ ਵੀ ਦੇਵਾਂਗੇ, ਤੈਨੂੰ ਰੇਡੀਓ ਵੀ ਦੇਵਾਂਗੇ, ਤੈਨੂੰ ਮੰਜਾ ਬਿਸਤਰਾ ਵੀ ਦੇਵਾਂਗੇ, ਅਤੇ ਸਟੇਸ਼ਨਾਂ ਤੋਂ ਚੱਕ ਚੱਕ ਕੇ ਲਿਆਉਣੇ, ਅਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਉਹ ਪੰਜਾਬ 'ਚ ਬੈਠੇ ਨੇ। ਸੋ ਇਹ ਉਸੇ ਤਰੀਕੇ ਦੇ ਨਾਲ ਆਸਟ੍ਰੇਲੀਆ ਨਾਲ ਹੋਇਆ, ਉਦੋਂ ਤਾਂ ਇਹ ਚੱਕ ਚੱਕ ਕੇ ਲਿਆਉਂਦੇ ਬਲੈਕ ਬਰਡਿੰਗ ਕਰਕੇ, ਹੁਣ ਅੱਜ ਦੀ ਤਰੀਕ ਦੇ ਵਿੱਚ ਜਿੰਨੇ ਵੀ ਆਈਲੈਂਡਰ ਹੈਗੇ ਨੇ ਆਸਟ੍ਰੇਲੀਆ 'ਚ ਮੌਜਾਂ ਨਾਲ ਬੈਠੇ ਹੈਗੇ ਨੇ। ਅਤੇ ਐਨੀਵੇਜ਼ ਗੱਲ ਉੱਧਰ ਆਉਂਦੀ ਹੈ ਫਿਰ ਕਿ 1901 ਦੇ ਵਿੱਚ ਸਰਕਾਰ ਨੇ ਫਿਰ ਇੱਕ ਲਾਅ ਪਾਸ ਕਰਤਾ ਸੀਗਾ ਕਿ ਪੈਸੀਫਿਕ ਆਈਲੈਂਡ ਲੇਬਰ ਜਿਹੜੀ ਹੈਗੀ ਹੈ ਉਹਨਾਂ ਨੂੰ ਨਹੀਂ ਲਿਆਉਣਾ ਹੈਗਾ, ਬਾਵਜੂਦ ਇਸ ਦੇ 1901 ਤੋਂ 1904 ਤੱਕ 7,000-8,000 ਦੇ ਕਰੀਬ ਫਿਰ ਵੀ ਆਈਲੈਂਡਰ ਜਿਹੜੇ ਸੀ ਉਹਨਾਂ ਨੂੰ ਲਿਆਂਦਾ ਗਿਆ, ਅਤੇ ਬਾਅਦ ਦੇ ਵਿੱਚ ਫਿਰ ਉਹਨਾਂ ਨੂੰ ਵੀ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਵਿੱਚ ਬੈਨ ਕਰ ਦਿੱਤਾ ਗਿਆ। ਸੋ ਇਹ ਕਨਾਕਾ ਮਜ਼ਦੂਰ ਸੀ ਜਿਹੜੇ ਕੁਈਨਜ਼ਲੈਂਡ ਦੇ ਵਿੱਚ ਸਪੈਸ਼ਲੀ ਲਿਆਂਦੇ ਸੀਗੇ ਖੰਡ ਦੇ ਬਾਗਾਂ ਦੇ ਲਈ ਕਿ ਉੱਥੇ ਗੰਨੇ ਗੁੰਨੇ ਦੀ ਖੇਤੀ ਕਰੋ ਅਤੇ ਖੰਡ ਦੀ ਪੈਦਾਵਾਰ ਹੋਊਗੀ, ਇਹ ਵੋ ਅਤੇ ਹੋਰ ਵੀ ਜਿੰਨੇ ਵੀ ਖੇਤੀਬਾੜੀ ਦੇ ਲਈ। ਟ੍ਰੇਡ ਯੂਨੀਅਨਸ ਬਾਰ ਬਾਰ ਕਹਿੰਦੀਆਂ ਰਹੀਆਂ ਕਿ ਤੁਸੀਂ ਉਹਨਾਂ ਨੂੰ ਕੁਛ ਵੀ ਨਹੀਂ ਦੇਣਾ ਹੈਗਾ, ਅਤੇ ਜਿਵੇਂ ਮਤਲਬ ਮੁਫਤ ਦੇ ਭਾਅ ਹੀ ਲਿਆਉਂਦੇ ਨੇ ਨਾ ਉਹ, ਅਤੇ ਜਦੋਂ ਇੱਥੇ ਆ ਗਏ ਤਾਂ ਬੰਦੀਓ ਹੋ ਗਏ, ਅਤੇ ਫਿਰ ਤਾਂ ਉਹਨਾਂ ਨੂੰ ਕੁੱਟ ਕੁੱਟ ਕੇ ਕੰਮ ਕਰਵਾਇਆ ਜਾਂਦਾ ਸੀਗਾ ਮਿਲਟਰੀ ਉਹਨਾਂ 'ਤੇ, ਉਹਨਾਂ ਦੇ ਕੋਲ ਕਿਹੜਾ ਕੋਈ ਹਥਿਆਰ ਉੱਥੇ ਉਹਨੇ, ਬੜੇ ਤਸ਼ੱਦਦ, ਮਤਲਬ ਕੀ ਉਹ ਕਹਿ ਲਓ ਤੁਸੀਂ, ਹੁਣ ਉਹਨਾਂ ਉਹਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈਗਾ। ਫਿਰ ਜਦੋਂ ਸਾਰੀਆਂ ਸਟੇਟਾਂ ਨੂੰ ਇਕੱਠਾ ਕਰਕੇ ਸ਼ੁੱਧ ਗੋਰਿਆਂ ਦੀ ਇੱਕ ਸਰਕਾਰ ਇੱਥੇ ਬਣੀ, ਸ਼ੁੱਧ ਪਿਓਰ ਖਾਲਸ ਗੋਰਿਆਂ ਦੀ, ਤਾਂ ਫਿਰ ਇਹ ਨੀਤੀ ਵਾਈਟ ਆਸਟ੍ਰੇਲੀਆ ਪਾਲਿਸੀ ਇੱਥੇ ਲਿਆਂਦੀ, ਔਰ ਉਹਦੇ ਅੱਡ ਅੱਡ ਜਿੱਦਾਂ ਮੈਂ ਤੁਹਾਨੂੰ ਕਾਰਨ ਦੱਸੇ। ਹੁਣ ਆ ਜਾਓ ਇਸ ਪਾਸੇ ਕਿ ਵਾਏ ਵਾਜ ਇਟ ਅਬੋਲਿਸ਼ਡ, ਇਹ ਨੀਤੀ ਰੱਦ ਕਿਉਂ ਕੀਤੀ ਗਈ, ਖਤਮ ਕਿਉਂ ਕੀਤੀ ਗਈ, ਬੰਦ ਕਿਉਂ ਕੀਤੀ ਗਈ, ਇਹਦਾ ਇੱਕ ਕੋਈ ਜਵਾਬ ਨਹੀਂ ਹੈਗਾ। ਵਾਈਟ ਆਸਟ੍ਰੇਲੀਆ ਪਾਲਿਸੀ ਰਾਤੋ ਰਾਤ ਦੇ ਵਿੱਚ ਬੰਦ ਨਹੀਂ ਹੋਈ ਹੈਗੀ, ਇਨਫੈਕਟ ਗੋ ਵਿਟਲਮ ਦੇ ਟਾਈਮ ਦੇ ਉੱਤੇ ਵੀ ਐਂ ਨਹੀਂ ਕਿ ਗੋ ਵਿਟਲਮ ਨੇ ਸੋਚਿਆ, ਉਹਨਾਂ ਨੇ ਬੜਾ ਕੁਛ ਕੀਤਾ ਸੀਗਾ, ਬਟ ਹੀ ਡਿਡਨਟ ਜਸਟ ਕਿ ਥੋਟ ਅਬਾਊਟ ਇਟ ਕਿ ਇਹ ਪੋਲਿਸੀ ਬੰਦ ਕਰਨੀ ਹੈ, ਉਹਨਾਂ ਤੋਂ ਪਹਿਲਾਂ ਬੜਾ ਸਾਰਾ ਇਹਦੇ 'ਤੇ ਕੰਮ ਹੋਣ ਲੱਗ ਪਿਆ ਸੀ। ਇਨਫੈਕਟ ਇਸ ਪੋਲਿਸੀ ਦੇ ਕੁਝ ਕੁਝ ਚੈਪਟਰਸ ਜਿਹੜੇ ਸੀ ਉਹ ਬੰਦ ਹੋਣ ਵੀ ਲੱਗ ਪਏ ਸੀ, ਜਿਵੇਂ ਫੋਰ ਐਗਜ਼ਾਮਪਲ ਤੁਹਾਨੂੰ ਦੱਸਿਆ ਕਿ ਜਿਹੜਾ ਡਿਕਟੇਸ਼ਨ ਟੈਸਟ ਸੀ ਉਹ 50s ਦੇ ਵਿੱਚ ਹੀ ਬੰਦ ਹੋ ਗਿਆ। ਸੋ 1949-1950 ਤੋਂ ਲੈ ਕੇ 1973 ਤੱਕ ਹੌਲੀ ਹੌਲੀ ਇਹਦੇ ਕੁਛ ਕੁਛ ਜਿਹੜੇ ਕਲੋਜ਼ ਸੀਗੇ ਉਹ ਖਤਮ ਕੀਤੇ ਜਾਣ ਲੱਗ ਪਏ। ਉਹਦੇ 'ਚ ਬਹੁਤ ਵੱਡਾ ਕਾਰਨ ਜਿਹੜਾ ਸੀਗਾ ਵਰਲਡ ਵਾਰ ਵੀ ਬਣੀ। ਵਰਲਡ ਵਾਰ ਜਦੋਂ ਬਣੀ ਨਾ, ਆਸਟ੍ਰੇਲੀਆ 'ਚ ਇੱਕ ਨਾਰਾ ਚੱਲਿਆ ਸੀ, ਪਾਪੂਲੇਟ ਔਰ ਪੈਰਿਸ਼। ਇਹ ਆਸਟ੍ਰੇਲੀਅਨ ਗੌਰਮੈਂਟ ਜਾਂ ਆਸਟ੍ਰੇਲੀਅਨ ਅਖਬਾਰਾਂ ਦੇ ਵਿੱਚ ਇਹ ਨਾਰਾ ਚੱਲਣ ਲੱਗ ਪਿਆ ਸੀ। ਹੋਇਆ ਕੀ ਸੀ ਕਿ ਜਦੋਂ ਸੈਕਿੰਡ ਵਰਲਡ ਵਾਰ ਹੋਈ ਤਾਂ ਆਸਟ੍ਰੇਲੀਆ ਨੂੰ ਅਹਿਸਾਸ ਹੋਇਆ ਕਿ ਉਹਨਾਂ ਦੀ ਆਬਾਦੀ ਉੱਨੀ ਨਹੀਂ ਹੈਗੀ, ਕੱਲ੍ਹ ਨੂੰ ਜੇ ਕੋਈ ਅਟੈਕ ਹੁੰਦਾ ਤਾਂ ਸਾਡੇ ਕੋਲ ਤਾਂ ਮਿਲਟਰੀ ਉਹ ਨਹੀਂ ਹੈਗੀ, ਅਤੇ ਇੱਕ ਸਿਕਿਉਰਿਟੀ, ਅਤੇ ਦੂਸਰਾ ਇਹ ਵੀ ਕਿਹਾ ਜਾਣ ਲੱਗ ਪਿਆ ਕਿ ਜੇ ਹੋਰ ਸਾਡੇ ਕੋਲ ਲੋਕ ਹੋਣਗੇ, ਜੇ ਹੋਰ ਆਬਾਦੀ ਹੋਏਗੀ ਤਾਂ ਫਿਰ ਅਸੀਂ ਮਜ਼ਦੂਰੀ ਕਰਵਾਉਣ ਵਾਲੇ ਲੋਕ ਅੱਡ ਹੋਣਗੇ, ਉਹਨਾਂ ਦੇ ਉੱਤੇ ਰਾਜ ਕਰਨ ਵਾਲੇ ਲੋਕ ਅੱਡ ਹੋਣਗੇ। ਹੁਣ ਸਾਡੇ ਚਿੱਟੇ ਹੀ ਲੋਕ ਮਜ਼ਦੂਰੀ ਕਰਦੇ ਨੇ, ਚਿੱਟੇ ਹੀ ਲੋਕ ਸਾਡਾ ਮਲ ਮੁੱਤਰ ਢੋਂਦੇ ਨੇ, ਅਤੇ ਚਿੱਟੇ ਹੀ ਲੋਕ ਜਿਹੜੇ ਨੇ ਉਹ ਰਾਜ ਕਰ ਰਹੇ ਨੇ। ਐਂ ਕਰੋ ਕਿ ਜਿਹੜੇ ਗੈਰ ਗੋਰੇ ਲੋਕ ਨੇ ਉਹਨਾਂ ਤੋਂ ਆਹ ਹੇਠਲੇ ਜਿਹੜੇ ਚੌਥੇ ਗ੍ਰੇਡ ਦੇ ਕੰਮ ਨੇ ਇਹ ਕਰਵਾਓ, ਅਤੇ ਆਪ ਤੁਸੀਂ ਪਹਿਲੇ ਅਤੇ ਦੂਜੇ ਗ੍ਰੇਡ ਦੇ ਕੰਮ ਕਰੋ। ਸਰਕਾਰ ਨੂੰ ਫੰਡਸ ਦੀ ਵੀ ਲੋੜ ਪੈ ਰਹੀ ਸੀ, ਪੈਸਾ ਕਿੱਥੋਂ ਆਉਂਦਾ, ਬਾਹਰੋਂ ਵੀ ਆ ਸਕਦਾ ਸੀ ਕਿ ਬਾਹਰੋਂ ਜਿਹੜੇ ਇਮੀਗ੍ਰੈਂਟਸ ਆਣਗੇ ਉਹ ਪੈਸਾ ਲੈ ਕੇ ਆਉਣਗੇ, ਉਹਨਾਂ ਤੋਂ ਪੈਸੇ ਲਏ ਜਾਣ, ਇਹ ਵੀ ਇੱਕ ਤਰੀਕਾ ਸੀਗਾ। ਅਤੇ ਇਸ ਕਰਕੇ ਇੱਕ ਨਾਰਾ ਚੱਲਿਆ ਸੀ ਪਾਪੂਲੇਟ ਔਰ ਪੈਰਿਸ਼। ਪਾਪੂਲੇਟ ਯਾਨੀ ਕਿ ਜਾਂ ਤਾਂ ਆਬਾਦੀ ਵਧਾਓ, ਪੈਰਿਸ਼ ਯਾਨੀ ਕਿ ਖਤਮ ਹੋ ਜਾਓ ਜਾਂ ਤਬਾਹ ਹੋ ਜਾਓ ਜਾਂ ਹੌਲੀ ਹੌਲੀ ਫਿਨਿਸ਼ ਹੋ ਜਾਓ। ਸੋ ਇਹ ਇੱਕ ਨਾਰਾ ਜਿਹੜਾ ਸੀਗਾ, ਦੈਟ ਕੁੱਡ ਬੀ ਵਨ ਆਫ ਦੀ ਰੀਜ਼ਨ। ਦੂਸਰਾ, ਹੌਲੀ ਹੌਲੀ ਦੌਰ ਬਦਲ ਰਿਹਾ ਸੀ। ਜਦੋਂ ਦੂਸਰੀ ਆਲਮੀ ਜੰਗ ਹੋਈ ਉਹਦੇ ਤੋਂ ਬਾਅਦ ਯੂਨਾਈਟਿਡ ਨੇਸ਼ਨ ਹੋਣ ਦੇ ਵਿੱਚ ਆ ਗਿਆ ਸੀ। ਹੁਣ ਯੂਨਾਈਟਿਡ ਨੇਸ਼ਨ ਜਾਂ ਸੰਯੁਕਤ ਰਾਸ਼ਟਰ ਬਣਨ ਤੱਕ ਬਹੁਤ ਸਾਰੇ ਜਿਹੜੇ ਮੁਲਕ ਸੀਗੇ ਉਹ ਆਜ਼ਾਦ ਹੋ ਚੁੱਕੇ ਸੀਗੇ ਦੂਸਰੀ ਆਲਮੀ ਜੰਗ ਤੋਂ ਬਾਅਦ, ਔਰ ਜਿਹੜੇ ਆਜ਼ਾਦ ਮੁਲਕ ਸੀਗੇ ਉਹਨਾਂ ਨੇ ਹੌਲੀ ਹੌਲੀ ਵਿਰੋਧ ਕਰਨਾ ਸ਼ੁਰੂ ਕਰਤਾ ਸੀਗਾ ਬਸਤੀਵਾਦ ਦਾ, ਚਾਹੇ ਉਹ ਬਸਤੀਵਾਦ ਫਰਾਂਸ ਦਾ ਵਧਾਇਆ ਹੋਇਆ ਸੀ, ਚਾਹੇ ਉਹ ਪੁਰਤਗਾਲ ਦਾ, ਚਾਹੇ ਸਪੇਨ ਦਾ, ਚਾਹੇ ਇੰਗਲੈਂਡ ਦਾ। ਬੇਸਿਕਲੀ ਬਸਤੀਵਾਦ ਅਤੇ ਨਸਲਵਾਦ ਦੇ ਵਿਰੋਧ ਦੇ ਵਿੱਚ 50s-60s ਦੇ ਦੌਰ ਦੇ ਵਿੱਚ ਬੜੀਆਂ ਲਹਿਰਾਂ ਚੱਲੀਆਂ। ਇੰਡੀਆ 'ਚ ਚੱਲੀ, ਜਾਪਾਨ 'ਚ ਚੱਲੀ, ਫਿਲੀਪੀਨਸ 'ਚ ਚੱਲੀ, ਏਸ਼ੀਅਨ ਦੇਸ਼ਾਂ 'ਚ ਜ਼ਿਆਦਾ ਐਸੀਆਂ ਲਹਿਰਾਂ ਚੱਲੀਆਂ। ਔਰ ਇਹ ਦੇਸ਼ ਹੌਲੀ ਹੌਲੀ, ਔਰ ਇਹ ਵੱਡੀ ਆਬਾਦੀ ਵਾਲੇ ਦੇਸ਼ ਵੀ ਸੀਗੇ, ਇੰਡੀਆ, ਇੰਡੋਨੇਸ਼ੀਆ ਔਰ ਚਾਈਨਾ, ਇਹਨਾਂ ਦੇ ਨਾਲ ਹੁਣ ਵਪਾਰ ਵੀ ਕਰਨਾ ਪੈਣਾ ਸੀਗਾ। ਹੁਣ 1901 ਵਾਲਾ ਤਾਂ ਆਸਟ੍ਰੇਲੀਆ ਰਿਹਾ ਨਹੀਂ, ਹੁਣ ਹੌਲੀ ਹੌਲੀ ਪੂਰੀ ਦੁਨੀਆ ਬਦਲ ਰਹੀ ਸੀ, ਟ੍ਰੇਡ ਹੋ ਰਹੇ ਸੀਗੇ, ਟ੍ਰੇਡ ਰੂਟਸ ਬਣ ਰਹੇ ਸੀ, ਔਰ ਹੌਲੀ ਹੌਲੀ ਜਿਹੜੇ ਸੀਗੇ ਇਹ ਨਸਲੀ ਨੀਤੀਆਂ ਜਿੱਥੇ ਜਿੱਥੇ ਸੀਗੀਆਂ
ਉਹਨਾਂ ਕੰਟਰੀਜ਼ ਦੇ ਉੱਤੇ ਇੱਕ ਤੋਹਮਤ ਲੱਗ ਰਹੀ ਸੀ ਕਿ ਆਸਟ੍ਰੇਲੀਆ ਦੇ ਨਾਲ ਟ੍ਰੇਡ ਨਾ ਕਰੋ ਜੀ, ਉਹਨਾਂ ਦੇ ਕੋਲ ਤਾਂ ਵਾਈਟ ਆਸਟ੍ਰੇਲੀਆ ਪਾਲਿਸੀ ਹੈ। ਫੋਰ ਐਗਜ਼ਾਮਪਲ ਚਾਈਨਾ ਨਹੀਂ ਸਭ ਤੋਂ ਵੱਡਾ ਬਾਈਕਾਟ ਕਰਨਾ, ਵੈਸੇ ਤਾਂ ਚਾਈਨਾ ਨੇ ਆਪਣੇ ਆਪ ਨੂੰ ਬੰਦ ਹੀ ਰੱਖਿਆ ਸੀ ਬੜੇ ਸਮੇਂ ਤੱਕ, 50s ਦੀ ਗੱਲ ਨਹੀਂ ਹੈਗੀ, 60s ਦੀ ਗੱਲ ਨਹੀਂ, 70s ਦੀ ਬਾਅਦ ਦੀ, ਪਰ ਉਦੋਂ ਤੱਕ ਇਹ ਪਾਲਿਸੀ ਉਹ ਖਤਮ ਹੋ ਗਈ ਸੀ। ਪਰ ਜਾਪਾਨ ਨੇ, ਫਿਲੀਪੀਨਸ ਨੇ, ਇੰਡੀਆ ਨੇ, ਇੰਡੀਆ ਐਟ ਦੈਟ ਸਟੇਜ 50s 60s ਦੇ ਵਿੱਚ, ਯੂ ਵੁੱਡ ਬੀ ਅਮੇਜ਼ਡ ਟੂ ਨੋ ਕਿ ਇੰਡੀਆ ਦੀ ਗੱਲ ਸੁਣੀ ਜਾਂਦੀ ਸੀ, ਤਰਜੀਹ ਦਿੱਤੀ ਜਾਂਦੀ ਸੀ, ਅਹਿਮੀਅਤ ਦਿੱਤੀ ਜਾਂਦੀ ਸੀ, ਚਾਹੇ USSR ਹੋ ਗਿਆ, ਚਾਹੇ ਅਮੈਰੀਕਾ ਹੋ ਗਿਆ, ਚਾਹੇ ਇੰਗਲੈਂਡ ਹੋ ਗਿਆ, ਇੰਡੀਆ ਦੀ ਗੱਲ ਨੂੰ ਇਗਨੋਰ ਨਹੀਂ ਸੀ ਕੀਤਾ ਜਾਂਦਾ ਹੁੰਦਾ, ਅੱਜ ਦੀ ਤਰੀਕ ਦੀ ਤਰ੍ਹਾਂ ਨਹੀਂ ਹੈਗੀ। ਫਿਰ ਇਹਦੇ 'ਤੇ ਕਦਮ ਦਰ ਕਦਮ ਬਦਲਾਅ ਹੋ ਰਹੇ ਸੀ। ਪਹਿਲਾਂ ਤਾਂ ਹੈਰੋਲਡ ਹਾਲਟ ਜਿਹੜੇ ਸੀਗੇ, ਉਹਨਾਂ ਨੇ 1949 ਦੇ ਵਿੱਚ ਜਿਹੜੇ ਗੈਰ ਯੂਰੋਪੀਅਨ ਜਿਹੜੇ ਲੋਕ ਸੀਗੇ, ਸਪੈਸ਼ਲੀ ਜੈਪਨੀਜ਼ ਵਾਰ ਬਰਾਈਡਸ ਸੀਗੀਆਂ, ਇਹ ਬੜੀ ਇੰਟਰਸਟਿੰਗ ਯਾਰ, ਮੈਨੂੰ ਲੱਗਦਾ ਹੋਰ ਜ਼ਿਆਦਾ ਖੇਡ ਜਾਣਾ, ਇੱਕ ਮਿੰਟ ਟਾਈਮ ਦੇਖ ਲੈਣ ਤੂੰ, ਨਹੀਂ ਇੰਨਾ ਟਾਈਮ ਹੈ ਨਹੀਂ ਵੈਸੇ, ਕੁਇਕਲੀ ਜੇ ਦੱਸਦਾ, ਬੜਾ ਸੰਖੇਪ 'ਚ ਦੱਸਦਾ। ਹੈਰੋਲਡ ਹਾਲਟ ਜਿਹੜੇ ਸੀਗੇ ਉਹ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਸੀ, ਔਰ 1966 ਤੱਕ ਉਹ ਪ੍ਰਾਈਮ ਮਿਨਿਸਟਰ ਰਹੇ ਹੈਗੇ ਨੇ, ਆਪਣੀ ਡੈਥ ਤੱਕ, ਮੇਰੇ ਡੈਥ ਤੱਕ ਜਾਂ ਗਾਇਬ ਹੋ ਗਏ ਸੀਗੇ ਉਹ। ਉਹ ਇੱਕ ਹੋਰ ਚੈਪਟਰ ਖੁੱਲ੍ਹ ਗਿਆ, ਚਲੋ ਹੈਰੋਲਡ ਹਾਲਟ 'ਤੇ ਫਿਰ ਕਿਸੇ ਦਿਨ ਦੱਸਦੇ ਹਾਂ ਤੁਹਾਨੂੰ ਕਹਾਣੀ। ਹੈਰੋਲਡ ਹਾਲਟ ਦੇ ਟਾਈਮ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਸੀ ਕਿ ਜਿਹੜੇ ਨਾ ਜੈਪਨੀਜ਼, ਬੇਸਿਕਲੀ 1949 'ਚ ਲਿਬਰਲ ਦੀ ਸਰਕਾਰ ਬਣੀ ਸੀ, ਉਹ ਤੋਂ ਪਹਿਲਾਂ ਲੇਬਰ ਦੀ ਸੀਗੀ, 1949 'ਚ ਲਿਬਰਲ ਦੀ ਸਰਕਾਰ ਬਣਦੀ ਹੈ ਅਤੇ ਉਹਨਾਂ ਦੇ ਟਾਈਮ ਦੇ ਉੱਤੇ ਬੜਾ ਕੁਛ ਹੁੰਦਾ ਹੈਗਾ, ਅਤੇ ਜਦੋਂ ਇਹ ਜਿਹੜੇ ਜਾਪਾਨ ਦੇ ਉੱਤੇ, ਜਾਪਾਨ ਨੇ ਨੋਰਦਰਨ ਟੈਰੀਟਰੀ 'ਤੇ ਵੀ ਅਟੈਕ ਕੀਤਾ ਸੀਗਾ, ਅਤੇ ਜਾਪਾਨ ਦੇ ਜਿਹੜੇ ਫੌਜੀ ਫੁੱਜੀ ਸੀਗੇ ਉਹ ਜਦੋਂ ਇੱਧਰਲੇ ਟਾਪੂਆਂ ਵੱਲ ਆਉਂਦੇ ਹੁੰਦੇ ਸੀ ਅਟੈਕ ਕਰਨ ਦੇ ਲਈ, ਤਾਂ ਉਹਨਾਂ ਨੂੰ ਜਿਹੜਾ ਮਾਰ ਕੇ ਉਹਨਾਂ ਦੇ ਨਾਲ ਜਿਹੜੀਆਂ ਜਨਾਨੀਆਂ ਹੁੰਦੀਆਂ ਸੀ ਉਹਨਾਂ ਨੂੰ ਫੜ ਲਿਆ ਜਾਂਦਾ ਸੀ, ਅਤੇ ਉਹ ਜਿਹੜੀਆਂ ਜਨਾਨੀਆਂ ਹੁੰਦੀਆਂ ਸੀ ਉਹਨਾਂ ਨੂੰ ਵਾਰ ਬਰਾਈਡਸ ਕਿਹਾ ਜਾਂਦਾ ਸੀ, ਜਾਂ ਜਿਹੜੇ ਅਮੈਰੀਕਨ ਅਤੇ ਆਸਟ੍ਰੇਲੀਅਨ ਫੌਜੀ ਵੀ ਜਾ ਕੇ ਅਟੈਕ ਕਰਦੇ ਸੀਗੇ ਜੈਪਨੀਜ਼ ਦੇ ਉੱਤੇ, ਉਹ ਵੀ ਉਹਨਾਂ ਦੀਆਂ ਜਨਾਨੀਆਂ ਨੂੰ ਚੱਕ ਕੇ ਲਿਆਉਂਦੇ ਹੁੰਦੇ ਸੀਗੇ, ਅਤੇ ਉਹਨਾਂ ਨੂੰ ਵਾਰ ਬਰਾਈਡਸ ਕਿਹਾ ਜਾਂਦਾ ਸੀ। ਉਹ ਵਾਰ ਬਰਾਈਡਸ ਨੂੰ ਆਸਟ੍ਰੇਲੀਆ 'ਚ ਰਹਿਣ ਦੀ ਇਜਾਜ਼ਤ ਸੀ, ਜਿਵੇਂ ਅੱਜ ਕੱਲ੍ਹ ਆਈਸਿਸ ਬਰਾਈਡਸ ਦੀ ਗੱਲ ਤੁਰੀ ਹੈ ਨਾ, ਸੋ 1949 ਦੇ ਵਿੱਚ ਹੈਰੋਲਡ ਹਾਲਟ ਨੇ ਇਹ ਪਾਲਿਸੀ ਲਿਆਂਦੀ ਸੀਗੀ ਕਿ ਜਾਪਾਨੀਆਂ ਨੂੰ ਰਹਿਣ ਦਿਓ, ਉਹਨਾਂ ਦੀਆਂ ਜਨਾਨੀਆਂ ਨੂੰ ਆਣ ਦਿਓ। ਸੋ ਇਹ ਇੱਕ ਐਕਸੈਪਸ਼ਨ ਜਾਂ ਇੱਕ ਕਿਸਮ ਦੀ ਛੋਟੀ ਜਿਹੀ ਇੱਕ ਰਿਆਇਤ ਦਿੱਤੀ ਸੀ। ਫਿਰ 1958 ਦੇ ਵਿੱਚ ਡਿਕਟੇਸ਼ਨ ਟੈਸਟ ਜਿਹੜਾ ਉਹਦਾ ਤੁਹਾਨੂੰ ਦੱਸਿਆ ਉਹ ਖਤਮ ਹੋਇਆ। ਫਿਰ ਹੈਰੋਲਡ ਹਾਲਟ ਜਦੋਂ ਜਾਣ ਤੋਂ ਪਹਿਲਾਂ, ਜਾਂ ਉਹਨਾਂ ਦੇ ਗਾਇਬ ਹੋਣ ਤੋਂ ਪਹਿਲਾਂ ਤੱਕ 1966 ਦੇ ਵਿੱਚ ਉਹਨਾਂ ਦੀ ਸਰਕਾਰ ਨੇ ਜਿਹੜੇ ਸਕਿੱਲਡ ਗੈਰ ਯੂਰੋਪੀਅਨ ਲੋਕ ਸੀਗੇ ਉਹਨਾਂ ਦੇ ਲਈ ਇੱਕ ਸਕਿੱਲਡ ਵੀਜ਼ਾ ਦੀ ਇਨਵੈਂਸ਼ਨ ਕੀਤੀ। ਸਕਿੱਲਡ ਵੀਜ਼ਾ ਦਾ ਮਤਲਬ ਇਹ ਸੀਗਾ ਕਿ ਦੇਖੋ ਹੁਣ ਦੁਨੀਆ ਭਰ ਦੇ ਵਿੱਚ ਇੱਕ ਕ੍ਰਾਂਤਿਕ ਆ ਗਈ ਸੀਗੀ, ਦੁਨੀਆ ਅਮੀਰ ਹੋ ਰਹੀ ਸੀ, ਦੇਸ਼ ਅਮੀਰ। ਆਸਟ੍ਰੇਲੀਆ, ਫੋਰ ਯੂਰ ਕਾਇੰਡ ਇਨਫੋਰਮੇਸ਼ਨ, 60s 70s ਦੇ ਦੌਰ 'ਚ ਦੁਨੀਆ ਦੀ ਟੋਪ 3 ਇਕੋਨਮੀਜ਼ ਦੇ ਵਿੱਚੋਂ ਇੱਕ ਸੀ, ਬੜਾ ਅਮੀਰ ਦੇਸ਼ ਸੀਗਾ, ਬੜੇ, ਔਰ ਇੱਥੇ ਤਰੱਕੀਆਂ ਬਹੁਤ ਹੋ ਰਹੀਆਂ ਸੀਗੀਆਂ, ਇਕੱਲਾ ਸੋਨਾ ਜਾਂ ਮਾਈਨਿੰਗ ਮੂਈਨਿੰਗ ਨਹੀਂ, ਹੋਰ ਬਹੁਤ ਕੁਛ ਹੋ ਰਿਹਾ ਸੀ, ਔਰ ਇਸ ਦਰਮਿਆਨ ਆਸਟ੍ਰੇਲੀਆ ਨੂੰ ਬਹੁਤ ਜ਼ਿਆਦਾ ਮਾਈਨਰਸ ਦੇ ਨਾਲ ਨਾਲ, ਮਾਈਨਰਸ ਮਤਲਬ MINORS ਵਾਲਾ ਨਹੀਂ, ਮਾਈਨਰਸ ਯਾਨੀ MINERS ਵਾਲਾ, ਖਦਾਨਾਂ 'ਚ ਕੰਮ ਕਰਨ ਵਾਲੇ, ਉਹ ਮਾਈਨਰਸ ਦੇ ਨਾਲ ਨਾਲ ਆਸਟ੍ਰੇਲੀਆ ਨੂੰ ਬਹੁਤ ਜ਼ਿਆਦਾ ਲੇਬਰ ਦੀ ਲੋੜ ਸੀਗੀ। ਸੋ ਇਸ ਕਰਕੇ ਸਕਿੱਲਡ ਲੇਬਰ ਜਿਹੜੀ ਉਹ ਸਪੈਸ਼ਲੀ ਇਲੈਕਟ੍ਰੀਸ਼ੀਅਨਸ, ਪਲੰਬਰਸ, ਇਹ ਸਾਰੇ ਮੰਗਵਾਏ ਜਾਣ ਲੱਗ ਪਏ। ਫਿਰ ਹੌਲੀ ਹੌਲੀ ਕਰਦੇ ਕਰਦੇ ਗੌ ਵਿਟਲਮ ਦੇ ਟਾਈਮ ਦੇ ਉੱਤੇ ਜਿਹੜਾ ਇਹ 1973 ਦੇ ਵਿੱਚ ਐਂਡ ਹੋਇਆ, ਲੇਬਰ ਪਾਰਟੀ ਦੀ ਸਰਕਾਰ ਮਾਈਗ੍ਰੇਸ਼ਨ ਐਕਟ 1973 ਲੈ ਕੇ ਆਉਂਦੀ ਹੈ ਅਤੇ ਉਹਦੇ 'ਚ ਸੋਧ ਕਰਦੀ ਹੈ। ਗੌ ਵਿਟਲਮ ਜਿਹੜੇ ਸੀ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ 21, ਔਰ ਉਹਨਾਂ ਦੇ ਬਾਰੇ ਵੀ ਇੱਕ, ਮੇਰੇ ਖਿਆਲ ਦੇ ਨਾਲ ਅਸੀਂ ਮੰਡੇ ਨੂੰ ਇੱਕ ਸ਼ੋਅ ਕਰਦੇ ਹੁੰਦੇ ਸੀਗੇ ਸਪੈਸ਼ਲ ਰਿਪੋਰਟ, ਉਹਦੇ 'ਚ ਤੁਹਾਨੂੰ ਦੱਸਿਆ ਸੀਗਾ ਗੌ ਵਿਟਲਮ ਦੇ ਬਾਰੇ। ਪੂਰਾ ਨਾਮ ਐਡਵਰਡ ਗੌ ਵਿਟਲਮ, ਬੜੇ ਕ੍ਰਾਂਤੀਕਾਰੀ ਪ੍ਰਧਾਨ ਮੰਤਰੀ ਰਹੇ ਨੇ, ਔਰ ਮੇਰੇ ਖਿਆਲ ਦੇ ਨਾਲ ਲੇਬਰ ਦੇ ਕੁਛ ਚੁਣਿੰਦਾ ਪ੍ਰਧਾਨ ਮੰਤਰੀਆਂ 'ਚੋਂ ਇੱਕ ਨੇ ਜਿਨ੍ਹਾਂ ਨੇ ਆਪਣੇ ਦਮ ਦੇ ਉੱਤੇ ਆਸਟ੍ਰੇਲੀਆ ਦੀ ਤਕਦੀਰ, ਤਸਵੀਰ ਬਦਲਤੀ ਸੀਗੀ, ਅਤੇ ਜਾਂ ਉਹਦੇ 'ਚ ਕੰਮ ਕੀਤਾ ਸੀ। ਅਤੇ 1972 ਤੋਂ 75 ਤੱਕ ਹੀ ਇਹ ਪ੍ਰਾਈਮ ਮਿਨਿਸਟਰ ਰਹੇ ਆਸਟ੍ਰੇਲੀਆ ਦੇ, ਹਾਲਾਂਕਿ ਲੇਬਰ ਪਾਰਟੀ ਦੇ ਸਭ ਤੋਂ ਲੰਬੇ ਲੀਡਰ ਇਹ ਰਹੇ ਨੇ। ਅਤੇ ਇਹਨਾਂ ਨੇ ਬੜੇ ਮਤਲਬ ਐਸੇ ਐਸੇ ਕੰਮ ਕੀਤੇ, ਇੱਕ ਤਾਂ ਆਹ ਵਾਈਟ ਆਸਟ੍ਰੇਲੀਆ ਪੋਲਿਸੀ, ਪਲੱਸ ਇਹ ਜਦੋਂ ਸੀਗੇ ਉਦੋਂ ਆਸਟ੍ਰੇਲੀਅਨ ਇਕੋਨਮੀ ਸਫ਼ਰ ਵੀ ਕਰ ਰਹੀ ਸੀਗੀ, ਜਾਂ ਇਹ ਕਹਿ ਲਓ ਕਿ ਇਹਨਾਂ ਦੇ ਜਾਣ ਦਾ ਕਾਰਨ ਹੀ ਇਹ ਬਣਿਆ, ਕਿਉਂਕਿ ਉਦੋਂ ਪੈਟਰੋਲੀਅਮ ਕ੍ਰਾਈਸਿਸ ਆ ਗਿਆ ਸੀ, ਉਹਦੀ ਇੱਕ ਅਲੱਗ ਵਜ੍ਹਾ ਹੈਗੀ ਹੈ, ਉਹ ਅਰਬ ਇਜ਼ਰਾਈਲ ਜੰਗ ਹੁੰਦੀ ਹੈ,
ਤੇ ਅਰਬ ਦੇ ਮੁਲਕ ਜਿਹੜੇ ਨੇ ਉਹ ਪੈਟਰੋਲ ਦੇਣਾ ਬੰਦ ਕਰ ਦਿੰਦੇ ਨੇ ਤੇ ਆਸਟ੍ਰੇਲੀਆ ਦੇ ਉੱਤੇ ਜਿਹੜਾ ਉਹ ਬੋਝ ਪੈਣ ਲੱਗ ਪੈਂਦਾ ਹੈਗਾ। ਐਨੀਵੇਜ਼, ਪਰ ਇਹਨਾਂ ਦੇ ਜਿਹੜੇ ਕੰਮ ਸੀਗੇ ਗੌ ਵਿਟਲਨ ਦੇ ਟਾਈਮ ਦੇ ਉੱਤੇ, ਉਹ ਬੜੇ ਕਮਾਲ ਦੇ ਕੰਮ ਇਹਨਾਂ ਨੇ ਕੀਤੇ। ਵਾਈਟ ਆਸਟ੍ਰੇਲੀਆ ਪੋਲਿਸੀ ਵਾਜ਼ ਵਨ ਆਫ ਦੈਟ, ਅਤੇ ਆਪਾਂ ਉਹਦੇ 'ਤੇ ਹੀ ਰਹਿ ਕੇ ਗੱਲ ਕਰਦੇ ਹੈਗੇ ਹਾਂ। ਵੈਸੇ ਤਾਂ ਹੋਰ ਵੀ ਪੋਲਿਸੀਜ਼ ਹੈਗੀਆਂ ਨੇ ਗੌ ਵਿਟਲਨ ਦੇ ਉੱਤੇ, ਇੱਕ ਮੈਂ ਪੂਰੀ ਦੀ ਪੂਰੀ ਡਾਕੂਮੈਂਟਰੀ ਤੁਹਾਨੂੰ ਸੁਣਾ ਸਕਦਾ, ਇੱਕ ਪੂਰਾ ਪੂਰਾ ਪ੍ਰੋਗਰਾਮ ਇਹਨਾਂ 'ਤੇ ਕੀਤਾ ਜਾ ਸਕਦਾ। ਨੋਟ ਓਨਲੀ ਹਿਮ, ਬਲਕਿ ਇਹਨਾਂ ਤੋਂ ਬਾਅਦ ਜਿਹੜੇ ਲਿਬਰਲ ਦੇ ਆਏ ਸੀ ਮੈਲਕਮ ਫਰੇਜ਼ਰ, ਉਹ ਵੀ ਬੜੇ ਘੈਂਟ ਸੀਗੇ। ਸੋ ਲੇਬਰ ਅਤੇ ਲਿਬਰਲ ਨੇ ਬੈਕ ਟੂ ਬੈਕ ਦੋ ਬੜੇ ਘੈਂਟ ਪ੍ਰਾਈਮ ਮਿਨਿਸਟਰ ਦਿੱਤੇ ਸੀਗੇ 70s ਦੇ ਦੌਰ ਦੇ ਵਿੱਚ। ਅਤੇ ਅੱਛਾ, ਜੇ ਗੌ ਵਿਟਲਮ ਨੇ ਵਾਈਟ ਆਸਟ੍ਰੇਲੀਆ ਪੋਲਿਸੀ ਖਤਮ ਕੀਤੀ ਜਾਂ ਮਾਈਗ੍ਰੇਸ਼ਨ ਐਕਟ ਲਿਆਂਦਾ, ਅਤੇ ਤੁਸੀਂ ਦੇਖੋ ਜੇ ਮੈਲਕਮ ਫਰੇਜ਼ਰ ਚੰਗੇ ਸੀਗੇ ਤਾਂ ਹੀ ਉਹਨਾਂ ਨੇ ਉਹ ਪੋਲਿਸੀ ਨੂੰ ਦੁਬਾਰਾ ਲਾਗੂ ਵੀ ਨਹੀਂ ਕੀਤਾ। ਨਹੀਂ ਤਾਂ ਇਹ ਹੁੰਦਾ ਨਾ ਕਿ ਲਿਬਰਲ ਪਾਰਟੀ ਐਂਟੀ ਮਾਈਗ੍ਰੈਂਟਸ ਹੈ ਅਤੇ ਉਹ ਦੁਬਾਰਾ ਲਾਗੂ ਕਰਦਾ, ਇੱਦਾਂ ਨਹੀਂ ਹੋਇਆ, ਉਹਨਾਂ ਨੇ ਨਹੀਂ ਕੀਤਾ। ਸੋ ਇੱਕ ਪਿਰਤੀ ਪੈ ਗਈ। ਸੋ ਇਹ ਐਗਜ਼ਾਮਪਲ ਸੈੱਟ ਕਰਨੀਆਂ ਵੀ ਜਿਹੜੇ ਇਸ ਕਰਕੇ ਜ਼ਰੂਰੀ ਹੁੰਦੀਆਂ ਨੇ, ਜਿਹੜੇ ਲੀਡਰਸ ਹੁੰਦੇ ਨੇ ਨਾ, ਇਸ ਕਰਕੇ ਲੀਡਰਸ ਕਿਹਾ ਜਾਂਦਾ ਉਹਨਾਂ ਨੂੰ, ਉਹ ਲੀਡ ਕਰਦੇ ਨੇ, ਉਹ ਐਗਜ਼ਾਮਪਲ ਸੈੱਟ ਕਰਦੇ ਨੇ ਕਿ ਨਹੀਂ ਜੇ ਮੈਂ ਇੱਦਾਂ ਕਰਤਾ ਕੋਈ ਕਰਕੇ ਦਿਖਾਵੇ, ਅਤੇ ਫਿਰ ਉਹ ਇੱਕ ਲੋਕ ਬਗਾਵਤ ਜਿਹੜੀ ਹੈ, ਲੋਕ ਸੁਰ ਜਿਹੜੇ ਨੇ ਉਹਦੇ ਉਲਟ ਤੁਰ ਪੈਂਦੇ ਹੈਗੇ ਨੇ। ਸੋ ਜਦੋਂ 73 'ਚ ਉਹਨਾਂ ਨੇ ਖਤਮ ਹੀ ਕਰਤੀ ਅਤੇ ਫਰੇਜ਼ਰ ਨੇ ਅੱਗੇ ਤੋਰੀ ਵੀ ਨਹੀਂ, ਮੁੜ ਕੇ ਕਦੇ ਆਸਟ੍ਰੇਲੀਆ 'ਚ ਪੋਲਿਸੀ ਆਈ। ਬਟ ਵਾਜ਼ ਆਸਟ੍ਰੇਲੀਆ ਐਟ ਦੈਟ ਪੁਆਇੰਟ, ਵਾਜ਼ ਆਸਟ੍ਰੇਲੀਆ ਦੀ ਓਨਲੀ ਕੰਟਰੀ ਵਿਦ ਸੱਚ ਅ ਪੋਲਿਸੀ? ਇਹ ਵੀ ਇੱਕ ਸਮਝਣਾ ਜ਼ਰੂਰੀ ਹੈ। ਇਹਦਾ ਸਿੱਧੀ ਲਾਈਨ 'ਚ ਇੱਕੋ ਹੀ ਆਨਸਰ ਦਿੰਦਾ ਕਿ ਨਹੀਂ, ਨਹੀਂ ਸੀਗਾ। 19th ਅਤੇ 20th ਸੈਂਚਰੀ ਦੇ ਵਿੱਚ ਇਹ ਜਿਹੜੀਆਂ ਨਸਲਵਾਦ ਦੇ ਵਿਰੁੱਧ ਇਮੀਗ੍ਰੇਸ਼ਨ ਪੋਲਿਸੀਆਂ ਨੇ ਕਈ ਦੇਸ਼ਾਂ ਨੇ ਲਾਗੂ ਰੱਖੀਆਂ ਨੇ, ਸਪੈਸ਼ਲੀ ਆਸਟ੍ਰੇਲੀਆ ਦੀ ਭੈਣ ਜਾਂ ਭਰਾ ਜਾਂ ਜੋ ਮਰਜ਼ੀ ਕਹਿ ਲਓ, ਕੀ ਕਹਿੰਦੇ ਹੋ ਕੈਨੇਡਾ ਨੂੰ ਤੁਸੀਂ, ਜੋ ਮਰਜ਼ੀ ਸਮਝ ਲਓ, ਕੈਨੇਡਾ ਨੇ ਵੀ ਸੇਮ ਪੋਲਿਸੀ ਰੱਖੀ। ਬਲਕਿ ਅਸੀਂ ਕਹਿ ਦਿੰਦੇ ਹਾਂ ਨਾ ਕਿ ਸਾਡੇ ਪੰਜਾਬੀਆਂ ਦੇ ਉੱਤੇ ਤਸ਼ੱਦਦ, ਪੰਜਾਬੀਆਂ ਦੇ ਉੱਤੇ ਹੋਇਆ, ਠੀਕ ਆ, ਕਾਮਾਗਾਟਾ ਮਾਰੂ ਕੈਨੇਡਾ ਦੇ ਵਿੱਚ ਹੋਇਆ। 1914 ਦੇ ਵਿੱਚ ਕਾਮਾਗਾਟਾ ਮਾਰੂ ਨੂੰ ਕੈਨੇਡਾ ਨੇ ਹੀ ਮੋੜਿਆ ਸੀਗਾ, ਕਿਉਂਕਿ ਗੈਰ ਗੋਰੇ ਲੋਕਾਂ ਦਾ ਉਹ ਦੇਸ਼ ਸੀਗਾ। ਅਤੇ ਔਰ ਕੈਨੇਡਾ ਨੇ ਕਾਮਾਗਾਟਾ ਮਾਰੂ ਤਾਂ ਮੇਰੇ ਖਿਆਲ ਦੇ ਨਾਲ 1914 'ਚ ਹੋਇਆ ਨਾ, ਉਦੋਂ ਪਹਿਲਾਂ ਚਾਈਨੀਜ਼ ਲੋਕਾਂ ਦੇ ਉੱਤੇ ਜਿਹੜੇ ਤਸ਼ੱਦਦ ਕੀਤੇ ਨੇ ਕੈਨੇਡਾ ਨੇ, 1885 'ਚ ਇੱਕ ਹੈਡ ਟੈਕਸ ਲਗਾਤਾ ਸੀਗਾ ਕਿ ਜਿੰਨੇ ਚਿੰਨੀ ਉਹਨਾਂ ਟੈਕਸ, ਐਂ ਨਹੀਂ ਕਿ ਇੱਕ ਪਰਿਵਾਰ, ਪਹਿਲਾਂ ਫੈਮਿਲੀਜ਼ ਟੈਕਸ ਦਿੰਦੀਆਂ ਹੁੰਦੀਆਂ ਸੀ ਨਾ ਕੈਨੇਡਾ ਦੇ ਵਿੱਚ, ਅਤੇ ਚਾਈਨੀਜ਼ ਦੇ ਲਈ ਇਹ ਹੁੰਦਾ ਸੀਗਾ ਕਿ ਤੁਹਾਡੀ ਫੈਮਿਲੀ ਦਾ ਨਹੀਂ ਹੋਊ, ਤੁਹਾਡੇ ਇਕੱਲੇ ਇਕੱਲੇ ਬੱਚੇ ਦਾ ਟੈਕਸ ਲੱਗੂਗਾ, ਤੁਹਾਡਾ ਇਕੱਲੇ ਇਕੱਲੇ ਦਾ ਟੈਕਸ ਲੱਗੂਗਾ, ਹੈੱਡ ਟੈਕਸ ਲੱਗਣ ਲੱਗ ਗਿਆ ਸੀ। ਇਨਫੈਕਟ 1923 ਦੇ ਵਿੱਚ ਚਾਈਨੀਜ਼ ਐਕਸਕਲੂਸ਼ਨ ਐਕਟ ਲਿਆਉਂਦਾ ਸੀਗਾ ਕੈਨੇਡਾ ਨੇ ਕਿ ਬਾਕੀ ਜਿਹੜਾ ਮਰਜ਼ੀ ਆ ਜਾਵੇ, ਪੰਜਾਬੀ ਵੀ ਆ ਜਾਣਗੇ, ਸਾਰੇ ਆ ਜਾਣਗੇ, ਪਰ ਚਾਈਨੀਜ਼ ਨਹੀਂ ਕੈਨੇਡਾ ਦੇ ਵਿੱਚ ਆਉਂਦੇ ਨੇ ਹੈਗੇ। ਸੋ ਚਾਈਨੀਜ਼ ਐਕਸਕਲੂਸ਼ਨ ਐਕਟ ਜਿਹੜਾ ਸੀਗਾ ਉਹ ਬੇਸਿਕਲੀ ਕਾਰਨ ਉਹੀ ਸੀ ਕਿ ਚਾਈਨੀਜ਼ ਮਜ਼ਦੂਰਾਂ ਦੇ ਉੱਤੇ ਆਉਣ ਦੇ ਉੱਤੇ ਪਾਬੰਦੀ ਲੱਗ ਗਈ ਸੀਗੀ। ਸੋ ਉਹ ਜਿਹੜਾ ਐਕਟ ਕਿੰਨਾ ਕਈ ਸਾਲ ਉੱਥੇ ਲਾਗੂ ਰਿਹਾ, ਅਤੇ ਇਨਫੈਕਟ ਜਿਹੜਾ 1924 ਦੇ ਵਿੱਚ ਇਮੀਗ੍ਰੇਸ਼ਨ ਐਕਟ ਵੀ ਲਿਆਂਦਾ ਸੀਗਾ ਕੈਨੇਡਾ ਨੇ, ਜਿਹਦੇ ਤਹਿਤ ਇਹ ਪੋਲਿਸੀ ਚਾਈਨੀਜ਼ ਲੋਕਾਂ 'ਤੇ ਲਾਗੂ ਕੀਤੀ ਸੀ। ਉਹਨਾਂ ਨੂੰ ਨਾ ਉਸ ਵਕਤ, ਇਹ ਬੜੀ ਹੈਰਾਨੀ ਦੀ ਗੱਲ ਹੈ ਔਰ ਬੜੀ ਪਰੇਸ਼ਾਨੀ ਦੀ ਵੀ ਗੱਲ ਹੈ, ਔਰ ਬੜਾ ਇਹ ਸੋਰੀ, ਮੈਂ ਇਹਨੂੰ ਨਾ ਉਸ ਪਾਸੇ ਨੂੰ ਨਾ ਲੈ ਕੇ ਜਾਇਓ ਕਿ ਮੈਂ ਥੋੜ੍ਹਾ ਜਿਹਾ ਕਲਰ ਬਲਾਈਂਡ ਹੋ ਰਿਹਾ ਜਾਂ ਕੀ, ਜਾਂ ਜਿਵੇਂ ਵੀ ਜੋ ਮਰਜ਼ੀ, ਕਲਰ ਬਲਾਈਂਡ ਨਹੀਂ, ਪਰ ਮਤਲਬ ਮੈਂ ਕਿਸੇ ਰੇਸ ਦੇ ਉੱਤੇ ਕਮੈਂਟ ਨਹੀਂ ਕਰਨਾ ਚਾਹੁੰਦਾ, ਬਟ ਇਹ ਕੈਨੇਡੀਅਨ ਲੋਕਾਂ ਦੀ, ਉਹ ਯਾਰ ਕੀ ਕਹੋ ਹੁਣ ਇਹਨਾਂ ਨੂੰ, ਦੁਰ ਫਿਟੇ ਮੂੰਹ ਇਹੋ ਜਿਹੇ ਲੋਕਾਂ ਦੇ। ਕੈਨੇਡਾ ਦੀ ਸਰਕਾਰ ਨੇ ਇਹ ਗੱਲ ਕਹੀ 1924 ਦੇ ਵਿੱਚ ਜਿਹੜਾ ਇਹਨਾਂ ਨੇ ਐਕਟ ਲਿਆਂਦਾ, ਕਿ ਜਿਹੜੇ ਚਾਈਨੀਜ਼ ਐਕਸਕਲੂਜਨ ਐਕਟ ਸੀ, ਕਿ ਜਿਹੜੇ ਚਾਈਨੀਜ਼ ਲੋਕਾਂ ਵਰਗੇ ਦਿਖਦੇ ਨੇ ਉਹਨਾਂ ਨੂੰ ਕਿਸੇ ਨੂੰ ਵੀਜ਼ੇ ਨਾ ਦਿਓ। ਆਪਾਂ ਹੁਣ ਕਹਿ ਦਿੰਦੇ ਨਾ ਕਿ ਸਾਊਥ ਕੋਰੀਅਨ, ਚਾਈਨੀਜ਼, ਫਿਲੀਪੀਨਸ, ਇਹਨਾਂ 'ਚ ਫਰਕ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ, ਵੀਅਤਨਾਮੀਜ਼ ਕਿਹੜੇ ਨੇ, ਕੰਬੋਡੀਅਨ ਕਿਹੜੇ ਨੇ, ਉਹ ਬੜੇ ਵਿਚਾਰੇ, ਓਹ ਕੀ ਉਹ ਕਹਿ ਸਕਦੇ ਆ, ਥੂ ਹੈ। ਸੋ ਇਹ ਜਿਹੜਾ ਚਾਈਨੀਜ਼ ਇਮੀਗ੍ਰੈਂਟ ਐਕਟ ਜਿਹੜਾ ਸਪੈਸ਼ਲੀ ਕੈਨੇਡਾ ਨੇ ਲਿਆਂਦਾ ਸੀਗਾ, ਅਤੇ ਫਿਰ ਐਪਾਰਥਾਈਡ, ਹੁਣ ਇਹ ਵੀ ਇੱਕ ਬੜੀ ਘੈਂਟ ਚੀਜ਼ ਹੈਗੀ ਹੈ, ਵੈਸੇ ਦੇਖਾਂ ਟਾਈਮ ਹੈਗਾ। ਐਪਾਰਥਾਈਡ ਥੋੜ੍ਹਾ ਜਿਹਾ ਕੁਇਕਲੀ ਜੇ ਦੱਸਦਾ ਚਲੋ ਮੈਂ ਤੁਹਾਨੂੰ, ਐਪਾਰਥਾਈਡ ਕੀ ਚੀਜ਼ ਹੈ। ਅਫਰੀਕਨ ਭਾਸ਼ਾ ਦੇ ਵਿੱਚ ਐਪਾਰਥਾਈਡ ਅੱਖਰ ਇੱਕ ਵਰਤਿਆ ਜਾਂਦਾ, ਇਹਦਾ ਮਤਲਬ ਹੁੰਦਾ ਅੱਡ ਰੱਖਣਾ, ਅੱਡ ਕੱਢਣਾ, ਜਿਵੇਂ ਆਹ ਵੱਖਰਾ ਉਹ ਵੱਖਰਾ, ਲਹਿਦਾ ਲਹਿਦਾ ਹੈ ਨਾ। ਸੋ ਉਹ ਇਹ ਐਪਾਰਥਾਈਡ ਜਿਹੜਾ ਸੀਗਾ, ਇਹ ਸਿਰਫ ਕੈਨੇਡਾ ਨੇ ਹੀ ਨਹੀਂ, ਇਹ ਬੜੀਆਂ ਸਾਰੀਆਂ ਕੰਟਰੀਜ਼ ਨੇ ਐਪਾਰਥਾਈਡ ਲਗਾ ਰੱਖਿਆ ਸੀਗਾ ਕਿ ਜਿਹੜੇ ਵੀ ਕਾਲੇ ਲੋਕ ਨੇ ਉਹਨਾਂ ਨੂੰ ਨਹੀਂ ਆਉਣ ਦੇਣਾ ਹੈਗਾ, ਉਹਨਾਂ ਨੂੰ ਐਪਾਰਥਾਈਡ ਐਕਟ ਉਹਨਾਂ 'ਤੇ ਲਗਾ ਦਿਉ, ਉਹਨਾਂ ਦੀ ਉਹ ਭਾਸ਼ਾ ਦੇ ਵਿੱਚ ਉਹਨਾਂ ਦੇ ਉੱਤੇ ਇੱਕ ਐਕਟ ਲਗਾ ਦਿੱਤਾ ਸੀ। ਕੈਨੇਡਾ, ਆਸਟ੍ਰੇਲੀਆ, ਇਹ ਦੋ ਕੰਟਰੀਜ਼ ਨੇ।
ਸੋ ਔਰ ਵੈਸੇ ਬਹੁਤ ਸਾਰੇ ਕੰਟਰੀਜ਼ ਹੈਗੇ ਨੇ ਜਿਨ੍ਹਾਂ ਦੇ ਵਿੱਚ ਅੱਜ ਦੀ ਡੇਟ 'ਚ ਆਸਟ੍ਰੇਲੀਆ ਬੇਸ਼ੱਕ ਮਲਟੀਕਲਚਰਲਿਜ਼ਮ ਨੂੰ ਬੜਾਵਾ ਦਿੰਦਾ ਹੈ, ਪੁਆਇੰਟ ਬੇਸਡ ਸਕਿੱਲਡ ਸਿਸਟਮ ਇੱਥੇ ਚੱਲਦਾ ਹੈਗਾ, ਯਾਨੀ ਇੱਥੇ ਉਮਰ ਦੇ ਆਧਾਰ ਦੇ ਉੱਤੇ ਅੰਕ ਦਿੱਤੇ ਜਾਂਦੇ ਨੇ, ਪੜ੍ਹਾਈ ਦੇ ਆਧਾਰ 'ਤੇ, ਅੰਗਰੇਜ਼ੀ ਭਾਸ਼ਾ ਦੇ ਹੁਨਰ ਦੇ ਆਧਾਰ 'ਤੇ ਦਿੱਤੇ ਜਾਂਦੇ ਨੇ, ਪਰ ਨਸਲ ਜਾਂ ਧਰਮ ਦੇ ਆਧਾਰ 'ਤੇ ਤੁਹਾਨੂੰ ਕੋਈ ਪੁਆਇੰਟ ਨਹੀਂ ਮਿਲਦਾ। ਤੁਹਾਨੂੰ ਇਹ ਕਹਿ ਕੇ ਕੋਈ ਐਕਸਟਰਾ ਪੁਆਇੰਟ ਨਹੀਂ ਮਿਲੇਗਾ ਸਕਿੱਲਡ ਬੇਸਡ ਇਮੀਗ੍ਰੇਸ਼ਨ 'ਚ ਕਿ ਤੁਸੀਂ ਭਾਰਤ ਦੇ ਹੋ ਜਾਂ ਅਮਰੀਕਾ ਦੇ ਹੋ ਜਾਂ ਤੁਸੀਂ ਹਿੰਦੂ ਧਰਮ 'ਤੇ ਹੋ ਜਾਂ ਯਹੂਦੀ ਧਰਮ 'ਤੇ ਹੋ। ਪਰ ਇਹ ਧਰਮਾਂ ਦੀ ਜਿਹੜੀ ਇੱਕ ਨਫ਼ਰਤ ਹੈ ਉਹ ਇੱਥੇ ਫੈਲਾਈ ਜਾ ਰਹੀ ਹੈਗੀ ਹੈ। ਸੋ ਮੈਨੂੰ ਇਹ ਲੱਗਦਾ ਹੈਗਾ ਕਿ ਸਕਿੱਲਡ ਬੇਸਡ ਇਮੀਗ੍ਰੇਸ਼ਨ ਹੋਣੀ ਚਾਹੀਦੀ ਹੈ ਔਰ ਉਹਨੂੰ ਕੱਟੜ ਤਰੀਕੇ ਦੇ ਨਾਲ ਲਾਗੂ ਕਰਨਾ ਚਾਹੀਦਾ। ਜਿਹੜੀ ਚੀਜ਼ ਮੈਂ ਸ਼ੁਰੂਆਤ 'ਚ ਕਹਿ ਰਿਹਾ ਸੀਗਾ ਕਿ ਜੇ ਤੁਹਾਨੂੰ ਅੰਗਰੇਜ਼ੀ ਘੱਟ ਆਉਂਦੀ ਹੈ ਤਾਂ ਸਿੱਖੋ, ਨਹੀਂ ਆਉਂਦੀ ਤਾਂ ਇੱਦਾਂ ਨਹੀਂ ਕਿ ਨਹੀਂ ਮਾਈਗ੍ਰੇਸ਼ਨ ਨਹੀਂ ਹੋਣੀ ਚਾਹੀਦੀ। ਜਿਹੜੇ ਚੰਗੀ ਇੰਗਲਿਸ਼ ਜਿਵੇਂ ਆਇਲਟਸ ਜਾਂ ਪੀਟੀ ਵਰਗੇ ਟੈਸਟ ਨੇ, ਹਾਲਾਂਕਿ ਉਹ ਬਹੁਤ ਵਧੀਆ ਪੈਮਾਨਾ ਨਹੀਂ ਹੈਗੇ, ਪਰ ਇੱਕ ਅੰਗਰੇਜ਼ੀ ਦਾ ਇੱਕ ਵਧੀਆ ਇੱਕ ਮਿਆਰੀ ਟੈਸਟ ਹੋਣਾ ਚਾਹੀਦਾ। ਅਤੇ ਅੰਗਰੇਜ਼ੀ ਕਿੰਨੀ ਕੁ ਬੋਲ ਸਕਦਾ ਬੰਦਾ, ਉਹਦੇ ਦੋ ਜਿਵੇਂ ਦੋ ਤਿੰਨ ਚਾਰ ਸੈਗਮੈਂਟ ਹੁੰਦੇ ਨੇ ਕਿ ਚੰਗੀ ਇੰਗਲਿਸ਼ ਹੈ, ਮਾੜੀ ਇੰਗਲਿਸ਼ ਹੈ, ਬਹੁਤ ਮਾੜੀ ਇੰਗਲਿਸ਼ ਹੈ ਜਾਂ ਬਹੁਤ ਵਧੀਆ ਇੰਗਲਿਸ਼ ਹੈ। ਉਸ ਤਰੀਕੇ ਦੇ ਨਾਲ ਅਲੱਗ ਅਲੱਗ ਪੈਰਾਮੀਟਰ ਦੇ ਆਧਾਰ ਦੇ ਉੱਤੇ ਬੰਦੇ ਨੂੰ ਇੱਥੇ ਭੇਜ ਦੇਣਾ ਚਾਹੀਦਾ ਅਤੇ ਉਹਦੇ ਅੰਗਰੇਜ਼ੀ ਦੇ ਟੈਸਟ ਕਰਵਾਏ ਜਾਣ, ਅੰਗਰੇਜ਼ੀ ਉਹਨੂੰ ਪੜ੍ਹਾਈ ਜਾਵੇ। ਜੇ ਹੁਨਰਮੰਦ ਹੈ, ਹੁਨਰ ਹੈਗਾ, ਅੰਗਰੇਜ਼ੀ ਘੱਟ ਹੈਗੀ ਹੈ, ਤਾਂ ਵੀ ਆਣ ਦਿੱਤਾ ਜਾਵੇ ਤਾਂ ਕਿ ਉਹਨੂੰ ਇੱਕ ਸ਼ਰਤ ਦੇ ਦਿੱਤੀ ਜਾਵੇ ਕਿ ਤੂੰ ਹੌਲੀ ਹੌਲੀ ਇੰਗਲਿਸ਼ ਸਿੱਖ ਲਈ ਅਤੇ ਤੇਰੇ ਪਰਿਵਾਰ ਦੇ ਬਾਕੀ ਮੈਂਬਰਸ ਨੂੰ ਇੰਗਲਿਸ਼ ਆਉਂਦੀ ਹੈ ਤਾਂ ਯੂ ਕੁਆਲੀਫਾਈ ਫੋਰ ਦੈਟ। ਪਰ ਹੁਣ ਆਸਟ੍ਰੇਲੀਆ ਜਿਹੜਾ ਹੈਗਾ, ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਪੋਲਿਸੀ ਬਿਲਕੁਲ ਅਲੱਗ ਹੈਗੀ ਹੈ, ਹਾਲਾਂਕਿ ਕੈਨੇਡਾ ਦੇ ਨਾਲ ਥੋੜ੍ਹੀ ਥੋੜ੍ਹੀ ਮਿਲਦੀ ਹੈ ਸਾਡੀ ਸਕਿੱਲਡ ਬੇਸਡ, ਅਮੈਰੀਕਾ ਦੇ ਨਾਲ ਨਹੀਂ ਮਿਲਦੀ। ਅਮੈਰੀਕਾ ਦੇ ਵਿੱਚ ਤਾਂ ਫੈਮਿਲੀ ਰੀਯੂਨੀਅਨ ਵਾਲਾ ਕੰਸੈਪਟ ਹੈ ਨਾ, ਉੱਥੇ ਤਾਂ ਬੱਚਿਆਂ ਜੰਮਿਆ ਬੱਚਿਆਂ ਹੀ ਅਮੈਰੀਕਨ ਹੋ ਜਾਂਦਾ ਹੈਗਾ, ਉਹ ਇੱਥੇ ਕੰਸੈਪਟ ਨਹੀਂ ਹੈਗਾ। ਇੱਥੇ ਜੰਮੇ ਬੱਚੇ ਨੂੰ ਆਸਟ੍ਰੇਲੀਅਨ ਹੋਣ ਦੇ ਲਈ ਵੀ 10 ਸਾਲ ਲੱਗਦੇ ਨੇ, ਪਰ ਉਹ ਵੀ ਜੇ ਕੰਟੀਨਿਊ ਇੱਥੇ ਰਹਿ ਰਿਹਾ ਹੋਵੇ। ਪਰ ਇੱਥੇ ਦੀ ਜਿਹੜੀ ਬਾਰਡਰ ਪ੍ਰੋਟੈਕਸ਼ਨ ਲਾਜ਼ ਹੈਗੇ ਨੇ, ਇੱਥੇ ਦੇ ਜਿਹੜੇ ਮਾਈਗ੍ਰੇਸ਼ਨ ਲਾਜ਼ ਨੇ, ਦੇ ਆਰ ਗੁੱਡ, ਬਟ ਕੀ ਵਾਈਟ ਆਸਟ੍ਰੇਲੀਆ ਪੋਲਿਸੀ ਵਾਪਸ ਇੱਥੇ ਆਉਣੀ ਚਾਹੀਦੀ ਹੈਗੀ ਹੈ, ਇਹਦੇ 'ਤੇ ਇੱਕ ਸਵਾਲ ਪੈਦਾ ਹੁੰਦੇ ਨੇ। ਯੂਨਾਈਟਿਡ ਨੇਸ਼ਨ ਦਾ ਲਾਅ ਜਿਹੜਾ ਹੈਗਾ, ਸੰਯੁਕਤ ਰਾਸ਼ਟਰ ਦਾ ਜਿਹੜਾ ਕਾਨੂੰਨ ਹੈ, ਕੀ ਉਹ ਰੋਕਦਾ? ਵੈਸੇ ਸੰਯੁਕਤ ਰਾਸ਼ਟਰ ਦਾ ਜਨਰਲ ਮਾਈਗ੍ਰੇਸ਼ਨ ਨੂੰ ਲੈ ਕੇ ਕੋਈ ਕੌਮਾਂਤਰੀ ਕਾਨੂੰਨ ਨਹੀਂ ਹੈਗਾ, ਕਿਉਂਕਿ ਸਾਰੀਆਂ ਕੰਟਰੀਜ਼ ਆਪਣੇ ਆਪ ਨੂੰ ਸੋਵੇਰੀਅਨ ਦੇਸ਼ ਦੱਸਦੀਆਂ ਨੇ, ਪ੍ਰਭੂਸੱਤਾ ਸੰਪੰਨ ਦੇਸ਼ ਦੱਸਦੀਆਂ ਨੇ। ਹਰ ਕੰਟਰੀ ਆਪਣਾ ਅਲੱਗ ਫੈਸਲਾ ਲੈਂਦੀ ਹੈ। ਭਾਰਤ ਨੇ ਪਾਕਿਸਤਾਨ ਦੇ ਲੋਕਾਂ ਨੂੰ ਵੀਜ਼ਾ ਨਹੀਂ ਦੇਣਾ ਤਾਂ ਇਹ ਭਾਰਤ ਦਾ ਅੰਦਰੂਨੀ ਫੈਸਲਾ ਹੈ। ਸਾਊਥ ਕੋਰੀਆ ਦੇ ਲੋਕਾਂ ਨੇ ਨੌਰਥ ਕੋਰੀਅਨ ਲੋਕਾਂ ਨੂੰ ਵੀਜ਼ੇ ਨਹੀਂ ਦੇਣੇ ਤਾਂ ਉਹਨਾਂ ਦਾ ਫੈਸਲਾ ਹੈਗਾ। ਅਮੈਰੀਕਾ ਜੇ ਯਮਨ ਦੇ ਲੋਕਾਂ ਨੂੰ ਜਾਂ ਅਫਗਾਨਿਸਤਾਨ ਦੇ ਲੋਕਾਂ ਨੂੰ ਵੀਜ਼ਾ ਨਹੀਂ ਦੇਣਾ ਚਾਹੁੰਦਾ ਤਾਂ ਅਮੈਰੀਕਾ ਦਾ ਫੈਸਲਾ। ਠੀਕ, ਇੱਦਾਂ ਹੀ ਆਸਟ੍ਰੇਲੀਆ 'ਤੇ ਵੀ ਫੈਸਲੇ ਲਾਗੂ ਹੋਣੇ ਚਾਹੀਦੇ ਨੇ, ਕੋਈ ਡਾਊਟ ਨਹੀਂ ਹੈਗਾ। ਬਟ ਕੀ ਉਸ ਦੇ ਵਿੱਚ ਜਿਹੜੇ ਮਨੁੱਖੀ ਆਧਾਰ ਦੇ ਉੱਤੇ ਲੋਕਾਂ ਨੂੰ ਰੋਕਿਆ ਜਾਣਾ ਚਾਹੀਦਾ, ਉਹ ਯੂਨਾਈਟਿਡ ਨੇਸ਼ਨ ਦਾ ਲਾਅ ਜਿਹੜਾ ਉਹ ਐਗਜ਼ੈਂਪਟ ਕਰਦਾ ਹੈਗਾ। ਉਹ ਕਹਿੰਦਾ ਹੈ ਕਿ ਰਿਫਿਊਜੀਜ਼, ਅਜ਼ਾਇਲਮ ਸੀਕਰਸ ਜਿਹੜੇ ਨੇ ਇਹ ਅਪਵਾਦ ਹੋਣੇ ਚਾਹੀਦੇ ਨੇ, ਬਾਕੀ ਤੁਸੀਂ ਜਿਹਨੂੰ ਮਰਜ਼ੀ ਰੋਕ ਲਓ। ਬੇਸਿਕਲੀ 1951 'ਚ ਯੂਨਾਈਟਿਡ ਨੇਸ਼ਨ ਦਾ ਇੱਕ ਕਾਨੂੰਨ ਬਣਿਆ ਸੀ, ਰੈਫਿਊਜੀ ਕਨਵੈਨਸ਼ਨ, ਅਤੇ 1967 ਦੇ ਵਿੱਚ ਬਣਿਆ ਸੀਗਾ ਇਸੇ ਕਨਵੈਨਸ਼ਨ ਦਾ ਇੱਕ ਪ੍ਰੋਟੋਕੋਲ। ਉਹ 'ਚ ਆਸਟ੍ਰੇਲੀਆ, ਕੈਨੇਡਾ, UK ਜਿੰਨੇ ਅਮੀਰ ਮੁਲਕ ਸੀਗੇ, ਅਮੈਰੀਕਾ, ਇਹਨਾਂ ਨੇ ਇੱਕ ਨੋਨ ਰਿਫੋਲਮੈਂਟ ਸੰਧੀ ਦੇ ਉੱਤੇ ਸਾਈਨ ਕੀਤੇ ਸੀਗੇ। ਇਹ ਸੰਧੀ ਇਹ ਸੀਗੀ ਕਿ ਜੇਕਰ ਗਰੀਬ ਦੇਸ਼ਾਂ 'ਚੋਂ ਜਾਂ ਕਿਸੇ ਜੰਗ ਪ੍ਰਭਾਵਿਤ ਦੇਸ਼ ਦੇ ਵਿੱਚੋਂ ਕੋਈ ਵਿਅਕਤੀ ਤੁਹਾਡੇ ਦੇਸ਼ ਦੇ ਵਿੱਚ ਆਉਂਦਾ, ਤੁਸੀਂ ਉਹਨੂੰ ਜ਼ਬਰਦਸਤੀ ਵਾਪਸ ਨਹੀਂ ਭੇਜੋਗੇ, ਉਹਦੇ ਨਸਲ, ਉਹਦੀ ਜਾਤ, ਉਹਦੇ ਧਰਮ ਦੇ ਆਧਾਰ ਦੇ ਉੱਤੇ ਉਹਨੂੰ ਉੱਥੇ ਰਹਿਣ ਦਾ, ਉੱਥੇ ਤੁਹਾਡੇ ਕਾਨੂੰਨ ਦੇ ਨਾਲ ਫਾਈਟ ਕਰਨ ਦਾ ਇੱਕ ਹੱਕ ਦੇਵੋਗੇ। ਸੋ ਆਰਟੀਕਲ 14 ਹੈਗਾ ਹਿਊਮਨ ਰਾਈਟਸ ਦਾ, ਆਰਟੀਕਲ ਯੂਨਾਈਟਿਡ ਨੇਸ਼ਨ ਦਾ, ਜਿਹਨੂੰ ਯੂਨੀਵਰਸਲ ਡੈਕਲੇਰੇਸ਼ਨ ਔਨ ਹਿਊਮਨ ਰਾਈਟਸ ਕਿਹਾ ਜਾਂਦਾ, ਯਾਨੀ ਹਰ ਵਿਅਕਤੀ ਆਪਣੇ 'ਤੇ ਹੋ ਰਹੇ ਜ਼ੁਲਮ ਤੋਂ ਬਚਣ ਦੇ ਲਈ ਆਪਣੇ ਦੇਸ਼ ਦੇ ਵਿੱਚੋਂ ਨਿਕਲ ਕੇ ਅਜ਼ਾਇਲਮ ਮੰਗਣ ਦਾ ਹੱਕ ਰੱਖਦਾ ਹੈਗਾ, ਬਚੜਤੇ ਉਸ ਕੰਟਰੀ ਦਾ ਇੱਕ ਅਜ਼ਾਇਲਮ, ਮਤਲਬ ਉਸ ਕੰਟਰੀ ਨੂੰ ਵਾਰ ਸਟੇਟਸ ਦੇ ਵਿੱਚ ਯੂਨਾਈਟਿਡ ਨੇਸ਼ਨ ਮੰਨਦਾ ਕਿ ਨਹੀਂ ਮੰਨਦਾ। ਇੱਦਾਂ ਨਹੀਂ ਕਿ ਤੁਸੀਂ ਅੱਜ ਦੀ ਤਰੀਕ 'ਚ ਇੰਡੀਆ 'ਚ ਉੱਠ ਕੇ ਆ ਗਏ ਅਤੇ ਇੱਥੇ ਅਜ਼ਾਇਲਮ ਲੈ ਲਿਆ, ਇੰਡੀਆ ਨੂੰ ਅੱਜ ਦੀ ਤਰੀਕ ਦੇ ਵਿੱਚ ਉਹ ਸਟੇਟਸ ਆਸਟ੍ਰੇਲੀਆ ਨਹੀਂ ਦਿੰਦਾ। ਸੋ ਇਹ ਮਾਈਗ੍ਰੇਸ਼ਨ ਦੇ ਲਾਅ ਹੈਗੇ ਨੇ, ਉਹ ਚੱਲ ਖੈਰ ਉਹਨਾਂ 'ਤੇ ਆਪਾਂ ਕੀ ਗੱਲ ਕਰਨੀ ਹੈ, ਪਰ ਮੁੱਕਦੀ ਜੀ ਗੱਲ, ਮੇਰਾ ਅੱਜ ਗੱਲ ਕਰਨ ਦਾ ਮਕਸਦ ਜਿਹੜਾ ਸੀਗਾ ਵਾਈਟ ਆਸਟ੍ਰੇਲੀਆ ਪੋਲਿਸੀ ਦੇ ਉੱਤੇ ਗੱਲ ਕਰਨ ਦਾ ਸੀਗਾ। ਹੋਪਫੁਲੀ ਕਿ ਤੁਹਾਨੂੰ ਉਹ ਸਮਝ ਆਈ ਹੋਵੇ, ਉਹਦਾ ਇਤਿਹਾਸ ਸਮਝ ਆਇਆ ਹੋਵੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਜਿੰਨੀ ਕੁ ਗੱਲ ਰੱਖਣੀ ਚਾਹੁੰਦੇ ਸੀ, ਅਤੇ ਤਾਂ ਕਿ ਅੱਗੇ ਚੱਲ ਕੇ ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ ਆਪਣਾ ਇਸੇ ਪੋਲਿਸੀ ਦੇ ਨਾਲ ਜੁੜੀਆਂ ਖਬਰਾਂ ਦੇ ਵਿੱਚ, ਤਾਂ ਤੁਹਾਨੂੰ ਉਹਦੀ ਰੈਫਰੈਂਸ ਪਤਾ ਹੋਵੇ। ਇਸ ਕਰਕੇ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤਾਂ, ਧੰਨਵਾਦ, ਰੱਖੋ ਸਿਹਤਾਂ ਦਾ ਖਿਆਲ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਇਸ ਟਾਈਮ ਸਮਾਂ ਹੋ ਚੁੱਕਾ ਗੌਤਮ ਜੀ ਦੇ ਨਾਲ ਗੱਲਬਾਤ ਕਰਨ ਦਾ। ਅੱਜ 22 ਤਰੀਕ ਜੁਲਾਈ ਦਾ ਮਹੀਨਾ, ਬੁੱਧਵਾਰ ਦਾ ਦਿਨ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਰਣਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਖਬਰਾਂ ਅੱਜ ਦੇ ਦਿਨ ਵੀ ਕਾਫੀ ਅਹਿਮ ਨੇ, ਪਰ ਉਸ ਕਿਸਮ ਦੀਆਂ ਖਬਰਾਂ ਨਹੀਂ ਨੇ ਜਿਵੇਂ ABC ਤੇ ਬਾਨਵੀ ਜੋਇਸ ਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਪੌਲਿਨ ਹੈਨਸਨ ਬਾਰੇ ਕੀ ਕਹਿਣਾ, ਤਾਂ ਉਹ ਕਹਿੰਦੇ ਨੇ ਸ਼ਟ ਅਪ, ਤੇ ਫਿਰ ਬਾਅਦ ਚ ਕਹਿੰਦੇ ਮੈਂ ਆਪਣੇ ਕੁੱਤੇ ਨੂੰ ਕਹਿ ਰਿਹਾ ਸੀ। ਖੈਰ ਉਹ ਵੀ ਖਬਰਾਂ ਹੈਗੀਆਂ ਨੇ, ਉਸ ਤਰ੍ਹਾਂ ਦੀਆਂ ਵੀ ਖਬਰਾਂ ਨੇ। ਔਰ ਆਸਟ੍ਰੇਲੀਆ ਦੇ ਵਿੱਚ ਕੁਝ ਬਦਲਾਅ ਵੀ ਹੋ ਸਕਦੇ ਨੇ ਆਉਣ ਵਾਲੇ ਸਾਲਾਂ ਚ, ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਮੈਡੀਕੇਅਰ ਦੇ ਅੰਦਰ ਦੰਦਾਂ ਦਾ ਟ੍ਰੀਟਮੈਂਟ ਵੀ ਹੋਣਾ ਚਾਹੀਦਾ, ਯਾਨੀ ਡੈਂਟਿਸਟ ਦਾ ਖਰਚਾ ਵੀ ਹੋਣਾ ਚਾਹੀਦਾ, ਤਾਂ ਉਸ ਬਾਰੇ ਲੇਬਰ ਵਿਚਾਰ ਕਰ ਰਹੀ ਹੈ। ਘਬਰਾਓ ਨਾ, ਇਸ ਹਫਤੇ ਬੈਠਕ ਹੋਣੀ ਹੈ, ਉਹ ਬੈਠਕ ਦਾ ਵੀ ਬਿਓਰਾ ਦੇਵਾਂਗੇ। ਤੇ ਵਿਕਟੋਰੀਆ ਦੇ ਵਿੱਚ ਇੱਕ ਐਸਾ ਵੀ ਸਕੂਲ ਹੈ ਜਿਹੜਾ ਬੱਚਿਆਂ ਦੇ ਟੋਇਲਟ ਜਾਣ ਦੇ ਉੱਤੇ ਨਿਗਾਹ ਰੱਖ ਰਿਹਾ ਵੀ ਕਿੰਨੇ ਮਿੰਟ ਟੋਇਲਟ ਚ ਬਿਤਾਉਂਦੇ ਨੇ। ਭਾਰਤ ਦੇ ਵਿੱਚ ਨੌਜਵਾਨਾਂ ਦਾ ਪ੍ਰਦਰਸ਼ਨ ਹੈ ਜਿੱਥੇ ਨੌਜਵਾਨਾਂ ਦੇ ਉੱਤੇ ਸਰਕਾਰ ਕੋਈ ਨਿਗਾਹ ਹੀ ਨਹੀਂ ਰੱਖ ਰਹੀ, ਬਸ ਇਸ ਤਰੀਕੇ ਦੇ ਨਾਲ ਨਿਗਾਹ ਰੱਖ ਰਹੀ ਹੈ ਕਿ ਕਿਵੇਂ ਨਾ ਕਿਵੇਂ ਕੁੱਟ ਦਿੱਤਾ ਜਾਵੇ। ਔਰ ਪ੍ਰਧਾਨ ਮੰਤਰੀ ਮੋਦੀ ਇਹ ਕਹਿ ਦਿੰਦੇ ਨੇ ਕਿ ਇਹ ਮਹਾਪਾਪ ਹੈ, ਪਰ ਇਸ ਦੇ ਉੱਤੇ ਕੋਈ ਖਾਸ ਬਦਲਾਅ ਜਿਹੜਾ ਸਰਕਾਰ ਦੀ ਜਿਹੜੀ ਸੋਚ ਦੇ ਵਿੱਚ ਉਹ ਨਜ਼ਰ ਨਹੀਂ ਆਉਂਦਾ। ਹੁਣ ਤਾਂ ਸਾਰੇ ਪਾਸੇ ਧਰਨੇ ਪ੍ਰਦਰਸ਼ਨ ਹੋਣ ਲੱਗ ਪਏ ਨੇ। ਇੱਕ ਪਾਸੇ ਪੰਜਾਬ ਹਰਿਆਣੇ ਦੀਆਂ ਸਰਹੱਦਾਂ ਦੇ ਉੱਤੇ ਧਰਨਾ ਚੱਲ ਰਿਹਾ, ਦਿੱਲੀ ਦੇ ਵਿੱਚ ਨੌਜਵਾਨਾਂ ਦਾ ਚੱਲ ਰਿਹਾ, ਉੱਤਰ ਪ੍ਰਦੇਸ਼ ਦੇ ਵਿੱਚ ਡਾਕਟਰਾਂ ਦਾ ਚੱਲ ਪਿਆ। ਕੀ ਨੇ ਇਹ ਧਰਨੇ ਪ੍ਰਦਰਸ਼ਨ, ਇਹਨਾਂ ਦੀਆਂ ਖਬਰਾਂ ਵੀ ਅੱਗੇ ਚੱਲ ਕੇ ਸਾਂਝੀਆਂ ਕਰਦੇ ਹਾਂ। ਪਰ ਆਓ ਸਭ ਤੋਂ ਪਹਿਲਾਂ, ਹੁਣ ਜਦੋਂ ਪ੍ਰਦਰਸ਼ਨਾਂ ਦੀ ਗੱਲ ਕੀਤੀ ਹੋਏ ਤਾਂ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਇਜ਼ਰਾਈਲ ਦੇ ਨਾਲ ਜੁੜੀ ਖਬਰ। ਚੋਣਾਂ ਵਾਲੇ ਵਰੇ ਦੇ ਵਿੱਚ ਜੇਕਰ ਕਿਸੇ ਦੇਸ਼ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਹੋਣ ਤਾਂ ਉਹ ਆਪਣੇ ਆਪ ਦੇ ਵਿੱਚ ਕਾਫੀ ਚਿੰਤਾਜਨਕ ਖਬਰ ਹੁੰਦੀ ਹੈ। ਹਾਂ, ਨਾਰਥ ਕੋਰੀਆ, ਇਰਾਨ, ਚੀਨ ਵਰਗੇ ਦੇਸ਼ਾਂ ਦੇ ਵਿੱਚ ਇਹ ਗੱਲ ਨਹੀਂ ਕਹੀ ਜਾ ਸਕਦੀ ਕਿਉਂਕਿ ਇੱਥੇ ਚੋਣਾਂ ਹੀ ਨਹੀਂ ਹੁੰਦੀਆਂ, ਪਰ ਇਜ਼ਰਾਈਲ ਜਿੱਥੇ ਇਸ ਵਕਤ ਹੁਣ ਦੁਨੀਆਂ ਭਰ ਦੀਆਂ ਨਿਗਾਹਾਂ ਦੇ ਉੱਤੇ ਹੈ, ਔਰ ਇੱਕ ਤਰੀਕੇ ਦੇ ਨਾਲ ਹਰ ਇੱਕ ਖਬਰ ਜਿਹੜੀ ਹੈ ਇਜ਼ਰਾਈਲ ਦੀ ਇਸ ਵਕਤ ਕੌਮਾਂਤਰੀ ਸੁਰਖੀਆਂ ਦਾ ਵਿਸ਼ਾ ਬਣ ਰਹੀ ਹੈ। ਇੱਕ ਵਿਦਿਆਰਥੀ ਦੀ ਗ੍ਰਿਫਤਾਰੀ ਕੀ ਹੋਈ ਕਿ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਅੰਦੋਲਨ ਸ਼ੁਰੂ ਹੋ ਗਿਆ। ਸੋਮਵਾਰ 20 ਜੁਲਾਈ ਦੀ ਰਾਤ ਹਰਦੀ ਨਾਮ ਦਾ ਇੱਕ ਅਲਟਰਾ ਆਰਥੋਡਾਕਸ ਭਾਈਚਾਰਾ ਜਿਹੜਾ ਸੀ ਉਹ ਇਜ਼ਰਾਈਲ ਦੀ ਮਿਲਟਰੀ ਜੇਲ੍ਹਾਂ ਦੇ ਬਾਹਰ ਇਕੱਠੇ ਹੋ ਗਏ, ਤੇ ਭਾਈਚਾਰੇ ਦੀ ਤਰਫ ਤੋਂ ਜਿਹੜਾ ਤੇਲ ਅਵੀਵ ਇੱਥੇ ਦੇ ਪ੍ਰਮੁੱਖ ਸ਼ਹਿਰ ਹੈ ਇਜ਼ਰਾਈਲ ਦਾ, ਉੱਥੇ ਅਟਾਰਨੀ ਜਨਰਲ ਦੇ ਘਰ ਦੇ ਬਾਹਰ ਵੀ ਜਮ੍ਹਾਂ ਹੋ ਗਏ। ਫੌਜ ਦੇ ਵਿੱਚ ਭਰਤੀ ਤੋਂ ਬਚਨ ਦਾ ਦੋਸ਼ ਹਾਲੀਆ ਦਿਨਾਂ ਦੇ ਵਿੱਚ ਇੱਕ ਵਿਦਿਆਰਥੀ ਦੇ ਉੱਤੇ ਲੱਗਿਆ ਸੀ, ਤੇ ਅਸਲ ਦੇ ਵਿੱਚ ਉੱਥੇ ਭਰਤੀ ਕੀਤੀ ਜਾਂਦੀ ਹੈ ਫੌਜ ਦੇ ਵਿੱਚ ਜਿਹੜੇ ਨੌਜਵਾਨ ਵਿਦਿਆਰਥੀ ਹੁੰਦੇ ਨੇ, ਪਰ ਉਸ ਹਰਦੀ ਭਾਈਚਾਰੇ ਦੇ ਨੌਜਵਾਨ ਲੜਕੇ ਦੇ ਉੱਤੇ ਜਦੋਂ ਇਹ ਦੋਸ਼ ਲੱਗਿਆ ਤੇ ਫਿਰ ਉਸ ਤੋਂ ਬਾਅਦ ਹਰਦੀ ਭਾਈਚਾਰਾ ਪੂਰੀ ਤਰ੍ਹਾਂ ਦੇ ਨਾਲ ਖਫਾ ਹੋ ਗਿਆ। ਇਸ ਵਕਤ ਮੌਜੂਦਾ ਸਰਕਾਰ ਤੋਂ ਅਟਾਰਨੀ ਜਨਰਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ, ਜੇਲ੍ਹ ਦੇ ਬਾਹਰ ਪ੍ਰਦਰਸ਼ਨ, ਜੇਲ੍ਹ ਮਿਲਟਰੀ ਜੇਲ੍ਹ ਹੈ, ਇੱਥੇ ਮਿਲਟਰੀ ਦਾ ਇੱਕ ਬੇਸ ਹੈ, ਔਰ ਚਾਰੋਂ ਪਾਸੇ ਬਾੜ ਜਿਹੜੀ ਲੱਗੀ ਹੋਈ ਹੈ ਉਸਨੂੰ ਤੋੜ ਦਿੱਤਾ ਗਿਆ। ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਪਹਿਲਾਂ ਵੀ ਇਜ਼ਰਾਈਲ ਦੇ ਅੰਦਰ ਪ੍ਰਦਰਸ਼ਨ ਹੋਏ ਨੇ, ਪਰ ਉਹ ਅਲੱਗ ਅਲੱਗ ਮਸਲਿਆਂ ਤੇ ਨੇ। ਬਹਿਰਾਲ ਦੇਸ਼ ਭਰ ਦੇ ਵਿੱਚ ਅਲੱਗ ਅਲੱਗ ਮਸਲਿਆਂ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨ ਜਿਹੜੇ ਨੇ ਉਹ ਮੌਜੂਦਾ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਕਾਬਲੀਅਤ ਔਰ ਉਹਨਾਂ ਦੀ ਲੋਕਪ੍ਰਿਯਤਾ ਦੇ ਉੱਤੇ ਸਵਾਲ ਖੜੇ ਕਰ ਰਹੇ ਨੇ। ਪਿਛਲੇ ਹਫ਼ਤਿਆਂ ਦੇ ਦਰਮਿਆਨ ਪ੍ਰਦਰਸ਼ਨਾਂ ਦੀ ਜਿਹੜੀ ਖ਼ਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਉਹ ਪ੍ਰਦਰਸ਼ਨ ਉੱਥੇ ਦੇਸ਼ ਦੇ ਵਿੱਚ ਜਿਹੜੇ ਇਹ ਇਲਜ਼ਾਮ ਲੱਗ ਰਹੇ ਸੀ ਕਿ ਦੂਜੇ ਦੇਸ਼ਾਂ ਦੇ ਉੱਤੇ ਹਮਲੇ ਕਰਕੇ ਇਜ਼ਰਾਈਲ ਨੇ ਆਪਣੇ ਦੇਸ਼ ਦੀ ਆਰਥਿਕਤਾ ਨੂੰ ਕਮਜ਼ੋਰ ਕਰ ਲਿਆ, ਉਸ ਦੇ ਨਾਲ ਜੁੜੇ ਹੋਏ ਸੀ। ਹਾਲ ਫਿਲਹਾਲ ਇਜ਼ਰਾਈਲ ਦੇ ਵਿੱਚ ਇਸ ਸਾਲ ਜਿਹੜੀਆਂ ਚੋਣਾਂ ਹੋਣੀਆਂ ਨੇ ਉਸ ਦੇ ਵਿੱਚ ਨੇਤਨਯਾਹੂ ਦੀ ਪਾਰਟੀ ਕੋਈ ਵਧੀਆ ਪ੍ਰਦਰਸ਼ਨ ਕਰਦੀ ਹੋਈ ਨਜ਼ਰ ਨਹੀਂ ਆ ਰਹੀ। ਜਿੰਨੇ ਵੀ ਸਰਵੇਖਣ ਸਾਹਮਣੇ ਆ ਰਹੇ ਨੇ ਉਸ ਦੇ ਵਿੱਚ ਨੇਤਨਯਾਹੂ ਦੀ ਪਾਰਟੀ ਜਿਹੜੀ ਉਹ ਯਾਰਡ ਲਿਪਿਡ ਦੀ ਪਾਰਟੀ ਤੋਂ ਪਛੜਦੀ ਨਜ਼ਰ ਆਉਂਦੀ ਹੈ। ਉੱਥੇ ਇਰਾਨ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ। ਇਰਾਨ ਦੇ ਸੁਪਰੀਮ ਨੇਤਾ ਮੁਸਤਫਾ ਖਾਮਨੇਈ ਇਸ ਸਮੇਂ ਇਰਾਨ ਦੇ ਵਿੱਚ ਹੀ ਮੌਜੂਦ ਨਹੀਂ ਨੇ। ਕਦੇ ਕੋਈ ਕਹਿੰਦਾ ਹੈ ਕਿ ਉਹ ਜ਼ਿੰਦਾ ਨਹੀਂ ਨੇ, ਕਦੇ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਹਾਲਤ ਠੀਕ ਨਹੀਂ ਹੈ, ਪਰ ਹੁਣ ਸਾਊਦੀ ਨਿਊਜ਼ ਚੈਨਲ ਅਲ ਅਦਬ ਨੇ ਇੱਕ ਇਜ਼ਰਾਈਲੀ ਸੁਰੱਖਿਆ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਖਬਰ ਸਾਂਝੀ ਕੀਤੀ ਹੈ। ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ ਦੇ ਨਵੇਂ ਮੁਖੀ ਅਹਿਮਦ ਵਹੀਦੀ ਜਿਹੜੇ ਨੇ ਉਹ ਥੋਪੇ ਜਾ ਉਹਨਾਂ ਨੂੰ ਬਣਾਇਆ ਜਾ ਸਕਦਾ, ਔਰ ਇਸ ਦਾਅਵੇ ਦੇ ਨਾਲ ਈਰਾਨ ਦੇ ਵਾਲੇ ਪਾਸਿਓਂ ਹਾਲੇ ਤੱਕ ਕੋਈ ਵੀ ਸਪਸ਼ਟੀਕਰਨ ਸਾਹਮਣੇ ਨਹੀਂ ਆਇਆ। ਈਰਾਨ ਦੇ ਅੰਦਰ ਡੂੰਘੇ ਸਿਆਸੀ ਮਤਭੇਦ ਤਾਂ ਪੈਦਾ ਹੋ ਹੀ ਹੋਏ ਨੇ, ਇਸ ਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ। ਜਦੋਂ ਤੋਂ ਆਯਤੁੱਲਾ ਅਲੀ ਖਾਮਨੇਈ ਦੀ ਮੌਤ ਹੋਈ ਹੈ, ਉਸ ਤੋਂ ਬਾਅਦ ਜਿਹੜੇ ਈਰਾਨ ਦੇ ਰਾਸ਼ਟਰਪਤੀ ਨੇ ਮੌਜੂਦ ਪੇਜ਼ਿਸ਼ਕੀਆਂ, ਉਹ ਮੁਸਤਫਾ ਖਾਮਨੇਈ ਦੇ ਨਾਲ ਕਿੰਨੇ ਕੁ ਸਹਿਮਤ ਨੇ ਕਿੰਨੇ ਕੁ ਨਹੀਂ, ਇਹ ਨਹੀਂ ਕਿਹਾ ਜਾ ਸਕਦਾ। ਵੈਸੇ ਮੁਸਤਫਾ ਖਾਮਨੇਈ ਹੈ ਕਿੱਥੇ ਨੇ ਇਹ ਵੀ ਨਹੀਂ ਪਤਾ। ਉਧਰ ਡੋਨਾਲਡ ਟਰੰਪ ਨੇ ਪਿਛਲੇ ਹਫਤੇ ਦਾਅਵਾ ਕੀਤਾ ਸੀ ਕਿ ਮੁਸਤਫਾ ਖਾਮਨੇਈ ਜਿਹੜੇ ਨੇ ਉਹ 90% ਖਤਮ ਹੋ ਚੁੱਕੇ ਨੇ, ਹਾਲਾਂਕਿ ਟਰੰਪ ਨੇ ਵੀ ਆਪਣੇ ਦਾਅਵੇ ਦੀ ਹਮਾਇਤ ਦੇ ਵਿੱਚ ਕੋਈ ਸਬੂਤ ਜਨਤਕ ਨਹੀਂ ਸੀ ਕੀਤਾ। ਪਰ ਟਰੰਪ ਨੇ ਕਿਹਾ ਹੈ ਕਿ ਹਾਲੀਆ ਦਿਨਾਂ ਦੇ ਵਿੱਚ ਅਮਰੀਕਾ ਤੇ ਇਜ਼ਰਾਈਲ ਦੇ ਹਮਲਿਆਂ ਤੋਂ ਬਾਅਦ ਈਰਾਨ ਦੀਆਂ ਫੌਜੀ ਸਮਰੱਥਾਵਾਂ ਨੂੰ ਤਾਂ ਨੁਕਸਾਨ ਹੋਇਆ ਹੀ ਹੈ, ਬਲਕਿ ਮੁਸਤਫਾ ਖਾਮਨੇਈ ਜਿਨ੍ਹਾਂ ਨੂੰ ਆਪਣੇ ਪਿਤਾ ਆਯਤੁੱਲਾ ਅਲੀ ਖਾਮਨੇਈ ਦਾ ਉੱਤਰਾਧਿਕਾਰੀ ਮੰਨਿਆ ਜਾ ਰਿਹਾ ਸੀ, ਉਹ ਹੁਣ ਇੰਨੇ ਜ਼ਿਆਦਾ ਬਿਮਾਰ ਨੇ ਕਿ ਉਹ ਜਨਤਕ ਰੂਪ ਤੇ ਸਾਹਮਣੇ ਨਹੀਂ ਆ ਰਹੇ, ਬਲਕਿ ਆਪਣੇ ਪਿਤਾ ਦੇ ਜਨਾਜ਼ੇ ਤੇ ਵੀ ਉਹ ਸਾਹਮਣੇ ਨਹੀਂ ਸੀ ਆਏ। ਉੱਥੇ ਈਰਾਨ ਨੇ ਕੱਲ ਤੜਕੇ ਹਰਮੂਜ਼ ਸਟ੍ਰੇਟ ਦੇ ਵਿੱਚ ਤੇਲ ਟੈਂਕਰ ਦੇ ਉੱਤੇ ਹਮਲਾ ਕੀਤਾ, ਜਿਸ ਕਾਰਨ ਅਮਲੇ ਨੂੰ ਜਹਾਜ਼ ਛੱਡਣਾ ਪਿਆ। ਦੂਸਰੇ ਪਾਸੇ ਅਮਰੀਕਾ ਵੱਲੋਂ ਈਰਾਨ ਦੇ ਉੱਤੇ ਲਗਾਤਾਰ ਹਵਾਈ ਹਮਲੇ ਕੀਤੇ ਗਏ, 10 ਰਾਤਾਂ ਤੋਂ ਅਮਰੀਕਾ ਦੇ ਹਵਾਈ ਹਮਲੇ ਜਾਰੀ ਨੇ। ਤਹਿਰਾਨ ਦੇ ਵਿੱਚ ਹਰਮੂਜ਼ ਸਟ੍ਰੇਟ ਦੇ ਉੱਤੇ ਕੰਟਰੋਲ ਲੈਣ ਦਾ ਜਿਹੜਾ ਤਹਿਰਾਨ ਦੀ ਤਰਫ ਤੋਂ ਉਹ ਆਪਣਾ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਤੇ ਅਮਰੀਕਾ ਤੇ ਈਰਾਨ ਦੇ ਵਿਚਕਾਰ ਪਿਛਲੇ ਮਹੀਨੇ ਤੋਂ ਜਿਹੜਾ ਆਰਜ਼ੀ ਸਮਝੌਤਾ ਟੁੱਟ ਚੁੱਕਿਆ, ਉਸ ਤੋਂ ਬਾਅਦ ਹਰਮੂਜ਼ ਸਟ੍ਰੇਟ ਦੇ ਵਿੱਚ ਹਾਲ ਫਿਲਹਾਲ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਆਵਾਜਾਈ ਉਹ ਠੱਪ ਹੋਈ ਪਈ ਹੈ। ਕਿਹੜੇ ਜਹਾਜ਼ ਨੇ ਜਿਹੜੇ ਉੱਥੋਂ ਗੁਜ਼ਰ ਰਹੇ ਨੇ ਔਰ ਜਿਨ੍ਹਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ, ਇਹਨਾਂ ਦੀਆਂ ਕੋਈ ਸੁਤੰਤਰ ਰਿਪੋਰਟਾਂ ਦੇ ਹਵਾਲੇ ਦੇ ਨਾਲ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਉਧਰ ਅਮਰੀਕਾ ਤੇ ਈਰਾਨ ਵਿਚਕਾਰ ਜੰਗਬੰਦੀ ਦੇ ਹੋਏ ਅੰਤਰਿਮ ਸਮਝੌਤੇ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਹੁਣ ਈਰਾਨ ਦੇ ਸਿਖਰਲੇ ਅਧਿਕਾਰੀਆਂ ਨੇ ਪਾਕਿਸਤਾਨ ਦੇ ਵਿੱਚ ਵਿਚੋਲਿਆਂ ਦੇ ਨਾਲ ਇੱਕ ਵਾਰ ਫਿਰ ਤੋਂ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਈਰਾਨ ਦੇ ਗ੍ਰਹਿ ਮੰਤਰੀ ਸਿਕੰਦਰ ਮੋਮਨੀ ਨੇ ਪਾਕਿਸਤਾਨ ਦੇ ਫੌਜ ਪ੍ਰਮੁੱਖ ਫੀਲਡ ਮਾਰਸ਼ਲ ਆਸਿਮ ਮਨੀਰ ਦੇ ਨਾਲ ਮੁਲਾਕਾਤ ਕੀਤੀ ਹੈ। ਮੋਮਨੀ ਨੇ ਇਸ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਨਾਲ ਵੀ ਮੁਲਾਕਾਤ ਕੀਤੀ। ਪਾਕਿਸਤਾਨ ਵੱਲੋਂ ਅਮਰੀਕਾ ਤੇ ਈਰਾਨ ਨੂੰ ਗੱਲਬਾਤ ਦੇ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਹੈ ਕਿ ਅਮਰੀਕਾ ਈਰਾਨ ਦੇ ਨਾਲ ਗੱਲਬਾਤ ਦੇ ਲਈ ਤਿਆਰ ਤਾਂ ਹੈ, ਪਰ ਗੱਲਬਾਤ ਇਸ ਵਾਰ ਠੋਸ ਹੋਣੀ ਚਾਹੀਦੀ ਹੈ। ਉੱਥੇ ਹੋਰਨਾ ਦੂਜੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ, ਤੇ ਇਹ ਖਬਰ ਅਫਗਾਨਿਸਤਾਨ ਤੋਂ, ਜਿੱਥੇ ਅਫਗਾਨਿਸਤਾਨ ਦੇ ਨੂਰਿਸਤਾਨ ਸੂਬੇ ਦੇ ਪਾਰੂਨ ਸ਼ਹਿਰ ਦੇ ਵਿੱਚ ਆਏ ਭਿਆਨਕ ਹੜ੍ਹਾਂ ਦੇ ਚੱਲਦਿਆਂ ਘੱਟੋ ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ, 80 ਤੋਂ ਵੱਧ ਲੋਕ ਜ਼ਖਮੀ ਹੋਏ ਦੱਸੇ ਗਏ ਨੇ। ਪਹਾੜੀ ਖੇਤਰ ਤੇ ਸੀਮਤ ਸੜਕ ਹੋਣ ਕਾਰਨ ਇੱਥੇ ਪਹੁੰਚ ਮਾਰਗ ਜਿਹੜੇ ਨੇ ਉਹ ਨਹੀਂ ਪਹੁੰਚ ਪਾ ਰਹੇ, ਔਰ ਇਸ ਕਰਕੇ ਬਚਾਅ ਕਾਰਜਾਂ ਦੇ ਵਿੱਚ ਵੀ ਦੇਰੀ ਹੋਈ ਹੈ। ਤਾਲਿਬਾਨ ਦੇ ਅਧਿਕਾਰੀਆਂ ਦੇ ਦੁਆਰਾ ਜਾਰੀ ਇੱਕ ਬਿਆਨ ਦੇ ਵਿੱਚ ਦੱਸਿਆ ਗਿਆ ਖਾਮਾ ਨਿਊਜ਼ ਏਜੰਸੀ ਨੂੰ ਕਿ 100 ਤੋਂ ਵਧੇਰੇ ਲੋਕ ਹਾਲੇ ਵੀ ਲਾਪਤਾ ਨੇ। ਅਧਿਕਾਰੀਆਂ ਨੂੰ ਡਰ ਹੈ ਕਿ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਬਚਾਅ ਟੀਮਾਂ ਨੂੰ ਕਾਫੀ ਦੇਰੀ ਹੋ ਰਹੀ ਹੈ। ਤਾਲਿਬਾਨ ਦੇ ਦੁਆਰਾ ਚਲਾਈ ਜਾਂਦੀ ਕੌਮੀ ਆਫਤ ਪ੍ਰਬੰਧਨ ਅਥਾਰਟੀ ਨੇ ਇਹ ਵੀ ਕਿਹਾ ਹੈ ਕਿ ਭਾਰੀ ਹੜ੍ਹਾਂ ਦੇ ਚੱਲਦਿਆਂ ਨੂਰਿਸਤਾਨ ਦੇ ਕਈ ਹੋਰ ਖੇਤਰ ਵੀ ਪ੍ਰਭਾਵਿਤ ਹੋਏ ਨੇ, ਕੱਲਾ ਪਾਰੂਨ ਸ਼ਹਿਰ ਹੀ ਪ੍ਰਭਾਵਿਤ ਨਹੀਂ ਹੋਇਆ। ਜਾਨ ਮਾਲ ਦਾ ਕਿੰਨਾ ਨੁਕਸਾਨ ਹੋਇਆ ਇਸ ਦਾ ਹਾਲੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਉੱਥੇ ਹੀ ਭਾਰਤ ਵਾਲੇ ਪਾਸਿਓਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਸਾਊਦੀ ਅਰਬ ਦਾ ਦੌਰਾ ਕੀਤਾ ਤੇ ਵਿਦੇਸ਼ ਮੰਤਰੀ ਸ਼ਹਿਜ਼ਾਦੇ ਫੈਸਲ ਬਿਨ ਫਰਹਾਨ ਦੇ ਨਾਲ ਊਰਜਾ ਸੁਰੱਖਿਆ ਤੇ ਸਮੁੰਦਰੀ ਲਾਂਘਿਆਂ ਦੀ ਸੁਰੱਖਿਆ ਨੂੰ ਲੈ ਕੇ ਚਰਚਾ ਕੀਤੀ। ਇਹ ਦੌਰਾ ਮੱਧ ਪੂਰਬ ਦੇ ਵਿੱਚ ਫੈਲੇ ਹੋਏ ਤਣਾਅ ਦੇ ਕਾਰਨ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੈ। ਅਮਰੀਕਾ ਤੇ ਈਰਾਨ ਦੇ ਵਿਚਕਾਰ ਜਾਰੀ ਟਕਰਾਅ ਤੋਂ ਬਾਅਦ ਪ੍ਰਮੁੱਖ ਸਮੁੰਦਰੀ ਮਾਰਗਾਂ, ਤੇਲ ਦੀ ਸਪਲਾਈ ਵਾਲੇ ਜਿਹੜੇ ਜਹਾਜ਼ ਸੀ ਉਹਨਾਂ ਦੇ ਵਿੱਚ ਆਈਆਂ ਰੁਕਾਵਟਾਂ ਤੋਂ ਬਾਅਦ ਨਾ ਸਿਰਫ ਸਾਊਦੀ ਅਰਬ ਦਾ ਨੁਕਸਾਨ ਹੋਇਆ, ਭਾਰਤ ਦਾ ਤਾਂ ਨੁਕਸਾਨ ਹੋਇਆ ਹੀ ਹੈ। ਸਾਊਦੀ ਦੇ ਵਿਦੇਸ਼ ਮੰਤਰਾਲੇ ਦੇ ਮੁਤਾਬਕ ਡਬਾਲ ਨੇ ਰਿਆਦ ਸ਼ਹਿਰ ਦੇ ਵਿੱਚ ਸੋਮਵਾਰ ਦੇ ਦਿਨ ਸ਼ਹਿਜ਼ਾਦੇ ਫੈਜ਼ਲ ਦੇ ਨਾਲ ਮੁਲਾਕਾਤ ਕਰਕੇ ਦੋਹਾਂ ਧਿਰਾਂ ਦੀ ਤਰਫ ਤੋਂ ਇਸ ਮਾਮਲੇ ਦੀ ਨਜ਼ਰਸਾਨੀ ਕਰਨ ਨੂੰ ਲੈ ਕੇ ਚਰਚਾ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਸਾਊਦੀ ਦੇ ਰਾਜਨੀਤਿਕ ਮਾਮਲਿਆਂ ਦੇ ਡਿਪਟੀ ਮੰਤਰੀ ਅਲ ਸਾਤੀ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਸੀ, ਔਰ ਜ਼ਿਕਰਯੋਗ ਹੈ ਕਿ ਯਮਨ ਦੇ ਵਿੱਚ ਈਰਾਨ ਦੀ ਹਮਾਇਤ ਪ੍ਰਾਪਤ ਹੂਤੀ ਬਾਗੀਆਂ ਨੇ ਸਾਊਦੀ ਅਰਬ ਤੇ ਸਮੁੰਦਰੀ ਰੋਕਾਂ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹਨਾਂ ਕਿਹਾ ਸੀ ਕਿ ਉਹ ਯਮਨ ਦੇ ਹੂਤੀ ਕਬਜ਼ੇ ਵਾਲੇ ਖੇਤਰਾਂ ਦੇ ਵਿੱਚ ਬੰਦਰਗਾਹਾਂ ਤੇ ਹਵਾਈ ਅੱਡਿਆਂ ਦੀ ਸਾਊਦੀ ਵੱਲੋਂ ਕੀਤੀ ਗਈ ਘੇਰਾਬੰਦੀ ਦੇ ਵਿਰੋਧ ਦੇ ਵਿੱਚ ਬਾਬ ਅਲ ਮੰਦੇਬ ਜਲ ਮਾਰਗ ਹੈ ਜਿਹੜਾ, ਉਸ ਦੇ ਵਿੱਚ ਸਾਊਦੀ ਜਹਾਜ਼ਾਂ ਨੂੰ ਰੋਕਣਗੇ। ਅਜਿਹੇ ਦੇ ਵਿੱਚ ਡੋਵਾਲ ਦਾ ਸਾਊਦੀ ਅਰਬ ਦਾ ਦੌਰਾ ਹੋਰ ਵੀ ਅਹਿਮ ਹੋ ਗਿਆ। ਹਾਲਾਂਕਿ ਭਾਰਤ ਨੇ ਜਦੋਂ ਤੋਂ ਮੋਦੀ ਸਰਕਾਰ ਆਈ ਉਦੋਂ ਤੋਂ ਹੁਤੀ ਬਾਗੀਆਂ ਦੇ ਉੱਤੇ ਕਦੇ ਵੀ ਅੱਜ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਮੰਨਿਆ ਜਾਂਦਾ ਹੈ ਕਿ ਜਿਹੜੇ ਹੁਤੀ ਬਾਗੀ ਨੇ ਉਹਨਾਂ ਨੂੰ ਯਮਨ ਦੇ ਵਿੱਚ ਈਰਾਨ ਦੀ ਹਮਾਇਤ ਦੇ ਨਾਲ ਸਥਾਪਿਤ ਕੀਤਾ ਗਿਆ। ਈਰਾਨ ਦੀ ਸਰਕਾਰ ਉਹਨਾਂ ਨੂੰ ਜਿਹੜਾ ਵਿੱਤੀ ਤੇ ਹਥਿਆਰਾਂ ਦੀ ਮਦਦ ਦਿੰਦੀ ਹੈ, ਔਰ ਕਦੇ ਵੀ ਭਾਰਤ ਨੇ ਇਸ ਮਸਲੇ ਦੇ ਉੱਤੇ ਖੁੱਲ ਕੇ ਆਪਣਾ ਕਦੇ ਕੋਈ ਬਿਆਨ ਨਹੀਂ ਦਿੱਤਾ। ਪਰ ਸਾਊਦੀ ਅਰਬ ਦੇ ਨਾਲ ਹੋਏ ਇਸ ਦੌਰੇ ਨੂੰ ਲੈ ਕੇ ਭਾਰਤ ਨੇ ਇੱਕ ਕਿਸਮ ਦਾ ਅਸਪਸ਼ਟ ਸੰਕੇਤ ਜਿਹੜਾ ਉਹ ਜ਼ਰੂਰ ਦਿੱਤਾ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਸੋਮਵਾਰ ਦੇ ਦਿਨ ਚਲੋ ਸੰਸਦ ਮਾਰਚ ਦੇ ਨਾਰੇ ਦੇ ਦਰਮਿਆਨ ਪੁਲਿਸ ਵੱਲੋਂ ਬੇਰਹਿਮੀ ਦੇ ਨਾਲ ਕੁੱਟੇ ਜਾਣ ਤੋਂ ਬਾਅਦ ਕਾਂਗਰਸ ਜਨਤਾ ਪਾਰਟੀ ਦੇ ਆਗੂ ਤੇ ਹਮਾਇਤੀ ਮੁੜ ਜੰਤਰ ਮੰਤਰ ਤੇ ਪਰਤ ਆਏ ਕੱਲ ਦੇ ਦਿਨ, ਔਰ ਇਸ ਮਸਲੇ ਦੇ ਲੈ ਕੇ ਸੰਸਦ ਦੇ ਅੰਦਰੋਂ ਤੇ ਸੰਸਦ ਦੇ ਬਾਹਰੋਂ ਵੀ ਗੂੰਜ ਦੁਨੀਆਂ ਭਰ ਦੇ ਵਿੱਚ ਸੁਣਾਈ ਦਿੱਤੀ। ਹੰਗਾਮੇ ਦੇ ਦਰਮਿਆਨ ਕੱਲ ਦੇ ਦਿਨ ਸੰਸਦ ਦੀ ਕਾਰਵਾਈ ਦੋਵੇਂ ਸਦਨ ਜਿਹੜੇ ਸੀ ਉਹ ਵਾਰ ਵਾਰ ਮੁਲਤਵੀ ਹੁੰਦੀ ਰਹੀ ਤੇ ਫਿਰ ਸਾਰੇ ਦਿਨ ਦੇ ਲਈ ਚੁੱਕ ਦਿੱਤੀ ਗਈ। ਹੁਣ ਤੱਕ 2 ਦਿਨ ਹੋ ਚੁੱਕੇ ਨੇ ਪਾਰਲੀਮੈਂਟ ਦੇ, ਔਰ ਕੋਈ ਵੀ ਦਿਨ ਜਿਹੜਾ ਉਹ ਸਾਰੂ ਨਹੀਂ ਗਿਆ। ਕਿਵੇਂ ਜਾ ਸਕਦਾ ਹੈ, ਜਿਸ ਕਿਸਮ ਦੇ ਹਾਲਾਤ ਭਾਰਤ ਦੇ ਵਿੱਚ ਇਸ ਵਕਤ ਬਣੇ ਹੋਏ ਨੇ, ਸਿਆਸੀ ਹਾਲਾਤ, ਨਹੀਂ ਲੱਗਦਾ ਕਿ ਮੌਨਸੂਨ ਸੈਸ਼ਨ ਕਿਸੇ ਵੀ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਇਸ ਵਾਰ ਕੁਝ ਖਾਸ ਖੱਟ ਕੇ ਲਿਆਏਗਾ, ਕੋਈ ਨਵਾਂ ਬਿੱਲ ਪਾਸ ਹੋ ਜਾਏਗਾ ਜਾਂ ਕੋਈ ਲੋਕ ਭਲਾਈ ਦਾ ਕੰਮ ਹੋ ਸਕੇਗਾ। ਪਾਰਲੀਮੈਂਟ ਨੂੰ ਅਕਸਰ ਲੋਕ ਭਲਾਈ ਦੇ ਕੰਮਾਂ ਦੇ ਲਈ ਹੀ ਇੱਕ ਲੋਕਤੰਤਰ ਦੇ ਮੰਦਰ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਹੈ, ਪਰ ਇਸ ਦਰਮਿਆਨ ਮੰਦਰ ਤੋਂ ਲੈ ਕੇ ਸੜਕਾਂ ਤੱਕ ਖਿੱਚ ਧੂ ਹੋ ਰਹੀ ਹੈ। ਉਧਰ ਦੱਸ ਦਈਏ ਕਿ ਬਹੁਤ ਸਾਰੀਆਂ ਖਬਰਾਂ ਨੇ ਇਸ ਮਾਮਲੇ ਦੇ ਨਾਲ ਜੁੜੀਆਂ, ਇੱਕ ਇੱਕ ਕਰਕੇ ਸ਼ੁਰੂ ਕਰਦੇ ਹਾਂ। ਸੋਨਮ ਵਾਂਗਚੂਕ ਨੂੰ ਦਿੱਲੀ ਹਾਈ ਕੋਰਟ ਨੇ ਨਿੱਜੀ ਹਸਪਤਾਲ ਦੇ ਵਿੱਚ ਸ਼ਿਫਟ ਕਰਨ ਦੀ ਇਜਾਜ਼ਤ ਦਿੱਤੀ ਹੈ। ਉਹਨਾਂ ਨੂੰ ਹੁਣ ਹਰਿਆਣਾ ਦੇ ਗੁਰੂਗ੍ਰਾਮ ਸਥਿਤ ਮੈਦਾਨਤਾ ਹਸਪਤਾਲ ਦੇ ਵਿੱਚ ਲਿਜਾਇਆ ਜਾਏਗਾ। ਹਾਲਾਂਕਿ ਵਾਂਗਚੂਕ ਦੀ ਹਾਲਤ ਇੰਨੀ ਗੰਭੀਰ ਹੈ ਕਿ ਉਹਨਾਂ ਦਾ ਹਸਪਤਾਲ ਸਫਦਰਜੰਗ ਤੋਂ ਮੈਦਾਨਤਾ ਸ਼ਿਫਟ ਕੀਤਾ ਜਾ ਰਿਹਾ। ਇਸ ਦੇ ਬਾਰੇ ਕੋਈ ਸਪਸ਼ਟ ਖਬਰਾਂ ਨਹੀਂ ਨੇ, ਪਰ ਵਾਂਗਚੂਕ ਨੂੰ ਇੱਕ ਐਂਬੂਲੈਂਸ ਦੇ ਵਿੱਚ ਮੈਦਾਨਤਾ ਹਸਪਤਾਲ ਸ਼ਿਫਟ ਕਰ ਦਿੱਤਾ ਗਿਆ। ਦੱਸ ਦਈਏ ਕਿ 28 ਜੂਨ ਤੋਂ ਹੀ ਜੰਤਰ ਮੰਤਰ ਦੇ ਉੱਤੇ ਭੁੱਖ ਹੜਤਾਲ ਤੇ ਬੈਠੇ ਸੋਨਮ ਵਾਂਗਚੂਕ ਨੂੰ ਹੁਣ ਕੁਝ ਖਾਣ ਪੀਣ ਨੂੰ ਦਿੱਤਾ ਜਾ ਰਿਹਾ ਜਾਂ ਨਹੀਂ, ਇਸ ਦੀਆਂ ਵੀ ਕੋਈ ਖਬਰਾਂ ਸਾਹਮਣੇ ਨਹੀਂ ਆਈਆਂ, ਕਿਉਂਕਿ ਹਸਪਤਾਲ ਦੇ ਵਿੱਚ ਉਹਨਾਂ ਨੂੰ ਸਖ਼ਤ ਪੁਲਿਸ ਪਹਿਰੇ ਦੇ ਹੇਠ ਰੱਖਿਆ ਜਾ ਰਿਹਾ। ਇਸ ਦਰਮਿਆਨ ਵਾਂਗਚੂਕ ਦੀ ਤਰਫ ਤੋਂ ਉਹਨਾਂ ਦੀ ਪਤਨੀ ਗੀਤਾਂਜਲੀ ਅੰਗਮੋ ਨੇ ਐਤਵਾਰ ਦੇ ਦਿਨ ਦਿੱਲੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਪਰ ਉਸ ਦਿਨ ਹਾਈ ਕੋਰਟ ਨੇ ਇਸ ਮਾਮਲੇ ਦੇ ਉੱਤੇ ਕੋਈ ਵੀ ਅੰਤਰਿਮ ਹੁਕਮ ਦੇਣ ਤੋਂ ਮਨਾ ਕਰ ਦਿੱਤਾ ਸੀ। ਸ਼ਨੀਵਾਰ ਦੀ ਸਵੇਰ ਪੁਲਿਸ ਉਹਨਾਂ ਨੂੰ ਜੰਤਰ ਮੰਤਰ ਤੋਂ ਚੁੱਕ ਕੇ ਸਫਦਰਜੰਗ ਹਸਪਤਾਲ ਭਰਤੀ ਕਰਵਾ ਗਈ ਸੀ, ਤੇ ਹੁਣ ਦਿੱਲੀ ਹਾਈ ਕੋਰਟ ਨੇ ਮੰਗਲਵਾਰ ਦੇ ਦਿਨ ਵਾਂਗਚੂਕ ਨੂੰ ਸਫਦਰਜੰਗ ਹਸਪਤਾਲ ਤੋਂ ਲੈ ਕੇ ਪ੍ਰਾਈਵੇਟ ਹਸਪਤਾਲ ਲੈ ਕੇ ਜਾਣ ਦਾ ਹੁਕਮ ਦਿੱਤਾ ਹੈ। ਵੈਸੇ ਸੋਨਮ ਵਾਂਗਚੂਕ ਹੀ ਨਹੀਂ, ਸੋਨਮ ਬਾਜਵਾ ਵੀ ਹੁਣ ਐਕਟਿਵ ਹੋ ਗਏ ਨੇ। ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਇਸ ਵਕਤ ਬੜੀ ਲੋੜ ਹੈ ਕਿ ਨੌਜਵਾਨਾਂ ਦੇ ਨਾਲ ਅਸੀਂ ਆਪਣੇ ਨੌਜਵਾਨਾਂ ਦੇ ਨਾਲ ਖੜੀਏ। ਇਹ ਸਾਡੇ ਦੇਸ਼ ਦੇ ਨੌਜਵਾਨਾਂ ਦੀ ਆਵਾਜ਼ ਹੈ, ਕੋਈ ਖਤਰਾ ਨਹੀਂ ਹੈ। ਉਹਨਾਂ ਨੂੰ ਸੁਣਨ ਦੀ ਥਾਂ ਦੇ ਉੱਤੇ ਸੋਟੀਆਂ ਦਾ ਇਸਤੇਮਾਲ ਨਾ ਕੀਤਾ ਜਾਵੇ। ਉਸ ਤੋਂ ਇਲਾਵਾ ਰੈਪਰ ਤੇ ਗਾਇਕ ਰਫਤਾਰ ਨੇ ਵੀ ਇੰਸਟਾਗ੍ਰਾਮ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ। ਇਸ ਤੋਂ ਪਹਿਲਾਂ ਪ੍ਰੀਟੀ ਜਿੰਟਾ ਨੇ ਸੋਨਮ ਵਾਂਗਚੂਕ ਦੇ ਹੱਕ ਦੇ ਵਿੱਚ ਇੱਕ ਪੋਸਟ ਲਿਖਦਿਆਂ ਲਿਖਿਆ ਕਿ ਤੁਹਾਨੂੰ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ ਹੋਏਗਾ, ਇਹ ਲੜਾਈ ਜਿੰਨੀ ਅਹਿਮ ਤੁਹਾਡੇ ਲਈ ਹੈ ਸਾਡੇ ਲਈ ਵੀ ਉਨੀ ਹੈ, ਪਰ ਭਾਰਤ ਦੇ ਸਟੂਡੈਂਟਸ ਤੇ ਨੌਜਵਾਨਾਂ ਦੇ ਭਵਿੱਖ ਦੇ ਲਈ ਤੁਸੀਂ ਲੜ ਰਹੇ ਹੋ, ਆਪਣੀ ਭੁੱਖ ਹੜਤਾਲ ਨੂੰ ਵੀ ਤੋੜ ਦਿਓ। ਦਲਜੀਤ ਦੋਸਾਂਝ ਦਾ ਵੀ ਇਸ ਵਕਤ ਇੱਕ ਸੁਨੇਹਾ ਜਿਹੜਾ ਸੀ ਉਹ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਸੀ। ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦੋਸਾਂਝ ਨੇ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਇੱਕ ਸਟੋਰੀ ਪਾਈ ਸੀ। ਉਹਨਾਂ ਨੇ ਲਿਖਿਆ ਕਿ ਕਿਸਾਨੀ ਦੀ ਪਿੱਠ ਦੇ ਉੱਤੇ ਜਿਹੜਾ ਪੰਜਾਬ ਉਸ ਵੇਲੇ ਡਟ ਗਿਆ ਸੀ, ਹੁਣ ਵੀ ਡਟਣ ਦੀ ਲੋੜ ਹੈ। ਦਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਤੇ ਦਿੱਲੀ ਚ ਚੱਲ ਰਹੇ ਵਿਦਿਆਰਥੀ ਅੰਦੋਲਨ ਦੀ ਹਮਾਇਤ ਕੀਤੀ ਹੈ। ਬੀਤੇ ਦਿਨੀ ਵਿਦਿਆਰਥੀਆਂ ਤੇ ਦਿੱਲੀ ਦੇ ਵਿੱਚ ਹੋਏ ਲਾਠੀਚਾਰਜ ਦੇ ਹਵਾਲੇ ਦੇ ਨਾਲ ਉਹਨਾਂ ਨੇ ਲਿਖਿਆ ਕਿ ਜੋ ਵੀ ਕੁਝ ਹੋਇਆ ਏਦਾਂ ਨਹੀਂ ਸੀ ਹੋਣਾ ਚਾਹੀਦਾ, ਬਹੁਤ ਮਾੜਾ ਹੈ। ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਵਿਦਿਆਰਥੀਆਂ ਦੀਆਂ ਮੰਗਾਂ ਸੁਣੀਆਂ ਜਾਣ। ਫਿਲਮੀ ਹਸਤੀਆਂ ਦੀ ਤਰਫ ਤੋਂ ਇੱਕ ਇੱਕ ਕਰਕੇ ਹੁਣ ਹਮਾਇਤ ਦਿੱਤੀ ਜਾਣੀ ਸ਼ੁਰੂ ਹੋ ਗਈ ਹੈ। ਪਹਿਲਾਂ ਅਨੁਰਾਗ ਕਸ਼ਯਪ ਜਿਹੜੇ ਫਿਲਮ ਸਾਜ਼ ਨੇ, ਫਿਰ ਅਦਾਕਾਰਾ ਸੋਨਾਕਸ਼ੀ ਸਿਨਹਾ, ਹੁਮਾ ਕੁਰੇਸ਼ੀ ਤੇ ਸ਼ਬਾਨਾ ਆਜ਼ਮੀ, ਪ੍ਰਕਾਸ਼ ਰਾਜ ਦੱਖਣ ਭਾਰਤੀ ਫਿਲਮਾਂ ਦੇ ਪ੍ਰਸਿੱਧ ਅਦਾਕਾਰ, ਫਿਰ ਕਾਮੇਡੀਅਨ ਤੇ ਅਦਾਕਾਰ ਵੀਰ ਦਾਸ ਵੀ ਨੌਜਵਾਨਾਂ ਦੇ ਹੱਕ 'ਚ ਖੜੇ ਹੋਏ। ਅਦਾਕਾਰ ਰਿਤੇਸ਼ ਦੇਸ਼ਮੁਖ, ਉਹਨਾਂ ਦੀ ਪਤਨੀ ਜੈਨੀਲੀਆ ਦੇਸ਼ਮੁਖ, ਸੋਨੂ ਸੂਦ, ਭੂਮੀ ਪੈਡਨੇਕਰ, ਸੋਹਾਲੀ ਖਾਨ, ਆਦਿਤੀ ਰਾਓ ਹੈਦਰੀ, ਪੂਜਾ ਭੱਟ ਤੇ ਹੋਰ ਕਈ ਅਦਾਕਾਰਾਂ ਨੇ ਇਸ ਵਕਤ ਇਸ ਮਾਮਲੇ ਦੇ ਵਿੱਚ ਜਿਹੜਾ ਨੌਜਵਾਨਾਂ ਦੇ ਨਾਲ ਆਪਣੀ ਹਮਾਇਤ ਜਤਾਈਏ। ਉਧਰ ਕੱਲ ਦੇ ਦਿਨ ਕੁਝ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਜਦੋਂ ਰਾਹੁਲ ਗਾਂਧੀ ਨੂੰ ਖਿੱਚ ਕੇ ਧੂ ਕੇ ਦਿੱਲੀ ਪੁਲਿਸ ਲੈ ਜਾ ਰਹੀ ਸੀ। ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਪਾਰਟੀ ਪ੍ਰਧਾਨ ਮਲਲਿਕਾਰਜੁਨ ਖੜਗੇ ਤੇ ਕਈ ਹੋਰ ਸਿਖਰਲੇ ਨੇਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਕਲਿਆਣ ਮਾਰਗ ਸਥਿਤ ਰਿਹਾਇਸ਼ ਦੇ ਬਾਹਰ ਧਰਨਾ ਪ੍ਰਦਰਸ਼ਨ ਦੇਣਾ ਸ਼ੁਰੂ ਕੀਤਾ। ਨੀਟ ਪੇਪਰ ਮਾਮਲੇ ਦੇ ਵਿੱਚ ਮੁਜ਼ਾਹਰਾਕਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ। ਰਾਹੁਲ ਗਾਂਧੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਉੱਤੇ ਹਮਲਾ ਭਾਰਤੀ ਪਰਿਵਾਰਾਂ ਦੇ ਉੱਤੇ ਹਮਲਾ ਹੈ ਤੇ ਸਰਕਾਰ ਜਵਾਬਦੇਹੀ ਤੋਂ ਨਾ ਭਜੇ। ਉਧਰ ਇਸ ਤੋਂ ਬਾਅਦ ਪੁਲਿਸ ਨੇ ਰਾਹੁਲ, ਪ੍ਰਿਯੰਕਾ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਸਣੇ ਕਈ ਹੋਰਨਾਂ ਆਗੂਆਂ ਨੂੰ ਹਿਰਾਸਤ 'ਚ ਲਿਆ, ਬੱਸ 'ਚ ਬਿਠਾ ਕੇ ਉੱਥੋਂ ਲੈ ਗਏ। ਹਾਲਾਂਕਿ ਬਾਅਦ ਦੇ ਵਿੱਚ ਰਿਹਾਅ ਵੀ ਕਰ ਦਿੱਤਾ। ਇਸ ਤੋਂ ਪਹਿਲਾਂ ਲੋਕ ਸਭਾ ਮੈਂਬਰਾਂ 'ਚ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ, ਸ਼ਸ਼ੀਕਾਂਤ ਸੈਂਥਿਲ ਤੇ ਹੋਰਨਾਂ ਆਗੂਆਂ ਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ। ਧਰਨੇ ਦੌਰਾਨ ਕਾਂਗਰਸੀ ਆਗੂਆਂ ਨੂੰ ਹੱਥਾਂ ਦੇ ਵਿੱਚ ਹੱਥਕੜੀਆਂ ਪਾ ਕੇ ਵਿਦਿਆਰਥੀਆਂ ਦੇ ਖਿਲਾਫ ਪੁਲਿਸ ਕਾਰਵਾਈ ਦਾ ਸੰਕੇਤਕ ਵਿਰੋਧ ਵੀ ਦਿੱਤਾ ਸੀ। ਇਹ ਹੱਥਕੜੀਆਂ ਅਸਲ ਹੱਥਕੜੀਆਂ ਨਹੀਂ ਸੀ, ਬਲਕਿ ਜਿਹੜੇ ਵਾਇਰ ਟੈਗਸ ਹੁੰਦੇ ਨੇ ਉਹਨਾਂ ਦੀਆਂ ਹੱਥਕੜੀਆਂ ਬਣਾਈਆਂ ਹੋਈਆਂ ਸੀ। ਇਸ ਦਰਮਿਆਨ ਨੀਟ ਪ੍ਰੀਖਿਆ ਦੇ ਵਿੱਚ ਹੋਈਆਂ ਗੜਬੜੀਆਂ ਦੇ ਮੁੱਦੇ ਦੇ ਉੱਤੇ ਦਿੱਲੀ 'ਚ ਆਪਣੇ ਮੁਜ਼ਾਹਰਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਪਹਿਲੀ ਟਿੱਪਣੀ ਸਾਹਮਣੇ ਆਉਂਦੀ ਹੈ। ਉਹਨਾਂ ਕਿਹਾ ਕਿ ਪੇਪਰ ਲੀਕ ਦਾ ਮਹਾਪਾਪ ਹੈ ਔਰ ਇਸ ਦੇ ਵਿੱਚ ਜਿਹੜੇ ਸ਼ਾਮਲ ਲੋਕ ਸੀ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ ਤਾਂ ਕਿ ਨੌਜਵਾਨਾਂ ਦੇ ਭਵਿੱਖ ਦੇ ਨਾਲ ਖਿਲਵਾੜ ਨਾ ਹੋਵੇ। ਪਰ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਜਿਹੜੀਆਂ ਨੇ ਕੱਲ੍ਹ ਦੇ ਦਿਨ ਸਾਹਮਣੇ ਆਈਆਂ ਨੇ ਉਹ ਕਾਫ਼ੀ ਜ਼ਿਆਦਾ ਵੱਖਰੀਆਂ ਨੇ, ਜਿੱਥੇ ਪ੍ਰਧਾਨ ਮੰਤਰੀ ਨੇ ਨੌਜਵਾਨਾਂ ਦੇ ਉੱਤੇ ਟਿੱਪਣੀ ਕਰਦੇ ਹੋਇਆ ਰਾਹੁਲ ਗਾਂਧੀ ਨੂੰ ਵੀ ਨਿਸ਼ਾਨੇ ਦੇ ਉੱਤੇ ਲੈ ਲਿਆ। ਇਸ ਦਰਮਿਆਨ ਇਹਦੀ ਵਜ੍ਹਾ ਇੱਕ ਇਹ ਵੀ ਹੈ ਕਿਉਂਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਰਾਹੁਲ ਗਾਂਧੀ ਦੀ ਤਰਫ ਤੋਂ ਪ੍ਰਧਾਨ ਮੰਤਰੀ ਦਾ ਅਸਤੀਫਾ ਮੰਗਿਆ ਗਿਆ ਹੋਵੇ। ਇਸ ਦਰਮਿਆਨ ਵਿਦਿਆਰਥੀਆਂ ਦੇ ਮੁੱਦੇ ਦੇ ਉੱਤੇ ਗੱਲਬਾਤ ਕਰਦੇ ਹੋਇਆ ਪਾਰਲੀਮੈਂਟ ਦੇ ਕੈਂਪਸ ਦੇ ਬਾਹਰ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਲੋਕ ਸਭਾ ਸਪੀਕਰ ਦੇ ਨਾਲ ਮੁਲਾਕਾਤ ਕਰਕੇ ਪਾਰਲੀਮੈਂਟ ਦੇ ਵਿੱਚ ਵਿਦਿਆਰਥੀਆਂ ਦੇ ਮੁੱਦੇ ਦੇ ਉੱਤੇ ਚਰਚਾ ਕਰਨ ਦੀ ਮੰਗ ਕੀਤੀ ਸੀ। ਪਰ ਲੋਕ ਸਭਾ ਸਪੀਕਰ ਨੇ ਕਿਹਾ ਕਿ ਚਰਚਾ ਕਰਵਾਉਣ ਦੇ ਲਈ ਉਹਨਾਂ ਨੂੰ ਸਰਕਾਰ ਦੀ ਪਰਮਿਸ਼ਨ ਲੈਣੀ ਹੋਏਗੀ। ਇਹ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਜੁੜਿਆ ਗੰਭੀਰ ਮੁੱਦਾ ਹੈ। ਕੌਣ ਨਹੀਂ ਜਾਣਦਾ ਕਿਹੜੀ ਗੱਲ ਹੈ ਜਿਹੜੀ ਲੁਕੀ ਹੋਈ ਹੈ ਔਰ ਕਿਹੜੀ ਗੱਲ ਹੈ ਜਿਹੜੀ ਠੀਕ ਨਹੀਂ ਹੋ ਸਕਦੀ। ਨਰਿੰਦਰ ਮੋਦੀ ਨੂੰ ਨੇ ਇਸ ਦੇ ਉੱਤੇ ਹਾਲੇ ਤੱਕ ਮਾਫ਼ੀ ਨਹੀਂ ਮੰਗੀ ਹੈ। ਰਾਹੁਲ ਗਾਂਧੀ ਨੇ ਅੱਗੇ ਵੀ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੇ ਨਾਲ ਨਾਲ ਇੱਥੇ ਦੀ ਸਿੱਖਿਆ ਵਿਵਸਥਾ ਵੀ ਇਸ ਵਕਤ ਹਾਰ ਚੁੱਕੀ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਚੁੱਪ ਕਿਉਂ ਨੇ, ਉਹਨਾਂ ਨੂੰ ਵਿਦਿਆਰਥੀਆਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ, ਵਿਦਿਆਰਥੀਆਂ ਦੀ ਕੁੱਟਮਾਰ ਦਾ ਸਿਲਸਿਲਾ ਬੰਦ ਹੋਣਾ ਚਾਹੀਦਾ ਹੈ। ਧਰਮੇਂਦਰ ਪ੍ਰਧਾਨ ਨੇ ਇਹਨਾਂ ਵਿਦਿਆਰਥੀਆਂ ਦੀ ਕੁੱਟਮਾਰ ਨਹੀਂ ਕੀਤੀ, ਗ੍ਰਹਿ ਮੰਤਰੀ ਨੇ ਕੀਤੀ ਹੈ, ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਗ੍ਰਹਿ ਮੰਤਰੀ ਪ੍ਰਧਾਨ ਮੰਤਰੀ ਨੂੰ ਰਿਪੋਰਟ ਕਰਦੇ ਨੇ, ਇਸ ਕਰਕੇ ਪ੍ਰਧਾਨ ਮੰਤਰੀ ਨੂੰ ਵੀ ਅਸਤੀਫਾ ਦੇਣਾ ਚਾਹੀਦਾ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਕਾਂਗਰਸ ਜਨਤਾ ਪਾਰਟੀ ਦੇ ਵਿਰੋਧ ਮਾਰਚ ਦੇ ਦਰਮਿਆਨ ਜ਼ਖਮੀ ਹੋਏ ਲੋਕਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਰਾਮ ਮਨੋਹਰ ਲੋਹੀਆ ਹਸਪਤਾਲ ਪਹੁੰਚ ਕੇ ਉਹਨਾਂ ਦੇ ਨਾਲ ਮੁਲਾਕਾਤ ਵੀ ਕੀਤੀ ਸੀ। ਇਹ ਸਾਰੀਆਂ ਗੱਲਾਂ ਬਾਤਾਂ ਉਦੋਂ ਹੋਈਆਂ ਸੀ ਜਦੋਂ ਤੱਕ ਉਹਨਾਂ ਨੂੰ ਪੁਲਿਸ ਦੀ ਤਰਫ ਤੋਂ ਚੁੱਕਿਆ ਨਹੀਂ ਸੀ ਗਿਆ। ਇਸ ਦਰਮਿਆਨ AIMIM ਨਾਂ ਦੀ ਜਿਹੜੀ ਪਾਰਟੀ ਹੈ ਉਸਦੇ ਪ੍ਰਮੁੱਖ ਤੇ ਹੈਦਰਾਬਾਦ ਤੋਂ MP ਆਉਂਦੇ ਨੇ ਜਿਹੜੇ ਅਸਦੀਨ ਓਵੈਸੀ, ਉਹਨਾਂ ਨੇ ਕਿਹਾ ਕਿ ਸੋਮਵਾਰ ਦੇ ਦਿਨ ਜੋ ਵੀ ਕੁਝ ਹੋਇਆ ਸਰਕਾਰ ਦੇ ਵਿੱਚ ਲਗਾਤਾਰ ਚੱਲਦਾ ਆ ਰਿਹਾ ਇਹ ਵਿਵਹਾਰ ਹੈ। ਜਦੋਂ ਵਕੀਲਾਂ ਦਾ ਪ੍ਰਦਰਸ਼ਨ ਹੋਇਆ ਸੀ ਉਦੋਂ ਵੀ ਏਦਾਂ ਹੀ ਕੁਝ ਕੀਤਾ ਗਿਆ ਸੀ, ਜਦੋਂ ਕਿਸਾਨਾਂ ਦਾ ਪ੍ਰਦਰਸ਼ਨ ਹੋਇਆ ਤਾਂ ਵੀ ਲਾਲ ਕਿਲੇ ਦੇ ਵਿੱਚ ਇਸ ਕਿਸਮ ਦੇ ਕਾਰਵਾਈਆਂ ਜਿਹੜੀਆਂ ਕੀਤੀਆਂ ਗਈਆਂ ਸੀ। ਓਵੈਸੀ ਨੇ ਕਿਹਾ ਕਿ ਤੁਸੀਂ ਲੋਕ ਭੁੱਲ ਰਹੇ ਹੋ ਕਿ CAA ਦੇ ਪ੍ਰਦਰਸ਼ਨ ਦੇ ਦਰਮਿਆਨ ਜਿਹੜੇ ਜਿਸ ਕਿਸਮ ਦੇ ਨਾਲ ਸਰਕਾਰ ਨੇ ਧੱਕਾ ਕੀਤਾ ਸੀ, ਜਾਮੀਆ ਮਿਲੀਆ ਇਸਲਾਮੀਆ ਦੇ ਵਿੱਚ ਲਾਇਬ੍ਰੇਰੀ ਤੇ ਕੰਟੀਨ ਦੇ ਵਿੱਚ ਦਾਖਲ ਹੋ ਕੇ ਵਿਦਿਆਰਥੀਆਂ ਨੂੰ ਜਿਵੇਂ ਕੁੱਟਿਆ ਮਾਰਿਆ ਗਿਆ ਸੀ, ਇੱਕ ਲੜਕੇ ਦੀ ਅੱਖ ਦੀ ਰੋਸ਼ਨੀ ਚਲੀ ਗਈ ਸੀ। ਇਹ ਭਾਰਤ ਦੇ ਵਿੱਚ ਪ੍ਰਦਰਸ਼ਨਾਂ ਨੂੰ ਦਬਾਉਣ ਦਾ ਸਰਕਾਰ ਦਾ ਇੱਕ ਤਰੀਕਾ ਬਣ ਗਿਆ ਹੈ। ਜਿਸ ਦੇ ਕੋਲ ਦਿਲ ਹੋਏਗਾ ਔਰ ਥੋੜਾ ਜਿਹਾ ਦਿਮਾਗ ਹੋਏਗਾ ਉਹ ਦੇਖੇਗਾ ਕਿ ਵਿਦਿਆਰਥੀਆਂ ਦੇ ਨਾਲ ਕਿਸ ਹੱਦ ਤੱਕ ਕੁੱਟਮਾਰ ਕੀਤੀ ਗਈ ਹੈ। ਹਜ਼ਾਰਾਂ ਵਿਦਿਆਰਥੀ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਉਤਰੇ ਹੋਏ ਨੇ ਸਿਰਫ ਇਸ ਕਰਕੇ ਕਿ ਇੱਕ ਵਿਅਕਤੀ ਨੂੰ ਜਵਾਬਦੇਹ ਬਣਾਇਆ ਜਾ ਸਕੇ, ਪਰ ਸਰਕਾਰ ਜਵਾਬਦੇਹੀ ਤੋਂ ਭੱਜ ਰਹੀ ਹੈ। ਉਧਰ ਇਸ ਦਰਮਿਆਨ ਕਾਂਗਰਸ ਜਨਤਾ ਪਾਰਟੀ ਨੇ ਵੀ ਇੱਕ ਪੋਸਟ ਕਰ ਵਿਜੇ ਦਈਆ ਨੂੰ ਬੁਲਾਰੇ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਦੱਸ ਦਈਏ ਕਿ CJP ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਅਸੀਂ ਵਿਜੇ ਦਈਆ ਦੇ ਬੇਹੱਦ ਅਸੰਵੇਦਨਸ਼ੀਲ ਵਿਵਹਾਰ ਦੀ ਸਖ਼ਤ ਨਿੰਦਾ ਕਰਦੇ ਹਾਂ, ਜਦਕਿ ਸ਼ਾਂਤੀਪੂਰਨ ਪ੍ਰਦਰਸ਼ਨਕਾਰੀ ਤੇ ਸਾਡੀ ਟੀਮ ਪੁਲਿਸ ਦੀ ਹਿੰਸਾ ਦਾ ਸਾਹਮਣਾ ਕਰ ਰਹੀ ਸੀ। ਉਸ ਵਕਤ ਉਹਨਾਂ ਨੇ ਉਹ ਵੀਡੀਓ ਜਾਰੀ ਕੀਤਾ ਜਿਸ ਦੀ ਕੋਈ ਲੋੜ ਨਹੀਂ ਸੀ, ਇਹ ਅੰਦੋਲਨ ਦੀ ਇਹ ਸਿਧਾਂਤਾਂ ਦੇ ਪੂਰੀ ਤਰ੍ਹਾਂ ਦੇ ਨਾਲ ਖਿਲਾਫ਼ ਹੈ। ਹਾਲਾਂਕਿ CJP ਨੇ ਇਹ ਵੀ ਦੱਸਿਆ ਕਿ ਵਿਜੇ ਦਈਆ ਨੂੰ ਬੁਲਾਰਾ ਹੋਣ ਦੇ ਨਾਲ ਨਾਲ ਬਾਕੀ ਜ਼ਿੰਮੇਦਾਰੀਆਂ ਤੋਂ ਵੀ ਮੁਕਤ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਵਿਜੇ ਦਈਆ ਦੀ ਇੱਕ

ਉਹ ਕੱਟ ਦਿੱਤੀਆਂ ਗਈਆਂ ਨੇ। ਮੰਨਿਆ ਜਾ ਰਿਹਾ ਹੈ ਕਿ ਕੁਝ ਨੌਜਵਾਨਾਂ ਦੀ ਉੱਥੇ ਬਹਿਸ ਹੋ ਰਹੀ ਹੈ ਜਿਹੜੇ ਸਰਕਾਰ ਦੇ ਹੱਕ 'ਚ ਗੱਲ ਕਰ ਰਹੇ ਨੇ, ਤੇ ਵਿਜੇ ਦਈਆ ਉਸਦੇ ਉਲਟ ਜਵਾਬ ਦੇ ਰਹੇ ਨੇ। ਇਸ ਤੋਂ ਪਹਿਲਾਂ ਅਭਿਜੀਤ ਦੀਪਕੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਇਹ ਵੀ ਦੱਸਿਆ ਕਿ ਐਨਸੀਪੀ ਗੁੱਟ ਦੇ ਪ੍ਰਮੁੱਖ ਤੇ ਸੀਨੀਅਰ ਸੰਸਦ ਮੈਂਬਰ ਸ਼ਰਦ ਪਵਾਰ ਵੀ ਜੰਤਰ ਮੰਤਰ ਪਹੁੰਚੇ। ਉਹਨਾਂ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਆਪਣੀ ਹਮਾਇਤ ਦਿੱਤੀ ਹੈ। ਦੱਸ ਦਈਏ ਕਿ ਉਹਨਾਂ ਨੇ ਜ਼ਖਮੀ ਵਿਦਿਆਰਥੀਆਂ ਦਾ ਹਾਲ ਚਾਲ ਵੀ ਜਾਣਿਆ। ਉਧਰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਦੋਸ਼ ਮੜਿਆ ਕਿ ਸੀਜੇਪੀ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਦੇ ਲਈ ਰਾਹੁਲ ਗਾਂਧੀ ਇੱਕ ਅਲੱਗ ਤੋਂ ਧਰਨਾ ਲਗਾ ਕੇ ਬੈਠ ਗਏ। ਜੇਕਰ ਉਹਨਾਂ ਨੂੰ ਇੰਨੀ ਹੀ ਹਮਦਰਦੀ ਸੀ ਤਾਂ ਉਹ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਦੇ ਵਿੱਚ ਆ ਕੇ ਸ਼ਾਮਲ ਹੁੰਦੇ, ਵਿਦਿਆਰਥੀਆਂ ਦੇ ਇਸ ਅੰਦੋਲਨ ਨੂੰ ਹੋਰ ਮਜ਼ਬੂਤ ਕਰਦੇ। ਸੰਜੇ ਸਿੰਘ ਨੇ ਐਕਸ ਦੇ ਉੱਤੇ ਪੋਸਟ ਕਰ ਲਿਖਿਆ ਕਿ ਜਦੋਂ ਕਿਸੇ ਧਰਨੇ ਨੂੰ ਕਮਜ਼ੋਰ ਕਰਨਾ ਹੁੰਦਾ ਹੈ ਤਾਂ ਉਸਦੇ ਬਰਾਬਰ ਇੱਕ ਹੋਰ ਧਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਸੀਜੇਪੀ ਦੇ ਧਰਨੇ ਨੂੰ ਕਮਜ਼ੋਰ ਕਰਨ ਦੇ ਲਈ ਮੋਦੀ ਜੀ ਨੇ ਰਾਹੁਲ ਗਾਂਧੀ ਨੂੰ ਆਪਣੇ ਘਰ ਦੇ ਬਾਹਰ ਬਿਠਾ ਦਿੱਤਾ। ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਜੰਤਰ ਮੰਤਰ ਦੇ ਉੱਤੇ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਹੈ ਉਸ ਦੇ ਵਿੱਚ ਹਮਾਇਤ ਕਿਉਂ ਨਹੀਂ ਦਿੱਤੀ ਗਈ। ਉਧਰ ਕੁਝ ਹੋਰਨਾਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਧਰਨੇ ਪ੍ਰਦਰਸ਼ਨ ਦੀ ਗੱਲ ਜਦੋਂ ਸਾਹਮਣੇ ਆਉਂਦੀ ਹੈ ਤਾਂ ਉੱਤਰਾਖੰਡ ਦੇ ਵਿੱਚ ਵੀ ਸਰਕਾਰੀ ਭਰਤੀਆਂ ਦੇ ਜਿਹੜੇ ਇਸ਼ਤਿਹਾਰ ਜਾਰੀ ਕੀਤੇ ਗਏ ਸੀ ਔਰ ਪਿਛਲੇ ਲੰਮੇ ਸਮੇਂ ਤੋਂ ਲਟਕੀਆਂ ਹੋਈਆਂ ਭਰਤੀਆਂ ਦੇ ਨਤੀਜੇ ਹਾਲੇ ਤੱਕ ਨਹੀਂ ਐਲਾਨੇ ਗਏ ਨੇ। ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਬੇਰੁਜ਼ਗਾਰ ਨੌਜਵਾਨਾਂ ਨੇ ਦੇਹਰਾਦੂਨ ਦੇ ਸਕੱਤਰੇਤ ਦੇ ਵੱਲ ਵੱਡੀ ਗਿਣਤੀ 'ਚ ਕੂਚ ਕੀਤਾ ਔਰ ਇਹ ਕੋਈ 10-20-50 ਨੌਜਵਾਨ ਨਹੀਂ ਸੀ, ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ ਪਰੇਡ ਗਰਾਊਂਡ ਦੇ ਵਿੱਚ ਇਕੱਠੇ ਹੁੰਦੇ ਨੇ, ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਨੇ। ਦੱਸ ਦਈਏ ਕਿ ਉੱਤਰਾਖੰਡ ਦੇ ਵਿੱਚ ਵੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉੱਤਰਾਖੰਡ ਲੋਕ ਸੇਵਾ ਕਮਿਸ਼ਨ ਤੇ ਉੱਤਰਾਖੰਡ ਸੇਵਾ ਕਮਿਸ਼ਨ ਦੀ ਤਰਫ ਤੋਂ ਲੰਮੇ ਸਮੇਂ ਤੋਂ ਭਰਤੀਆਂ ਦੇ ਬਾਰੇ ਇਸ਼ਤਿਹਾਰ ਜਾਰੀ ਕੀਤੇ ਗਏ ਨੇ ਪਰ ਉਹਨਾਂ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਨੌਜਵਾਨ ਬੇਰੁਜ਼ਗਾਰ ਨੇ, ਉਹਨਾਂ ਦੇ ਬਾਰੇ ਸਰਕਾਰ ਕੁਝ ਵੀ ਨਹੀਂ ਸੋਚ ਰਹੀ। ਉੱਥੇ ਹੀ ਓਲੰਪਿਕ ਮੈਡਲ ਵਿਜੇਤਾ ਬਜਰੰਗ ਪੂਨੀਆ ਨੇ ਕਿਹਾ ਹੈ ਕਿ ਇਹਨਾਂ ਪ੍ਰਦਰਸ਼ਨਾਂ ਦੇ ਦਰਮਿਆਨ ਜਿਹੜੇ ਨੌਜਵਾਨਾਂ ਦੀ ਕੁੱਟਮਾਰ ਹੋ ਰਹੀ ਹੈ ਉਹ ਬੇਹੱਦ ਪਰੇਸ਼ਾਨ ਕਰਨ ਵਾਲੀਆਂ ਖਬਰਾਂ ਤੇ ਤਸਵੀਰਾਂ ਨੇ। ਉਹਨਾਂ ਕਿਹਾ ਕਿ ਹੁਣ ਨਹੀਂ ਰਿਹਾ ਜਾ ਰਿਹਾ, ਮੈਨੂੰ ਵੀ ਇਸ ਲੜਾਈ 'ਚ ਸ਼ਾਮਲ ਹੋਣਾ ਪਏਗਾ ਔਰ ਘਟਨਾ ਵਾਲੀ ਸਥਾਨ ਦੇ ਉੱਤੇ ਮੈਂ ਜ਼ਰੂਰ ਪਹੁੰਚਾਂਗਾ, ਧਰਨੇ ਵਾਲੀ ਸਥਾਨ ਦੇ ਉੱਤੇ ਮੈਂ ਜ਼ਰੂਰ ਪਹੁੰਚਾਂਗਾ ਔਰ ਖੇਡਾਂ ਦੇ ਵਿੱਚ ਤਾਂ ਸਰਕਾਰ ਨੂੰ ਜਵਾਬਦੇਹ ਹੋਣਾ ਹੀ ਚਾਹੀਦਾ, ਪੜ੍ਹਾਈ ਤੇ ਰੁਜ਼ਗਾਰ ਦੇ ਵਿੱਚ ਤਾਂ ਸਰਕਾਰ ਨੂੰ ਸਭ ਤੋਂ ਪਹਿਲਾਂ ਜਵਾਬਦੇਹ ਹੋਣਾ ਚਾਹੀਦਾ। ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਸਟੂਡੈਂਟਸ ਤੇ ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨ ਨੂੰ ਹੁਣ ਲਗਾਤਾਰ ਅਲੱਗ ਅਲੱਗ ਪਾਸਿਓਂ ਹਮਾਇਤ ਮਿਲ ਰਹੀ ਹੈ। ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮੋਇਆ ਮੁਤਰਾ ਨੇ ਮੰਗਲਵਾਰ ਸ਼ਾਮ ਜੰਤਰ ਮੰਤਰ ਦੇ ਉੱਤੇ ਪਹੁੰਚ ਕੇ ਕਿਹਾ ਕਿ ਸੈਂਟਰਲ ਦਿੱਲੀ ਨੂੰ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ ਗਿਆ ਹੈ। ਮੋਦੀ ਜੀ ਤੇ ਸ਼ਾਹ ਜੀ ਨੂੰ ਇਹ ਨਹੀਂ ਪਤਾ ਕਿ ਅਜਿਹੇ ਲੋਕਾਂ ਦੇ ਨਾਲ ਕਿਵੇਂ ਨਜਿੱਠਿਆ ਜਾਵੇ ਕਿਉਂਕਿ ਇਹ ਤਾਂ ਪੜ੍ਹੇ ਲਿਖੇ ਵਿਦਿਆਰਥੀ ਨੇ, ਇਹ ਤਾਂ ਸਰਕਾਰ ਦੇ ਲਈ ਆਊਟ ਆਫ ਸਿਲੇਬਸ ਮਾਮਲਾ ਹੋ ਗਿਆ ਹੈ। ਮੈਂ ਜੰਤਰ ਮੰਤਰ ਤੇ ਹਾਂ ਤੇ ਤੁਹਾਨੂੰ ਦੱਸ ਦਵਾਂ ਕਿ ਬੱਚੇ ਨਹੀਂ ਜਾਣ ਨਹੀਂ ਵਾਲੇ, ਸੈਂਟਰਲ ਦਿੱਲੀ ਨੂੰ ਪੂਰੀ ਤਰ੍ਹਾਂ ਦੇ ਨਾਲ ਬੈਰੀਕੇਡ ਲਗਾ ਕੇ ਬੰਦ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਪ੍ਰਧਾਨ ਮੰਤਰੀ ਕੀ ਸੁਨੇਹਾ ਦੇਣਾ ਚਾਹੁੰਦੇ ਨੇ। ਉਹਨਾਂ ਨੇ ਇਸ ਤੋਂ ਇਲਾਵਾ ਆਰਜੇਡੀ ਦੇ ਸੰਸਦ ਮੈਂਬਰ ਮਨੋਜ ਝਾ ਨੇ ਵੀ ਐਕਸ ਦੇ ਉੱਤੇ ਪੋਸਟ ਕਰਕੇ ਪੇਪਰ ਲੀਕ ਮਾਮਲੇ ਤੇ ਟਿੱਪਣੀ ਕੀਤੀ ਤੇ ਲਿਖਿਆ ਕਿ ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਪੇਪਰ ਲੀਕ ਰੋਕਣਾ ਕੌਮੀ ਜ਼ਿੰਮੇਦਾਰੀ ਹੈ। ਬਿਲਕੁਲ ਸਹੀ ਹਜ਼ੂਰ, ਪਰ ਜਦੋਂ ਪੇਪਰ ਲੀਕ ਦੀ ਬਰਾਬਰ ਔਰ ਇੱਕ ਵਾਰ ਨਹੀਂ ਕਈ ਵਾਰ ਇਸ ਕਿਸਮ ਦੀ ਇੱਕ ਵਿਵਸਥਾ ਹੀ ਬਣ ਜਾਵੇ ਕਿ ਜਦੋਂ ਪੇਪਰ ਲੀਕ ਹੋਣ ਹੀ ਲੱਗ ਪੈਣ ਤਾਂ ਕਿ ਸੰਵਿਧਾਨ ਦੇ ਵਿੱਚ ਐਸਾ ਕੋਈ ਕਾਨੂੰਨ ਹੈ ਜਦੋਂ ਦੇਸ਼ ਖੁਦ ਦੇਸ਼ ਦੇ ਵਿੱਚ ਬਣਿਆ ਹੋਇਆ ਜਿਹੜਾ ਰਾਸ਼ਟਰ ਪ੍ਰਮੁੱਖ ਹੈ ਉਹ ਖੁਦ ਆਪਣੇ ਆਪ ਅਸਤੀਫਾ ਦੇ ਦੇਵੇ। ਅਸਲ ਦੇ ਵਿੱਚ ਇਸ਼ਾਰਾ ਪ੍ਰਧਾਨ ਮੰਤਰੀ ਦੇ ਅਸਤੀਫੇ ਦੇ ਵੱਲ ਹੀ ਸੀ। ਇਹ ਪਹਿਲੀ ਵਾਰ ਹੋਇਆ ਪਿਛਲੇ 12-13 ਸਾਲਾਂ 'ਚ ਜਦੋਂ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਜਿਹੜੀਆਂ ਨੇ ਵਿਰੋਧੀ ਧਿਰ ਦੇ ਆਗੂਆਂ ਦੀ ਤਰਫ ਤੋਂ ਕੀਤੀਆਂ ਜਾਣੀਆਂ ਸ਼ੁਰੂ ਹੋ ਗਈਆਂ ਨੇ। ਉਧਰ ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਵਿਰੋਧ ਦੇ ਵਿੱਚ ਦੇਸ਼ ਬਚਾਓ ਮੋਰਚੇ ਦੇ ਬੈਨਰ ਹੇਠ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਵਿੱਚ ਕਿਸਾਨ ਘਾਟ ਦੇ ਉੱਤੇ ਉਲੀਕੇ ਹੋਏ ਇੱਕ ਰੋਜ਼ਾ ਧਰਨੇ ਮੁਜ਼ਾਹਰੇ 'ਚ ਸ਼ਾਮਲ ਹੋਣ ਦੇ ਲਈ ਪੰਜਾਬ ਭਰ ਦੇ ਵਿੱਚੋਂ ਵੀ ਹਜ਼ਾਰਾਂ ਕਿਸਾਨਾਂ ਨੇ ਦਿੱਲੀ ਦੇ ਵੱਲ ਕੂਚ ਕੀਤਾ, ਪਰ ਹਰਿਆਣਾ ਪੁਲਿਸ ਨੇ ਸ਼ੰਭੂ ਬੈਰੀਅਰ ਸਥਿਤ ਘੱਗਰ ਦਰਿਆ ਦੇ ਪੁਲ ਦੇ ਉੱਤੇ ਹੀ ਪਟਿਆਲਾ ਸੰਗਰੂਰ ਜਿੰਦ ਰੋਡ ਦੇ ਉੱਤੇ ਜਿਹੜੇ ਢਾਬੀ ਗੁਜਰਾਂ ਖਨੌਰੀ ਤੇ ਦੋਵੇਂ ਪਾਸੇ ਜਿਹੜੇ ਬਲਟਾ ਵਾਲਾ ਪਾਸਾ ਤੇ ਇੱਧਰਲਾ ਪਾਸਾ ਦੋਵੇਂ ਪਾਸੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ।
ਕਿਸਾਨਾਂ ਨੇ ਤਿੰਨ ਥਾਵਾਂ ਦੇ ਉੱਤੇ ਧਰਨੇ ਮੁਜ਼ਾਹਰੇ ਹੁਣ ਅਲੱਗ ਅਲੱਗ ਸ਼ੁਰੂ ਕਰ ਦਿੱਤੇ ਨੇ ਔਰ ਇਸ ਦਰਮਿਆਨ ਭਾਰਤ ਅਮਰੀਕਾ ਵਪਾਰ ਸਮਝੌਤੇ ਨੂੰ ਘਾਟੇ ਵਾਲਾ ਸਮਝੌਤਾ ਕਹਿਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਭਾਰਤ ਅਮਰੀਕਾ ਸਮਝੌਤੇ ਕਾਰਨ ਮੁੜ ਨਵੇਂ ਕਿਸਾਨ ਅੰਦੋਲਨ ਦਾ ਧੂੰਆਂ ਉੱਠਣਾ ਸ਼ੁਰੂ

0: ਹੋ ਗਿਆ। ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਦੇ ਉੱਤੇ ਰੋਕਣ ਦੇ ਲਈ ਪ੍ਰਸ਼ਾਸਨ ਵੱਲੋਂ 2020-21 ਦਾ ਜਿਹੜਾ ਜਿਸ ਕਿਸਮ ਦਾ ਇੱਕ ਸਿਸਟਮ ਇਸਤੇਮਾਲ ਕੀਤਾ ਗਿਆ ਸੀ, ਉਸੇ ਕਿਸਮ ਦੇ ਨਾਲ ਉਹ ਯਾਦਾਂ ਜਿਹੜੀਆਂ ਨੇ ਫਿਰ ਤੋਂ ਤਾਜ਼ਾ ਕਰਵਾ ਦਿੱਤੀਆਂ ਗਈਆਂ ਨੇ। ਸੰਯੁਕਤ ਕਿਸਾਨ ਮੋਰਚੇ ਦੇ ਗੈਰ ਸਿਆਸੀ ਵਿੰਗ ਤੇ ਕਿਸਾਨ ਮਜ਼ਦੂਰ ਮੋਰਚੇ ਨੇ ਦਿੱਲੀ ਦੇ ਵਿੱਚ ਇੱਕ ਰੋਜ਼ਾ ਧਰਨੇ ਦੇ ਲਈ ਜਾਣਾ ਸੀ, ਜਦੋਂ ਕਿਸਾਨਾਂ ਨੂੰ ਹਰਿਆਣੇ ਵਾਲੇ ਪਾਸਿਓਂ ਹਰਿਆਣਾ ਦੇ ਵਿੱਚ ਹੀ ਨਜ਼ਰਬੰਦ ਕਰ ਲਿਆ ਗਿਆ। ਉੱਥੇ ਹੁਣ ਭਾਰਤ ਤੇ ਪੰਜਾਬ ਦੀਆਂ ਖਬਰਾਂ, ਵੈਸੇ ਤੁਸੀਂ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਮੂੰਹੋਂ ਵੀ ਸੁਣ ਸਕਦੇ ਹੋ ਤੇ ਖਬਰਾਂ ਦਾ ਵਿਸ਼ਲੇਸ਼ਣ ਵੀ ਉੱਥੋਂ ਹੀ ਹੋਏਗਾ। ਪਰ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਕੌਮਾਂਤਰੀ ਖਿੱਤੇ ਦੇ ਵਿੱਚੋਂ ਖਬਰ, ਜਿੱਥੇ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਬੀਤੇ ਦਿਨੀ ਫਿਲੀਪੀਨਸ ਦੇ ਰਾਜਧਾਨੀ ਸ਼ਹਿਰ ਮਨੀਲਾ ਗਏ ਹੋਏ ਸੀ, ਜਿੱਥੇ ਕਈ ਦੇਸ਼ਾਂ ਦੇ ਜਿਹੜੇ ਵਿਦੇਸ਼ ਮੰਤਰੀ ਨੇ ਉਹਨਾਂ ਦੀ ਆਪਸੀ ਮੁਲਾਕਾਤਾਂ ਹੋਈਆਂ ਨੇ। ਇਸ ਦਰਮਿਆਨ ਆਸਟ੍ਰੇਲੀਅਨ ਵਿਦੇਸ਼ ਮੰਤਰੀ ਪੈਨੀ ਵੋਂਗ ਦੀ ਮੁਲਾਕਾਤ ਚੀਨ ਦੇ ਆਪਣੇ ਹਮਰੁਤਬਾ ਵਾਂਗ ਯੀ ਦੇ ਨਾਲ ਵੀ ਹੋਈ ਹੈ। ਹਾਲੇ 2 ਹਫ਼ਤੇ ਪਹਿਲਾਂ ਹੀ ਚੀਨ ਨੇ ਆਸਟ੍ਰੇਲੀਆ ਦੇ ਪਾਣੀਆਂ ਦੇ ਵਿੱਚ ਇੰਟਰਕੌਂਟੀਨੈਂਟਲ ਬਲੈਸਟਿਕ ਮਿਜ਼ਾਈਲਾਂ ਦਾਗੀਆਂ ਸੀ। ਉਸ ਦੀ ਜਵਾਬਦੇਹੀ ਆਸਟ੍ਰੇਲੀਆ ਨੇ ਚੀਨ ਤੋਂ ਮੰਗੀ ਵੀ ਸੀ। ਚੀਨ ਨੇ ਉਸ ਦੇ ਉੱਤੇ ਇਹ ਕਹਿ ਕੇ ਟਾਲ ਦਿੱਤਾ ਸੀ ਕਿ ਇਹ ਸਧਾਰਨ ਜੀ ਮਿਲਟਰੀ ਐਕਸਰਸਾਈਜ਼ ਹੈ, ਔਰ ਵੈਸੇ ਵੀ ਉਹਦੇ ਚ ਡਮੀ ਵਾਰ ਹੈਡ ਸੀ, ਅਸਲੀ ਪਰਮਾਣੂ ਜਿਹੜਾ ਹਥਿਆਰ ਉਹਦੇ ਚ ਲੋਡ ਨਹੀਂ ਸੀ ਕੀਤੇ ਗਏ। ਪਰ ਹੁਣ ਅਦਾਰੇ ABC ਦੀ ਤਰਫ ਤੋਂ ਪ੍ਰਕਾਸ਼ਿਤ ਖਬਰ ਦੇ ਵਿੱਚ ਦੱਸਿਆ ਗਿਆ ਕਿ ਆਸਟ੍ਰੇਲੀਅਨ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਆਪਣੇ ਚੀਨੀ ਹਮਰੁਤਬਾ ਦੇ ਨਾਲ ਨਾ ਸਿਰਫ ਮਿਜ਼ਾਈਲਾਂ ਦੇ ਦਾਗੇ ਜਾਣ ਦੇ ਉਸ ਮੁੱਦੇ ਨੂੰ ਰੱਖਿਆ, ਪੈਸੀਫਿਕ ਦੇਸ਼ਾਂ ਨੂੰ ਪੈਦਾ ਹੋਏ ਖਤਰੇ ਦੇ ਬਾਰੇ ਵੀ ਉਹਨਾਂ ਨੂੰ ਜਾਣੂ ਕਰਵਾਇਆ, ਤੇ ਨਾਲ ਹੀ ਡਾਕਟਰ ਯਾਂਗ ਹੈਂਗਜੂ ਜਿਹੜੇ ਕਿ ਆਸਟ੍ਰੇਲੀਅਨ ਐਕਟਿਵਿਸਟ ਨੇ, ਆਸਟ੍ਰੇਲੀਅਨ ਨਾਗਰਿਕ ਨੇ ਪਰ ਚੀਨੀ ਮੂਲ ਦੇ ਨੇ, ਜਿਨ੍ਹਾਂ ਦੇ ਉੱਤੇ ਚੀਨ ਦਾ ਇਲਜ਼ਾਮ ਇਹ ਸੀ ਕਿ ਉਹ ਚੀਨ ਦੀਆਂ ਸਰਕਾਰਾਂ ਦੀਆਂ ਗਤੀਵਿਧੀਆਂ ਦੀ ਨਜ਼ਰਸਾਨੀ ਕਰ ਰਹੇ ਨੇ, ਇਸ ਕਰਕੇ ਉਹ ਚੀਨ ਦੀ ਜੇਲ੍ਹ ਦੇ ਵਿੱਚ ਬੰਦ ਨੇ। ਉਹਨਾਂ ਦੀ ਰਿਹਾਈ ਦੀ ਮੰਗ ਵੀ ਪੈਨੀ ਵੋਂਗ ਦੀ ਤਰਫ ਤੋਂ ਕੀਤੀ ਗਈ ਤੇ ਕਿਹਾ ਗਿਆ ਕਿ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਮਾਮਲਾ ਹੈ, ਇਹਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਦੱਸ ਦਈਏ ਕਿ ਆਸੀਅਨ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਇਹ ਬੈਠਕ ਸੀ, ਇਹ 12ਵੀਂ ਵਾਰ ਹੋਇਆ ਜਦੋਂ ਪੈਨੀ ਵੋਂਗ ਤੇ ਵਾਂਗ ਵੀ ਦੀ ਆਪਸ ਦੇ ਵਿੱਚ ਮੁਲਾਕਾਤ ਹੋਈ ਹੋਵੇ। ਉੱਥੇ ਹੀ ਆਸਟ੍ਰੇਲੀਆ ਦੀਆਂ ਦੂਜੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ ਤੇ ਸਭ ਤੋਂ ਪਹਿਲਾਂ ਲੇਬਰ ਪਾਰਟੀ ਦੀ ਹੋਣ ਜਾ ਰਹੀ ਇਸ ਹਫਤੇ ਕਾਨਫਰੰਸ ਦੇ ਨਾਲ ਜੁੜੀ ਖਬਰ, ਜਿੱਥੇ ਲੇਬਰ ਪਾਰਟੀ ਦੀ ਤਰਫ ਤੋਂ ਨੈਸ਼ਨਲ ਕਾਨਫਰੰਸ ਕੀਤੀ ਜਾ ਰਹੀ ਹੈ, ਔਰ ਇਹ 5ਵੀਂ ਕਾਨਫਰੰਸ ਹੈ ਲੇਬਰ ਦੀ। ਇਸ ਵਾਰ ਇਹ ਕਾਨਫਰੰਸ ਐਡੀਲੇਡ ਸ਼ਹਿਰ ਦੇ ਵਿੱਚ ਲਿਖੀ ਗਈ ਹੈ, ਜਿੱਥੇ ਐਡੀਲੇਡ ਸ਼ਹਿਰ ਦੇ ਜਿਹੜੀ ਸਥਾਨਕ ਕੌਂਸਲ ਹੈ ਉਹ ਤਾਂ ਇਹ ਮੁੱਦਾ ਰੱਖ ਹੀ ਰਹੀ ਹੈ ਕਿ ਫੈਡਰਲ ਸਰਕਾਰਾਂ ਦੀ ਤਰਫ ਤੋਂ ਐਡੀਲੇਡ ਨੂੰ ਬਣਦੀ ਜਿਹੜੀ ਇਸ ਬਜਟ ਦੇ ਵਿੱਚ ਰਕਮ ਨਹੀਂ ਦਿੱਤੀ ਗਈ ਐਡੀਲੇਡ ਸ਼ਹਿਰ ਦੇ ਵਿਕਾਸ ਦੇ ਲਈ, ਪਰ ਇਹ ਬਹੁਤ ਛੋਟਾ ਮੁੱਦਾ ਹੈ। ਹਾਲਾਂਕਿ ਅਹਿਮ ਮੁੱਦਾ ਹੈ, ਐਡੀਲੇਡ ਸ਼ਹਿਰ ਦੇ ਲਈ ਤਾਂ ਅਹਿਮ ਮੁੱਦਾ, ਛੋਟਾ ਇਸ ਕਰਕੇ ਹੈ ਕਿਉਂਕਿ ਲੇਬਰ ਦੀ ਇਸ ਕਾਨਫਰੰਸ ਦੇ ਵਿੱਚ ਜਿਹੜੇ ਮੁੱਦੇ ਰੱਖੇ ਜਾਣਗੇ, ਪ੍ਰਧਾਨ ਮੰਤਰੀ ਐਂਥਨੀ ਅਲਬਨੀਸ ਤੋਂ ਲੈ ਕੇ ਅਲੱਗ ਅਲੱਗ ਸੂਬਿਆਂ ਦੇ ਪ੍ਰੀਮੀਅਰ ਤੱਕ ਉੱਥੇ ਸ਼ਾਮਲ ਹੋਣਗੇ ਲੇਬਰ ਦੇ, ਔਰ ਕਈ ਕੈਬਨਿਟ ਮੰਤਰੀ, ਬਹੁਤ ਸਾਰੇ ਲੇਬਰ ਦੇ ਅੰਦਰੂਨੀ ਨੇਤਾ ਇੱਥੇ ਮੌਜੂਦ ਹੋਣਗੇ। ਬੜੀਆਂ ਸਾਰੀਆਂ ਗੱਲਾਂ ਹੋਣੀਆਂ ਨੇ, ਇੱਕ ਤਾਂ ਜਿਹੜਾ ਗੈਂਬਲਿੰਗ ਦੇਸ਼ ਦੇ ਵਿੱਚ ਸੱਟੇਬਾਜ਼ੀ ਦੇ ਨਾਲ ਜੁੜਿਆ ਹੋਇਆ ਕਾਨੂੰਨ ਹੈ ਉਸ ਨੂੰ ਲੈ ਕੇ ਵੀ ਵਿਚਾਰ ਤਬਦੀਲੀਆਂ ਚੱਲ ਰਹੀਆਂ ਨੇ। ਆਮ ਤੌਰ ਦੇ ਉੱਤੇ ਤੁਸੀਂ ਟੀਵੀ ਤੇ ਇਸ਼ਤਿਹਾਰ ਸੁਣਦੇ ਹੋ ਯੂ ਵਿਨ ਸਮ ਯੂ ਲੂਜ਼ ਮੋਰ, ਇਹ ਨਾਰਾ ਕਾਫੀ ਨਹੀਂ ਹੈ, ਇੰਨਾ ਕੁ ਕਾਫੀ ਨਹੀਂ ਹੈ। ਗੈਂਬਲਿੰਗ ਦੇ ਹੋ ਰਹੇ ਨੁਕਸਾਨਾਂ ਨੂੰ ਲੈ ਕੇ ਸਰਕਾਰ ਇਸ ਨੂੰ ਘੱਟ ਕਿਵੇਂ ਕਰ ਸਕਦੀ ਹੈ, ਇਸ ਦੇ ਉੱਤੇ ਵਿਚਾਰ ਕੀਤੇ ਜਾ ਰਹੇ ਨੇ, ਔਰ ਗੈਂਬਲਿੰਗ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਇਸ ਵਕਤ ਸਖਤੇ ਦੇ ਵਿੱਚ ਨੇ। ਖਬਰ ਇਹ ਹੈ ਕਿ ਸਰਕਾਰ ਬੜੇ ਸਖਤ ਕਾਨੂੰਨ ਲੈ ਕੇ ਆ ਰਹੀ ਹੈ, ਖਾਸ ਤੌਰ ਦੇ ਉੱਤੇ ਆਨਲਾਈਨ ਗੈਂਬਲਿੰਗ ਨੂੰ ਲੈ ਕੇ, ਇਸੇ ਕਾਨਫਰੰਸ ਦੇ ਵਿੱਚ ਵਿਚਾਰਾਂ ਕੀਤੀਆਂ ਜਾਣਗੀਆਂ। ਨੰਬਰ 2, ਗੈਸ ਐਕਸਪੋਰਟ ਟੈਕਸ ਦੇ ਉੱਤੇ ਵੀ ਵਿਚਾਰਾਂ ਕੀਤੀਆਂ ਜਾਣਗੀਆਂ ਕਿ ਇਸ ਨੂੰ ਘੱਟ ਕੀਤਾ ਜਾਵੇ ਪੱਕੇ ਤੌਰ ਦੇ ਉੱਤੇ ਹੀ, ਤਾਂ ਕਿ ਜਿਹੜੇ ਆਸਟ੍ਰੇਲੀਆ ਦੇ ਵਿੱਚ ਖਪਤਕਾਰ ਨੇ ਉਹਨਾਂ ਤੱਕ ਸਸਤੀ ਗੈਸ ਪਹੁੰਚ ਸਕੇ। ਤੀਸਰਾ ਮੁੱਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜੁੜਿਆ ਹੋਇਆ ਵੀ ਹੈ। ਵੈਸੇ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਇੱਕ ਵੱਖਰਾ ਮਹਿਕਮਾ ਜਿਹੜਾ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ ਬਣਾਇਆ ਜਾਏਗਾ, ਇਹ ਵੱਖਰਾ ਮਹਿਕਮਾ ਜਾਂ ਮਿਨਿਸਟਰੀ ਜਿਹੜੀ ਹੋਏਗੀ। ਹਾਲਾਂਕਿ ਇਹਦਾ ਪੋਰਟਫੋਲੀਓ ਪ੍ਰਧਾਨ ਮੰਤਰੀ ਦੇ ਕੋਲ ਰਹੇਗਾ, ਪਰ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਜਿੱਥੇ ਜਿੱਥੇ ਵੀ ਵਰਤਿਆ ਜਾਂਦਾ ਹੈ ਉਹਦੇ ਪ੍ਰਭਾਵ ਕੀ ਨੇ, ਉਹਨਾਂ ਦੇ ਨੁਕਸਾਨ ਕੀ ਨੇ, ਉਹਨਾਂ ਦੇ ਉੱਤੇ ਨਿਗਾਹ ਰੱਖਣ ਦੇ ਲਈ, ਉਹਨਾਂ ਤੇ ਨਜ਼ਰਸਾਨੀ, ਔਰ ਮੰਨਿਆ ਜਾ ਰਿਹਾ ਕਿ ਭਵਿੱਖ ਦੇ ਵਿੱਚ ਕੰਟਰੋਲ ਕਰਨ ਦੇ ਲਈ AI ਨੂੰ ਹਰ ਇੱਕ ਸੈਕਟਰ ਦੇ ਵਿੱਚ ਇਹ ਮੰਤਰਾਲਾ ਜਿਹੜਾ ਅਲੱਗ ਤੋਂ ਪ੍ਰਧਾਨ ਮੰਤਰੀ ਘੜਨ ਦੀ ਕੋਸ਼ਿਸ਼ ਕਰ ਰਹੇ ਨੇ, ਆ ਲੇਬਰ ਸਰਕਾਰ ਜਿਹੜੀ ਹੈ ਘੜਨਾ ਚਾਹੁੰਦੀ ਹੈ। ਇਸ ਤੋਂ ਇਲਾਵਾ ਜਿਹੜੇ ਪਾਰਟੀ ਦੇ ਵਿੱਚ ਪਾਵਰ ਬ੍ਰੋਕਰ ਕਹੇ ਜਾਂਦੇ ਨੇ, ਜਿਹੜੇ ਇਸ ਗੱਲ ਦਾ ਧਿਆਨ ਰੱਖਦੇ ਨੇ ਕਿ ਫੈਡਰਲ ਚੋਣਾਂ ਦੇ ਉੱਤੇ ਕਿਸ ਕਿਸਮ ਦੇ ਨਾਲ ਅਸਰ ਪਏਗਾ ਜਾਂ ਅਲੱਗ ਅਲੱਗ ਸੂਬਾਈ ਚੋਣਾਂ ਦੇ ਵਿੱਚ ਕਿਹੜੀਆਂ ਗੱਲਾਂ ਜਿਹੜੀਆਂ ਨੇ ਉਹ ਪਾਰਟੀ ਦੇ ਖਿਲਾਫ ਜਾ ਸਕਦੀਆਂ ਨੇ, ਜਾਂ ਫਿਰ ਇਹ ਦੇਖਦੇ ਨੇ ਕਿ ਆਮ ਲੋਕਾਂ ਦੀ ਨਬਜ਼ ਕੀ ਕਹਿੰਦੀ ਹੈ, ਖਾਸ ਤੌਰ ਤੇ ਉਹ ਲੋਕ ਤੇ ਯੂਨੀਅਨਸ, ਇਹਨਾਂ ਦਾ ਇੱਕ ਬੜਾ ਦਬਦਬਾ ਰਹਿੰਦਾ ਪਾਰਟੀ ਪਾਵਰ ਬ੍ਰੋਕਰ ਦਾ ਤੇ ਯੂਨੀਅਨ ਦਾ ਲੇਬਰ ਪਾਰਟੀ ਦੇ ਵਿੱਚ, ਔਰ ਇਹ ਕੁਛ ਇੱਕ ਗੱਲਾਂ ਮਨਵਾਉਣੀਆਂ ਚਾਹੁੰਦੇ ਨੇ ਲੇਬਰ ਪਾਰਟੀ ਤੋਂ ਜਾਂ ਮੌਜੂਦਾ ਸਰਕਾਰ ਤੋਂ। ਉਹਨਾਂ ਦੇ ਵਿੱਚ ਪ੍ਰਮੁੱਖਤਾ ਇਹੀ ਹੈ ਕਿ ਡੈਂਟਲ ਐਕਸੈਸ ਹੈ ਜਿਹੜਾ ਉਹ ਮੈਡੀਕੇਅਰ ਦੇ ਵਿੱਚ ਹੋਣਾ ਚਾਹੀਦਾ, ਕੁਝ ਇੱਕ ਸਹੂਲਤਾਂ ਜਿਹੜੀਆਂ ਇਸ ਦੇ ਵਿੱਚ ਮੈਡੀਕੇਅਰ ਦੇ ਵਿੱਚ ਦੰਦਾਂ ਦੇ ਨਾਲ ਜੁੜੀਆਂ ਜੋੜ ਦੇਣੀਆਂ ਚਾਹੀਦੀਆਂ ਨੇ। ਹੁਣ ਤੱਕ ਤਾਂ ਆਸਟ੍ਰੇਲੀਆ ਦੇ ਵਿੱਚ ਦੰਦਾਂ ਦੇ ਨਾਲ ਜੁੜੀ ਹੋਈ ਜਿਹੜੀਆਂ ਜਿੰਨੀਆਂ ਵੀ ਗਤੀਵਿਧੀਆਂ ਹੁੰਦੀਆਂ ਨੇ ਉਹ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਦੇ ਰਾਹੀਂ ਹੀ ਕਵਰ ਕਰਨੀਆਂ ਪੈਂਦੀਆਂ ਨੇ। ਇਸ ਤੋਂ ਇਲਾਵਾ 18 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਜਿਹੜੇ ਕਾਮੇ ਨੇ ਉਹਨਾਂ ਦੇ ਲਈ ਕੰਪਲਸਰੀ ਸੁਪਰੈਨੂਏਸ਼ਨ ਜਿਹੜਾ ਉਹ ਕਰ ਦੇਣਾ ਚਾਹੀਦਾ, ਔਰ ਜਿਹੜਾ ਏਵੀਏਸ਼ਨ ਬੋਡੀ ਹੈ ਉਸ ਦੇ ਵਿੱਚ ਇੱਕ ਸੁਤੰਤਰ ਨਵਾਂ ਇੱਕ ਮੰਤਰਾਲਾ ਜਾਂ ਇੱਕ ਨਵੀਂ ਸੁਤੰਤਰ ਬੋਡੀ ਘੜਨ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਕਿ ਏਵੀਏਸ਼ਨ ਸੈਕਟਰ ਦੇ ਵਿੱਚ ਜਿਹੜੀਆਂ ਗੜਬੜਾਂ ਹੁੰਦੀਆਂ ਨੇ ਉਹ ਨਾ ਹੋ ਸਕਣ। ਖਾਸ ਤੌਰ ਦੇ ਉੱਤੇ ਕੋਵਿਡ ਦੇ ਟਾਈਮ ਦੇ ਉੱਤੇ ਜਿਵੇਂ ਗੜਬੜਾਂ ਹੋਈਆਂ ਸੀ, ਬਹੁਤ ਸਾਰੀਆਂ ਏਵੀਏਸ਼ਨ ਕੰਪਨੀਆਂ ਟਿਕਟਾਂ ਬੁੱਕ ਕਰਕੇ ਵੀ ਵਾਪਸ ਕਿਰਾਏ ਨਹੀਂ ਸੀ ਮੋੜ ਰਹੀਆਂ, ਜਾਂ ਫਿਰ ਹੋਰ ਵੀ ਜਵਾਬਦੇਹੀਆਂ ਦੇਣ ਦੇ ਲਈ ਏਵੀਏਸ਼ਨ ਸੈਕਟਰ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ। ਆਸਟ੍ਰੇਲੀਆ ਦੇ ਵਿੱਚ ਏਵੀਏਸ਼ਨ ਸੈਕਟਰ ਇੱਕ ਜਾਂ ਦੋ ਕੰਪਨੀਆਂ ਦੀ ਜਾਇਦਾਦ ਹੈ, ਇਸ ਦੇ ਲਈ ਇਸ ਨੂੰ ਹੋਰ ਵੱਡਾ ਕਰਨ, ਇਸ ਨੂੰ ਹੋਰ ਵਿਆਪਕ ਬਣਾਉਣ ਦੇ ਬਾਰੇ ਵੀ ਵਿਚਾਰਾਂ ਹੋ ਰਹੀਆਂ ਨੇ। ਹਾਲਾਂਕਿ ਪਾਰਟੀ ਦੀ ਆਪਣੀ ਇੱਕ ਫਰੈਕਸ਼ਨ ਵੀ ਹੈ ਪਾਰਟੀ ਦੇ ਵਿੱਚ ਅਲੱਗ ਅਲੱਗ ਪੱਧਰ ਦੇ ਉੱਤੇ ਜਿਹੜੇ ਨੇਤਾ ਨੇ ਉਹ ਅਲੱਗ ਅਲੱਗ ਗੱਲ ਰੱਖਣਾ ਚਾਹੁੰਦੇ ਨੇ, ਪਰ ਆਸਟ੍ਰੇਲੀਆ ਦੇ ਵਿੱਚ ਕੁਝ ਵੱਡੀਆਂ ਤਬਦੀਲੀਆਂ, ਅਹਿਮ ਤਬਦੀਲੀਆਂ ਐਡੀਲੈਡ ਦੇ ਇਸ ਕਾਨਫਰੰਸ ਦੇ ਵਿੱਚ ਕੀਤੀਆਂ ਜਾ ਸਕਦੀਆਂ ਨੇ। ਡਿਜੀਟਲ ਐਡਸ ਜਿਹੜੀਆਂ ਨੇ ਗੈਂਬਲਿੰਗ ਨੂੰ ਲੈ ਕੇ ਉਹ ਤਾਂ ਖਾਸ ਤੌਰ ਦੇ ਉੱਤੇ ਬੈਨ ਹੋਣਗੀਆਂ, ਉਹਨਾਂ ਨੂੰ ਲੈ ਕੇ ਤਾਂ ਇੱਕ ਕਾਨੂੰਨ ਪੱਕਾ ਆਉਣ ਵਾਲੇ ਦਿਨਾਂ ਦੇ ਵਿੱਚ ਲੇਬਰ ਪਾਰਟੀ ਸਰਕਾਰ ਜਿਹੜੀ ਉਹ ਲੈ ਕੇ ਆ ਸਕਦੀ ਹੈ। ਉਧਰ ਤੰਬਾਕੂ ਐਕਸਾਈਜ਼ ਡਿਊਟੀ ਦੇ ਉੱਤੇ ਵੀ ਵਿਚਾਰਾਂ ਹੋ ਰਹੀਆਂ ਨੇ। ਲਿਬਰਲ ਪਾਰਟੀ ਦੇ ਕੁਝ ਮੈਂਬਰ ਇਹ ਕਹਿ ਰਹੇ ਨੇ ਕਿ ਸਰਕਾਰ ਨੂੰ ਜਿਹੜਾ ਬਹੁਤ ਜ਼ਿਆਦਾ ਤੰਬਾਕੂ ਐਕਸਾਈਜ਼ ਡਿਊਟੀ ਹੈ ਉਹ ਘੱਟ ਕਰ ਲੈਣੀ ਚਾਹੀਦੀ ਹੈ, ਯਾਨੀ ਕਿ ਸਿਗਰਟਾਂ ਸਸਤੀਆਂ ਕਰ ਦੇਣੀਆਂ ਚਾਹੀਦੀਆਂ ਨੇ। ਇਹਦਾ ਅਸਰ ਇਹ ਹੋਏਗਾ ਕਿ ਦੇਸ਼ ਦੇ ਵਿੱਚ ਜਿਹੜੀਆਂ ਗੈਰ ਕਾਨੂੰਨੀ ਸਿਗਰਟਾਂ ਵਿਕ ਰਹੀਆਂ ਨੇ ਸਸਤੇ ਤੌਰ ਦੇ ਉੱਤੇ, ਔਰ ਉਹ ਲੋਕਾਂ ਦੀ ਸਿਹਤ ਨੂੰ ਵੀ ਖਰਾਬ ਕਰ ਰਹੀਆਂ ਨੇ, ਉਹਨਾਂ ਦਾ ਬਾਜ਼ਾਰ ਜਿਹੜਾ ਖਤਮ ਹੋ ਸਕੇਗਾ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ ਇੱਕ ਅੰਕੜਾ ਸਾਂਝਾ ਕੀਤਾ ਸੀ ਕਿ ਸਾਲ 2017 ਦੇ ਵਿੱਚ ਜਿੱਥੇ 12% ਗੈਰ ਕਾਨੂੰਨੀ ਸਿਗਰਟ ਵਿਕਦੀਆਂ ਸੀ, ਉੱਥੇ 2025 ਦੇ ਵਿੱਚ 80% ਗੈਰ ਕਾਨੂੰਨੀ ਸਿਗਰਟ ਵਿਕਣ ਲੱਗ ਪਈਆਂ ਨੇ। NSW ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਵੀ ਟਬੈਕੋ ਐਕਸਾਈਜ਼ ਡਿਊਟੀ ਨੂੰ ਮੁੜ ਸੋਧਣ ਦੀ ਗੱਲ ਸਰਕਾਰ ਨੂੰ ਕਹੀ ਹੈ। ਉੱਥੇ ਹੀ ਲਿਬਰਲ ਪਾਰਟੀ ਦੀ ਤਰਫ ਤੋਂ ਵੀ MP ਮੈਰੀ ਅਲਾਰਡ ਨੇ ਕਿਹਾ ਹੈ ਕਿ ਜੇਕਰ ਐਸਾ ਕੋਈ ਸਰਕਾਰ ਕਾਨੂੰਨ ਲਿਆਉਂਦੀ ਹੈ ਤਾਂ ਉਸਦੀ ਉਹ ਹਮਾਇਤ ਕਰਨ ਦੇ ਲਈ ਤਿਆਰ ਨੇ ਕਿ ਤੰਬਾਕੂ ਐਕਸਾਈਜ਼ ਡਿਊਟੀ ਦੇ ਵਿੱਚ ਕੋਈ ਤਬਦੀਲੀ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ ਲਿਬਰਲ ਪਾਰਟੀ ਦੀ ਤਰਫ ਤੋਂ ਕੁਝ ਹੋਰਨਾਂ ਮਸਲਿਆਂ ਦੇ ਉੱਤੇ ਵੀ ਆਪਣੇ ਵਿਚਾਰ ਦਿੱਤੇ ਗਏ ਨੇ, ਜਿਵੇਂ ਪਿਛਲੇ ਦਿਨੀ ਜਿਹੜੇ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜੇ ਲਿਬਰਲ ਸੈਨੇਟਰ ਨੇ ਉਹਨਾਂ ਐਲੈਕਸ ਐਂਟਿਕ, ਉਹਨਾਂ ਨੇ ਕਿਹਾ ਸੀ ਕਿ ਵਨ ਨੇਸ਼ਨ ਪਾਰਟੀ ਤੇ ਲਿਬਰਲ ਪਾਰਟੀ ਨੂੰ ਗੱਠਜੋੜ ਕਰ ਲੈਣਾ ਚਾਹੀਦਾ ਸਾਊਥ ਆਸਟ੍ਰੇਲੀਆ 'ਚ। ਅਦਾਰੇ 9 ਨੇ ਇਸ ਕਿਸਮ ਦੀ ਖਬਰ ਵੀ ਲਗਾਈ ਸੀ। ਹੁਣ ਫੈਡਰਲ ਨੇਤਾ ਜਿਹੜੇ ਲਿਬਰਲ ਪਾਰਟੀ ਦੇ ਨੇ ਟੈਡ ਓਬਰਾਇਨ, ਉਹਨਾਂ ਨੇ ਕਿਹਾ ਕਿ ਨਾ ਤਾਂ ਕੋਈ ਕਾਰਨ ਹੈ, ਨਾ ਤਾਂ ਕੋਈ ਇਸ ਕਿਸਮ ਦੀ ਕੋਈ ਵਜ੍ਹਾ ਤੇ ਨਾ ਹੀ ਇਸ ਕਿਸਮ ਦਾ ਕੋਈ ਹਾਲਾਤ ਨੇ ਕਿ ਗੱਠਜੋੜ ਜਿਹੜੀ ਹੈ ਉਹ ਇਸ ਪਾਰਟੀ ਦੇ ਨਾਲ, ਯਾਨੀ ਵਨ ਨੇਸ਼ਨ ਪਾਰਟੀ ਦੇ ਨਾਲ ਆਪਣਾ ਕੋਈ ਸਮਝੌਤਾ ਕਰੇ। ਇਸ ਕਿਸਮ ਦੇ ਕਿਸੇ ਵੀ ਸਮਝੌਤੇ ਦੇ ਉੱਤੇ ਨਾ ਤਾਂ ਸਾਡਾ ਕੋਈ ਵਿਚਾਰ ਹੈ ਤੇ ਨਾ ਹੀ ਅਸੀਂ ਕਰਨਾ ਚਾਹੁੰਦੇ ਹਾਂ। ਹਾਲਾਂਕਿ ਉਹਨਾਂ ਇਹ ਗੱਲ ਜ਼ਰੂਰ ਕਹੀ ਕਿ ਐਂਗਸ ਟੇਲਰ ਜਿਹੜੇ ਕਿ ਲਿਬਰਲ ਪਾਰਟੀ ਦੇ ਨੇਤਾ ਨੇ, ਉਹ ਹੋ ਸਕਦਾ ਹੈ ਕਿ ਅੱਜ ਦੇ ਦਿਨ ਪਾਰਟੀ ਦੀ ਇੱਕ ਨਵੀਂ ਪਾਲਿਸੀ ਦੇ ਬਾਰੇ ਐਲਾਨ ਕਰਨ। ਹੋ ਕੀ ਰਿਹਾ ਹੈ ਕਿ ਲਿਬਰਲ ਪਾਰਟੀ ਦੇ ਬਹੁਤ ਸਾਰੇ ਨੇਤਾ ਆਪੋ ਆਪਣੇ ਪੱਧਰ ਦੇ ਉੱਤੇ ਵਨ ਨੇਸ਼ਨ ਨੂੰ ਹਮਾਇਤ ਦੇਣ ਦੀਆਂ ਗੱਲਾਂ ਕਹਿ ਚੁੱਕੇ ਨੇ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਐਲੈਕਸ ਐਂਟਿਕ ਦਾ, ਇਸ ਤੋਂ ਪਹਿਲਾਂ ਵੀ ਵਿਕਟੋਰੀਆ ਪਾਰਟੀ ਦੇ, ਵਿਕਟੋਰੀਆ ਸੂਬੇ ਦੀ ਜਿਹੜੀ ਲਿਬਰਲ ਇਕਾਈ ਹੈ ਉਸਦੇ ਕੁਝ ਇੱਕ ਨੇਤਾ ਇਹ ਬਿਆਨ ਦੇ ਚੁੱਕੇ ਨੇ ਕਿ ਵਿਕਟੋਰੀਆ ਦੀਆਂ ਸੂਬਾਈ ਚੋਣਾਂ ਤੋਂ ਪਹਿਲਾਂ ਲਿਬਰਲ ਨੈਸ਼ਨਲ ਗੱਠਜੋੜ ਕਿਉਂ ਨਾ ਵਨ ਨੇਸ਼ਨ ਪਾਰਟੀ ਦੇ ਨਾਲ ਵੀ ਗੱਠਜੋੜ ਕਰ ਲਵੇ ਤਾਂ ਕਿ ਇਹਨਾਂ ਚੋਣਾਂ ਦੇ ਵਿੱਚ ਲੇਬਰ ਪਾਰਟੀ ਨੂੰ ਹਰਾਇਆ ਜਾ ਸਕੇ। ਇਸ ਕਰਕੇ ਹੁਣ ਐਂਗਸ ਟੇਲਰ ਦਾ ਬਿਆਨ ਦੇਣਾ ਕਾਫੀ ਅਹਿਮ ਬਣ ਗਿਆ ਸੀ। ਅੱਜ ਕੋਐਲੇਸ਼ਨ ਦੀ, ਯਾਨੀ ਗੱਠਜੋੜ ਦੀ ਜਿਹੜੀ ਪਾਲਿਸੀ ਉਹ ਕੀ ਹੋਏਗੀ, ਉਸ ਦੇ ਉੱਤੇ ਐਂਗਸ ਟੇਲਰ ਅੱਜ ਦੇ ਦਿਨ ਮੀਡੀਆ ਦੇ ਵਿੱਚ ਆ ਕੇ ਗੱਲਬਾਤ ਕਰ ਸਕਦੇ ਨੇ। ਉੱਥੇ ਆਸਟ੍ਰੇਲੀਆ ਦੇ ਵਿੱਚ ਫਾਰਮੇਸੀਸ ਯਾਨੀ ਕਿ ਜਿਹੜੇ ਕੈਮਿਸਟ ਸਟੋਰ ਨੇ ਉਹਨਾਂ ਦੀ ਘਾਟ ਕਿੰਨੀ ਹੈ, ਇਸ ਨੂੰ ਲੈ ਕੇ ABS ਦੀ ਤਰਫ ਤੋਂ ਇੱਕ ਵੱਖਰਾ ਅੰਕੜਾ ਜਾਰੀ ਕੀਤਾ ਗਿਆ। ਇਕੱਲਾ ABS ਦਾ ਅੰਕੜਾ ਨਹੀਂ ਹੈ, ਇਸ ਦੇ ਵਿੱਚ ਆਸਟ੍ਰੇਲੀਅਨ ਜਰਨਲ ਆਫ ਰੂਰਲ ਹੈਲਥ ਦੇ ਨਾਲ ਜੁੜੇ ਹੋਏ ਵੀ ਕੁਝ ਸਟੱਡੀਜ਼ ਸ਼ਾਮਲ ਨੇ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਨਾਰਦਰਨ ਟੈਰੀਟਰੀ ਵਰਗੇ ਸੂਬੇ ਦੇ ਵਿੱਚ ਤਾਂ ਦਿਖਾਇਆ ਗਿਆ ਹੈ ਕਿ ਫਾਰਮੇਸੀਜ਼ ਨਾਂ ਦੇ ਬਰਾਬਰ ਹੀ ਨੇ। ਹਾਲਾਂਕਿ ਜਿਹੜਾ ਮੈਲਬਰਨ ਦਾ ਬਾਹਰੀ ਇਲਾਕਾ ਹੈ, ਯਾਨੀ ਖੇਤਰੀ ਇਲਾਕਾ ਹੈ ਵਿਕਟੋਰੀਆ ਦਾ, ਉਹ ਵੀ ਨਾਰਦਰਨ ਟੈਰੀਟਰੀ ਤੋਂ ਘੱਟ ਭਿਆਨਕ ਨਹੀਂ ਹੈ ਇਸ ਅੰਕੜਿਆਂ ਦੇ ਮਾਮਲੇ ਦੇ ਵਿੱਚ। ਦੱਸਿਆ ਗਿਆ ਹੈ 2024 ਦੇ ਡੇਟਾ ਦੇ ਵਿੱਚ ਕਿ ਆਸਟ੍ਰੇਲੀਆ ਦੇ ਅੰਦਰ ਹਰ 10,000 ਦੀ ਆਬਾਦੀ ਦੇ ਪਿੱਛੇ 2.2 ਜਿਹੜੀਆਂ ਫਾਰਮੇਸੀਜ਼ ਹੀ ਨੇ। ਇਹਨਾਂ ਦੀ ਮੰਗ ਹੋਰ ਵੀ ਜ਼ਿਆਦਾ ਜਾਂ ਇਹਨਾਂ ਦੀ ਜਿਹੜਾ ਅਨੁਪਾਤ ਹੈ ਹੋਰ ਵੀ ਜ਼ਿਆਦਾ ਘੱਟ ਜਾਂਦਾ ਹੈ ਜਦੋਂ ਤੁਸੀਂ ਖੇਤਰੀ ਇਲਾਕਿਆਂ ਦੇ ਵਿੱਚ ਚਲੇ ਜਾਵੋ। ਅਜਿਹੇ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਫਾਰਮੇਸੀਜ਼ ਦੀ ਮੰਗ ਜਿਹੜੀ ਹੈ ਉਹ ਹੋਰ ਜ਼ਿਆਦਾ ਵੱਧ ਰਹੀ ਹੈ। ਹੋਰ ਵੱਧ ਤੋਂ ਵੱਧ ਕੈਮਿਸਟ ਸਟੋਰ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਹੋਣੇ ਚਾਹੀਦੇ ਨੇ। ਗਲੋਬਲ ਐਵਰੇਜ 2.75 ਦੀ ਹੁੰਦੀ ਹੈ, ਦੱਸੀ ਜਾਂਦੀ ਹੈ। ਆਸਟ੍ਰੇਲੀਆ ਗਲੋਬਲ ਐਵਰੇਜ ਦੇ ਆਸ ਪਾਸ ਵੀ ਨਹੀਂ ਇੱਕ ਪਾ ਰਿਹਾ। ਸਾਲ 2021 ਦੇ ਵਿੱਚ ਗਲੋਬਲ ਐਵਰੇਜ ਦਾ ਇੱਕ ਡੇਟਾ 77 ਮੁਲਕਾਂ ਦੇ ਵਿੱਚੋਂ ਇਕੱਠਾ ਕੀਤਾ ਗਿਆ ਸੀ। ਆਸਟ੍ਰੇਲੀਆ ਦੇ ਵਿੱਚ ਜੇਕਰ ਕਿਸੇ ਇਲਾਕੇ ਦੇ ਵਿੱਚ ਕੁਝ ਵਧੀਆ ਫਾਰਮੇਸੀਜ਼ ਹੈਗੀਆਂ ਨੇ ਤਾਂ NSW ਦਾ ਇਲਾਕਾ ਜਾਂ ਕੁਇਨਜ਼ਲੈਂਡ ਦੇ ਕੁਝ ਇੱਕ ਇਲਾਕੇ ਨੇ ਜਿੱਥੇ ਹਰ ਕੁਝ 1 ਕਿਲੋਮੀਟਰ ਦੇ ਘੇਰੇ ਦੇ ਵਿੱਚ ਫਾਰਮੇਸੀਜ਼ ਹੈਗੀਆਂ ਨੇ। ਅਜਿਹੇ ਦੇ ਵਿੱਚ 10 ਫਾਰਮੇਸੀਜ਼ 17,000 ਲੋਕਾਂ ਨੂੰ ਸਰਵ ਕਰ ਰਹੀਆਂ ਨੇ ਸਾਊਥ ਆਸਟ੍ਰੇਲੀਆ ਦੇ ਵਿੱਚ, ਤੇ ਮੈਲਬਰਨ ਦੇ ਵਿੱਚ ਇਸ ਤੋਂ ਵੀ ਘੱਟ ਹੈ। ਵਿਕਟੋਰੀਆ ਦੇ ਵਿੱਚ ਡੈਂਸਿਟੀ ਖੇਤਰੀ ਇਲਾਕਿਆਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਘੱਟ ਹੈ। ਹਾਂ, ਮੈਲਬਰਨ ਦੇ ਸ਼ਹਿਰੀ ਇਲਾਕਿਆਂ ਦੇ ਵਿੱਚ ਇਹ ਫਿਰ ਵੀ ਥੋੜੀ ਬਿਹਤਰ ਜ਼ਰੂਰ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਸਰਵੇਖਣ ਹੈ। ਇੱਕ ਸਰਵੇਖਣ ਹੋਰ ਹੋਇਆ ਹੈ, ਉਹ ਇਹ ਹੈ ਕਿ ਜੈਨਜ਼ੀ ਦੇ ਵਿੱਚ ਜਿਹੜੇ ਪੁਰਸ਼ ਨੇ, ਜਿਹੜੇ ਮਰਦ ਨੇ, ਉਹ ਮਹਿਲਾਵਾਂ ਤੋਂ ਵਧੇਰੇ ਧਾਰਮਿਕ ਨੇ। ਇਹ ਸੈਂਸਸ ਦੇ ਨਾਲ ਜੁੜਿਆ ਹੋਇਆ ਡੇਟਾ ਜਿਹੜਾ ਆਸਟ੍ਰੇਲੀਆ 'ਚ ਆਪਣੇ ਆਪ ਦੇ ਵਿੱਚ ਵੱਖਰਾ ਸਾਹਮਣੇ ਆਇਆ। ਹਾਲਾਂਕਿ ਇਸ ਦਰਮਿਆਨ ਇਹ ਪਤਾ ਚੱਲਦਾ ਹੈ ਕਿ ਜ਼ਿਆਦਾਤਰ ਲੋਕਾਂ ਦਾ ਪਿਛੋਕੜ ਜਿਹੜਾ ਉਹ ਜਾਪਾਨ, ਭਾਰਤ, ਥਾਈਲੈਂਡ, ਚਾਈਨਾ, ਟਰਕੀ ਔਰ ਇੱਥੋਂ ਤੱਕ ਕਿ ਇੰਗਲੈਂਡ ਤੇ ਅਮਰੀਕਾ ਮੂਲ ਦੇ ਵੀ ਜਿਹੜੇ ਪ੍ਰਵਾਸੀ ਜਿਹੜੇ ਨੇ ਉਹ ਦੱਸਦੇ ਨੇ ਆਪਣੇ ਆਪ ਨੂੰ ਸੈਂਸਸ ਦੇ ਵਿੱਚ, ਤੇ ਉਹ ਵਧੇਰੇ ਧਾਰਮਿਕ ਆਪਣੇ ਆਪ ਨੂੰ ਦੱਸਦੇ ਨੇ ਮਹਿਲਾਵਾਂ ਦੇ ਮੁਕਾਬਲੇ। ਇਹ ਰਿਸਰਚ ਜਿਹੜੀ ਆਸਟ੍ਰੇਲੀਅਨ ਇਲੈਕਸ਼ਨ ਸਟੱਡੀ ਦੇ ਡੇਟਾ ਨੂੰ ਵਰਤ ਕੇ ਕੀਤੀ ਗਈ ਹੈ। ਹਾਲਾਂਕਿ ਜਿਹੜਾ ਕਲੈਕਸ਼ਨ ਡੇਟਾ 1987 ਤੋਂ 2025 ਦੇ ਦਰਮਿਆਨ ਦਾ ਹੀ ਹੈ, ਪਰ ਕਿਉਂਕਿ ਜਿਹੜੀ ਜੈਨ ਐਕਸ ਹੈ ਉਹ 1961 ਤੋਂ 1979 ਤੱਕ ਦੀ ਹੈ, ਜੈਨ ਵਾਈ ਜਿਹੜੀ ਹੁੰਦੀ ਹੈ ਜਾਂ ਮਿਲੇਨੀਅਲਸ ਜਿਹਨਾਂ ਨੂੰ ਕਹਿ ਲਿਆ ਜਾਂਦਾ 1980 ਤੋਂ 94 ਤੱਕ ਦੇ ਨੇ, ਤੇ ਫਿਰ ਜੈਨਜ਼ੀ ਜਿਹੜੇ 94 ਤੋਂ ਬਾਅਦ ਪੈਦਾ ਹੋਏ ਨੇ ਉਹਨਾਂ ਨੂੰ ਮੰਨਿਆ ਜਾਂਦਾ। ਹਾਲਾਂਕਿ 2000 ਜਿਹੜੇ 14 ਤੋਂ ਬਾਅਦ ਹੋਏ ਪੈਦਾ ਹੋਏ ਐਲਫਾ ਨੂੰ ਉਸ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ, ਪਰ ਇਹ 27,478 ਲੋਕਾਂ ਤੋਂ ਪੁੱਛੇ ਗਏ ਸਵਾਲਾਂ ਦੇ ਆਧਾਰ ਦੇ ਉੱਤੇ ਇਕੱਠਾ ਕੀਤਾ ਗਿਆ ਡੇਟਾ ਹੈ, ਜਿਸ ਦੇ ਵਿੱਚ ਰਿਲੀਜੀਅਸ ਐਫੀਲੀਏਸ਼ਨ ਦੀ ਗੱਲ ਜਦੋਂ ਆਉਂਦੀ ਹੈ ਤਾਂ ਇਸ ਸਟੱਡੀ ਦੇ ਵਿੱਚ ਜੈਨ ਐਕਸ ਦੇ ਜਿਹੜੇ ਪੁਰਸ਼ ਨੇ ਮਹਿਲਾਵਾਂ ਦੇ ਮੁਕਾਬਲੇ ਵਧੇਰੇ ਧਾਰਮਿਕ ਦੇਖੇ ਗਏ ਨੇ, ਜਦਕਿ ਜੈਨਜ਼ੀ ਮਾਫ ਕਰਨਾ ਜੈਨਜ਼ੀ ਦੇ ਵਿੱਚ ਜਿਹੜੇ 49% ਮਹਿਲਾਵਾਂ ਤੇ 55% ਪੁਰਸ਼ ਵਧੇਰੇ ਧਾਰਮਿਕ ਨੇ। ਠੀਕ ਇਸੇ ਤਰੀਕੇ ਦੇ ਨਾਲ ਜੈਨ ਵਾਈ ਦੀਆਂ ਮਹਿਲਾਵਾਂ 46% ਤੇ ਪੁਰਸ਼ 40% ਧਾਰਮਿਕ ਨੇ। ਯਾਨੀ ਕਿ ਜੇਕਰ 1980 ਤੋਂ 94 ਦੇ ਦਰਮਿਆਨ ਪੈਦਾ ਹੋਏ ਜਿਹੜੇ ਮਿਲੇਨੀਅਲਸ ਨੇ ਉਹਨਾਂ ਦੇ ਵਿੱਚ ਮਹਿਲਾਵਾਂ ਜ਼ਿਆਦਾ ਧਾਰਮਿਕ ਨੇ, ਤੇ ਜੈਨ ਐਕਸ ਯਾਨੀ ਕਿ 1961 ਤੋਂ 1979 ਦੇ ਦਰਮਿਆਨ ਪੈਦਾ ਹੋਏ ਜਿਹੜੇ ਪੁਰਸ਼ ਨੇ ਉਹ ਮਹਿਲਾਵਾਂ ਦੇ ਮੁਕਾਬਲੇ ਵਧੇਰੇ ਧਾਰਮਿਕ ਨੇ। ਖੈਰ, ਉਧਰ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਫਟਾਫਟ ਕੁਝ ਇੱਕ ਖਬਰਾਂ ਦੇ ਵੱਲ ਆਉਂਦੇ ਹਾਂ। ਵਿਕਟੋਰੀਆ ਦੀ ਸਰਕਾਰ ਦੀ ਤਰਫ ਤੋਂ ਜਿਹੜੇ ਕੋਵਿਡ ਦੇ ਟਾਈਮ ਦੇ ਉੱਤੇ ਜੁਰਮਾਨੇ ਦਿੱਤੇ ਗਏ ਸੀ, ਉਸ ਦੇ ਜਿਹੜੇ ਹਾਲੇ ਤੱਕ ਜੁਰਮਾਨੇ ਨਹੀਂ ਤਾਰੇ ਗਏ ਉਹਨਾਂ ਦੀ ਬਕਾਇਆ ਪਈ $30 ਮਿਲੀਅਨ ਦੀ ਰਕਮ ਨੂੰ ਹਾਲੇ ਤੱਕ ਲਟਕਾਇਆ ਜਾ ਰਿਹਾ। 18 ਮਹੀਨਿਆਂ ਤੋਂ ਵੀ ਉੱਪਰ ਹੋ ਚੁੱਕੇ ਨੇ ਜਦੋਂ ਵਿਕਟੋਰੀਆ ਸਰਕਾਰ ਤੋਂ ਪੁੱਛਿਆ ਗਿਆ ਸੀ ਇਹਨਾਂ ਦੇ ਸਵਾਲ ਕਿ ਇਹ ਕਦੋਂ ਤਾਰੇ ਜਾਣਗੇ। ਦੱਸ ਦਈਏ ਕਿ ਪੈਨਾਡੈਮਿਕ ਦੇ ਦਰਮਿਆਨ ਯਾਨੀ COVID-19 ਦੇ ਦਰਮਿਆਨ ਸਾਲ 2020 ਤੋਂ ਲੈ ਕੇ 2022 ਦੇ ਦਰਮਿਆਨ ਵਿਕਟੋਰੀਆ ਸੂਬੇ ਦੇ ਵਿੱਚ 50,000 ਦੇ ਕਰੀਬ ਜੁਰਮਾਨੇ ਜਾਰੀ ਕੀਤੇ ਗਏ ਸੀ। $200 ਤੋਂ ਲੈ ਕੇ $5,000 ਤੱਕ ਦੇ ਜੁਰਮਾਨੇ ਸੀ। ਇਹਨਾਂ ਚੋਂ 70% ਜੁਰਮਾਨੇ ਲੋਕਾਂ ਨੇ ਆਪ ਹੀ ਤਾਰ ਦਿੱਤੇ ਸੀ, 30% ਜੁਰਮਾਨੇ ਲੋਕਾਂ ਨੇ ਨਹੀਂ ਤਾਰੇ। ਉਹਨਾਂ ਚੋਂ ਜ਼ਿਆਦਾਤਰ ਐਬੋਰੀਜਨਲ ਨੇ, ਸਾਊਥ ਸੁਡਾਨੀਜ਼ ਨੇ ਜਾਂ ਨੌਜਵਾਨ ਲੋਕ ਨੇ ਜਿਹੜੇ ਵਿੱਤੀ ਤੌਰ ਦੇ ਉੱਤੇ ਅਸਮਰੱਥ ਨੇ ਜੁਰਮਾਨੇ ਤਾਰਨ ਦੇ ਵਿੱਚ। ਐਨਐਸਡਬਲਿਊ ਦੇ ਵਿੱਚ ਵੀ ਏਦਾਂ ਹੋਇਆ ਸੀ, ਪਰ ਐਨਐਸਡਬਲਿਊ ਦੀ ਸਰਕਾਰ ਨੇ ਉਹਨਾਂ ਲੋਕਾਂ ਨੂੰ ਜੁਰਮਾਨੇ ਦੇਣ ਤੋਂ ਹੀ ਮਨਾ ਕਰ ਦਿੱਤਾ, ਆਪਣੇ ਆਪ ਹੀ ਉਹ ਜੁਰਮਾਨੇ ਜਿਹੜੇ ਨੇ ਉਹ ਕਲੀਅਰ ਕਰ ਦਿੱਤੇ। ਨਿਊ ਸਾਊਥ ਵੇਲਜ਼ ਦੀ ਤਰ੍ਹਾਂ ਵਿਕਟੋਰੀਆ ਦੇ ਵਿੱਚ ਵੀ ਜੁਰਮਾਨਿਆਂ ਦੇ ਨਾਲ ਜੁੜੀ ਇੱਕ ਵੱਖਰੀ ਏਜੰਸੀ ਹੈ, ਜਿਹੜੀ ਵਿਕਟੋਰੀਆ ਫਾਈਨਸ ਕਰਕੇ ਏਜੰਸੀ ਹੈ। ਵਿਕਟੋਰੀਆ ਫਾਈਨਸ ਦੇ ਕੋਲ ਜੁਰਮਾਨੇ ਉਸੇ ਤਰੀਕੇ ਦੇ ਨਾਲ ਪਏ ਰਹਿੰਦੇ ਨੇ। ਵਿਕਟੋਰੀਆ ਦੇ ਸਰਕਾਰ ਨੇ ਹਾਲੇ ਤੱਕ ਉਹਨਾਂ ਨੂੰ ਕੁਛ ਵੀ ਸੌ ਜਿਹੜੀ ਹੈ ਉਸ ਕਿਸਮ ਦੀ ਨਹੀਂ ਦਿੱਤੀ ਹੈ, ਸੂਹ ਨਹੀਂ ਦਿੱਤੀ ਹੈ ਕਿ ਵਿਕਟੋਰੀਆ ਸਰਕਾਰ ਇਹ ਬਣਦੀ ਰਕਮ ਹੈ ਜਿਹੜੀ ਬਕਾਇਆ ਰਕਮ $30 million ਦੇ ਆਸ ਪਾਸ ਇਹ ਆਪ ਤਾਰੇਗੀ ਜਾਂ ਫਿਰ ਇਹ ਲੋਕਾਂ ਤੋਂ ਵਸੂਲੇ ਜਾਣਗੇ। ਜੇਕਰ ਲੋਕਾਂ ਤੋਂ ਵਸੂਲੇ ਜਾਣਗੇ ਤਾਂ ਫਿਰ ਉਹ ਲੋਕ ਤਿਆਰ ਰਹਿਣ ਜਿਹੜੇ ਵਿਕਟੋਰੀਆ ਦੇ ਵਿੱਚ ਹਾਲੇ ਤੱਕ COVID-19 ਦੇ ਨਾਲ ਜੁੜੇ ਜੁਰਮਾਨੇ ਡੈਟ ਕਹਿ ਕੇ ਜਾਂ ਆਪਣੇ ਆਪ ਨੂੰ ਵਿੱਤੀ ਤੌਰ ਤੇ ਅਸਮਰੱਥ ਕਹਿ ਕੇ ਹਾਲੇ ਤੱਕ ਨਹੀਂ ਦੇ ਸਕੇ ਨੇ, ਕਿਸੇ ਨਾ ਕਿਸੇ ਸਮੇਂ ਉਹਨਾਂ ਨੂੰ ਦੇਣੇ ਪੈ ਸਕਦੇ ਨੇ। ਵਿਕਟੋਰੀਆ ਦਾ ਇੱਕ ਸਕੂਲ ਹੈ ਲਾਰਾ ਸਕੂਲ, ਜਿਨ੍ਹਾਂ ਨੇ $4 lakh ਟੋਇਲਟ ਸਿਸਟਮ ਦੇ ਉੱਤੇ ਖਰਚ ਕਰ ਦਿੱਤੇ। ਕੀ ਕਾਰਡ ਟੋਇਲਟ ਸਿਸਟਮ ਇਹਨਾਂ ਨੇ ਬਣਾਇਆ ਸੀ, ਦੱਸ ਦਈਏ ਕਿ ਇਹ ਲਾਰਾ ਸੈਕੰਡਰੀ ਸਕੂਲ ਦੇ ਵਿੱਚ ਕੁਝ ਇੱਕ ਵਿਦਿਆਰਥੀਆਂ ਦੇ ਉੱਤੇ, ਹੁਣ ਕੁਝ ਇੱਕ ਕੀ ਬਲਕਿ ਸਾਰੇ ਵਿਦਿਆਰਥੀਆਂ ਦੇ ਉੱਤੇ ਨਿਗਾਹ ਰੱਖੀ ਜਾ ਰਹੀ ਹੈ ਕਿ ਉਹ ਕਿਸ ਤਰੀਕੇ ਦੇ ਨਾਲ ਕਿੰਨਾ ਸਮਾਂ ਜਿਹੜਾ ਹੈ ਟੋਇਲਟ ਦੇ ਵਿੱਚ ਬਿਤਾਉਂਦੇ ਨੇ। ਇਸੇ ਕਰਕੇ ਵਿਕਟੋਰੀਆ ਦੀ ਸਰਕਾਰ ਨੇ ਇਹਨਾਂ ਨੂੰ $4 lakh ਅੱਡ ਤੋਂ ਦਿੱਤੇ ਸੀ। ਅਸਲ ਦੇ ਵਿੱਚ ਪਿਛਲੇ 2 ਸਾਲ ਪਹਿਲਾਂ 2024 ਦੇ ਵਿੱਚ ਲਾਰਾ ਸੈਕੰਡਰੀ ਕਾਲਜ ਦੇ ਅੰਦਰ ਇੱਕ ਵਿਦਿਆਰਥੀ ਦੇ ਨਾਲ ਟੋਇਲਟ ਦੇ ਵਿੱਚ ਕੁੱਟਮਾਰ ਕੀਤੀ ਗਈ ਸੀ। ਟੋਇਲਟ ਦੇ ਵਿੱਚ ਕੈਮਰਾਸ ਤਾਂ ਹੁੰਦੇ ਨਹੀਂ, ਨਾ ਹੀ ਉਸ ਦੇ ਬਾਹਰ ਹੁੰਦੇ ਨੇ, ਸਕੂਲਾਂ ਦੇ ਵਿੱਚ ਇਸ ਕਿਸਮ ਦੀ ਇਜਾਜ਼ਤ ਨਹੀਂ ਹੁੰਦੀ, ਪਰ ਉਸ ਲੜਕੀ ਦੇ ਨਾਲ ਕੀਤੀ ਕੁੱਟਮਾਰ ਤੋਂ ਬਾਅਦ ਹੁਣ ਇਸ ਸਕੂਲ ਨੇ $4 lakh ਖਰਚ ਕੇ ਐਸੇ ਕਿਊਬੀਕਲਸ ਤਿਆਰ ਕੀਤੇ ਨੇ ਜਿਨ੍ਹਾਂ ਦੇ ਉੱਤੇ ਵਿਦਿਆਰਥੀ ਨੂੰ ਸਕੂਲ ਦੇ ਅਧਿਆਪਕ ਦੀ ਤਰਫ ਤੋਂ ਕੀ ਕਾਰਡ ਲੈ ਕੇ ਜਾਣਾ ਹੁੰਦਾ ਤੇ ਉੱਥੇ ਟੈਪ ਇਨ ਕਰਨਾ ਹੁੰਦਾ ਤਾਂ ਉਹਦੀ ਐਕਸੈਸ ਮਿਲਦੀ ਹੈ, ਤੇ ਟੀਚਰਸ ਦੇ ਕੋਲ ਇਸ ਦਾ ਪੂਰਾ ਡਾਟਾ ਰਹਿੰਦਾ ਹੈ ਕਿ ਇੱਕ ਪਰਟੀਕੁਲਰ ਕੀ ਕਾਰਡ ਦੀ ਵਰਤੋਂ ਕਰਨ ਵਾਲਾ ਵਿਦਿਆਰਥੀ ਕਿੰਨਾ ਸਮਾਂ ਟੋਇਲਟ ਦੇ ਵਿੱਚ ਬਿਤਾ ਕੇ ਆਇਆ। ਵੈਸੇ ਨੌਜਵਾਨਾਂ ਦੀਆਂ ਹਰਕਤਾਂ ਦਾ ਕੀ ਕਹੀਏ, ਕੱਲ ਦੇ ਦਿਨ ਇੱਕ ਖਬਰ ਸਾਹਮਣੇ ਆਈ ਸੀ ਐਨਐਸਡਬਲਿਊ ਦੇ ਸੈਂਟਰਲ ਵੈਸਟ ਇਲਾਕੇ ਦੇ ਵਿੱਚੋਂ, ਇੱਕ ਸਕੂਲ ਦੇ ਵਿੱਚੋਂ ਪੜ੍ਹ ਕੇ ਗਿਆ ਵਿਦਿਆਰਥੀ ਉਸੇ ਸਕੂਲ ਦੇ ਉੱਤੇ ਆਪਣਾ ਗੁੱਸਾ ਕੱਢ ਦਿੰਦਾ ਤੇ ਉਸ ਸਕੂਲ ਨੂੰ ਅੱਗ ਲਗਾ ਦਿੰਦਾ। ਦੱਸ ਦਈਏ ਕਿ ਕੌਰਾ ਹਾਈ ਸਕੂਲ ਦੇ ਵਿੱਚ ਇੱਕ 14 ਸਾਲ ਦਾ ਲੜਕਾ, ਇੱਕ 17 ਸਾਲ ਦਾ ਲੜਕਾ, ਦੋਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 17 ਸਾਲ ਦੇ ਲੜਕੇ ਦੀ ਤਾਂ ਜ਼ਮਾਨਤ ਵੀ ਰੱਦ ਕਰ ਦਿੱਤੀ ਗਈ ਹੈ। ਇਸਨੇ ਸਕੂਲ ਦੀ ਘੱਟੋ ਘੱਟ $50,000 ਦੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾ ਦਿੱਤਾ ਅੱਗ ਦੇ ਹਵਾਲੇ ਕਰਕੇ। 14 ਸਾਲ ਦੇ ਲੜਕੇ ਨੇ ਇਸਦੀ ਵੀਡੀਓ ਵੀ ਬਣਾਈ ਹੈ, ਉਸਨੇ ਵੀ $15,000 ਦੀ ਪ੍ਰਾਪਰਟੀ ਦਾ ਨੁਕਸਾਨ ਕੀਤਾ। ਡਿਪਟੀ ਪ੍ਰੀਮੀਅਰ ਨੇ ਜਿਹੜੇ ਐਨਐਸਡਬਲਿਊ ਦੇ ਤੇ ਸਿੱਖਿਆ ਮੰਤਰੀ ਪ੍ਰੂਕਾਰ, ਉਹਨਾਂ ਨੇ ਸਿਰਫ 2 ਸ਼ਬਦਾਂ ਦੇ ਵਿੱਚ ਇਸ ਘਿਨੌਨੀ ਘਟਨਾ ਦੀ ਨਿੰਦਾ ਕੀਤੀ ਹੈ। ਅੰਗਰੇਜ਼ੀ ਚ ਇਸ ਨੂੰ ਇੱਕ ਡਿਸਕਸਟਿੰਗ ਐਕਟ ਦੱਸਿਆ। ਆ ਕਹੇ ਕਿ ਨੌਜਵਾਨ ਬੱਚੇ ਜਿਹੜੇ ਨੇ ਉਹ ਇਸ ਕਿਸਮ ਦੇ ਨਾਲ ਕੀ ਸਿੱਖਿਆ ਲੈ ਕੇ ਸਕੂਲਾਂ ਚੋਂ ਬਾਹਰ ਨਿਕਲ ਰਹੇ ਨੇ ਤੇ ਕੀ ਹਾਲਾਤਾਂ ਦੇ ਵਿੱਚ ਉਹ ਆਸਟ੍ਰੇਲੀਆ ਦੇ ਸਮਾਜ ਨੂੰ ਅੱਗੇ ਸੇਧ ਦੇ ਰਹੇ ਨੇ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਪੈਦਾ ਹੁੰਦਾ। ਖੈਰ ਫਿਲਹਾਲ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: White Hill Studios पेश करते हैं पीरियड एक्शन थ्रिलर दस्तार।
2: एक कल्ला कपड़ा नहीं है, एक कहानियां कई सदियां दी।
1: स्टारिंग तरसेम जसर, गीत गुराया ते योगराज सिंह।

0: ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾ ਲਾਗੂ ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀ ਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton. बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने ATO ऑडिट्स टैक्स डिस्प्यूट्स ATO डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स सोना चाहिदा
1: भरोसा चाहिदा
0: क्वालिटी ते बायबैक भी चाहिदा चले आओ दिल्ली ज्वेलर्स स्टॉकलैंड पॉइंट कुक विखे जिथे 22 कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बायबैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजिब रेट ते दिल्ली ज्वेलर्स 310/2 मेन स्ट्रीट पॉइंट कुक कॉल 0493-536-042
2: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au
3: यार तू इत्थे इनी छेती आके पक्का भी हो गया की जुगाड़ लाया है
4: जुगाड़ नहीं ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾਸ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਮੋਹਬਤ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਮੋਹਬਤ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਮੋਹਬਤ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ
1: 04062046
0: ਤੇ ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ?
3: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 04992525345 ਤੇ।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
0: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford.

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਚਰਚਾ ਕਰਨ ਦਾ ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਅੱਜ 22 ਤਰੀਕ ਹੈ ਜੁਲਾਈ ਦਾ ਮਹੀਨਾ ਬੁੱਧਵਾਰ ਦਾ ਦਿਨ ਹਾਂਜੀ ਸਰ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲੀ ਨੌਜਵਾਨ ਮਜ਼ਾਰਾਕਾਰੀ ਫਿਰ ਜੰਤਰ ਮੰਤਰ ਤੇ ਕੱਲ੍ਹ ਦਿੱਲੀ 'ਚ ਇਕੱਠੇ ਹੋ ਗਏ ਨੇ ਪਾਰਲੀਮੈਂਟ ਦੇ ਅੰਦਰ ਤੇ ਬਾਹਰ ਭਾਰੀ ਹੰਗਾਮਾ ਹੋਇਆ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ਅੱਗੇ ਧਰਨੇ ਤੇ ਬੈਠ ਗਏ ਜਿਨ੍ਹਾਂ ਨੂੰ ਬਾਅਦ 'ਚ ਉੱਥੋਂ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਪਾਰਲੀਮੈਂਟ ਦੀ ਜਿਹੜੀ ਕਾਰਵਾਈ ਆ ਉਹ ਵੀ ਕੱਲ੍ਹ ਵਾਰ ਵਾਰ ਮੁਲਤਵੀ ਹੁੰਦੀ ਰਹੀ ਤੇ ਅਖੀਰ ਫਿਰ ਪੂਰੇ ਦਿਨ ਲਈ ਮੁਲਤਵੀ ਹੋ ਗਈ ਉੱਧਰ ਪੁਲਿਸ ਨੇ ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਹਰਿਆਣੇ ਵਿੱਚ ਹੀ ਡੱਕ ਲਿਆ ਤੇ ਹਰਿਆਣਾ ਦੇ ਬਾਰਡਰ ਤੇ ਜਿਹੜਾ ਹੈ ਉਹਨਾਂ ਨੇ ਧਰਨਾ ਦਿੱਤਾ ਤੇ ਫਿਰ ਜਿਹੜਾ ਮੰਗ ਪੱਤਰ ਦੇਣ ਤੋਂ ਬਾਅਦ ਆਪਣਾ ਧਰਨਾ ਜਿਹੜਾ ਸੀ ਉਹ ਖਤਮ ਕਰ ਲਿਆ ਉੱਧਰ ਇਕਬਾਲ ਸਿੰਘ ਝੂੰਦਾ ਜੋ ਕਿਸੇ ਵੇਲੇ ਅਕਾਲੀ ਦਲ ਬਾਦਲ ਦੇ ਕਾਫੀ ਨੇੜੇ ਸਮਝੇ ਜਾਂਦੇ ਸੀ ਉਹ ਹੁਣ ਵਾਰਸ ਪੰਜਾਬ ਦੇ ਅਕਾਲੀ ਦਲ ਚ ਸ਼ਾਮਿਲ ਹੋ ਗਏ ਨੇ ਤੇ ਇਸ ਵੇਲੇ ਉਹ ਅਕਾਲੀ ਦਲ ਪੁਨਰ ਸੁਰਜੀਤ ਦੇ ਜਿਹੜਾ ਹੈ ਉਹਨਾਂ ਦੀ ਜਿਹੜੀ ਮੁੱਖ ਕਮੇਟੀ ਉਹਦੇ ਵੀ ਮੈਂਬਰ ਸੀ ਤੇ ਕੱਲ ਚੰਡੀਗੜ੍ਹ ਦੇ ਵਿੱਚ ਝੂੰਦਾ ਤੇ ਸੰਤਾ ਸਿੰਘ ਅਮੈਦਪੁਰੀ ਦੋਨਾਂ ਨੇ ਜਿਹੜਾ ਹੈਗਾ ਅਕਾਲੀ ਦਲ ਵਾਰਸ ਪੰਜਾਬ ਦੇ ਸ਼ਾਮਿਲ ਹੋਣ ਦਾ ਐਲਾਨ ਕੀਤਾ ਉਧਰ ਪੰਜਾਬ ਚ ਜੀ ਰਾਮ ਜੀ ਸਕੀਮ ਲਾਗੂ ਕਰਨ ਲਈ ਸਰਕਾਰ ਨੇ ਕੈਬਨਿਟ ਸਬ ਕਮੇਟੀ ਬਣਾਉਣ ਨੂੰ ਮਨਜ਼ੂਰੀ ਦਿੱਤੀ ਹੈ ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਚ 10 ਲੱਖ ਨਵੇਂ ਰਾਸ਼ਨ ਕਾਰਡ ਬਣਾਏ ਜਾਣਗੇ ਕੱਲ ਮੰਤਰੀ ਮੰਡਲ ਦੀ ਮੀਟਿੰਗ ਚ ਇਹ ਫੈਸਲੇ ਲਏ ਗਏ ਨੇ ਇਹ ਖਾਸ ਖਬਰਾਂ ਨੇ ਹਾਂਜੀ
0: ਜੀ ਬਹੁਤ ਸ਼ੁਕਰੀਆ ਸਭ ਤੋਂ ਪਹਿਲੀ ਖਬਰ ਦੀ ਜੇ ਗੱਲ ਕਰੀਏ ਤੇ ਸ਼ਾਇਦ ਸਰਕਾਰ ਨੂੰ ਇੱਦਾਂ ਲੱਗ ਰਿਹਾ ਜਾਂ ਸੁਣ ਚਾ ਰਿਹਾ ਵੀ ਆਸ ਨਹੀਂ ਫਿਰ ਦੁਬਾਰਾ ਤੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇਕੱਠੇ ਹੋਣਗੇ ਲਾਠੀਚਾਰਜ ਤੋਂ ਬਾਅਦ ਪਰ ਨੌਜਵਾਨਾਂ ਦਾ ਇਹ ਭਰਵਾਂ ਇਕੱਠ ਦੱਸ ਰਿਹਾ ਵੀ ਇਹ ਮਸਲਾ ਹਾਲੇ ਤੱਕ ਇੱਥੇ ਕਿ ਜੇ ਸ਼ਾਂਤ ਹੋਣ ਵਾਲਾ ਨਹੀਂ ਸੋ ਜਿਹੜੇ ਤਰੀਕੇ ਦੇ ਨਾਲ ਆਪਾਂ ਵੇਖ ਰਹੇ ਹਾਂ ਸਰਕਾਰ ਵੀ ਥੋੜ੍ਹੀ ਜਿਹੀ ਮੱਧਮ ਤਾਂ ਪਈ ਆ ਇਸ ਮਸਲੇ ਦੇ ਉੱਤੇ ਪਰ ਹੁਣ ਅੱਗੇ ਕੀ ਹੁਣ ਨੌਜਵਾਨ ਇਸੇ ਤਰ੍ਹਾਂ ਦੇ ਨਾਲ ਡਟੇ ਰਹਿਣਗੇ ਕਿ ਸਰਕਾਰ ਨੂੰ ਝੁਕਣਾ ਪਊਗਾ ਕੀ ਅਸਾਰ ਲੱਗ ਰਹੇ ਨੇ ਜਿਹੜੇ ਤਰੀਕੇ ਦੇ ਨਾਲ ਦਬਾਅ ਬਣ ਰਿਹਾ
1: ਨਹੀਂ ਦੇਖੋ ਇੱਕ ਤਾਂ ਜਿਹੜੀ ਗੱਲ ਬੜੀ ਕੱਲ ਸਪਸ਼ਟ ਹੋ ਗਈ ਕਿ ਸਰਕਾਰ ਨੂੰ ਇਹ ਲੱਗਦਾ ਸੀ ਕਿ ਇਹ ਬੱਚੇ ਜਿਹੜੇ ਨੌਜਵਾਨ ਆਪ ਮੁਹਾਰੇ ਆਏ ਨੇ ਤੇ ਥੋੜਾ ਜਿਹਾ ਸਖਤੀ ਵਰਤ ਕੇ ਲਾਠੀਚਾਰਜ ਕਰਕੇ ਜਾਂ ਏਦਾਂ ਤੇ ਸ਼ਾਇਦ ਉਹਨਾਂ ਨੂੰ ਖਦੇੜਨ ਚ ਅਸੀਂ ਕਾਮਯਾਬ ਹੋ ਜਾਵਾਂਗੇ ਕਿਉਂਕਿ ਫਿਰ ਆਪੋ ਆਪਣੇ ਘਰਾਂ ਨੂੰ ਪਰਤ ਜਾਣਗੇ ਜਾਂ ਹੋਰ ਪਰ ਇਹਦਾ ਜਿਹੜਾ ਹੈ ਉਹ ਬਿਲਕੁਲ ਉਲਟ ਰਿਐਕਸ਼ਨ ਹੋਇਆ ਕਿਉਂਕਿ ਜੰਤਰ ਮੰਤਰ ਤੋਂ ਤਾਂ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਖਦੇੜ ਹੀ ਦਿੱਤਾ ਗਿਆ ਸੀ ਪਹਿਲਾਂ ਹੀ ਉਹਨਾਂ ਦੇ ਤੰਬੂ ਵਗੈਰਾ ਪੱਟਦੇ ਸੀ ਤੇ ਬਿਜਲੀ ਉਦੋਂ ਪਹਿਲਾਂ ਬੰਦ ਕਰਤੀ ਸੀ ਤੇ ਪਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਉਹ ਕੱਲ ਦੁਬਾਰਾ ਫੇਰ ਜੰਤਰ ਮੰਤਰ ਤੇ ਜਿਹੜਾ ਹੈ ਉਹ ਇਕੱਠੇ ਹੋ ਗਏ ਤੇ ਨਾਲ ਉੱਥੇ ਫਿਰ ਹੋਰ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਸੀ ਲੀਡਰ ਆਗੂ ਉਹਨਾਂ ਨੂੰ ਮਿਲਣ ਵਾਸਤੇ ਆਏ ਤੇ ਉਧਰ ਇਹਦੇ ਪੈਰਲਲ ਜਿਹੜਾ ਸੀ ਉਹ ਕਾਂਗਰਸ ਦੇ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਅੱਗੇ ਜਾ ਕੇ ਸੜਕ ਤੇ ਧਰਨਾ ਦਿੱਤਾ ਤੇ ਸੋ ਇਹ ਜਿਹੜੀਆਂ ਸਾਰੀਆਂ ਇੱਕੋਦਮ ਇਹ ਘਟਨਾਵਾਂ ਹੋ ਗਈਆਂ ਇਹਦੇ ਨਾਲ ਜਿਹੜਾ ਹੈ ਕੇਂਦਰ ਸਰਕਾਰ ਤੇ ਦਿੱਲੀ ਪੁਲਿਸ ਇਹ ਸਾਰੇ ਇੱਕੋਦਮ ਸਸ਼ੋਪਨ ਚ ਪੈ ਗਏ ਕਿ ਹੁਣ ਇਹਦਾ ਕੀ ਕੀਤਾ ਜਾ ਸਕਦਾ ਸੋ ਫਿਰ ਮੇਰਾ ਖਿਆਲ ਹੈ ਕਿ ਸਟੇਟ ਨੂੰ ਇਸ ਲੈਵਲ ਤੇ ਥੋੜਾ ਪਿੱਛੇ ਹਟਣਾ ਪਿਆ ਕਿ ਚਲੋ ਇਹਨਾਂ ਨੂੰ ਜਿਹੜੀ ਆਪਣੀ ਗੱਲਬਾਤ ਇਹ ਕਰਦੇ ਆ ਇਹਨਾਂ ਨੂੰ ਕਰ ਲੈਣੀ ਚਾਹੀਦੀ ਹੈ ਤੇ ਕਿਉਂਕਿ ਜਿਹੜਾ ਪੋਲੀਟੀਕਲੀ ਭਾਰਤੀ ਜਨਤਾ ਪਾਰਟੀ ਵੱਲੋਂ ਜਾਂ ਪ੍ਰਧਾਨ ਮੰਤਰੀ ਦੀ ਜਿਹੜੀ ਸਟੇਟਮੈਂਟ ਆ ਉਹ ਤੋਂ ਵੀ ਲੱਗਦਾ ਹੈ ਕਿ ਸਰਕਾਰ ਜਿਹੜੀ ਆ ਕੁਛ ਨਰਮ ਪੈ ਗਈ ਹੈ ਢਿੱਲੀ ਪੈ ਗਈ ਹੈ ਕਿਉਂਕਿ ਸਿਹਤ ਮੰਤਰੀ ਜੇ ਪੀ ਨੱਡਾ ਹਸਪਤਾਲ ਚ ਜਾ ਕੇ ਜਿਹੜੇ ਜ਼ਖਮੀ ਆ ਉਹਨਾਂ ਨੂੰ ਮਿਲਣ ਗਏ ਆ ਤੇ ਉੱਥੋਂ ਜਿਹੜਾ ਹੈ ਇਹ ਥੋੜਾ ਜਿਹਾ ਇਹ ਲੱਗਦਾ ਕਿ ਇਸ ਪੱਖੋਂ ਜਿਹੜੀ ਇੱਕ ਸਖਤੀ ਨਾਲ ਇਹਨੂੰ ਦਬਾਉਣਾ ਚਾਹੁੰਦੇ ਸੀ ਉਸ ਪੱਖੋਂ ਥੋੜਾ ਰੁੱਖ ਜਿਹੜਾ ਸਰਕਾਰ ਨੇ ਆਪਣਾ ਮੋੜ ਲਿਆ ਤੇ ਪ੍ਰਧਾਨ ਮੰਤਰੀ ਦਾ ਜਿਹੜਾ ਕੱਲ ਬਿਆਨ ਇਹਦੇ ਬਾਰੇ ਆਇਆ ਪੇਪਰ ਲੀਕ ਬਾਰੇ ਤੇ ਉਹ ਬੜਾ ਕਿਉਂਕਿ ਉਹਨਾਂ ਦੇ ਚਿਹਰੇ ਤੋਂ ਵੀ ਏਦਾਂ ਦਾ ਜਿਹੜੀ ਗੱਲ ਮੀਟਿੰਗ ਦੇ ਵਿੱਚ ਬੈਠੇ ਹੋਏ ਏਦਾਂ ਝਲਕਦਾ ਸੀਗਾ ਇੱਕ ਤਰ੍ਹਾਂ ਦੀ ਇੱਕ ਨਿਰਾਸ਼ਾ ਜੀ ਜਿਹੜੀ ਉਹ ਨਜ਼ਰ ਆ ਰਹੀ ਸੀ ਤੇ ਪਰ ਇਹਦੇ ਬਾਰੇ ਜਿਹੜਾ ਬਿਆਨ ਆ ਉਹ ਇਸ ਤਰੀਕੇ ਦਾ ਬਿਆਨ ਆਇਆ ਕਿ ਜਿਵੇਂ ਉਹਨਾਂ ਨੂੰ ਕਿਸੇ ਗੱਲ ਦਾ ਜਿਹੜਾ ਉਹ ਪਤਾ ਹੀ ਨਹੀਂ ਹੁੰਦਾ ਕਿ ਕੀ ਵਾਪਰਿਆ ਜਾਂ ਕਿਸ ਤਰ੍ਹਾਂ ਵਾਪਰਿਆ ਤੇ ਉਹਨਾਂ ਨੇ ਕਿਹਾ ਕਿ ਇਹਦੇ ਤੇ ਸਖ਼ਤ ਜਿਹੜੀ ਆ ਉਹ ਕਾਰਵਾਈ ਕੀਤੀ ਗਈ ਹੈ ਨਾਲ ਹੀ ਫਿਰ ਜਿੱਦਾਂ ਦੇ ਉਹਨਾਂ ਨੂੰ ਬੜੇ ਨਾਲ ਵਿਸ਼ੇਸ਼ਣ ਲਾਉਣੇ ਆਉਂਦੇ ਆ ਕਿ ਇਹ ਤਾਂ ਮਹਾਂਪਾਪ ਹੈ ਤੇ ਏਦਾਂ ਦਾ ਜਿਹੜਾ ਤੇ ਇਹਦੇ ਤੇ ਜਿਹੜਾ ਬਿਲਕੁਲ ਫੂਲ ਪਰੂਫ ਜਿਹੜੀ ਆ ਉਹ ਇਨਕੁਆਇਰੀ ਚੱਲ ਰਹੀ ਹੈ, ਏਦਾਂ ਦੀ ਜਿਹੜੀ ਉਹ ਗੱਲ ਕੀਤੀ ਹੈ, ਪਰ ਉਹ ਉਸ ਗੱਲ ਤੇ ਨਹੀਂ ਆਏ ਜਿਹੜੀ ਗੱਲ ਇਹ ਵਾਰ ਵਾਰ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਹੈਗਾ ਧਰਮਿੰਦਰ ਪ੍ਰਧਾਨ ਦਾ ਜਿਹੜਾ ਹੈਗਾ ਤੇ ਉਹ ਅਸਤੀਫਾ ਲਿਆ ਜਾਵੇ ਜਾਂ ਉਹਨਾਂ ਨੂੰ ਜਿਹੜਾ ਹੈਗਾ ਉਸ ਤੋਂ ਲਾਂਭੇ ਕੀਤਾ ਜਾਵੇ ਤੇ ਸੋ। ਪਰ ਮੈਨੂੰ ਹੁਣ ਲੱਗਦਾ ਕਿ ਆਉਣ ਵਾਲੇ ਦਿਨਾਂ ਚ, ਕਿਉਂਕਿ ਪਾਰਲੀਮੈਂਟ ਵੀ ਚੱਲ ਰਹੀ ਹੈ, ਉਧਰੋਂ ਅੰਦੋਲਨ ਵੀ ਜਿਹੜਾ ਹੈਗਾ ਉਹ ਉੱਥੇ ਨੌਜਵਾਨ ਇਕੱਠੇ ਹੋਏ ਨੇ ਤੇ ਛੇਤੀ ਕੀਤਿਆਂ ਜਿਹੜਾ ਉਹ ਪਿੱਛੇ ਹਟਣ ਵਾਲੇ ਵੀ ਨਹੀਂ ਹੈ ਕਿ ਇਹਨੂੰ ਕੋਸ਼ਿਸ਼ ਕਰ ਰਹੇ ਨੇ ਕਿ ਇਸ ਨੂੰ ਗੱਲਬਾਤ ਦੇ ਨਾਲ ਕਿੱਦਾਂ ਨਿਬੇੜਿਆ ਜਾ ਸਕਦਾ ਤੇ, ਪਰ ਉਹ ਨੌਜਵਾਨ ਇਸੇ ਗੱਲ ਤੇ ਅੜੇ ਹੋਏ ਨੇ ਕਿਉਂਕਿ ਕੱਲ ਵੀ ਜਿਹੜਾ ਬਿਆਨ ਆਇਆ ਜਿਹੜੀ ਨਵੀਂ ਜਿਹੜੀ ਪਾਰਟੀ ਬਣੀ ਹੈ ਜਿਹ ਚ ਨੌਜਵਾਨ ਹੀ ਨੇ ਸਾਰੇ ਸ਼ਾਮਿਲ CJP ਤੇ ਉਹ ਉਹਨਾਂ ਦੇ ਜਿਹੜੇ ਆਗੂ ਨੇ ਖਾਸ ਕਰਕੇ ਮਿਸਟਰ ਦੀਪ ਕੇ, ਉਹਨੇ ਵੀ ਇਹੀ ਗੱਲ ਕਹੀ ਹੈ ਕਿ ਉਹ ਆਪਣੀ ਜਿਹੜੀ ਇਸ ਮੰਗ ਤੋਂ ਜਿਹੜਾ ਉਹ ਪਿੱਛੇ ਨਹੀਂ ਹਟਣਗੇ ਤੇ, ਪਰ ਕਿਉਂਕਿ ਮੈਂ ਕੱਲ ਵੀ ਇਹ ਗੱਲ ਕਹੀ ਸੀ ਕਿ ਜਦੋਂ ਏਦਾਂ ਦੀ ਕੋਈ ਘਟਨਾ ਵਾਪਰ ਜਾਂਦੀ ਹੈ, ਹੁਣ ਜਿਵੇਂ ਉਹਨਾਂ ਨੇ ਜਿਹੜਾ ਹੈ ਉਹਦੇ ਤੇ ਕੇਸ ਦਰਜ ਕਰ ਲਏ ਨੇ ਜਾਂ ਜਿਹਨਾਂ ਨੂੰ ਮੈਡੀਕੋ ਲੀਗਲ ਕੇਸ ਕਹਿੰਦੇ ਆ MLC ਉਹ ਦਰਜ ਹੋ ਗਏ ਨੇ ਨੌਜਵਾਨਾਂ ਦੇ ਖਿਲਾਫ ਤੇ, ਜਾਂ ਕੁਛ ਉਹਨਾਂ ਨੇ ਚਾਰ ਹੋਰ ਕੇਸ ਦਰਜ ਕੀਤੇ ਨੇ ਜਿਹਦੇ ਚ ਉਹਨਾਂ ਨੇ ਕਿਹਾ ਕਿ ਇਹਦੇ ਪਿੱਛੇ ਇੱਕ ਬਹੁਤ ਵੱਡੀ ਸਾਜਿਸ਼ ਹੈ ਇਸ ਤਰੀਕੇ ਦੀ, ਤੇ ਉਹ ਸਿਰਫ ਮੇਰਾ ਖਿਆਲ ਹੈ ਕਿ ਉਹ ਹੁੰਦਾ ਕਿ ਇੱਕ ਵਾਰੀ ਅਸੀਂ ਇਹਨਾਂ ਅਦਾਲਤੀ ਮਾਮਲਿਆਂ ਦੇ ਵਿੱਚ ਉਲਝਾ ਲਈਏ, ਕਿਉਂਕਿ ਕਿਸਾਨ ਅੰਦੋਲਨ ਜਿਹੜਾ ਚੱਲਿਆ ਸੀ ਉਹਨੂੰ ਕਿੰਨੇ ਸਾਲ ਹੋ ਗਏ ਤੇ ਉਹਦੇ ਅਜੇ ਵੀ ਦਿੱਲੀ ਦੀਆਂ ਅਦਾਲਤਾਂ ਚ ਜਿਹੜੇ ਕਿਸਾਨਾਂ ਦੇ ਕੇਸ ਉਹ ਚੱਲ ਰਹੇ ਆ, ਉਹ ਵਾਰ ਵਾਰ ਜਾਂਦੇ ਆ, ਉਹ ਸਿਰਫ ਇਹ ਥਕਾਉਣ ਵਾਸਤੇ ਜਾਂ ਹੰਭਾਉਣ ਵਾਸਤੇ ਹੁੰਦਾ ਕਿ ਜਿਹੜਾ ਹੈਗਾ ਥੱਕ ਟੁੱਟ ਕੇ ਲੋਕ ਪਿੱਛੇ ਹਟ ਜਾਣ ਕਿ ਕੀ ਪਿਆ ਇਹਨਾਂ ਕੰਮਾਂ ਚ, ਦੇਖੋ ਉਦੋਂ ਅੰਦੋਲਨ ਕੀਤਾ ਅੰਦੋਲਨ ਚ ਇਹ ਹੋਇਆ, ਹੁਣ ਸਾਨੂੰ ਇਕੱਲਿਆਂ ਨੂੰ ਇੰਡੀਵਿਜੁਅਲੀ ਵਕੀਲ ਕਰਨੇ ਪੈ ਰਹੇ ਆ, ਖਰਚ ਹੋ ਰਹੇ, ਹਾਲਾਂਕਿ ਚਲੋ ਕਿਸਾਨ ਜਥੇਬੰਦੀਆਂ ਤਾਂ ਇੱਕ ਜੁੱਟ ਨੇ ਅਜੇ ਵੀ ਇਸ ਕੇਸ ਲੜਨ ਦੇ ਮਾਮਲੇ ਚ ਵੀ ਤੇ, ਸੋ ਇਹ ਇੱਕ ਤਰੀਕਾ ਜਿਹੜਾ ਹੱਥ ਕੰਡੇ ਸਟੇਟ ਦੇ ਇਹ ਸ਼ੁਰੂ ਤੋਂ ਹੀ ਆ, ਖਾਸਾ ਹੀ ਆ ਸਟੇਟ ਦਾ ਇਹ ਏਦਾਂ ਦੇ ਅਪਣਾਏ ਜਾਂਦੇ ਆ, ਉਹ ਹੁਣ ਸਾਰਾ ਕੁਛ ਇੱਥੇ ਵੀ ਕੀਤਾ ਗਿਆ ਨਾਲੋ ਨਾਲ ਤੇ, ਸੋ ਇਹ ਕਿਉਂਕਿ ਦੋਨੇ ਪਾਸੇ ਜਿਹੜੀ ਹੈ ਇਹ ਸਰਕਾਰ ਹੈ ਖਾਸ ਕਰਕੇ, ਕਿਉਂਕਿ ਉਹਨਾਂ ਨੂੰ ਪੋਲੀਟੀਕਲੀ ਆਪਣਾ ਦਿਸਦਾ ਵੀ ਹੁੰਦਾ ਕਿ ਫਿਊਚਰ ਦੇ ਵਿੱਚ ਫਿਰ ਜੇ ਕੀ ਕਰਨਾ ਜੇ ਏਦਾਂ ਦੀ ਸਖਤੀ ਨਾਲ ਚੱਲਣਾ, ਤੇ ਦੂਜਾ ਇਹ ਹੈ ਕਿ ਉਹ ਦੋਨੇ ਪਾਸੇ ਲੈ ਕੇ ਚੱਲਦੇ, ਫਿਰ ਇੱਕ ਪਾਸੇ ਉਹ ਜਿਹੜਾ ਇਹ ਡਰਾਵਾ ਕਿ ਤੁਹਾਡੇ ਤੇ ਅਦਾਲਤੀ ਕੇਸ ਆ, ਤੁਹਾਡਾ ਫਿਊਚਰ ਖਰਾਬ ਹੋ ਜਾਊਗਾ ਕਿਉਂਕਿ ਤੁਸੀਂ ਤਾਂ ਅਜੇ ਨੌਕਰੀਆਂ ਵੀ ਕਰਨੀਆਂ ਨੇ, ਇਹ ਹੈ ਬਾ, ਤੇ ਦੂਜੇ ਪਾਸੇ ਕਿ ਚਲੋ ਗੱਲਬਾਤ ਵਾਲੇ ਪਾਸੇ ਰਾਹ ਖੋਲੀਏ, ਕਿਤੇ ਐਜੀਟੇਸ਼ਨ ਹੋਰ ਤੇਜ਼ ਜਿਹੜੀ ਆ ਉਹ ਨਾ ਹੋ ਜੇ, ਸੋ ਇਸ ਤਰ੍ਹਾਂ ਦੀ ਜਿਹੜੀ ਆ ਉਹ ਬਚ ਬਚਾਉਣ ਵਾਲੀ ਜਿਹੜੀ ਹੁਣ ਨੀਤੀ ਤੇ ਜਿਹੜੀ ਉਹ BJP ਦੀ ਸਰਕਾਰ ਤੇ ਉਹ ਆ ਗਈ ਹੈ, ਤੇ ਇਹਦਾ ਜਿਹੜਾ ਦੂਜਾ ਜਿਹੜਾ ਪੱਖ ਹੈ ਤੇ ਜਿਹੜਾ ਦੂਜਾ ਪਾਸਾ ਇਹ ਹੈ ਕਿ ਰਾਹੁਲ ਗਾਂਧੀ ਦਾ ਧਰਨੇ ਤੇ ਬੈਠਣਾ, ਕਿਉਂਕਿ ਕੱਲ ਦੋਨੇ ਪਾਸੇ ਇਹ ਗੱਲ ਚੱਲਦੀ ਰਹੀ, ਕਿਉਂਕਿ ਪਾਰਲੀਮੈਂਟ ਦੇ ਅੰਦਰ ਵੀ ਇੱਦਾਂ ਦੀ ਗੱਲ ਚੱਲਦੀ ਰਹੀ, ਤੇ ਉਹ ਹੁਣ ਬਿਲਕੁਲ ਜਿਹੜੇ BJP ਦੇ ਲੀਡਰ ਨੇ, ਭਾਵੇਂ ਉਹ ਜਿਹੜੇ ਪ੍ਰਧਾਨ ਮੰਤਰੀ PMO ਦੇ ਵਿੱਚ ਜਿਹੜੇ ਸਟੇਟ ਮਿਨਿਸਟਰ ਨੇ ਮਿਸਟਰ ਜਤਿੰਦਰ ਸਿੰਘ, ਉਹਦਾ ਬਿਆਨ ਹੋਵੇ, ਭਾਵੇਂ ਖੁਦ ਧਰਮਿੰਦਰ ਪ੍ਰਧਾਨ ਦਾ ਬਿਆਨ ਹੋਵੇ ਕਿ ਦੇਖੋ ਖੁਦ ਪਿੱਛੇ ਜਿਹੜਾ ਹੈ ਵਿਰੋਧੀ ਧਿਰ ਦਾ ਨੇਤਾ ਪਿੱਛੇ ਹਟ ਗਿਆ ਆਪਣੀ ਗੱਲ ਤੋਂ, ਇਹਦੇ ਤੇ ਬਹਿਸ ਕਰਾਉਣ ਤੋਂ, ਅਸੀਂ ਤਾਂ ਬਹਿਸ ਕਰਾਉਣ ਲਈ ਤਿਆਰ ਹਾਂ ਪੇਪਰ ਲੀਕ ਦੇ ਮਾਮਲੇ ਤੇ, ਪਰ ਰਾਹੁਲ ਗਾਂਧੀ ਪਿੱਛੇ ਹਟ ਗਿਆ, ਉਹ ਹੁਣ ਇਹਨੂੰ ਇਸ ਪਾਸੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਕਿਉਂਕਿ ਅੰਦਰ ਜਿਹੜਾ ਸੀਗਾ ਪੋਲੀਟੀਕਲੀ ਕੋਈ ਉਸ ਰੂਪ ਦੇ ਵਿੱਚ ਉਹ ਪ੍ਰਦਰਸ਼ਨ ਵੀ ਨਹੀਂ ਸੀ ਕਰ ਸਕਦੇ, ਹੁਣ ਇਸ ਵਾਰ ਪਹਿਲਾਂ ਹੀ ਇਹ ਕਹਿਤਾ ਸੀ ਕਿ ਕੋਈ ਬੈਨਰ ਨਹੀਂ ਲਿਆ ਸਕਦਾ, ਕੋਈ ਤਖ਼ਤੀ ਨਹੀਂ ਲਿਆ ਸਕਦਾ, ਜਿਹੜੇ ਪਲੈਕਾਰਡ ਵਗੈਰਾ ਹੁੰਦੇ ਆ, ਤੇ ਉਹਨਾਂ ਨੇ ਫਿਰ ਉਧਰ ਜਾ ਕੇ ਧਰਨਾ ਦਿੱਤਾ, ਹੁਣ ਉਸ ਧਰਨੇ ਨੂੰ ਉਹ ਕਹਿ ਰਹੇ ਆ ਕਿ ਉਹ ਪਾਰਲੀਮੈਂਟ ਚੋਂ ਭੱਜ ਗਏ ਆ, ਉਹ ਕਾਂਗਰਸ ਦੇ ਨਾਲ ਇੱਦਾਂ ਦੀ ਜਿਹੜੀ ਆ ਉਹ ਰਾਜਨੀਤੀ ਕਰਨਾ ਚਾਹੁੰਦੇ ਆ, ਪਰ ਉਹ ਤਾਂ ਚਲੋ ਹੁਣ ਦੁਬਾਰਾ ਫੇਰ ਵਾਪਸ ਆ ਜਾਣਗੇ, ਪਾਰਲੀਮੈਂਟ ਦਾ ਸੈਸ਼ਨ ਤਾਂ ਅਜੇ 13 ਅਗਸਤ ਤੱਕ ਚੱਲਣਾ, ਤੇ ਉਹ ਕਰਵਾ ਲੈਣ ਇਸ ਮੁੱਦੇ ਤੇ, ਜੇ ਉਹ ਬਹਿਸ ਉਹ ਕਹਿੰਦੇ ਵੀ ਉਹ ਭੱਜੇ ਆ ਤਾਂ ਉਹ ਖੁਦ ਬਹਿਸ ਕਰਵਾ ਲੈਣ, ਬਾਕੀ ਪਾਰਟੀਆਂ ਖੜੀਆਂ ਜੋ ਕਾਂਗਰਸ ਨੂੰ ਇਸ ਤਰ੍ਹਾਂ ਕਰਨਾ ਚਾਹੁੰਦੇ, ਪਰ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੀ ਕਾਂਗਰਸ ਦੀ ਅਗਵਾਈ ਦੇ ਵਿੱਚ ਜਿਹੜਾ ਇੰਡੀਆ ਬਲੋਕ ਹੈ ਇਹ ਫਿਰ ਕਿਤੇ ਕੰਸੋਲੀਡੇਟ ਨਾ ਹੋ ਜੇ, ਇਕੱਠਾ ਨਾ ਹੋ ਜੇ, ਕਿਉਂਕਿ ਉੱਧਰ ਮਮਤਾ ਬੈਨਰਜੀ ਨੇ ਵੀ ਕਲਕੱਤੇ ਦੇ ਵਿੱਚ ਕੱਲ ਇੱਕ ਰੈਲੀ ਕਰਕੇ ਇਹ ਕਹਿ ਕੇ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਉਹਨਾਂ ਨੇ ਕਾਂਗਰਸ ਨੂੰ ਵੀ ਕਹਿ ਤੇ ਇੱਥੋਂ ਤੱਕ ਕਿ CPIM ਨੂੰ ਵੀ ਕਹਿ, ਜਿਹਦੇ ਨਾਲ ਉਹਦੇ ਨਾਲ ਬਹੁਤ ਤਿੱਖਾ ਵਿਰੋਧ ਰਿਹਾ ਕਿਸੇ ਵੇਲੇ, ਤੇ ਕਿ ਜਿਹੜੇ ਸਾਡੇ ਸਿਆਸੀ ਵਿਰੋਧ ਨੇ ਉਹ ਅਲੱਗ ਥਾਂ ਤੇ ਨੇ, ਵਿਚਾਰਧਾਰਕ ਮਤਭੇਦ ਉਹਨਾਂ ਨੂੰ ਛੱਡ ਕੇ ਤੇ ਹੁਣ BJP ਦੇ ਖਿਲਾਫ਼ ਇੱਕਜੁੱਟ ਜਿਹੜਾ ਉਹ ਹੋ ਜਾਣਾ ਚਾਹੀਦਾ, ਸੋ ਇਹ ਗੱਲ BJP ਨੂੰ ਵੀ ਲੱਗਦਾ ਕਿ ਜੇ ਇਸ ਤਰ੍ਹਾਂ ਦਾ ਇਹ ਜਿਹੜਾ ਬਲੋਕ ਹੈ ਸਟਰੋਂਗ ਹੁੰਦਾ, ਕਿਉਂਕਿ ਇਹਨਾਂ ਦੇ ਨਾਲ ਰੀਜਨਲ ਫੋਰਸ ਨੇ, ਖੇਤਰੀ ਪਾਰਟੀਆਂ ਨੇ, ਤੇ ਫਿਰ ਜਿਹੜਾ ਹੈਗਾ ਸਾਡਾ ਉਹ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਪੋਲੀਟੀਕਲੀ ਹੋ ਸਕਦਾ। ਸੋ ਹੁਣ ਇਸ ਤਰੀਕੇ ਨਾਲ ਉਹ ਚੱਲਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੇ ਨੇ। ਤੇ ਹੁਣ ਕੀ ਜਿਹੜਾ ਹੈਗਾ ਉਹ ਧਰਮਿੰਦਰ ਪ੍ਰਧਾਨ ਦੀ ਕੁਰਬਾਨੀ ਦੇਣ ਲਈ ਬਲੀ ਦੇਣ ਲਈ ਤਿਆਰ ਆ ਜਾਂ ਨਹੀਂ ਹੈ, ਇਹ ਤਾਂ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ। ਕਿਉਂਕਿ ਜਿਸ ਤਰੀਕੇ ਦਾ ਹੁਣ ਸਟਰੋਂਗ ਹੋਲਡ ਉੱਥੇ ਬਣ ਗਿਆ ਤੇ ਪੋਲੀਟੀਕਲ ਪਾਰਟੀਆਂ ਜਿਹੜੇ ਹੈ ਉਧਵ ਠਾਕਰੇ ਉੱਥੇ ਉਹਨਾਂ ਨੂੰ ਮਿਲਣ ਗਏ ਨੇ, ਕੇਜਰੀਵਾਲ ਗਏ ਨੇ, ਕੇਜਰੀਵਾਲ ਕਿਉਂਕਿ ਦਿੱਲੀ ਚ ਇਹ ਸਾਰਾ ਕੁਛ ਹੋਣ ਕਰਕੇ ਜ਼ਿਆਦਾ ਸਰਗਰਮ, ਤੇ ਇਸ ਤਰ੍ਹਾਂ ਹੋਰ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਲੋਕ ਨੇ ਪਵਾਰ ਵਗੈਰਾ ਉਹ ਗਏ ਨੇ ਸਾਰੇ। ਸੋ ਉੱਥੋਂ ਇਹ ਲੱਗਦਾ ਕਿ ਇਹ ਫਿਰ ਸਾਰੀ ਗੱਲ ਕਿਤੇ ਜਿਹੜੀ ਹੈ ਵਿਰੋਧੀ ਧਿਰ ਜੋ ਇਹ ਮਸਲੇ ਉਠਾ ਰਹੀ ਹੈ ਨਾਲ ਜੋ ਉਹਨਾਂ ਦੇ ਜੂਠ ਜੁੜਦਾ ਤਾਂ ਫਿਰ ਪੋਲੀਟੀਕਲੀ ਜਿਹੜਾ ਹੈਗਾ ਉਹਨਾਂ ਨੂੰ ਇਹ ਖਤਰਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਵੋਟਾਂ ਤਾਂ ਉਹਨਾਂ ਨੇ ਇੱਥੋਂ ਹੀ ਲੈਣੀਆਂ ਹੁੰਦੀਆਂ ਨੇ। ਤੇ ਦੂਜਾ ਇਹ ਹੈਗਾ ਕਿ ਪਾਰਲੀਮੈਂਟ ਦੇ ਵਿੱਚ ਹੁਣ ਜਿਹੜੇ ਮੁੱਦੇ ਨੇ, ਬਾਕੀ ਜਿਹੜੇ ਹੋਰ ਇਸ਼ੂਜ ਨੇ ਉਹ ਕਿਸ ਲੈਵਲ ਤੱਕ ਉਹਨਾਂ ਵੱਲ ਧਿਆਨ ਜਾਏਗਾ, ਤੇ ਜਾਂ ਫਿਰ ਸਿਰਫ ਤੇ ਸਿਰਫ ਇਹ ਜਿਹੜਾ ਹੈਗਾ ਇਹੀ ਮਸਲਾ ਜਿਹੜਾ ਨੌਜਵਾਨਾਂ ਵਾਲਾ ਮਸਲਾ ਹੈ ਜਾਂ CJP ਦਾ ਜਿਹੜਾ ਮਸਲਾ ਜਾਂ ਇਸੇ ਤੀ ਗੱਲ ਜਿਹੜੀ ਹੈ ਇੱਥੇ ਕੇਂਦਰਿਤ ਰਹੇਗੀ। ਜਿੱਦਾਂ ਮੈਂ ਦੱਸਿਆ ਕਿ ਫਿਰ ਇਹ ਪਾਸੇ ਹੋਰ ਪਾਸੇ ਗੱਲ ਤੁਰ ਪੈਂਦੀ ਹੈ, ਕਿਉਂਕਿ ਜਿਹੜਾ ਜਿਹਨੂੰ ਆਪਾਂ ਡਿਮਾਂਡ ਚਾਰਟ ਕਹਿੰਦੇ ਹਾਂ ਜਾਂ ਮੰਗ ਪੱਤਰ ਕਹਿੰਦੇ ਹਾਂ, ਪਹਿਲਾਂ ਇੱਕੋ ਹੀ ਮੰਗ ਹੁੰਦੀ ਹੈ ਸੋਲ, ਫਿਰ ਨਾਲ ਹੋਰ ਇਹ ਤੁਰ ਪੈਂਦੀਆਂ ਨੇ ਕਿ ਹੁਣ ਕੇਸ ਵਾਪਸ ਲਓ, ਤੇ ਕਿਉਂਕਿ ਇਹ ਤਾਂ ਸਟੇਟ ਦਾ ਇੱਕ ਸਟਾਈਲ ਹੈ ਕੰਮ ਕਰਨ ਦਾ ਕਿ ਇਸ ਤਰ੍ਹਾਂ ਦਾ ਕੰਮ ਕਰੋ ਤੇ ਕੇਸ ਦਰਜ ਕਰ ਲਓ, ਅਦਾਲਤਾਂ ਚ ਘਸੀਟ ਲਓ, ਤੇ ਤਾਂ ਕਿ ਜਿਹੜੀ ਉਹ ਆਪਣੀ ਮੁੱਖ ਮੰਗ ਨੂੰ ਜਿਹੜੀ ਛੱਡ ਕੇ ਫਿਰ ਇਹਨਾਂ ਮੰਗਾਂ ਵੱਲ ਤੁਰ ਪੈਣ ਕਿ ਨੌਜਵਾਨਾਂ ਨੂੰ ਜਿਹੜੇ ਅਰੈਸਟ ਕੀਤੇ ਨੇ ਫੜੇ ਨੇ ਉਹਨਾਂ ਨੂੰ ਛੱਡੋ ਤੇ ਉਹਨਾਂ ਦੇ ਕੇਸ ਵਾਪਸ ਲਓ, ਏਦਾਂ ਦੀਆਂ ਗੱਲਾਂ ਫਿਰ ਇਸ ਪਾਸੇ ਨੂੰ ਤੁਰ ਪੈਣ। ਤੇ ਸੋ ਇਹ ਹੁਣ ਇਸ ਤਰ੍ਹਾਂ ਦੇ ਹੱਥ ਕੰਡੇ ਚਲੋ ਇਹ BJP ਨੇ ਵੀ ਵਰਤੇ ਆ।
0: ਸੋ ਇੱਧਰ ਜਿਹੜੇ ਤਰੀਕੇ ਦੇ ਨਾਲ ਆਪਾਂ ਵੇਖਦੇ ਹਾਂ ਪ੍ਰਧਾਨ ਮੰਤਰੀ ਦਾ ਬਿਆਨ ਆਉਂਦਾ ਵਾ, ਸੋ ਇਹਦੇ ਵਿੱਚ ਕਈ ਵਾਰੀ ਇੱਦਾਂ ਲੱਗਦਾ ਵੀ ਜਿੱਦਾਂ ਇਹ ਕਿਸੇ ਹੋਰ ਦੇ ਬਾਰੇ ਗੱਲਬਾਤ ਚੱਲ ਰਹੀ ਹੋਵੇ ਤੇ ਇਹਦੇ ਵਿੱਚ ਆ ਕੇ ਪ੍ਰਧਾਨ ਮੰਤਰੀ ਕੋਈ ਹੋਰ ਚੀਜ਼ ਦੀ ਗੱਲ ਕਰਨ ਲੱਗ ਪਏ ਨੇ, ਯਾਨੀ ਕਿ ਇੱਦਾਂ ਬਣਨ ਦੀ ਕੋਸ਼ਿਸ਼ ਬਿਆਨਾਂ ਦੇ ਵਿੱਚ ਵੀ ਜਿੱਦਾਂ ਪਹਿਲਾਂ ਕੁਛ ਪਤਾ ਹੀ ਨਹੀਂ ਹੁੰਦਾ ਤੇ ਉਹ ਕੁਛ ਹੋਰ ਮੁੱਦਾ ਚੱਲ ਰਿਹਾ ਵੀ ਹਾਂ ਵਾਕਈ ਆਹ ਤੇ ਬਹੁਤ ਮਾੜਾ ਹੋਇਆ, ਪਰ ਜਦਕਿ ਮਾੜਾ ਜਿਹੜਾ ਵਾ ਉਹ ਤੁਹਾਡੀ ਸਰਕਾਰ ਦੇ ਅੰਡਰ ਹੀ ਹੋ ਰਿਹਾ ਵਾ, ਜੇ ਵਾਕਈ ਉਹਨੂੰ ਤੁਸੀਂ ਗਲਤ ਗਿਣਦੇ ਹੋ ਤੇ ਹੋ ਤੇ ਉਹ ਉੱਥੇ ਹੀ ਰਿਹਾ ਵਾ। ਸੋ ਇੱਦਾਂ ਦਾ ਇੱਕ ਰਵੱਈਆ ਆਪਾਂ ਵੇਖਦੇ ਹਾਂ ਪ੍ਰਧਾਨ ਮੰਤਰੀ ਦਾ ਹਮੇਸ਼ਾ ਹੀ ਰਹਿੰਦਾ। ਸੋ ਇਸ ਸਮਝ ਦੇ ਵਿੱਚ ਕਈ ਲੋਕ ਹੁਣ ਇਹ ਵੀ ਕਹਿ ਰਹੇ ਨੇ ਕਿ ਨੌਜਵਾਨਾਂ ਦੇ ਨਾਲ ਇਹ ਵਾਲੇ ਪੈਤੜੇ ਸ਼ਾਇਦ ਨਹੀਂ ਚੱਲਣ ਵਾਲੇ, ਉਹ ਇੱਕ ਸਟੈਪ ਅੱਗੇ ਚੱਲਣ ਵਾਲੇ ਨੇ, ਉਹ ਜੈਨਜ਼ੀ ਨੇ, ਇਹਨਾਂ ਨੂੰ ਹੁਣ ਸ਼ਾਇਦ ਉਹ ਚੀਜ਼ਾਂ ਨਹੀਂ ਸਮਝ ਆਈਆਂ ਜਾਂ ਉਹਦੇ ਵਿੱਚ ਜ਼ਰੂਰ ਮਾਤ ਖਾਣਗੇ। ਲੱਗਦਾ ਕੁਛ ਇੱਦਾਂ ਦਾ ਕਿ ਪ੍ਰਧਾਨ ਮੰਤਰੀ ਜਿਹੜੇ ਤਰੀਕੇ ਦੇ ਨਾਲ ਜਿਹੜੇ ਰਵੱਈਏ ਦੇ ਨਾਲ ਚੱਲ ਰਹੇ ਨੇ ਇਹ ਪਚਣ 'ਚ ਆਉਂਦੀਆਂ ਨੇ ਗੱਲਾਂ,
1: ਕਿਉਂਕਿ ਜਿਹੜੀ ਬਿਲਕੁਲ ਜਿਹੜਾ ਜਿਸ ਤਰੀਕੇ ਦੇ ਨਾਲ ਕੱਲ ਪ੍ਰਧਾਨ ਮੰਤਰੀ ਨੇ ਮੀਟਿੰਗ ਕੀਤੀ ਹੈ ਜਿਹੜੇ ਆਪਣੇ NDA ਦੇ ਜੋ ਵੀ ਸਾਰੇ ਲੀਡਰ ਨੇ ਜਾਂ ਇਸ ਧਿਰ ਦੇ ਉਹਨਾਂ ਦੇ ਨਾਲ ਲੈਵਲ ਦੇ ਵਿੱਚ, ਤੇ ਬਿਲਕੁਲ ਉਸ ਮੀਟਿੰਗ ਤੋਂ ਇਹ ਇੰਪ੍ਰੈਸ਼ਨ ਦੇਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਹੈ ਕਿ ਜੋ ਕੁਛ ਹੋਇਆ ਇਹ ਪਤਾ ਨਹੀਂ ਆਰਡਰ ਕਿਹਨੇ ਕੀਤਾ ਜਾਂ ਕਿਹਦੇ ਆਰਡਰ ਥੱਲੇ ਹੋਇਆ। ਤੇ ਹਾਲਾਂਕਿ ਪ੍ਰਧਾਨ ਮੰਤਰੀ ਨੂੰ ਜੇ ਪ੍ਰਧਾਨ ਮੰਤਰੀ ਨੇ ਪੋਲੀਟੀਕਲੀ ਆਪਣਾ ਇੱਕ ਪੈਂਤੜਾ ਲੈਣਾ ਵੀ ਸੀ ਤਾਂ ਇਹ ਪੈਂਤੜਾ ਲੈਣਾ ਚਾਹੀਦਾ ਸੀ, ਇਹਦੀ ਜਾਂਚ ਕਰਵਾਓ ਇਹ ਕਿਉਂ ਹੋਇਆ, ਕਿਹਦੇ ਹੁਕਮਾਂ ਨਾਲ ਹੋਇਆ ਲਾਠੀਚਾਰਜ, ਦਿੱਲੀ ਸਰਕਾਰ ਨੇ ਜਾਂ ਦਿੱਲੀ ਪੁਲਿਸ ਨੇ ਕਿਵੇਂ ਕਰਤਾ। ਹਾਲਾਂਕਿ ਦਿੱਲੀ ਪੁਲਿਸ ਤਾਂ ਖੈਰ ਸੈਂਟਰ ਦੇ ਅਧੀਨ ਹੈ, ਦਿੱਲੀ ਸਰਕਾਰ ਦੇ ਅਧੀਨ ਤਾਂ ਹੈ ਨਹੀਂ। ਤੇ ਇਹ ਇਸ ਰੂਪ ਦੇ ਵਿੱਚ ਜਿਹੜੀ ਆ ਉਹ ਗੱਲ ਕਰਨੀ ਚਾਹੀਦੀ ਸੀ, ਤੇ ਉਹ ਉਲਟਾ ਜਿਵੇਂ ਆਪਾਂ ਗੋਂਗਲੋਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੁੰਦੀ ਹੈ, ਪੋਲੀ ਪੋਲੀ ਜੀ ਗੱਲ ਕੇ ਦੇਖੋ ਨੌਜਵਾਨਾਂ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ, ਨੌਜਵਾਨਾਂ ਨੂੰ ਜਿਹੜਾ ਹੈਗਾ ਤੇ ਰਾਜ ਸਰਕਾਰਾਂ ਨਾਲ ਵੀ ਜਿਹੜਾ ਹੈ ਉਹ ਮਿਲ ਕੇ ਚੱਲਣਾ ਚਾਹੀਦਾ ਹੈ, ਤੇ ਨੌਜਵਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ, ਤੇ ਇਸ ਤਰ੍ਹਾਂ ਦਾ ਇਹ ਕਰਨਾ ਚਾਹੀਦਾ, ਇੱਦਾਂ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਜਿਵੇਂ ਕੋਈ ਗੱਲ ਜਿਹੜੀ ਆ ਉਹ ਔੜ ਨਾ ਰਹੀ ਹੋਵੇ। ਹਾਲਾਂਕਿ ਜੇ ਪ੍ਰਧਾਨ ਮੰਤਰੀ ਇਹ ਕਹਿੰਦੇ ਕਿ ਅਸੀਂ ਇਹਦੀ ਜਾਂਚ ਕਰਾਵਾਂਗੇ ਉੱਚ ਪੱਧਰੀ ਵੀ ਇਹ ਕਿੱਦਾਂ ਹੋਇਆ ਇੱਦਾਂ ਨੌਜਵਾਨਾਂ ਦੇ ਉੱਪਰ, ਇਹਦਾ ਫਿਰ ਹੋਰ ਮੈਸੇਜ ਜਾਣਾ ਸੀਗਾ। ਤੇ ਉਹ ਮੇਰਾ ਖਿਆਲ ਸਿਆਸੀ ਤੌਰ ਤੇ ਇੰਨੇ ਪ੍ਰੈਸ਼ਰ ਚ ਆ ਗਏ, ਇੰਨਾ ਦਬਾਅ ਦੇ ਵਿੱਚ ਆ ਗਏ, ਉਹਨਾਂ ਨੂੰ ਸੁੱਝੇ ਨੀ ਕਿ ਕੀ ਗੱਲ ਕਰੀਏ ਹੁਣ ਜੇ ਇਹ ਸੀ, ਕਿਉਂਕਿ ਹੁਣ ਤੱਕ ਤਾਂ ਉਹ ਇੱਦਾਂ ਹੀ ਲੱਗ ਰਿਹਾ ਸੀ ਨਾ ਕਿ ਉਹਨਾਂ ਦੇ ਉਲਟ ਨੇ ਜਾਂ ਤਿੱਖੀ ਗੱਲ ਕਰਦੇ ਨੇ, ਜਿਵੇਂ ਹੋਰ ਪੋਲੀਟੀਕਲ ਪਾਰਟੀਆਂ ਤੇ ਬਾਹਰ ਕਿਤੇ ਰੈਲੀਆਂ ਤੇ ਜਾਂਦੇ ਨੇ ਕਾਂਗਰਸ ਦੇ ਖਿਲਾਫ਼ ਕਰਦੇ ਆ, ਦੂਜੀਆਂ ਸਿਆਸੀ ਪਾਰਟੀਆਂ ਦੇ ਖਿਲਾਫ਼ ਕਰਦੇ ਆ। ਆਹ ਹੁਣੇ ਪੰਜਾਬ ਦੇ ਦੌਰੇ ਤੇ ਆਏ ਸੀ, ਇੱਥੇ ਕਾਂਗਰਸ ਤੇ ਆਮ ਆਦਮੀ ਖਿਲਾਫ਼ ਧੂੰਆਂ ਧਾਰ ਲੈਕਚਰ ਦੇ ਗਏ ਉੱਥੇ, ਤੇ ਉੱਥੇ ਹੁਣ ਜਿਹੜੀ ਸੀ ਉਹ ਗੱਲ ਉਸ ਰੂਪ ਦੇ ਵਿੱਚ ਉਹ ਨਾ ਹੀ ਉਹ ਸਟਾਈਲ ਸੀ ਤੇ ਨਾ ਹੀ ਜਿਹੜਾ ਸੀਗਾ ਉਹ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉਹਨਾਂ ਦੇ ਸ਼ਬਦਾਂ ਦੇ ਵਿੱਚ ਉਵੇਂ ਜਾਨ ਸੀ ਜਿਵੇਂ ਉਹ ਬਾਹਰ ਬੋਲਦੇ। ਸੋ ਕਿਉਂਕਿ ਆਪਾਂ ਦੇਖਦੇ ਹਾਂ ਦੁਨੀਆਂ ਦੀ ਰਾਜਨੀਤੀ ਦੇ ਵਿੱਚ ਵੀ ਵੱਡੇ ਲੀਡਰ ਵੱਡੀਆਂ ਵੱਡੀਆਂ ਘਟਨਾਵਾਂ ਹੋ ਜਾਂਦੀਆਂ, ਪਰ ਉਹ ਜਿਹੜਾ ਹੈ ਉਹ ਸਿਆਸੀ ਪੈਂਤੜਾ ਫਿਰ ਇਸ ਤਰੀਕੇ ਤੋਂ ਲੈਂਦੇ ਆ ਕਿ ਸਾਡੀ ਜਿਹੜੀ ਗੱਲ ਹੈ ਉਹ ਅੱਗੇ ਲੋਕਾਂ ਨੂੰ ਥੋੜੀ ਜਿਹੀ ਇਹ ਲੱਗ ਜੇ, ਜੱਚ ਜੇ ਜਾਂ ਵੀ ਕੁਛ ਸਰਕਾਰ ਕੁਛ ਕਰ ਰਹੀ ਹੈ। ਤੇ ਇੱਥੇ ਜਿਹੜਾ ਹੈਗਾ ਉਹ ਕੁਛ ਹੀ ਨੀ ਹੋਇਆ, ਉਲਟਾ ਪੁਲਿਸ ਨੇ ਉਹਨਾਂ ਤੇ ਕੇਸ ਬਣਾ ਕੇ ਆ ਜਿਹੜੇ ਮੁੰਡਿਆਂ ਦੇ ਉੱਤੇ, ਤੇ 70 ਦੇ ਆਸ ਪਾਸ ਜਿਹੜੇ ਉਹ ਕੇਸ ਦਰਜ ਕੀਤੇ ਗਏ ਨੇ, ਤੇ ਉਸ ਪਾਸੇ ਜਿਹੜਾ ਹੈ ਕੁਛ ਨੀ ਹੋਇਆ। ਨਾ ਤਾਂ ਹੁਣ ਉਹ ਕਹਿ ਸਕੇ ਖੁੱਲ੍ਹ ਕੇ ਕਿ ਇਹ ਜਿਹੜੇ ਆ ਜਿੱਦਾਂ ਪਹਿਲਾਂ ਕਹਿ ਰਹੇ ਸੀ ਨਾ ਕਿ ਇਹਨਾਂ ਨੂੰ ਪਿੱਛੋਂ ਕੋਈ ਚੱਕ ਰਿਹਾ, ਕੋਈ ਸਪੋਰਟ ਦੇ ਰਿਹਾ, ਹੁਣ ਖੁੱਲ੍ਹ ਕੇ ਇਹ ਵੀ ਨੀ ਕਹਿ ਸਕਦੇ ਕਿਉਂਕਿ ਨੌਜਵਾਨ ਤਾਂ ਆਪ ਮੁਹਾਰੇ ਆਏ ਨੇ। ਤੇ ਹੁਣ ਉਹ ਇਹ ਵੀ ਨੀ ਕਹਿ ਸਕਦੇ ਕਿ ਇਹ ਅਰਬਨ ਨਕਸਲ ਨੇ, ਇਹ ਜਿਹੜੇ ਹੈਗੇ ਆ ਇਸਲਾਮਿਕ ਸਟੇਟ ਦੇ ਬੰਦੇ ਨੇ, ਕਿਉਂਕਿ ਜਦੋਂ ਇੱਥੇ ਦਿੱਲੀ ਦੇ ਵਿੱਚ ਹੀ ਜਿਹੜਾ ਸ਼ਾਹੀ ਬਾਗ ਹੈ ਉਦੋਂ ਉੱਥੇ ਜਿਹੜਾ ਚੱਲਿਆ ਸੀ ਮੋਰਚਾ, ਜਿਹਨੂੰ ਬਾਅਦ ਚ ਹੁਣ 2020 ਦੇ ਇਹ ਰੋਇਟਸ ਦੇ ਨਾਂ ਦਿੰਦੇ ਨੇ, ਅਜੇ ਵੀ ਕਿੰਨੇ ਨੌਜਵਾਨ JNU ਦੇ ਜੇਲਾਂ ਚ ਬੈਠੇ ਨੇ ਜਿਹਨਾਂ ਦੀ ਜ਼ਮਾਨਤਾਂ ਨਹੀਂ ਹੋ ਰਹੀਆਂ। ਹੁਣ ਇੱਥੇ ਉਹ ਵੀ ਗੱਲ ਵੀ ਨਹੀਂ ਸੀ ਕਰ ਸਕਦੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਉਭਾਰ ਆਇਆ ਨੌਜਵਾਨਾਂ ਦਾ। ਤੇ ਕਿਸਾਨ ਅੰਦੋਲਨ ਵੇਲੇ ਤਾਂ ਬੜਾ ਕੁਛ ਕਿਹਾ ਸੀਗਾ ਕਿ ਇਹ ਇਹਦੇ ਪਿੱਛੇ ਜੀ ਨਕਸਲੀਏ ਨੇ, ਇਹਦੇ ਪਿੱਛੇ ਆਹ ਨੇ ਜੀ, ਉਹ ਕਰ ਰਹੇ ਨੇ, ਖਾਲਿਸਤਾਨੀ ਕਰ ਰਹੇ ਨੇ, ਇਸ ਤੱਕ ਦੀਆਂ ਗੱਲਾਂ। ਹੁਣ ਇੱਥੇ ਉਹ ਵੀ ਨੀ ਗੱਲ ਕਰ ਸਕਦੇ। ਸੋ ਇਸ ਤਰ੍ਹਾਂ ਲੱਗਦਾ ਕਿ ਇੱਕ ਵਾਰੀ ਪ੍ਰਧਾਨ ਮੰਤਰੀ ਤੇ ਜਾਂ ਸਾਰੀ BJP ਇੱਕ ਵਾਰੀ ਸਖ਼ਤੇ ਚ ਆ ਗਈ ਹੈ ਕਿ ਹੁਣ ਇਹਨੂੰ ਜਿਹੜਾ ਹੈਗਾ ਕਿੱਦਾਂ ਟੈਕਲ ਕੀਤਾ ਜਾਵੇ ਇਸ ਜਿਹੜਾ ਇਸ਼ੂ ਨੂੰ, ਕਿਉਂਕਿ ਇੱਕ ਪਾਸੇ ਤਾਂ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰਾਂ ਦਾ ਘੇਰੀ ਲਈਆਂ ਰਹੀਆਂ ਨੇ ਇਹ 2-3 ਮੁੱਦਿਆਂ ਤੇ, ਉਧਰੋਂ ਜਿਹੜਾ ਹੈਗਾ ਰਾਮ ਮੰਦਿਰ ਦੇ ਤੇ ਚੜਾਵੇ ਵਾਲਾ ਮੁੱਦਾ, ਉਧਰੋਂ ਪੇਪਰ ਲੀਕ ਵਾਲਾ ਮੁੱਦਾ ਜਾਂ ਕੁਛ ਹੋਰ ਪੋਲੀਟੀਕਲ ਪਾਰਟੀਆਂ ਚ ਤੋੜ ਫੋੜ ਕਰਨ ਵਾਲੇ ਜਿਹੜੇ ਉਹ ਮੁੱਦੇ ਨੇ। ਤੇ ਪਰ ਹੁਣ ਆ ਜਿਹੜਾ ਬਾਹਰੋਂ ਪ੍ਰੈਸ਼ਰ ਇੱਦਾਂ ਦਾ ਜਿਹੜਾ ਬਣ ਰਿਹਾ ਹੁਣ, ਉਸ ਕਰਕੇ ਵੀ ਜਿਹੜਾ ਇਹ ਇੱਕ ਬਣਿਆ ਕਿ ਇਹਨੂੰ ਕਿਵੇਂ ਹੁਣ ਪ੍ਰੈਸ਼ਰ ਨੂੰ ਜਿਹੜਾ ਰਿਲੀਜ਼ ਕੀਤਾ ਜਾਵੇ। ਤੇ ਕੋਸ਼ਿਸ਼ ਤਾਂ ਕੀਤੀ ਕਿ ਇੱਦਾਂ ਦੀ ਗੱਲ ਗੋੜ ਮੋੜ ਜੇ ਕੀਤੀ ਜਾਵੇ, ਪਰ ਉਵੇਂ ਗੱਲ ਜਿਹੜੀ ਉਹ ਬਣੀ ਨੀ। ਜੇ ਉਹ ਗੱਲ ਤਿੱਖੀ ਕਰਦੇ ਕਿ ਇਹਦੀ ਜਾਂਚ ਹੋਣੀ ਚਾਹੀਦੀ, ਅਸੀਂ ਜਾਂਚ ਕਰਾਵਾਂਗੇ ਜਾਂ ਇਸ ਤਰ੍ਹਾਂ ਦੀ ਗੱਲ ਕਰਦੇ, ਫੇਰ ਸ਼ਾਇਦ ਕਿਤੇ ਨਾ ਕਿਤੇ ਜਿਹੜਾ ਉਹ ਪ੍ਰੈਸ਼ਰ ਆ ਉਹ ਲੀਕ ਹੋ ਜਿਹੜਾ ਰਿਲੀਜ਼ ਹੋ ਸਕਦਾ ਸੀ।
0: ਇੱਥੇ ਇਸੇ ਦੇ ਵਿੱਚ ਹੀ ਇਸ ਨਾਲ ਜੇ ਆਪਾਂ ਰਾਹੁਲ ਗਾਂਧੀ ਦੀ ਗੱਲ ਕਰੀਏ, ਤੇ ਇੱਕ ਪਾਸੇ ਉਹ ਬੈਠੇ ਜ਼ਰੂਰ ਨੇ, ਪਰ ਕਈ ਲੋਕਾਂ ਦਾ ਇਹ ਵੀ ਵਿਚਾਰ ਆ ਕਿ ਇਹ ਇੱਕ ਤਰ੍ਹਾਂ ਦੇ ਨਾਲ ਪੈਰਲਰ ਧਰਨਾ ਲਾ ਕੇ ਜਾਂ ਤੇ ਜੇ ਤੁਸੀਂ ਉੱਥੇ ਹੀ ਨਾਲ ਹੀ ਬੈਠੇ ਹੋ ਤਾਂ ਫਿਰ ਉਹਨੂੰ ਸਟਰੈਂਥ ਹੁੰਦੀ ਆ, ਜੇਕਰ ਆਪਾਂ ਪੈਰਲਰ ਨਾਲ ਦੂਸਰੇ ਪਾਸੇ ਲਾ ਕੇ ਕੁਛ ਬੈਠੇ ਹਾਂ ਆਪਣੇ ਤੌਰ ਦੇ ਉੱਤੇ ਤਾਂ ਉਹਦੀ ਇੱਕ ਤਰ੍ਹਾਂ ਦੇ ਨਾਲ ਉਹਦੀ ਸਟਰੈਂਥ ਜਿਹੜੀ ਆ ਘਟਾਉਣ ਵਾਲਾ ਵੀ ਕੰਮ ਤੁਸੀਂ ਕਰ ਰਹੇ ਹੋ, ਇਹ ਚੰਗਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਹੋ ਕੀ ਰਿਹਾ ਵਾ, ਲੋਕਾਂ ਨੂੰ ਮੈਸੇਜ ਕੀ ਜਾ ਰਿਹਾ ਵਾ ਕਿ ਇਹ ਇਹਨਾਂ ਦੇ ਡਿਸੀਜ਼ਨ ਜਾਂ ਜੋ ਵੀ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਉਹ ਠੀਕ ਨੇ, ਇਹਨਾਂ ਦੇ ਹੱਕ ਦੇ ਵਿੱਚ ਤੇ ਕਮ ਸੇ ਕਮ ਨਹੀਂ ਜਾਂਦੇ ਦਿਖ ਰਹੇ?
1: ਨਹੀਂ, ਉਹਦੇ ਚ ਰੰਜੋ ਜੀ ਇੱਦਾਂ ਵੀ ਜੇ ਤਾਂ ਦੇਖੋ ਰਾਹੁਲ ਗਾਂਧੀ ਜਾਂ ਹੋਰ ਇਹਨਾਂ ਦੇ ਕੋਈ ਸਟੇਟਮੈਂਟ ਏਦਾਂ ਦਿੰਦੇ, ਉਹ ਪੈਰਲ ਧਰਨੇ ਵਾਲੀ ਤਾਂ ਗੱਲ ਉਵੇਂ ਸੀ ਨੀ, ਕਿਉਂਕਿ ਪੈਰਲ ਧਰਨੇ ਵਾਲੀ ਗੱਲ ਤਾਂ ਇਹ ਹੁੰਦੀ ਜੇ 20 ਤਰੀਕ ਨੂੰ ਉਹ ਲਾਉਂਦੇ, ਕਿਉਂਕਿ ਉਹਨਾਂ ਨੇ ਤਾਂ ਕੱਲ ਲਾਇਆ ਜਦੋਂ ਸਾਰੀ ਘਟਨਾ ਵਾਪਰ ਗਈ। ਤੇ ਉਸ ਤੋਂ ਪਹਿਲਾਂ ਉਹ ਤੇ ਕਾਂਗਰਸ ਦੇ ਹੋਰ ਲੀਡਰ ਜਿਹੜੇ ਜ਼ਖਮੀ ਵਿਦਿਆਰਥੀ ਸੀ ਜਾਂ ਨੌਜਵਾਨ ਉਹਨਾਂ ਨੂੰ ਮਿਲ ਕੇ ਗਏ ਨੇ। ਤੇ ਹੁਣ ਇਹ ਕਿ ਕੁਛ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਿਹਨਾਂ ਨੂੰ ਇਹ ਲੱਗਦਾ ਹੈ ਕਿਤੇ ਕਾਂਗਰਸ ਇਹਦੇ ਚ ਬਾਜ਼ੀ ਨਾ ਮਾਰ ਜੇ, ਤੇ ਉਹ ਫਿਰ ਇਹਨੂੰ ਇਸ ਪਾਸੇ ਨੂੰ ਵੀ ਜਿਹੜਾ ਹੈ ਦੇ ਇਸ ਡਾਇਰੈਕਸ਼ਨ ਚ ਗੱਲ ਕਰ ਰਹੇ ਨੇ, ਜਾਂ ਕੁਛ ਜਿਹੜੇ ਪੱਤਰਕਾਰ ਨੇ ਉਸ ਡਾਇਰੈਕਸ਼ਨ ਚ ਗੱਲ ਕਰ ਰਹੇ ਨੇ ਕਿ ਉਹ ਸਾਰਾ ਕੁਛ ਇਹਨੂੰ ਸਾਬੋਤਾਜ ਕਰਨ ਵਾਸਤੇ ਜਾਂ ਤਾਂ ਇਹ ਪੈਰਲ ਜਿਹੜਾ ਦਿੱਤਾ। ਤੇ ਪਰ ਉਹਨਾਂ ਨੇ ਤਾਂ ਇੱਕ ਬਿਲਕੁਲ ਸੋਲ ਡਿਮਾਂਡ ਨੂੰ ਲੈ ਕੇ ਜਿਹੜਾ ਸੀਗਾ ਉਹ ਇਹ ਜਿਹੜਾ ਦਿੱਤਾ ਸੀਗਾ, ਤੇ ਹੁਣ ਉਹ ਗੱਲ ਜਿਹੜੀ ਆ ਉਹ ਖਤਮ ਹੋ ਗਈ। ਚਲੋ ਪੁਲਿਸ ਨੇ ਉੱਥੇ ਵੀ ਕਾਰਵਾਈ ਕੀਤੀ, ਉਹਨਾਂ ਨੂੰ ਜਬਰੀ ਚੁੱਕ ਲਿਆ, ਬਾਅਦ ਵਿੱਚ ਛੱਡ ਵੀ ਦਿੱਤਾ। ਤੇ ਹੁਣ ਆਉਣ ਵਾਲੇ ਦਿਨਾਂ ਚ ਪਾਰਲੀਮੈਂਟ ਚ ਜਿਹੜੀ ਆ ਕੀ ਗੱਲ ਹੁੰਦੀ ਹੈ ਕਿ ਕਿਸੇ ਨੂੰ ਕਿੰਨਾ ਬੋਲਣ ਦਿੱਤਾ ਜਾਂਦਾ ਸਪੀਕਰ ਵੱਲੋਂ, ਇਹਦੇ ਤੇ ਜਿਹੜਾ ਕਾਫੀ ਨਿਰਭਰ ਕਰੇਗਾ। ਤੇ ਬਾਹਰ ਜਿਹੜੀ ਉਹ ਐਜੀਟੇਸ਼ਨ ਹੈ ਤੇ ਉਹ ਤਾਂ ਚਲੋ ਅੱਗੇ ਕਿਸ ਤਰ੍ਹਾਂ ਦਾ ਰੂਪ ਧਾਰਨ ਕਰਦੀ ਹੈ, ਤੇ ਕਿਉਂਕਿ ਪੋਲੀਟੀਕਲ ਪਾਰਟੀਆਂ ਪਹਿਲਾਂ ਹੀ ਇਹਦੇ ਚ ਉਸ ਰੂਪ ਚ ਕੋਈ ਵੀ ਇਨਵੋਲਵ ਨਹੀਂ ਹੈ। ਠੀਕ ਹੈ, ਲੀਡਰ ਆ ਕੇ ਉਹਨਾਂ ਨੂੰ ਮਿਲਦੇ ਆ, ਤੇ ਉਹ ਫਿਰ ਜੇ ਪੋਲੀਟੀਕਲ ਪਾਰਟੀਆਂ ਸਿੱਧੇ ਤੌਰ ਤੇ ਇਨਵੋਲਵ ਹੁੰਦੀਆਂ ਨੇ ਤਾਂ ਫਿਰ ਇਹ ਵੀ ਇੱਕ ਇੰਪ੍ਰੈਸ਼ਨ ਜਿਹੜਾ ਹੈ ਸਟੇਟ ਜਾਂ ਸਰਕਾਰ ਜਾਂ ਸੱਤਾਧਾਰੀ ਧਿਰ ਦਿੰਦੇ ਆ ਕਿ ਦੇਖੋ ਇਹ ਤਾਂ ਜੀ ਨੌਜਵਾਨਾਂ ਨੂੰ ਉਕਸਾ ਕੇ ਲਿਆ ਹੈ, ਅਸਲ ਤਾਂ ਜਿਹੜਾ ਹੈ ਏਜੰਡਾ ਤਾਂ ਇਹਨਾਂ ਪੋਲੀਟੀਕਲ ਪਾਰਟੀਆਂ ਦਾ ਸੀ, ਫਿਰ ਇਸ ਤਰ੍ਹਾਂ ਇਸ ਪਾਸੇ ਨੂੰ ਗੱਲ ਤੁਰਦੇ ਆ ਤਾਂ ਵੀ ਉਹ ਬਚ ਬਚਾ ਕੇ ਜਿਹੜੀ ਉਹ ਗੱਲ ਇਸ ਤੋਂ ਵੀ ਚੱਲ ਰਹੇ ਆ।
0: ਪਰ ਉਹ ਚਲੋ ਚੱਲਤੇ ਰਹੇ ਨੇ, ਪਰ ਇਸ ਤਰੀਕੇ ਦੇ ਨਾਲ ਇਹਦੇ ਵਿੱਚੋਂ ਉਨੀ ਖੱਟੀ ਤੇ ਨਹੀਂ ਖੱਟ ਪਾ ਰਹੇ। ਜੇ ਆਪਾਂ ਆਨਲਾਈਨ ਦੇ ਹਿਸਾਬ ਦੇ ਨਾਲ ਹੀ ਵੇਖੀਏ, ਜੇ ਮਿਲ ਕੇ ਆਏ ਸਟੂਡੈਂਟਾਂ ਨੂੰ ਤੇ ਉੱਥੇ ਹੀ ਬਹਿ ਜਾਂਦੇ, ਉੱਥੇ ਬਹਿਣ ਦੇ ਵਿੱਚ ਕੀ ਹਰਜ ਹੈ?
1: ਨਹੀਂ ਚਲੋ, ਇਹ ਤਾਂ ਹਰੇਕ ਦੇਖੋ ਪੋਲੀਟੀਕਲ ਪਾਰਟੀ ਦਾ ਆਪਣਾ ਸਟਾਈਲ ਹੈ। ਨਹੀਂ ਤੁਹਾਡੀ ਗੱਲ ਠੀਕ ਹੈ ਕਿ ਉਹ ਜਿਵੇਂ ਹਸਪਤਾਲਾਂ ਚ ਜਾ ਕੇ ਮਿਲ ਕੇ ਆਏ, ਚਲੋ ਖੈਰ ਉੱਥੇ ਤਾਂ ਨਹੀਂ ਸੀ ਜਾ ਸਕਦੇ। ਦੁਬਾਰਾ ਇਹ ਸੀ ਕਿ ਜੇ ਸਟੂਡੈਂਟ ਦੁਆਰਾ ਜਾਂ ਨੌਜਵਾਨ ਜਿਹੜਾ ਯੂਥ ਹੈ ਉਹ ਜੰਤਰ ਮੰਤਰ ਤੇ ਇਕੱਠਾ ਹੋਇਆ ਤਾਂ ਉੱਥੇ ਜਾ ਕੇ ਗੱਲ ਕੀਤੀ ਜਾ ਸਕਦੀ ਸੀ। ਤੇ ਪਰ ਕਿਉਂਕਿ ਚਲੋ ਪਾਰਟੀ ਦਾ ਜਿੱਦਾਂ ਡਿਸੀਜਨ ਹੁੰਦਾ ਕਿ ਆਪਾਂ ਇਸ ਤਰ੍ਹਾਂ ਕਰਨਾ, ਪੀਐਮ ਦੇ ਉੱਥੇ ਰਿਹਾਇਸ਼ ਨੂੰ ਘੇਰਨਾ ਤੇ ਜਾਂ ਹੋਰ ਉਸ ਤਰੀਕੇ ਦੇ ਨਾਲ ਚਲੇ ਗਏ। ਗੱਲ ਤਾਂ ਇਹ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਉਹ ਪੋਲੀਟੀਕਲ ਪਾਰਟੀਆਂ ਵਿਰੋਧੀ ਧਿਰ ਤੇ ਜਿਹੜੀ ਹੈ ਸੱਤਾਧਾਰੀ ਧਿਰ ਹੈ, ਤੇ ਕਿਉਂਕਿ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ, ਉੱਥੇ ਜਿਹੜਾ ਹੈ ਇਹਨਾਂ ਦੀ ਕਾਰਗੁਜ਼ਾਰੀ ਕਿੱਦਾਂ ਰਹਿੰਦੀ ਹੈ, ਕੀ ਇਹ ਕਰਦੇ ਹੈ ਜਾਂ ਕਿਸ ਤਰ੍ਹਾਂ ਦਾ ਜਿਹੜਾ ਇਹ ਚੱਲਦਾ, ਇਹਦੇ ਤੇ ਜਿਹੜਾ ਨਿਰਭਰ ਕਰੇਗਾ। ਹੁਣ ਜੰਤਰ ਮੰਤਰ ਵਾਲਾ ਤਾਂ ਖੈਰ ਠੀਕ ਹੈ, ਉਹ ਨੌਜਵਾਨ ਉੱਥੇ ਇਕੱਠੇ ਆਉਣ ਵਾਲੇ ਦਿਨਾਂ ਚ ਕਿੰਨੇ ਹੋਰ ਕਿੰਨੇ ਆਉਂਦੇ ਹੈ ਜਾਂ ਕੀ ਇਹ ਕਿਸਾਨ ਅੰਦੋਲਨ ਵਰਗਾ ਹੀ ਇੱਕ ਅੰਦੋਲਨ ਬਣਦਾ ਤੇ ਜਾਂ ਫਿਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਰਕਾਰ ਝੁਕਦੀ ਹੈ ਤੇ ਇਹ ਅਸਤੀਫੇ ਵਾਲੀ ਗੱਲ ਤੇ, ਕਿਉਂਕਿ ਹੁਣ ਤੱਕ ਇਹ ਆਮ ਹੀ ਕਹਿ ਜਾਂਦਾ ਨਾ ਕਿ ਅੱਜ ਤੱਕ ਪ੍ਰਧਾਨ ਮੰਤਰੀ ਜਿਹੜਾ ਹੈ ਕਿਸੇ ਗੱਲ ਤੇ ਜਿਹੜਾ ਹੈ ਝੁਕਿਆ ਨੀ, ਕਿੰਨੇ ਮੁਜ਼ਾਹਰੇ ਕੁਛ ਵੀ ਹੁੰਦੇ ਰਹੇ, ਸਿਰਫ ਤੇ ਸਿਰਫ ਕਿਸਾਨ ਅੰਦੋਲਨ ਨੇ ਝੁਕਾਇਆ ਜਦੋਂ ਉਹਨਾਂ ਨੂੰ ਤਿੰਨ ਖੇਤੀ ਕਾਨੂੰਨ ਜਿਹੜੇ ਵਾਪਸ ਲੈਣੇ ਪਏ। ਤੇ ਹੁਣ ਦੇਖਦੇ ਹਾਂ ਕਿ ਇਹਦੇ ਤੇ ਕਿਸ ਤਰ੍ਹਾਂ ਦਾ ਪੈਂਤੜਾ ਉਹ ਲੈਂਦੀ ਹੈ ਜਾਂ ਬੀਜੇਪੀ ਦੀ ਜਿਹੜੀਆਂ ਸਪੋਰਟ ਦੂਜੀਆਂ ਪਾਰਟੀਆਂ ਕਰ ਰਹੀਆਂ ਨੇ ਉਹ ਕਿਸ ਤਰ੍ਹਾਂ ਜਿਹੜਾ ਉਹ ਪੈਂਤੜਾ ਲੈਂਦੇ ਆ। ਤੇ ਹੁਣ ਕਾਂਗਰਸ ਦਾ ਜਿਵੇਂ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਇੱਕ ਤਰੀਕੇ ਦੀ ਦੁਬਾਰਾ ਆਪਣੇ ਆਪ ਨੂੰ ਸਟਰੈਂਥਨ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਜਾਂ ਸਾਨੂੰ ਕਿੱਧਰੋਂ ਸਿਰਾ ਲੱਭੇ ਤਾਂ ਕਿ ਅਸੀਂ ਫਿਰ ਦੁਬਾਰਾ ਇੱਕ ਵੱਡੀ ਪਾਰਟੀ ਵਾਂਗੂ ਜਿਹੜਾ ਹੈ ਉਹ ਹੋ ਸਕੀਏ। ਕਿਉਂਕਿ ਖੇਤਰੀ ਜਿਹੜੇ ਹੈਗੇ ਅੱਡ ਅੱਡ ਸਟੇਟਾਂ ਦੇ ਵਿੱਚ ਤਾਂ ਆਪਣਾ ਕਾਫੀ ਆਧਾਰ ਕਾਂਗਰਸ ਨੇ ਗੁਆਇਆ, ਜਿਹਦੇ ਚ ਇਹ ਉਦੋਂ ਹੀ ਗੁਆਚਣਾ ਸ਼ੁਰੂ ਹੋ ਗਿਆ ਸੀ ਜਦੋਂ ਜੈਪ੍ਰਕਾਸ਼ ਨਾਰਾਇਣ ਦੀ ਜਿਹੜੀ ਹੈ ਅਗਵਾਈ ਦੇ ਵਿੱਚ ਜਿਹੜੀ ਹੈ ਜਨਤਾ ਪਾਰਟੀ ਜਦੋਂ ਬਣੀ ਸੀ, ਖਾਸ ਕਰਕੇ ਵੱਡਾ ਹਿੱਸਾ ਉਦੋਂ ਯੂਪੀ ਦੇ ਵਿੱਚੋਂ ਜਦੋਂ ਹੋਰ ਪਾਰਟੀਆਂ ਇੱਥੇ ਬਣ ਗਈਆਂ ਸੀ, ਜਨਤਾ ਪਾਰਟੀ ਬਣੀ, ਲੋਕ ਦਲ ਬਣਿਆ, ਕਿੰਨੀਆਂ ਪਾਰਟੀਆਂ ਬਣੀਆਂ, ਕਿਉਂਕਿ ਕਿਸੇ ਵੇਲੇ ਕਾਂਗਰਸ ਦਾ ਬਹੁਤ ਸਟਰੋਂਗ ਹੋਲਡ ਸੀ ਯੂਪੀ ਤੇ ਮੱਧ ਪ੍ਰਦੇਸ਼ ਰਾਜਸਥਾਨ ਇਹ ਜਿਹੜੀਆਂ ਸਟੇਟਾਂ ਸੀਗੀਆਂ। ਤੇ ਉਹ ਹੁਣ ਜਿਹੜਾ ਹੋਰ ਖੁਰ ਰਿਹਾ ਜਿਉਂ ਜਿਉਂ ਰੀਜਨਲ ਪਾਰਟੀਆਂ ਸਟਰੋਂਗ ਹੋ ਰਹੀਆਂ ਨੇ, ਆਏ ਇਹ ਚਿਤ ਚੇਤੇ ਨਹੀਂ ਸੀ ਕਿ ਆਮ ਆਦਮੀ ਪਾਰਟੀ ਕੋਈ ਨਵੀਂ ਪਾਰਟੀ ਪੈਦਾ ਹੋ ਜਾਏਗੀ। ਤੇ ਇਹ ਸੋ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਹੁਣ ਕਿਵੇਂ ਨੈਸ਼ਨਲ ਲੈਵਲ ਤੇ ਕਿਵੇਂ ਸਟੇਟਾਂ ਦੇ ਪੱਧਰ ਤੇ ਆਪਣੇ ਆਪ ਨੂੰ ਕੰਸੋਲੀਡੇਟ ਕਰਦੀ ਹੈ, ਇਹ ਹੁਣ ਕਾਂਗਰਸ ਅੱਗੇ ਵੱਡੇ ਸਵਾਲ ਨੇ, ਵੱਡੇ ਚੈਲੰਜ ਵੀ ਨੇ ਕਿ ਇਹਨਾਂ ਨੂੰ ਕਿੱਦਾਂ ਕਰਦੀ ਹੈ। ਤੇ ਬਹੁਤਿਆਂ ਨੂੰ ਇਹ ਲੱਗਦਾ ਵੀ ਹੈ ਕਿ ਕਾਂਗਰਸ ਨੂੰ ਸਟਰੋਂਗ ਹੋਣਾ ਚਾਹੀਦਾ ਤਾਂ ਹੀ ਜਿਹੜਾ ਬੀਜੇਪੀ ਦਾ ਇਹ ਜੋ ਡਿਕਟੇਟਰਸ਼ਿਪ ਵਾਲਾ ਰਵੱਈਆ ਫੇਰ ਠੀਕ ਹੋ ਸਕਦਾ, ਏਦਾਂ ਦਾ ਹੁਣ ਪਰ ਦੇਖਦੇ ਹਾਂ ਹੁਣ ਆਉਣੇ ਦਿਨਾਂ ਚ ਕਿੱਦਾਂ ਦਾ ਬਣਦਾ ਮਾਹੌਲ।
0: ਜੀ ਬਿਲਕੁਲ, ਇਹ ਹੁਣ ਸਮਾਂ ਦੱਸੂਗਾ ਕਿਹੜੇ ਪਾਸੇ ਨੂੰ ਤੇ ਕਿਹੜੇ ਤਰੀਕੇ ਦੇ ਨਾਲ। ਪਰ ਜਿੱਦਾਂ ਕੱਲ੍ਹ ਵੀ ਆਪਾਂ ਗੱਲ ਕਰ ਰਹੇ ਹਾਂ ਜਿਹੜਾ ਕਿਸਾਨਾਂ ਦਾ ਜਿਹੜਾ ਇਕੱਠ ਸੀ ਜਿਹਨੂੰ ਜਿੱਦਾਂ ਤੁਸੀਂ ਦੱਸਿਆ ਕਿ ਇਹਨੂੰ ਬਾਰਡਰ 'ਤੇ ਹੀ ਰੋਕ ਲਿਆ ਗਿਆ, ਸੋ ਕੀ ਇਹ ਉਸ ਤਰੀਕੇ ਦੇ ਨਾਲ ਪ੍ਰਭਾਵ ਛੱਡ ਸਕਿਆ ਜਾਂ ਫਿਰ ਜਿਹੜੇ ਪੈਰਲਰ ਇਹ ਚੱਲ ਰਹੇ ਨੇ, ਚਾਹੇ ਉਹ ਰਾਹੁਲ ਗਾਂਧੀ ਦਾ ਘਰ ਦੇ ਅੱਗੇ ਬਹਿਣਾ ਹੋਵੇ ਪ੍ਰਧਾਨ ਮੰਤਰੀ ਦੇ ਜਾਂ ਫਿਰ ਨੌਜਵਾਨਾਂ ਦਾ ਜਿਹੜਾ ਪ੍ਰਦਰਸ਼ਨ ਚੱਲ ਰਿਹਾ, ਸੋ ਇਹ ਤਿੰਨੀ ਥਾਵਾਂ ਦੇ ਉੱਤੇ ਰਲ ਕੇ ਇਹ ਇੱਕ ਵਜਵਾਂ ਪ੍ਰਭਾਵ ਪਾਉਣ ਦੇ ਵਿੱਚ ਕਾਮਯਾਬ ਰਿਹਾ ਕੱਲ੍ਹ ਦੇ ਦਿਨ, ਜਾਂ ਫਿਰ ਕਹਿ ਲਈਏ ਕਿ ਕੋਈ ਇੱਕ ਵਿੱਚੋਂ ਧੁੰਦਲੀ ਮੱਠੀ ਰਹੀ, ਕਿਉਂਕਿ ਕਿਸਾਨਾਂ ਵਾਲੀ ਜਿਹੜੀ ਖਬਰ ਆ ਉਹ ਥੋੜੀ ਜਿਹੀ ਠਾਂ ਨੂੰ ਕਰਕੇ ਲੱਗ ਰਹੀ ਹੈ।
1: ਨਹੀਂ, ਉਹ ਇਹਦਾ ਕਾਰਨ ਇੱਕ ਇਹ ਵੀ ਹੈ ਕਿ ਜਿਹੜੀਆਂ ਜਥੇਬੰਦੀਆਂ ਨੇ ਪਹਿਲਾਂ ਸ਼ੰਭੂ ਮੋਰਚਾ ਲਾਇਆ ਸੀ ਜਿਹੜਾ ਹੈਗਾ, ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਜਿਹੜਾ ਇਹ ਗੈਰ ਸਿਆਸੀ ਜਿਹੜਾ ਹੈਗਾ ਕਿਸਾਨਾਂ ਦਾ ਜਿਹੜਾ ਮੋਰਚਾ ਹੈਗਾ, ਤੇ ਉਹ ਉਹੀ ਪਾਰਟੀਆਂ ਨੇ ਇਹ ਸੱਦਾ ਦਿੱਤਾ ਸੀ ਕਿ ਦਿੱਲੀ ਚੱਲੀਏ। ਦੂਜਾ ਕਾਰਨ ਮੈਨੂੰ ਇਹ ਵੀ ਲੱਗਦਾ ਕਿ ਖਾਸ ਕਰਕੇ ਕਿਉਂਕਿ ਭਾਰਤ ਅਮਰੀਕਾ ਜਿਹੜਾ ਸਮਝੌਤਾ ਸਭ ਤੋਂ ਵਿਰੋਧ ਕਰ ਰਹੀ ਹੈ ਉਗਰਾਹਾਂ ਜਥੇਬੰਦੀ, ਜਿਹੜੀ ਇੱਕ ਵੱਡੀ ਜਥੇਬੰਦੀ ਹੈ ਪੰਜਾਬ ਦੇ ਵਿੱਚ, ਤੇ ਪਰ ਉਹਨਾਂ ਵੱਲੋਂ ਅਜੇ ਇਹ ਸੱਦਾ ਦਿੱਤਾ ਨਹੀਂ ਸੀ ਗਿਆ। ਤੇ ਜਿਹੜੀ ਇਹ ਭੰਧੇਰ ਵਾਲਾ ਜਿਹੜਾ ਗਰੁੱਪ ਹੈ ਸਰਵਣ ਸਿੰਘ ਭੰਧੇਰ, ਉਹਨਾਂ ਤੇ ਪਹਿਲਾਂ ਵੀ ਕਈ ਵਾਰੀ ਉਂਗਲ ਉੱਠੀ ਸੀ, ਤੇ ਜਦੋਂ ਇਹ ਜਿਹੜਾ ਹੈਗਾ ਸ਼ੰਭੂ ਵਾਲਾ ਜਿਹੜਾ ਸ਼ੰਭੂ ਬੈਰੀਅਰ ਤੇ ਜਿਹੜਾ ਮੋਰਚਾ ਲੱਗਾ ਸੀ, ਤੇ ਉਹਨਾਂ ਨੇ ਜ਼ਿਆਦਾ ਜਿਹੜੀ ਇਹਦੀ ਅਗਵਾਈ ਕੀਤੀ ਸੀ ਕਿ ਆਪਾਂ ਚਲੋ ਉੱਥੇ ਦੇਵਾਂਗੇ। ਤੇ ਹੁਣ ਇੱਕ ਉਹਦੇ ਚੋਂ ਜਿਹੜਾ ਗਰੁੱਪ ਸੀ ਤੇ ਉਹ ਅੱਗੇ ਚੱਲਿਆ ਵੀ ਗਿਆ ਬੱਸਾਂ ਲੈ ਕੇ ਭਾਰਤੀ ਕਿਸਾਨ ਜਿਹਨਾਂ ਨੂੰ ਖੋਸਾ, ਤੇ ਹੁਣ ਉੱਥੋਂ ਜਿਹੜੀ ਥੋੜੀ ਜਿਹੀ ਗੱਲ ਕਈ ਵਾਰੀ ਲੱਗਦੀ ਹੁੰਦੀ ਹੈ ਕਿ ਕਈ ਥਾਂ ਤੇ ਵੀ ਇਹ ਜਿਹੜੀ ਸਰਕਾਰ ਹੈ ਭਾਵੇਂ ਕੇਂਦਰ ਦੀ ਭਾਵੇਂ ਸਟੇਟ ਦੀ ਹੈ, ਹੁਣ ਜੇ ਤਾਂ ਉਵੇਂ ਦਾ ਦਿੱਲੀ ਜਾਣ ਦਾ ਸੀ ਫਿਰ ਤਾਂ ਇਹ ਹਰਿਆਣੇ ਚ ਗੱਲ ਨਿਬੜ ਕਿਵੇਂ ਗਈ, ਇਹ ਵੀ ਗੱਲ ਜਿਹੜੀ ਸਮਝ ਤੋਂ ਬਾਹਰ ਹੈ ਕਿ ਹਰਿਆਣੇ ਦੇ ਦਾ ਜਿਹੜਾ ਖੇਤੀ ਮੰਤਰੀ ਆ ਉਹਨੂੰ ਉਹ ਜਿਹੜਾ ਸੀਗਾ ਮੈਮੋਰੈਂਡਮ ਦੇ ਕੇ ਆਪਦਾ ਧਰਨਾ ਚੁੱਕ ਕੇ ਵਾਪਸ ਆ ਗਏ। ਤੇ ਸੋ ਉੱਥੋਂ ਇਹ ਲੱਗਦਾ ਕਿ ਕਿਸਾਨ ਅੰਦੋਲਨ ਜਿਹੜਾ ਹੈ ਉਸ ਰੂਪ ਦੇ ਵਿੱਚ, ਹਾਲਾਂਕਿ ਚਲੋ ਕਈਆਂ ਪੱਤਰਕਾਰਾਂ ਨੇ ਲਿਖਿਆ ਵੀ ਹੈ ਕਿ ਦੁਬਾਰਾ ਫੇਰ ਕਿਸਾਨ ਹੋ ਰਹੇ ਨੇ, ਦੁਬਾਰਾ ਫੇਰ ਰਿਵਾਈਵ ਹੋ ਸਕਦਾ, ਉਦਾਂ ਦਾ ਅੰਦੋਲਨ ਦੁਬਾਰਾ ਚੱਲ ਸਕਦਾ, ਇਹ ਵੀ ਜਿਹੜੀਆਂ ਉਹ ਗੱਲਾਂ ਚੱਲ ਰਹੀਆਂ ਨੇ ਕਿ ਇਸ ਤਰ੍ਹਾਂ ਦਾ। ਤੇ ਪਰ ਜਿਸ ਤਰੀਕੇ ਦੇ ਨਾਲ ਹੁਣ ਇਹ ਅੱਡ ਅੱਡ ਜਿੱਦਾਂ ਬਾਰਡਰ ਤੇ ਜਾ ਕੇ ਉੱਥੇ ਰੋਕਿਆ, ਉੱਥੇ ਆਪਣੇ ਆਪਣਾ ਲੰਗਰ ਵਗੈਰਾ ਛੱਕ ਕੇ ਤੇ ਆਪਣਾ ਮੈਮੋਰੈਂਡਮ ਦੇ ਕੇ ਕਿ ਆਹ ਸਾਡਾ ਪਹੁੰਚਾਇਆ ਜਾਵੇ ਸਰਕਾਰ ਕੋਲੇ, ਤੇ ਇਹਨਾਂ ਨੂੰ ਇਹ ਹੋ ਗਿਆ ਵੀ ਕਿ ਚਲੋ ਸਾਡੀ ਗੱਲ ਜਿਹੜੀ ਆ ਉਹ ਪੂਰੀ ਹੋ ਗਈ। ਸੋ ਜਿਹੜੀਆਂ ਇੱਥੇ ਹੋਰ ਵੱਡੀਆਂ ਜਿਹੜੀਆਂ ਧਿਰਾਂ ਨੇ ਜਿਵੇਂ ਡੀ ਕੇ ਯੂ ਡਕੌਂਦਾ ਗਰੁੱਪ ਹੈ, ਜਿਹਦੇ ਨਾਲ ਕਿਹਾ ਕਿ ਉਗਰਾਹਾਂ ਗਰੁੱਪ ਉਹ ਵੱਡਾ ਹੈ ਸਭ ਤੋਂ, ਤੇ ਇਸੇ ਤਰ੍ਹਾਂ ਲੱਖੋਵਾਲ, ਰਾਜੇਵਾਲ ਇਹ ਗਰੁੱਪ ਨੇ। ਹੁਣ ਇਹ ਕਿਸ ਤਰ੍ਹਾਂ ਦਾ ਆਉਣ ਵਾਲੇ ਦਿਨਾਂ ਚ ਜਿਹੜਾ ਹੈ ਉਹ ਕਰਦੇ ਨੇ ਕਿ ਇਹ ਵੀ ਏਦਾਂ ਦਾ ਕੋਈ ਪ੍ਰੋਗਰਾਮ ਉਲੀਕਦੇ, ਹਾਲਾਂਕਿ ਸਭ ਤੋਂ ਪਹਿਲਾਂ ਭਾਰਤ ਜਿਹੜਾ ਹੈਗਾ ਅਮਰੀਕਾ ਸਮਝੌਤੇ ਦਾ ਵਿਰੋਧ ਤਾਂ ਇਹਨਾਂ ਨੇ ਕੀਤਾ ਕਿ ਇਹ ਕਿਸਾਨਾਂ ਦੇ ਜਿਹੜਾ ਹੈਗਾ ਉਹ ਖਿਲਾਫ ਹੈ। ਤੇ ਸੋ ਹੁਣ ਇਸ ਤੋਂ ਥੋੜੀ ਜਿਹੀ ਗੱਲ ਜਿਹੜੀ ਹੈ ਸਮਝ ਦੇ ਵਿੱਚ ਅਜੇ ਆ ਨਹੀਂ ਰਹੀ ਕਿ ਇਹ ਕਿਸਾਨ ਅੰਦੋਲਨ ਵਾਕਈ ਇਹ ਦਿੱਲੀ ਦਾ ਇਹਨਾਂ ਦਾ ਪ੍ਰੋਗਰਾਮ ਸੀ ਤੇ ਇੱਥੋਂ ਹਰਿਆਣੇ ਵਾਲਿਆਂ ਨੂੰ ਇਹ ਮੈਮੋਰੈਂਡਮ ਦੇ ਕੇ ਮੁੜੇ, ਤੇ ਉਹ ਕਿਸ ਲੈਵਲ ਤੇ ਜਿਹੜਾ ਹੈ ਇਹ ਅੰਦੋਲਨ ਜਿਹੜਾ ਇਹ ਸੀ, ਤੇ ਜਾਂ ਸਿਰਫ ਇੱਕ ਸਿੰਬੋਲਿਕ ਸੀ ਕਿ ਹਾਂ ਆਪਣੀ ਹਾਜ਼ਰੀ ਲਵਾਉਣ ਵਾਸਤੇ ਕਿਹਾ ਸੀ ਵੀ ਕਿਸਾਨ ਜਥੇਬੰਦੀਆਂ ਹੈਗੀਆਂ, ਤੇ ਇਹ ਇਸ ਕਰਕੇ ਸੀ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: मास्टरिंग ते बिजनेस खरीदन जा वेतन संबंधी प्रोफेशनल गाइडेंस अपने बिजनेस नो देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तो हाडे बिजनेस दे भरोसेमंद टैक्स एडवाइजर्स सोना चाहिदा
1: भरोसा चाहिदा
0: क्वालिटी ते बायबैक वी चाहिदा चले आओ दिल्ली ज्वेलर्स स्टॉकलैंड पॉइंट कुक विखे जिथे बाई कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बायबैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजिब रेट ते दिल्ली ज्वेलर्स 310/2 मेन स्ट्रीट पॉइंट कुक कॉल 0493536042
2: ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
0: ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
0: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ

0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
1: White Hill Studios पेश करते हैं पीरियड एक्शन थ्रिलर दस्तार।
2: एक कल्ला कपड़ा नहीं है, एक कहानियां कई सदियां दी।
1: स्टारिंग तरसेम जसर, गीत गुराया ते योगराज सिंह।

0: Starangelo.
1: Ready, set, go! Chadston Ford. Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available. ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ, vehicle experts, Tim Forbes ਜਾਂ Corey ਨਾਲ. Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service. Chadston Ford. Ready, set.

0: ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ।
2: ਹਾਂਜੀ ਹਾਂਜੀ
0: ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
3: ਟੈਨਸ਼ਨ ਮੇਰੀ ਟੈਨਸ਼ਨ
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 04

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਟੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਨਾਲ ਚਲਾਈ ਨੂੰ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਰੇਡੀਓ ਹਾਂਜੀ 1674 AM 24

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 22 ਜੁਲਾਈ 2026 ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹੋਏ ਰਾਤੀ ਕੁਝ ਖਬਰਾਂ ਈਰਾਨ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ੇਸ਼ਕਿਆਨ ਨੇ ਆਪਣੇ ਹੀ ਦੇਸ਼ ਦੇ ਸਰਕਾਰੀ ਨਿਊਜ਼ ਚੈਨਲ IRIB ਦੀ ਆਲੋਚਨਾ ਕੀਤੀ ਹੈ। ਮਸੂਦ ਪਜ਼ੇਸ਼ਕਿਆਨ ਨੇ ਕਿਹਾ ਹੈ ਕਿ ਸਰਕਾਰੀ ਨਿਊਜ਼ ਚੈਨਲ ਨੇ ਸੁਪਰੀਮ ਲੀਡਰ ਮੁਸਤਫਾ ਖਾਮਨੇਈ ਦੇ ਬਿਆਨ ਨੂੰ ਇੱਕ ਹਿੱਸੇ ਨੂੰ ਚਲਾ ਕੇ ਪੂਰਾ ਬਿਆਨ ਨਾ ਦਿਖਾ ਕੇ ਸਹੀ ਨਹੀਂ ਕੀਤਾ। ਮਸੂਦ ਪਜ਼ੇਸ਼ਕਿਆਨ ਦੇ ਮੁਤਾਬਕ ਅਮਰੀਕਾ ਦੇ ਨਾਲ ਗੱਲਬਾਤ ਦੇ ਲਈ ਖਾਮਨੇਈ ਨੇ ਮਨਜ਼ੂਰੀ ਦਿੱਤੀ ਸੀ, ਪਰ ਟੀਵੀ ਚੈਨਲ ਨੇ ਖਾਮਨੇਈ ਦੇ ਸਿਰਫ ਉਹਨਾਂ ਬਿਆਨਾਂ ਦੇ ਉੱਤੇ ਹੀ ਧਿਆਨ ਦਿੱਤਾ ਤੇ ਜਿਸ ਨੂੰ ਸਾਰਿਆਂ ਦੇ ਸਾਹਮਣੇ ਨਹੀਂ ਸੀ ਚਲਾਇਆ ਜਾਣਾ ਚਾਹੀਦਾ, ਪਰ ਫਿਰ ਵੀ ਇਸ ਦੇ ਇੱਕ ਹਿੱਸੇ ਨੂੰ ਹੀ ਚਲਾਇਆ ਜਾ ਰਿਹਾ। ਅਮਰੀਕਾ ਦੇ ਨਾਲ ਗੱਲਬਾਤ ਦੇ ਲਈ ਖਾਮਨੇਈ ਨੇ ਮਨਜ਼ੂਰੀ ਦੇ ਦਿੱਤੀ ਸੀ, ਪਰ ਟੀਵੀ ਚੈਨਲ ਨੇ ਖਾਮਨੇਈ ਦੇ ਉਹਨਾਂ ਬਿਆਨਾਂ ਦੇ ਵੱਲ ਧਿਆਨ ਹੀ ਨਹੀਂ ਦਿੱਤਾ। ਉਹਨਾਂ ਨੇ ਗੱਲਬਾਤ ਨੂੰ ਲੈ ਕੇ ਗਲਤ ਬਿਆਨੀਆਂ ਜਾਂ ਫਿਰ ਐਸੀਆਂ ਟਿੱਪਣੀਆਂ ਦੀ ਆਲੋਚਨਾ ਕੀਤੀ ਹੈ ਜਿਹੜੀਆਂ ਦੇਸ਼ ਦੀ ਏਕਤਾ ਦੇ ਲਈ ਖਤਰਾ ਬਣ ਸਕਦੀਆਂ ਨੇ। ਇਸ ਦਰਮਿਆਨ ਅਮਰੀਕੀ ਸੈਟਕੌਮ ਨੇ ਬੁੱਧਵਾਰ ਦੀ ਸਵੇਰ ਈਰਾਨ ਦੇ ਟਿਕਾਣਿਆਂ ਦੇ ਉੱਤੇ ਇੱਕ ਘੰਟੇ ਤੱਕ ਕੀਤੇ ਹਮਲਿਆਂ ਦੇ ਵਿੱਚ 11ਵੇਂ ਦੌਰ ਦੇ ਦਿਨ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ। ਬਾਅਦ ਦੇ ਵਿੱਚ ਸੈਟਕੌਮ ਨੇ ਦੱਸਿਆ ਇਹ ਹਮਲੇ ਹੁਣ ਖਤਮ ਹੋ ਗਏ ਨੇ। ਉੱਥੇ ਦੂਸਰੇ ਪਾਸੇ ਈਰਾਨ ਦੇ ਨਾਲ ਜੰਗ ਦੇ ਵਿੱਚ ਅਮਰੀਕਾ ਨੇ ਹੁਣ ਤੱਕ 3.5 ਲੱਖ ਕਰੋੜ ਲੁਟਾ ਦਿੱਤੇ ਨੇ, ਔਰ ਨਵਾਂ ਫੰਡ ਰੱਖਣ ਦੇ ਮੰਗਣ ਦੇ ਲਈ ਰੱਖਿਆ ਮੰਤਰੀ ਨੇ ਅਮਰੀਕੀ ਕਾਂਗਰਸ ਯਾਨੀ ਉੱਥੇ ਦੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਰੱਖੀ ਹੈ। ਅਮਰੀਕੀ ਫੌਜ ਦਾ ਕਹਿਣਾ ਹੈ ਕਿ ਇਹਨਾਂ ਹਮਲਿਆਂ ਦਾ ਮਕਸਦ ਈਰਾਨ ਦੀ ਫੌਜੀ ਤਾਕਤ ਨੂੰ ਕਮਜ਼ੋਰ ਕਰਨਾ, ਇਸ ਕਰਕੇ ਲਗਾਤਾਰ ਇਹ ਹਮਲੇ ਕੀਤੇ ਜਾ ਰਹੇ ਨੇ। ਈਰਾਨ ਜੰਗ ਦੇ ਉੱਤੇ ਹੁਣ ਤੱਕ ਅਮਰੀਕੀ ਰੱਖਿਆ ਵਿਭਾਗ ਦੇ ਤਾਜ਼ਾ ਅੰਦਾਜ਼ਿਆਂ ਦੇ ਮੁਤਾਬਕ 37.5 ਅਰਬ ਡਾਲਰ ਦੀ ਲਾਗਤ ਆ ਚੁੱਕੀ ਹੈ। ਰੱਖਿਆ ਮੰਤਰੀ ਹੈਗਸੇਥ ਨੇ ਅਮਰੀਕੀ ਪਾਰਲੀਮੈਂਟ ਸੈਨੇਟ ਦੀ ਐਪਰੋਪ੍ਰੀਏਸ਼ਨ ਕਮੇਟੀ ਦੇ ਅੱਗੇ ਇਹ ਗੱਲਬਾਤ ਰੱਖੀ। ਈਰਾਨ ਜੰਗ ਦੇ ਦਰਮਿਆਨ ਇਹ ਅਪ੍ਰੈਲ ਮਹੀਨੇ ਦੇ ਵਿੱਚ $25 ਬਿਲੀਅਨ ਦੇ ਅਨੁਮਾਨ ਤੋਂ ਲਗਭਗ $12 ਬਿਲੀਅਨ ਹੋਰ ਜ਼ਿਆਦਾ ਹੈ। ਅਮਰੀਕਾ ਇੰਨਾ ਖਰਚਾ ਜੰਗ ਦੇ ਉੱਤੇ ਕਰ ਰਿਹਾ, ਇਸ ਦੇ ਲਈ ਆਮ ਲੋਕਾਂ ਦੇ ਵਿੱਚ ਉੱਥੇ ਨਾਰਾਜ਼ਗੀ ਦਿਖਾਈ ਦੇ ਰਹੀ ਹੈ। ਵੈਸੇ ਅਮਰੀਕਾ ਇਸ ਪੈਸੇ ਨੂੰ ਪੂਰਾ ਕਰਨ ਦੇ ਲਈ ਟੈਰਿਫ ਵਿਵਸਥਾ ਤੋਂ ਵਸੂਲਦਾ ਹੈ। ਅਮਰੀਕਾ ਨੇ ਅਗਸਤ 2028 ਤੋਂ ਅਮਰੀਕਾ ਦੇ ਵਿੱਚ ਆਉਣ ਵਾਲੀਆਂ ਜਨੈਰਿਕ ਦਵਾਈਆਂ ਦੇ ਉੱਤੇ ਭਾਰੀ ਟੈਰਿਫ ਲਗਾਉਣ ਦਾ ਐਲਾਨ ਕੀਤਾ। ਅਮਰੀਕੀ ਰਾਸ਼ਟਰਪਤੀ ਦੇ ਮੁਤਾਬਕ ਉਹਨਾਂ ਦੇ ਇਸ ਕਦਮ ਦੇ ਨਾਲ ਫਾਰਮਾਸਿਟੀਕਲ ਦਵਾਈਆਂ ਦਾ ਉਤਪਾਦਨ ਅਮਰੀਕਾ ਦੇ ਵਿੱਚ ਹੀ ਸ਼ੁਰੂ ਹੋ ਸਕੇਗਾ, ਪਰ ਇਸ ਕਦਮ ਦਾ ਅਸਰ ਭਾਰਤ ਵਰਗੇ ਦੂਸਰੇ ਬਾਜ਼ਾਰਾਂ ਦੇ ਉੱਤੇ ਹੋਏਗਾ ਜੋ ਕਿ ਅਮਰੀਕਾ ਨੂੰ ਸਭ ਤੋਂ ਵੱਧ ਦਵਾਈਆਂ ਹੀ ਐਕਸਪੋਰਟ ਕਰਦੇ ਨੇ। ਆਪਣੇ ਟਰੁੱਥ ਸੋਸ਼ਲ ਪਲੇਟਫਾਰਮ ਦੇ ਉੱਤੇ ਟਰੰਪ ਨੇ ਲਿਖਿਆ ਕਿ ਪੜਾਅਵਾਰ ਤਰੀਕੇ ਦੇ ਨਾਲ ਇਹ ਟੈਰਿਫ 1 ਅਗਸਤ ਤੋਂ ਲਾਗੂ ਹੋ ਜਾਣਗੇ। ਸ਼ੁਰੂਆਤੀ 2 ਸਾਲਾਂ ਦੇ ਲਈ ਯਾਨੀ 2026 ਤੋਂ 2028 ਤੱਕ ਅਮਰੀਕਾ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਜਨੈਰਿਕ ਦਵਾਈਆਂ ਦੇ ਉੱਤੇ 0% ਟੈਰਿਫ ਰਹੇਗਾ। ਉਹਨਾਂ ਕਿਹਾ ਕਿ ਤੀਸਰੇ ਸਾਲ ਦੇ ਵਿੱਚ ਯਾਨੀ 2028 ਤੋਂ ਬਾਅਦ ਟੈਰਿਫ ਵੱਧ ਕੇ 100% ਕਰ ਦਿੱਤਾ ਜਾਏਗਾ ਤੇ ਫਿਰ ਉਸ ਤੋਂ ਬਾਅਦ ਅਗਲੇ ਸਾਲ ਇਹ 200% ਹੋ ਜਾਏਗਾ। ਟਰੰਪ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਕਿ 1 ਅਗਸਤ 2026 ਤੋਂ ਅਮਰੀਕਾ ਦੇ ਉੱਤੇ ਅਮਰੀਕਾ 'ਚ ਆਉਣ ਵਾਲੀਆਂ ਸਾਰੀਆਂ ਦਵਾਈਆਂ ਟੈਰਿਫ ਦੇ ਵਿੱਚੋਂ ਗੁਜ਼ਰਨਗੀਆਂ। ਭਾਰਤ ਦੁਨੀਆ ਦੀ ਫਾਰਮੈਸੀ ਵੀ ਮੰਨਿਆ ਜਾਂਦਾ ਹੈ, ਔਰ ਵਾਲਿਊਮ ਦੇ ਹਿਸਾਬ ਦੇ ਨਾਲ ਭਾਰਤ ਜਨੈਰਿਕ ਦਵਾਈਆਂ ਦੀ ਹਿੱਸੇਦਾਰੀ ਦਾ ਲਗਭਗ 40% ਜਿਹੜਾ ਉਹ ਦਬਦਬਾ ਵੀ ਰੱਖਦਾ ਹੈ। ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ ਦੀ ਰਿਪੋਰਟ ਦੇ ਮੁਤਾਬਕ ਸਾਲ 2024-25 'ਚ ਭਾਰਤ ਨੇ ਅਮਰੀਕਾ ਨੂੰ $9.7 ਬਿਲੀਅਨ ਦੇ ਫਾਰਮਾਸਿਟੀਕਲ ਪ੍ਰੋਡਕਟਸ ਭੇਜੇ ਸੀ। ਭਾਰਤ ਦੇ ਕੁੱਲ $25 ਬਿਲੀਅਨ ਦੇ ਗਲੋਬਲ ਐਕਸਪੋਰਟ ਦਾ ਇਹ 38% ਸਿਰਫ ਅਮਰੀਕਾ ਦੇ ਵਿੱਚ ਹੀ ਜਾ ਰਿਹਾ ਸੀ। ਉੱਥੇ ਈਰਾਨ ਦੇ ਨਾਲ ਜੰਗ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਊਦੀ ਅਰਬ ਦੇ ਨਾਲ ਇੱਕ ਇਤਿਹਾਸਕ ਪਰਮਾਣੂ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਮਝੌਤੇ ਦੇ ਤਹਿਤ ਸਾਊਦੀ ਅਰਬ ਨੂੰ ਹੁਣ ਆਪਣੇ ਨਾਗਰਿਕ ਪਰਮਾਣੂ ਪ੍ਰੋਗਰਾਮ ਦੇ ਤਹਿਤ ਯੂਰੇਨੀਅਮ ਐਨਰਿਚਮੈਂਟ ਕਰਨ ਦੀ ਕਾਬਲੀਅਤ ਮਿਲ ਸਕੇਗੀ। ਵਾਲ ਸਟਰੀਟ ਜਰਨਲ ਤੇ ਨਿਊਜ਼ ਏਜੰਸੀ AP ਦੀ ਖਬਰ ਦੇ ਹਵਾਲੇ ਦੇ ਨਾਲ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਵੈਸੇ ਇਸ ਸਮਝੌਤੇ ਦਾ ਐਲਾਨ ਅੱਜ ਯਾਨੀ ਕਿ ਬੁੱਧਵਾਰ ਦੇ ਦਿਨ ਕੀਤਾ ਜਾਏਗਾ। ਰਿਪੋਰਟ ਦੇ ਮੁਤਾਬਕ ਇਹ ਸਮਝੌਤਾ 30 ਸਾਲਾਂ ਤੱਕ ਚੱਲੇਗਾ ਔਰ ਇਸ ਦੇ ਵਿੱਚ ਪਰਮਾਣੂ ਪ੍ਰੋਗਰਾਮ ਨੂੰ ਵਿਕਸਿਤ ਕਰਨ ਦੇ ਲਈ ਕਈ ਅਮਰੀਕੀ ਕੰਪਨੀਆਂ ਸ਼ਾਮਲ ਹੋਣਗੀਆਂ। ਅਮਰੀਕਾ ਅਤੇ ਸਾਊਦੀ ਅਰਬ ਦੀ ਸਾਂਝੀ ਸਟੱਡੀ ਤੋਂ ਬਾਅਦ ਇਸ ਸਮਝੌਤੇ ਦੇ ਤਹਿਤ ਸਾਊਦੀ ਅਰਬ ਨੂੰ ਯੂਰੇਨੀਅਮ ਐਨਰਿਚਮੈਂਟ ਕਰਨ ਦੀ ਇਜਾਜ਼ਤ ਦੇਣ ਦੇ ਨਾਲ ਸਧਾਰਨ ਯੂਰੇਨੀਅਮ ਦੇ ਵਿੱਚ ਕੰਮ ਆਉਣ ਵਾਲਾ ਯੂਰੇਨੀਅਮ ਯੂ
235 ਇਸ ਦੀ ਮਾਤਰਾ ਵਧਾਉਣਾ ਇਸ ਨੂੰ ਐਨਰਿਚਮੈਂਟ ਕਹਿੰਦੇ ਨੇ ਇਸ ਦੀ ਆਸਾਨੀ ਹੋ ਜਾਏਗੀ ਵੈਸੇ ਅਮਰੀਕਾ ਇਸ ਕਿਸਮ ਦੀਆਂ ਪ੍ਰਵਾਨਗੀਆਂ ਦਿੰਦਾ ਹੈ ਟਰੰਪ ਤੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੋਹਾਂ ਨੇ ਹੀ ਅਮਰੀਕਾ ਨੂੰ ਟੈਕਨੋਲੋਜੀ ਸ਼ੇਅਰ ਕਰਨ ਦੇ ਲਈ ਸਾਊਦੀ ਅਰਬ ਦੇ ਨਾਲ ਜਿਹੜਾ ਇਹ ਪ੍ਰਮਾਣੂ ਸਮਝੌਤਾ ਸਿਰੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹੁਣ ਜਾ ਕੇ ਟਰੰਪ ਦੇ ਇਸ ਪ੍ਰਸ਼ਾਸਨ ਦੇ ਵਿੱਚ ਇਹ ਸਮਝੌਤਾ ਸਿਰੇ ਚੜ੍ਹਿਆ ਹੈ ਵੈਸੇ ਉੱਧਰ ਕੁਝ ਹੋਰਨਾਂ ਖਬਰਾਂ ਦੀ ਵੀ ਸਾਂਝ ਪਾਈਏ ਕੌਮਾਂਤਰੀ ਖਿੱਤੇ ਦੇ ਵਿੱਚੋਂ ਤਾਂ ਪਾਕਿਸਤਾਨ ਦੇ ਵਿੱਚ ਇਸ ਵਕਤ ਪੈਟਰੋਲ ਪੰਪ ਮਾਲਕ ਜਿਹੜੇ ਨੇ ਗੈਰਮਿੱਥੇ ਸਮੇਂ ਦੇ ਲਈ ਹੜਤਾਲ ਤੇ ਚਲੇ ਗਏ ਨੇ ਆਲ ਪਾਕਿਸਤਾਨ ਪੈਟਰੋਲ ਪੰਪ ਓਨਰਜ਼ ਐਸੋਸੀਏਸ਼ਨ ਨੇ ਸਰਕਾਰ ਦੇ ਨਾਲ ਹੋਈ ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ ਦੇਸ਼ ਭਰ ਦੇ ਵਿੱਚ ਪੈਟਰੋਲ ਪੰਪਾਂ ਦੇ ਉੱਤੇ ਗੈਰਮਿੱਥੇ ਸਮੇਂ ਦੇ ਲਈ ਇਹ ਹੜਤਾਲ ਕਰ ਦਿੱਤੀ ਹੈ ਸੰਗਠਨ ਦਾ ਕਹਿਣਾ ਹੈ ਕਿ ਅੱਜ 22 ਤੇ ਭਲਕੇ 23 ਜੁਲਾਈ ਦੇ ਦਿਨ ਪਾਕਿਸਤਾਨ ਦੇ ਸਾਰੇ ਪੈਟਰੋਲ ਪੰਪ ਅਗਲੇ ਹੁਕਮ ਤੱਕ ਬੰਦ ਰਹਿਣਗੇ ਐਸੋਸੀਏਸ਼ਨ ਦੀ ਤਰਫ ਤੋਂ ਜਾਰੀ ਕੀਤੇ ਗਏ ਬਿਆਨ ਦੇ ਮੁਤਾਬਕ ਪੈਟਰੋਲ ਪੰਪ ਮਾਲਕਾਂ ਦੇ ਮਾਰਜਿਨ ਦੇ ਵਿੱਚ ਵਾਧਾ ਹੋਣਾ ਚਾਹੀਦਾ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਰੋਜ਼ ਤੈਅ ਕਰਨ ਨੂੰ ਲੈ ਕੇ ਵੀ ਜਿਹੜਾ ਪ੍ਰਸਤਾਵ ਪਾਕਿਸਤਾਨ ਦੇ ਪੈਟਰੋਲੀਅਮ ਮੰਤਰੀ ਅਲੀ ਪਰਵੇਜ਼ ਮਲਿਕ ਨੇ ਦਿੱਤਾ ਸੀ ਉਸ ਮਸਲੇ ਦੇ ਉੱਤੇ ਵੀ ਸੰਗਠਨ ਦੀ ਕੋਈ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ ਹੈ ਸੰਗਠਨ ਨੇ ਸਪਸ਼ਟ ਕੀਤਾ ਹੈ ਕਿ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਸਰਕਾਰ ਉਹਨਾਂ ਦੀਆਂ ਮੰਗਾਂ ਦੇ ਉੱਤੇ ਸਕਾਰਾਤਮਕ ਤਰੀਕੇ ਦੇ ਨਾਲ ਫੈਸਲਾ ਨਹੀਂ ਲੈਂਦੀ ਇਹਨਾਂ ਦੀ ਪ੍ਰਮੁੱਖ ਮੰਗ ਦੇ ਵਿੱਚ ਡੀਲਰਾਂ ਨੂੰ ਕਮਿਸ਼ਨ ਦੇ ਵਿੱਚ ਵਾਧਾ ਕਰਨ ਔਰ ਤੇਲ ਦੀਆਂ ਕੀਮਤਾਂ ਹਰ ਮਹੀਨੇ ਤੈਅ ਕਰਨ ਦੀ ਵਿਵਸਥਾ ਸ਼ਾਮਲ ਕਰਨਾ ਉਹਨਾਂ ਦਾ ਕਹਿਣਾ ਹੈ ਕਿ ਮੌਜੂਦਾ ਵਿਵਸਥਾ ਦੇ ਵਿੱਚ ਡੀਲਰਾਂ ਦੇ ਲਈ ਕਈ ਕਿਸਮ ਦੀਆਂ ਸਮੱਸਿਆਵਾਂ ਨੇ ਉਹ ਓਨੀ ਕਮਾਈ ਨਹੀਂ ਕਰ ਪਾ ਰਹੇ ਇਹ ਵੀ ਦਾਅਵਾ ਕੀਤਾ ਗਿਆ ਕਿ ਪੈਟਰੋਲੀਅਮ ਉਤਪਾਦਾਂ ਦੀਆਂ ਰੋਜ਼ਾਨਾ ਕੀਮਤਾਂ ਤੈਅ ਹੋਣ ਦੇ ਨਾਲ ਸਰਕਾਰ ਤੈਅ ਕਰਨ ਵਾਲਾ ਜਿਹੜਾ ਸਰਕਾਰ ਨੇ ਫੈਸਲਾ ਲਿਆ ਉਸ ਦੇ ਬਾਰੇ ਸਰਕਾਰ ਨੇ ਡੀਲਰਾਂ ਤੋਂ ਕੋਈ ਵੀ ਸਲਾਹ ਮਸ਼ਵਰਾ ਨਹੀਂ ਕੀਤਾ ਆਪਣੀ ਮਰਜ਼ੀ ਦੇ ਨਾਲ ਇਸ ਨੂੰ ਲਾਗੂ ਕੀਤਾ ਹੈ ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਚ ਸਭ ਤੋਂ ਪਹਿਲਾਂ ਮੌਨਸੂਨ ਸੈਸ਼ਨ ਦੇ ਨਾਲ ਜੁੜੀ ਖਬਰ ਜਿੱਥੇ ਪਾਰਲੀਮੈਂਟ ਦੇ ਵਿੱਚ ਅੱਜ ਤੀਸਰਾ ਦਿਨ ਹੈ ਸ਼ੁਰੂਆਤ ਅੱਜ ਦੇ ਸੈਸ਼ਨ ਦੀ ਵੀ ਕੋਈ ਬਹੁਤੀ ਵਧੀਆ ਨਹੀਂ ਹੋਈ ਕਾਂਗਰਸ ਦੇ ਸੰਸਦ ਮੈਂਬਰ ਕਾਲੇ ਕੱਪੜੇ ਪਾ ਕੇ ਪਾਰਲੀਮੈਂਟ ਦੇ ਵਿੱਚ ਦਾਖਲ ਹੁੰਦੇ ਨੇ ਪਾਰਲੀਮੈਂਟ ਸ਼ੁਰੂ ਹੁੰਦੇ ਹੀ ਹੰਗਾਮਾ ਸ਼ੁਰੂ ਹੋ ਗਿਆ ਜਿਸ ਦੇ ਚਲਦਿਆਂ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਭਾਰਤੀ ਸਮੇਂ ਦੇ ਮੁਤਾਬਕ ਦੁਪਹਿਰ 12 ਵਜੇ ਤੱਕ ਟਾਲ ਦਿੱਤੀ ਗਈ ਖਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ ਦੱਸ ਦਈਏ ਕਿ ਮੰਗਲਵਾਰ ਦੇ ਦਿਨ ਵੀ ਇੱਕ ਵਾਰ ਆ ਤੀਸਰਾ ਦਿਨ ਹੈ ਲਗਾਤਾਰ ਜਦੋਂ ਪਾਰਲੀਮੈਂਟ ਦੀ ਕਾਰਵਾਈ ਬਾਰ ਬਾਰ ਟਾਲੀ ਜਾ ਰਹੀ ਹੈ ਇਸ ਦਰਮਿਆਨ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਅਖਿਲੇਸ਼ ਯਾਦਵ ਸਣੇ ਕਈ MPs ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਬਾਹਰ ਕੱਲ੍ਹ ਦੇ ਦਿਨ ਧਰਨਾ ਦਿੱਤਾ ਸੀ ਜੋ ਕਿ ਕਾਫ਼ੀ ਹੰਗਾਮਾ ਭਰਪੂਰ ਹੋ ਗਿਆ ਸੀ ਹੁਣ ਇਸ ਦਰਮਿਆਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਵੀ ਬਿਆਨ ਸਾਹਮਣੇ ਆਉਂਦਾ ਹੈ ਉਹਨਾਂ ਕਿਹਾ ਕਿ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਵਿਦਿਆਰਥੀ ਰਾਜਨੀਤੀ ਦਾ ਇਸਤੇਮਾਲ ਕਰ ਰਹੇ ਨੇ ਔਰ ਇਸ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਰੁਕਾਵਟਾਂ ਪਾਉਣਾ ਚਾਹੁੰਦੇ ਨੇ ਧਰਮਿੰਦਰ ਪ੍ਰਧਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਰਾਹੁਲ ਗਾਂਧੀ ਕਾਂਗਰਸ ਦੇ ਨਾਲ ਰਲ ਕੇ ਭਾਰਤ ਦੇ ਵਿਦਿਆਰਥੀਆਂ ਦੇ ਇਸ ਅੰਦੋਲਨ ਦਾ ਗਲਤ ਇਸਤੇਮਾਲ ਕਰ ਰਹੇ ਨੇ ਤਾਂ ਕਿ ਪਾਰਲੀਮੈਂਟ ਤੋਂ ਲੈ ਕੇ ਮਾਨਸੂਨ ਸੈਸ਼ਨ ਦੇ ਵਿੱਚ ਸੜਕਾਂ ਤੱਕ ਇੱਕ ਰੁਕਾਵਟ ਪੈਦਾ ਕੀਤੀ ਜਾ ਸਕੇ ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਧਰਨਾ ਦੇਣ ਦਾ ਫੈਸਲਾ ਗਲਤ ਲਿਆ ਹੈ ਇਸ ਦੇ ਨਾਲ ਆਮ ਲੋਕਾਂ ਨੂੰ ਤਾਂ ਪਰੇਸ਼ਾਨੀ ਹੋ ਰਹੀ ਹੈ ਪਰ ਸੁਰੱਖਿਆ ਦੇ ਨਿਯਮਾਂ ਨੂੰ ਵੀ ਤਾਕ ਦੇ ਉੱਤੇ ਰੱਖਿਆ ਜਾ ਰਿਹਾ ਸਰਕਾਰ ਨੇ ਪੂਰੀ ਚਰਚਾ ਦੇ ਲਈ ਆਪਣੀ ਤਿਆਰੀ ਸਪਸ਼ਟ ਕਰ ਦਿੱਤੀ ਸੀ ਇਸ ਦੇ ਬਾਵਜੂਦ ਕਾਂਗਰਸ ਨੇ ਲੋਕਤੰਤਰੀ ਬਹਿਸ ਦੀ ਬਜਾਏ ਇਸ ਤਰੀਕੇ ਨੂੰ ਕਿਉਂ ਚੁਣਿਆ ਇਸ ਦਰਮਿਆਨ ਧਰਮਿੰਦਰ ਪ੍ਰਧਾਨ ਨੇ ਇਹ ਵੀ ਕਿਹਾ ਕਿ ਸਾਡੀ ਸਰਕਾਰ ਨੀਟ ਦੇ ਉੱਤੇ ਚਰਚਾ ਕਰਨ ਦੇ ਲਈ ਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇ ਵਿੱਚ ਪੂਰੀ ਮਦਦ ਦੇਣ ਦੇ ਲਈ ਤਿਆਰ ਹੈ ਭਾਰਤ ਦੇ ਵਿਦਿਆਰਥੀ ਰਾਜਨੀਤਿਕ ਮੁਹਿੰਮ ਦਾ ਹਿੱਸਾ ਬਣ ਕੇ ਕੋਈ ਵੀ ਖਾਸ ਲਾਹਾ ਨਹੀਂ ਖੜ ਸਕਣਗੇ ਜਦਕਿ ਉਹ ਇਸ ਤੋਂ ਬਿਹਤਰ ਦੇ ਹੱਕਦਾਰ ਨੇ ਅਫੜਾ ਤਫੜੀ ਨਹੀਂ ਹੋਣੀ ਚਾਹੀਦੀ ਭਰੋਸਾ ਹੋਣਾ ਚਾਹੀਦਾ ਨਾਰੇ ਨਹੀਂ ਹੋਣੇ ਚਾਹੀਦੇ ਹੱਲ ਹੋਣਾ ਚਾਹੀਦਾ ਧਰਮਿੰਦਰ ਪ੍ਰਧਾਨ ਨੇ ਇਹ ਵੀ ਕਿਹਾ ਕਿ ਰੁਕਾਵਟਾਂ ਨਹੀਂ ਜ਼ਿੰਮੇਦਾਰੀ ਹੋਣੀ ਚਾਹੀਦੀ ਹਾਲਾਂਕਿ ਹੁਣ ਤੱਕ ਸਰਕਾਰ ਦੀ ਤਰਫ ਤੋਂ ਅਜਿਹਾ ਕੋਈ ਵਰਤਾਰਾ ਨਜ਼ਰ ਨਹੀਂ ਆਇਆ ਜਿਹੜਾ ਕਿ ਉਹਨਾਂ ਦੇ ਸੋਸ਼ਲ ਮੀਡੀਆ ਜਾਂ ਮੀਡੀਆ ਦੇ ਵਿੱਚ ਦਿੱਤੇ ਜਾਂਦੇ ਬਿਆਨਾਂ ਦੇ ਉੱਤੇ ਹੋਵੇ ਵੈਸੇ ਅੱਜ ਦੇ ਦਿਨ ਕਾਂਗਰਸ ਜਨਤਾ ਪਾਰਟੀ ਤੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਫੇਰ ਵੀ ਜਾਰੀ ਹੈ ਅੱਜ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ ਪਰ ਪ੍ਰਦਰਸ਼ਨਕਾਰੀ ਇੱਥੇ ਜੁਟੇ ਹੋਏ ਨੇ ਤਰਪਾਲ ਦਾ ਇਸਤੇਮਾਲ ਹੋ ਰਿਹਾ ਇਸ ਤੋਂ ਪਹਿਲਾਂ ਮੰਗਲਵਾਰ ਦੇਰ ਸ਼ਾਮ ਸ਼ਿਵ ਸੈਨਾ UBT ਦੇ ਨੇਤਾ ਉਧਵ ਠਾਕਰੇ ਤੇ TMC ਦੀ ਨੇਤਾ ਮਹੁਆ ਮੋਹਤਰਾ ਸਣੇ ਕਈ ਜਿਹੜੇ ਨੇਤਾ ਸੀ ਉਹ ਇਸ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਨੇ ਦੱਸ ਦਈਏ ਕਿ ਦਿੱਲੀ ਪੁਲਿਸ ਦੀ ਤਰਫ ਤੋਂ ਸੋਮਵਾਰ ਦੇ ਦਿਨ ਜਿਹੜਾ ਲਾਠੀਚਾਰਜ ਕੀਤਾ ਗਿਆ ਸੀ ਉਸ ਦੀ ਵਿਰੋਧਤਾ ਵੀ ਬਾਲੀਵੁੱਡ ਤੋਂ ਲੈ ਕੇ
ਕਈ ਸਾਰੀਆਂ ਸਿਆਸਤ ਦੀਆਂ ਹਸਤੀਆਂ ਦੀ ਤਰਫ ਤੋਂ ਕੀਤੀ ਗਈ ਸੀ। ਭਾਰਤ ਸਰਕਾਰ ਔਰ ਦਿੱਲੀ ਪੁਲਿਸ ਦੇ ਇਸ ਰਵੱਈਏ ਦੇ ਉੱਤੇ ਇਤਰਾਜ਼ ਜਤਾਏ ਗਏ ਸਨ। ਇੱਧਰ ਆਸਟ੍ਰੇਲੀਆ ਵਾਲੇ ਪਾਸੇ ਦੀ ਖ਼ਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਦੇ ਨਾਲ ਜੁੜੀ ਹੋਈ ਖ਼ਬਰ, ਜਿੱਥੇ ਅੱਜ ਦੇ ਦਿਨ ਸ਼ੇਅਰ ਬਾਜ਼ਾਰ ਦੇ ਵਿੱਚ ਮਜ਼ਬੂਤੀ ਦੇਖਣ ਨੂੰ ਮਿਲੀ। ਜਿਸ ਵੇਲੇ ਲਾਈਵ ਖ਼ਬਰਾਂ ਪੜੀਆਂ ਜਾ ਰਹੀਆਂ ਨੇ, ਸ਼ੇਅਰ ਬਾਜ਼ਾਰ ਦੇ ਵਿੱਚ 0.25% ਦੀ ਮਜ਼ਬੂਤੀ ਹੈ। ਹਾਲਾਂਕਿ ਮੱਧ ਪੂਰਬ ਦੇ ਵਿੱਚ ਚੱਲ ਰਹੇ ਤਣਾਅ ਦੀ ਵਜ੍ਹਾ ਦੇ ਚੱਲਦਿਆਂ ਏਸ਼ੀਆਈ ਬਾਜ਼ਾਰਾਂ ਦੇ ਵਿੱਚ ਗਿਰਾਵਟ ਦਾ ਦੌਰ ਦੇਖਣ ਨੂੰ ਮਿਲਿਆ, ਪਰ ਆਸਟ੍ਰੇਲੀਅਨ ASX 200 ਦੇ ਵਿੱਚ 8,815 ਅੰਕਾਂ ਦੇ ਉੱਤੇ ਇਹ ਜਾਂਦਾ ਹੋਇਆ ਦਿਖਿਆ। ਡਾਲਰ ਦੇ ਮੁਕਾਬਲੇ, ਅਮਰੀਕੀ ਡਾਲਰ ਦੇ ਮੁਕਾਬਲੇ ਆਸਟ੍ਰੇਲੀਅਨ ਡਾਲਰ ਦੇ ਵਿੱਚ ਵੀ ਮਜ਼ਬੂਤੀ ਦਿਖੀ। ਇਸ ਦੇ ਨਾਲ ਨਾਲ ਅਮਰੀਕੀ ਡੋ ਜੋਨਸ ਅਤੇ S&P 500 ਦੇ ਵਿੱਚ ਵੀ ਮਜ਼ਬੂਤੀ ਦੇਖਣ ਨੂੰ ਮਿਲੀ। ਨੈਸਡੈਕ ਦੇ ਵਿੱਚ 1.3% ਦੀ ਮਜ਼ਬੂਤੀ ਦੇਖਣ ਨੂੰ ਮਿਲੀ ਹੈ। ਯੂਰਪੀ ਬਾਜ਼ਾਰ ਵੀ ਤੇਜ਼ੀ ਦੇ ਨਾਲ ਅੱਗੇ ਵਧੇ। ਉੱਧਰ ਬ੍ਰੈਂਟ ਕਰੂਡ ਆਇਲ ਦੀਆਂ ਕੀਮਤਾਂ ਦੇ ਵਿੱਚ ਵੀ ਇਜ਼ਾਫਾ ਹੋਇਆ। ਹਾਲਾਂਕਿ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਕੌਮਾਂਤਰੀ ਬਾਜ਼ਾਰ ਦੇ ਲਈ ਕੋਈ ਚੰਗੀ ਖ਼ਬਰ ਨਹੀਂ ਹੁੰਦੀ। $92.14 ਅਮਰੀਕੀ ਡਾਲਰ ਦੇ ਵਿੱਚ ਗੱਲ ਕਰ ਰਹੇ ਹਾਂ, ਪ੍ਰਤੀ ਬੈਰਲ ਦੇ ਹਿਸਾਬ ਦੇ ਨਾਲ ਕੀਮਤਾਂ ਜਾ ਚੁੱਕੀਆਂ ਨੇ। ਬਿਟਕੋਇਨ ਥੋੜ੍ਹਾ ਜਿਹਾ ਟੁੱਟਿਆ, ਕੱਚੇ ਲੋਹੇ ਦੀਆਂ ਕੀਮਤਾਂ ਦੇ ਵਿੱਚ ਕਮੀ ਆਈ ਹੈ। ਪਰ ਇਸ ਦਰਮਿਆਨ ਆਸਟ੍ਰੇਲੀਆਈ ਬਾਜ਼ਾਰ ਦੇ ਵਿੱਚ ਡੋਮੀਨੋਜ਼ ਪੀਜ਼ਾ ਦੇ ਸ਼ੇਅਰਸ ਦੇ ਅੰਦਰ 1% ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਉਸ ਦੀ ਵਜ੍ਹਾ ਇਹ ਰਹੀ ਕਿ ਸਰਕਾਰ ਫੈਡਰਲ ਕੋਰਟ ਦੀ ਤਰਫ ਤੋਂ ਜਿਹੜਾ ਇੱਕ ਜੱਜਮੈਂਟ ਡੋਮੀਨੋਜ਼ ਪੀਜ਼ਾ ਦੇ ਹਵਾਲੇ ਦੇ ਨਾਲ ਸਾਹਮਣੇ ਆਇਆ, ਉਸ ਦੇ ਚੱਲਦਿਆਂ ਡੋਮੀਨੋਜ਼ ਨੂੰ ਬਾਜ਼ਾਰ ਦੇ ਵਿੱਚ ਨੁਕਸਾਨ ਸਹਿਣਾ ਪਿਆ। ਦੱਸ ਦਈਏ ਕਿ ਡੋਮੀਨੋਜ਼ ਦੇ ਪੀਜ਼ਾ ਇੰਟਰਪ੍ਰਾਈਜ਼ ਨਿਯਮ ਦੇ ਤਹਿਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋ ਪੇਡ ਜਿਹੜੇ ਫਰੈਂਚਾਈਜ਼ ਵਰਕਰ ਸੀ, ਉਹਨਾਂ ਨੂੰ ਬਣਦੀਆਂ ਬਕਾਇਆ ਤਨਖਾਹਾਂ ਦੇਣ ਦਾ ਫੈਸਲਾ ਫੈਡਰਲ ਕੋਰਟ ਨੇ ਡੋਮੀਨੋਜ਼ ਪੀਜ਼ਾ ਚੇਨ ਨੂੰ ਸੁਣਾਇਆ ਹੈ। ਕਿਹਾ ਹੈ ਕਿ ਪਿਛਲੇ 5 ਸਾਲਾਂ ਤੋਂ ਜਿਨ੍ਹਾਂ ਨੂੰ ਐਂਟਾਈਟਲਮੈਂਟ ਨਹੀਂ ਸੀ ਦਿੱਤੇ ਗਏ, ਉਹਨਾਂ ਨੂੰ ਹੁਣ ਦਿੱਤੇ ਜਾਣੇ ਚਾਹੀਦੇ ਹਨ। ਡੋਮੀਨੋਜ਼ ਹੁਣ ਤੱਕ ਇਸ ਤੋਂ ਬਚ ਰਿਹਾ ਸੀ। ਡਿਲੀਵਰੀ ਡਰਾਈਵਰਸ ਤੋਂ ਲੈ ਕੇ ਸਟੋਰ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਆਸਟ੍ਰੇਲੀਅਨ ਕੰਜ਼ਿਊਮਰ ਲਾਅ ਦੇ ਤਹਿਤ ਇਹ ਪੈਸੇ ਜਿਹੜੇ ਨੇ ਮਿਲਣੇ ਨੇ। ਡੋਮੀਨੋਜ਼ ਨੇ ਸਾਲ 2013 ਤੋਂ 2018 ਦੇ ਦਰਮਿਆਨ ਆਪਣੇ ਸਟੋਰਾਂ ਦੇ ਵਿੱਚ ਕੰਮ ਕਰਦੇ ਜਿੰਨੇ ਵੀ ਡਿਲੀਵਰੀ ਡਰਾਈਵਰ ਜਾਂ ਇਨ ਸਟੋਰ ਵਰਕਰ ਸੀ, ਉਹਨਾਂ ਨੂੰ ਜਿਹੜੇ ਪੈਸੇ ਨਹੀਂ ਦਿੱਤੇ ਉਹ ਹੁਣ ਬਣਦੇ ਬਕਾਇਆ ਰਕਮ ਜਿਹੜੀ ਉਹ ਦਿੱਤੀ ਜਾਏਗੀ। ਦੱਸ ਦਈਏ ਕਿ ਇਹਨਾਂ ਨੂੰ ਦੂਸਰੇ ਭੱਤੇ ਵੀ ਮਿਲਣਗੇ, 25% ਲੋਡ ਵੀ ਮਿਲੇਗਾ ਕੈਜੂਅਲ ਵਰਕਰ ਨੂੰ, ਅਤੇ ਜਿਹੜੇ ਦੂਸਰੇ ਵੀ ਅਵਾਰਡਸ ਸੀ ਉਹ ਵੀ ਬਣਦੇ ਦਿੱਤੇ ਜਾਣਗੇ, ਜਿਨ੍ਹਾਂ ਦੇ ਵਿੱਚ ਪਬਲਿਕ ਹੋਲੀਡੇ ਜਾਂ ਮਿਨੀਮਮ 3 ਘੰਟੇ ਦੀ ਸ਼ਿਫਟ ਦਾ ਜਿਹੜਾ ਇੱਕ ਲੋਡ ਹੈ ਇਹ ਸਾਰਾ ਵੀ ਦੇਣਾ ਹੋਏਗਾ। ਰਿਟੇਲ ਐਂਡ ਫਾਸਟ ਫੂਡ ਵਰਕਰ ਯੂਨੀਅਨ ਦੀ ਤਰਫ ਤੋਂ ਫੈਡਰਲ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ। ਉੱਥੇ ਜਦੋਂ ਵਪਾਰ ਜਗਤ ਦੇ ਨਾਲ ਜੁੜੀ ਖ਼ਬਰ ਦੀ ਸਾਂਝ ਪਾਈ ਹੋਈ ਹੈ, ਤਾਂ ਅਗਲੀ ਖ਼ਬਰ ਜਿਹੜੀ ਉਹ ਐਨਰਜੀ ਕੰਪਨੀ ਓਰੀਜਨ ਦੇ ਨਾਲ ਜੁੜੀ ਹੋਈ, ਜਿਸ ਦੇ ਇਸ ਕੰਪਨੀ ਦੇ ਕਈ ਸੈਂਕੜਿਆਂ ਹਜ਼ਾਰਾਂ ਗ੍ਰਾਹਕਾਂ ਦੀਆਂ ਜਾਣਕਾਰੀਆਂ ਡੇਟਾ ਬ੍ਰੀਚ ਦੇ ਵਿੱਚ ਚੋਰੀ ਹੋਈਆਂ ਹੋ ਸਕਦੀਆਂ ਨੇ। ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਇਸ ਕਿਸਮ ਦੀ ਜਾਣਕਾਰੀ ਮੀਡੀਆ ਦੇ ਵਿੱਚ ਸਾਂਝੀ ਕੀਤੀ ਹੈ। ਆਸਟ੍ਰੇਲੀਅਨ ਸਾਈਬਰ ਸਿਕਿਉਰਿਟੀ ਸੈਂਟਰ ਅਤੇ AFP ਦੀ ਤਰਫ ਤੋਂ ਇਹ ਸਾਂਝੇ ਤੌਰ ਦੇ ਉੱਤੇ ਜਾਣਕਾਰੀ ਦਿੱਤੀ ਗਈ ਹੈ ਕਿ ਐਨਰਜੀ ਓਰੀ

ਦੇਸ਼ ਦੇ ਸਭ ਤੋਂ ਵੱਡੇ ਡੇਟਾ ਬ੍ਰੀਚ ਦੇ ਵਿੱਚੋਂ ਇੱਕ ਹੋ ਸਕਦਾ। ਇਸ ਤੋਂ ਪਹਿਲਾਂ ਮੈਡੀਬੈਂਕ ਤੇ ਆਪਟਸ ਵਰਗੀਆਂ ਕੰਪਨੀਆਂ 'ਚ ਸਾਲ 2022-23 ਦੇ ਅੰਦਰ ਵੀ ਹੋਏ ਜਿਹੜੇ ਡੇਟਾ ਬ੍ਰੀਚ ਸੀ ਉਹ ਦੇਸ਼ ਦੇ ਅੰਦਰ ਹੋਏ ਸਭ ਤੋਂ ਵੱਡੇ ਜਿਹੜੇ ਸਾਈਬਰ ਹਮਲੇ ਦੱਸੇ ਗਏ ਸੀ। ਅਜਿਹੇ ਦੇ ਵਿੱਚ ਹੁਣ ਇਹਨਾਂ ਆਸਟ੍ਰੇਲੀਅਨ ਲੋਕਾਂ ਦੀਆਂ ਜਾਣਕਾਰੀਆਂ ਕਿਹੜੀ ਕੰਪਨੀ ਦੇ ਕੋਲ ਸੁਰੱਖਿਅਤ ਨੇ, ਇਹ ਇੱਕ ਬਹੁਤ ਵੱਡਾ ਸਵਾਲ ਪੈਦਾ ਹੋ ਜਾਂਦਾ। ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੀ ਤਰਫ ਤੋਂ ਇੱਕ ਹੋਰ ਵਿਵਾਦਤ ਬਿਆਨ ਦਿੱਤਾ ਗਿਆ। ਕਿਹਾ ਗਿਆ ਹੈ ਕਿ ਘਰੇਲੂ ਹਿੰਸਾ ਕਿਸੇ ਇੱਕ ਵਿਅਕਤੀ ਦੀ ਤਰਫ ਤੋਂ ਨਹੀਂ ਕੀਤੀ ਜਾਂਦੀ, ਬਲਕਿ ਇਹ ਟੂ ਵੇ ਸਟਰੀਟ ਹੈ, ਯਾਨੀ ਕਿ ਹਿੰਸਾ ਕਰਵਾਉਣ ਵਾਲਾ ਅਤੇ ਹਿੰਸਾ ਕਰਨ ਵਾਲਾ ਦੋਵੇਂ ਜ਼ਿੰਮੇਦਾਰ ਹੁੰਦੇ ਨੇ। ਅਦਾਰੇ 4BC ਰੇਡੀਓ ਦੇ ਨਾਲ, ਜਿਹੜਾ ਕਿ ਬ੍ਰਿਸਬੇਨ ਦੇ ਵਿੱਚ ਸਥਾਪਿਤ ਇੱਕ ਰੇਡੀਓ ਹੈ, ਇਹਨਾਂ ਦੇ ਨਾਲ ਗੱਲਬਾਤ ਕਰਦੇ ਹੋਇਆ ਪੌਲਿਨ ਹੈਨਸਨ ਨੇ ਇਹ ਵਿਵਾਦਤ ਬਿਆਨ ਦਿੱਤਾ। ਉਹਨਾਂ ਕਿਹਾ ਕਿ ਇਸ ਨੂੰ ਕੇਵਲ ਇੱਕ ਤਰਫਾ ਨਹੀਂ ਮੰਨਿਆ ਜਾਣਾ ਚਾਹੀਦਾ, ਪੁਰਸ਼ ਹੀ ਨਹੀਂ ਮਹਿਲਾਵਾਂ ਵੀ ਆਪਣਾ ਕੰਟਰੋਲ ਖੋ ਬੈਠਦੀਆਂ ਨੇ, ਜਿਸ ਤੋਂ ਬਾਅਦ ਇਸ ਕਿਸਮ ਦੇ ਘਰੇਲੂ ਝਗੜੇ ਤੇ ਫਿਰ ਉਹ ਹਿੰਸਾ ਦਾ ਰੂਪ ਧਾਰਨ ਕਰ ਜਾਂਦੇ ਨੇ। ਅਜਿਹੇ ਦੇ ਵਿੱਚ ਪੌਲਿਨ ਹੈਨਸਨ, ਜਿਹੜੇ ਕਿ ਖੁਦ ਆਪਣੇ ਇੱਕ ਗੈਰ ਤਸੱਲੀਸ਼ੁਦਾ ਵਿਆਹਤਾ ਜੀਵਨ ਦੇ ਵਿੱਚੋਂ ਗੁਜ਼ਰ ਕੇ ਆਏ ਨੇ, ਉਹਨਾਂ ਨੇ ਡੋਮੈਸਟਿਕ ਵਾਇਲੈਂਸ ਦੇ ਖਿਲਾਫ ਦਿੱਤਾ ਇਹ ਬਿਆਨ, ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਚੰਗਾ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ। ਇੱਧਰ ਸਰਕਾਰ ਦੀ ਤਰਫ ਤੋਂ ਹੁਣ ਨੈਸ਼ਨਲ ਵਾਰਨਿੰਗ ਸਿਸਟਮ ਹੈ ਜਿਹੜਾ, ਜਿਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਹੀਆਂ ਜਾ ਰਹੀਆਂ ਸੀ ਕਿ ਇਹ ਕੋਈ ਬਿਹਤਰ ਸਿਸਟਮ ਨਹੀਂ ਹੈ, ਇਸ ਦੇ ਅੰਦਰ ਪੈਦਾ ਹੋ ਰਹੇ ਵਿਵਾਦਾਂ ਦੇ ਬਾਵਜੂਦ ਇਸ ਨੂੰ ਜਾਰੀ ਕਰਨ ਦਾ ਐਲਾਨ ਕੀਤਾ। ਦੱਸ ਦਈਏ ਕਿ 27 ਜੁਲਾਈ ਨੂੰ ਆਸਟ੍ਰੇਲੀਆ ਭਰ ਦੇ ਵਿੱਚ ਤੁਹਾਡੇ ਸਾਰਿਆਂ ਦੇ ਫੋਨਾਂ ਦੇ ਉੱਤੇ ਸ਼ਾਮੀ 2 ਵਜੇ ਦੇ ਆਸ ਪਾਸ ਇੱਕ ਅਲਰਟ ਬਜੇਗਾ, ਜਿਸ ਨੂੰ ਔਜ ਅਲਰਟ ਟੈਸਟ ਕਿਹਾ ਜਾ ਰਿਹਾ। ਬਹਿਰਾਲ ਇਹ ਫਿਲਹਾਲ ਸਿਰਫ ਟੈਸਟ ਹੈ, ਪਰ ਇਸ ਨੂੰ ਅਕਤੂਬਰ ਮਹੀਨੇ ਤੋਂ ਬਾਅਦ ਹੌਲੀ ਹੌਲੀ ਕਰਕੇ ਲਾਗੂ ਕਰ ਦਿੱਤਾ ਜਾਣਾ। ਆਸਟ੍ਰੇਲੀਆ ਦੇ ਵਿੱਚ ਇਸ ਟੈਸਟ ਨੂੰ ਜੀਓ ਟੈਗਿੰਗ ਦੇ ਜ਼ਰੀਏ ਲਾਗੂ ਕੀਤਾ ਜਾਏਗਾ, ਯਾਨੀ ਕਿ ਤੁਹਾਡੇ ਇਲਾਕੇ ਦੇ ਵਿੱਚ ਜੇਕਰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਹੈ, ਕੋਈ ਕਿਸੇ ਕਿਸਮ ਦਾ ਹਮਲਾ, ਕੋਈ ਕੁਦਰਤੀ ਆਫ਼ਤ, ਕੋਈ ਮਨੁੱਖੀ ਆਫ਼ਤ, ਤਾਂ ਉਸਦਾ ਇੱਕ ਅਲਰਟ ਤੁਹਾਡੇ ਫੋਨ ਦੇ ਉੱਤੇ ਆਏਗਾ। ਇਸ ਨੂੰ ਲਾਲ ਰੰਗ ਦੇ ਇੱਕ ਟ੍ਰਾਇੰਗਲਰ ਦੇ ਸ਼ੇਪ ਦੇ ਵਿੱਚ ਇਮੋਜੀ ਦੇ ਨਾਲ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ, ਜਿਸ ਨੂੰ ਕ੍ਰਿਟੀਕਲ ਔਜ ਅਲਰਟ ਦੇ ਨਾਮ ਨਾਲ ਕੈਪੀਟਲ ਅੱਖਰਾਂ ਦੇ ਵਿੱਚ ਤੁਹਾਡੇ ਫੋਨਾਂ ਦੇ ਉੱਤੇ ਭੇਜਿਆ ਜਾਏਗਾ। ਹਾਲਾਂਕਿ ਸ਼ੁਰੂਆਤੀ ਮੈਸੇਜ ਦੇ ਵਿੱਚ ਇਹ ਵੀ ਲਿਖਿਆ ਜਾਣਾ ਕਿ ਨੋ ਐਕਸ਼ਨ ਇਜ਼ ਰਿਕੁਆਇਰਡ, ਪਰ ਅੱਗੇ ਤੋਂ ਜੋ ਵੀ ਮੈਸੇਜ ਆਉਣਗੇ ਉਹਨਾਂ ਦੇ ਉੱਤੇ ਤੁਹਾਨੂੰ ਧਿਆਨ ਰੱਖਣਾ ਜ਼ਰੂਰ ਹੋਏਗਾ। ਹਾਲਾਂਕਿ ਅਲੱਗ ਅਲੱਗ ਐਮਰਜੈਂਸੀ ਸੇਵਾਵਾਂ ਦਾ ਇਹ ਕਹਿਣਾ ਸੀ ਕਿ ਇਹਨਾਂ ਦੇ ਵਿੱਚ ਹਾਈਪਰ ਲਿੰਕ ਤਾਂ ਘੱਟੋ ਘੱਟ ਦਿੱਤਾ ਜਾਣਾ ਚਾਹੀਦਾ, ਕਿਉਂਕਿ ਇੱਕ ਵਿਅਕਤੀ ਜਿਹੜਾ ਇੱਕ ਵਾਰ ਹੀ ਦੇਖਣ ਵਾਲਾ ਇਹ ਮੈਸੇਜ ਦੇਖਦਾ ਅਤੇ ਬਾਈ ਚਾਂਸ ਜੇ ਉਹਦੇ ਤੋਂ ਇੱਧਰ ਉੱਧਰ ਹੋ ਜਾਂਦਾ ਜਾਂ ਹੱਥ ਵੱਜ ਜਾਂਦਾ ਤਾਂ ਮੁੜ ਕੇ ਔਜ਼ ਅਲਰਟ ਨੂੰ ਹਾਸਲ ਵੀ ਨਹੀਂ ਕਰ ਸਕਦਾ, ਦੇਖ ਵੀ ਨਹੀਂ ਸਕਦਾ, ਪੜ੍ਹ ਵੀ ਨਹੀਂ ਸਕਦਾ। ਅਜਿਹੇ ਦੇ ਵਿੱਚ ਇਹ ਸਸੋਪੰਜ ਪੈਦਾ ਕਰਨ ਵਾਲੀ ਇੱਕ ਸਥਿਤੀ ਬਣ ਜਾਏਗੀ, ਪਰ ਸਰਕਾਰ ਦਾ ਕਹਿਣਾ ਹੈ ਕਿ ਉਹ ਤਰਮੀਮਾਂ ਜਾਂ ਉਹ ਸੋਧਾਂ ਜਿਹੜੀਆਂ ਮੁੜ ਕੇ ਹੁੰਦੀਆਂ ਰਹਿਣਗੀਆਂ ਇੱਕ ਵਾਰ ਇਸ ਸਿਸਟਮ ਨੂੰ ਤਾਂ ਲਾਗੂ ਕਰ ਦਈਏ। ਆਸਟ੍ਰੇਲੀਆ ਹੀ ਨਹੀਂ ਬਲਕਿ ਦੁਨੀਆ ਦੀ ਸਭ ਤੋਂ ਉੱਚੀਆਂ ਜਿਹੜੀਆਂ ਟਿੰਬਰ ਇਮਾਰਤਾਂ ਨੇ ਉਹਨਾਂ ਦੇ ਵਿੱਚੋਂ ਸਿਡਨੀ ਦੇ ਸੈਂਟਰਲ ਸਟੇਸ਼ਨ ਦੇ ਕੋਲ ਬਣੀ ਐਟਲੀਜੀਅਨ ਇਮਾਰਤ ਦਾ ਛੇਤੀ ਹੀ ਸ਼ੁਭਾਰੰਭ ਹੋਣ ਜਾ ਰਿਹਾ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਸਾਲ 2027 ਦੇ ਸ਼ੁਰੂਆਤ ਤੱਕ ਇਹ ਇਮਾਰਤ ਬਣ ਕੇ ਤਿਆਰ ਹੋ ਜਾਏਗੀ। 180 ਮੀਟਰ ਲੰਮੀ ਇਹ ਇਮਾਰਤ ਦੁਨੀਆ ਦੀ ਸਭ ਤੋਂ ਉੱਚੀ ਟਿੰਬਰ ਸਟਰਕਚਰ ਹੋਏਗੀ। ਦੱਸ ਦਈਏ ਕਿ ਇਸ ਦੇ ਵਿੱਚ ਬਿਲਕੁਲ ਵੀ, ਹਾਲਾਂਕਿ ਥੋੜ੍ਹਾ ਬਹੁਤ ਤਾਂ ਇਸ ਦੇ ਵਿੱਚ ਕੌਂਕਰੀਟ ਦਾ ਇਸਤੇਮਾਲ ਕੀਤਾ ਗਿਆ, ਪਰ ਇਸ ਨੂੰ ਆਸਮਾਨ ਵੱਲ ਚੁੱਕਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਟਿੰਬਰ ਦਾ ਇਸਤੇਮਾਲ ਕੀਤਾ ਗਿਆ। 500 ਦੇ ਕਰੀਬ ਲੋਕਾਂ ਨੇ ਇਸ ਇਮਾਰਤ ਨੂੰ ਖੜ੍ਹਾ ਕਰਨ ਦੇ ਲਈ ਦਿਨ ਰਾਤ ਦੀ ਮਿਹਨਤ ਕੀਤੀ ਔਰ ਹੁਣ ਵੀ ਚੱਲ ਰਹੀ ਹੈ। ਇਹ ਇਮਾਰਤ ਆਪਣੇ ਆਪ ਦੇ ਵਿੱਚ ਕਾਫ਼ੀ ਬਿਹਤਰੀਨ ਔਰ ਮਿਸਾਲੀ ਇਮਾਰਤ ਹੋਏਗੀ। ਇਸ ਦੇ ਵਿੱਚ ਰਿਹਾਇਸ਼ੀ ਘਰ ਹੋਣ ਦੇ ਨਾਲ ਨਾਲ ਕਮਰਸ਼ੀਅਲ ਇਮਾਰਤ ਦੇ ਤੌਰ ਦੇ ਉੱਤੇ ਵੀ ਇਸ ਨੂੰ ਵਰਤਿਆ ਜਾਏਗਾ। ਬਹਿਰਾਲ ਆਸਟ੍ਰੇਲੀਅਨ ਖਬਰਾਂ ਦੇ ਔਰ ਭਾਰਤੀ ਖਬਰਾਂ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1634 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੀ ਮੋਬਾਈਲ ਐਪ ਫ੍ਰੀਕੁਐਂਸੀ ਔਰ ਵੈਬਸਾਈਟ ਤੋਂ ਜਾਰੀ ਰਹਿਣਗੀਆਂ। ਰੇਡੀਓ ਹਾਂਜੀ 1634 AM ਤੇ ਪ੍ਰੋਗਰਾਮ ਨਿਊਜ਼ ਰੂਮ। ਸ਼ੁਕਰੀਆ।

ਦੇਖੋ ਕਈ ਵਾਰ ਨਾ ਕਾਹਲੀ ਕਾਹਲੀ ਦੇ ਵਿੱਚ ਜਾਂ ਬਿਨਾਂ ਸੋਚੇ ਸਮਝੇ ਦਿੱਤੇ ਬਿਆਨ ਵੀ ਭਾਰੀ ਪੈ ਜਾਂਦੇ ਨੇ। ਕਲਾਕਾਰਾਂ ਨੂੰ ਤਾਂ ਖਾਸ ਤੌਰ ਤੇ ਇਹਦੀ ਧਿਆਨ ਰੱਖਣਾ ਚਾਹੀਦਾ। ਜਿਹੜਾ ਦਿੱਲੀ ਦੇ ਵਿੱਚ ਜੰਤਰ ਮੰਤਰ ਤੇ ਅੰਦੋਲਨ ਚੱਲ ਰਿਹਾ ਉਹਦੇ ਵਿੱਚ ਇੱਕ ਦੋ ਕਲਾਕਾਰਾਂ ਨੇ ਸਟੈਂਡ ਲਿਆ ਕਿ ਨਹੀਂ, ਪੰਜਾਬ ਜਾਂ ਪੰਜਾਬੀ ਲੋਕਾਂ ਨੂੰ ਇਸ 'ਚ ਸ਼ਾਮਿਲ ਨਹੀਂ ਹੋਣਾ ਚਾਹੀਦਾ। ਹਾਲਾਂਕਿ ਕੋਈ ਖਾਸ ਵਜ੍ਹਾ ਨਜ਼ਰ ਨਹੀਂ ਆਉਂਦੀ ਹੈਗੀ, ਪਤਾ ਨਹੀਂ ਕਿਉਂ ਇਹੋ ਜਿਹਾ ਸਟੈਂਡ ਲੈ ਗਏ। ਜੇ ਆਪ ਨਹੀਂ ਸ਼ਾਮਿਲ ਹੋਏ ਤਾਂ ਇੱਦਾਂ ਕਹਿ ਦਿੱਤਾ ਹੈ, ਜਾਂ ਸ਼ਾਮਿਲ ਹੋਣ ਦਾ ਸਮਾਂ ਨਹੀਂ ਹੈ, ਜਾਂ ਜਿਹੜੇ ਟੂਰ ਟਾਰ ਲਾਉਣ ਲੱਗੇ ਹੋਏ ਨੇ ਉਹ ਕਲਾਕਾਰ ਕਹਿ ਰਹੇ ਹੋਣਗੇ ਇੱਦਾਂ। ਪਰ ਦਲਜੀਤ ਦੋਸਾਂਝ ਤਾਂ ਵਿਹਲੇ ਨੇ, ਉਹ ਕਹਿੰਦੇ ਕਿ ਨਹੀਂ ਬਈ ਇਹ ਗਲਤ ਗੱਲ ਹੋ ਗਈ, ਕਹਿੰਦੇ ਕਿ ਇੱਦਾਂ ਨਹੀਂ ਸੀ ਹੋਣਾ ਚਾਹੀਦਾ। ਮਾਹੌਲ ਪੂਰਾ ਬਣਿਆ ਹੋਇਆ ਦਿੱਲੀ ਦੇ ਵਿੱਚ ਅਤੇ ਦਲਜੀਤ ਦੋਸਾਂਝ ਦੇ ਇਸ ਗਾਣੇ ਤੋਂ ਬਾਅਦ ਅੱਜ ਦਾ ਪ੍ਰੋਗਰਾਮ ਡਰਾਈਵ ਬੈਕ ਸ਼ੋਅ ਲੈ ਕੇ ਤੁਹਾਡੇ ਤੱਕ ਹੋਏ ਹਾਂ ਜੀ ਹਾਜ਼ਰ। ਬੁੱਧਵਾਰ ਦਾ ਦਿਨ ਹੈਗਾ ਔਰ ਅੱਜ ਦੇ ਦਿਨ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਤੁਹਾਡੇ ਤੱਕ ਲੈ ਕੇ ਆਵਾਂਗੇ। ਹਲਕਾ ਫੁਲਕਾ ਜਿਹਾ ਪ੍ਰੋਗਰਾਮ ਹੁੰਦਾ, ਉਸ ਪ੍ਰੋਗਰਾਮ 'ਚ ਸਾਡੇ ਨਾਲ ਜ਼ਰੂਰ ਬਣਿਓ ਸ਼ਾਮੀ 5 ਵਜੇ ਜਦੋਂ ਆਰ ਜੇ ਮਨਤੇਜ ਸਟੂਡੀਓ ਦੇ ਵਿੱਚ ਮੌਜੂਦ ਹੋਣਗੇ। ਖਬਰਾਂ ਦੇ ਇਸ ਹਿੱਸੇ ਤੋਂ ਬਾਅਦ ਹੁਣ ਲਗਾਤਾਰ ਬੈਕ ਟੂ ਬੈਕ ਗਾਣੇ ਕਰੋ ਇੰਜੋਏ।

ਤਿੰਨ ਚਾਰ ਨਵੇਂ ਨਵੇਂ ਗਾਣੇ ਆਏ ਨੇ, ਕੁਛ ਕੁ ਅੱਧਾ ਘੰਟੇ ਪਹਿਲਾਂ ਆਏ ਨੇ, ਕੋਈ ਦੋ ਤਿੰਨ ਘੰਟੇ ਪਹਿਲਾਂ ਆਏ ਨੇ। ਇਹ ਐਲੀ ਮਾਂਗੜ ਤੇ ਬੋਹੀਮੀਆ ਦੀ ਕੋਲੈਬੋਰੇਸ਼ਨ ਆਈ ਹੈ ਮਾਹੌਲ, ਮੈਂ ਕਿਹਾ ਤੁਹਾਨੂੰ ਸੁਣਾ ਦਈਏ। ਪਰ ਮੈਂ ਜਿਹੜਾ ਗਾਣਾ ਸੁਣਨਾ ਸੀ ਉਹ ਅਰਜਨ ਢਿੱਲੋਂ ਦਾ ਕਾਊਂਟਿੰਗ ਜੈਮਸ, ਤੁਸੀਂ ਵੀ ਸੁਣ ਲਓ ਰੇਡੀਓ ਹਾਂਜੀ 1674 AM ਤੇ ਪ੍ਰੋਗਰਾਮ ਸ਼ਾਮੀ 5 ਵਜੇ।

ਚੱਲਣ ਦਿੰਦਾ ਮੈਂ ਇਹ ਗਾਣਾ, ਪਰ ਪ੍ਰੇਮ ਢਿੱਲੋਂ ਸਾਹਿਬ ਇੱਕ ਬਾਉਂਡਰੀ ਕ੍ਰੋਸ ਕਰ ਜਾਂਦੇ ਹੋ ਕਮਰੇ ਗਾਣਿਆਂ ਦੀ। ਇਸ ਤੋਂ ਪਹਿਲਾਂ ਨਾ ਜਿਹੜੇ ਕੀ ਨਾਮ ਸੀਗਾ, ਇਸ ਤੋਂ ਪਹਿਲਾਂ ਵੀ ਜਿਹੜੇ ਗਾਣੇ ਹਨੀ ਸਿੰਘ ਨੇ ਕਰਦਾ ਹੁੰਦਾ ਸੀ, ਉਹ ਵੀ ਇਹੋ ਜਿਹੀ ਗੱਲਾਂ ਮੈਨੂੰ ਲੱਗਦਾ ਸ਼ੁਰੂਆਤ ਹੀ ਉਹਨੇ ਕੀਤੀ ਹੈਗੀ ਹੈ, ਗੰਦ ਸਾਰਾ ਪਾਣਾ ਹੀ ਹਨੀ ਸਿੰਘ ਨੇ ਸ਼ੁਰੂ ਕੀਤਾ ਹੈਗਾ। ਐਨੀਵੇਜ਼, ਇਹ ਅੰਗਰੇਜ਼ੀ ਦੀਆਂ ਹੋਣ ਚਾਹੇ ਪੰਜਾਬੀ ਦੀਆਂ ਹੋਣ, ਗਾਲਾਂ ਨਹੀਂ ਹੋਣੀਆਂ ਚਾਹੀਦੀਆਂ।

ਥੋੜੀ ਜਿਹੀ ਦੇਰ ਦੇ ਵਿੱਚ ਕਰਨ ਲੱਗੇ ਹਾਂ ਜੀ ਸ਼ੁਰੂ ਪ੍ਰੋਗਰਾਮ। ਅੱਜ ਦਾ ਖਬਰ ਬੜੀ ਬੇਕਾਰ ਹੈ ਤੇ ਉਦੋਂ ਤੱਕ ਤੁਸੀਂ ਹਾਲੇ ਆ 10 ਮਿੰਟ ਹੀ ਬਚੇ ਨੇ। ਮੈਲਬਨ ਦੀ ਐਪ ਤੋਂ ਜਿਹੜੇ ਜਿਹੜੇ ਗਾਣੇ ਸੁਣ ਰਹੇ ਹੈਗੇ ਨੇ ਉਹ ਡਰਾਈਵ ਬੈਕ ਸ਼ੋਅ ਨੂੰ ਹੁਣੇ

ਤਾਂ ਇਸ ਡਰਾਈਬੈਕ ਸ਼ੋਅ ਦੇ ਵਿੱਚੋਂ ਆਖਰੀ ਗਾਣਾ ਇੱਕ ਤੁਸੀਂ ਰੀਮਿਕਸ ਸੁਣ ਲਓ ਤੇ ਫਿਰ ਤੁਹਾਨੂੰ ਓਰੀਜਨਲ ਚੀਜ਼ਾਂ ਸੁਣਾਉਂਦੇ ਹਾਂ। ਓਰੀਜਨਲ ਆਰ ਜੇ ਮਨਤੇਜ ਸਟੂਡੀਓ ਦੇ ਵਿੱਚ ਹੈਗੇ ਨੇ ਔਰ ਓਰੀਜਨਲ ਖਬਰਾਂ ਲੈ ਕੇ ਪ੍ਰੋਗਰਾਮ ਖਬਰ ਬੜੀ

0: ਮਾਣ ਤਾਂ ਨਾ ਕਰਾਂ ਮੈਂ ਜੇ ਰੁਪਈਆ ਹੋਵੇ
1: ਭਾਜੀ
0: ਮਾਣ ਦਾ ਤਾਂ
1: ਨਹੀਂ ਨਹੀਂ ਇਹ ਕਹਿੰਦੇ ਵੀ ਨਾ ਕਰ ਮਾਣ ਤਾਂ ਬਣਦਾ ਹੀ ਨੀ ਉਹ ਕੋਈ ਅੱਜ ਕੱਲ੍ਹ ਰੁਪਈਆ
0: ਮਾਣ ਕਾਹਦਾ ਕਰੀਏ
1: ਆ ਫਿਰ ਐ ਜੇ ਲੱਗਾ ਜੇ ਤਾਂ ਮਾਈਕਾ ਪਾਇਆ ਕਰਦਾ
0: ਮਾਣ ਕਾਹਦਾ ਕਰਨਾ
1: ਬੱਬੂ ਮਾਣ ਨੂੰ ਕਰ ਲੈਂਦੇ ਆ ਆਪਾਂ ਭਜਨ ਮਾਣ ਨੂੰ ਕਰ ਲੈਂਦੇ ਆ ਭਾਈ ਗੁਰਸੇਵਕ ਮਾਣ ਨੂੰ ਨਾ ਕਰ ਲਈਏ
0: ਤੁਹਾਨੂੰ ਯਾਦ ਹੈ
1: ਲੈ ਹੋਰ ਕੀ ਓਏ ਉਹ ਕੀ ਉਹਨਾਂ ਦੋਨਾਂ ਦਾ ਗਾਣਾ ਗੁਰਸੇਵਕ ਮਾਨ ਭਾਜੀ ਦਾ ਤੇ ਬੱਬੂ ਮਾਨ ਉਹਦਾ ਹਰਭਜਨ
0: ਮਾਨ ਦਾ
1: ਗੱਡੀ ਇੱਕ ਆਵੇ ਇੱਕ ਜਾਵੇ ਇਧਰੋਂ ਇਹ ਪੈਸੇ ਜਦੋਂ
0: ਜੰਕਸ਼ਨ ਮੇਲਾ
1: ਨਹੀਂ ਜਗ ਜੰਕਸ਼ਨ ਰੇਲਾਂ ਦਾ ਤੇ ਗੱਡੀ ਇੱਕ ਆਵੇ ਇੱਕ ਜਾਵੇ ਓਏ ਹੋਏ ਹੋਏ ਆ ਜਿਹੜਾ ਤੁਸੀਂ ਪਹਿਲਾਂ ਸਟਾਰਟ ਕੀਤਾ ਸੀ ਆਪਣਾ ਪ੍ਰੋਗਰਾਮ
0: ਹਾਂਜੀ
1: ਮੈਂ ਕਿਹਾ ਸੀ ਕਿਤੇ ਖਤਮ ਹੋ ਗਿਆ ਆ ਰਹੀ ਤੇਰੀ ਆਵਾਜ਼ ਆਇਆ ਕਰਕੇ ਜਦੋਂ ਕਿੱਦਾਂ ਕੀ ਥਾਣਾ ਕੀ ਕਹਿੰਦੀ ਸੀ ਉਹ ਕੀ ਕਹਿੰਦੀ ਸੀ
0: ਨਦੀਆਂ ਪਾਰ ਸਜਾਂਦਾ
1: ਥਾਣਾ ਇਹ ਥਾਣਾ ਉਹੀ ਹੈ ਜਿਹੜਾ ਆਪਣਾ ਥਾਣਾ ਪੰਜਾਬੀ ਵਾਲਾ ਥਾਣਾ ਹੁੰਦਾ ਤੇ ਨਦੀ ਤੋਂ ਪਾਰ ਕਿਉਂ ਬਣਾਇਆ ਤੁਸੀਂ ਇੱਧਰ ਕਿਉਂ ਨਹੀਂ ਬਣਾਇਆ ਦੱਸ
0: ਥਾਣਾ ਮਤਲਬ ਟਿਕਾਣਾ
1: ਅੱਛਾ ਇਹ ਉਹ ਮੈਂ ਉਹੀ ਥਾਣਾ ਲੰਬੀ
0: ਰਾਜਸਥਾਨੀ ਲੈਂਗੁਏਜ ਕਿਹੜੀ ਕਿਹੜੀ ਹੁੰਦੀ ਹੈ ਉਹ ਲੈਂਗੁਏਜ ਉਹਦੇ ਚ ਹੋਣਾ
1: ਅੱਛਾ ਮੈਂ ਥਾਣਾ ਆਪਣਾ ਦੂਜਾ ਥਾਣਾ ਸਮਝੀ ਜਾ ਰਿਹਾ ਹਾਂ ਜਿੱਥੇ ਜਿੱਥੇ ਪਟੇ ਵਰਦੇ ਆ
0: ਨਹੀਂ ਪਰ ਸੱਚੀ ਗੱਲ ਦੱਸੋ ਵੀ ਪੈਸਾ ਕਿਵੇਂ ਕਮਾਇਆ ਜਾਂਦਾ ਭਾਜੀ
1: ਹਾਊ
0: ਟੂ ਬੀ ਰਿਚ
1: ਭਾਜੀ ਤੁਸੀਂ ਸਵਾਲ ਫਿਰ ਕਿਉਂਕਿ ਪੁੱਛਿਆ ਕਿਉਂਕਿ ਮੈਨੂੰ ਤੇ ਆਪ ਨੀ ਕਮਾਉਣਾ ਹੁੰਦਾ ਇਹ ਤਾਂ ਤੁਸੀਂ ਉਹਨੂੰ ਅੰਬਾਨੀ ਭਾਜੀ ਨੂੰ
0: ਹਾਊ ਟੂ ਬੀ ਰਿਚ ਤਾਂ ਪਤਾ ਨੀ ਹਾਊ ਟੂ ਬੀ ਰਿਚ
1: ਪਤਾ ਹੈ ਦਰਖਤ ਤੇ ਕਿਉਂਕਿ ਦਰਖਤ ਤੇ ਨੀ ਚੜਨਾ ਉਹਦਾ ਮੋਗਲੀ ਵਿੱਚ ਏਦਾਂ ਹੀ ਹੁੰਦਾ ਸੀ ਨਾ ਦਰਖਤ ਤੇ ਨਹੀਂ ਵਿਚਾਰਾ ਚੜਦਾ
0: ਭੇੜੀਏ ਹੁੰਦੇ ਸੀ
1: ਉਹ ਯਾਰ ਨਹੀਂ ਉਹ ਵੀ ਹੁੰਦਾ ਸੀ ਉਹ ਜਿਹੜਾ ਵੱਡਾ ਜਿਹਾ ਉਹਨੂੰ ਬਚਾਉਂਦਾ ਸੀ
0: ਰਿਛ ਬਗੀੜਾ
1: ਨਹੀਂ ਬਗੀੜਾ ਕੇ ਉਹੀ
0: ਬਗੀੜਾ ਤਾਂ ਜੈਗੁਆਰ ਹੁੰਦਾ ਸੀ
1: ਉਹ ਕੋਈ ਉਹਦਾ ਕੁਝ ਹੋਰ ਨਾਮ ਹੁੰਦਾ ਸੀ ਤੇ ਨਹੀਂ ਨਹੀਂ ਹੁਣ ਆਪਾਂ ਅੱਜ ਮੋਗਲੀ ਦੀ ਗੱਲ ਨੀ ਕਰਨੀ ਕਿਉਂਕਿ ਆਪਾਂ ਬਹੁਤ ਗੱਲਾਂ ਕਰ ਲਈਆਂ ਮੋਗਲੀ ਦੀਆਂ ਤੇ ਅੱਜ ਆਪਾਂ ਆਪਣੀਆਂ ਗੱਲਾਂ ਕਰਨੀਆਂ ਤੇ ਆਪਾਂ ਤੁਹਾਨੂੰ ਵਧੀਆ ਵਧੀਆ ਨਿਊਜ਼ ਲੈ ਕੇ ਆਏ ਆ ਓਏ ਅੱਛਾ ਨਿਊਜ਼ ਤੋਂ ਯਾਦ ਆਇਆ ਇੱਕ ਤੁਸੀਂ ਵਿੱਚ ਐਡ ਕਰਾਉਂਦੇ ਹੋ ਦਿਸ ਪ੍ਰੋਗਰਾਮ ਇਜ਼ ਪਤਾ ਨੀ ਕੀ ਬਾਅਦ ਚ ਕਹਿੰਦੇ ਰੇਡੀਓ ਹਾਂਜੀ ਉਹ ਜਿਹੜਾ ਗੋਰਾ ਵਿੱਚ ਬੋਲਦਾ ਉਹ ਕਿੱਥੋਂ ਦਾ ਲਿਆ
0: ਸਰ ਮੈਂ
1: ਨਹੀਂ ਨਹੀਂ ਨਹੀਂ
0: ਨਹੀਂ
1: ਤੁਹਾਡੀ ਆਵਾਜ਼ ਆਉ
0: ਉਹ ਬੜੀ ਪੁਰਾਣੀ ਹੈ
1: ਬਹੁਤ ਪੁਰਾਣੀ
0: ਯੰਗ ਹੁੰਦੇ ਸੀਗੇ
1: ਅੱਛਾ ਉਦੋਂ ਆਵਾਜ਼
0: ਪਹਿਲੀ ਚੀਜ਼ ਮੈਂ ਕਿਹਾ ਚਲੋ ਕੀ ਬਣਾਉਣੀ ਹੈ ਰੇਡੀਓ ਤੇ ਰਿਕਾਰਡ ਕਰਕੇ ਐਡ ਬਣਾਤੀ ਸੀ
1: ਅੱਛਾ ਉਦੋਂ ਆਵਾਜ਼ ਵੀ ਯੰਗ ਹੁੰਦੀ ਸੀ
0: ਉਦੋਂ ਦੀ ਉਹ ਰੱਖੀ ਹੋਈ ਹੈ
1: ਹਾਂ ਲੈ ਠੀਕ ਆ ਅੱਛਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜਾਨੀ ਕਿ ਅੱਜ ਮਨਤੇਜ ਅੱਕਾ ਮੋਹੰਤੀ ਮੇਰੇ ਨਾਂ ਹੀ ਬੜੇ ਆ ਭਾਜੀ ਬੱਚੇ ਮੈਨੂੰ ਕਦੀ ਸਪਾਈਡਰਮੈਨ ਕਹਿ ਦਿੰਦੇ ਆ ਕਦੀ ਕੁਝ ਕਹਿ ਦਿੰਦੇ ਆ ਪਰ ਮੈਂ ਉਹਨਾਂ ਨੂੰ ਕਹਿੰਦਾ ਮੈਂ ਮੋਂਟੀ ਹੈਗਾ
0: ਪੁਲਿਸ ਵਾਲੇ ਤੁਹਾਨੂੰ ਵਾਂਟਿਡ ਕਹਿ ਦਿੰਦੇ
1: ਭਾਜੀ ਮੈਂ ਇੱਕ ਪੁਲਿਸ ਤੋਂ ਫੇਰ ਤੁਸੀਂ ਕਹਿ ਲਾ ਮੈਂ ਪਤਾ ਨੀ ਕੋਈ ਗੱਲ ਸਲਾਈ ਹੋਏਗੀ ਤੁਹਾਨੂੰ ਯਾਦ ਹੈ ਤੁਹਾਨੂੰ ਪਤਾ ਪਿਆ ਪੁਲਿਸ ਤੋਂ
0: ਸਰ
1: ਮੈਨੂੰ ਡੰਡੇ ਪਏ ਆ ਮੈਨੂੰ ਡੰਡੇ ਪਏ ਆ ਉਹ ਕੀ ਹੈ ਨੋਇਡਾ ਚ ਜਦੋਂ ਅਸੀਂ ਬੀਟਾ ਕਰਦੇ ਹੁੰਦੇ ਸੀ ਨਾ
0: ਤੁਸੀਂ ਦਰਸ਼ਨ ਕਰੀ ਸੀ
1: ਮੈਂ ਕਰਦਾ ਰਿਹਾ ਬੀਟਾ ਮੈਂ ਦੱਸਣਾ ਚਾਹੁੰਦਾ ਸੀ ਆਪਣੇ ਸਰੋਤਿਆਂ ਨੂੰ
0: ਇਹ ਦੱਸਣਾ
1: ਮੈਂ ਪੜ੍ਹਾਈ ਵੀ ਕੀਤੀ ਆ ਇਹ ਨੀ ਵੀ ਅਸੀਂ ਬਸ ਏਦਾਂ ਹੀ ਗੱਲਾਂ ਗੁੱਲਾਂ ਕਰਕੇ ਆ ਜਾਈਦਾ
0: ਪੜ੍ਹੇ ਵੀ ਆ
1: ਵੈਨ ਆਈ ਐਮ ਡੂਇੰਗ ਮਾਈ ਬੀਟੈਕ ਤੇ ਮੈਂ ਉਦੋਂ ਨਾ ਆਪਣੇ ਦੋਸਤ
0: ਵੈਨ ਆਈ ਐਮ ਡੂਇੰਗ
1: ਬੀਟੈਕ ਵਿੱਚ ਕੀ ਪੜ੍ਹਾਈ ਹੁੰਦੀ ਆ ਕੁਝ ਹੁੰਦੀ ਦਿਹਾੜੀ ਪਰ ਬੀਟੈਕ ਵਾਲੇ
0: ਐਡਮਿਸ਼ਨ ਲੈ ਲਈ ਪਾਸ ਹੋ ਗਏ ਸਰਕਾਰੀ ਸਕੂਲਾਂ ਵਾਲਾ ਕੰਮ
1: ਲੈ ਹੋਰ ਕੀ ਆ ਅੱਜ ਕੱਲ ਤੇ ਬੀਟੈਕ ਦੇ ਕਾਲਜ ਕਾਫੀ ਹੋ ਗਏ
0: ਪੀਟੀ ਵਾਲਿਆਂ ਦਾ ਤਾਂ ਹੁੰਦਾ ਸੀ ਜਦੋਂ ਪੀਟੀ ਨਵੀਂ ਨਵੀਂ ਬਣੀ ਸੀ
1: ਉੱਥੋਂ
0: ਬੜੇ ਜਾਣੇ ਬੀ ਐਸ ਸੀ ਬੀ ਟੈਕ ਐਮ ਟੈਕ ਕਰਕੇ ਨਿਕਲੇ ਨੇ
1: ਨਿਕਲਦੇ ਆ ਬਾਅਦ ਚ ਵਾਪਸ ਨੀ ਆਉਂਦੇ
0: ਮਤਲਬ ਪਹਿਲੀ ਵਾਰ ਸੁਣਿਆ ਸੀਗਾ ਇੰਡੀਆ ਦੇ ਵਿੱਚ ਵੀ ਬੀ ਐਸ ਸੀ ਆਈ ਟੀ ਮਤਲਬ ਹੁਣ ਤੱਕ ਤਾਂ ਇਹੀ ਸੁਣਿਆ ਸੀਗਾ ਵੀ ਬੀ ਐਸ ਸੀ ਸਾਇੰਸ ਦੀ ਹੁੰਦੀ ਹੈ
1: ਬੀ ਐਸ ਸੀ ਹਾਂਜੀ
0: ਉਹ ਕਹਿੰਦੇ ਬੀ ਐਸ ਸੀ ਆਈ ਟੀ
1: ਪਰ ਐਮ ਬੀ ਬੀ ਐਸ ਦਾ ਨਾਂ ਸੁਣ ਕੇ ਕੰਨਾਂ ਨੂੰ ਹੱਥ ਲੱਗਦੀ ਵੀ ਇੰਨੀ ਪੜ੍ਹਾਈ ਕਰਦੇ ਆ ਲੋਕੀ ਹੈ ਅੱਛਾ ਹਾਂ ਮੈਂ ਕਹਿ ਰਿਹਾ ਸੀ ਵੀ ਉਦੋਂ ਨਾ ਮੈਂ ਮੰਗ ਕੇ ਵਿਚਾਰਿਆ ਕਿਸੇ ਦਾ ਮੋਟਰਸਾਈਕਲ ਲੈ ਗਿਆ ਸੀ
0: ਅੱਛਾ
1: ਉਦੋਂ ਲੱਗਿਆ ਸੀ ਮੇਰੇ ਐਨਕਾ ਠੀਕ ਹੈ
0: ਤੇ ਮੈਂ
1: ਉਦੋਂ ਬੀ ਟੈਕ ਕਰਦੇ ਨੋਇਡਾ ਨੋਇਡਾ ਨੋਇਡਾ ਆਟਾ ਮਾਰਕੀਟ ਹਾਂ
0: ਆਟਾ ਮਾਰਕੀਟ ਅੱਛਾ
1: ਆਟਾ ਮਾਰਕੀਟ
0: 16 ਸੈਕਟਰ
1: ਉੱਥੇ ਗੁਰਦੁਆਰਾ ਵੀ ਹੈਗਾ
0: ਸਾਰੇ ਪਾਪੀ ਉੱਥੇ ਜਾਂਦੇ ਹੁੰਦੇ ਤੇ ਸੰਜੀਵ ਕਪੂਰ ਦਾ ਰੈਸਟੋਰੈਂਟ ਵੀ ਹੁੰਦਾ ਸੀ
1: ਉਹ ਪਹਿਲਾਂ ਕੋਈ ਨੀ ਦੱਸਿਆ ਆਪਾਂ ਰੋਟੀ ਰੋਟੀ ਖਾ ਲੈਂਦੇ ਉੱਥੇ
0: ਰੈਡ ਰੈਡ ਚਿੱਲੀ ਸਮਥਿੰਗ
1: ਰੈਡ ਚਿੱਲੀ
0: ਹਾਂ ਪਹਿਲਾ ਰੈਸਟੋਰੈਂਟ ਉਹਨੇ ਖੋਲਿਆ ਸੀ ਇੰਡੀਆ 'ਚ
1: ਓਹ ਵੈਰੀ
0: ਅੱਛਾ ਅੱਗੇ ਚਲੋ ਹਾਂ
1: ਤੇ ਮੈਂ ਲੈ ਗਿਆ ਮੋਟਰਸਾਈਕਲ ਮੰਗ ਕੇ ਤੇ ਨਾ ਮੇਰੇ ਕੋਲ ਹੈਗਾ ਸੀ ਲਾਇਸੈਂਸ ਅੱਗੇ ਦੋ ਖੜੋਤੇ ਪੁਲਿਸ ਵਾਲੇ
0: ਠੀਕ ਹੈ ਖੜੇ ਹੁੰਦੇ ਸੀ
1: ਤੇ ਤੁਹਾਨੂੰ ਪਤਾ ਉਦੋਂ ਫਿਲਮਾਂ ਫੁਲਮਾਂ ਆਪਾਂ ਬਹੁਤ ਵੇਖਦੇ ਹੁੰਦੇ ਹਾਂ ਕਿ ਲੈ ਇਹਨੂੰ ਤਾਂ ਮੈਂ ਕਰਕੇ ਮੈਂ ਭਜਾ ਦੇਣਾ ਮੈਂ ਕਿਹਾ ਓਏ ਇਹ ਇਦਾਂ ਹੀ ਚੱਲੂਗੀ ਭੱਜੂਗੀ ਅੱਗੇ ਜਾ ਕੇ ਕੋਈ ਟਰੱਕ ਖੁੱਲਾ ਹੋਏਗਾ ਤੇ ਮੈਂ ਗੱਡੀ ਮਾਰ ਦਾਂਗਾ ਤੇ ਮੈਨੂੰ ਪਤਾ ਨਹੀਂ ਲੱਗੇਗਾ ਪੁਲਿਸ ਵਾਲਿਆਂ ਨੂੰ ਕੀ ਹੋਏਗਾ, ਠੀਕ ਹੈ। ਉਹਨਾਂ ਨੇ ਮੈਨੂੰ ਹੱਥ ਦਿੱਤਾ, ਮੈਂ ਕਿਹਾ ਇੱਕ ਮਿੰਟ ਨਾ, ਮੈਂ ਹੌਲੀ ਜਿਹੀ ਐਕਟਿੰਗ ਜਿਹੀ ਕੀਤੀ, ਮੈਂ ਬਾਅਦ ਚ ਬੁਝਾ ਲਈ, ਉਹਨੇ ਮੈਨੂੰ ਨਾ ਥੋੜਾ ਜਿਹਾ ਫੜਿਆ, ਮੈਂ ਬਚਾਤਾ, ਮੈਂ ਕਿਹਾ ਲੈ ਇਹ ਤਾਂ ਗੁੱਡ ਹੋ ਗਿਆ, ਫਿਰ ਅਗਲੇ ਵਾਲੇ ਨੇ ਥੋੜਾ ਜਿਹਾ ਹੋਰ ਫੜਿਆ, ਮੈਂ ਕਿਹਾ ਇਹ ਤੋਂ ਵੀ ਬਚਾਤਾ। ਅੱਗੇ ਪਰ ਕੀ, ਅੱਗੇ ਟੀ ਪੁਆਇੰਟ ਹੈਗਾ ਸੀ, ਅੱਗੇ ਰੋਡ ਬੰਦ ਹੈਗੀ ਸੀ, ਮੈਂ ਇੱਧਰ ਵੀ ਨਹੀਂ ਜਾ ਸਕਦਾ, ਇੱਧਰ ਜਾ ਸਕਦਾ ਜੀ, ਸਿੱਧਾ ਨਹੀਂ ਜਾ ਸਕਦਾ। ਉਹਨਾਂ ਨੇ ਮੈਨੂੰ ਫਿਰ ਇੰਨਾ ਧੂਇਆ ਨਾ, ਕਿਉਂਕਿ ਮੈਂ ਗੱਡੀ ਇੱਧਰ ਉੱਧਰ ਖੱਬੇ ਸੱਜੇ ਤੇ ਉਹ ਬੰਦੇ ਬੈਠੇ ਸੀ, ਮੈਂ ਕਿਹਾ ਮੈਂ ਸਿੱਧਾ ਜਾਵਾਂਗਾ, ਜਿੰਨਾ ਉਹਨਾਂ ਨੇ ਮੈਨੂੰ ਪਟਾ, ਉਹ ਡੰਡਾ ਉਹਨਾਂ ਕੋਲ ਡੰਡਾ ਹੁੰਦਾ ਜਿੱਦਾਂ ਦਲਜੀਤ ਭਾਜੀ ਨੀ ਕਹਿੰਦੇ ਪੰਜਾਬ ਪੁਲਿਸ ਦਾ ਡੰਡਾ ਇੱਡਾ ਵੱਡਾ ਹੁੰਦਾ, ਉਹ ਤੇ ਸੱਚੀ ਵੱਡੇ ਹੁੰਦੇ ਆ,
0: ਯੂਪੀ ਪੁਲਿਸ ਦਾ ਤਾਂ ਹੋਰ ਵੀ ਵੱਡਾ।
1: ਜਦੋਂ ਉਹਨਾਂ ਨੇ ਮੈਨੂੰ ਕਰਾਲਾ ਜਿਹਾ ਇੱਥੇ ਮਾਰਿਆ ਨਾ ਕਰਕੇ, ਮੈਂ ਕਿਹਾ ਆਈ ਕਰਕੇ
0: ਫੁੱਪੜ,
1: ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਨੂੰ ਡੰਡੇ ਭਾਵੇਂ ਜਿੰਨੇ ਮਰਜ਼ੀ ਮਾਰ ਲਓ, ਪਰ ਮੈਨੂੰ ਇਹ ਦੱਸ ਤਾਂ ਮੇਰੀ ਯਾਦ ਕਿੱਥੇ ਥੱਲੇ ਦੀ, ਬਹਾਨੇ ਲਾਓ ਵੀ ਏਦਾਂ ਹੋਇਆ ਸੀ, ਏਦਾਂ ਹੋਇਆ ਸੀ, ਇਸ ਕਰਕੇ ਡੰਡੇ ਆਰਾਮ ਨਾਲ ਦੋ ਕੁ ਮੈਂ ਖਾਧੇ ਆ।
0: ਅੱਛਾ,
1: ਫਿਰ ਕੀ ਹੁੰਦਾ ਉਹਨਾਂ ਨੂੰ ਤਰਸ ਵੀ ਆ ਜਾਂਦਾ, ਫਿਰ ਮੈਂ ਕਹਿੰਦਾ ਯਾਰ ਭਾਜੀ ਮੇਰੇ ਕੋਲ ਪੈਸੇ ਪੂਏ ਤਾਂ ਕੋਈ ਨੀ ਹੈਗੇ, ਤੇ ਮੈਂ ਆਪਣੇ ਦੋਸਤ ਨੂੰ ਬੁਲਾਉਣਾ, ਤੇ ਦੋਸਤ ਨੂੰ ਮੈਂ ਕਿੱਥੋਂ ਫੋਨ ਕਰਨਾ ਵੀ ਮੈਂ ਫੜਿਆ ਗਿਆ ਵਾ। ਹੌਲੀ ਜੀ ਉਹ ਕਹਿੰਦਾ ਘੰਟਾ ਕਹਿੰਦਾ ਭਾਈ ਆ ਯਾਰ ਭਾਜਾ ਦੋ, ਤੇਰੇ ਕੋਲ ਨਾ ਪੈਸੇ ਹੈਗੇ ਨਾ ਕੁਛ ਨੀ ਹੈਗਾ, ਤੇ ਸਾਡਾ ਟਾਈਮ ਨਾ ਵੇਸਟ ਕਰ, ਫਿਰ ਆਪਾਂ ਆਜ਼ਾਦ ਹੋ ਗਏ, ਪੰਛੀ ਆਜ਼ਾਦ ਹੋ ਗਿਆ,
0: ਛੱਡਤਾ ਇਦਾਂ।
1: ਹਾਂ, ਇਸ ਕਰਕੇ ਅੱਜ ਤੋਂ ਤੁਸੀਂ ਠਾਣੇ
0: ਦਾ ਹਵਾਲਾ ਚਲੇ ਜਾ ਕੇ ਨਹੀਂ ਨਾ ਹੋਈ ਤੁਹਾਡੀ ਖੜਕਾਈ,
1: ਮੈਂ ਹਾਂ ਨਹੀਂ
0: ਉਹ ਵਾਲੀ ਵੀ
1: ਜਿੱਦਾਂ ਫਿਲਮਾਂ ਚ ਦਿਖਾਇਆ ਜਾਂਦਾ ਏਦਾਂ ਹੀ ਹੁੰਦੀਆਂ ਹਵਾਲਾ ਤਾਂ, ਜਾਂ ਕੋਈ ਚੇਂਜ ਹੁੰਦਾ?
0: ਤੁਸੀਂ ਮੈਨੂੰ ਸਮਝੇ ਗਏ ਪਹਿਲਾਂ, ਮੇਰੇ ਤੋਂ ਪੁੱਛਿਆ ਵੀ ਤੁਹਾਡੀ ਖੜਕਾਈ ਹੋਈ ਹੈ, ਤੁਸੀਂ ਪੁੱਛ ਰਹੇ ਹੋ ਉੱਥੇ ਏਦਾਂ ਹੀ ਹੁੰਦਾ?
1: ਨਹੀਂ, ਤੁਸੀਂ
0: ਤੁਸੀਂ ਜਿਹੜੀ ਗੱਲ ਮਨਵਾਉਣਾ ਚਾਹੁੰਦੇ ਹੋ ਸਿੱਧੀ ਸਿੱਧੀ ਮਨਵਾ ਲਓ।
1: ਨਹੀਂ ਨਹੀਂ ਭਾਈ, ਦੱਸਾਂ ਕੀ ਆ, ਹੁਣ ਬੰਦਾ ਉਹਦੇ ਕੋਈ ਪੁੱਛੋ ਨਾ,
0: ਰਿਪੋਰਟਰ ਬੰਦੇ ਨੇ ਖਾਂਦੇ ਹੋਏ ਦੇਖਿਆ, ਖਾ ਕੇ ਨਹੀਂ ਦੇਖਿਆ।
1: ਤੁਸੀਂ ਕੋਈ ਇੰਟਰਵਿਊ ਲੈਣ ਗਿਆ ਹੋ ਕਿਸੇ ਵੱਡੇ
0: ਕੁੜਦੇ ਬਥੇਰੇ ਦੇਖੇ ਨੇ? ਹਾਂ, ਉੱਥੇ ਨਹੀਂ ਕੁੜਦੇ, ਮਤਲਬ CIA ਸਟਾਫ ਦੇ ਵਿੱਚ ਜ਼ਰੂਰ ਦੇਖੇ, ਉੱਥੇ ਪੈਂਦੀਆਂ ਨੇ ਅਸਲੀ।
1: ਤਾਂ ਤੁਸੀਂ ਉੱਥੇ ਜਾ ਕੇ ਕਿਸੇ ਦੀ ਇੰਟਰਵਿਊ ਵਗੈਰਾ ਨਹੀਂ ਕੀਤੀ ਭਾਈ?
0: CIA ਸਟਾਫ ਤੇ ਕੈਮਰਾ ਲੈ ਜਾਣਾ ਅਲਾਊਡ ਨਹੀਂ ਹੁੰਦਾ।
1: ਅੱਛਾ, ਉੱਥੇ ਕੈਮਰਾ ਲੈ ਕੇ ਨਹੀਂ ਜਾਂਦੇ?
0: ਹਾਂ, ਤੁਸੀਂ ਆਹ ਜਿਹੜੇ ਥਾਣੇ ਥੋਣੇ ਹੁੰਦੇ ਨੇ ਉਹਨਾਂ 'ਚ ਜਿਹੜੇ ਸੈੱਲ ਹੁੰਦੇ ਨੇ ਉਹਨਾਂ 'ਚ ਕਟਾਈ ਕਟੂਈ ਨਹੀਂ ਹੁੰਦੀ।
1: ਅੱਛਾ,
0: ਹਾਂ, ਥਾਣਿਆਂ ਦੇ ਵਿੱਚ ਨਹੀਂ ਹੁੰਦੀ
1: ਹੈਗੀ,
0: ਜੇਲ੍ਹਾਂ ਦੇ ਵਿੱਚ ਹੁੰਦੀ, ਹੋ ਸਕਦੀ ਹੈ।
1: ਅੱਛਾ ਅੱਛਾ, ਜੇਲ੍ਹਾਂ 'ਚ ਥਾਣਿਆਂ 'ਚ, ਥਾਣਿਆਂ 'ਚ ਨਹੀਂ ਹੁੰਦੀ ਮਤਲਬ? ਚਲੋ, ਸ਼ੁਕਰ ਹੈ, ਮੈਂ ਨਹੀਂ ਤੇ ਉਹਨੂੰ ਥਾਣੇ 'ਚ ਲੈ ਜਾਣਾ ਸੀ। ਅੱਛਾ ਜੀ, ਹਾਂਜੀ ਭਾਈ, ਆਪਾਂ ਸਤਿ ਸ਼੍ਰੀ ਅਕਾਲ ਕਹਿਤੀ ਸੀ, ਖਬਰਾਂ ਦੱਸਾਂਗੇ, ਪਰ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ। ਕਿਹੜਾ ਨੰਬਰ ਸੀ ਆਪਣਾ?
0: 0472-464-74-74-74-74
1: ਬਾਈ ਨੰਬਰ ਤੁਸੀਂ ਵਧੀਆ ਰੱਖਿਆ,
0: ਯਾਦ ਨੀ ਉਹ ਅਕਸ਼ੇ ਕੁਮਾਰ ਵਾਲੀ ਫਿਲਮ 72-74।
1: ਅੱਜ ਕੱਲ ਅਕਸ਼ੇ ਕੁਮਾਰ ਭਾਜੀ ਕੀ ਕਰਦੇ ਪਏ? ਵਿਹਲੇ ਬੈਠੇ ਆ, ਮੈਸਾਨੀ ਵਾਲੇ
0: ਅਕਸ਼ੇ ਕੁਮਾਰ ਕਿਧਰੋਂ ਵਿਹਲਾ ਹੋ ਜੂ?
1: ਅੱਛਾ, ਉਹ ਉਹਨਾਂ ਦੀ ਫਿਲਮ ਆਈ ਸੀ ਇੱਕ,
0: ਕਿਸੇ ਦੇ ਮੁੰਡੇ ਚ ਨੱਚ ਰਿਹਾ ਹੋਣਾ, ਕਿਸੇ ਦੇ ਵਿਆਹ ਚ ਨੱਚ ਰਿਹਾ, ਉਹ ਛੱਡਦਾ ਬੰਦਾ?
1: ਉਹ ਸੱਚ,
0: ਉਹੀ ਬੰਦਾ ਜਿਹੜਾ ਪੈਸੇ ਕਮਾ ਰਿਹਾ, ਬਾਕੀ ਸਾਰੇ ਵਿਹਲੇ ਹੀ।
1: ਭਾਜੀ ਉਹ ਯਾਦ ਆਇਆ ਸੀ ਇੱਕ ਗੋਬਿੰਦੇ ਭਾਜੀ ਦੀ ਵੀ ਆਪਣੀ ਆਈ ਐਡ,
0: ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਭਾਜੀ ਤੁਹਾਨੂੰ ਕੀ ਲੱਗਦਾ, ਤੁਹਾਨੂੰ ਕਦੇ ਮਿਲਣਗੇ, ਤੁਹਾਨੂੰ ਕਹਿਣਗੇ ਵੀ ਮੁੰਤੇਜ ਉਹ ਤੂੰ ਮੈਨੂੰ ਇੱਜ਼ਤ ਨਹੀਂ ਸੀ ਦਿੱਤੀ?
1: ਨਹੀਂ, ਗੋਬਿੰਦਾ ਜੀ
0: ਜੋ ਮਰਜ਼ੀ ਕਹਿ ਲਓ ਇਹਨੂੰ।
1: ਅੱਛਾ, ਹਾਂ, ਉਹ ਇੱਕ ਵਾਰੀ ਉਹਨਾਂ ਦੀ ਇੱਕ ਆਈ ਨਾ ਖਬਰ ਬੜੀ ਕਿਤੇ ਵਾਇਰਲ ਹੋਈ ਵੀ ਸ਼ਾਦੀ 'ਚ ਨੱਚਣ ਡਿਆ ਸੀ, ਕਹਿੰਦੇ ਇਹਨਾਂ ਦਾ ਵੀ ਇਹ ਟਾਈਮ ਆ ਗਿਆ ਵੀ ਸ਼ਾਦੀਆਂ 'ਚ ਨੱਚਣ ਲੱਗ ਪਏ ਆ। ਮੈਂ ਆਖਿਆ ਯਾਰ ਹੱਦ ਹੋ ਗਈ, ਬੰਦੇ ਨੇ ਹੋ ਸਕਦਾ ਕਿ ਇਹਨੂੰ ਬੁਲਾਇਆ ਹੋਵੇ, ਮਤਲਬ ਠੀਕ ਆ ਆਪਣਾ ਆਪਣਾ ਕੰਮ ਆ ਏਦਾਂ। ਹੁਣ ਇਹ ਥੋੜੀ ਵੀ ਅੱਜ ਕੱਲ ਜਿਹੜੀ ਮੰਡੀਰ ਹੈ ਨਾ, ਉਹ ਬਾ ਇੱਥੋਂ ਲੈ ਕੇ ਜੋ ਮਰਜ਼ੀ ਹੈ, ਜਿੱਦਾਂ
0: ਮੰਡੀਰ ਨਹੀਂ ਜਿਹੜੇ ਵਿਹਲੇ ਨੇ,
1: ਜਿਹੜੇ ਵਿਹਲੇ
0: ਜਿਹਨਾਂ ਨੂੰ ਆਪ ਕੋਈ ਆਪਣੇ ਵਿਆਹ ਤੇ ਨਹੀਂ ਬੁਲਾਉਂਦਾ ਹੈਗਾ, ਉਹ ਆਪਣੇ ਹੀ ਵਿਆਹ ਤੇ ਨਹੀਂ ਉਹਨਾਂ ਨੂੰ ਸਰਦੇ ਲੋਕੀ,
1: ਲੈ ਜੀ ਲੈ
0: ਛੱਡ ਯਾਰ ਲਾੜਾ ਕੀ ਬੁਲਾਉਣਾ ਬਗੈਰ ਲਾੜਾ ਕੋਈ ਵਿਆਹ ਕਰ,
1: ਪਹਿਲਾਂ ਤੇ ਕਹਿ ਦੇਣਗੇ ਵੀ ਆਹ ਚੀਜ਼ ਏਦਾਂ ਹੋ ਗਈ ਆ, ਬਾਅਦ ਚੁਣਗੇ ਨਾ ਨਾ ਆਪਾਂ ਤਾਂ ਨੀ ਕਿਹਾ, ਆਪਾਂ ਤਾਂ ਏਦਾਂ ਹੋ ਗਿਆ, ਇਹ ਹੋ ਗਿਆ,
0: ਇਹ ਬੜਾ, ਹਾਂ ਇਹ ਤੁਹਾਡੇ ਬੜੀ ਫਲੈਕਸੀਬਿਲਟੀ ਆ ਗਈ ਹੈ ਲੋਕਾਂ ਚ,
1: ਪਹਿਲਾਂ ਕਹਿਣਗੇ ਵੀ ਆਹ ਕਿਉਂ ਕੀਤਾ, ਫਿਰ ਕਹਿਣਗੇ ਨਹੀਂ ਨਹੀਂ ਠੀਕ ਹੈ ਏਦਾਂ ਹੋਣਾ ਜਾਣਾ ਚਾਹੀਦਾ ਸੀ।
0: ਏਦਾਂ ਇਹ ਜਿਹੜੇ ਅੱਜ ਕੱਲ ਕਿਹੜੇ ਕਹਿੰਦੇ ਇਹਨਾਂ ਨੂੰ
1: ਜੈਨ ਜੀ
0: ਜਿਹੜੇ ਹੋ ਗਏ
1: ਸਾਰੇ ਜ਼ੰਜੀਰਾਂ ਚ ਫਸੇ ਆ,
0: ਜੈਨ ਅਲਫਾ ਹੋ ਗਏ, ਇਹਨਾਂ ਦਾ ਕੋਈ ਦਿਨ ਧਰਮ ਨਹੀਂ ਹੈ।
1: ਉਹ ਅਲਫਾ ਫਿਲਮ ਵੀ ਆਈ ਸੀ ਨਾ,
0: ਹਾਂ
1: ਆ ਕੇ ਚੱਲ ਗਈ ਹੈ, ਹਲੇ ਹੈਗੀ ਆ,
0: ਅਲਫਾ ਦਾ ਬੀਟਾ ਗਾਮਾ ਹੋ ਗਿਆ।
1: ਅੱਛਾ, ਅਲਫਾ ਬੀਟਾ ਗਾਮਾ ਤਾਂ ਯਾਦ ਹੈ, ਜਦੋਂ ਉਹੀ ਨੋਇਡਾ ਪੜ੍ਹਦੇ ਹੁੰਦੇ ਨੇ ਉੱਥੇ ਨਾ ਅਲਫਾ ਸੈਕਟਰ ਹੁੰਦਾ ਸੀ, ਅਲਫਾ ਬੀਟਾ ਗਾਮਾ,
0: ਆਪਣੀ ਅੱਗੇ ਹੋਈ ਸੀ ਗੱਲ
1: ਅਲਫਾ ਬੀਟਾ ਗਾਮਾ।
0: ਤੁਸੀਂ ਮੈਂ ਤਾਂ ਪੁੱਛਿਆ ਸੀ ਤੁਸੀਂ ਕਿੱਥੇ ਰਹਿੰਦੇ, ਮੈਂ ਤੁਹਾਨੂੰ ਦੱਸਿਆ ਸੀ ਮੈਂ ਗਾਮਾ 'ਚ ਰਹਿੰਦਾ, ਤੁਸੀਂ ਫਿਰ ਇਹ ਵੀ ਕਿਹਾ ਸੀ ਉਹ ਕੁੰਨੀ ਪਰੇ, ਤੇ ਫਿਰ ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਅੱਜ ਕੱਲ੍ਹ ਨਹੀਂ ਪਰੇ ਹੈਗਾ।
1: ਅੱਛਾ ਤੁਸੀਂ, ਅੱਛਾ ਵੈਰੀ ਗੁੱਡ,
0: ਹਾਂ
1: ਚਲੋ ਅੱਜ ਆਪਾਂ ਫਿਰ ਨਿਊਜ਼ ਹੀ ਆਪਾਂ ਦੱਸਾਂਗੇ, ਤੇ ਪਹਿਲਾਂ ਇਹ ਦੱਸੋ ਬਈ ਹੋਰ ਤੁਸੀਂ ਕੀ ਕਰਦੇ ਪਏ ਅੱਜ ਸਾਰਾ ਦਿਨ, ਕੀ ਕੀਤਾ?
0: ਵਿਹਲੇ
1: ਵੀਰੇ, ਕੀ ਕਰਦਾ ਪਿਆ? ਵਿਹਲਾ, ਕੀ ਕਿੱਥੇ ਜਾ ਰਿਹਾ? ਬਸ ਵਿਹਲਾ ਹੀ ਆ, ਕਦੇ ਇੱਧਰ ਤੇ ਕਦੇ ਉੱਧਰ।
0: ਉਹ ਨੀ ਇੱਕ ਨੈਟਫਲਿਕਸ ਤੇ ਟ੍ਰੇਲਰ ਆਇਆ ਬੜਾ ਵਧੀਆ ਸੀਗਾ, ਸਾਊਥ ਇੰਡੀਅਨ ਫਿਲਮ ਦਾ, ਕਹਿੰਦਾ ਹਸਪਤਾਲ ਚ ਜਾਂਦਾ ਮੁੰਡਾ, ਕਹਿੰਦਾ ਡਾਕਟਰ ਸਾਹਿਬ ਮੇਰੀ ਮਾਂ ਕਾ ਕਿਆ ਹਾਲ ਹੈ, ਕਹਿੰਦਾ तुम्हारी माँ का ऑपरेशन करना पड़ेगा। अच्छा वो तो मुझे नहीं आता। होगा मैं वेले आना कोई नहीं आता।
1: नहीं नहीं आपा वेले नहीं आपा काम दिया गल्ला करांगे। पर विच विच आपा मतलब ओ जे भी खबरां दसांगे जेडियां वेले बंदे करदे आ।
0: देखो जे वेले हैगे हो ना, मैं तुहानूं इक गल दस्सदा, तुसीं घरे हुंदे हो,
1: मैं घरा हुंदा, घरे
0: वेले हैगे हो,
1: हां जी,
0: ऑस्ट्रेलिया जो तुसी कह रहे हो भी कमाई किवें करनी है,
1: है
0: ना, सब तो सौखा तरीका दा है घरे रहो,
1: घरे रहिए,
0: वर्क फ्रॉम होम है।
1: अच्छा ठीक है,
0: रहना भी घर दे अपने पिछले पासे,
1: पिछले मतलब जो
0: रियर लॉन्च,
1: अच्छा ठीक है,
0: पिछले पासे,
1: पिछले पासे ठीक है,
0: उत्थे उगानी है तुसी काफी काफी उगा उगा के बेचन लग गए ने। एक नवा धंधा तुरिया है अजकल, हुण पता नहीं एदा पॉसिबल है कि नहीं है, पर अपने रियल लॉन्च तो मनतेज भाजी ने काफी दा कैफे जरूर खोल लेना। भाई तुसी तां खोल सकदे हो कैफे,
1: यार कैफे भाई खोलोगे तो सही जी आउंदी,
0: तुसी कैफे ना खोलियो, तुसी कैफ खोलियो,
1: कैफ
0: कटरीना कैफ, मोहम्मद कैफ, एथो कैफ मिलदे ना,
1: कैफ कैफ मिलदे। पर नहीं मैं इस करके नहीं भाजी कॉफी लगा सकदा, क्योंकि मैं ना
0: कोशिश जानी है,
1: मैं ना दो वारी कोशिश की थी, कुछ ना होर बूटे बाटे लाउन दी, जिदा जिदा पुदीना हो गया, यार वो मैं ना भूल जाना ना भाई आ की वो ना आप बनिक्स तो ना मैं पहला वेख लिया भाई आ पत्ते जे है
0: छोटे छोटे जे लैने ना वो नहीं कदे भी चलन गए,
1: मतलब पता नहीं लगता
0: लो तो उगे हुए लो फिर चज देना।
1: अच्छा
0: तुम लैने भी वह ने जे क्लीयरेंस से पे होने तो कडने ने जान के।
1: नहीं नहीं एक्चुअली की उग भी पेंदे आ, पर बाद च मैं चेता भूल जाता है की है।
0: टैग ना उतारिया करो, टैग भी नाल दंदे ने ना,
1: नहीं
0: टैग मुरे रखिया करो,
1: पता सर नहीं नहीं नहीं वो तो होंदा पत्ते दे नाल टैग जिदा कोई थोड़ा जा होवे है ना, पर मैं ते बी जिहड़े
0: होंदे अच्छा पहले बी लिया,
1: वो बी वाला वो ते पाड़ के
0: छोड़ दे, तुसी अपने टैग उगाओ अपने,
1: और मैनू मैं तीन क वारी इदा कीता, वो बाद च ना उग उग गया, मैनू पता नहीं लगा भी खा भी सकदे आ कि नहीं खा सकदे,
0: सुंघ के देख लैने
1: यार ना, ते मैनू पता ते ना मेरे घर दी नू पता, वो ते कुछ करदी भी नहीं है,
0: ना असीं डंगर रखे होए ने भी उहनां नू पा दईए,
1: फिर बेचारे जो वे होंगे होर भी घा घू आ जाता, फिर सारा कुछ कट दे, एक बार
0: फिर आर्टिफिशियल लिया के लगा दें।
1: एक बार आप ना गए सी यार जेडे बीट रूट,
0: हाँ जी
1: बीट रूट दे ना छोटे छोटे बीट रूट पत्ते बड़े वे वे नहीं सच बीट रूट नहीं पालक ही सच
0: भाजी,
1: पालक कीड़ा पै गया साडे हरा जहा कीड़ा, सानू तो इन्ना भी नहीं पता भी कीड़े नू ठीक किदा करना वा,
0: कीड़े नाल गल किदा करनी
1: है, हैलो भाई
0: किन्ने दिन
1: बंदर से दसा की करते
0: बंदर
1: ਸਾਨੂੰ ਨਾ ਪਹਿਲਾਂ ਤੇ ਪਤਾ ਨੀ ਲੱਗਾ, ਮਤਲਬ ਮੈਨੂੰ ਪਹਿਲਾਂ ਪਤਾ ਨੀ ਲੱਗਾ, ਉਹਨਾਂ ਵਿੱਚ ਏਦਾਂ ਛੇਕ ਕੇ ਕਰ ਦਿੰਦੇ ਆ
0: ਪੱਤਿਆਂ
1: ਯਾਰ, ਮੈਂ ਕਿਹਾ ਯਾਰ ਇਹ ਤੇ ਕੋਈ ਅੱਗ ਬੁੱਝ ਲੱਗੀ ਹੈ, ਇਹ ਕਿੱਦਾਂ ਮੋਰੀ ਹੈ ਕਿੱਦਾਂ ਹੋਈ ਆ ਰਹੀ ਹੈ ਮੈਨੂੰ, ਉਹ ਜਿਹੜਾ ਬੰਦਾ
0: ਜਾਣਦਾ
1: ਜਿਹੜਾ ਬੰਦਾ ਜਾਣ ਹੁੰਦਾ ਨਾ ਉਹਨੂੰ ਨਹੀਂ ਪਤਾ ਹੁੰਦਾ ਹੈ, ਤੇ ਮੈਂ
0: ਇਹ ਨਾ ਜਿਵੇਂ ਕਹਿੰਦੇ ਨੇ ਕਿ ਸਿਰ ਦੇ ਕੇ ਯਾਰੀ ਪਗਾਣੀ ਪੈਂਦੀ ਹੈ, ਇਹ ਵੀ ਏਦਾਂ ਹੀ ਹੈ ਵੀ ਕੁਰਬਾਨੀਆਂ ਦੇ ਕੇ ਗਾਰਡਨਿੰਗ ਕਰਨੀ ਪੈਂਦੀ ਹੈ, ਗਾਰਡਨਿੰਗ ਦੇ ਲਈ ਜਿਗਰਾ
1: ਚਾਹੀਦਾ,
0: ਜਣਾ ਗਣਾ ਨਹੀਂ ਕਰ ਸਕਦਾ ਗਾਰਡਨਿੰਗ।
1: ਅੱਜ ਮੈਂ ਨੀਤ ਨੂੰ ਕਿਹਾ, ਮੈਂ ਕਿਹਾ ਆਹ ਦੇਖੋ ਆਹ ਜਿਹੜਾ ਗਾਰਡਨ ਤੁਸੀਂ ਕਰਵਾਇਆ ਨਾ ਇਹ ਤੁਸੀਂ ਸਪੈਸ਼ਲ ਕਰਵਾਇਆ ਸੀ, ਅੱਜ ਤੱਕ ਇੱਕ ਵੀ ਪਤਾ ਤੁਹਾਡੇ
0: ਲੱਗਾ,
1: ਇੱਕ ਵੀ ਜਿਹੜਾ ਵਿੱਚ ਉਹਦੇ ਕੋਲ ਆ ਜਾਂਦਾ,
0: ਮੂਲੀ ਵੀ ਲਗਾਈ ਧਨੀਆ ਵੀ ਉਗਾਇਆ,
1: ਮੈਂ ਅਲੱਗ ਅਲੱਗ ਚੀਜ਼ਾਂ ਉਗਾਈਆਂ ਤੇ ਜਿਹੜਾ ਪਤਾ ਲੱਗ ਜਾਂਦਾ ਵਾ, ਹੁਣ
0: ਕਈ ਬੂਟੇ ਤਾਂ ਅਸੀਂ ਇੰਨੇ ਉਗਾਏ ਨੇ ਇੰਨੇ ਉਗਾਏ ਨੇ ਕੋਈ ਟਿਕਦਾ ਹੀ,
1: ਇੱਕ ਵਿਚਾਰਾ ਨਾ ਮੈਂ ਉਹ ਲਿਆਂਦਾ ਸੀ ਸੰਤਰਿਆਂ ਦਾ ਉਹ ਪੌਦਾ ਜਿਹਾ ਨਾ, ਉਹ ਉਦੋਂ ਦਾ ਓਦਾਂ ਹੀ ਆ, ਉਹਨੂੰ ਮੇਰੇ ਗੱਲ ਸਾਲ ਹੋ ਚੱਲਿਆ,
0: ਗੱਲ ਗੁੱਲ ਕਰੋ ਉਹਨੂੰ ਕੋਈ ਲੈ ਕੇ ਜਾਓ ਡਾਕਟਰ ਦੇ,
1: ਯਾਰ ਸਮਝ ਨੀ ਲੱਗਦੀ ਵੀ ਉਹ ਵੱਡਾ ਕਿਉਂ ਨੀ ਹੋ ਰਿਹਾ।
0: ਮੈਂ ਤੁਹਾਨੂੰ ਤਕਨੀਕ ਦੱਸਦਾ, ਰਾਤ ਨੂੰ ਨਾ ਜਾ ਕੇ
1: ਹਾਂਜੀ
0: ਸਵੇਰੇ ਉੱਠਦੇ ਹੀ,
1: ਸਵੇਰੇ
0: ਰਾਤ ਨੂੰ ਉਹਨੂੰ ਸੌਣ ਦੋ, ਉਹਨੂੰ ਕਹੋ ਵੀ ਸਵੇਰੇ ਆਪਾਂ ਗੱਲ ਕਰਦੇ ਹਾਂ,
1: ਠੀਕ ਹੈ,
0: ਸਵੇਰੇ ਉੱਠਦੇ ਹੀ ਬਾਨਵੀਟਾ ਲੈ ਕੇ ਉਹਨੂੰ ਪਾਓ।
1: ਅੱਛਾ
0: ਹਾਂ, ਤੇ ਬਾਨਵੀਟਾ ਦੇ ਨਾਲ ਫਿਰ ਗਰੋ ਹੁੰਦੇ ਨੇ
1: ਕਿਤੇ,
0: ਕੜੀ ਪਾਤੀ ਲਸਣ ਦੀ ਜਾਂ ਪਿਆਜ ਵਾਲਾ ਰੱਖਦਾ ਏਦਾਂ ਉਹ ਐ ਉਗ ਜਾਂਦਾ ਰਾਤ ਦੇ ਵਿੱਚ, ਲੈ ਕੇਲਾ ਹੀ ਆ ਸਾਰਾ ਕੁਝ,
1: ਸੱਚੀ ਹੁੰਦਾ ਤੁਸੀਂ ਕਰਕੇ ਦੇਖਿਆ ਕਦੀ ਕਿ ਨਹੀਂ?
0: ਨਹੀਂ ਸਾਡੇ ਜਿਹੜੇ ਅਸੀਂ ਤਾਂ ਫੁੱਲਾਂ ਫਾਲਾਂ ਲਈ ਲਗਾਏ ਹੈਗੇ ਨੇ ਜ਼ਿਆਦਾ ਫੁੱਲਾਂ ਵਾਲੇ
1: ਅੱਛਾ ਅੱਛਾ
0: ਐਤਕੀ ਪਹਿਲੀ ਵਾਰ ਜਿਹੜਾ ਉਹ ਲਗਾਇਆ ਅਸੀਂ ਧਨੀਆ
1: ਮਨੀ ਪਲਾਂਟ ਇੰਡੀਆ ਵਿਚ ਬੜੀ ਹੈ ਆਪਾਂ ਕਰ ਕੁਰ ਦਿੰਦੇ ਲੱਗਦਾ ਪੈਸੇ ਸਾਰੇ ਇੰਡੀਆ ਚ ਹੀ ਰਹਿ ਗਏ ਮੈਨੂੰ ਨਾ ਮੈਨੂੰ ਨੀ ਯਕੀਨ ਹੈਗਾ ਵੀ ਇਹ ਨੀ ਆ ਵੀ ਮਨੀ ਪਲਾਂਟ ਆਪਾਂ ਘਰ ਚ ਰੱਖਾਂਗੇ ਤੇ ਸਾਡੇ ਕੋਲ ਮਨੀ ਆ ਜਾਏਗੀ
0: ਦੇਖੋ ਇਹ ਨਾ ਏਦਾਂ ਨੀ ਹੁੰਦਾ ਮੇਰੇ ਖਿਆਲ ਦੇ ਨਾਲ ਨਾ ਪੋਜ਼ਿਟਿਵਿਟੀ ਵਾਲੇ ਹੁੰਦੇ ਹੁੰਦੇ ਜਿਹੜੇ ਪਲਾਂਟਸ ਹੁੰਦੇ ਨੇ ਨਾ ਪੌਦੇ ਹੁੰਦੇ ਜਿਹੜੇ ਇਨਡੋਰ ਪਲਾਂਟਸ ਆ ਜਿਵੇਂ ਅਸੀਂ ਪੀਸ ਲੀਲੀ ਲਗਾਇਆ ਇਹੀ ਗੱਲ ਨੀ ਹਾਂ ਏਦਾਂ ਨੀ ਸੀ ਵੀ ਪਹਿਲਾਂ ਕਲੇਸ਼ ਹੁੰਦੇ ਸੀ ਘਰ ਚ ਪਰ ਐਂ ਕਹਿ ਕੇ ਵੀ ਉਹ ਜਿਵੇਂ ਇੱਕ ਆਪਾਂ ਕਹਿੰਦੇ ਕਹਿੰਦੇ ਨੀ ਹੁੰਦੇ ਹੈਗੇ ਵੀ ਆਹ ਪੈਨਾਡੋਲ ਲੈ ਲਈ ਪੈਰਾਸੀਟਾਮੋਲ ਲੈ ਲਈ ਹੁਣ ਠੀਕ ਹੋ ਜਾਣਗੇ
1: ਠੀਕ ਹੈ
0: ਹਨਾ ਕਈਆਂ ਦਾ ਕਈ ਕਹਿੰਦੇ ਤੁਸੀਂ ਸੁਣਿਆ ਹੋਊਗਾ ਵੀ ਮੈਂ ਤਾਂ ਨਿਊਰੋਫਨ ਦੇ ਨਾਲ ਹੀ ਠੀਕ ਹੁੰਦਾ ਮੈਂ ਪੈਰਾਸੀਟਾਮੋਲ ਦੇ ਨਾਲ ਇਹ ਯਕੀਨ ਹੁੰਦੇ ਨੇ ਹੋਰ ਤਾਂ ਕੁਛ ਨੀ ਹੁੰਦਾ ਫਲਾਣਾ ਬਾਬਾ ਉਹਨੂੰ ਠੀਕ ਕਰ ਗਿਆ ਧਿਮਕਾ ਕਰ
1: ਗਿਆ
0: ਯਕੀਨ ਦੇ ਨਾਲ ਹੈ ਤੇ ਉਹ ਪੌਦੇ ਪੁਦੇ ਮੇਰੇ ਖਿਆਲ ਦੇ ਨਾਲ ਵੈਸੇ ਘਰ ਦੇ ਵਿੱਚ ਚੰਗੇ ਨੇ ਇੱਕ ਪੋਜ਼ਿਟਿਵਿਟੀ ਜੀ ਬਣੀ ਕਈ ਲੋਕਾਂ ਨੂੰ ਜਿਵੇਂ ਪੈਟਸ ਰੱਖਣੇ ਪਸੰਦ ਹੈ ਕਈਆਂ ਨੂੰ ਪਲਾਂਟਸ ਅੰਦਰ ਇਨਡੋਰ ਲਗਾਉਣੇ ਪਸੰਦ ਨੇ ਤੇ ਕਈ ਮਤਲਬ ਅਲੱਗ ਅਲੱਗ ਤਰੀਕੇ ਹੈਗੇ
1: ਨੇ ਰੈਬਿਟ ਰੱਖਦੇ ਭਾਜੀ ਰੈਬਿਟ
0: ਮਾਲਟਾ ਮੁਲਟਾ ਵਾਲੇ ਪਾਸੇ ਦੇ ਲੋਕ ਨੇ ਇਟਾਲੀਅਨ ਇਹ ਬੜੇ ਰੱਖਦੇ ਨੇ ਇਹ ਰੱਖ ਰੱਖ ਕੇ ਵੱਡੇ ਕਰਕੇ ਜਿਵੇਂ ਆਪਾਂ ਕੁੱਕੜ ਵੱਡੇ ਕਰਕੇ ਖਾਂਦੇ ਹਾਂ ਇਹ ਖਰਗੋਸ਼ ਖਾਂਦੇ ਨੇ ਮਾਲਟੇ ਵਾਲੇ ਜਿਹੜੇ ਪਾਸੇ ਰਹਿੰਦੇ ਨੇ ਇਟਲੀ ਉਟਲੀ ਵਾਲੇ ਪਾਸੇ ਜਿਹੜੇ ਉਧਰ ਦੇ ਆਈਲੈਂਡਰ ਲੋਕ ਨੇ
1: ਪਹਿਲਾਂ ਪਾਲਦੇ ਆ ਹਾਂ ਫਿਰ ਖਾਂਦੇ ਆ
0: ਤੇ ਉਹ ਕਹਿੰਦਾ ਵੀ ਉਹਨੂੰ ਦੇ ਦੇ ਆਪਣੇ ਫਰੈਂਡ ਨੂੰ ਵੀ ਜੇ ਦੇਣਾ ਸਾਡੇ ਕੋਲ ਤਾਂ ਬਥੇਰੇ ਹੈਗੇ ਨੇ ਜੇ ਉਹਨੂੰ ਲੱਗਿਆ ਵੀ ਵੱਡਾ ਵੱਡਾ ਹੋ ਕੇ ਤੇ ਫਿਰ ਵਾਪਸ ਕਰਨਾ ਕੋਈ ਨੀ ਦੇ ਦੇਵੇ
1: ਅੱਛਾ
0: ਟੈਪ ਹੋਏ ਨੀ ਉਹਨੇ ਕੋਈ ਲਏ
1: ਠੀਕ ਹੈ ਠੀਕ ਹੈ
0: ਨਾਲ ਹੀ ਕੇਜ ਵੀ ਦੇਤਾ
1: ਅੱਛਾ ਸਾਰਾ ਕੁਝ
0: ਬੜੇ ਚਤੰਨ ਬੜੇ ਤੇਜ਼ ਹੁੰਦੇ ਨੇ ਭਾਈ ਤੇ ਉਹਦੀ ਤਾਂ ਅੱਛਾ ਉਹ ਜਵਾਕ ਸੀਗਾ ਤੇ ਉਹਦੀ ਤਾਂ ਕਈ ਦਿਨ ਸਾਡੇ ਨਾਲ ਬੌਂਡਿੰਗ ਹੀ ਨੀ ਬਣੀ ਫਿਰ ਖੇਡਣ ਲੱਗ ਗਿਆ ਬੜੇ ਤੇਜ਼ ਹੁੰਦੇ ਨੇ ਭਾਈ ਬੜੇ ਤੇਜ਼ ਹੁੰਦੇ ਨੇ ਅਜਾ ਕਰੀ ਗਏ ਅਸੀਂ ਤੇ ਉਹ ਖਾਣ ਬਹੁਤ ਲੱਗ ਗਿਆ
1: ਅੱਛਾ
0: ਹਨਾ ਬਹੁਤ ਜ਼ਿਆਦਾ ਡਾਇਟ ਉਹਦੀ ਹੋ ਗਈ
1: ਰੋਟੀਆਂ ਬਾਈ
0: ਜਦੋਂ ਡਾਇਟ ਹੋ ਗਈ ਤੇ ਡਾਇਟ ਦੇ ਨਾਲ ਫਿਰ ਜਿਹੜੇ ਸਮਝਦੇ ਕਾਫੀ ਬੀਨਸ ਜਿਹੜੇ ਹੁੰਦੇ ਨੇ ਉਹ ਪੂਰੇ ਘਰ ਚ ਫੈਲਣ ਲੱਗ ਗਏ ਕਦੇ ਇੱਥੇ ਕਾਫੀ ਬੀਨਸ ਛੱਡ ਜਾਵੇ ਕਦੇ ਉੱਥੇ ਛੱਡ ਜਾਵੇ
1: ਕਹਿਣਾ ਸੀ ਨਾ ਬੇਟਾ ਅੰਦਰ ਜਾ ਕੇ
0: ਆਪਣੇ ਕਮਰੇ ਚ ਜਾ ਕੇ ਤੇ ਪਰ ਉਹਦੇ ਨਾਲ ਕੀ ਹੋਇਆ ਫਿਰ ਕਿ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਵੀ ਹੁਣ ਬੱਸ ਹੋ ਗਈ ਇਹਦੀ ਤੇ ਸਾਡੀ ਵੀ ਬੱਸ ਹੋ ਗਈ
1: ਆਊਟਪੁੱਟ ਜ਼ਿਆਦਾ
0: ਆਊਟਪੁੱਟ ਜ਼ਿਆਦਾ ਆਉਣ ਲੱਗ ਪਈ ਤੇ ਤੂੰ ਲੈ ਲਾ ਉੱਥੇ ਉਹ ਗਿਆ ਨੀ ਤੇ ਦਸਵਾਂ ਇੱਕ ਦਿਨ ਸਾਨੂੰ ਪਤਾ ਲੱਗਿਆ ਕਹਿੰਦਾ ਭਾਜੀ ਤੁਸੀਂ ਇਹਨੂੰ ਉਹਦਾ ਨਾਂ ਸੀ ਬੌਬ ਰੱਖਿਆ ਸੀ
1: ਅੱਛਾ ਉਹਦਾ ਖਰਗੋਸ਼
0: ਦਾ
1: ਠੀਕ ਹੈ
0: ਕਹਿੰਦਾ ਤੁਸੀਂ ਐਵੇਂ ਬੌਬ ਬੌਬ ਕਹੀ ਗਏ ਇਹ ਤਾਂ ਬੀਬੀ ਸੀਗੀ ਤੇ ਉਹ ਖਾਣ

0: ਪਤਾ ਵੀ ਉਹ ਬਾਹਰ ਗਏ ਤੇ ਫਿਰ ਸਾਡਾ ਉਦਾਂ ਉਹ ਇਲਾਕਾ
1: ਹੋ ਗਿਆ,
0: ਦੇਖਿਆ ਹੀ ਉਹ ਜਿਹਾ ਹੈ ਵੀ ਨੀ ਇਲਾਕਾ।
1: ਸਹੀ ਗੱਲ
0: ਐਨੀਵੇਜ਼ ਚਲੋ ਹੋ ਜਾਂਦਾ। ਅੱਛਾ ਪ੍ਰੈਗਨੈਂਸੀ ਤੋਂ ਗੱਲ ਯਾਦ ਆਈ ਭਾਜੀ, ਅੱਜ ਦੀ ਖਬਰ ਵੀ ਤੁਹਾਨੂੰ ਦੱਸ ਦਈਏ ਫਿਰ।
1: ਲੈ ਖਬਰ ਵੀ ਇਹਦੇ ਨਾਲ ਦੀ ਹੈ,
0: ਲੈ ਜਮਾਂ ਹੀ ਖਬਰ ਵੀ ਆਪਾਂ ਟੱਚ ਕਰਕੇ ਇਹਦੇ ਨਾਲ।
1: ਅੱਛਾ ਮੈਂ ਕਹਿ ਲਗੇ ਜਮਾਂ ਹੀ ਖਬਰ ਬੜੀ ਬੇਕਾਰ ਆ,
0: ਖਬਰ ਬੜੀ ਬੇਕਾਰ ਹੈ
1: ਤੇ
0: ਖਬਰ ਬੜੀ ਬੇਕਾਰ ਕਿਵੇਂ ਪਤਾ ਚੱਲਦੀ ਹੈ
1: ਹਾਂਜੀ
0: ਸਾਡੇ ਅੱਜ ਦੇ ਖਬਰਾਂ ਦੇ ਮਿਊਜ਼ਿਕ ਦੇ ਨਾਲ। ਹੈਗੀ ਹੈ ਕਿ ਅਸੀਂ ਆਪਣੇ ਸੋਸ਼ਲ ਮੀਡੀਆ ਤੇ ਵੀ ਲਗਾ ਛੱਡੀ ਹੈ ਵੈਸੇ ਤਾਂ।
1: ਅੱਛਾ ਜੀ,
0: ਆਸਟ੍ਰੇਲੀਆ ਦੀ ਇੱਕ 34 ਈਅਰ ਓਲਡ ਜਨਾਨੀ ਨੇ, ਇੱਕ ਨਹੀਂ ਦੋ ਨਹੀਂ
1: ਓਕੇ
0: ਤਿੰਨ ਨਹੀਂ ਚਾਰ ਬੱਚੇ ਪੈਦਾ ਕੀਤੇ ਨੇ ਇਕੱਠੇ ਹੀ, ਔਰ ਚਾਰਾਂ ਦੀ ਸਿਹਤ ਬੜੀ ਚੰਗੀ ਹੈਗੀ ਹੈ।
1: ਓਏ ਓਏ ਓਏ,
0: ਜੱਚਾ ਤੇ ਬੱਚੇ ਸਾਰੇ ਠੀਕ ਹੈਗੇ ਨੇ, ਔਰ ਇਹ ਕਹਿੰਦੇ 15 million ਦੇ ਵਿੱਚ 1.5 crore ਕੇਸਾਂ ਦੇ ਵਿੱਚ ਕੋਈ ਇੱਕ ਕੇਸ ਇਹੋ ਜਿਹਾ ਹੁੰਦਾ ਜਿਹੜਾ ਇਹੋ ਜਿਹੇ ਸਕਸੈਸ, ਮਤਲਬ ਏਦਾਂ ਨੀ ਕਿ ਹੋਏ ਨਹੀਂ ਹੋਣਗੇ, ਹੋਏ ਹੋਣਗੇ ਪਰ ਪੈਦਾ ਹੋਣ ਤੋਂ ਬਾਅਦ ਬੱਚੇ ਵੀ ਬਚੇ ਰਹਿ ਜਾਣ ਤੇ ਮਾਂ ਵੀ ਠੀਕ ਹੋਵੇ, ਤੇ ਪਹਿਲੀ ਵਾਰ ਹੋਇਆ ਹੈਗਾ ਆਸਟ੍ਰੇਲੀਆ ਚ ਤਾਂ ਘੱਟੋ ਘੱਟ।
1: ਅੱਛਾ ਜੀ,
0: ਆਸਟ੍ਰੇਲੀਆ ਦੀ ਹਿਸਟਰੀ ਚ ਨੀ ਹੋਇਆ ਕਿ ਚਾਰ ਬੱਚੇ ਇਕੱਠੇ ਇਕੱਠੇ, ਮਤਲਬ ਦੋ ਦੋ ਜੋੜੇ ਜੋੜੇ ਚੌੜੇ ਚੌੜੇ ਹੋਏ ਨੇ, ਚੌੜੇ ਕੁਆਡਰ ਪਲੈਟ ਕੀ ਕਿਹਾ ਜਾਂਦਾ,
1: ਕੁਆਡਰੀਲੇਟਰਲ ਟ੍ਰਾਇਐਂਗਲ,
0: ਕੁਆਡ ਪਲੈਟਸ ਕਹਿੰਦੇ।
1: ਅੱਜ ਕੱਲ ਜਪਾਂ ਦਾ ਪੜ੍ਹਾਈ ਜਾਂ ਟ੍ਰਾਇਐਂਗਲ ਟ੍ਰੁੰਗਲ ਲੱਗਦੇ ਹੈ ਨਾ, ਤਾਂ ਮੈਂ ਕਦੇ ਇਹੀ ਹੋਵੇਗਾ ਕੁਆਡਰੀਲੇਟਰਲ, ਇਹ ਤੇ ਟ੍ਰਾਇਐਂਗਲ ਨਹੀਂ, ਇਹਦੇ ਸਕੇਅਰ ਬਣ ਗਿਆ, ਚਾਰ ਤਿਕੋਣੇ ਬਣ ਗਏ।
0: ਤੇ ਡਾਕਟਰਾਂ ਨੂੰ ਖਤਰਾ ਸੀਗਾ ਕਿਉਂਕਿ 5ਵੇਂ ਹਫ਼ਤੇ ਹੀ ਬੀਬੀ ਭਰਤੀ ਹੋ ਗਈ ਸੀਗੀ ਹੌਸਪੀਟਲ ਦੇ ਵਿੱਚ, 28 ਹਫ਼ਤਿਆਂ ਦੇ ਵਿੱਚ ਹੋਏ ਹੈਗੇ ਨੇ ਬੱਚੇ। ਤੇ ਅੱਛਾ ਹੁਣ ਹੈਰਾਨੀ ਦੀ ਗੱਲ ਪਤਾ ਕੀ ਹੈ ਕਿ ਉਹਨਾਂ ਦੇ ਕੋਲ ਆਲਰੇਡੀ ਚਾਰ ਬੱਚੇ ਸੀ ਤੇ ਉਹਨਾਂ ਨੂੰ ਇਹ ਸੀਗਾ ਕਿ 5ਵਾਂ ਹੋਊਗਾ ਸਾਡੇ।
1: ਅੱਛਾ, ਚਾਰ ਤੋਂ ਬਾਅਦ
0: ਚਾਰ ਪੰਜ ਬੱਚੇ ਹੁੰਦੇ ਨੇ ਇੱਥੇ ਇਹਨਾਂ ਦੇ ਜਿਹੜੇ ਯੂਰੋਪੀਅਨ ਕਲਚਰ ਦੇ ਲੋਕ ਹੈਗੇ ਨੇ, ਤੇ ਆਹ ਹੋਰ ਹੋ ਗਏ ਚਾਰ
1: 8।
0: ਤੇ ਹੁਣ ਉਹ ਉਹਨਾਂ ਨੇ ਨਾ ਗੋਫੰਡ ਪੇਜ ਸ਼ੁਰੂ ਕੀਤਾ ਬੱਚੇ ਪਾਲਣ ਦੇ ਲਈ, ਨੀ ਕਹਿੰਦੇ ਸਾਨੂੰ ਇੱਕ ਸਪੈਸ਼ਲ ਕਾਰ ਚਾਹੀਦੀ ਹੈ ਜੀ, ਜੋ ਅਸੀਂ 10 ਬੱਚੇ ਢੋ ਸਕੀਏ, 10 ਜਾਣੇ ਆ ਸਕੀਏ, ਤੇ ਤੁਸੀਂ ਕਹਿੰਦੇ ਸਾਨੂੰ ਪੈਸੇ ਦੀ ਮਦਦ ਕਰੋ, ਚਾਹੇ $10-15-20,000 ਜਿੰਨੇ ਵੀ ਹੁੰਦੇ
1: ਨੇ, ਉਹਨਾਂ ਨੂੰ ਕਹਿੰਦੇ ਵੈਨ ਹੀ ਲੈ ਲਓ,
0: ਬੱਸ ਹੀ ਲੈ ਲਓ,
1: ਛੋਟੀ ਵੈਨ ਲਓ,
0: ਬੱਸ ਲੈ ਲਓ,
1: ਉੱਥੇ 8 ਸੀਟਾਂ ਵਾਲੀ ਥਰੇ ਪਿੱਛੇ,
0: ਉਹਨਾਂ ਨੂੰ ਕਹੋ ਤੁਸੀਂ ਸਕੂਲ ਚ ਕਾਹਤੇ ਭਰਤੀ ਕਰਨਾ ਹੈ, ਤੁਸੀਂ ਪ੍ਰਿੰਸੀਪਲ ਹਾਇਰ ਕਰ ਲਓ,
1: ਨਹੀਂ ਨਹੀਂ ਤੁਸੀਂ ਆਪਣਾ ਸਕੂਲ ਆਪਣੇ 8 ਬੱਚੇ
0: ਤੁਸੀਂ ਰੈਸਟੋਰੈਂਟ ਚ ਨਾ ਜਾਇਆ ਕਰੋ, ਤੁਸੀਂ ਆਪਣਾ ਰੈਸਟੋਰੈਂਟ ਬੱਚੇ ਅੱਜ
1: ਯਾਰ
0: ਬਾਹਰ ਲੋਕਾਂ ਨੂੰ ਬੁਲਾਉਂਦੇ,
1: ਸਾਡੇ ਕੋਲ ਤਾਂ ਇੱਕ ਨੀ ਸੰਭਾਲਿਆ ਜਾਂਦਾ, ਤੇ 8 ਕਿੱਦਾਂ ਸੰਭਾਲਣ ਗਏ ਹੋ,
0: ਗੱਡੀ ਤਾਂ ਆ ਜਾਣੀ ਹੈ,
1: ਹੋਰ ਕੀ ਚਾਹੀਦਾ, ਹੋਰ ਬਾਕੀ ਸਾਨੂੰ ਭੇਜ ਦੋ,
0: ਨਹੀਂ ਮਤਲਬ ਜਿਹੜੀ ਗੱਡੀ ਉਹਨਾਂ ਨੇ ਲੈਣੀ ਹੈ ਆਪਣੇ 10-20 ਹਜ਼ਾਰ ਆਪਣੇ ਪਾਓ, ਤੁਸੀਂ ਇਹ ਲਾਓ,
1: ਅੱਛਾ ਗੱਡੀ ਵੀ
0: ਲੈ ਸਕਦੇ ਨੇ, ਕਿਹੜੀ ਗੱਲ ਹੈਗੀ ਹੈ,
1: ਸਹੀ ਗੱਲ,
0: ਤੁਹਾਡੇ ਵਾਲੀ ਵੈਨ ਦਈਏ,
1: ਮੇਰੇ ਵਾਲੇ ਪਿੱਛੇ ਸੀਟਾਂ ਲਵਾ
0: ਦੇ ਦਿੰਦੇ ਹਾਂ, ਕਹਿੰਦੇ ਬਾਹਰ ਆਰ ਜੇ ਮੰਤੇਜ ਲਿਖਣਾ,
1: ਮੇਰੇ ਬੱਚੇ
0: ਆਰ ਜੇ ਮੰਤੇਜ ਦੇ ਬੱਚੇ,
1: ਪਰ ਯਾਰ ਭਾਈ ਇਹਦੇ ਕੋਲ 8 ਬੱਚੇ ਹੋ ਗਏ, ਆਪਾਂ ਨਾ ਅੱਖਾਂ ਬੰਦ ਕਰਕੇ ਗਈ ਵੀ 8 ਬੱਚੇ ਨੂੰ ਆਪਾਂ ਸੰਭਾਲਣਾ, ਠੀਕ ਹੈ ਯਾਰ, ਕਿੰਨਾ ਜੇਰਾ ਚਾਹੀਦਾ ਹੈ ਨਾ, ਹੁਣ ਇੱਕ ਤਾਂ ਉਹਨਾਂ
0: ਦਾ ਥੋੜੀ ਬਹੁਤ ਏਜ ਦਾ ਫਰਕ ਹੋਵੇ ਨਾ ਸਾਰਿਆਂ ਚ, ਫੇਰ ਵੀ ਹੈ,
1: ਪਰ ਹੈ ਵੀ ਸੇਮ,
0: ਚਾਰ ਤਾਂ ਇੱਕੋ ਜਿਹੀ ਏਜ ਦੇ ਨੇ, ਚਾਰੇ ਕੁੜੀਆਂ ਨੇ,
1: ਅੱਛਾ ਪਹਿਲਾਂ ਮੇਰੇ ਖਿਆਲ ਨਾਲ ਕੁੜੀਆਂ ਜਾਂ ਪਹਿਲਾਂ ਮੁੰਡੇ ਸੀ,
0: ਮੈਂ ਭਾਜੀ ਕਿਹੜਾ ਉਹਨਾਂ ਦੇ ਪੰਜੀਰੀ ਦੇ ਕੇ ਆਏ, ਤੁਸੀਂ ਕੁੰਡਲੀ ਕਢਾਉਣ ਲੱਗੇ
1: ਪਹਿਲਾਂ
0: ਦੇ ਜਰਾ ਨਾ ਕੀ ਸੀਗੇ, ਅੱਛਾ ਕਿਹੜੇ ਸਕੂਲ ਚ ਪੜ੍ਹਦੇ ਨੇ, ਅੱਛਾ ਭੈਣ ਜੀ ਉਹਨਾਂ ਦਾ ਕੀ ਨਾਮ, ਤੇ ਭਾਜੀ ਕੀ ਕਹਿੰਦੇ ਨੇ ਤੁਹਾਡੇ ਬਾਰੇ,
1: ਆਪਾਂ ਨਾ ਗੱਲਾਂ ਸੁਣਦੇ ਹੁੰਦੇ ਹਾਂ ਵੀ ਯਾਰ ਪੂਰੀ ਕ੍ਰਿਕਟ ਟੀਮ ਤਿਆਰ ਕਰ ਲਈ, ਇਹਨਾਂ ਨੇ ਸਹੀ ਗੱਲ 3 ਹੋਰ ਹੁੰਦੇ ਆ ਜਾਣੀ ਟੀਮ ਇਹਨਾਂ ਦੀ ਪੂਰੀ,
0: ਚਲੋ ਐਨੀਵੇਜ਼
1: ਆਪਾਂ ਨਾ ਰੱਖਾਂਗੇ ਇਹਨਾਂ ਦੇ, ਵੈਸੇ ਇੱਦਾਂ
0: ਨਾ ਉਹਨਾਂ ਨੇ ਰੱਖਦੇ ਨੇ ਸਰ, ਤੁਸੀਂ ਟੈਨਸ਼ਨ ਨਾ ਲਓ,
1: ਚੰਗੂ ਮੰਗੂ ਟੰਗੂ
0: ਜੇ ਰੇਡੀਓ, ਹਾਂਜੀ 1674 AM ਦੇ ਫੇਸਬੁੱਕ ਪੇਜ ਤੇ ਜਾਓ, ਉੱਥੇ ਖਬਰ ਪਈ ਹੋਈ ਹੈ, ਚਾਰਾਂ ਦੇ ਨਾਂ ਰੱਖੇ ਹੋਏ ਨੇ, ਚੌਥੀ ਕੁੜੀ ਦਾ ਨਾਂ ਉਹਨਾਂ ਨੇ ਜਿਹੜੀ ਡਾਕਟਰ ਨੇ ਜਨੇਪਾ ਕਰਵਾਇਆ ਉਹਦੇ ਨਾਂ ਤੇ ਰੱਖਿਆ, ਡਾਕਟਰ ਐਲੈਕਸ ਸੀਗਾ, ਤੇ ਚੌਥੀ ਕੁੜੀ ਦਾ ਨਾਂ ਉਹਨਾਂ ਨੇ ਐਲੈਕਸ ਰੱਖਿਆ,
1: ਐਲੈਕਸ ਐਲੈਕਸ ਗੁੱਡ ਕੀ ਕਹੀਏ।

0: ਕਾਲਰ ਟਿਊਨਿੰਗ ਖਰਾਬ ਹੋ ਗਈ ਸੀਗੀ ਦੋ ਕੁ ਹਫ਼ਤੇ ਪਹਿਲਾਂ। ਮੈਂ ਨਾ ਆਪਣਾ ਨਾ ਇਹ ਚਲੋ ਜ਼ਿਆਦਾ ਡਿਟੇਲ ਚ ਨਾ ਜਾਇਓ, ਮੈਂ ਹੋ ਗਿਆ ਬਿਮਾਰ, ਮੈਂ ਐਂਬੂਲੈਂਸ ਚ ਗਿਆ ਤੇ ਹੋਸਪਿਟਲ ਤੇ ਐਂਬੂਲੈਂਸ ਵਾਲੀ ਨੂੰ ਮੈਂ ਪੁੱਛਿਆ, ਮੈਂ ਕਿਹਾ ਜਦੋਂ ਟੈਲਸਟਰਾ ਦਾ 000 ਆਊਟੇਜ ਹੋਇਆ ਸੀ ਨਜ਼ਾਰੇ ਆਏ ਕਿ ਨਹੀਂ? ਉਹ ਬੜੀ ਖੁਸ਼ ਹੋ ਕੇ ਦੱਸੀ ਉਹਨੇ ਸਾਰੀ ਸਟੋਰੀ। ਕਹਿੰਦੀ 2 ਘੰਟੇ ਕੁਛ ਨਾ ਪੁੱਛ, ਕਹਿੰਦੀ ਅਸੀਂ ਨਜ਼ਾਰੇ ਲੈ ਰਹੇ ਸੀਗੇ,
1: ਕੋਈ ਕੰਮ ਨਹੀਂ ਸੀ।
0: 2 ਘੰਟੇ ਬਸ 2 ਘੰਟੇ ਤੁਹਾਨੂੰ, ਕਹਿੰਦੀ ਪੈਰਾਮੈਡਿਕਸ ਨੂੰ ਜੇ 2 ਘੰਟੇ ਵੀ ਮਿਲ ਜਾਣ ਛੁੱਟੀ ਵਰਗਾ ਦਿਨ ਹੁੰਦਾ।
1: ਅੱਛਾ,
0: ਨਹੀਂ ਤਾਂ ਕਹਿੰਦੇ ਅਸੀਂ ਕੋਨਸਟੈਂਟ ਐਂ ਚੱਲਦੇ ਹਾਂ, ਭਮੀਰੀ ਦੇ ਉੱਤੇ ਪਏ ਹੁੰਦੇ
1: ਚਰਖੜੀ
0: ਦੇ ਉੱਤੇ ਹੀ। ਹਾਂ ਬਈ ਇੱਧਰ ਆ ਗਿਆ ਉੱਧਰ ਆ ਗਿਆ ਮਰੀਜ਼, ਇੱਕ ਮਰੀਜ਼ ਨੂੰ ਛੱਡ ਕੇ ਹੋਸਪਿਟਲ ਗਏ, ਨਾਲ ਦੀ ਨਾਲ ਫੇਰ ਕਾਲ ਆ ਗਈ। ਫੇਰ ਉਹਨਾਂ ਦੇ ਅਲਰਟ ਸਿਸਟਮ ਹੁੰਦੇ ਆ ਵੀ ਰੈਡ ਅਲਰਟ ਹੈ, ਔਰੇਂਜ ਅਲਰਟ ਹੈ, ਯੈਲੋ ਅਲਰਟ ਹੈ, ਹਨਾ।
1: ਅੱਛਾ,
0: ਰੈਡ ਅਲਰਟ ਤੇ ਤਾਂ ਫਿਰ ਚਾਹੇ 1 ਦੀਆਂ 2 ਵੀ ਕਈ ਵਾਰ ਐਂਬੂਲੈਂਸਾਂ ਚਲੀ ਜਾਂਦੀਆਂ ਨੇ। ਆਪਣਾ ਬਿਆਨ ਦੋ, ਬੱਬੂ ਮਾਨ ਨੇ ਤਾਂ ਨਹੀਂ ਦਿੱਤਾ, ਉਹ ਤਾਂ ਡਰ ਗਿਆ, ਤੁਸੀਂ ਦੱਸੋ
1: ਨਹੀਂ
0: ਤੁਹਾਡਾ ਕੀ ਬਿਆਨ ਹੈਗਾ?
1: ਮੈਂ ਬਿਲਕੁਲ ਸਹਿਮਤ ਹਾਂ। ਦੇਖੋ ਭਾਜੀ, ਇੱਥੇ ਵੀ ਇੱਥੇ ਅਸੀਂ ਤਰੱਕੀ ਕਿਉਂ ਨੀ ਕਰ ਪਾਉਂਦੇ? ਕਿਉਂਕਿ ਉੱਥੇ ਅਮੀਰ ਜਿਹੜਾ ਵਾ ਉਸ ਕੋ ਪੈਸੇ ਕਰਕੇ ਉਹ ਕਹਿੰਦੇ ਵੀ ਜਿਆਦਾ ਪੜ੍ਹ ਲਓ, ਗਰੀਬ ਕੋ ਮਤਲਬ ਪੜ੍ਹਾਈ ਸਾਰਿਆਂ ਲਈ ਨਾ ਸੇਮ ਹੋਣੀ ਚਾਹੀਦੀ ਹੈ। ਮਤਲਬ ਇਹ ਤਾਂ ਬਿਲਕੁਲ ਸਹੀ ਗੱਲ ਆ, ਮਤਲਬ ਫ੍ਰੀ ਹੋਵੇ ਪੜ੍ਹਾਈ, ਕਿਉਂ ਨਾ ਅਸੀਂ ਤਰੱਕੀ ਕਰੀਏ।
0: ਦੁਬਈ ਚ ਫ੍ਰੀ ਹੁੰਦੀ ਸੀ ਹਨਾ,
1: ਪਰ ਮੈਂ ਇਹ ਕਹਿਣ ਡਿਆ ਵਾ ਵੀ ਇਹ ਗੱਲ ਸਹੀ ਹੈਗੀ ਆ ਵੀ ਜਿਹੜੀ ਐਜੂਕੇਸ਼ਨ ਹੈ ਨਾ ਉਹ ਸਾਰਿਆਂ ਲਈ ਸਾਨੂੰ ਮਤਲਬ ਇਹ ਹੋਣਾ ਚਾਹੀਦਾ ਵੀ ਯਾਰ ਆਪਾਂ ਐਜੂਕੇਸ਼ਨ ਸਾਰੇ ਲਈ ਸਾਂਝੀ ਹੋਣੀ ਚਾਹੀਦੀ ਹੈ ਸਾਰਿਆਂ ਨੂੰ।
0: ਇੰਡੀਆ ਦੇ ਵਿਚ ਨੀਟ, ਪਰ ਜਿਹੜੀ ਗੋਵਰਮੈਂਟ ਹੈ ਸੈਂਟਰ ਗੋਵਰਮੈਂਟ ਕਰੀ ਹੈ ਵੀ ਬਾਕੀ ਕਿਹੜਾ ਸਾਡੇ ਨੇ, ਬਾਕੀ ਸਟੇਟ ਗੋਵਰਮੈਂਟ ਦੇ ਨੇ, ਕਿਸੇ ਸਟੇਟ ਗੋਵਰਮੈਂਟ ਦੇ ਵੀ ਹੋਏ ਨੇ, ਕਦੇ ਕਿਸੇ ਦੇ ਹੋਏ ਨੇ, ਕਦੇ ਕਿਸੇ ਦੇ ਹੋਏ ਨੇ, ਏਦਾਂ ਕਰਕੇ। ਪਰ ਏਦਾਂ ਕਰਕੇ ਇਹ ਕਿ ਸਿਸਟਮ, ਤੁਹਾਡੀ ਗੱਲ ਠੀਕ ਹੈ, ਇੱਕ ਓਵਰਹਾਲ ਦੀ ਲੋੜ ਹੈ, ਓਵਰਹਾਲ ਮਤਲਬ ਵੀ ਪੂਰਾ ਦਾ ਪੂਰਾ ਸਿਸਟਮ ਢਾਂਚਾ ਹੀ ਬਦਲਣ ਦੀ ਲੋੜ ਹੈ।
1: ਹਾਂ ਬਿਲਕੁਲ, ਔਰ ਅਗਰ ਆਪਾਂ ਸ਼ੁਰੂਆਤ ਨਹੀਂ ਕਰਾਂਗੇ ਤੇ ਫਿਰ ਕਿੱਦਾਂ ਆਪਾਂ, ਜਦੋਂ ਕਹਿੰਦੇ ਨਾ ਸ਼ੁਰੂਆਤ ਕਰਾਂਗੇ ਤੇ ਅੱਗੇ ਕੁਝ ਨਾ ਕੁਝ ਹੋਏਗਾ ਨਾ। ਹੁਣ ਜੇ ਸ਼ੁਰੂਆਤ ਹੋ ਰਹੀ ਆ ਤੇ ਇਹਨੂੰ ਫੇਰ ਆਵਾਜ਼ ਨੂੰ ਦਬਾਇਆ ਜਾ ਰਿਹਾ, ਮਤਲਬ ਸਾਰੇ ਵਹਿ ਉਹੀ ਆ ਵੀ ਜਿੱਦਾਂ ਸਟੂਡੈਂਟ ਇਕੱਠੇ ਹੋ ਕੇ ਕਰ ਰਹੇ ਆ। ਅੱਛਾ, ਲਾਸਟ ਟਾਈਮ ਜਿਹੜਾ ਉਹ ਲਾਸਟ ਟਾਈਮ ਕੀ ਬੱਚੇ ਉਹਨਾਂ ਦੀ ਫੇਸਬੁੱਕ ਤੇ ਵੀ ਪਤਾ ਨੀ ਆਈ ਪੋਸਟ, ਉਹ ਨਾ 5 ਮਿੰਟ 2 ਕੁੜੀਆਂ ਲੇਟ ਹੋ ਗਈਆਂ, ਉਹ ਵਿਚਾਰੇ ਉਹਨਾਂ ਨੂੰ ਪੇਪਰ ਹੀ ਨੀ
0: ਦੇ ਕਹੀ ਸੀ।
1: ਮਤਲਬ ਦੇਖੋ
0: ਕੀ ਜਿਹੜਾ ਨਾ, ਵੈਸੇ ਜਿਹਨਾਂ ਨੂੰ ਨਹੀਂ ਪਤਾ ਹੈਗਾ, ਜਿਹੜੇ ਕੱਟੜ ਫੈਨ ਹੈਗੇ ਨੇ ਉਹਨਾਂ ਨੂੰ ਨਹੀਂ ਪਤਾ ਹੈਗਾ, ਬਟ ਮੈਂ ਦੱਸ ਦਿੰਦਾ, ਨੀਟ ਦਾ ਐਗਜ਼ਾਮ ਡਾਕਟਰ ਬਣਨ ਦੇ ਲਈ ਹੁੰਦਾ। ਜੇ ਤੁਸੀਂ ਡਾਕਟਰੀ ਕਰਨੀ ਹੈ, MBBS ਵਗੈਰਾ ਕਰਨੀ ਹੈ ਹਨਾ, ਤਾਂ ਉਹਦੇ ਤੋਂ ਪਹਿਲਾਂ ਤੁਹਾਨੂੰ ਨੀਟ ਦਾ ਐਗਜ਼ਾਮ ਦੇਣਾ ਹੁੰਦਾ।
1: ਠੀਕ ਹੈ,
0: ਜਿਵੇਂ ਤੁਸੀਂ ਵੀ ਮੇਰੇ ਖਿਆਲ ਦੇ ਨਾਲ JET ਵਗੈਰਾ ਦੇ ਕੇ ਤੁਸੀਂ ਜਾਂ ਫਿਰ BEd ਦੇ ਲਈ ਐਗਜ਼ਾਮ ਹੁੰਦਾ, ਐਂਟਰੈਂਸ ਐਗਜ਼ਾਮ ਹੁੰਦਾ, ਹਰ ਇੱਕ ਦੇ ਲਈ ਹੁੰਦਾ। ਤੇ ਉਹਦੇ ਵਿੱਚ ਕੀ ਹੈ ਕਿ ਜਿਹੜਾ ਨੀਟ ਦਾ, ਹਾਂ ਜੇ ਤੁਸੀਂ BAMS ਵਗੈਰਾ ਕਰਨੀ ਹੈ, ਐਲੋਪੈਥੀ ਵਗੈਰਾ ਦੇ ਲਈ ਤਾਂ ਨੀਟ ਹੈਗਾ। ਜੇ ਤੁਸੀਂ ਆਯੁਰਵੇਦਾ ਕਰਨੀ ਹੈ, BHMS ਕਰਨੀ ਹੈ ਹੋਮਿਓਪੈਥੀ ਦੀ, ਆਯੁਰਵੇਦਾ ਦੀ ਕਰਨੀ ਹੈ BAMS, ਫੇਰ ਨਹੀਂ ਹੈਗਾ ਨੀਟ ਦਾ ਐਗਜ਼ਾਮ।
1: ਅੱਛਾ ਠੀਕ ਹੈ,
0: ਫਿਰ ਤੁਸੀਂ ਉਹਦੇ ਤੋਂ, ਪਰ BAMS ਦਾ ਇੱਕ ਅਲੱਗ ਐਗਜ਼ਾਮ ਹੁੰਦਾ। ਬਟ ਐਨੀਵੇਜ਼ MBBS ਦੇ ਲਈ ਉਹ ਐਗਜ਼ਾਮ ਹੁੰਦਾ, ਉਹਦੇ ਤੋਂ ਬਾਅਦ ਫਿਰ ਬੱਚਾ ਪੜ੍ਹਾਈ ਮਤਲਬ ਐਂਟਰੈਂਸ, ਪਹਿਲਾਂ ਤਾਂ ਐਂਟਰੈਂਸ ਦੀ ਪੜ੍ਹਾਈ ਕਰੀ ਜਾਂਦੇ ਨੇ,
1: ਪਹਿਲਾਂ ਨੀਟ ਉਹੀ
0: ਐਂਟਰੈਂਸ ਹੀ ਕਲੀਅਰ ਹੁੰਦਾ ਹਨਾ, ਜਿਵੇਂ MBA ਵਾਲੇ ਕਰਦੇ ਨੇ ਕੈਟ ਦੀ ਪ੍ਰੈਪਰੇਸ਼ਨ ਕਰੀ ਜਾਂਦੇ ਨੇ, ਪਹਿਲਾਂ ਉਹ ਐਗਜ਼ਾਮ ਨਹੀਂ ਕਲੀਅਰ ਹੁੰਦਾ। ਜਦੋਂ ਉਹ ਐਗਜ਼ਾਮ ਕਲੀਅਰ ਹੁੰਦਾ ਫਿਰ ਉਹਦੇ 'ਚ ਜਿੰਨੀ ਹਾਈ ਰੈਂਕਿੰਗ ਹੋਏਗੀ ਉਹਨਾਂ ਕਾਲਜ ਉਹਨਾਂ ਨੂੰ ਸਸਤਾ ਮਿਲੇਗਾ।
1: ਹਾਂ
0: ਨਹੀਂ ਤੇ ਫਿਰ MBBS ਤਾਂ ਵੀ ਕਰਨੀ ਹੋਇਆ ਉਹਨਾਂ ਨੇ, ਪਰ ਇਹ ਹੈ ਵੀ ਫਿਰ ਬਹੁਤ ਮਹਿੰਗੀਆਂ ਮਹਿੰਗੀਆਂ ਡੋਨੇਸ਼ਨਾਂ, ਪੰਜ ਦਸ ਦਸ ਬਾਰਾਂ ਪੰਦਰਾਂ ਪੰਦਰਾਂ ਲੱਖ ਡੋਨੇਸ਼ਨਾਂ ਹੀ ਨੇ। ਉਹਨਾਂ ਦੇ ਫਿਰ ਪੇਰੈਂਟਸ ਦਾ ਧੂੰਆਂ ਨਿਕਲ ਜਾਂਦਾ, ਫਿਰ ਡਾਕਟਰ, ਫਿਰ ਤੁਸੀਂ ਡਾਕਟਰ ਜਦੋਂ ਮੋਟੀਆਂ ਕਮਾਈਆਂ ਕਰਦੇ ਫਿਰ ਡਾਕਟਰ ਨੂੰ ਇਹ ਵੀ ਨੀ ਕਹਿ ਸਕਦੇ, ਡਾਕਟਰ ਸਾਹਿਬ ਢਿੱਡ ਚ ਪੀੜ ਹੁੰਦੀ ਹੈ, ਉਹ ਕਹਿੰਦਾ ਤੁਹਾਨੂੰ 100 ਰੁਪਿਆ, ਪੈਸਾ ਠੀਕ ਠੀਕ ਲਗਾ ਲਓ, ਕਹਿ ਦੋਗੇ। ਅਗਲੇ ਨੇ 15 ਲੱਖ ਲਗਾ ਕੇ MBBS ਕੀਤੀ ਹੈ, ਹੁਣ ਵਸੂਲ ਵੀ ਤਾਂ ਕਰਨਾ ਹੀ ਹੈ, ਤਾਂ ਕਰਕੇ ਇੰਨੇ ਇਲਾਜ ਮਹਿੰਗੇ ਹੈਗੇ ਨੇ ਉੱਥੇ। ਵੈਸੇ ਉੱਥੇ ਨੀ, ਪੂਰੇ ਦੁਨੀਆ ਚ ਨੇ ਇਹ
1: ਡਾਕਟਰ।
0: ਇਸ ਤਰੀਕਾ ਇਹ ਹੈ ਕਿ ਨੀਟ ਦਾ ਐਗਜ਼ਾਮ ਡਾਕਟਰ ਬਣਨ ਦੇ ਲਈ ਹੁੰਦਾ, ਤੇ ਉਹ ਬੱਚੇ ਜਿਹੜੇ ਨੇ ਦਿਨ ਰਾਤ ਆਪਣੀਆਂ ਅੱਖਾਂ ਕਾਲੀਆਂ ਕਰਕੇ ਰਾਤਾਂ ਜਾਗ ਜਾ ਕੇ ਐਗਜ਼ਾਮੀਨੇਸ਼ਨ ਦੇ ਲਈ ਪ੍ਰੈਪਰੇਸ਼ਨ ਕਰਦੇ ਨੇ, ਇਹ ਥੋੜਾ ਜਿਹਾ ਔਖਾ ਹੈ। ਇੰਡੀਆ ਦੇ ਵਿੱਚ ਨਾ ਵੈਸੇ ਜਿੰਨੇ ਵੀ ਐਗਜ਼ਾਮੀਨੇਸ਼ਨ, ਚਾਹੇ UPSC ਹੈ, ਹਨਾ IAS IPS ਬਣਨ ਦੇ ਲਈ, ਚਾਹੇ ਆ ਕੈਟ ਐਗਜ਼ਾਮ ਹੈ MBA ਵਗੈਰਾ ਕਰਨ ਦੇ ਲਈ, ਚਾਹੇ ਆ ਨੀਟ ਐਗਜ਼ਾਮ ਹੈ, ਚਾਹੇ JEE ਵਗੈਰਾ ਦੇ ਐਗਜ਼ਾਮ ਹੈ ਇੰਜੀਨੀਅਰ ਵਗੈਰਾ ਬਣਨ ਦੇ ਲਈ, ਚਾਹੇ ਜੁਡੀਸ਼ਰੀ ਦੇ ਐਗਜ਼ਾਮ ਨੇ
1: ਜੀ,
0: ਹਨਾ, ਬੜੇ ਮਤਲਬ ਐਂਟਰੈਂਸ ਜਿਹੜੇ ਵਾਕਈ ਹੈਗੇ ਨੇ ਸੈਂਟਰਲ ਲੈਵਲ ਤੇ, ਉਹ ਬੜੇ ਔਖੇ ਨੇ, ਸੌਖਾ ਨਹੀਂ ਹੈਗਾ ਉਹਨਾਂ ਨੂੰ ਕਰਨਾ।
1: ਬਿਲਕੁਲ, ਇਹ ਤਾਂ ਸਹੀ ਗੱਲ ਆ, ਦਿਨ ਰਾਤ ਪੜ੍ਹਾਈ ਕਰਨੀ ਪੈਂਦੀ ਹੈ।
0: ਹਾਂ,
1: ਔਰ
0: ਦੁਨੀਆ ਦੇ ਮੇਰੇ ਖਿਆਲ ਦੇ ਨਾਲ ਟਫੈਸਟ, ਵਨ ਆਫ ਦੀ ਟਫੈਸਟ ਜਿਹੜੇ ਐਗਜ਼ਾਮਸ ਹੈਗੇ ਨੇ।
1: ਪਰ
0: ਚੱਕਰ ਇਹ ਹੈ ਕਿ ਸਾਰੇ ਬੱਚੇ ਨਹੀਂ ਕਰਦੇ ਹੈਗੇ।
1: ਪਰ ਵੈਸੇ ਭਾਈ ਇੱਥੇ ਪੜ੍ਹਾਈ ਨੂੰ ਇੰਨਾ ਕੁਝ ਉਹ ਮਤਲਬ ਜਿੱਦਾਂ ਇੰਡੀਆ ਚ ਮਤਲਬ ਹੁੰਦਾ, ਇੰਨਾ ਸੀਰੀਅਸ ਨੀ ਲੈਂਦੇ ਨਾ ਪੜ੍ਹਾਈ ਨੂੰ ਜਿੱਦਾਂ,
0: ਪਰ ਕਿਉਂਕਿ ਹੱਥੀ ਸਕਿੱਲ ਦੀ ਇੱਥੇ ਵੈਲਿਊ ਹੈ, ਕਿ ਤੁਸੀਂ ਪੜ੍ਹਾਈ ਚਾਹੇ 10th ਤੱਕ ਕਰ ਲਓ, ਬਟ ਤੁਹਾਡੇ ਕੋਲ ਸਕਿੱਲ ਕੀ ਹੈਗਾ, ਤੁਹਾਡਾ ਸਕਿੱਲ ਜਿਹੜਾ ਉਹ ਮੈਟਰ ਕਰਦਾ। ਆਪਣੇ ਉੱਥੇ MA ਕਰਨ ਤੋਂ ਬਾਅਦ ਵੀ ਨਹੀਂ ਪੁੱਛਿਆ ਜਾਂਦਾ ਹੈਗਾ, ਕਿਉਂਕਿ MA ਤੱਕ ਕੋਈ ਸਕਿੱਲ ਥੋੜੇ ਤੁਸੀਂ ਲੈ ਰਹੇ ਹੋ, ਐਵੇਂ ਕਰ ਰਹੇ ਹੋ।
1: MA ਜਿਹੜੀ ਐਵੇਂ ਹੈ,
0: ਕਹਿੰਦਾ ਕਿੱਥੇ ਤੱਕ ਪੜ੍ਹਿਆ, ਕਹਿੰਦਾ ਜੀ BLA ਦੋ ਅੱਖਰ, ਉਹ ਵੀ ਪੁੱਠੇ, ਉਹ ABC ਹੁੰਦਾ ਹੈ, BA ਨਹੀਂ ਹੁੰਦਾ।
1: ਅਰੇ ਚਲੋ ਕੋਈ ਨੀ, ਆਪਾਂ ਵਿੱਚ ਵਿੱਚ ਥੋੜੀ ਐਜੂਕੇਸ਼ਨ ਵਾਲੀਆਂ ਵੀ ਗੱਲਾਂ ਕਰਦੇ ਆ, ਤੇ ਬੇਕਾਰ ਤੇ ਚਲੋ ਕਰ ਹੀ ਲੈਂਦੇ ਆ, ਕੋਈ ਵਿੱਚ ਵਿੱਚ ਆ ਜਾਂਦਾ ਹੁੰਦਾ ਵਾ ਸਾਨੂੰ, ਜਦੋਂ ਸਾਡੇ ਦਿਮਾਗ 'ਚ ਜਿਹੜਾ ਕੀੜਾ ਹੈਗਾ ਨਾ ਉਹ ਕਹਿੰਦਾ ਵੀ ਨਹੀਂ ਹੁਣ ਆਪਾਂ ਸਹੀ ਗੱਲਾਂ ਕਰਦੇ
0: ਹਾਂ। ਐਜੂਕੇਸ਼ਨ ਦੀ ਗੱਲਾਂ ਕਰਦੇ ਆ ਤੇ ਐਜੂਕੇਸ਼ਨ ਤੋਂ ਇੱਕ ਗੱਲ ਯਾਦ ਆਈ,
1: ਅੱਛਾ ਜੀ,
0: ਆਪਾਂ ਜਨਰਲ ਨੌਲੇਜ ਦਾ ਇੱਕ ਪਾਰਟ ਵੀ ਰੱਖਦੇ ਹੁੰਦੇ ਆਪਣੇ
1: ਪ੍ਰੋਗਰਾਮ।
0: ਅੱਜ ਇੱਕ ਤੁਹਾਡੇ ਨਾਲ ਹੈਲਥ ਰਿਪੋਰਟ ਸ਼ੇਅਰ ਕਰਨ ਲੱਗੇ, ਤੇ ਹੈਲਥ ਰਿਪੋਰਟ ਅਮੈਰੀਕਾ ਦੇ ਓਹੀਓ ਉੱਥੇ ਦੀ ਸਟੇਟ ਹੈਗੀ, ਉਹਨਾਂ ਦੇ ਕੁਇਨਲੈਂਡ ਕਲੀਨਿਕ ਨੇ, ਜਿਹੜੇ ਆਡੀਓਲੋਜਿਸਟ ਹੁੰਦੇ ਨੇ, ਆਡੀਓ ਵੈਸਟਫੀਲਡ ਚ ਗਏ ਹੋ ਕਦੇ?
1: ਵੈਸਟਫੀਲਡ, ਹਾਂ,
0: ਕਹਿੰਦੇ ਹੁੰਦੇ ਫ੍ਰੀ ਆਡੀਓ ਟੈਸਟ, ਫ੍ਰੀ ਟੈਸਟ,
1: ਅੱਛਾ, ਜਿਹੜੇ
0: ਬ੍ਰਾਊਸ਼ਰ ਜੀ ਫੜਾਉਂਦੀਆਂ ਨੇ,
1: ਲੱਗੇ
0: ਹਾਂ, ਫ੍ਰੀ ਟੈਸਟ ਕਰਕੇ ਅੰਦਰ ਦੇ ਬੁਲਾ ਲੈਂਦੀਆਂ ਨੇ,
1: ਜਿਹੜੇ ਮਤਲਬ ਜਿਹੜੇ ਕੰਨਾਂ ਦਾ ਜਿਹੜਾ ਸੋਚ,
0: ਯਾ ਕੰਨਾਂ ਵਾਲਾ,
1: ਕੰਨਾਂ ਆ ਜਪਨ ਜਾਂਦਾ ਹੁੰਦਾ ਉੱਥੇ ਆ JEE ਚ ਜਾਂ ਕਿੱਦਾਂ, ਨਹੀਂ JEE ਨੀ JBHi-Fi, ਉਹਦੇ ਉਹੀ ਗਾਣੇ ਜਿਹੇ ਸੁਣ ਕੇ ਆ ਜਾਂਦਾ ਹੁੰਦਾ ਉੱਥੇ, ਲਾਏ ਹੁੰਦੇ ਉਹਨਾਂ ਨੇ। ਹਾਂ,
0: ਤੇ ਉਹ ਕਹਿੰਦੇ ਕਿ ਆਡੀਓਲੋਜਿਸਟ ਨੇ ਇਹ ਗੱਲ ਦੱਸੀ ਹੈ ਕਿ ਇੱਕ ਵਾਰ ਜੇ ਤੁਹਾਡੇ ਕੰਨਾਂ ਦੀ ਸੁਣਨ ਦੀ ਸ਼ਕਤੀ ਚਲੀ ਗਈ,
1: ਅੱਛਾ,
0: ਤੇ ਉਹ ਵਾਪਸ ਨਹੀਂ ਆ ਸਕਦੀ। ਅੱਖਾਂ ਦੀ ਸ਼ਕਤੀ ਵਾਪਸ ਆ ਜਾਂਦੀ ਹੈ, ਸਰੀਰ ਦੀ ਸ਼ਕਤੀ ਵੀ ਵਾਪਸ ਆ ਜਾਂਦੀ ਹੈ, ਪਰ ਕੰਨਾਂ ਦੀ ਸ਼ਕਤੀ ਨਹੀਂ ਵਾਪਸ ਆਉਂਦੀ। ਤੁਸੀਂ ਦੇਖਿਆ ਹੋਣਾ ਹੈ ਕਿ ਉਮਰ ਦੇ ਨਾਲ ਨਾਲ ਕੰਨਾਂ ਦੇ ਜਿਹੜੇ ਝਿੱਲੀਆਂ ਨੇ ਉਹ ਵੀ ਘਸਣ ਲੱਗ ਜਾਂਦੀਆਂ ਨੇ।
1: ਝਿੱਲੀਆਂ ਕੇ ਪੜਦੇ ਹੁੰਦੇ ਸੀ ਇੱਕ, ਜਿਹੜੇ ਉਹ ਕਿਹੜੇ?
0: ਝਿੱਲੀਆਂ ਪੜਦੇ,
1: ਅੱਛਾ, ਉਹੀ ਹੁੰਦੇ।
0: ਉਹ ਜਦੋਂ ਘਸਣ ਲੱਗ ਜਾਂਦੀਆਂ ਨੇ ਤੇ ਬੜੇ ਲੋਕੀ ਜਿਹੜੇ ਨੇ ਉਹਨਾਂ ਨੂੰ ਸੁਣਾਈ ਘੱਟ ਦੇਣ ਲੱਗ ਜਾਂਦਾ, ਫਿਰ ਮਸ਼ੀਨਾਂ ਮਸ਼ੂਨਾਂ ਲਗਾਉਂਦੇ ਨੇ। ਪਰ ਆਡੀਓਲੋਜਿਸਟ ਇਹ ਕਹਿੰਦੇ ਨੇ ਕਿ ਜਿਹੜੀ ਚੀਜ਼, ਸਾਰੀਆਂ ਚੀਜ਼ਾਂ ਰਿਕਵਰ ਬਾਡੀ ਦੇ ਵਿੱਚ ਹੋ ਜਾਂਦੀਆਂ ਨੇ, ਮਤਲਬ ਕੈਂਸਰ ਤੱਕ ਦਾ ਇਲਾਜ ਹੈ, ਕਹਿੰਦੇ ਤੁਸੀਂ ਟਿਊਮਰ ਵੀ ਕੱਢ ਕੇ ਦੁਬਾਰਾ ਆਪਣੀ ਬਾਡੀ ਨੂੰ ਸਹੀ ਕਰ ਸਕਦੇ ਹੈਗੇ ਹੋ। ਪਰ ਸੁਣਨ ਦੀ ਜਿਹੜੀ ਕਾਬਲੀਅਤ ਹੈ, ਜਿਹੜੇ ਪਰਦੇ ਜਿਨ੍ਹਾਂ ਨੂੰ ਤੁਸੀਂ ਏਅਰ ਡਰਮ ਅੰਗਰੇਜ਼ੀ ਚ ਕਹਿੰਦੇ, ਏਅਰ ਡਰਮਸ ਦੇ ਪਿੱਛੇ ਕੰਨ ਦੇ ਅੰਦਰ ਲਿਕੁਇਡ ਹੁੰਦਾ,
1: ਅੱਛਾ ਜੀ,
0: ਉਹਨੂੰ ਕਹਿੰਦੇ ਆ ਕੋਕਲੀਆ। ਆਡੀਟਰੀ ਨਰਵਸ, ਉਹ ਜਿਹੜੇ ਸੈਲਸ ਜਿਹੜੀਆਂ ਮਤਲਬ ਉਹ ਸੈਲ ਜਿਹੜੇ ਨੇ ਉਹ ਜਿਸ ਬਹਾ ਚ ਬਹਿੰਦੇ ਨੇ, ਜਿਹਨੂੰ ਨਿਊਰੋਨਸ ਕਹਿੰਦੇ, ਆਡੀਟਰੀ ਨਰਵਸ ਕਿਹਾ ਜਾਂਦਾ, ਉਹ ਜਿਹੜੀਆਂ ਨੇ ਉਹ ਆਡੀਟਰੀ ਨਰਵਸ ਤੁਹਾਡੇ ਦਿਮਾਗ ਤੱਕ ਜੁੜਦੀਆਂ ਨੇ ਪਿੱਛੋਂ ਐ ਸਬਕੌਂਸ਼ੀਅਸ ਹੁੰਦੇ ਨੇ ਜਿਹੜੇ ਬੇਹੋਸ਼ੀ ਚ ਲੋਕ ਪਏ ਹੁੰਦੇ ਨੇ, ਕਹਿੰਦੇ ਨੀ ਹੁੰਦੇ ਇਨਕੋ ਸੁਣਾਈ ਸਭ ਦੇ ਰਹਾ ਹੈ, आप कोशिश करते रहिए
1: इनको दुखा नहीं इनको दिखा रहे अच्छा
0: सुनाई चलते हो सुनते रहते होंगे ना
1: अच्छा
0: तब पर वो उनका दिमाग नहीं चल रहा होता सबकॉन्शियस अवस्था चुंदे ने
1: ओ जेड़ा की वे
0: कॉन्शियस अवस्था होती है जब तुम्हारा दिमाग भी चल रहा है जब तुम्हारा दिमाग चलता है तो तुम्हारे हाथ पैर चलते होंगे ने अखा चल दी हाथ कन्न चलते ने सबकॉन्शियस माइंड स्टेट दे विच तुम्हारा शरीर एक अवस्था च चला जाता है वह हरकत नहीं कर पाता क्योंकि दिमाग सिग्नल नहीं दे रहा पर दिमाग नू सिग्नल जरूर मिल रहे
1: इट्स
0: लाइक रिसीवर तुसी ता पढ़े हुए हो कम्युनिकेशन वाले बंदे हो ट्रांस की कहने हुंदे
1: ट्रांस रिसीवर
0: दिमाग सिर्फ एक पासे दा सिग्नल रिसीव कर रहा हुंदा
1: अच्छा
0: ओनू इंटरप्रेट करके ओदे ते एक्शन नहीं लै पा रहा हुंदा ते सुनने वाली गल जिहड़ी हैगी उत्थे वापस आईए तो ओदे च कहिंदे ने कि ओह जदो झिल्ली दे विच हौली हौली सुकन लग जांदा है लिक्विड ते ओह जिहड़े न्यूरॉन्स ने उन्नी बहा दे विच नहीं बहिंदे ते ऑडिटरी नर्व्स जिहड़ियां ने ओह ढिडिया जी पै जांदिया ने झुर्रिया नहीं पै जांदिया शरीर दे उत्ते
1: अच्छा
0: वो भी ढिलियां पै जांदिया ते फिर ओह दिमाग तक सिग्नल नहीं जांदा हैगा ते फिर जदो नहीं जांदा ते ओह रिकवर नहीं हो सकदा बाकी सारिया चीजा रिकवर हो जांदिया ने बट दिस इज द थिंग बाकी कह रहे ने कि अजकल इहदे ते थोड़ी चल रही है खोज
1: जी
0: बई किस तरीके दे नाल इहनू दोबारा रिकवर कर दिता जाए इट वुड टेक टाइम चंगा समा लगेगा
1: डॉक्टर साहब बाकी होर तुसी पेट दे बारे भी दस दो जे सारा कुछ दस
0: दो मेरा भी खराब है
1: एक गल समझ आ गई है जे कल आपां सोना चल जांदी है शक्ति ते वापस नहीं आंदी इस करके जिहड़े
0: देखिए फिल्म
1: डीजे
0: डूजे का काम करता हुंदा हेडफोन लगा के काम करता मुंडा अज सीरियल च आया सीगा बाद च फिल्मां च भी मैं देख के दस्सदा तुहानू
1: ठीक है
0: वो इन्ना ज्यादा ऑब्सेस हो जांदा अपने काम नू लैके डीजिंग नू लैके तुसी आरजेंगे हुण डॉक्टर भी कहते हैं डीजिंग ना कर म्यूजिक ना बना बट ओह पागलपन की हद तक चला जाता है सुनने की शक्ति खत्म हो जाती
1: है
0: राजीव खंडेलवाल
1: सही गल जो पार्टी डीजे चलदा ओदो इना हड़का तड़का हुण जिहड़ा बंदा राजीव आ सारा दिन ही अपना डीजिंग कर रहा पिया ओदा दे कल फटदे फटदे आ बई एदा क्योंकि इन्नी तकड़े सब बुफर इन्नी वड्डे स्पीकर हुंदे आ और ताईयों ते ही कहिंदे आ वी बच्चे जिहड़े छोटे बच्चे आ ना उहनां नूं उहनां दे लागे ना लैके जाओ क्योंकि हो सकदा उहनां दा जिहड़ा पड़दा है ओह थोड़ा जिहा नाजुक होवे ओह छेती खराब हो जांदा होवे ना अहीं हुण वड्डे होई जा रहे ते साडा पड़दा भी ते हैवी हो रहा है ना इस करके अहीं आवाज
0: नूं चाली पा रहे आ
1: अच्छा पड़दा है पड़दा आए पड़दे के पीछे हरजीत भाजी आ गए नहीं
0: पड़दा नहीं है नहीं मैनूं लभदा नहीं
1: अच्छा ते चलो ये अज ते गल वधिया लगी है भी आपां नूं मतलब न्यू आपां इनफॉर्मेटिव जिहड़ी न्यूज़ है किसी साडी भाई हुण जिन्ने भी छोटे बच्चे आ प्लीज ज्यादा जदों वॉल्यूम हुंदा है ते उदों ना जाओ ते जदों घर दी ज्यादा चीख के बोलदी उदों नहीं पड़दे फटदे
0: उदों तां फिर पिछली बार भी गल की चपेड़ा कंपीटीशन
1: नहीं मैं गल कर रहा जो आप जो सवेरे सवेरे मेरा
0: बड़िया रसीद हुई
1: और मेरे वड्डे भरा ने एकदम मेरे मार दी जिदा
0: यार
1: बड़ा करके सही गल हो जाता
0: दो दिन मतलब गर्म हो जाता
1: ਮੈਨੂੰ ਬਹੁਤ ਪਈ
0: ਲੱਗਦਾ ਕੰਨ ਚੋ ਪਾਣੀ ਆ, ਮਤਲਬ ਲਿਕੁਇਡ ਜਿਹਾ ਹੋ ਗਿਆ,
1: ਵੱਡਾ ਭਰਾ ਸੋਦਾ ਦਾ ਪਿਆ ਹੋਵੇ। ਨਹੀਂ ਵੀਰ ਜੀ, ਵੀਰ ਜੀ ਕੁਛ ਨੀ, ਮੈਂ ਤੈਨੂੰ ਕਹਿ ਰਿਹਾ
0: ਸਾਹ ਸਾਹ ਹੋਣ ਲੱਗ ਜਾਂਦੇ,
1: ਹੋਰ ਤਾਂ ਮੈਂ ਚੀਜ਼ ਭੁੱਲ ਗਿਆ ਵਾ। ਉਹ ਤਾਂ ਬਚਪਨ ਚ ਹੀ ਹੁੰਦਾ ਸੀ।
0: ਤੁਹਾਡੇ ਮਾਸਟਰ ਨੇ ਮਾਰੀ ਹੈ ਕਦੇ?
1: ਮਾਸਟਰ ਨੇ ਨਹੀਂ, ਮਾਸਟਰ ਮੈਂ ਉਹ ਹੁੰਦਾ ਸੀ, ਇੰਟੈਲੀਜੈਂਟ ਹੁੰਦਾ ਸੀ, ਤੇ ਮੈਨੂੰ ਮਾਸਟਰ ਕੋਲ ਉਹ ਪਈਆਂ ਵਾ ਸਟਿਕਸ ਜਿਹੜੀ ਹੁੰਦੀ ਹੈ ਨਾ, ਉਹ ਕੀ ਜਦੋਂ ਆਪਾਂ ਸਾਰੀ ਮਤਲਬ
0: ਕਲਾਸ ਦੇ ਪੈਂਦੀਆਂ ਹੁੰਦੀਆਂ
1: ਸੀ, ਗੜਬੜ ਕਰਦੀ ਹੈ ਨਾ,
0: ਉਹ ਤਾਂ ਪੈਂਦੀ ਜਾਂਦੀ।
1: ਇੱਕ ਤੇ ਉਦੋਂ ਪਈਆਂ ਸੀ, ਤੇ ਇੱਕ ਭਾਜੀ ਤੁਹਾਨੂੰ ਉਹ ਤੁਸੀਂ ਮਿਸ ਕੀਤੀ ਹੈ, ਪ੍ਰੇਅਰ ਜਦੋਂ ਆਪਾਂ ਨਾ ਉਦੋਂ
0: ਮਾਰਨਿੰਗ ਪ੍ਰੇਅਰ।
1: ਨਹੀਂ
0: ਮੈਂ ਜਦੋਂ ਮੇਰੇ ਜਿੰਨਾ ਕੁ ਮੇਰੇ ਯਾਦ ਹੈ ਉਹ ਇਹ ਹੈ ਕਿ ਸਰਕਾਰੀ ਸਕੂਲ ਵਾਲਾ,
1: ਹਾਂਜੀ
0: ਪ੍ਰਾਈਵੇਟ ਦਾ ਵੀ ਯਾਦ ਹੈ ਮੇਰੇ, ਪਰ ਜਿਹੜਾ ਸਰਕਾਰੀ ਸਕੂਲ ਚ ਵੀ ਤੇ ਪ੍ਰਾਈਵੇਟ ਚ ਵੀ ਮੈਨੂੰ ਮਿਸ ਮੈਂ ਕਰ ਨਹੀਂ ਸੀ ਸਕਦਾ ਹੁੰਦਾ।
1: ਅੱਛਾ।
0: ਉਹਦੀ ਵਜ੍ਹਾ ਇਹ ਸੀਗੀ ਕਿ ਜਦੋਂ ਤਾਂ ਅਸੀਂ ਪ੍ਰਾਈਵੇਟ ਸਕੂਲ ਚ ਹੁੰਦੇ ਸੀ ਉਦੋਂ ਉਹ ਇਤਨੀ ਸ਼ਕਤੀ ਹਮੇ ਦੇ ਨਾ ਦਾਤਾ, ਉਹ ਗਾਣ ਦੇ ਲਈ ਮੈਂ ਮੂਹਰੇ ਖੜਾ ਹੁੰਦਾ ਸੀ।
1: ਅੱਛਾ।
0: ਕਿਉਂਕਿ ਸਾਡੇ ਪ੍ਰਾਈਵੇਟ ਸਕੂਲ ਦੇ ਵਿੱਚ ਇੱਕ ਟ੍ਰੈਂਡ ਹੁੰਦਾ ਸੀਗਾ ਕਿ ਤਿੰਨ ਕੁੜੀਆਂ ਤੇ ਇੱਕ ਮੁੰਡਾ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ।
1: ਅੱਛਾ।
0: ਹਾਂ, ਮੈਂ ਇੱਕ ਮੁੰਡਾ ਮੈਂ ਹੀ ਹੁੰਦਾ ਸੀਗਾ ਜ਼ਿਆਦਾਤਰ।
1: ਤੁਸੀਂ ਆਪਣੇ ਪ੍ਰੇਅਰ ਤੇ
0: ਜਦੋਂ ਸਰਕਾਰੀ ਸਕੂਲ ਚ ਹੁੰਦਾ ਸੀ ਉਦੋਂ ਸਾਡੇ ਤਿੰਨ ਕੁੜੀਆਂ ਹੀ ਹੁੰਦੀਆਂ ਸੀਗੀਆਂ, ਪਰ ਜਿਹੜੇ ਜਿਹਨਾਂ ਦੀ ਵਰਦੀਆਂ ਕਿਉਂਕਿ ਮਾਸਟਰ ਦਾ ਮੁੰਡਾ ਹੁੰਦਾ ਸੀ ਤੇ ਉਹਨਾਂ ਨੂੰ ਮੂਹਰੇ ਖੜਾਉਣਾ ਹੁੰਦਾ ਸੀਗਾ। ਉਹਨਾਂ ਨੇ ਫਿਰ ਉਹਦੇ ਚ ਫਿਰ ਦੇਸ਼ ਬਾਬਰ ਮੋਹੇ।
1: ਸਾਡੇ ਸਾਡੇ ਤੇ ਕੀ ਹੁੰਦਾ ਸੀ ਉਦੋਂ ਨਾ, ਸਾਡੇ ਕੰਪਲਸਰੀ ਹੋ ਗਈ ਪੱਗ ਬੰਨਣਾ ਜਦੋਂ ਨੌਵੀਂ
0: ਦਸਵੀਂ,
1: ਪ੍ਰਾਈਵੇਟ ਸਕੂਲ ਚ ਵੀ ਮਤਲਬ ਜਿਹਨਾਂ ਨੇ ਮਤਲਬ ਨੌਵੀਂ ਦਸਵੀਂ ਚ ਆ ਗਏ ਹੈ ਨਾ, ਤੇ ਅੱਠਵੀਂ ਤੋਂ ਬਾਅਦ ਪੱਗ ਬੰਨਣੀ ਸਟਾਰਟ ਕਰ ਦੋ ਬਈ। ਅਸੀਂ ਕੀ ਕਰਦੇ ਹੁੰਦੇ ਅਸੀਂ
0: ਨਨਕਾਣਾ ਸਾਹਿਬ ਸਕੂਲ ਚ ਪੜੇ?
1: ਨਹੀਂ ਨਹੀਂ ਨਹੀਂ, ਸਾਡਾ ਹੈਗਾ ਖਾਲਸਾ ਕਾਲਜ ਪਬਲਿਕ ਸਕੂਲ, ਉੱਥੇ ਜ਼ਰੂਰੀ ਹੁੰਦੀ ਸੀ। ਠੀਕ ਹੈ। ਤੇ ਉਹ ਕੀ ਹੁੰਦਾ ਸੀ ਯਾਰ, ਸਾਨੂੰ ਟਾਈਮ ਉਦੋਂ ਬੜਾ ਲੱਗਦਾ ਹੁੰਦਾ ਸੀ ਵੀ ਯਾਰ ਕਿੱਦਾਂ ਕਿਹੜਾ ਕੋਈ ਬੰਨੇ ਕਿੱਦਾਂ, ਤੇ ਜਦੋਂ ਅਸੀਂ ਪਟਕਾ ਬੰਨ ਕੇ ਆਉਣਾ ਤੇ ਅਸੀਂ ਨਾ ਲੁਕ ਜਾਣਾ, ਤੇ ਸਾਡੇ ਡੀਪੀ ਸਰ ਨੇ ਨਾ ਉਹਨਾਂ ਨੇ ਆ ਜਾਣਾ ਫਿਰ ਡੰਡੇ ਦੇ ਡੰਡੇ ਡੰਡੇ ਦੇ ਡੰਡੇ। ਉਹ ਡੀਪੀ ਸਰ ਨੇ ਬਹੁਤ ਡੰਡੇ ਮਾਰੇ ਆ ਸਾਡੇ।
0: ਧੰਨਵਾਦ ਜੀ। ਤੇ ਆਪਾਂ ਮੈਂ ਤੁਹਾਨੂੰ ਜਾਣ ਤੋਂ ਪਹਿਲਾਂ ਇੱਕ ਹੋਰ ਇਨਫੋਰਮੇਸ਼ਨ ਦਿੰਦੇ ਜਾਂਦੇ ਹਾਂ, ਟਾਈਮ ਨੋਟ ਕਰ ਲਈਏ ਬਾ, ਹੋਰ ਤਿੰਨ ਚਾਰ ਮਿੰਟ ਕੀ ਨੇ ਹੈਗੇ ਆਪਣੇ ਕੋਲ ਕੁਇਕਲੀ ਜੀ ਤੁਹਾਨੂੰ।

0: ਗੱਲ ਤੋਂ ਯਾਦ ਆਇਆ, ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਕਿ ਇੰਡੀਆ ਤੇ ਆਸਟ੍ਰੇਲੀਆ ਦੋਹਾਂ ਦੇ ਵਿੱਚ ਇੱਕ ਟ੍ਰੈਂਡ ਪਿਛਲੇ ਕੁਛ ਸਾਲਾਂ ਚ ਦੇਖਣ ਨੂੰ ਮਿਲਿਆ ਹੈਗਾ। ਘੁੰਮਣ ਘੁਮਾਣ ਦੇ ਸ਼ੌਕੀਨ ਹੈਗੇ ਨੇ, ਆਸਟ੍ਰੇਲੀਆ ਚ ਰਹਿ ਰਹੇ ਹਾਂ ਤਾਂ ਵੀ ਆਪਾਂ ਇੰਡੀਅਨ ਹੈਗੇ, ਜਿਹੜੇ ਇੰਡੀਆ ਚ ਰਹਿ ਰਹੇ ਨੇ ਉਹ ਵੀ ਇੰਡੀਅਨ ਹੈਗੇ ਨੇ। ਤੇ ਜਦੋਂ ਹੀ ਛੁੱਟੀਆਂ ਦਾ ਮੌਕਾ ਲੱਗਦਾ ਹੈਗਾ, ਇੱਕ ਟਾਈਮ ਹੁੰਦਾ ਸੀਗਾ ਕਿ ਆਸਟ੍ਰੇਲੀਆ ਦੇ ਲੋਕੀ ਜਾਂਦੇ ਹੁੰਦੇ ਸੀਗੇ ਕਿ ਨਿਊਜ਼ੀਲੈਂਡ ਜਾਣਾ ਹੀ ਜਾਣਾ ਹਨਾ, ਫਿਰ ਫਿਜੀ ਵਾਲਾ ਟ੍ਰੈਂਡ ਪੈ ਗਿਆ, ਫਿਰ ਦੁਬਈ ਦਾ ਟ੍ਰੈਂਡ ਬੜਾ ਪੈ ਗਿਆ, ਅੱਜ ਕੱਲ੍ਹ ਨਾ ਹੱਥ ਜੋੜ ਕੇ ਕਹਿ ਰਹੇ ਹਾਂ ਨਾ ਜਾਇਓ, ਐਵੇਂ ਕਿਤੇ ਉੱਥੇ ਨਾ ਰਹਿ ਜਾਓ, ਤੇ ਫਿਰ ਥਾਈਲੈਂਡ ਵਾਲਾ ਟ੍ਰੈਂਡ ਪੈ ਗਿਆ, ਫਿਰ ਬਾਲੀ ਦਾ ਟ੍ਰੈਂਡ ਆ ਗਿਆ,
1: ਅੱਜ ਕੱਲ੍ਹ ਬਾਲੀ ਦਾ ਚੱਲਣ ਡਿਆ,
0: ਨਾ ਨਾ ਉਹ ਗਏ ਜ਼ਮਾਨੇ ਦੀ ਗੱਲ,
1: ਬਾਲੀ ਵੀ ਗਿਆ,
0: ਅੱਜ ਕੱਲ੍ਹ ਟ੍ਰੈਂਡ ਹੈਗਾ ਵੀਅਤਨਾਮ ਦਾ। ਸੋ ਵੀਅਤਨਾਮ ਹੁਣ ਹੌਟ ਸੈਲਿੰਗ ਮਾਰਕੀਟ ਹੈਗੀ ਆ ਆਸਟ੍ਰੇਲੀਆ ਦੇ ਲਿਹਾਜ਼ ਦੇ ਨਾਲ। ਕਹਿੰਦੇ ਨੇ ਕਿ ਕੋਵਿਡ ਤੋਂ ਬਾਅਦ ਆਫਟਰ ਕੋਵਿਡ ਤੇ ਹੁਣ 2025 ਤੱਕ ਆਸਟ੍ਰੇਲੀਆ ਲੋਕਾਂ ਨੇ ਜੇ ਸਭ ਤੋਂ ਜ਼ਿਆਦਾ ਕਿਸੇ ਏਸ਼ੀਅਨ ਦੇਸ਼ ਚ ਗਏ ਨੇ ਤਾਂ ਉਹ ਵੀਅਤਨਾਮ ਹੈ, ਸਪੈਸ਼ਲੀ ਉੱਥੇ ਦਾ ਜਿਹੜਾ ਹਨੋਈ ਹੈਗਾ ਜਾਂ ਜਿਹੜਾ ਹੋਚੀਮਿਨ ਜਿਹੜੀ ਉੱਥੇ ਦੀ ਸਿਟੀ ਹੈਗੀ ਆ ਨਾ, ਵੱਡੀਆਂ ਵੱਡੀਆਂ ਸਿਟੀ ਨੇ ਹਨੋਈ, ਹੋਚੀਮਿਨ, ਦਾ ਨੋਂਗ, ਇਹ ਸ਼ਹਿਰਾਂ ਦੇ ਵਿੱਚ ਜਾਣ ਲੱਗੇ ਨੇ। ਵਜ੍ਹਾ ਮੋਟੀ ਮੋਟੀ ਇਹ ਹੈ ਕਿ ਇੱਕ ਤਾਂ ਦੁਬਈ, ਥਾਈਲੈਂਡ ਇਹਨਾਂ ਦੇ ਕੰਪੈਰੀਟਿਵਲੀ ਖਰਚਾ ਘੱਟ ਹੈ, ਵੀਅਤਨਾਮ ਸਸਤਾ ਬਹੁਤ ਹੈ ਭਾਜੀ ਘੁੰਮਣ ਘੁਮਾਣ ਦੇ ਮਾਮਲੇ ਦੇ ਵਿੱਚ। ਤੇ ਵੀਅਤਨਾਮ ਨੇ ਪਿਛਲੇ ਪੰਜਾਂ ਦਸਾਂ ਸਾਲਾਂ ਦੇ ਵਿੱਚ ਟੂਰਿਜ਼ਮ ਨੂੰ ਬਹੁਤ ਜ਼ਿਆਦਾ ਉਹਦੇ 'ਚ ਇਨਵੈਸਟ ਕੀਤਾ ਕਿ ਲੋਕ ਵੱਧ ਤੋਂ ਵੱਧ ਬਾਹਰੋਂ ਆਉਣ ਅਤੇ ਇੱਥੇ ਆ ਕੇ ਘੁੰਮਣ, ਅਤੇ ਉਹਨਾਂ ਨੇ ਆਪਣੇ ਲੋਕਾਂ ਨੂੰ ਸਿਖਾਇਆ ਹੈਗਾ ਕਲਚਰ ਉੱਥੇ ਇੱਕ ਬਹੁਤ ਜ਼ਿਆਦਾ ਡੈਵਲਪ ਕੀਤਾ ਗਿਆ। ਮਤਲਬ ਤੁਸੀਂ ਭੁੱਲ ਜਾਓ ਕਿ ਪੈਰਿਸ ਜਾਂ ਜਾਣਾ ਜਾਂ ਦੁਬਈ ਜਾਣਾ ਜਾਂ ਟੋਕੀਓ ਜਾਣਾ, ਇੱਕ ਵਾਰ ਵੀਅਤਨਾਮ ਜਾ ਕੇ ਆਓ, ਨਜ਼ਾਰੇ ਆਉਣਗੇ। ਕਹਿੰਦੇ ਸਸਤਾ ਵੀ ਹੈਗਾ ਤੇ ਆਪਾਂ ਨੂੰ ਤਾਂ ਵੈਸੇ ਵੀ ਵੀਜ਼ੇ ਵੂਜ਼ੇ ਦੀ ਇੱਥੇ ਲੋੜ ਵੀ ਨਹੀਂ ਹੈਗੀ।
1: ਅੱਛਾ, ਕੋਈ ਆਪਾਂ ਇੱਦਾਂ ਹੀ ਜਾ ਸਕਦੇ?
0: ਨਹੀਂ ਭਾਜੀ, ਆਪਾਂ ਤਾਂ ਕਿਤੇ ਵੀ ਜਾ ਸਕਦੇ, ਪਰ ਜਿਹੜੇ ਇੰਡੀਅਨਸ ਵੀ ਨੇ ਉਹ ਵੀ ਕਿਤੇ ਵੀ ਜਾ ਸਕਦੇ। ਜੇ ਤੁਸੀਂ ਇੰਡੀਅਨ ਪਾਸਪੋਰਟ ਤੇ ਵੀ ਹੈਗੇ ਹੋ, ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਮੈਂ ਦੱਸ ਦਵਾਂ ਕਿ ਇੰਡੀਅਨ ਪਾਸਪੋਰਟ ਵਾਲੇ ਵੀ ਜਦ ਮਰਜ਼ੀ ਮਲਟੀਪਲ ਐਂਟਰੀ ਵੀਜ਼ਾ ਲੈ ਕੇ ਇੱਥੇ 7-10 ਦਿਨਾਂ ਦਾ ਜਾ ਸਕਦੇ ਹੈਗੇ ਨੇ। ਔਰ ਬੜਾ ਸਸਤਾ ਜਿਹੜਾ ਵੀਅਤਨਾਮ ਦੀ ਸਰਕਾਰ ਜਿਹੜੀ ਆ, ਉਹਨਾਂ ਨੇ ਹੋਟਲ ਬੜੇ ਸਸਤੇ ਨੇ, ਲੋਕਲ ਟਰਾਂਸਪੋਰਟੇਸ਼ਨ ਬਹੁਤ ਸਸਤੀ ਹੈਗੀ ਹੈ, ਫਲਾਈਟਸ ਬਹੁਤ ਹੈਗੀਆਂ ਨੇ ਹਨਾ, ਸਿਡਨੀ ਤੋਂ, ਮੈਲਬਰਨ ਤੋਂ ਬੜੀਆਂ ਜ਼ਿਆਦਾ ਹੈਗੀਆਂ ਨੇ, ਅਤੇ ਜਿਹੜਾ ਟੂਰਿਜ਼ਮ ਹੈ ਉੱਥੇ ਮਤਲਬ ਨਜ਼ਾਰੇ ਹੀ ਨਜ਼ਾਰੇ ਨੇ। ਮੁੱਕਦੀ ਗੱਲ ਇਹ ਹੈਗੀ ਹੈ ਤੇ ਸਾਨੂੰ ਵੀ ਹੁਣ ਤੁਸੀਂ ਦਿਓ ਇਜਾਜ਼ਤ, ਅੱਜ ਦੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ, ਜਾਣਕਾਰੀਆਂ ਸੀਗੀਆਂ, ਖਬਰਾਂ ਸੀਗੀਆਂ ਭਾਜੀ, ਠੀਕ ਲੱਗਿਆ?
1: ਅੱਜ ਤਾਂ ਗੌਤਮ ਭਾਜੀ ਡਾਕਟਰ ਵੀ ਬਣ ਗਏ ਤੇ ਟੂਰ ਟਰੈਵਲ ਏਜੰਟ ਵੀ ਬਣ ਗਏ ਨੇ, ਤੇ ਹੁਣ ਅਗਲੀ ਵਾਰੀ ਪਤਾ ਨਹੀਂ ਕੀ ਬਣਦੇ ਆ, ਮਲਟੀ ਰਿਲੇਟਡ ਬੰਦਾ। ਹਾਂ ਹਾਂ, ਚਲੋ ਜੀ ਭਾਜੀ, ਓਕੇ ਜੀ,
0: ਧੰਨਵਾਦ।
1: ਕਿਹੜਾ ਲਾਤਾ?

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
5: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
6: ਇਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
5: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।

0: किचन का स्टाइल डल लगदा, बाथरूम वैनिटी सिंपल जिया, हुन टेंशन खत्म करो, आ गया जी जे स्टोन मेसन, फाड़े करनो बनाए एकदम क्लासी, असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलती है ड्यूरेबिलिटी नाल, हुन ना सिर्फ कर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।
1: रेडियो हाँ जी 1674 समा हो चुका लाफ्टर थैरेपी दा, कल दे गुस्से गिले परेशानियां जो भी मन दे उत्ते बोझ सारा कुछ एक पासे रख के हसण दा हसाउण दा चुटकले सुनाउण दा समा हो चुका, बुझारतां बातां पाउण दा समा हो चुका ते बच्चियां दे नाल आपां लाफ्टर थैरेपी दी करदे हां शुरुआत। मैं वादा करदा कि जरूर जरूर जरूर हसूँ ते तुसीं वी जरूर हसिओ, क्योंकि ये समा साडा हसण दे लई आउण वाला ਪੌਣਾ ਕੁ ਘੰਟਾ ਆਪਾਂ ਹੱਸਣਾ ਅਤੇ ਰਲ ਮਿਲ ਕੇ ਹੱਸਣਾ, ਬੱਚਿਆਂ ਦੇ ਨਾਲ ਹੱਸਣਾ ਅਤੇ ਫਿਰ ਵੇਖਿਓ ਤੁਹਾਡਾ ਬਾਕੀ ਦਾ ਦਿਨ ਆਪਣੇ ਆਪ ਹੀ ਹੱਸਦੇ ਖੇਡਦੇ ਲੰਘ ਜਾਣਾ। ਆਓ ਫਿਰ ਸਵੇਰੇ ਸਵੇਰੇ ਦੇ ਸਮੇਂ ਆਪਾਂ ਥੋੜ੍ਹਾ ਜਿਹਾ ਹੱਸਣ ਦੀ ਆਦਤ ਪਾਈਏ ਅਤੇ ਇਸੇ ਆਦਤ ਦੇ ਲਈ ਸ਼ੁਕਰਾਨਾ ਕਰੀਏ ਆਪਾਂ ਬੱਚਿਆਂ ਦਾ, ਜਿਹੜੇ ਸਵੇਰੇ ਸਵੇਰੇ ਦੇ ਸਮੇਂ ਸਾਨੂੰ ਇਹ ਹੱਸੇ ਦੇ ਜਾਂਦੇ ਨੇ। ਅਤੇ ਆਓ ਫਿਰ ਆਪਾਂ ਹੱਸਦੇ ਹਾਂ ਅਤੇ ਲਾਫਟਰ ਥੈਰੇਪੀ ਦੀ ਕਰਦੇ ਹਾਂ ਸ਼ੁਰੂਆਤ। ਸੋ ਸਭ ਤੋਂ ਪਹਿਲਾਂ ਸਾਡੇ ਨਾਲ ਅੱਜ ਹੋਊਗਾ ਅਰਨਵ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ?
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਅਰਨਵ, ਕੀ ਹਾਲ ਹੈ?
2: ਵਧੀਆ, ਤੁਹਾਡਾ ਕੀ ਹਾਲ
1: ਹੈ? ਮੇਰਾ ਵੀ ਠੀਕ ਹੈ ਪੁੱਤਰ ਜੀ, ਥੈਂਕ ਯੂ। ਹੋ ਗਏ ਤਿਆਰ?
2: ਹਾਂਜੀ।
1: ਓਕੇ,
2: ਅੱਜ ਦੂਜੇ ਅੰਕਲ ਨਹੀਂ ਆਏ?
1: ਨਹੀਂ, ਦੂਜੇ ਅੰਕਲ ਨਹੀਂ ਆਏ ਯਾਰ ਹਲੇ।
2: ਉਹਨਾਂ ਨੂੰ ਡਿਸਕਾਊਂਟ ਨਹੀਂ ਦੇਣਾ ਆਪਾਂ।
1: ਅੱਛਾ, ਡਿਸਕਾਊਂਟ ਨਹੀਂ ਦੇਣਾ, ਓਕੇ ਚਲੋ, ਫਾਈਨ ਤੋਂ ਤੁਸੀਂ ਪਰਹੇਜ ਕਰ ਲਿਆ, ਡਿਸਕਾਊਂਟ ਦੀ ਤਾਂ ਕੋਈ ਗੱਲ ਨਹੀਂ, ਪੂਰਾ ਪੂਰਾ ਫਾਈਨ ਹੋਊਗਾ ਫਿਰ।
2: ਹਾਂਜੀ
1: ਚਲੋ ਠੀਕ ਆ, ਫਿਰ ਰੱਖੋ ਤੁਸੀਂ ਬਣਾ ਕੇ ਫਾਈਨ ਫਿਰ ਵੱਡਾ ਜਿਹਾ। ਹੋਰ ਸੁਣਾਓ, ਕੀ ਲੈ ਕੇ ਆਏ ਅੱਜ?
2: ਅੱਜ ਲੈ ਕੇ ਆਇਆ ਇੱਕ ਬਜਾਰਤ।
1: ਹਾਂਜੀ,
2: ਉਹ ਕਿਹੜੀ ਚੀਜ਼ ਹੈ ਜਿਹਨੂੰ ਆਪਾਂ ਕੰਨ ਨਾਲ ਫੜ ਸਕਦੇ ਪਰ ਹੱਥ ਨਾਲ ਨਹੀਂ?
1: ਅੱਛਾ, ਕੰਨ ਨਾਲ ਫੜ ਸਕਦੇ ਹਾਂ ਤੇ ਹੱਥ ਨਾਲ ਨਹੀਂ ਫੜ ਸਕਦੇ। ਓਕੇ,
2: ਹੱਥ ਨਾਲ ਨਹੀਂ।
1: ਅੱਛਾ, ਹੱਥ ਨਾਲ ਨਹੀਂ ਫੜ ਸਕਦੇ ਤੇ ਕੰਨ ਨਾਲ ਫੜ ਸਕਦੇ ਹਾਂ। ਓਕੇ, ਇਹ ਤੇ ਯਾਰ ਬੜੀ ਔਖੀ ਆ।
2: ਸੌਖੀ ਆ
1: ਹੈ?
2: ਸੌਖੀ ਆ।
1: ਅੱਛਾ, ਕੰਨ ਨਾਲ ਕਿਹੜੀ ਫੜ ਸਕਦੇ ਹਾਂ? ਮੈਲ
2: ਨਹੀਂ।
1: ਹਾਂ, ਗੱਲਾਂ
2: ਨਹੀਂ।
1: ਹਾਂ, ਆਵਾਜ਼
2: ਨਹੀਂ।
1: ਅੱਛਾ, ਹੋਰ ਕੀ ਆ ਫਿਰ?
2: ਸੌਖੀ
1: ਆ। ਗੁਰਜੀਤ ਆਂਟੀ ਕਹਿੰਦੇ ਆ ਸਾਊਂਡ
2: ਨਹੀਂ।
1: ਅੱਛਾ ਚਲ, ਹਾਰ ਗਏ ਫਿਰ ਯਾਰ।
2: ਆਨਸਰ ਹੈਗਾ ਐਨਕ।
1: ਓਕੇ ਓਕੇ ਓਕੇ, ਪਰ ਹੱਥ ਨਾਲ ਵੀ ਤੇ ਫੜ ਹੀ ਸਕਦੇ ਆ ਐਨਕ, ਆਪਾਂ ਹੱਥ ਨਾਲ ਫੜ ਕੇ ਲਾਉਨੇ
2: ਆ। ਨਹੀਂ, ਐਨਕ ਜਿੱਦਾਂ ਵੀ ਐਨਕ ਅੱਖਾਂ ਤੇ ਹੱਥ ਹੱਥ ਨਾਲ ਫੜ ਕੇ ਅੱਖਾਂ ਤੇ ਥੋੜੀ ਨਾਲ ਲਾ ਕੇ ਰੱਖਣੀ ਪਰ
1: ਓਕੇ ਓਕੇ ਓਕੇ ਓਕੇ ਚਲੋ, ਇਹ ਤੇ ਗੁੱਡ ਹੋ ਗਿਆ। ਬਾਕੀ ਜ਼ਿਆਦਾ ਜਣੇ ਆਵਾਜ਼ ਹੀ ਕਹਿਣ ਡੇ ਸੀ ਵੈ, ਤੇਗ ਸਤਿ ਸ਼੍ਰੀ ਅਕਾਲ। ਤੇਗ, ਉਸ ਤੋਂ ਬਾਅਦ ਮੰਨਤ ਫਤਿਹ, ਤੁਸੀਂ ਰੈਡੀ ਰਹੋ। ਤੇਗ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੇਗ, ਕੀ ਹਾਲ ਆ ਤੁਹਾਡਾ?
3: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਆ?
1: ਮੇਰਾ ਵੀ ਠੀਕ ਆ, ਕੀ ਕਰਦੇ ਸੀ?
3: ਮੈਂ ਬੈਠੀ ਆ ਤੇ ਅੰਬਰ ਹਜੇ ਬ੍ਰੈਕਫਾਸਟ ਨੇ ਫਿਨਿਸ਼ ਕੀਤਾ ਸੀ ਤੇ ਫਿਰ ਮੰਮਾ ਨੇ ਹਜੇ ਤਾਂ ਅੰਬਰ ਨੂੰ ਗਾਲਾਂ ਪਾਏ ਸੀ।
1: ਓ, ਜ਼ਿਆਦਾ ਟਾਈਮ ਲਾ ਦਿੰਦੀ ਆ
3: ਤੇ ਅਲਾਹੀ ਯਾ ਬਲੂਨ ਚੱਕੀ ਫੇਰਦੀ ਆ ਮੂੰਹ ਚ ਪਾਉਂਦੀ।
1: ਓ, ਸਵੇਰੇ ਸਵੇਰੇ?
3: ਹਾਂਜੀ।
1: ਓ ਓ, ਉਹ ਖੇਡਦੀ ਹੋਣੀ ਨਾ, ਜਦੋਂ ਆਪਾਂ ਬਲੂਨ ਮੂੰਹ ਚ ਪਾਉਨੇ ਆ ਤੇ ਉਹ ਚੀਂ ਚੀਂ ਦੀ ਆਵਾਜ਼ ਆਉਂਦੀ ਆ ਤੇ ਫਿਰ ਉਹਨੂੰ ਵਧੀਆ ਲੱਗਦਾ ਹੋਣਾ।
3: ਹਾਂਜੀ, ਤੇ ਨਾਲੇ ਉਹ ਬੋਲਦੀ ਵੀ ਹੈਗੀ ਆ ਨਾਲੇ।
1: ਆਹ, ਉਹਨੂੰ ਲੱਗਦਾ ਵਾ ਵੀ ਬਲੂਨ ਮੇਰੇ ਨਾਲ ਗੱਲਾਂ ਕਰਦਾ ਵਾ।
3: ਹਾਂਜੀ।
1: ਇਹ ਤੇ
3: ਬੜੀ ਨਾਲੇ ਸੁੱਖ ਤੇ ਨਾਲੇ ਸੁੱਖ ਪਾਉਂਦੀ ਆ
1: ਕੀ ਪਾਉਂਦੀ ਆ
3: ਸੁੱਖ
1: ਹੈ ਥੁੱਕ ਪਾਉਂਦੀ ਆ ਓਹੋ
3: ਹਾਂਜੀ ਲੂਣ ਤੇ
1: ਥੁੱਕ ਤੇ ਸਾਰੀਆਂ ਚੀਜ਼ਾਂ ਤੇ ਪਾਉਂਦੇ ਆ ਨਿੱਕੇ ਨਿੱਕੇ ਹਨਾ
3: ਹਾਂਜੀ
1: ਓ ਤੇ ਚੀ ਚੀ ਚੀ ਚੀ ਕਰਾਉਂਦੀ ਆ
3: ਹਾਂਜੀ ਤੇ ਸਵੇਰੇ ਸਵੇਰੇ ਅਲਾਹੀ ਮੇਰੇ ਗੋਡੀ ਦੇ ਵਿੱਚ ਬੈਠ ਕੇ ਮੈਨੂੰ ਜੁੱਪੀ ਪਾਈ ਸੀ
1: ਓ ਓ ਓ ਉਹ ਤਾਂ ਫਿਰ ਸਵੇਰੇ ਸਵੇਰੇ ਭੈਣ ਦੇ ਨਾਲ ਪਿਆਰ ਕਰਦੀ ਆ ਨਾ
3: ਹੈਲੋ
1: ਹੈਲੋ ਹਾਂਜੀ ਆਵਾਜ਼ ਨਹੀਂ ਆਉਂਦੀ
3: ਨਹੀਂ ਇੱਕ ਮਿੰਟ ਲਈ ਆਵਾਜ਼ ਖਤਮ ਹੋ ਗਈ ਸੀ
1: ਅੱਛਾ ਆਵਾਜ਼ ਖਤਮ ਹੋ ਗਈ ਸੀ ਓਹੋ ਇਹ ਆਵਾਜ਼ ਕਿਉਂ ਖਤਮ ਹੋ ਗਈ ਸੀ ਚਲੋ ਕੋਈ ਨਹੀਂ ਹੁਣ ਆਪਾਂ ਆਵਾਜ਼ ਨਹੀਂ ਖਤਮ ਹੋਣ ਦੇਣੀ ਤੇ ਕੀ ਸੁਣਾਓਗੇ ਤੁਸੀਂ
3: ਅੱਜ ਮੈਂ ਸੁਣਾਉਂਗੀ ਇੱਕ ਵਿਚਾਰੇ ਤੇ
1: ਓਕੇ
3: ਬਾਹਰੋਂ ਸਖਤ ਅੰਦਰੋਂ ਪਾਣੀ
1: ਬਾਹਰੋਂ ਸਖਤ ਤੇ ਅੰਦਰੋਂ ਪਾਣੀ
3: ਹਾਂਜੀ
1: ਬਾਹਰੋਂ ਸਖਤ ਤੇ ਅੰਦਰੋਂ ਪਾਣੀ ਤੇ ਨਾਲੇ ਪੀਣੀ ਤੇ ਨਾਲੇ ਖਾਣੀ ਨਾਲੇ ਪੀਣੀ ਤੇ ਨਾਲੇ ਖਾਣੀ
3: ਨਹੀਂ
1: ਉਹਨੂੰ ਪੀ ਵੀ ਲਈਦਾ ਤੇ ਖਾ ਵੀ ਲਈਦਾ ਭਲਾ
3: ਹਾਂਜੀ
1: ਹਾਂ ਫਿਰ ਤੇ ਮੈਨੂੰ ਪਤਾ ਲੱਗ ਗਿਆ ਇਹ ਹੈਗਾ ਵਾ ਕੋਕੋਨਟ
3: ਹਾਂਜੀ
1: ਇਹ ਚਲੋ ਇੱਕ ਤੇ ਮੈਨੂੰ ਆ ਗਿਆ ਥੈਂਕ ਯੂ ਤੁਸੀਂ ਬੜਾ ਸੌਖਾ ਜਿਹਾ ਲਿਆਂਦਾ ਤੇ ਇਹ ਮੈਨੂੰ ਆ ਗਿਆ ਨਾ
3: ਇੱਕ ਬੋਡੀ ਫੈਕਟ
1: ਹਾਂਜੀ ਹਾਂਜੀ ਬੋਡੀ ਫੈਕਟ
3: ਜਿਹੜੇ ਆਪਣੇ
1: ਓਏ ਓਏ ਇਲਾਹੀ ਕਹਿੰਦੀ ਮੈਂ ਦੱਸੂਗੀ ਬੋਡੀ ਫੈਕਟ
3: ਤੇ ਜਿਹੜੇ ਆਪਾਂ ਨੇ ਆਪਣੇ ਕੰਨ ਹੁੰਦੇ ਨੇ ਉਹ ਫਨੀ ਸ਼ੇਪ ਦੇ ਸ਼ੇਪ ਹੁੰਦੇ ਨੇ ਤੇ ਫਿਰ ਆਪਾਂ ਸਾਰੇ ਪਾਸੋਂ ਤੋਂ ਸੁਣ ਸਕਦੇ ਆ
1: ਓਕੇ ਕੰਨ ਤੁਹਾਨੂੰ ਫਨੀ ਸ਼ੇਪ ਲੱਗਦੇ ਆ
3: ਹਾਂਜੀ ਜਦੋਂ ਜਿਹੜੇ ਆਪਣੇ ਕੰਨ ਨੇ ਜਦੋਂ ਬੜੇ ਸਾਰੇ ਜਦੋਂ ਤੁਸੀਂ ਫੀਲ ਕਰਦੇ ਹੋ ਉਹਦੇ ਸਾਰੇ ਕਿਤੇ ਵੋਂਕੀ ਹੁੰਦੇ ਨੇ
1: ਸਹੀ ਗੱਲ ਆ ਹਨਾ ਅਲੱਗ ਅਲੱਗ ਤਰ੍ਹਾਂ ਦੀ ਸਿੱਧੇ ਸਿੱਧੇ ਜੇ ਵੀ ਹੋ ਸਕਦੇ ਆ ਨਾ ਤੇ ਕਿੱਦਾਂ ਕਿੱਦਾਂ ਦੀ ਸ਼ੇਪ ਹੁੰਦੀ ਹੈ ਨਾ
3: ਹਾਂਜੀ ਤੇ ਐਵੇਂ ਸੁਣ ਸਕਦਾ ਜੇ ਕੰਨ ਨਹੀਂ ਹੋਣਗੇ ਇੱਧਰ ਦੀ ਸ਼ੇਪ ਤੇ ਫਿਰ ਆਪਾਂ ਸੁਣ ਨਹੀਂ ਸਕਦੇ ਸਾਰੇ ਪਾਸੇ
1: ਫਿਰ ਤੇ ਸਿੱਧੀ ਆਵਾਜ਼ ਸਾਡੇ ਕੰਨ 'ਚ ਪੈ ਜੂਗੀ ਹਨਾ
3: ਹਾਂਜੀ
1: ਤੇ ਹਵਾ ਵੀ ਪੈ ਜੂਗੀ ਤੇ ਮੱਖੀ ਵੀ ਸਿੱਧੀ ਭੱਜ ਕੇ ਵੜ ਜਾ ਕਰਨੀ ਫਿਰ ਤੇ ਜਦੋਂ ਆਪਾਂ ਸੋਇਆ ਕਰਨਾ ਸੀ ਨਾ ਤੇ ਸਰਾਣੇ ਦੇ ਉੱਤੇ ਸਿੱਧਾ ਸਾਡਾ ਕੰਨ ਬੰਦ ਹੀ ਹੋ ਜਾ ਕਰਨਾ ਸੀ ਇਹ ਤੇ ਗੱਲ ਸਹੀ ਤੁਹਾਡੀ ਜਦੋਂ ਅਸੀਂ ਪੱਗ ਬੰਨਣੀ ਨਾ ਤੇ ਫਿਰ ਤੇ ਕੰਨ ਦੇ ਨਾਲ ਹੀ ਲੱਗ ਜਾਣੀ ਸੀ ਸਾਰਾ ਕੱਪੜਾ ਤੇ ਭਾਵੇਂ ਸੁਣਦਾ ਹੀ ਨਾ ਇਹ ਤੇ ਗੁੱਡ ਕੰਨ ਬਣਾਇਆ ਫਿਰ ਹੈ ਨਾ ਗੁੱਡ ਡਿਜ਼ਾਇਨਿੰਗ ਵੈਲ ਡਨ ਰੱਬ ਥੈਂਕ ਯੂ ਦੇ
3: ਬੜੀ ਬੜੀ ਰੱਬ ਨਾਲ ਬਣਿਆ ਹੁੰਦਾ ਬੜੀ ਐਵੋਲੂਸ਼ਨ ਵਾਂਗ ਤੋਂ ਬਣਿਆ ਹੁੰਦਾ
1: ਓ ਵੈਲ ਡਨ ਤੁਹਾਨੂੰ ਤੇ ਬਹੁਤ ਨੌਲੇਜ ਆ ਵੀ
3: ਹਾਂਜੀ
1: ਵਾਹ ਥੈਂਕ ਯੂ ਤੇ ਤੁਸੀਂ ਤੇ ਕਾਫੀ ਪੜ੍ਹਦੇ ਹੋ ਮੈਨੂੰ ਲੱਗਦਾ
3: ਹਾਂਜੀ
1: ਵੈਰੀ ਨਾਈਸ
3: ਮਮਾ ਤੇ ਮਮਾ ਬਹੁਤ ਦੱਸਦੇ ਹੁੰਦੇ ਆ ਤੇ ਇਨਕੁਆਇਰੀ ਲਈ ਮੇਰੇ ਟੀਚਰ ਦੱਸਦੇ ਹੁੰਦੇ ਆ ਫੈਕਟਸ ਬੋਡੀ ਦੇ ਵਿੱਚ ਤੇ ਫਿਰ ਕਈ ਫੈਕਟਸ ਮੈਂ ਬੁੱਕ ਤੋਂ ਪੜ੍ਹਦੀ ਹੁੰਦੀ ਆ
1: ਵੈਰੀ ਨਾਈਸ ਤੁਸੀਂ ਜਦੋਂ ਥੋੜਾ ਥੋੜਾ ਪੜ੍ਹੀ ਜਾਓਗੇ ਤੇ ਫਿਰ ਤੁਹਾਡੀ ਨੌਲੇਜ ਹੋਰ ਵਧੀ ਜਾਊਗੀ
3: ਹਾਂਜੀ
1: ਤੇ ਨਾਲੇ ਫਿਰ ਤੁਸੀਂ ਸਾਡੀ ਵੀ ਨੌਲੇਜ ਵਧਾਈ ਜਾਓਗੇ ਦੱਸ ਦੱਸ ਕੇ ਹਨਾ
3: ਹਾਂਜੀ
1: ਥੈਂਕ ਯੂ ਤੇ ਅੱਜ ਤੇ ਅੰਬਰ ਵੀ ਹੋਣੀ ਆ
3: ਹਾਂਜੀ
1: ਹਾਂਜੀ ਲਿਆਓ ਕਰਾਓ ਗੱਲ ਫਿਰ ਹੈਲੋ ਸਤਿ ਸ੍ਰੀ ਅਕਾਲ ਅੰਬਰ ਕੀ ਹਾਲ ਆ ਵਧੀਆ ਤੁਸੀਂ ਰੋਟੀ ਖਾ ਲਈ ਸੀਰੀਅਲ ਖਾ ਲਈ ਓਕੇ ਤਿਆਰ ਹੋ ਗਏ
3: ਹਾਂਜੀ
1: ਤਿਆਰ ਵੀ ਹੋ ਗਏ ਤੇ ਸੀਰੀਅਲ ਵੀ ਖਾ ਲਏ ਤੇ ਅੱਜ ਲੇਟ ਉੱਠੇ ਸੀ ਤੁਸੀਂ ਭਲਾ ਕਿਉਂ ਜੀ ਨਹੀਂ ਕਰਦਾ ਉੱਠਣ ਨੂੰ
3: ਮਾਂ ਆਵਾਜ਼ ਲੱਗੀ ਸੀ ਫਿਰ ਮੈਂ ਉੱਠੀ
1: ਓ ਸਵੇਰੇ ਸਵੇਰੇ ਉੱਠਣ ਨੂੰ ਜੀ ਨਹੀਂ ਕਰਦਾ ਹੈ ਨਾ, ਠੰਡ ਬੜੀ ਲੱਗਦੀ ਆ। ਫਿਰ ਤੁਹਾਨੂੰ ਇਲਾਹੀ ਨੇ ਠਾਇਆ?
3: ਨਹੀਂ, ਮੈਂ ਪਿੰਕ ਪੇਜਨ ਦਸੋਈ ਆ।
1: ਅੱਛਾ, ਆਪੇ ਉੱਠ ਗਏ? ਓ, ਮੈਨੂੰ ਪਤਾ ਲੱਗਾ ਸੀ ਵੀ ਇਲਾਹੀ ਉੱਠ ਕੇ ਗਈ ਸੀ ਵੀ ਉੱਠੋ ਉੱਠੋ ਅੱਜ ਜਾਣਾ ਵਾ ਭੈਣ ਜੀ। ਉਹਨੇ
3: ਮੰਮੀ ਕਹਿੰਦੀ ਆ।
1: ਅੱਛਾ, ਮੰਮੀ ਨੇ? ਓਕੇ, ਪਰ ਮੈਨੂੰ ਪਤਾ ਨਹੀਂ ਕਿਉਂ ਲੱਗਾ ਵੀ ਇਲਾਹੀ ਲੈ ਕੇ ਗਈ ਤੁਹਾਡੇ ਕਮਰੇ 'ਚ ਬਲੂਨ, ਅਤੇ ਉਹਨੇ ਚੀਂਚੀ ਚੀਂਚੀ ਬਲੂਨ ਦੇ ਉੱਤੇ ਕੀਤਾ ਅਤੇ ਫਿਰ ਤੁਹਾਨੂੰ ਜਾਗ ਆ ਗਈ।
3: ਨਹੀਂ?
1: ਓ ਓਕੇ, ਤੇ ਅੱਜ ਫਿਰ ਕੀ ਸੁਣਾਓਗੇ ਸਾਨੂੰ?
3: ਪਜਾਮੇ।
1: ਓਕੇ, ਕਿਹੜੀ?
3: ਨਾ ਨਾ ਨਾ ਕਾਕ ਸਵੇਵੇ ਜਗਾਵੇ।
1: ਇੱਕ ਵਾਰੀ ਫੇਰ। ਨਾ ਅਲਾਰਮ ਤੇ ਨਾ ਕਲੋਕ ਤੇ ਫਿਰ ਵੀ ਸਵੇਰੇ ਜਗਾਵੇ। ਓ, ਇਹ ਤੇ ਮੈਨੂੰ ਪਾਉਂਦਾ ਵਾ। ਕੁੱਕਰ! ਹੋ ਹੋ ਹੋ, ਇਹ ਤੇ ਤੁਸੀਂ ਆਪੇ ਹੀ ਦੱਸਤਾ ਹੈ ਅੰਬਰ, ਹਾਲੇ ਤਾਂ ਮੈਂ ਬੁੱਝਣਾ ਸੀ। ਮੈਨੂੰ ਤਾਂ ਲੱਗਾ ਸੀ ਵੀ ਇਹਦਾ ਆਂਸਰ ਇਲਾਹੀ ਆ, ਉਹ ਸਵੇਰੇ ਸਵੇਰੇ ਸਾਰਿਆਂ ਨੂੰ ਉਠਾ ਦਿੰਦੀ ਉੱਠ ਕੇ, ਅਰਲੀ ਅਰਲੀ ਮੋਰਨਿੰਗ ਜਦੋਂ ਉਹਨੂੰ ਭੁੱਖ ਲੱਗਦੀ ਆ ਕੁਐਂ ਕੁਐਂ ਕਰਕੇ। ਅੱਛਾ, ਕੁੱਕਰ ਹੈਗਾ। ਓਕੇ ਓਕੇ, ਚਲੋ ਥੈਂਕ ਯੂ ਪੁੱਤਰ, ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ, ਤੁਸੀਂ ਬਹੁਤ ਇੰਜੋਏ ਕਰੋ ਅੱਜ ਸਕੂਲ। ਥੈਂਕ ਯੂ, ਹੈਵ ਅ ਨਾਈਸ ਡੇ। ਅਤੇ ਨੈਕਸਟ ਸਾਡੇ ਨਾਲ ਨੇ ਮੰਨਤ ਫਤਿਹ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਤੁਸੀਂ ਆਉਣੇ ਰਹੋ, ਉਸ ਤੋਂ ਬਾਅਦ ਅਸੀਸ ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਅੰਕਲ ਜੀ।
1: ਸਤਿ ਸ਼੍ਰੀ ਅਕਾਲ ਮੰਨਤ ਜੀ, ਕੀ ਹਾਲ ਨੇ?
4: ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ?
1: ਮੈਂ ਵੀ ਠੀਕ ਹਾਂ। ਕਿੱਥੇ ਕੁ ਪਹੁੰਚੇ ਹੋ?
4: ਅਸੀਂ ਗੁਰਦੁਆਰਾ ਸਾਹਿਬ ਪਹੁੰਚ ਵੀ ਗਏ। ਕਦੋਂ ਦੇ?
1: ਅੱਛਾ, ਪਹੁੰਚ ਗਏ। ਮੱਥਾ ਟੇਕ ਲਿਆ ਕਿ ਟੇਕਣਾ ਹਲੇ?
4: ਹਜੇ ਟੇਕਣਾ ਸੀ।
1: ਓਕੇ, ਅੱਛਾ ਫਿਰ ਹਲੇ ਤੁਸੀਂ ਪਾਰਕਿੰਗ ਦੇ ਵਿੱਚ ਖੜੇ ਹੋ ਤੁਸੀਂ, ਹੈ ਤੇ ਹੈਗਾ ਤੁਹਾਡੇ ਕੋਲ ਇਨਫ ਟਾਈਮ ਹੈਗਾ ਨਾ?
4: ਹਾਂਜੀ, ਸਾਡਾ ਸਕੂਲ ਤਾਂ ਹਜੇ ਬਹੁਤ ਟਾਈਮ ਨੂੰ, ਅੱਧੇ ਘੰਟੇ ਨੂੰ ਸ਼ੁਰੂ ਹੋਊਗਾ।
1: ਵੈਰੀ ਨਾਈਸ, ਤੁਸੀਂ ਫਿਰ ਜਿਹੜਾ ਪਹਿਲਾਂ ਚਲ ਜਾਂਦੇ ਹੋ ਨਾ, ਤੇ ਉਹਦਾ ਕਿੰਨਾ ਫਾਇਦਾ ਹੁੰਦਾ ਹੈ ਨਾ?
4: ਹਾਂਜੀ।
1: ਵੈਰੀ ਗੁੱਡ, ਤੇ ਕੀ ਲਿਆਏ ਹੋ ਫਿਰ ਅੱਜ?
4: ਅੱਜ ਮੈਂ ਸੁਣਾਉਂਗੀ ਇੱਕ ਕਵਿਤਾ।
1: ਹੈਂ?
4: ਹਾਂਜੀ।
1: ਬੱਲੇ, ਆਪੇ ਲਿਖੀ ਆ ਕਿ ਕਿਸੇ ਦੀ ਆ?
4: ਮੈਂ ਲੱਭੀ ਆ ਆਪੇ।
1: ਅੱਛਾ, ਲੱਭੀ ਆ? ਓਕੇ, ਕਿੱਥੋਂ ਲੱਭੀ ਆ? ਪੇਟੀ ਚੋਂ?
4: ਜਿਹੜੇ ਵਟਸਐਪ ਦੇ ਉੱਤੇ ਮੈਂ ਟਾਇਆ ਹੀ ਉਹਨੂੰ ਪੁੱਛਿਆ।
1: ਓ ਓ, ਵਾਹ ਮੰਨਤ, ਤੁਹਾਨੂੰ ਤੇ ਟੈਕਨੋਲੋਜੀ ਵੀ ਆ ਗਈ ਆ ਕੁੜੀਏ।
4: ਹਾਂਜੀ,
1: ਇੰਨੀ ਸਮਾਰਟ ਹੁੰਦੀ ਜਾਂਦੀ ਆ ਤੂੰ। ਮੈਨੂੰ ਲੱਗਦਾ ਤੂੰ ਹੌਲੀ ਹੌਲੀ ਨਾ ਏ ਆਈ ਕੋ ਗੁੱਤਾਂ ਦੇ ਡਿਜ਼ਾਈਨ ਵੀ ਪੁੱਛ ਲਿਆ ਕਰਨੇ ਆ। ਹੈਲੋ ਏ ਆਈ, ਵਟ ਟਾਈਪ ਆਫ ਗੁੱਤ ਆਈ ਕੈਨ ਮੇਕ ਟੂਡੇ? ਪਲੀਜ਼ ਸੁਜੈਸਟ ਸਮ ਨਾਈਸ ਲੁਕਿੰਗ ਰਿਬਨਸ। ਇੱਦਾਂ ਦੀਆਂ ਸਰਚਾਂ ਮਾਰਿਆ ਕਰਨੀਆਂ ਮੰਨਤ ਨੇ ਨਾ?
4: ਹਾਂਜੀ।
1: ਓਕੇ, ਲਿਆਓ ਫਿਰ, ਕਿਹੜੀ ਕਵਿਤਾ ਲੱਭੀ ਅੱਜ?
4: ਮੇਰਾ ਭਰਾ ਦਿਨ ਭਰ ਤੰਗ ਕਰਦਾ, ਮੇਰਾ ਪਿੰਡ ਛੁਪਾ ਕੇ ਹੱਸਦਾ ਰਹਿੰਦਾ, ਪਰ ਜਦੋਂ ਦੁੱਖ ਆਵੇ ਮੇਰੇ ਉੱਤੇ ਸਭ ਤੋਂ ਪਹਿਲਾਂ ਉਹੀ ਨਾਲ ਖੜਾ ਰਹਿੰਦਾ।
1: ਓਏ ਵਾਹ, ਆ ਤੇ ਬੜੇ ਵਧੀਆ ਵਾ ਮੰਨਤ, ਬਸ ਇੰਨੀ ਕੀ ਆ?
4: ਹਾਂਜੀ।
1: ਓਕੇ ਵਾਹ, ਤੇ ਇਦਾਂ ਹੀ ਹੁੰਦਾ ਭਲਾ ਫਤਿਹ, ਇਦਾਂ ਹੀ ਕਰਦਾ?
4: ਹਾਂਜੀ।
1: ਸੱਚੀ? ਓਏ, ਉਹ ਤਾਂ ਕਹਿੰਦਾ ਝੂਠ ਹੈ।
4: ਨਹੀਂ ਨਹੀਂ, ਉਹ ਤਾਂ ਵੈਸੇ ਹੀ ਹੁੰਦਾ, ਇਹ ਤਾਂ ਦੂਜਿਆਂ ਨੂੰ ਪਤਾ ਹੁੰਦਾ, ਆਪ ਤਾਂ ਜੋ ਮਰਜ਼ੀ ਕਹਿ ਸਕਦੇ ਆ।
1: ਚੱਲ ਲਿਆਓ ਕਰਾਓ ਹਾਂ ਗੱਲ ਫਿਰ ਪੁੱਛ ਲੈਂਦੇ ਇਹਨੂੰ। ਫਿਰ ਉਹ ਕਵਿਤਾ ਸਹੀ ਆ ਕਿ
4: ਨਹੀਂ?
1: ਹੈਂ, ਨਹੀਂ ਖੜਦੇ ਨਾਲ ਫਿਰ ਮੰਨਣ ਤੇ?
4: ਨਹੀਂ ਦੀਦੀ, ਇਹ ਆਪੋਜ਼ਿਟ ਵੀ ਨਹੀਂ ਗੀ, ਕੋਈ ਨਹੀਂ ਗੀ।
1: ਕਿੱਦਾਂ?
4: ਥੋੜੀ ਜੀ ਹੈ ਪਰ ਦੀਦੀ ਜੇ ਆਪਾਂ ਆਪੋਜ਼ਿਟ ਕਰੀਏ ਤਾਂ ਨਹੀਂ। ਦੀਦੀ ਤਾਂ ਮੈਨੂੰ ਜਮਾ ਨਹੀਂ ਕਰਦੇ।
1: ਹਾਂ,
4: ਯਾਰ
1: ਤੇਰੀ ਕੋਈ ਹੈਲਪ ਨਹੀਂ ਕਰਦੇ?
4: ਯਾਰ ਦੀਦੀ ਦੀ ਹੈਲਪ, ਮੈਂ ਦੀਦੀ ਦਾ ਬੈਗ ਲੈ ਕੇ ਨਾ ਅੱਜ ਮੇਰਾ ਜਾਗ ਫਲ ਗਈ ਤੇ ਫਿਰ ਦੀਦੀ ਨੇ ਮੇਰਾ ਬੈਗ ਵੀ ਨਹੀਂ ਲੈ ਕੇ ਆਉਂਦਾ।
1: ਓ ਹੋ, ਮਤਲਬ ਤੁਹਾਡੀ ਹੈਲਪ ਨਹੀਂ ਕਰਦੇ? ਹੈ
4: ਹਾਂਜੀ
1: ਯਾਰ,
4: ਨੂੰ ਆਪੇ ਕਰਨੀ ਪੈਂਦੀ।
1: ਫਿਰ ਤੁਸੀਂ ਤੁਸੀਂ ਵੀ ਕਵਿਤਾ ਲਿਖ ਲਓ ਫਿਰ ਇੱਕ। ਕਹਿੰਦੀ ਹੁੰਦੀ ਆ ਵੀ ਫਤਿਹ ਬਾਰੇ ਨੀ ਗੱਲ ਕਰਨੀ ਕਿਸੇ ਨੇ, ਹੈ ਨਾ?
4: ਦੀਦੀ ਨੂੰ ਮੈਂ ਬਹੁਤ ਪਿਆਰ ਕਰਦਾ ਵਾ, ਦੀਦੀ ਵੀ, ਪਰ ਮੈਂ ਦੀਦੀ ਨੂੰ ਵੱਧ ਕਰਦਾ ਵਾ।
1: ਆ ਨਹੀਂ, ਤੁਸੀਂ ਤੇ ਫਿਰ ਵੱਧ ਹੀ ਕਰਦੇ ਹੋ ਕੇ
4: ਯਾ।
1: ਤੇ ਫਤਿਹ ਫਿਰ ਵੱਧ ਹੀ ਕਰੂਗਾ ਨਾ, ਫਤਿਹ ਕੋ ਫਿਰ ਗਜ਼ਿਲੀਅਨ ਗਜ਼ਿਲੀਅਨ ਪਿਆਰ ਹੈਗਾ। ਹਾਂ
4: ਯਾ,
1: ਤੇ ਆ ਲੇਟ ਵਾਲੇ ਅੰਕਲ ਵੀ ਆ ਗਏ
4: ਯਾ, ਅੱਜ ਤਾਂ ਬਹੁਤ ਲੇਟ ਹੋ ਗਏ।
1: ਹੋਰ ਕੀ?
5: ਹਾਂਜੀ, ਫਿਰ ਟ੍ਰੈਫਿਕ ਬਹੁਤ ਹੋ ਜਾਂਦਾ ਫਤਿਹ।
1: ਇੰਨੇ ਤੇ ਗਜ਼ਿਲੀਅਨ ਵੀ ਨਹੀਂ ਹੈਗੇ ਸਾਡੇ ਕੋਲ, ਹੈ ਨਾ?
5: ਚੱਕੀ
1: ਸੁਣਾਓਗੇ ਫਿਰ ਅੱਜ?
4: ਅੱਜ ਮੈਂ ਸੁਣਾਉਂਗਾ ਇੱਕ ਚੁਟਕਲਾ।
1: ਓਕੇ।
4: ਡਾਕਟਰ ਪੱਪੂ, ਤੂੰ ਸੜਕ ਦੇ ਕੋਲੇ ਕਿਉਂ ਖੜਿਆ ਈ ਜੇ ਤੈਨੂੰ ਪਤਾ ਕੁੜੀ ਗੱਡੀ ਚਲਾ ਰਹੀ ਆ? ਪੱਪੂ, ਮੈਂ ਤਾਂ ਖੇਤ ਰਾਮ ਨਾਲ ਚਾਹ ਪੀਂਦਾ ਸੀ।
5: ਮੰਦਰ ਚਲਾਉਂਦੀ ਸੀ?
4: ਨਹੀਂ, ਦੀਦੀ ਨੂੰ ਤਾਂ ਬਹੁਤ ਵਧੀਆ ਡਰਾਈਵਿੰਗ ਹੁੰਦੀ ਆ।
5: ਅੱਛਾ,
4: ਹੁਣ ਤਾਂ ਲੱਗਦਾ ਕੋਈ ਕੁੜੀ ਸੀ ਜਿਹੜੀ ਟੇਡੀ ਮੇਡੀ ਗੱਡੀ ਚਲਾਉਂਦੀ ਸੀ।
1: ਅੱਛਾ, ਮੰਨਤ ਗੱਡੀ ਚਲਾ ਲੈਂਦੀ ਆ?
4: ਗੱਡੀ ਦਾ ਬੰਪਰ ਵੀ ਪਹਿਲਾਂ ਦਾ ਟੁੱਟਿਆ ਹੋਇਆ ਸੀ।
1: ਓਹੋ, ਉਹ ਫਿਰ ਪਹਿਲਾਂ ਤੋਂ ਹੀ ਇਹੋ ਕੰਮ ਕਰਦਾ ਹੋਣਾ ਫਿਰ।
5: ਤਾਰਾ ਨਾ ਬੰਨਿਆ ਹੋਇਆ ਸੀ।
1: ਉਹ ਕੁੜੀ ਪਹਿਲਾਂ ਤੋਂ ਇਹੋ ਕੰਮ ਕਰਦੀ ਸੀ ਫਿਰ।
5: ਗੱਡੀ ਮਾਰਨੀ ਜਾਂ ਚਲਾਉਣੀ?
1: ਨਹੀਂ ਮਾਰਨੀ, ਕਿ ਉਹਦਾ ਬੰਪਰ ਪਹਿਲਾਂ ਟੁੱਟਾ ਸੀ।
5: ਅੱਛਾ, ਠੀਕ ਹੈ, ਜਸਟੀਫਾਈ ਉਹ ਕਰਦੀ ਸੀ
1: ਹੋਰ
5: ਇੰਸ਼ੋਰੈਂਸ ਲੈਣ ਲਈ।
1: ਥੈਂਕ ਯੂ ਫਤਿਹ। ਤੁਸੀਂ ਬੜੇ ਅੱਜ ਸਲਾਬੇ ਜੇ ਲੱਗਣ ਡੇ ਹੋ।
5: ਥੋੜੀ ਬਾਰਿਸ਼ ਹੋ ਰਹੀ ਨਾ ਅੱਜ।
1: ਹੈਂ,
4: ਤੁਸੀਂ
1: ਮੈਨੂੰ
4: ਲੱਗਿਆ ਸੀ ਕੱਲਾ ਰਣਜੋਤ ਅੰਕਲ ਜੀ ਨਾਲ ਮੈਂ ਬੋਲਣਾ ਸੀ, ਉਦੋਂ ਨੂੰ ਤੁਸੀਂ ਆ ਗਏ ਸੀ।
1: ਉਹਨੇ ਜਿਹੜੀਆਂ ਗੱਲਾਂ ਇਕੱਠੀਆਂ ਕੀਤੀਆਂ ਸੀ ਉਹ ਮੇਰੇ ਲਈ ਕੀਤੀਆਂ ਸੀ। ਚੱਲ ਕੋਈ ਨੀ, ਤੁਸੀਂ ਵੰਡ ਦੋ
5: ਦੋਨਾਂ ਨਾਲ ਹੀ ਸ਼ੇਅਰ ਕਰ ਦੋ। ਚਲੋ, ਬਾਕੀ ਰੇਡੀਓ ਤੇ ਵੀ ਸੁਣਦੇ ਹੁੰਦੇ ਜਿਵੇਂ ਮੈਂ ਵੀ ਸੁਣ ਲੈਣਾ।
1: ਤੁਸੀਂ 50-50 ਕਰ ਦੋ।
4: ਹਾਂਜੀ,
1: ਜਿੱਦਾਂ ਤੁਸੀਂ ਚਾਰ ਗੱਲਾਂ ਇਕੱਠੀਆਂ ਕੀਤੀਆਂ ਸੀ ਤੇ ਦੋ ਮੇਰੇ ਨਾਲ ਕਰ ਲਓ, ਦੋ ਇਹਨਾਂ ਨਾਲ ਕਰ ਲਓ।
5: ਦੋ ਮੇਰੀਆਂ, ਦੋ ਤੇਰੀਆਂ।
1: ਆਹੋ,
5: ਗੰਨੇ ਦੀਆਂ ਗਨੇਰੀਆਂ।
4: ਗੰਨੇ ਦੀ ਗਨੇਰੀਆਂ।
1: ਆਹੋ,
5: ਦੋ ਤੇਰੀਆਂ, ਦੋ ਮੇਰੀਆਂ। ਗੱਲ ਇੱਦਾਂ ਹੀ ਬਣਦੀ ਹੁੰਦੀ ਨਾ, ਇੱਕ ਤੁਸੀਂ ਸੁਣਾਓ ਇੱਕ ਅਸੀਂ ਸੁਣਾਵਾਂਗੇ, ਫਿਰ ਦੋ ਹੋ ਜਾਣਗੀਆਂ ਟੋਟਲ।
1: ਲੱਗਦੀ ਸੀ ਸਮਝ, ਲੱਗਦੀ ਕਿ ਨਹੀਂ?
3: ਅੱਜ ਕੱਲ ਕੱਲ ਨਾ ਮੈਂ ਜਦੋਂ ਮੈਂ ਬਾਹਰ ਗਈ ਸੀ, ਮੈਂ ਸੁੱਤੀ ਉੱਠੀ ਸੀ ਹਨਾ, ਮੇਰੀ ਲੱਤ ਦੁੱਖ, ਮੇਰੀ ਦੋਨੇ ਲੱਤਾਂ ਥੋੜੀਆਂ ਜਿਹੀਆਂ ਦੁੱਖਣ ਲੱਗ ਗਿਆ, ਤੇ ਮੇਰਾ ਸਿਰ ਵੀ ਆਏ ਲੱਗਦਾ ਸੀ ਜਿਵੇਂ ਹੈਡੇਕ ਹੋ ਗਿਆ।
5: ਕਿਤੇ ਮੰਮਾ ਨੂੰ ਦੇਖ ਕੇ ਤਾਂ ਨੀ ਹੋ ਗਿਆ? ਇਹ ਵੀ ਲਾਗ ਦੀ ਬਿਮਾਰੀ ਹੁੰਦੀ।
1: ਓਕੇ, ਫਿਰ ਤੁਸੀਂ ਕੀ ਕੀਤਾ, ਕਿੱਦਾਂ ਠੀਕ
3: ਹੋਇਆ? ਪਹਿਲਾਂ ਮੈਥੋਂ ਜਾਂਦੇ।
1: ਅੱਛਾ, ਫਿਰ ਕਿੱਦਾਂ ਠੀਕ ਕਿੱਦਾਂ ਕੀਤਾ ਤੁਸੀਂ?
5: ਠੰਡ ਲੱਗ ਗਈ ਮੈਨੂੰ।
3: ਠੰਡ ਲੱਗ ਗਈ ਸੀ ਨਾ ਕੱਲ।
1: ਅੱਛਾ, ਕੱਲ ਠੰਡ ਹੈਗੀ ਬੜੀ ਸੀ ਤੇ।
3: ਫਿਰ ਜਦੋਂ ਮੈਂ ਪਈ ਨਾ ਕੱਲ
5: ਘਰਦਿਆਂ ਨੂੰ,
3: ਤਾਂ ਫਿਰ ਅੱਜ ਮੇਰਾ ਸਿਰ ਤੇ ਲੱਤ ਠੀਕ ਹੋ ਗਿਆ।
5: ਹਾਂ, ਰਿਲੈਕਸ ਕਰਨ ਨਾਲ ਬਾਅਦ ਠੀਕ।
1: ਅੱਛਾ, ਮਤਲਬ ਰੈਸਟ ਕਰਕੇ ਠੀਕ ਹੋ ਗਿਆ। ਹਾਂ
3: ਹਾਂਜੀ।
1: ਤੁਸੀਂ ਨਾ ਸਖਾਫ ਬਣ ਕੇ ਜਾਇਆ ਕਰੋ ਸਿਰ ਤੇ,
3: ਕਿਉਂਕਿ ਮੈਂ ਸੁੱਤੀ ਉੱਠੀ ਸੀ, ਜੀ ਨਹੀਂ ਕਰਦਾ ਸੀ ਲੱਤਾਂ ਤੇ ਭਾਰ ਦੇਣ ਦੇ। ਥੋੜਾ ਜਿਹਾ ਜ਼ੁਕਾਮ ਲੱਗਿਆ। ਜ਼ੁਕਾਮ ਤਾਂ ਹਟ ਹੀ ਗਿਆ,
1: ਉਹੀ ਕਿਤੇ ਸੂ ਸੂ ਜਿਹਾ ਹੁੰਦਾ ਹੋਣਾ ਵਾ ਠੰਡ ਕਰਕੇ।
3: ਉਹ ਤਾਂ ਮੈਂ
1: ਠੰਡ ਦੇ ਵਿੱਚੋਂ ਦੀ ਲੰਘ ਜਾ ਕਰੋ, ਉਹਨੂੰ ਪਤਾ ਹੀ ਨਾ ਲੱਗੇ ਵੀ ਲੰਘ ਗਈ ਅਸੀਸ, ਫਿਰ ਕਿੱਦਾਂ ਲੱਗ ਜੂਗੀ?
5: ਉਹਦੇ ਨਾਲ ਹੀ ਲੱਗੀ ਮੈਨੂੰ।
3: ਸੁਣੋ, ਪਤਾ ਠੰਡ ਸਾਰੀ ਕਿਤੇ ਹੁੰਦੀ
1: ਨਹੀਂ, ਪਰ ਜਦੋਂ
3: ਤੁਸੀਂ
1: ਤੁਸੀਂ ਜਦੋਂ ਬੂਹਾ ਖੋਲਣਾ ਨਾ, ਇੱਕ ਵਾਰੀ ਭੱਜ ਕੇ ਵਿੱਚੋਂ ਦੀ ਲੰਘ ਜਾਓ ਤੇ ਫਿਰ ਉਹਨੂੰ ਪਤਾ ਨੀ ਲੱਗਦਾ।
3: ਭੱਜਦੇ ਹੋ ਜਦ ਜੋ ਤੁਸੀਂ ਕੁਝ ਕਰ ਰਹੇ ਹੋ ਤੁਸੀਂ ਬਹਿਰੇ ਨਹੀਂ, ਫਿਰ ਸੂ ਠੰਡ ਹੀ ਲੱਗਦੀ।
1: ਅੱਛਾ, ਫਿਰ ਠੰਡ ਲੱਗਦੀ।
5: ਮੈਨੂੰ ਲੱਗਦਾ
3: ਤੁਰ ਰਹੇ ਹੋ, ਕੁਝ ਖੇਡ ਰਹੇ ਹੋ, ਫਿਰ ਸਾਨੂੰ ਠੰਡ ਨਹੀਂ ਲੱਗਦੀ।
5: ਮੈਨੂੰ ਲੱਗਦਾ ਸੀ ਸੇ ਧੁੰਦ ਨੂੰ ਹੀ ਰਣਜੋਧ ਅੰਕਲ ਠੰਡ ਕਹੀ ਜਾਂਦੇ ਵੀ ਵਿੱਚ ਦੀ ਭੱਜ ਕੇ ਲੰਘ ਜਾਓ।
1: ਆਹੋ,
5: ਧੁੰਦ ਥੋੜੀ ਠੰਡ ਹੁੰਦੀ, ਠੰਡ ਤਾਂ ਸਾਰੀ ਜਗ੍ਹਾ ਹੀ ਹੁੰਦੀ।
1: ਅੱਛਾ, ਪਤਾ ਸਾਰਾ ਕੁਛ ਹੀ ਅਸੀਸ ਨੂੰ।
5: ਹਾਂ, ਸਰਦੀਆਂ ਚ ਆਈਸਕ੍ਰੀਮ ਵੀ ਖਾ ਲੈਂਦੀ ਹੈ।
1: ਨਹੀਂ ਨਹੀਂ,
5: ਗਰਮੀ ਗਰਮੀ ਨੂੰ ਵੜਦੀ ਹੈ। ਮੈਂ ਕਿਤੇ
3: ਆਈਸਕ੍ਰੀਮ ਤਾਂ ਤੁਸੀਂ ਕਦੇ ਕਦੇ ਸਪ੍ਰਿੰਗ ਚ ਖਾਂਦੇ ਹੋ ਜਾਂ ਸਮਰ। ਆਟਮ ਆਟਮ ਜੇ ਧੁੱਪ ਹੁੰਦੀ ਉੱਥੇ ਵੀ ਖਾਂਦੇ, ਬਟ ਵਿੰਟਰ ਚ ਨਹੀਂ ਖਾਂਦੇ।
1: ਹਾਂ, ਵਿੰਟਰ ਚ ਫਿਰ ਗਲਾ ਗੁਲਾ ਖਰਾਬ ਕਰ।

0: ਠੀਕ ਹੈ
1: ਦੋਨੋਂ ਹੀ ਅੰਕਲ ਨੇ ਅੱਜ ਤਾਂ
2: ਮਾਨੂ ਬਿੱਲੀ ਦਾ ਕੀ ਹਾਲ ਆ
0: ਠੀਕ ਹੈ
2: ਓਕੇ ਮਾਨੂ ਬਿੱਲੀ ਨੇ ਰੋਟੀ ਖਾ ਲਈ ਚਾਹ ਚੂ ਪੀ ਕੇ ਆਏ ਹਾਂਜੀ ਪਿੰਨੀ ਖਾ ਕੇ ਆਏ
0: ਗੁੱਡ ਗੁੱਡ ਪਿੰਨੀ ਹੋਏ
2: ਪਿੰਨੀ ਇਹ 1 ਐਂਡ 1/2 ਪਿੰਨੀ
1: ਨਾ ਇੱਕ ਨਾ ਦੋ
0: ਓਕੇ ਗੁੱਡ
2: ਓ ਗੁੱਡ ਥੈਂਕ ਯੂ
0: ਗੈਸ ਕਰੋ ਮੈਂ ਅੱਜ ਕੀ ਖਾਦਾ
2: ਅੱਛਾ ਤੁਸੀਂ ਕੀ ਖਾਦਾ ਮੈਨੂੰ ਲੱਗਦਾ ਤੁਸੀਂ ਵੀ ਸੀਰੀਅਲ ਖਾਦਾ ਵਾ
0: ਨਹੀਂ
1: ਦੇਖਿਆ ਹਾਂ
2: ਅੱਜ ਕੀ ਖਾਦਾ ਫਿਰ ਪਰੌਂਠੀ
0: ਫਰੂਟ
2: ਫਰੂਟ
1: ਅੱਛਾ ਸਵੇਰੇ ਸਵੇਰੇ ਚੰਗੀ
2: ਕਿਹੜਾ ਫਰੂਟ ਖਾਦਾ
1: ਐਪਲ ਜਾਂ ਬਨਾਨਾ
2: ਬਨਾਨਾ
1: ਹਲੇ
2: ਸੋਚਿਆ ਨੀ ਨਾ ਕੀ ਆਂਸਰ ਆ
1: ਓਕੇ ਓਕੇ
2: ਥੈਂਕ ਯੂ ਸੀਸ ਕੀ ਸੁਣਾਓਗੇ ਅੱਜ ਓਕੇ ਬਜ਼ਾਰਤ ਹੀ ਕੇ ਐਪਲ
1: ਬੁਝ ਤਾਂ ਲਿਆ
0: ਬਜ਼ਾਰਤ
2: ਓਕੇ ਓਕੇ
1: ਥੋੜੀ ਡਿਫਿਕਲਟ
0: ਅੱਜ ਮੇਰੇ ਕੋ 5 ਐਪਲ ਸੀ
2: ਹਾਂ
0: ਤੁਸੀਂ 3 ਖਾ ਲੇ
2: ਅੱਛਾ
0: ਕਿੰਨੇ ਰਹਿ ਗਏ ਮੇਰੇ ਕੋ ਐਪਲ
2: ਅੱਛਾ ਕਿੰਨੇ ਰਹਿ ਗਏ ਤੁਹਾਡੇ ਕੋ 2
0: ਯੈਸ
2: ਯੈਸ 2 ਇੱਕ ਤੇ ਸ਼੍ਰੇਆ ਨੇ ਖਾ ਲਿਆ ਤੇ ਇੱਕ ਖਾ ਲਿਆ ਅਸੀਸ ਨੇ ਤੇ ਬਾਕੀ ਰਹਿ ਗਏ 3
1: ਰਣਜੋਤ ਅੰਕਲ ਨੂੰ ਵੀ ਹੁਣ ਮੈਥ ਦੀ ਟਿਊਸ਼ਨ ਰੱਖਣ ਦਾ ਫਰਕ ਥੋੜਾ ਜਿਹਾ ਪਿਆ
2: ਪਿਆ ਵਾ
1: ਸ਼ੁਕਰ ਕਰ ਆਪਦਾ ਨਹੀਂ ਸੀ ਵਿੱਚ ਰੱਖ ਲਈ
2: ਬਾਏ ਬਾਏ ਬਾਏ ਬਾਏ ਬਾਏ ਬਾਏ ਮਾਨੂੰ ਬਿੱਲੀ ਬਾਏ ਬਾਏ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਤਵਨੀਤ ਐਂਡ ਸਿਬਲਿੰਗ ਸਤਿ ਸ਼੍ਰੀ ਅਕਾਲ ਤਵਨੀਤ ਉਸ ਤੋਂ ਬਾਅਦ ਫਿਰ 295 ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਤਵਨੀਤ
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਤਾਇਆ ਜੀ
2: ਸਤਿ ਸ਼੍ਰੀ ਅਕਾਲ
1: ਤਵਨੀਤ ਦਾ ਕੀ ਹਾਲ ਆ
0: ਮੇਰਾ ਠੀਕ ਆ ਤੁਹਾਡਾ ਕੀ ਹਾਲ ਆ
2: ਸਾਡਾ ਵੀ ਠੀਕ ਆ
1: ਵਧੀਆ
2: ਤਵਨੀਤ ਠੰਡ ਅੱਜ ਕਿ ਨਹੀਂ ਇੰਨੀ
0: ਹੈਗੀ
2: ਹੈਗੀ ਆ ਕੱਲ ਜਿੰਨੀ ਕਿ ਘੱਟ ਹੈ ਕਿ ਵੱਧ
0: ਵੱਧ
2: ਵੱਧ ਆ
0: ਹਾਂਜੀ
2: ਮੀਂਹ ਵੀ ਪੈਂਦਾ
0: ਨਹੀਂ
2: ਅੱਛਾ ਪਾ ਦਈਏ
0: ਹਵਾ
2: ਹਵਾ
1: ਓਕੇ ਹਵਾ ਹੈਗੀ
2: ਤੁਸੀਂ ਬਾਹਰ ਗਏ ਕਿ ਨਹੀਂ ਹਲੇ
0: ਨਹੀਂ ਮੰਮਾ ਗਏ
2: ਅੱਛਾ ਮੰਮਾ ਗਏ ਓਕੇ
1: ਤੁਸੀਂ ਜਾਣਾ ਨਹੀਂ ਸਕੂਲ
0: ਜਾਣਾ
1: ਅੱਛਾ ਠੀਕ ਆ
2: ਹਲੇ ਲੇਟ ਜਾਣਾ
1: ਗੱਲ
2: ਕਰਕੇ ਜਾਣਾ
0: ਓਕੇ
2: ਠੀਕ ਹੈ
0: ਮੈਂ ਇੱਕ ਬੋਲੀ ਸਾਨੀ ਬਾ ਉਸ ਤੋਂ ਪਹਿਲਾਂ ਕੱਲ ਜਦੋਂ ਅਸੀਂ ਕੱਲ ਰੋਲਾ ਪਾ ਰਹੇ ਸੀ ਮਮਾ ਗੁੱਸੇ ਹੋ ਗਏ ਐਸ਼ਰੇ ਨੇ ਵੀਰ ਜੀ ਦੀ ਗਿੱਚੀ ਫੜੀ ਸੀ ਫਿਰ ਜਦੋਂ ਮੰਮਾ ਨੇ ਸਕਰੀਨ ਕੀਤਾ ਹੱਥ ਜੋ ਆਸ਼ਰੇ ਦੇ ਵੀਰ ਨੂੰ ਥੱਲੇ ਸੁੱਟਿਆ
1: ਇਹ ਤਾਂ ਪੂਰਾ ਘਰ ਵਾਲਾ ਮਾਹੌਲ ਬਣਿਆ ਤੁਹਾਡੇ
0: ਅਸੀਂ ਖੇਡੇ ਸੀ ਤੇ ਫਿਰ ਮੰਮਾ ਗੁੱਸੇ ਹੋ ਗਏ ਬਿਕੋਜ਼ ਮੰਮਾ ਡੈਡ ਨਾਲ ਗੱਲ ਕਰ ਰਹੇ ਸੀ ਫਿਰ ਡੈਡਾ ਵੀ ਗੁੱਸੇ ਹੋ ਗਏ
1: ਫਿਰ ਮੰਮਾ ਗੁੱਸੇ ਹੋ
0: ਗਏ ਮੇਰੀ ਗੱਲ ਕਿਉਂ ਨਹੀਂ ਸੁਣ ਰਹੇ ਤੇ ਫਿਰ ਹਾਂ ਤੇ ਫਿਰ ਮੰਮਾ ਕਹਿੰਦੇ ਹੱਥ ਜੋ ਫਿਰ ਜਿਵੇਂ ਸਕੂਲੇ ਕਹਿੰਦੇ ਸਟਾਪ
2: ਪਾਵਰ ਬੜੀ ਫਿਰ
1: ਤੁਸੀਂ ਇਨਕਰੇਜ ਨਾ ਕਰੋ
0: ਮੈਂ ਤਾਂ ਸਕੂਲੇ ਸੀ ਬਿਕੋਜ਼ ਐਸ਼ਨ ਤੇ ਵੀਰ ਜੀ ਮੈਨੂੰ ਚੇਸ ਕਰਦੇ ਸੀ ਤੇ ਫਿਰ ਜੋ ਮੈਂ ਕਿਹਾ ਹੱਥ ਚੋਂ ਸੀ ਮੈਂ ਸਲਿਪ ਹੋ ਗਏ ਸੀ ਤੇ ਐਸ਼ਨ ਤੇ ਵੀਰ ਜੀ ਐਸ਼ਨ ਜਿਸ ਖੜੀ ਸੀ ਵੀਰ ਜੀ ਗਿੱਚੀ ਫੜੀ ਸੀ ਤੇ ਫਿਰ ਗਿਰ ਗਿਆ ਵੀਰ ਜੀ
2: ਅਰੇ ਗਿੱਚੀ ਫੜੀ ਹੀ ਕਿ ਕਿਹੜੇ ਗਿੱਚੀ ਛੱਡੀ ਥੋੜੀ ਹੀ ਫੜੀ ਹੀ ਕਿ
1: ਇੱਕੋ ਹੀ ਗੱਲ ਹੁੰਦੀ ਅੰਕਲ ਉਹ ਤੋਂ ਬਾਅਦ ਲੜੀ ਜੋੜਨ ਲਈ ਦੇਖੋ ਅਗਲਾ ਅੰਕ
0: ਸ਼ਾਦੀ ਵੀ ਸੀ ਫਿਰ ਮਾਮਾ ਕਹਿੰਦੇ ਕਿੰਨੀ ਵਾਰ ਕਿਹਾ ਰੋਟੀ ਖਾਣ ਤੋਂ ਬਾਅਦ ਖੇਡਦਾ ਨਹੀਂ
2: ਹਾਂ ਰੋਟੀ ਖਾਣ ਤੋਂ ਬਾਅਦ ਲੜਨਾ ਨੀ ਰੋਟੀ ਖਾਣ ਤੋਂ ਬਾਅਦ ਖੇਡਣਾ ਨੀ ਰੋਟੀ ਖਾਣ ਤੋਂ ਬਾਅਦ ਨਹਾਉਣਾ ਨੀ
1: ਆਜੋ ਰੋਟੀ ਖਾ ਲੋ ਅੱਧਾ ਦਿਨ ਤਾਂ ਆਈ ਲੰਘ ਜਾਂਦਾ
0: ਅਸੀਂ ਰੋਣਾ ਬਹੁਤ ਪਾ ਰਹੇ ਤੇ ਅਸੀਂ ਸੁਣ ਵੀ ਨਹੀਂ ਸਕਦੇ ਜੋ ਮੰਮਾ ਕੀ ਕਹਿ ਰਹੇ।
2: ਹਾਂ ਚੰਗੀ ਗੱਲ ਹੈ ਕਿ
3: ਹਾਂ
2: ਪਾਈ ਜਾਓ ਰੋਲਾ,
3: ਇਹ ਵੀ ਤੁਹਾਡਾ ਵਧੀਆ ਸੁਤਾ ਹੈ।
0: ਬੈਡ ਗੱਲ ਹੈ, ਮੰਮਾ ਫਿਰ ਬਾਅਦ ਤੋਂ ਸਾਨੂੰ ਚੀਕ ਰਹੇ ਸੀ।
2: ਹਾਂ ਨਹੀਂ ਬੈਡ ਗੱਲ ਹੈ ਕਿ
3: ਹਾਂ ਮੰਮਾ ਦੀ ਵੀ ਬੈਡ ਗੱਲ ਹੈ ਤੁਹਾਡੀ ਵੀ। ਖੈਰ ਪਤਾ ਤਾਂ ਕਰ ਲਓ ਪਹਿਲਾਂ ਤੁਸੀਂ ਕਿਹਦੇ ਵੱਲੋਂ।
0: ਹਾਂ ਤੇ ਤਾਇਆ ਜੀ,
2: ਹਾਂਜੀ,
0: ਤੁਸੀਂ ਕਦੀ ਕੈਨੇਡਾ ਜਾਂਦੇ ਤੇ ਕਦੀ ਬੱਬੂ ਮਾਲ ਜਾਂਦੇ, ਤੁਸੀਂ ਸਾਨੂੰ ਨਹੀਂ ਕਦੀ ਲੈ ਕੇ ਜਾਂਦੇ?
3: ਅਸੀਂ ਲੈ ਕੇ ਜਾਵਾਂਗੇ ਹੁਣ ਨੈਕਸਟ ਟਾਈਮ, ਦੱਸੋ।
2: ਹੋਰ
3: ਹੁਣ ਇੰਨੇ ਸ਼ੋਅ ਆ ਰਹੇ, ਹਰੇਕ ਹਫਤੇ ਆਪਾਂ ਲੈ ਕੇ ਜਾਵਾਂਗੇ ਤੁਹਾਨੂੰ ਨਾਲ। ਤੁਸੀਂ ਦੱਸੋ ਤੁਹਾਡਾ ਇੰਟਰਸਟ ਕਿਹੜੇ ਸ਼ੋਅ ਵਿੱਚ ਆ?
2: ਤੁਸੀਂ ਕਿੱਥੇ ਜਾਣਾ ਮੰਗਦਾ
3: ਮੇਲਾ ਦਾ? ਹੁਣ ਹੁਣ ਆਪਾਂ ਕਿਸੇ ਹੋਰ ਕਲਾਕਾਰ ਦਾ ਨਾਂ ਨਾ ਲੈ ਜੇ, ਆਪਾਂ ਮੀਡੀਆ ਸਪੌਂਸਰ ਨਾ ਆਈਏ। ਚਾਚਾ ਜੀ ਤੁਸੀਂ ਦੱਸੋ।
2: ਚਲੋ ਕੀ ਸੁਣਾਓਗੇ ਫਿਰ ਅੱਜ?
0: ਇੱਕ ਬੋਲੀ।
2: ਹਾਂਜੀ,
0: ਬੱਲੇ ਬੱਲੇ ਸਾਡੇ ਤਾਏ ਦੀ ਚੜਾਈ ਆ, ਸ਼ਾਵਾ ਸ਼ਾਵਾ
3: ਸਾਡੇ ਤਾਏ ਦੀ
0: ਚੜਾਈ ਆ, ਕਾਲੀ ਐਨਕ ਲਾ ਕੇ ਉੱਤੇ ਸੂਹੀ ਪੱਗ ਸਜਾਈ ਆ, ਕਾਲੀ ਐਨਕ ਲਾ ਕੇ ਉੱਤੇ ਸੂਹੀ ਪੱਗ ਸਜਾਈ ਆ, ਬੱਲੇ ਬੱਲੇ ਬੱਲੇ ਬੱਲੇ।
3: ਓ ਵਾਹ ਜੀ ਵਾਹ,
2: ਫੁੱਫੂ ਫੁੱਫੂ ਫੁੱਫੂ ਫੁੱਫੂ ਫੁੱਫੂ, ਥੈਂਕ ਯੂ ਥੈਂਕ ਯੂ।
3: ਵਾਲਿਆਂ ਨੇ ਤਾਂ ਲੇਟ ਹੀ ਤਾਏ ਨੂੰ ਲੇਟ ਹੀ ਕਰਾਈ ਆ।
0: ਚੌਕ ਬੱਲੇ ਬੱਲੇ ਫੁੱਲਾਂ ਵਾਲੇ ਚੌਕ, ਬੱਲੇ ਬੱਲੇ ਫੁੱਲਾਂ ਵਾਲੇ ਚੌਕ।
2: ਅੱਛਾ ਫੁੱਲਾਂ ਵਾਲੇ ਚੌਕ,
3: ਫੁੱਲਾਂ ਵਾਲੇ ਚੌਕ ਚੜਾਈ ਆ।
2: ਅੱਛਾ ਅੱਛਾ ਅੱਛਾ ਅੱਛਾ, ਓਕੇ ਓਕੇ।
3: ਸੋਹਣੀ ਪੱਗ ਸਜਾਈ ਆ,
2: ਹਾਂ,
3: ਕਾਲੀ ਐਨਕ ਵੀ ਲਾਈ ਆ।
2: ਵਾਹ, ਇਹ ਤੇ ਉਹ ਮਲਕੀਤ ਵਾਲਾ ਹੀ ਹੋ ਗਿਆ ਕੰਮ,
3: ਪੂਰੀ ਕਮਾਲ ਕਰਾਈ ਆ।
2: ਥੈਂਕ ਯੂ
0: ਅੰਕਲ ਜੀ।
2: ਹਾਂ ਜੀ, ਇੱਕ ਮਿੰਟ ਮੈਂ ਇੱਕ ਸਵਾਰੀ ਚੜਾ ਲਾਂ। ਚਲਦੇ ਚਲਦੇ ਗੱਡੀ ਚ ਉਤਰ ਗਈ। ਹਾਂਜੀ ਹਾਂਜੀ, ਨੈਕਸਟ ਕਿਹਦੀ ਵਾਰੀ ਆ?
0: ਮਾਸਰ
2: ਹੈ,
0: ਕੁਛ ਨਹੀਂ, ਆਸ਼ਾ ਨਾਲ ਗੱਲ ਕਰ ਲੋ।
2: ਹਾਂ, ਮੰਮੀ ਨੇ ਰੋਕਤਾ ਹੈ ਨਾ?
0: ਹਾਂਜੀ,
3: ਇੱਕ ਤਾਂ ਨਾ ਮੰਮੀ ਆ ਸੱਚ ਨਹੀਂ ਦੱਸਣ ਦਿੰਦੀਆਂ
0: ਨੇ। ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
2: ਸਤਿ ਸ਼੍ਰੀ ਅਕਾਲ
0: ਜੀ ਅੰਕਲ ਜੀ।
3: ਹਾਂਜੀ, ਤੁਹਾਡਾ ਕੀ ਹਾਲ ਆ ਜੀ? ਤਾਈ ਜੀ ਤਾਂ ਆਏ ਨੀ,
2: ਤੁਸੀਂ ਸਵੇਰੇ ਸਵੇਰੇ ਸਾੜੀਆਂ ਲਵਾ ਦਿੰਦੇ ਜੀ।
3: ਪਹਿਲਾਂ ਪੱਗ ਬਣਾਈ ਸੂਹੀ ਐਨ
2: ਕਹਿੰਦੀ, ਹਾਂਜੀ,
3: ਗੋਟਾ ਲਾ ਕੇ ਮਲਕੀਤ ਵਾਲੀ।
0: ਹਾਂਜੀ ਅੰਕਲ ਜੀ।
2: ਹਾਂਜੀ,
0: ਟਰੱਕ ਕਿੱਥੇ ਖਰਾਬ ਹੋਇਆ ਜਿੱਥੇ ਤੁਸੀਂ ਖਬਰੇ ਬੋਲਦੇ ਸੀ?
2: ਅੱਛਾ, ਟਰੱਕ ਕਿੱਥੇ ਖਰਾਬ ਹੋਇਆ?
0: ਹਾਂਜੀ, ਟਰੱਕ ਕਿਵੇਂ ਖਰਾਬ ਹੋਇਆ?
2: ਅੱਛਾ, ਕਿਵੇਂ ਖਰਾਬ ਹੋਇਆ? ਪਤਾ ਨੀ ਯਾਰ ਕਿਵੇਂ ਖਰਾਬ ਹੋ ਗਿਆ,
0: ਤੁਸੀਂ ਬੋਲੇ ਸੀ ਉੱਥੇ।
3: ਐਵੇਂ ਬੋਲੀ ਜਾਂਦੇ ਹੋ,
2: ਕਿੱਥੇ
3: ਦਾ ਤੁਹਾਨੂੰ ਕੁਛ ਨਹੀਂ?
0: ਨਿਊਜ਼ ਨਿਊਜ਼।
2: ਅੱਛਾ, ਉਹ ਤਾਂ ਗੌਤਮ ਅੰਕਲ ਬੋਲੇ ਹੋਣੇ ਨਾ,
3: ਉਹ ਸਿਡਨੀ ਹੋਇਆ ਹੋਣਾ, ਲੇਟ ਪ੍ਰੀਤਿੰਦਰ ਅੰਕਲ ਹੋ ਗਏ ਸੀ।
0: ਟ੍ਰੈਫਿਕ,
2: ਹਾਂ ਟ੍ਰੈਫਿਕ। ਅੱਛਾ ਅੱਛਾ, ਓਕੇ, ਉਹ ਸਿਡਨੀ ਖਰਾਬ ਹੋਇਆ।
0: ਕਿਵੇਂ ਖਰਾਬ ਹੋਇਆ?
2: ਉਹ ਠੰਡ ਲੱਗੀ ਉਹਨੂੰ ਯਾਰ, ਉਹ ਤੁਰਿਆ ਜਾਂਦਾ ਸੀ
0: ਤੇ ਐਕਸੀਡੈਂਟ ਕਿੱਥੇ ਹੋਇਆ? ਜਿੱਥੇ ਮੈਲਟਰ ਤੇ
2: ਆ ਉਹ
0: ਬੈਕਸਮਾਸ਼
2: ਹੈ,
0: ਬੈਕਸਮਾਸ਼ ਤੇ ਐਕਸੀਡੈਂਟ ਕਿੱਥੇ ਹੋਇਆ?
2: ਨਹੀਂ, ਬੈਕਸਮਾਸ਼ ਤੇ ਨਹੀਂ ਹੋਇਆ,
0: ਕਿੱਥੇ ਹੋਇਆ?
2: ਤੁਸੀਂ, ਮੈਨੂੰ ਲੱਗਦਾ ਤੁਹਾਨੂੰ ਜ਼ਿਆਦਾ ਪਤਾ, ਤੁਸੀਂ ਦੱਸੋ। ਹਾਂ,
3: ਸਾਡੇ ਨਿਊਜ਼ ਕੋਰਸਪੋਂਡੈਂਟ
2: ਹੈ,
3: ਮੈਲਟਨ ਵਾਲੇ ਪਾਸੇ ਹੋਇਆ।
2: ਨਹੀਂ, ਅੱਜ ਤੇ ਨਹੀਂ, ਮੈਲਟਨ ਹੋਇਆ। ਕਿੱਥੇ ਹੋਇਆ
3: ਫੇਰ? ਪਤਾ ਨਹੀਂ ਯਾਰ ਕਿੱਥੇ
2: ਹੋਇਆ, ਕੋਈ ਖਾਸ ਗੱਲ ਮਤਲਬ?
0: ਲੱਗਾ ਟ੍ਰੈਫਿਕ ਤੇ ਹੋਣਾ, ਬਿਕੋ ਟ੍ਰੈਫਿਕ ਤੇ ਤੁਸੀਂ ਕਿਹਾ ਸੀ ਨਿਊਜ਼ ਤੇ ਟ੍ਰੈਫਿਕ ਤੇ ਹੋਇਆ ਤੇ ਉੱਥੇ ਟ੍ਰੈਫਿਕ ਤੇ ਐਕਸੀਡੈਂਟ ਹੋਇਆ।
2: ਤੁਸੀਂ ਕਿਤੇ ਇਹ ਤੇ ਨਹੀਂ ਕਹਿਣਾ ਮੰਮਾ ਨੂੰ ਵੀ ਸਕੂਲ ਵਾਲੇ ਪਾਸੇ ਐਕਸੀਡੈਂਟ ਹੋਇਆ ਤੇ ਅੱਜ ਰਹਿਣ ਦਈਏ?
0: ਮੰਮਾ ਤੇ ਵੱਡੀ ਦੀਦੀ, ਮੰਮਾ ਵੱਡੀ ਦੀਦੀ ਨੇ ਦੇਖਿਆ ਇੱਕ ਗੱਡੀ ਦੋ ਐਕਸੀਡੈਂਟ ਆਈ ਸੀ, ਫਿਰ ਐਂਬੂਲੈਂਸ ਆਈ ਸੀ।
2: ਓਕੇ ਓਕੇ, ਵਾਹ ਵਾਹ ਹੀ ਖਲਾਰਾ ਪਿਆ ਕੇ
3: ਸੱਟ ਲੱਗੀ ਹੋਣੀ ਕਿਸੇ,
2: ਹਾਂ ਗੱਡੀ ਨੂੰ ਸੱਟ ਲੱਗੀ ਹੋਣੀ ਆ।
3: ਨਹੀਂ ਬੰਦਿਆਂ ਦੇ ਵੀ ਲੱਗੀ ਆ ਫਿਰ ਉਹ ਐਂਬੂਲੈਂਸ ਆਈ ਸੀ ਨਾ
2: ਉਹ ਤੁਸੀਂ ਵਾਵਾ ਹੀ ਜਾਣਕਾਰੀ ਰੱਖਦੇ ਹੋ ਯਾਰ ਤੁਸੀਂ ਵਾਵਾ ਇੰਟੈਲੀਜੈਂਟ ਹੁੰਦੇ ਜਾਂਦੇ ਹੋ ਤੁਸੀਂ
0: ਹਾਂਜੀ ਮੈਂ ਇੰਟੈਲੀਜੈਂਟ
2: ਹਾਂ ਇੰਟੈਲੀਜੈਂਟ ਹੋ ਗਏ ਕੀ ਸੁਣਾਓਗੇ ਫਿਰ
0: ਇੱਕ ਬੋਲੀ
2: ਹਾਂਜੀ
0: ਬਾਲੀ ਬੱਸੀ ਖੱਟਣ ਗਿਆ ਸੀ ਬਾਲੀ ਬੱਸੀ ਖੱਟਣ ਗਿਆ ਸੀ ਖੱਟ ਲੈਂਦਾ ਬਟਾਉ
2: ਰੇਡੀਓ ਹਾਂਜੀ ਤੇ ਟਲੀਆਂ ਵਜਾਉਂਦਾ ਜਾਊਂ ਨੀ ਰੇਡੀਓ ਹਾਂਜੀ
0: ਤੇ ਟਲੀਆਂ ਵਜਾਉਂਦਾ ਜਾ ਬੱਲੇ ਬੱਲੇ ਬੱਲੇ
2: ਬੱਲ ਬੱਲ ਬੱਲੇ
3: ਚੱਕ ਦੇ ਢੋਲੀਆ
2: ਸ਼ਵਾ ਸ਼ਵਾ
0: ਰੇਡੀਓ ਹਾਂਜੀ ਸ਼ਵਾ ਸ਼ਵਾ ਬੱਲੇ ਬੱਲੇ ਰੇਡੀਓ ਹਾਂਜੀ
3: ਜਿੰਦਾਬਾਦ
2: ਜਿੰਦਾਬਾਦ ਥੈਂਕ ਯੂ
0: ਸਰਦਾਰ ਜੀ ਜਿੰਦਾਬਾਦ
2: ਸਰਦਾਰ ਜੀ ਜਿੰਦਾਬਾਦ ਸਰਦਾਰ ਜੀ ਸ਼ਾਗੇ ਸਤਿ ਸ੍ਰੀ ਅਕਾਲ
0: ਛੋਟੀ ਦੀਦੀ ਨਾਲ ਗੱਲ ਕਰ ਲਓ
2: ਹਾਂਜੀ ਹਾਂਜੀ ਹਾਂਜੀ
3: ਅੱਜ ਤਾਂ ਮੇਲਾ ਲੁੱਟੀ ਜਾਂਦੇ ਹੋ ਜੀ
0: ਕਿਆ ਅੰਕਲ ਜੀ ਤੇ
3: ਤਾਇਆ ਜੀ
0: ਅੰਕਲ ਜੀ
2: ਅੱਛਾ ਤੁਹਾਨੂੰ ਤੇ ਨਹੀਂ ਲੱਗਾ ਵੀ ਇੱਕ ਆਂਟੀ ਆ
0: ਨਹੀਂ
2: ਹਾਂ ਐਸ਼ਲੀ ਨੂੰ ਸਾਰਾ ਪਤਾ ਵਾ ਨਾ ਇਹ ਧਿਆਨ ਰੱਖਦੀ ਆ
0: ਹਾਂਜੀ
3: ਐਸ਼ਲੀ ਵੱਡੀ ਹੋ ਗਈ ਨਾ ਉਹਨੂੰ ਆਈਡੀਆ ਹੋ ਜਾ
2: ਤੁਹਾਨੂੰ ਫੜ ਕੇ ਕਿਉਂ ਸੁੱਟਿਆ ਹੈ ਵੀਰ ਨੂੰ
3: ਸਾਨੂੰ ਰਿਪੋਰਟਾਂ ਮਿਲ ਗਈਆਂ
2: ਹੈ
0: ਮੈਂ ਵੀਰ ਜੀ ਅਸੀਂ ਖੇਡਣੇ ਸੀ ਵੀਰ ਜੀ ਤੇ ਦੀਦੀ ਟੀਮ ਚ ਸੀ ਤੇ ਮੈਂ ਵੀ ਇਕੱਲੀ ਸੀ ਤੇ ਮੈਂ ਵੀਰ ਜੀ ਨੂੰ ਲੈ ਲਿਆ ਫਿਰ ਮੈਂ ਵੀਰ ਜੀ ਨੂੰ
2: ਆਪਣੇ
3: ਆਪਣਾ ਬੰਦਾ ਹੀ ਸੱਟ ਲਿਆ
2: ਆਪਣੇ ਬੰਦਾ ਕੁੱਟ ਲਿਆ
0: ਵੀਰ ਜੀ ਨੇ ਮੰਮਾ ਨੇ ਕਿਹਾ ਰੱਖ ਜਾ ਫਿਰ ਮੈਂ ਵੀਰ ਜੀ ਨੂੰ ਥੱਲੇ ਸੁੱਟਤਾ
3: ਫਿਰ ਆਹੀ ਰੋਕਣਾ ਸੀ ਵੀਰ ਜੀ ਕਿਤੇ ਰੁਕਦਾ ਸੀ ਆਪਣੀ ਟੀਮ ਵਾਲੀ ਗੋਲ ਕਰ ਲਿਆ ਦੂਜੇ ਕਰਨ ਨਹੀਂ ਨਾ ਦਿੰਦੇ
2: ਆਪਣੇ ਮੋਰਚੇ ਚ ਮਾਰ ਲਈਆਂ ਗੋਲੀਆਂ ਕੀ ਸੁਣਾਓਗੇ ਫਿਰ
0: ਇੱਕ ਬੋਲੀ
2: ਹਾਂਜੀ
0: ਬਾਲੀ ਵਸੀ ਖਤਰ ਗਿਆ ਸੀ ਬਾਲੀ ਵਸੀ ਖਤਰ ਗਿਆ ਖਤ ਕੇ ਲਾ ਦੇ ਬਤਾ ਦਜੇ ਵਾਲੇ ਸਾਈਕਲ ਤੇ
2: ਤਲੀਆਂ ਵਜਾਉਂਦਾ ਜਾਂ ਬੈਠ ਮੇਰੇ
0: ਸਾਈਕਲ ਤੇ ਦੱਦੂ ਕਪੜਾ
2: ਡੱਡੂ ਕੱਪੜੇ ਧੋਂਦਾ ਨੀ ਬਹਿ ਕੇ ਸਾਈਕਲ ਤੇ
3: ਤਿੰਨ ਚਾਰ ਬੋਲੀਆਂ ਨੀ ਇਕੱਠੀਆਂ ਕਰਤੀਆਂ ਵਿੱਚ ਘਰੇਲੂ ਕੰਮ ਕਾਜ ਤੁਸੀਂ
2: ਕੀ
3: ਹਾਲ ਆ ਜੀ
2: ਤੁਹਾਡਾ ਨਾਂ ਕੀ ਆ
4: ਨਾਮ ਬੋਲੋ
2: ਹਾਂਜੀ
4: ਦੁਬਾਰਾ
2: ਬੋਲੋ
0: ਲਾਊਡਰ
2: ਜੰਗ ਬਹਾਦਰ ਸਿੰਘ ਹੈ ਜੱਗ ਫਤਿਹ ਤੁਸੀਂ ਤਾਂ ਵੱਡੇ ਹੋ ਗਏ ਯਾਰ ਇੰਨੇ ਵੱਡੇ ਹੋ ਗਏ ਤੁਸੀਂ ਤਾਂ ਬੜੀਆਂ ਗੱਲਾਂ ਕਰਨ ਲੱਗ ਪਏ ਹੋ ਅਸੀਂ ਠੀਕ ਹਾਂ ਤੁਹਾਡਾ ਕੀ ਹਾਲ ਹੈ ਅੱਛਾ ਵਧੀਆ ਹੂੰ ਓਕੇ ਤੁਸੀਂ ਜਾਂਦੇ ਹੋ ਕਿੰਡੀ ਜਾਂਦੇ ਕਿ ਨਹੀਂ ਹਲੇ ਅੱਛਾ ਅੱਜ ਛੁੱਟੀ ਆ ਓਕੇ ਓਕੇ ਅੱਜ ਤੇ ਫਿਰ ਨਜ਼ਾਰੇ ਆ ਦੇ
3: ਟੀਵੀ ਦੇਖਣਾ ਅੱਜ ਅੱਜ ਕੁਛ ਖਾਣਾ ਪੀਣਾ ਕੁਛ ਯਮੀ ਯਮੀ
2: ਖੰਘ ਲੱਗੀ ਜਾ ਆਪਦੀ ਕੀ ਸੁਣਾਓਗੇ ਅੱਜ ਸੁਣਾਓ ਸੁਣਾਓ।
0: ਮੰਮਾ ਉੱਠੀ ਗੋਲ ਗੋਲ, ਮੰਮਾ ਚਮਚਾ ਗੋਲ, ਮੰਮੀ ਉੱਠੀ ਗੋਲ ਗੋਲ, ਅਵਤੀ ਚਮਚਾ ਗੋਲ ਗੋਲ, ਮੰਮਾ ਪਿੰਡੀ ਗੋਲ ਗੋਲ, ਮੰਮਾ ਵੇਟ ਗੋਲ ਗੋਲ,
2: ਪਾਪਾ ਦੀ ਢਿੱਡੀ ਗੋਲ ਗੋਲ।
3: ਤੁਸੀਂ ਵੀ ਕਰ ਦੋਗੇ ਸੇਮ ਟੂ ਯੂ ਅੰਕਲ।
0: ਪਤਲੀ ਜਲਤੀ ਵਾਦੀ ਹੈ, ਜੀਵੇ ਉਸਕਾ ਪਾਣੀ ਹੈ,
2: ਪਾਪਾ ਨੇ ਤਲ ਕੇ ਖਾਣੀ ਹੈ।
0: ਪਤਲੀ ਜਲਤੀ ਵਾਦੀ ਹੈ, ਜੀਵੇ ਉਸਕਾ ਪਾਣੀ ਹੈ, ਹੱਥ ਲਾਉ ਜਦੇ
2: ਮਰ ਜਾਏਗੀ।
3: ਹਾਂ ਸੀ ਪੂਰੀ।
2: ਵਾਹ
3: ਤੁਸੀਂ ਅੰਬਰਸਰੀ ਫਿਸ਼ ਵਾਲੇ,
2: ਹੋ ਤੁਸੀਂ ਤਾਂ ਬਹੁਤ ਇੰਟੈਲੀਜੈਂਟ ਹੋ ਗਏ ਯਾਰ। ਥੈਂਕ ਯੂ ਥੈਂਕ ਯੂ। ਉਹ ਕੱਲ ਕੱਲ ਮੰਮਾ ਵਾਈ ਯੂਰ ਲਾਫਿੰਗ,
3: ਇੰਨੀ ਸੀਰੀਅਸ ਮੈਂ ਪੋਇਮ ਸੁਣਾਉਣਾ ਹੈ। ਐਵੇਂ ਜੱਗ ਹਸਾਈ ਬਣੀ ਗੱਲ। ਹਾਏ ਤਾਂ ਮੈਂ ਟਵਿੰਕਲ ਟਵਿੰਕਲ ਲਿਟਲ ਸਟਾਰ ਵੀ ਜਾਣਾ,
2: ਹਲੇ ਤੋਂ ਡੱਕਾ ਨੇ ਜਾਣਾ ਵਾ।
3: ਸਤਿ ਸ਼੍ਰੀ ਅਕਾਲ ਜੀ।
2: ਸ਼ੁਰੂ ਕਰਾਉਣਾ ਔਖਾ,
3: ਉਦੋਂ ਬਾਅਦ ਤਾਂ ਕੂ ਛਕ ਛਕ ਹੀ ਆ। ਗੋੜਾ ਕੈਸੇ ਦੌੜਤਾ ਹੈ, ਤਕੜ ਤਕੜ ਤਕੜ ਤਕੜ ਤਕੜ ਤਕੜ ਤਕੜ ਤਕੜ।
2: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ, ਵੀ ਹੈਵ ਅ ਨਾਈਸ ਡੇ। ਥੈਂਕ ਯੂ ਤੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਬਹੁਤ ਮਿਹਰਬਾਨੀ ਜੀ ਤੁਹਾਡੀ ਅਮਰ ਜੀ, ਧੰਨਵਾਦ ਤੁਹਾਡਾ। ਅੱਜ ਇੱਕ ਬਰਥਡੇ ਆ ਜੀ, ਕਹਿੰਦੇ ਕਿ ਅੱਜ ਮੇਰੇ ਬੇਟੇ ਰਤਨ ਸਿੰਘ ਦਾ 7ਵਾਂ ਜਨਮ ਦਿਨ ਹੈ, ਪਲੀਜ਼ ਵਿਸ਼ ਕਰ ਦਿਓ। ਅਤੇ ਵੀ ਆਲਵੇਜ਼ ਲਿਸਨ ਲਾਫਟਰ ਥੈਰੇਪੀ ਟੂਗੈਦਰ। ਬਹੁਤ ਬਹੁਤ ਵਧਾਈਆਂ ਜੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਡੀਅਰ ਰਤਨ ਸਿੰਘ, ਹੈਪੀ ਬਰਥਡੇ ਟੂ ਯੂ। ਬਹੁਤ ਬਹੁਤ ਵਧਾਈਆਂ ਰਤਨ ਜੀ, 7ਵੇਂ ਜਨਮ ਦਿਨ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਬਹੁਤ ਬਹੁਤ ਤਰੱਕੀਆਂ ਦੇਵੇ ਜ਼ਿੰਦਗੀ ਦੇ ਵਿੱਚ। ਬਹੁਤ ਬਹੁਤ ਮਿਹਰਬਾਨੀ ਸਾਡੇ ਨਾਲ ਖੁਸ਼ੀ ਸਾਂਝੀ ਕਰਨ ਦੇ ਲਈ। ਧੰਨਵਾਦ ਤੁਹਾਡਾ ਰੁਪਿੰਦਰ ਜੀ, ਧੰਨਵਾਦ ਹਰਚੰਦ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਨਵਪ੍ਰੀਤ ਜੀ ਧੰਨਵਾਦ ਤੁਹਾਡਾ। ਅਤੇ ਐਸ ਪੀ ਧਾਰੀਵਾਲ ਜੀ ਕਹਿੰਦੇ ਨੇ ਇੱਕ ਜਨਮਦਿਨ ਹੈ, ਟੂਡੇ ਮਾਈ ਬਿਊਟੀਫੁੱਲ ਵਾਈਫ ਹਰਮਨਦੀਪ ਕੌਰ ਧਾਲੀਵਾਲ ਦਾ ਵੀ ਜਨਮਦਿਨ ਹੈ, ਪਲੀਜ਼ ਵਿਸ਼ ਕਰ ਦਿਓ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਹਰਮਨਦੀਪ ਕੌਰ ਧਾਲੀਵਾਲ ਜੀ, ਹੈਪੀ ਬਰਥਡੇ ਟੂ ਯੂ। ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਐਸ ਪੀ ਜੀ, ਤੁਹਾਨੂੰ ਵੀ ਵਧਾਈਆਂ। ਅਤੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤੀ ਬਖਸ਼ੇ, ਪਿਆਰ ਇਸੇ ਤਰ੍ਹਾਂ ਤੁਹਾਡਾ ਬਣਿਆ ਰਹੇ ਅਤੇ ਇੱਕ ਦੂਸਰੇ ਦੀਆਂ ਖੁਸ਼ੀਆਂ ਰੱਜ ਕੇ ਤੁਸੀਂ ਮਾਣੋ। ਬਹੁਤ ਬਹੁਤ ਵਧਾਈਆਂ, ਹੈਪੀ ਬਰਥਡੇ। ਸੁਖਦੀਪ ਸਿੰਘ ਘੁੰਮਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਸੁਖਵਿੰਦਰ ਭੈਣ ਜੀ ਧੰਨਵਾਦ, ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਸਿੱਖਿਆ ਦਾਇਕ ਅੱਜ ਦੀ ਕਹਾਣੀ, ਅਤੇ ਸੰਜੇ ਪੂਜਾ ਜੀ ਧੰਨਵਾਦ, ਬਲਜੀਤ ਵਾਲੀਆ ਜੀ ਤੁਹਾਡਾ ਵੀ ਧੰਨਵਾਦ, ਸ਼ਿਵਾਨੀ ਗਰਗ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਜ ਦੇ ਦਿਨ ਦੀਆਂ। ਤੁਹਾਨੂੰ ਵੀ ਸ਼ੁਭਕਾਮਨਾਵਾਂ, ਚੜ੍ਹਦੀ ਕਲਾ ਦੇ ਵਿੱਚ ਰਹੋ। ਤੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਨਾ ਕੋਈ ਦਵਾਈ ਲੱਗੇ ਅਤੇ ਨਾ ਕੋਈ ਫੀਸ ਲੱਗੇ, ਬਸ ਹੱਸਣ ਹਸਾਉਣ ਦੇ ਨਾਲ ਤਨ ਮਨ ਦੇ ਰੋਗ ਭੱਜੇ ਅਤੇ ਇਹ ਮੁਫਤ ਦੀ ਮੈਡੀਸਿਨ ਸਾਰੇ ਜਾਣੇ ਅਪਣਾ ਲਵੋ। ਕਹਿੰਦਾ ਘੁੰਮਣ ਹੱਸ ਟੱਪ ਕੇ ਲਾਫਟਰ ਥੈਰੇਪੀ ਦੇ ਦੌਰਾਨ ਸਾਰੇ ਰੋਗ ਭਜਾ ਲਵੋ। ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ ਤੁਹਾਡਾ। ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ। ਅਤੇ ਹੁਣ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ। ਚੜ੍ਹਦੀ ਕਲਾ 'ਚ ਰਹੋ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।
4: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
5: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
6: यार तू इतने नीचे थी आके पक्का भी हो गया, की जुगाड़ लाया है?
7: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी दिखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
6: नंबर ता दे बंसल इमीग्रेशन वालियां दा।
7: हां जी, अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au।
8: सोना चाहिदा,
9: भरोसा चाहिदा,
8: क्वालिटी ते बाईबैक वी चाहिदा, चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी, पुराना सोना बाईबैक एंड एक्सचेंज तुरंत, कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536

0: ब्रोकर्स अपने इंश्योरेंस की हर लोड़ ले। याद रखो बस अमरिंदर गिद्दा कॉल 0491-999-555 गिद्दा इंश्योरेंस। शर्ता लागू
1: जी तुसी बीमार हो ता AI कोल नहीं डॉक्टर कोल जाने हो फिर कानूनी मसले विच फैसला खुद क्यों। याद रखो डिले इन लॉ इज डैमेज इन लाइफ। फैमिली इशू प्रॉपर्टी दा मसला कोई इमिग्रेशन दी समस्या या कोई भी कानूनी मैटर इको नाम जो कम तुहाडे लिए कर देने बंसल लॉयर्स तुहाडा भरोसा साडा तजर्बा ते जित अपनी। कॉल 422-905-860 और विजिट bansallawyers.com.au।
2: बलजीत ਵਿਆਹ ਵਾਸਤੇ ਜੁਐਲਰੀ ਵੇਖਣ ਤੁੰਨਾ ਜੁਐਲਰਸ ਚਲੀਏ
3: ਯਾਰ ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਐਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਤੁੰਨਾ ਜੁਐਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
0: होम्स अपने इरादियां वांग सिर्फ इमारत नहीं बल्कि अपने हर एक ग्राहक लिए बनाउंदे ने उन्हां दे सुपनियां दा एक मजबूत घर। हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252
4: ते। वाओ तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
5: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल ना ही कोई कलर हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
4: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
0: Ready, set, go! Chadston Ford, Dandenong Road ते तुहानू उड़ीक रहा है। Ford Ranger, Ranger Super Duty, Everest ते सदाबहार Mustang, brand new demo ते quality pre-owned vehicles, trade-in अते finance options भी available। आओ ते अपनी नवी Ford दा test drive करो, business plate लाई गल करो, vehicle experts, Tim Forbes या कोरी नाल, radio हांजी रे हवाले नाल पाओ, 10 साल दी free service। Chadston Ford, ready, set, Ford!
6: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
7: ਆ ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
9: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ। ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ।
10: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
11: ਕੀ ਹੋਇਆ?
10: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ।
11: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿੱਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
10: ਜਾਂ 9077-9933
11: ਜਾਂ ਈਮੇਲ info@vyimmigration.com.au।
10: ਯਾਦ ਰੱਖੋ 9077-9733
11: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
10: ਹਰ ਕਦਮ ਤੁਹਾਡੇ ਨਾਲ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 22 ਜੁਲਾਈ 2026 ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹੋਏ ਸ਼ੁਰੂਆਤੀ ਕੁਝ ਖਬਰਾਂ ਈਰਾਨ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ੇਸ਼ਕਿਆਨ ਨੇ ਆਪਣੇ ਹੀ ਦੇਸ਼ ਦੇ ਸਰਕਾਰੀ ਨਿਊਜ਼ ਚੈਨਲ IRIB ਦੀ ਆਲੋਚਨਾ ਕੀਤੀ ਹੈ। ਮਸੂਦ ਪਜ਼ੇਸ਼ਕਿਆਨ ਨੇ ਕਿਹਾ ਹੈ ਕਿ ਸਰਕਾਰੀ ਨਿਊਜ਼ ਚੈਨਲ ਨੇ ਸੁਪਰੀਮ ਲੀਡਰ ਮੁਸਤਫਾ ਖਾਮਨੇਈ ਦੇ ਬਿਆਨ ਨੂੰ ਇੱਕ ਹਿੱਸੇ ਨੂੰ ਚਲਾ ਕੇ ਪੂਰਾ ਬਿਆਨ ਨਾ ਦਿਖਾ ਕੇ ਸਹੀ ਨਹੀਂ ਕੀਤਾ। ਮਸੂਦ ਪਜ਼ੇਸ਼ਕਿਆਨ ਦੇ ਮੁਤਾਬਕ ਅਮਰੀਕਾ ਦੇ ਨਾਲ ਗੱਲਬਾਤ ਦੇ ਲਈ ਖਾਮਨੇਈ ਨੇ ਮਨਜ਼ੂਰੀ ਦਿੱਤੀ ਸੀ, ਪਰ TV ਚੈਨਲ ਨੇ ਖਾਮਨੇਈ ਦੇ ਸਿਰਫ ਉਹਨਾਂ ਬਿਆਨਾਂ ਦੇ ਉੱਤੇ ਹੀ ਧਿਆਨ ਦਿੱਤਾ ਤੇ ਜਿਸ ਨੂੰ ਸਾਰਿਆਂ ਦੇ ਸਾਹਮਣੇ ਨਹੀਂ ਸੀ ਚਲਾਇਆ ਜਾਣਾ ਚਾਹੀਦਾ, ਪਰ ਫਿਰ ਵੀ ਇਸ ਦੇ ਇੱਕ ਹਿੱਸੇ ਨੂੰ ਹੀ ਚਲਾਇਆ ਜਾ ਰਿਹਾ। ਅਮਰੀਕਾ ਦੇ ਨਾਲ ਗੱਲਬਾਤ ਦੇ ਲਈ ਖਾਮਨੇਈ ਨੇ ਮਨਜ਼ੂਰੀ ਦੇ ਦਿੱਤੀ ਸੀ, ਪਰ TV ਚੈਨਲ ਨੇ ਖਾਮਨੇਈ ਦੇ ਉਹਨਾਂ ਬਿਆਨਾਂ ਦੇ ਵੱਲ ਧਿਆਨ ਹੀ ਨਹੀਂ ਦਿੱਤਾ। ਉਹਨਾਂ ਨੇ ਗੱਲਬਾਤ ਨੂੰ ਲੈ ਕੇ ਗਲਤ ਬਿਆਨੀਆਂ ਜਾਂ ਫਿਰ ਐਸੀਆਂ ਟਿੱਪਣੀਆਂ ਦੀ ਆਲੋਚਨਾ ਕੀਤੀ ਹੈ ਜਿਹੜੀਆਂ ਦੇਸ਼ ਦੀ ਏਕਤਾ ਦੇ ਲਈ ਖਤਰਾ ਬਣ ਸਕਦੀਆਂ ਨੇ। ਇਸ ਦਰਮਿਆਨ ਅਮਰੀਕੀ ਸੈਟਕੌਮ ਨੇ ਬੁੱਧਵਾਰ ਦੀ ਸਵੇਰ ਈਰਾਨ ਦੇ ਟਿਕਾਣਿਆਂ ਦੇ ਉੱਤੇ ਇੱਕ ਘੰਟੇ ਤੱਕ ਕੀਤੇ ਹਮਲਿਆਂ ਦੇ ਵਿੱਚ 11ਵੇਂ ਦੌਰ ਦੇ ਦਿਨ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ। ਬਾਅਦ ਦੇ ਵਿੱਚ ਸੈਟਕੌਮ ਨੇ ਦੱਸਿਆ ਇਹ ਹਮਲੇ ਹੁਣ ਖਤਮ ਹੋ ਗਏ ਨੇ। ਉੱਥੇ ਦੂਸਰੇ ਪਾਸੇ ਈਰਾਨ ਦੇ ਨਾਲ ਜੰਗ ਦੇ ਵਿੱਚ ਅਮਰੀਕਾ ਨੇ ਹੁਣ ਤੱਕ 3.5 ਲੱਖ ਕਰੋੜ ਲੁਟਾ ਦਿੱਤੇ ਨੇ, ਔਰ ਨਵਾਂ ਫੰਡ ਰੱਖਣ ਦੇ ਮੰਗਣ ਦੇ ਲਈ ਰੱਖਿਆ ਮੰਤਰੀ ਨੇ ਅਮਰੀਕੀ ਕਾਂਗਰਸ ਯਾਨੀ ਉੱਥੇ ਦੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਰੱਖੀ। ਅਮਰੀਕੀ ਫੌਜ ਦਾ ਕਹਿਣਾ ਹੈ ਕਿ ਇਹਨਾਂ ਹਮਲਿਆਂ ਦਾ ਮਕਸਦ ਈਰਾਨ ਦੀ ਫੌਜੀ ਤਾਕਤ ਨੂੰ ਕਮਜ਼ੋਰ ਕਰਨਾ, ਇਸ ਕਰਕੇ ਲਗਾਤਾਰ ਇਹ ਹਮਲੇ ਕੀਤੇ ਜਾ ਰਹੇ ਨੇ। ਈਰਾਨ ਜੰਗ ਦੇ ਉੱਤੇ ਹੁਣ ਤੱਕ ਅਮਰੀਕੀ ਰੱਖਿਆ ਵਿਭਾਗ ਦੇ ਤਾਜ਼ਾ ਅੰਦਾਜ਼ਿਆਂ ਦੇ ਮੁਤਾਬਕ 37.5 ਅਰਬ ਡਾਲਰ ਦੀ ਲਾਗਤ ਆ ਚੁੱਕੀ ਹੈ। ਰੱਖਿਆ ਮੰਤਰੀ ਹੈਗਸੇਥ ਨੇ ਅਮਰੀਕੀ ਪਾਰਲੀਮੈਂਟ ਸੈਨੇਟ ਦੀ ਐਪਰੋਪ੍ਰੀਏਸ਼ਨ ਕਮੇਟੀ ਦੇ ਅੱਗੇ ਇਹ ਗੱਲਬਾਤ ਰੱਖੀ। ਈਰਾਨ ਜੰਗ ਦੇ ਦਰਮਿਆਨ ਇਹ ਅਪ੍ਰੈਲ ਮਹੀਨੇ ਦੇ ਵਿੱਚ $25 ਬਿਲੀਅਨ ਦੇ ਅਨੁਮਾਨ ਤੋਂ ਲਗਭਗ $12 ਬਿਲੀਅਨ ਹੋਰ ਜ਼ਿਆਦਾ ਹੈ। ਅਮਰੀਕਾ ਇੰਨਾ ਖਰਚਾ ਜੰਗ ਦੇ ਉੱਤੇ ਕਰ ਰਿਹਾ, ਇਸ ਦੇ ਲਈ ਆਮ ਲੋਕਾਂ ਦੇ ਵਿੱਚ ਉੱਥੇ ਨਾਰਾਜ਼ਗੀ ਦਿਖਾਈ ਦੇ ਰਹੀ ਹੈ। ਵੈਸੇ ਅਮਰੀਕਾ ਇਸ ਪੈਸੇ ਨੂੰ ਪੂਰਾ ਕਰਨ ਦੇ ਲਈ ਟੈਰਿਫ ਵਿਵਸਥਾ ਤੋਂ ਵਸੂਲਦਾ ਹੈ। ਅਮਰੀਕਾ ਨੇ ਅਗਸਤ 2028 ਤੋਂ ਅਮਰੀਕਾ ਦੇ ਵਿੱਚ ਆਉਣ ਵਾਲੀਆਂ ਜਨੈਰਿਕ ਦਵਾਈਆਂ ਦੇ ਉੱਤੇ ਭਾਰੀ ਟੈਰਿਫ ਲਗਾਉਣ ਦਾ ਐਲਾਨ ਕੀਤਾ। ਅਮਰੀਕੀ ਰਾਸ਼ਟਰਪਤੀ ਦੇ ਮੁਤਾਬਕ ਉਹਨਾਂ ਦੇ ਇਸ ਕਦਮ ਦੇ ਨਾਲ ਫਾਰਮਾਸਿਟੀਕਲ ਦਵਾਈਆਂ ਦਾ ਉਤਪਾਦਨ ਅਮਰੀਕਾ ਦੇ ਵਿੱਚ ਹੀ ਸ਼ੁਰੂ ਹੋ ਸਕੇਗਾ, ਪਰ ਇਸ ਕਦਮ ਦਾ ਅਸਰ ਭਾਰਤ ਵਰਗੇ ਦੂਸਰੇ ਬਾਜ਼ਾਰਾਂ ਦੇ ਉੱਤੇ ਹੋਏਗਾ ਜੋ ਕਿ ਅਮਰੀਕਾ ਨੂੰ ਸਭ ਤੋਂ ਵੱਧ ਦਵਾਈਆਂ ਹੀ ਐਕਸਪੋਰਟ ਕਰਦੇ ਨੇ। ਆਪਣੇ ਟਰੁੱਥ ਸੋਸ਼ਲ ਪਲੇਟਫਾਰਮ ਦੇ ਉੱਤੇ ਟਰੰਪ ਨੇ ਲਿਖਿਆ ਕਿ ਪੜਾਅਵਾਰ ਤਰੀਕੇ ਦੇ ਨਾਲ ਇਹ ਟੈਰਿਫ 1 ਅਗਸਤ ਤੋਂ ਲਾਗੂ ਹੋ ਜਾਣਗੇ। ਸ਼ੁਰੂਆਤੀ 2 ਸਾਲਾਂ ਦੇ ਲਈ ਯਾਨੀ 2026 ਤੋਂ 2028 ਤੱਕ ਅਮਰੀਕਾ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਜਨੈਰਿਕ ਦਵਾਈਆਂ ਦੇ ਉੱਤੇ 0% ਟੈਰਿਫ ਰਹੇਗਾ। ਉਹਨਾਂ ਕਿਹਾ ਕਿ ਤੀਸਰੇ ਸਾਲ ਦੇ ਵਿੱਚ ਯਾਨੀ 2028 ਤੋਂ ਬਾਅਦ ਟੈਰਿਫ ਵੱਧ ਕੇ 100% ਕਰ ਦਿੱਤਾ ਜਾਏਗਾ ਤੇ ਫਿਰ ਉਸ ਤੋਂ ਬਾਅਦ ਅਗਲੇ ਸਾਲ ਇਹ 200% ਹੋ ਜਾਏਗਾ। ਟਰੰਪ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਕਿ 1 ਅਗਸਤ 2026 ਤੋਂ ਅਮਰੀਕਾ ਦੇ ਉੱਤੇ ਅਮਰੀਕਾ 'ਚ ਆਉਣ ਵਾਲੀਆਂ ਸਾਰੀਆਂ ਦਵਾਈਆਂ ਟੈਰਿਫ ਦੇ ਵਿੱਚੋਂ ਗੁਜ਼ਰਨਗੀਆਂ। ਭਾਰਤ ਦੁਨੀਆ ਦੀ ਫਾਰਮੈਸੀ ਵੀ ਮੰਨਿਆ ਜਾਂਦਾ ਹੈ, ਔਰ ਵਾਲਿਮ ਦੇ ਹਿਸਾਬ ਦੇ ਨਾਲ ਭਾਰਤ ਜਨੈਰਿਕ ਦਵਾਈਆਂ ਦੀ ਹਿੱਸੇਦਾਰੀ ਦਾ ਲਗਭਗ 40% ਜਿਹੜਾ ਉਹ ਦਬਦਬਾ ਵੀ ਰੱਖਦਾ ਹੈ। ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ ਦੀ ਰਿਪੋਰਟ ਦੇ ਮੁਤਾਬਕ ਸਾਲ 2024-25 'ਚ ਭਾਰਤ ਨੇ ਅਮਰੀਕਾ ਨੂੰ $9.7 ਬਿਲੀਅਨ ਦੇ ਫਾਰਮਾਸਿਟੀਕਲ ਪ੍ਰੋਡਕਟਸ ਭੇਜੇ ਸੀ। ਭਾਰਤ ਦੇ ਕੁੱਲ $25 ਬਿਲੀਅਨ ਦੇ ਗਲੋਬਲ ਐਕਸਪੋਰਟ ਦਾ ਇਹ 38% ਸਿਰਫ ਅਮਰੀਕਾ ਦੇ ਵਿੱਚ ਹੀ ਜਾ ਰਿਹਾ ਸੀ। ਉੱਥੇ ਈਰਾਨ ਦੇ ਨਾਲ ਜੰਗ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਊਦੀ ਅਰਬ ਦੇ ਨਾਲ ਇੱਕ ਇਤਿਹਾਸਕ ਪਰਮਾਣੂ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਮਝੌਤੇ ਦੇ ਤਹਿਤ ਸਾਊਦੀ ਅਰਬ ਨੂੰ ਹੁਣ ਆਪਣੇ ਨਾਗਰਿਕ ਪਰਮਾਣੂ ਪ੍ਰੋਗਰਾਮ ਦੇ ਤਹਿਤ ਯੂਰੇਨੀਅਮ ਐਨਰਿਚਮੈਂਟ ਕਰਨ ਦੀ ਕਾਬਲੀਅਤ ਮਿਲ ਸਕੇਗੀ। ਵਾਲ ਸਟ੍ਰੀਟ ਜਰਨਲ ਅਤੇ ਨਿਊਜ਼ ਏਜੰਸੀ AP ਦੀ ਖਬਰ ਦੇ ਹਵਾਲੇ ਦੇ ਨਾਲ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਵੈਸੇ ਇਸ ਸਮਝੌਤੇ ਦਾ ਐਲਾਨ ਅੱਜ ਯਾਨੀ ਕਿ ਬੁੱਧਵਾਰ ਦੇ ਦਿਨ ਕੀਤਾ ਜਾਏਗਾ। ਰਿਪੋਰਟ ਦੇ ਮੁਤਾਬਕ ਇਹ ਸਮਝੌਤਾ 30 ਸਾਲਾਂ ਤੱਕ ਚੱਲੇਗਾ ਔਰ ਇਸ ਦੇ ਵਿੱਚ ਪਰਮਾਣੂ ਪ੍ਰੋਗਰਾਮ ਨੂੰ ਵਿਕਸਿਤ ਕਰਨ ਦੇ ਲਈ ਕਈ ਅਮਰੀਕੀ ਕੰਪਨੀਆਂ ਸ਼ਾਮਲ ਹੋਣਗੀਆਂ। ਅਮਰੀਕਾ ਅਤੇ ਸਾਊਦੀ ਅਰਬ ਦੀ ਸਾਂਝੀ ਸਟੱਡੀ ਤੋਂ ਬਾਅਦ ਇਸ ਸਮਝੌਤੇ ਦੇ ਤਹਿਤ ਸਾਊਦੀ ਅਰਬ ਨੂੰ ਯੂਰੇਨੀਅਮ ਐਨਰਿਚਮੈਂਟ ਕਰਨ ਦੀ ਇਜਾਜ਼ਤ ਦੇਣ ਦੇ ਨਾਲ ਸਧਾਰਨ ਯੂਰੇਨੀਅਮ ਦੇ ਵਿੱਚ ਕੰਮ ਆਉਣ ਵਾਲਾ ਯੂਰੇਨੀਅਮ U-235 ਇਸ ਦੀ ਮਾਤਰਾ ਵਧਾਉਣਾ, ਇਸ ਨੂੰ ਐਨਰਿਚਮੈਂਟ ਕਹਿੰਦੇ ਨੇ, ਇਸ ਦੀ ਆਸਾਨੀ ਹੋ ਜਾਏਗੀ। ਵੈਸੇ ਅਮਰੀਕਾ ਇਸ ਕਿਸਮ ਦੀਆਂ ਪ੍ਰਵਾਨਗੀਆਂ ਦਿੰਦਾ।
ਟਰੰਪ ਤੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੋਹਾਂ ਨੇ ਹੀ ਅਮਰੀਕਾ ਨੂੰ ਟੈਕਨੋਲੋਜੀ ਸ਼ੇਅਰ ਕਰਨ ਦੇ ਲਈ ਸਾਊਦੀ ਅਰਬ ਦੇ ਨਾਲ ਜਿਹੜਾ ਇਹ ਪ੍ਰਮਾਣੂ ਸਮਝੌਤਾ ਸਿਰੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਹੁਣ ਜਾ ਕੇ ਟਰੰਪ ਦੇ ਇਸ ਪ੍ਰਸ਼ਾਸਨ ਦੇ ਵਿੱਚ ਇਹ ਸਮਝੌਤਾ ਸਿਰੇ ਚੜ੍ਹਿਆ ਹੈ। ਵੈਸੇ ਉੱਧਰ ਕੁਝ ਹੋਰ ਖਬਰਾਂ ਦੀ ਵੀ ਸਾਂਝ ਪਾਈਏ ਕੌਮਾਂਤਰੀ ਖਿੱਤੇ ਦੇ ਵਿੱਚੋਂ, ਤਾਂ ਪਾਕਿਸਤਾਨ ਦੇ ਵਿੱਚ ਇਸ ਵਕਤ ਪੈਟਰੋਲ ਪੰਪ ਮਾਲਕ ਜਿਹੜੇ ਨੇ ਗੈਰਮਿੱਥੇ ਸਮੇਂ ਦੇ ਲਈ ਹੜਤਾਲ 'ਤੇ ਚਲੇ ਗਏ ਨੇ। ਆਲ ਪਾਕਿਸਤਾਨ ਪੈਟਰੋਲ ਪੰਪ ਓਨਰਸ ਐਸੋਸੀਏਸ਼ਨ ਨੇ ਸਰਕਾਰ ਦੇ ਨਾਲ ਹੋਈ ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ ਦੇਸ਼ ਭਰ ਦੇ ਵਿੱਚ ਪੈਟਰੋਲ ਪੰਪਾਂ ਦੇ ਉੱਤੇ ਗੈਰਮਿੱਥੇ ਸਮੇਂ ਦੇ ਲਈ ਇਹ ਹੜਤਾਲ ਕਰ ਦਿੱਤੀ ਹੈ। ਸੰਗਠਨ ਦਾ ਕਹਿਣਾ ਹੈ ਕਿ ਅੱਜ 22 ਅਤੇ ਭਲਕੇ 23 ਜੁਲਾਈ ਦੇ ਦਿਨ ਪਾਕਿਸਤਾਨ ਦੇ ਸਾਰੇ ਪੈਟਰੋਲ ਪੰਪ ਅਗਲੇ ਹੁਕਮ ਤੱਕ ਬੰਦ ਰਹਿਣਗੇ। ਐਸੋਸੀਏਸ਼ਨ ਦੀ ਤਰਫ ਤੋਂ ਜਾਰੀ ਕੀਤੇ ਗਏ ਬਿਆਨ ਦੇ ਮੁਤਾਬਕ ਪੈਟਰੋਲ ਪੰਪ ਮਾਲਕਾਂ ਦੇ ਮਾਰਜਿਨ ਦੇ ਵਿੱਚ ਵਾਧਾ ਹੋਣਾ ਚਾਹੀਦਾ। ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਰੋਜ਼ ਤੈਅ ਕਰਨ ਨੂੰ ਲੈ ਕੇ ਵੀ ਜਿਹੜਾ ਪ੍ਰਸਤਾਵ ਪਾਕਿਸਤਾਨ ਦੇ ਪੈਟਰੋਲੀਅਮ ਮੰਤਰੀ ਅਲੀ ਪਰਵੇਜ਼ ਮਲਿਕ ਨੇ ਦਿੱਤਾ ਸੀ, ਉਸ ਮਸਲੇ ਦੇ ਉੱਤੇ ਵੀ ਸੰਗਠਨ ਦੀ ਕੋਈ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ। ਸੰਗਠਨ ਨੇ ਸਪਸ਼ਟ ਕੀਤਾ ਕਿ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਸਰਕਾਰ ਉਹਨਾਂ ਦੀਆਂ ਮੰਗਾਂ ਦੇ ਉੱਤੇ ਸਕਾਰਾਤਮਕ ਤਰੀਕੇ ਦੇ ਨਾਲ ਫੈਸਲਾ ਨਹੀਂ ਲੈਂਦੀ। ਇਹਨਾਂ ਦੀ ਪ੍ਰਮੁੱਖ ਮੰਗ ਦੇ ਵਿੱਚ ਡੀਲਰਾਂ ਨੂੰ ਕਮਿਸ਼ਨ ਦੇ ਵਿੱਚ ਵਾਧਾ ਕਰਨ ਔਰ ਤੇਲ ਦੀਆਂ ਕੀਮਤਾਂ ਹਰ ਮਹੀਨੇ ਤੈਅ ਕਰਨ ਦੀ ਵਿਵਸਥਾ ਸ਼ਾਮਲ ਕਰਨਾ। ਉਹਨਾਂ ਦਾ ਕਹਿਣਾ ਹੈ ਕਿ ਮੌਜੂਦਾ ਵਿਵਸਥਾ ਦੇ ਵਿੱਚ ਡੀਲਰਾਂ ਦੇ ਲਈ ਕਈ ਕਿਸਮ ਦੀਆਂ ਸਮੱਸਿਆਵਾਂ ਨੇ, ਉਹ ਓਨੀ ਕਮਾਈ ਨਹੀਂ ਕਰ ਪਾ ਰਹੇ। ਇਹ ਵੀ ਦਾਅਵਾ ਕੀਤਾ ਗਿਆ ਕਿ ਪੈਟਰੋਲੀਅਮ ਉਤਪਾਦਾਂ ਦੀਆਂ ਰੋਜ਼ਾਨਾ ਕੀਮਤਾਂ ਤੈਅ ਹੋਣ ਦੇ ਨਾਲ ਸਰਕਾਰ ਤੈਅ ਕਰਨ ਵਾਲਾ ਜਿਹੜਾ ਸਰਕਾਰ ਨੇ ਫੈਸਲਾ ਲਿਆ ਉਸ ਦੇ ਬਾਰੇ ਸਰਕਾਰ ਨੇ ਡੀਲਰਾਂ ਤੋਂ ਕੋਈ ਵੀ ਸਲਾਹ ਮਸ਼ਵਰਾ ਨਹੀਂ ਕੀਤਾ, ਆਪਣੀ ਮਰਜ਼ੀ ਦੇ ਨਾਲ ਇਸ ਨੂੰ ਲਾਗੂ ਕੀਤਾ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ 'ਚ ਸਭ ਤੋਂ ਪਹਿਲਾਂ ਮੌਨਸੂਨ ਸੈਸ਼ਨ ਦੇ ਨਾਲ ਜੁੜੀ ਖਬਰ, ਜਿੱਥੇ ਪਾਰਲੀਮੈਂਟ ਦੇ ਵਿੱਚ ਅੱਜ ਤੀਸਰਾ ਦਿਨ ਹੈ। ਸ਼ੁਰੂਆਤ ਅੱਜ ਦੇ ਸੈਸ਼ਨ ਦੀ ਵੀ ਕੋਈ ਬਹੁਤੀ ਵਧੀਆ ਨਹੀਂ ਹੋਈ। ਕਾਂਗਰਸ ਦੇ ਸੰਸਦ ਮੈਂਬਰ ਕਾਲੇ ਕੱਪੜੇ ਪਾ ਕੇ ਪਾਰਲੀਮੈਂਟ ਦੇ ਵਿੱਚ ਦਾਖਲ ਹੁੰਦੇ ਨੇ। ਪਾਰਲੀਮੈਂਟ ਸ਼ੁਰੂ ਹੁੰਦੇ ਹੀ ਹੰਗਾਮਾ ਸ਼ੁਰੂ ਹੋ ਗਿਆ, ਜਿਸ ਦੇ ਚੱਲਦਿਆਂ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਭਾਰਤੀ ਸਮੇਂ ਦੇ ਮੁਤਾਬਕ ਦੁਪਹਿਰ 12 ਵਜੇ ਤੱਕ ਟਾਲ ਦਿੱਤੀ ਗਈ। ਖਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ ਦੱਸ ਦਈਏ ਕਿ ਮੰਗਲਵਾਰ ਦੇ ਦਿਨ ਵੀ ਇੱਕ ਵਾਰ, ਆਹ ਤੀਸਰਾ ਦਿਨ ਹੈ ਲਗਾਤਾਰ ਜਦੋਂ ਪਾਰਲੀਮੈਂਟ ਦੀ ਕਾਰਵਾਈ ਬਾਰ ਬਾਰ ਟਾਲੀ ਜਾ ਰਹੀ ਹੈ। ਇਸ ਦਰਮਿਆਨ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਅਖਿਲੇਸ਼ ਯਾਦਵ ਸਣੇ ਕਈ MPs ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਬਾਹਰ ਕੱਲ੍ਹ ਦੇ ਦਿਨ ਧਰਨਾ ਦਿੱਤਾ ਸੀ, ਜੋ ਕਿ ਕਾਫ਼ੀ ਹੰਗਾਮਾ ਭਰਪੂਰ ਹੋ ਗਿਆ ਸੀ। ਹੁਣ ਇਸ ਦਰਮਿਆਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਵੀ ਬਿਆਨ ਸਾਹਮਣੇ ਆਉਂਦਾ ਹੈ। ਉਹਨਾਂ ਕਿਹਾ ਕਿ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਵਿਦਿਆਰਥੀ ਰਾਜਨੀਤੀ ਦਾ ਇਸਤੇਮਾਲ ਕਰ ਰਹੇ ਨੇ ਔਰ ਇਸ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਰੁਕਾਵਟਾਂ ਪਾਉਣਾ ਚਾਹੁੰਦੇ ਨੇ। ਧਰਮਿੰਦਰ ਪ੍ਰਧਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਰਾਹੁਲ ਗਾਂਧੀ ਕਾਂਗਰਸ ਦੇ ਨਾਲ ਰਲ ਕੇ ਭਾਰਤ ਦੇ ਵਿਦਿਆਰਥੀਆਂ ਦੇ ਇਸ ਅੰਦੋਲਨ ਦਾ ਗਲਤ ਇਸਤੇਮਾਲ ਕਰ ਰਹੇ ਨੇ ਤਾਂ ਕਿ ਪਾਰਲੀਮੈਂਟ ਤੋਂ ਲੈ ਕੇ ਮਾਨਸੂਨ ਸੈਸ਼ਨ ਦੇ ਵਿੱਚ ਸੜਕਾਂ ਤੱਕ ਇੱਕ ਰੁਕਾਵਟ ਪੈਦਾ ਕੀਤੀ ਜਾ ਸਕੇ। ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਧਰਨਾ ਦੇਣ ਦਾ ਫੈਸਲਾ ਗਲਤ ਲਿਆ ਹੈ। ਇਸ ਦੇ ਨਾਲ ਆਮ ਲੋਕਾਂ ਨੂੰ ਤਾਂ ਪਰੇਸ਼ਾਨੀ ਹੋ ਹੀ ਰਹੀ ਹੈ, ਪਰ ਸੁਰੱਖਿਆ ਦੇ ਨਿਯਮਾਂ ਨੂੰ ਵੀ ਤਾਕ ਦੇ ਉੱਤੇ ਰੱਖਿਆ ਜਾ ਰਿਹਾ। ਸਰਕਾਰ ਨੇ ਪੂਰੀ ਚਰਚਾ ਦੇ ਲਈ ਆਪਣੀ ਤਿਆਰੀ ਸਪਸ਼ਟ ਕਰ ਦਿੱਤੀ ਸੀ, ਇਸ ਦੇ ਬਾਵਜੂਦ ਕਾਂਗਰਸ ਨੇ ਲੋਕਤੰਤਰੀ ਬਹਿਸ ਦੀ ਬਜਾਏ ਇਸ ਤਰੀਕੇ ਨੂੰ ਕਿਉਂ ਚੁਣਿਆ? ਇਸ ਦਰਮਿਆਨ ਧਰਮਿੰਦਰ ਪ੍ਰਧਾਨ ਨੇ ਇਹ ਵੀ ਕਿਹਾ ਕਿ ਸਾਡੀ ਸਰਕਾਰ ਨੀਟ ਦੇ ਉੱਤੇ ਚਰਚਾ ਕਰਨ ਦੇ ਲਈ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇ ਵਿੱਚ ਪੂਰੀ ਮਦਦ ਦੇਣ ਦੇ ਲਈ ਤਿਆਰ ਹੈ। ਭਾਰਤ ਦੇ ਵਿਦਿਆਰਥੀ ਰਾਜਨੀਤਿਕ ਮੁਹਿੰਮ ਦਾ ਹਿੱਸਾ ਬਣ ਕੇ ਕੋਈ ਵੀ ਖਾਸ ਲਾਹਾ ਨਹੀਂ ਖੱਟ ਸਕਣਗੇ, ਜਦਕਿ ਉਹ ਇਸ ਤੋਂ ਬਿਹਤਰ ਦੇ ਹੱਕਦਾਰ ਨੇ। ਅਫੜਾ ਤਫੜੀ ਨਹੀਂ ਹੋਣੀ ਚਾਹੀਦੀ, ਭਰੋਸਾ ਹੋਣਾ ਚਾਹੀਦਾ, ਨਾਰੇ ਨਹੀਂ ਹੋਣੇ ਚਾਹੀਦੇ, ਹੱਲ ਹੋਣਾ ਚਾਹੀਦਾ। ਧਰਮਿੰਦਰ ਪ੍ਰਧਾਨ ਨੇ ਇਹ ਵੀ ਕਿਹਾ ਕਿ ਰੁਕਾਵਟਾਂ ਨਹੀਂ ਜ਼ਿੰਮੇਦਾਰੀ ਹੋਣੀ ਚਾਹੀਦੀ। ਹਾਲਾਂਕਿ ਹੁਣ ਤੱਕ ਸਰਕਾਰ ਦੀ ਤਰਫ ਤੋਂ ਅਜਿਹਾ ਕੋਈ ਵਰਤਾਰਾ ਨਜ਼ਰ ਨਹੀਂ ਆਇਆ ਜਿਹੜਾ ਕਿ ਉਹਨਾਂ ਦੇ ਸੋਸ਼ਲ ਮੀਡੀਆ ਜਾਂ ਮੀਡੀਆ ਦੇ ਵਿੱਚ ਦਿੱਤੇ ਜਾਂਦੇ ਬਿਆਨਾਂ ਦੇ ਉੱਤੇ ਹੋਵੇ। ਵੈਸੇ ਅੱਜ ਦੇ ਦਿਨ ਕਾਂਗਰਸ ਜਨਤਾ ਪਾਰਟੀ ਅਤੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਫਿਰ ਵੀ ਜਾਰੀ ਹੈ। ਅੱਜ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ, ਪਰ ਪ੍ਰਦਰਸ਼ਨਕਾਰੀ ਇੱਥੇ ਜੁਟੇ ਹੋਏ ਨੇ, ਤਰਪਾਲ ਦਾ ਇਸਤੇਮਾਲ ਹੋ ਰਿਹਾ। ਇਸ ਤੋਂ ਪਹਿਲਾਂ ਮੰਗਲਵਾਰ ਦੇਰ ਸ਼ਾਮ ਸ਼ਿਵ ਸੈਨਾ UBT ਦੇ ਨੇਤਾ ਉਧਵ ਠਾਕਰੇ ਅਤੇ TMC ਦੀ ਨੇਤਾ ਮਹੁਆ ਮੋਹਤਰਾ ਸਣੇ ਕਈ ਜਿਹੜੇ ਨੇਤਾ ਸੀ ਉਹ ਇਸ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਨੇ। ਦੱਸ ਦਈਏ ਕਿ ਦਿੱਲੀ ਪੁਲਿਸ ਦੀ ਤਰਫ ਤੋਂ ਸੋਮਵਾਰ ਦੇ ਦਿਨ ਜਿਹੜਾ ਲਾਠੀਚਾਰਜ ਕੀਤਾ ਗਿਆ ਸੀ ਉਸ ਦੀ ਵਿਰੋਧਤਾ ਵੀ ਬਾਲੀਵੁੱਡ ਤੋਂ ਲੈ ਕੇ ਕਈ ਸਾਰੀਆਂ ਸਿਆਸਤ ਦੀਆਂ ਹਸਤੀਆਂ ਦੀ ਤਰਫ ਤੋਂ ਕੀਤੀ ਗਈ ਸੀ। ਭਾਰਤ ਸਰਕਾਰ ਔਰ ਦਿੱਲੀ ਪੁਲਿਸ ਦੇ ਇਸ ਰਵੱਈਏ ਦੇ ਉੱਤੇ ਇਤਰਾਜ਼ ਜਤਾਏ ਗਏ ਸਨ। ਇੱਧਰ ਆਸਟ੍ਰੇਲੀਆ ਵਾਲੇ ਪਾਸੇ ਦੀ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਅੱਜ ਦੇ ਦਿਨ ਸ਼ੇਅਰ ਬਾਜ਼ਾਰ ਦੇ ਵਿੱਚ ਮਜ਼ਬੂਤੀ ਦੇਖਣ ਨੂੰ ਮਿਲੀ।
ਜਿਸ ਵੇਲੇ ਲਾਈਵ ਖਬਰਾਂ ਪੜੀਆਂ ਜਾ ਰਹੀਆਂ ਨੇ ਸ਼ੇਅਰ ਬਾਜ਼ਾਰ ਦੇ ਵਿੱਚ 0.25% ਦੀ ਮਜ਼ਬੂਤੀ ਹੈ। ਹਾਲਾਂਕਿ ਮੱਧ ਪੂਰਬ ਦੇ ਵਿੱਚ ਚੱਲ ਰਹੇ ਤਣਾਅ ਦੀ ਵਜ੍ਹਾ ਦੇ ਚੱਲਦਿਆਂ ਏਸ਼ੀਆਈ ਬਾਜ਼ਾਰਾਂ ਦੇ ਵਿੱਚ ਗਿਰਾਵਟ ਦਾ ਦੌਰ ਦੇਖਣ ਨੂੰ ਮਿਲਿਆ, ਪਰ ਆਸਟ੍ਰੇਲੀਅਨ ASX 200 ਦੇ ਵਿੱਚ 8,815 ਅੰਕਾਂ ਦੇ ਉੱਤੇ ਇਹ ਜਾਂਦਾ ਹੋਇਆ ਦਿਖਿਆ। ਡਾਲਰ ਦੇ ਮੁਕਾਬਲੇ ਅਮਰੀਕੀ ਡਾਲਰ ਦੇ ਮੁਕਾਬਲੇ ਆਸਟ੍ਰੇਲੀਅਨ ਡਾਲਰ ਦੇ ਵਿੱਚ ਵੀ ਮਜ਼ਬੂਤੀ ਦਿਖੀ। ਇਸ ਦੇ ਨਾਲ ਨਾਲ ਅਮਰੀਕੀ ਡੋ ਜੋਨਸ ਅਤੇ S&P 500 ਦੇ ਵਿੱਚ ਵੀ ਮਜ਼ਬੂਤੀ ਦੇਖਣ ਨੂੰ ਮਿਲੀ। ਨੈਸਡੈਕ ਦੇ ਵਿੱਚ 1.3% ਦੀ ਮਜ਼ਬੂਤੀ ਦੇਖਣ ਨੂੰ ਮਿਲੀ ਹੈ। ਯੂਰਪੀ ਬਾਜ਼ਾਰ ਵੀ ਤੇਜ਼ੀ ਦੇ ਨਾਲ ਅੱਗੇ ਵਧੇ। ਉੱਧਰ ਬ੍ਰੈਂਟ ਕਰੂਡ ਆਇਲ ਦੀਆਂ ਕੀਮਤਾਂ ਦੇ ਵਿੱਚ ਵੀ ਇਜ਼ਾਫਾ ਹੋਇਆ। ਹਾਲਾਂਕਿ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਕੌਮਾਂਤਰੀ ਬਾਜ਼ਾਰ ਦੇ ਲਈ ਕੋਈ ਚੰਗੀ ਖਬਰ ਨਹੀਂ ਹੁੰਦੀ। $92.14 ਅਮਰੀਕੀ ਡਾਲਰ ਦੇ ਵਿੱਚ ਗੱਲ ਕਰ ਰਹੇ ਹਾਂ, ਪ੍ਰਤੀ ਬੈਰਲ ਦੇ ਹਿਸਾਬ ਦੇ ਨਾਲ ਕੀਮਤਾਂ ਜਾ ਚੁੱਕੀਆਂ ਨੇ। ਬਿਟਕੋਇਨ ਥੋੜ੍ਹਾ ਜਿਹਾ ਟੁੱਟਿਆ, ਕੱਚੇ ਲੋਹੇ ਦੀਆਂ ਕੀਮਤਾਂ ਦੇ ਵਿੱਚ ਕਮੀ ਆਈ ਹੈ। ਪਰ ਇਸ ਦਰਮਿਆਨ ਆਸਟ੍ਰੇਲੀਆਈ ਬਾਜ਼ਾਰ ਦੇ ਵਿੱਚ ਡੋਮੀਨੋਜ਼ ਪੀਜ਼ਾ ਦੇ ਸ਼ੇਅਰਸ ਦੇ ਅੰਦਰ 1% ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਉਸ ਦੀ ਵਜ੍ਹਾ ਇਹ ਰਹੀ ਕਿ ਸਰਕਾਰ ਫੈਡਰਲ ਕੋਰਟ ਦੀ ਤਰਫ ਤੋਂ ਜਿਹੜਾ ਇੱਕ ਜੱਜਮੈਂਟ ਡੋਮੀਨੋਜ਼ ਪੀਜ਼ਾ ਦੇ ਹਵਾਲੇ ਦੇ ਨਾਲ ਸਾਹਮਣੇ ਆਇਆ, ਉਸ ਦੇ ਚੱਲਦਿਆਂ ਡੋਮੀਨੋਜ਼ ਨੂੰ ਬਾਜ਼ਾਰ ਦੇ ਵਿੱਚ ਨੁਕਸਾਨ ਸਹਿਣਾ ਪਿਆ। ਦੱਸ ਦਈਏ ਕਿ ਡੋਮੀਨੋਜ਼ ਦੇ ਪੀਜ਼ਾ ਇੰਟਰਪ੍ਰਾਈਜ਼ ਨਿਯਮ ਦੇ ਤਹਿਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਅ ਪੇਡ ਜਿਹੜੇ ਫਰੈਂਚਾਈਜ਼ ਵਰਕਰ ਸੀ, ਉਹਨਾਂ ਨੂੰ ਬਣਦੀਆਂ ਬਕਾਇਆ ਤਨਖਾਹਾਂ ਦੇਣ ਦਾ ਫੈਸਲਾ ਫੈਡਰਲ ਕੋਰਟ ਨੇ ਡੋਮੀਨੋਜ਼ ਪੀਜ਼ਾ ਚੇਨ ਨੂੰ ਸੁਣਾਇਆ ਹੈ। ਕਿਹਾ ਹੈ ਕਿ ਪਿਛਲੇ 5 ਸਾਲਾਂ ਤੋਂ ਜਿਨ੍ਹਾਂ ਨੂੰ ਐਂਟਾਈਟਲਮੈਂਟ ਨਹੀਂ ਸੀ ਦਿੱਤੇ ਗਏ, ਉਹਨਾਂ ਨੂੰ ਹੁਣ ਦਿੱਤੇ ਜਾਣੇ ਚਾਹੀਦੇ। ਡੋਮੀਨੋਜ਼ ਹੁਣ ਤੱਕ ਇਸ ਤੋਂ ਬਚ ਰਿਹਾ ਸੀ। ਡਿਲੀਵਰੀ ਡਰਾਈਵਰਸ ਤੋਂ ਲੈ ਕੇ ਸਟੋਰ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਆਸਟ੍ਰੇਲੀਅਨ ਕੰਜ਼ਿਊਮਰ ਲਾਅ ਦੇ ਤਹਿਤ ਇਹ ਪੈਸੇ ਜਿਹੜੇ ਨੇ ਮਿਲਣੇ ਨੇ। ਡੋਮੀਨੋਜ਼ ਨੇ ਸਾਲ 2013 ਤੋਂ 2018 ਦੇ ਦਰਮਿਆਨ ਆਪਣੇ ਸਟੋਰਾਂ ਦੇ ਵਿੱਚ ਕੰਮ ਕਰਦੇ ਜਿੰਨੇ ਵੀ ਡਿਲੀਵਰੀ ਡਰਾਈਵਰ ਜਾਂ ਇਨਸਟੋਰ ਵਰਕਰ ਸੀ, ਉਹਨਾਂ ਨੂੰ ਜਿਹੜੇ ਪੈਸੇ ਨਹੀਂ ਦਿੱਤੇ, ਉਹ ਹੁਣ ਬਣਦੇ ਬਕਾਇਆ ਰਕਮ ਜਿਹੜੀ ਉਹ ਦਿੱਤੀ ਜਾਏਗੀ। ਦੱਸ ਦਈਏ ਕਿ ਇਹਨਾਂ ਨੂੰ ਦੂਸਰੇ ਭੱਤੇ ਵੀ ਮਿਲਣਗੇ, 25% ਲੋਡ ਵੀ ਮਿਲੇਗਾ ਕੈਜੂਅਲ ਵਰਕਰ ਨੂੰ, ਅਤੇ ਜਿਹੜੇ ਦੂਸਰੇ ਵੀ ਅਵਾਰਡਸ ਸੀ ਉਹ ਵੀ ਬਣਦੇ ਦਿੱਤੇ ਜਾਣਗੇ, ਜਿਨ੍ਹਾਂ ਦੇ ਵਿੱਚ ਪਬਲਿਕ ਹੋਲੀਡੇ ਜਾਂ ਮਿਨੀਮਮ 3 ਘੰਟੇ ਦੀ ਸ਼ਿਫਟ ਦਾ ਜਿਹੜਾ ਇੱਕ ਲੋਡ ਹੈ ਇਹ ਸਾਰਾ ਵੀ ਦੇਣਾ ਹੋਏਗਾ। ਰਿਟੇਲ ਐਂਡ ਫਾਸਟ ਫੂਡ ਵਰਕਰ ਯੂਨੀਅਨ ਦੀ ਤਰਫ ਤੋਂ ਫੈਡਰਲ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ। ਉੱਥੇ ਜਦੋਂ ਵਪਾਰ ਜਗਤ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈ ਹੋਈ ਹੈ, ਤਾਂ ਅਗਲੀ ਖਬਰ ਜਿਹੜੀ ਉਹ ਐਨਰਜੀ ਕੰਪਨੀ ਓਰੀਜਨ ਦੇ ਨਾਲ ਜੁੜੀ ਹੋਈ, ਜਿਸ ਦੇ ਇਸ ਕੰਪਨੀ ਦੇ ਕਈ ਸੈਂਕੜਿਆਂ ਹਜ਼ਾਰਾਂ ਗ੍ਰਾਹਕਾਂ ਦੀਆਂ ਜਾਣਕਾਰੀਆਂ ਡੇਟਾ ਬ੍ਰੀਚ ਦੇ ਵਿੱਚ ਚੋਰੀ ਹੋਈਆਂ ਹੋ ਸਕਦੀਆਂ ਨੇ। ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਇਸ ਕਿਸਮ ਦੀ ਜਾਣਕਾਰੀ ਮੀਡੀਆ ਦੇ ਵਿੱਚ ਸਾਂਝੀ ਕੀਤੀ ਹੈ। ਆਸਟ੍ਰੇਲੀਅਨ ਸਾਈਬਰ ਸਿਕਿਉਰਿਟੀ ਸੈਂਟਰ ਅਤੇ AFP ਦੀ ਤਰਫ ਤੋਂ ਇਹ ਸਾਂਝੇ ਤੌਰ ਦੇ ਉੱਤੇ ਜਾਣਕਾਰੀ ਦਿੱਤੀ ਗਈ ਹੈ ਕਿ ਓਰੀਜਨ ਐਨਰਜੀ ਨਾਮ ਦੀ ਜਿਹੜੀ ਇਹ ਕੰਪਨੀ ਹੈ, ਆਸਟ੍ਰੇਲੀਆ ਦੇ ਵਿੱਚ ਇਹਨਾਂ ਦੇ ਹਜ਼ਾਰਾਂ ਗ੍ਰਾਹਕਾਂ ਦੀਆਂ ਜਾਣਕਾਰੀਆਂ ਡਾਰਕ ਵੈੱਬ ਦੇ ਉੱਤੇ ਵੀ ਪਾਈਆਂ ਗਈਆਂ ਨੇ। ਇਸ ਦੇ ਵਿੱਚ ਆਸਟ੍ਰੇਲੀਅਨ ਲੋਕਾਂ ਦੀਆਂ ਨਿੱਜੀ ਜਾਣਕਾਰੀਆਂ ਸ਼ਾਮਲ ਨੇ। ਮੰਨਿਆ ਜਾ ਰਿਹਾ ਹੈ ਕਿ ਹਜ਼ਾਰਾਂ ਹੀ ਨਹੀਂ ਬਲਕਿ 4.7 million ਕਸਟਮਰਸ ਨੇ ਜਿਨ੍ਹਾਂ ਦੀਆਂ ਇਹ ਜਿਹੜੇ ਮੌਜੂਦਾ ਜਾਂ 7 ਪੁਰਾਣੇ ਕਸਟਮਰਸ ਹੋ ਸਕਦੇ ਨੇ ਕੰਪਨੀ ਦੇ, ਜਿਨ੍ਹਾਂ ਦੀਆਂ ਜਾਣਕਾਰੀਆਂ ਲੀਕ ਹੋਈਆਂ ਨੇ। ਵੈਸੇ ਇਹ ਦੇਸ਼ ਦੇ ਸਭ ਤੋਂ ਵੱਡੇ ਡੇਟਾ ਬ੍ਰੀਚ ਦੇ ਵਿੱਚੋਂ ਇੱਕ ਹੋ ਸਕਦਾ। ਇਸ ਤੋਂ ਪਹਿਲਾਂ ਮੈਡੀਬੈਂਕ ਅਤੇ ਆਪਟਸ ਵਰਗੀਆਂ ਕੰਪਨੀਆਂ 'ਚ ਸਾਲ 2022-23 ਦੇ ਅੰਦਰ ਵੀ ਹੋਏ ਜਿਹੜੇ ਡੇਟਾ ਬ੍ਰੀਚ ਸੀ ਉਹ ਦੇਸ਼ ਦੇ ਅੰਦਰ ਹੋਏ ਸਭ ਤੋਂ ਵੱਡੇ ਜਿਹੜੇ ਸਾਈਬਰ ਹਮਲੇ ਦੱਸੇ ਗਏ ਸੀ। ਅਜਿਹੇ ਦੇ ਵਿੱਚ ਹੁਣ ਇਹਨਾਂ ਆਸਟ੍ਰੇਲੀਅਨ ਲੋਕਾਂ ਦੀਆਂ ਜਾਣਕਾਰੀਆਂ ਕਿਹੜੀ ਕੰਪਨੀ ਦੇ ਕੋਲ ਸੁਰੱਖਿਅਤ ਨੇ, ਇਹ ਇੱਕ ਬਹੁਤ ਵੱਡਾ ਸਵਾਲ ਪੈਦਾ ਹੋ ਜਾਂਦਾ। ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੀ ਤਰਫ ਤੋਂ ਇੱਕ ਹੋਰ ਵਿਵਾਦਤ ਬਿਆਨ ਦਿੱਤਾ ਗਿਆ। ਕਿਹਾ ਗਿਆ ਹੈ ਕਿ ਘਰੇਲੂ ਹਿੰਸਾ ਕਿਸੇ ਇੱਕ ਵਿਅਕਤੀ ਦੀ ਤਰਫ ਤੋਂ ਨਹੀਂ ਕੀਤੀ ਜਾਂਦੀ, ਬਲਕਿ ਇਹ 2-way street ਹੈ, ਯਾਨੀ ਕਿ ਹਿੰਸਾ ਕਰਵਾਉਣ ਵਾਲਾ ਅਤੇ ਹਿੰਸਾ ਕਰਨ ਵਾਲਾ ਦੋਵੇਂ ਜ਼ਿੰਮੇਦਾਰ ਹੁੰਦੇ ਨੇ। ਅਦਾਰੇ 4BC ਰੇਡੀਓ ਦੇ ਨਾਲ, ਜਿਹੜਾ ਕਿ ਬ੍ਰਿਸਬੇਨ ਦੇ ਵਿੱਚ ਸਥਾਪਿਤ ਇੱਕ ਰੇਡੀਓ ਹੈ, ਇਹਨਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਪੌਲਿਨ ਹੈਨਸਨ ਨੇ ਇਹ ਵਿਵਾਦਤ ਬਿਆਨ ਦਿੱਤਾ। ਉਹਨਾਂ ਕਿਹਾ ਕਿ ਇਸ ਨੂੰ ਕੇਵਲ ਇੱਕ ਤਰਫਾ ਨਹੀਂ ਮੰਨਿਆ ਜਾਣਾ ਚਾਹੀਦਾ, ਪੁਰਸ਼ ਹੀ ਨਹੀਂ ਮਹਿਲਾਵਾਂ ਵੀ ਆਪਣਾ ਕੰਟਰੋਲ ਖੋ ਬੈਠਦੀਆਂ ਨੇ, ਜਿਸ ਤੋਂ ਬਾਅਦ ਇਸ ਕਿਸਮ ਦੇ ਘਰੇਲੂ ਝਗੜੇ ਅਤੇ ਫਿਰ ਉਹ ਹਿੰਸਾ ਦਾ ਰੂਪ ਧਾਰਨ ਕਰ ਜਾਂਦੇ ਨੇ। ਅਜਿਹੇ ਦੇ ਵਿੱਚ ਪੌਲਿਨ ਹੈਨਸਨ, ਜਿਹੜੇ ਕਿ ਖੁਦ ਆਪਣੇ ਇੱਕ ਗੈਰ ਤਸੱਲੀਸ਼ੁਦਾ ਵਿਆਹਤਾ ਜੀਵਨ ਦੇ ਵਿੱਚੋਂ ਗੁਜ਼ਰ ਕੇ ਆਏ ਨੇ, ਉਹਨਾਂ ਨੇ ਡੋਮੈਸਟਿਕ ਵਾਇਲੈਂਸ ਦੇ ਖਿਲਾਫ ਦਿੱਤਾ ਇਹ ਬਿਆਨ, ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਚੰਗਾ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ। ਇੱਧਰ ਸਰਕਾਰ ਦੀ ਤਰਫ ਤੋਂ ਹੁਣ ਨੈਸ਼ਨਲ ਵਾਰਨਿੰਗ ਸਿਸਟਮ ਹੈ ਜਿਹੜਾ, ਜਿਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਹੀਆਂ ਜਾ ਰਹੀਆਂ ਸੀ ਕਿ ਇਹ ਕੋਈ ਬਿਹਤਰ ਸਿਸਟਮ ਨਹੀਂ ਹੈ, ਇਸ ਦੇ ਅੰਦਰ ਪੈਦਾ ਹੋ ਰਹੇ ਵਿਵਾਦਾਂ ਦੇ ਬਾਵਜੂਦ ਇਸ ਨੂੰ ਜਾਰੀ ਕਰਨ ਦਾ ਐਲਾਨ ਕੀਤਾ। ਦੱਸ ਦਈਏ ਕਿ 27 ਜੁਲਾਈ ਨੂੰ ਆਸਟ੍ਰੇਲੀਆ ਭਰ ਦੇ ਵਿੱਚ ਤੁਹਾਡੇ ਸਾਰਿਆਂ ਦੇ ਫੋਨਾਂ ਦੇ ਉੱਤੇ ਸ਼ਾਮੀ 2 ਵਜੇ ਦੇ ਆਸ ਪਾਸ ਇੱਕ ਅਲਰਟ ਵਜੇਗਾ।
ਜਿਸ ਨੂੰ ਔਜ ਅਲਰਟ ਟੈਸਟ ਕਿਹਾ ਜਾ ਰਿਹਾ। ਬਹਿਰਾਲ ਇਹ ਫਿਲ ਸਿਰਫ ਟੈਸਟ ਹੈ, ਪਰ ਇਸ ਨੂੰ ਅਕਤੂਬਰ ਮਹੀਨੇ ਤੋਂ ਬਾਅਦ ਹੌਲੀ ਹੌਲੀ ਕਰਕੇ ਲਾਗੂ ਕਰ ਦਿੱਤਾ ਜਾਣਾ। ਆਸਟ੍ਰੇਲੀਆ ਦੇ ਵਿੱਚ ਇਸ ਟੈਸਟ ਨੂੰ ਜੀਓ ਟੈਗਿੰਗ ਦੇ ਜ਼ਰੀਏ ਲਾਗੂ ਕੀਤਾ ਜਾਏਗਾ, ਯਾਨੀ ਕਿ ਤੁਹਾਡੇ ਇਲਾਕੇ ਦੇ ਵਿੱਚ ਜੇਕਰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਹੈ, ਕੋਈ ਕਿਸੇ ਕਿਸਮ ਦਾ ਹਮਲਾ, ਕੋਈ ਕੁਦਰਤੀ ਆਫਤ, ਕੋਈ ਮਨੁੱਖੀ ਆਫਤ, ਤਾਂ ਉਸਦਾ ਇੱਕ ਅਲਰਟ ਤੁਹਾਡੇ ਫੋਨ ਦੇ ਉੱਤੇ ਆਏਗਾ। ਇਸ ਨੂੰ ਲਾਲ ਰੰਗ ਦੇ ਇੱਕ ਟ੍ਰੈਂਗੂਲਰ ਦੇ ਸ਼ੇਪ ਦੇ ਵਿੱਚ ਇਮੋਜੀ ਦੇ ਨਾਲ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ, ਜਿਸ ਨੂੰ ਕ੍ਰਿਟੀਕਲ ਔਜ ਅਲਰਟ ਦੇ ਨਾਮ ਨਾਲ ਕੈਪੀਟਲ ਅੱਖਰਾਂ ਦੇ ਵਿੱਚ ਤੁਹਾਡੇ ਫੋਨਾਂ ਦੇ ਉੱਤੇ ਭੇਜਿਆ ਜਾਏਗਾ। ਹਾਲਾਂਕਿ ਸ਼ੁਰੂਆਤੀ ਮੈਸੇਜ ਦੇ ਵਿੱਚ ਇਹ ਵੀ ਲਿਖਿਆ ਜਾਣਾ ਹੈ ਕਿ ਨੋ ਐਕਸ਼ਨ ਇਜ਼ ਰਿਕੁਆਇਰਡ, ਪਰ ਅੱਗੇ ਤੋਂ ਜੋ ਵੀ ਮੈਸੇਜ ਆਉਣਗੇ ਉਹਨਾਂ ਦੇ ਉੱਤੇ ਤੁਹਾਨੂੰ ਧਿਆਨ ਰੱਖਣਾ ਜ਼ਰੂਰ ਹੋਏਗਾ। ਹਾਲਾਂਕਿ ਅਲੱਗ ਅਲੱਗ ਐਮਰਜੈਂਸੀ ਸੇਵਾਵਾਂ ਦਾ ਇਹ ਕਹਿਣਾ ਸੀ ਕਿ ਇਹਨਾਂ ਦੇ ਵਿੱਚ ਹਾਈਪਰ ਲਿੰਕ ਤਾਂ ਘੱਟੋ ਘੱਟ ਦਿੱਤਾ ਜਾਣਾ ਚਾਹੀਦਾ, ਕਿਉਂਕਿ ਇੱਕ ਵਿਅਕਤੀ ਜਿਹੜਾ ਇੱਕ ਵਾਰ ਹੀ ਦਿਖਣ ਵਾਲਾ ਇਹ ਮੈਸੇਜ ਦੇਖਦਾ ਅਤੇ ਬਾਏ ਚਾਂਸ ਜੇ ਉਹਦੇ ਤੋਂ ਇੱਧਰ ਉੱਧਰ ਹੋ ਜਾਂਦਾ ਜਾਂ ਹੱਥ ਵੱਜ ਜਾਂਦਾ, ਤਾਂ ਮੁੜ ਕੇ ਔਜ਼ ਅਲਰਟ ਨੂੰ ਹਾਸਲ ਵੀ ਨਹੀਂ ਕਰ ਸਕਦਾ, ਦੇਖ ਵੀ ਨਹੀਂ ਸਕਦਾ, ਪੜ੍ਹ ਵੀ ਨਹੀਂ ਸਕਦਾ। ਅਜਿਹੇ ਦੇ ਵਿੱਚ ਇਹ ਸਸੋ ਪੰਜ ਪੈਦਾ ਕਰਨ ਵਾਲੀ ਇੱਕ ਸਥਿਤੀ ਬਣ ਜਾਏਗੀ, ਪਰ ਸਰਕਾਰ ਦਾ ਕਹਿਣਾ ਕਿ ਉਹ ਤਰਮੀਮਾਂ ਜਾਂ ਉਹ ਸੋਧਾਂ ਜਿਹੜੀਆਂ ਮੁੜ ਕੇ ਹੁੰਦੀਆਂ ਰਹਿਣਗੀਆਂ ਇੱਕ ਵਾਰ ਇਸ ਸਿਸਟਮ ਨੂੰ ਤਾਂ ਲਾਗੂ ਕਰ ਦਈਏ। ਆਸਟ੍ਰੇਲੀਆ ਹੀ ਨਹੀਂ ਬਲਕਿ ਦੁਨੀਆ ਦੀ ਸਭ ਤੋਂ ਉੱਚੀਆਂ ਜਿਹੜੀਆਂ ਟਿੰਬਰ ਇਮਾਰਤਾਂ ਨੇ ਉਹਨਾਂ ਦੇ ਵਿੱਚੋਂ ਸਿਡਨੀ ਦੇ ਸੈਂਟਰਲ ਸਟੇਸ਼ਨ ਦੇ ਕੋਲ ਬਣੀ ਐਟਲੀਜੀਅਨ ਇਮਾਰਤ ਦਾ ਛੇਤੀ ਹੀ ਸ਼ੁਭਾਰੰਭ ਹੋਣ ਜਾ ਰਿਹਾ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਸਾਲ 2027 ਦੇ ਸ਼ੁਰੂਆਤ ਤੱਕ ਇਹ ਇਮਾਰਤ ਬਣ ਕੇ ਤਿਆਰ ਹੋ ਜਾਏਗੀ। 180 ਮੀਟਰ ਲੰਮੀ ਇਹ ਇਮਾਰਤ ਦੁਨੀਆ ਦੀ ਸਭ ਤੋਂ ਉੱਚੀ ਟਿੰਬਰ ਸਟਰਕਚਰ ਹੋਏਗੀ। ਦੱਸ ਦਈਏ ਕਿ ਇਸ ਦੇ ਵਿੱਚ ਬਿਲਕੁਲ ਵੀ, ਹਾਲਾਂਕਿ ਥੋੜ੍ਹਾ ਬਹੁਤ ਤਾਂ ਇਸ ਦੇ ਵਿੱਚ ਕੌਂਕਰੀਟ ਦਾ ਇਸਤੇਮਾਲ ਕੀਤਾ ਗਿਆ, ਪਰ ਇਸ ਨੂੰ ਆਸਮਾਨ ਵੱਲ ਚੁੱਕਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਟਿੰਬਰ ਦਾ ਇਸਤੇਮਾਲ ਕੀਤਾ ਗਿਆ। 500 ਦੇ ਕਰੀਬ ਲੋਕਾਂ ਨੇ ਇਸ ਇਮਾਰਤ ਨੂੰ ਖੜ੍ਹਾ ਕਰਨ ਦੇ ਲਈ ਦਿਨ ਰਾਤ ਦੀ ਮਿਹਨਤ ਕੀਤੀ ਔਰ ਹੁਣ ਵੀ ਚੱਲ ਰਹੀ ਹੈ। ਇਹ ਇਮਾਰਤ ਆਪਣੇ ਆਪ ਦੇ ਵਿੱਚ ਕਾਫ਼ੀ ਬਿਹਤਰੀਨ ਔਰ ਮਿਸਾਲੀ ਇਮਾਰਤ ਹੋਏਗੀ। ਇਸ ਦੇ ਵਿੱਚ ਰਿਹਾਇਸ਼ੀ ਘਰ ਹੋਣ ਦੇ ਨਾਲ ਨਾਲ ਕਮਰਸ਼ੀਅਲ ਇਮਾਰਤ ਦੇ ਤੌਰ ਦੇ ਉੱਤੇ ਵੀ ਇਸ ਨੂੰ ਵਰਤਿਆ ਜਾਏਗਾ। ਬਹਿਰਾਲ ਆਸਟ੍ਰੇਲੀਅਨ ਖਬਰਾਂ ਦੇ ਔਰ ਭਾਰਤੀ ਖਬਰਾਂ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1634 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੀ ਮੋਬਾਈਲ ਐਪ ਫ੍ਰੀਕੁਐਂਸੀ ਔਰ ਵੈਬਸਾਈਟ ਤੋਂ ਜਾਰੀ ਰਹਿਣਗੀਆਂ। ਰੇਡੀਓ ਹਾਂਜੀ 1634 AM ਤੇ ਪ੍ਰੋਗਰਾਮ ਨਿਊਜ਼ ਰੂਮ। ਸ਼ੁਕਰੀਆ।

0: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ। ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ। ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ। ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ। ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ। ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ। ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਸਵੇਰੇ ਸਵੇਰੇ ਦੇ ਸਮੇਂ ਕੁਲਵੰਤ ਸਿੰਘ ਹੋਰੀ ਬਾਹਰੋਂ ਗੋਲਫ ਖੇਡ ਕੇ ਵਾਪਸ ਜਦੋਂ ਘਰ ਨੂੰ ਆਏ ਆ ਕੇ ਸਿੱਧੇ ਆਪਣੇ ਕਮਰੇ ਦੇ ਵਿੱਚ ਚਲੇ ਗਏ। ਕਮਰੇ ਦੇ ਵਿੱਚ ਨੌਂ ਦੀਆਂ ਗੱਲਾਂ ਹੁਣ ਕੰਨੀ ਪੈ ਰਹੀਆਂ ਨੇ, ਉੱਚੀ ਉੱਚੀ ਬੋਲਣਾ ਸ਼ੁਰੂ ਹੋ ਗਈ। ਆ ਪੈਰਾਂ ਦੇ ਨਿਸ਼ਾਨ ਕਿੰਨੇ ਲਾਏ ਨੇ, ਆ ਗੰਦ ਫੇਰ ਕਿੰਨੇ ਪਾ ਦਿੱਤਾ, ਸਫਾਈ ਕੀਤੀ ਨਜ਼ਰ ਨਹੀਂ ਆਉਂਦੀ ਕਿਸੇ ਨੂੰ ਇਸ ਘਰ ਦੇ ਵਿੱਚ। ਹੁਣ ਸਾਰਾ ਦਿਨ ਝਾੜੂ ਪੋਚਾ ਲੈ ਕੇ ਘੁੰਮਦੇ ਰਹੀਏ, ਹੋਰ ਕੰਮ ਨਹੀਂ ਭਲਾ ਕਰਨੇ ਹੁੰਦੇ। ਇਹ ਤਾਂ ਸਪਸ਼ਟ ਹੈ ਕਿ ਉਹ ਆਪਣੇ ਸਹੁਰੇ ਨੂੰ ਸੁਣਾ ਰਹੀ। ਕੁਲਵੰਤ ਸਿੰਘ ਹੋਰੀ DSP ਰਿਟਾਇਰ ਹੋਏ ਨੇ, ਇਹ ਚੀਜ਼ ਬਰਦਾਸ਼ਤ ਕਰਨੀ ਬੜੀ ਔਖੀ। ਜਿਹੜੇ ਬੰਦੇ ਦਾ ਸਾਰੀ ਉਮਰ ਰੋਬ ਰਿਹਾ ਹੋਵੇ, ਦੂਸਰਿਆਂ ਨੇ ਇੱਜ਼ਤ ਕੀਤੀ ਹੋਵੇ, ਆਪਣੇ ਘਰ ਦੇ ਵਿੱਚ ਕਿੱਦਾਂ ਭਰਿਆ ਪੀਤਾ ਰਹਿ ਸਕਦਾ। ਮੰਜੇ ਤੋਂ ਉੱਠ ਕੇ ਬਾਹਰ ਆਉਣ ਲੱਗਦੇ ਨੇ ਅਤੇ ਘਰਵਾਲੀ ਬਾਹੋਂ ਫੜ ਕੇ ਰੋਕ ਲੈਂਦੀ ਹੈ, ਆਪਣਾ ਬੋਲਣਾ ਨਹੀਂ ਪਾਉਂਦਾ ਜੀ, ਜ਼ਬਾਨ ਦੀ ਇੱਦਾਂ, ਦਿਲ ਦੀ ਚੰਗੀ ਹੈ, ਸਾਰਾ ਰੋਟੀ ਪਾਣੀ ਵੀ ਤਾਂ ਕਰਦੀ ਹੈ ਨਾ। ਉਹ ਜਿਹੜੇ ਬੰਦੇ ਨੇ ਸਾਫ਼ ਸਫਾਈ ਕੀਤੀ ਹੁੰਦੀ ਹੈ ਨਾ, ਉਹਨੂੰ ਥੋੜ੍ਹਾ ਜਿਹਾ ਮਹਿਸੂਸ ਹੁੰਦਾ, ਤੁਸੀਂ ਥੋੜ੍ਹਾ ਜਿਹਾ ਧਿਆਨ ਰੱਖਿਆ ਕਰੋ। ਹਮੇਸ਼ਾ ਦੀ ਤਰ੍ਹਾਂ ਘਰਵਾਲੀ ਪੁਲ ਬਣ ਕੇ ਫਿਰ ਇਸ ਲੜਾਈ ਨੂੰ ਟਾਲਣਾ ਚਾਹੁੰਦੀ। ਅਤੇ ਅੱਜ ਇੱਕ ਵਾਰੀ ਫਿਰ ਤੋਂ ਕੁਲਵੰਤ ਸਿੰਘ ਹੋਰੀ ਭਰੇ ਪੀਤੇ ਉੱਠ ਕੇ ਬਾਥਰੂਮ 'ਚ ਚਲੇ ਗਏ ਨੇ, ਮੂੰਹ ਹੱਥ ਧੋਤਾ ਅਤੇ ਘਰਵਾਲੀ ਮੂਡ ਬਦਲਣ ਦੇ ਲਈ ਕਹਿੰਦੀ ਹੈ, ਮੈਂ ਕੌਫੀ ਬਣਾ ਦਿੱਤੀ ਹੈ, ਅੰਦਰੇ ਲੈ ਆਵਾਂ ਜਾਂ ਬਾਹਰ ਪੀਓਗੇ। ਅੱਗੋਂ ਜਵਾਬ ਨਹੀਂ ਆਇਆ ਤਾਂ ਆਪੇ ਕਹਿਣ ਲੱਗੀ, ਚਲੋ ਅੱਜ ਬਾਹਰ ਬਗੀਚੇ ਦੇ ਵਿੱਚ ਬਹਿ ਕੇ ਚਾਹ ਪੀਂਦੇ, ਬੜੇ ਦਿਨ ਹੋ ਗਏ ਬਗੀਚੇ 'ਚ ਵੀ ਨਹੀਂ ਬੈਠੇ, ਨਾਲੇ ਵੇਖ ਲਵਾਂਗੇ ਫੁੱਲਾਂ ਦਾ ਕਿੰਨਾ ਕੁ ਧਿਆਨ ਰੱਖ ਰਿਹਾ ਮਾਲੀ। ਆਪੇ ਗੱਲਾਂ ਕਰੀ ਜਾਂਦੀ ਆ ਅਤੇ ਆਪੇ ਜਵਾਬ ਦੇਈ ਜਾਂਦੀ। ਚਾਵਲੀ ਟਰੇ ਚੋਖੇ ਬਗੀਚੇ ਦੇ ਵਿੱਚ ਲੈ ਗਏ, ਦੋਵੇਂ ਜਣੇ ਬੈਠੇ ਹੁਣ ਚਾਹ ਪੀ ਰਹੇ ਨੇ। ਥੋੜ੍ਹੀ ਦੇਰ ਬਾਅਦ ਲਾਗੇ ਪਈ ਕੁਰਸੀ ਦੇ ਉੱਤੇ ਉਹਨਾਂ ਦਾ ਬੇਟਾ ਵੀ ਆ ਕੇ ਬੈਠ ਗਿਆ। ਹੈਰਾਨ ਨੇ ਸਰਦਾਰ ਜੀ, ਕਿਉਂਕਿ ਅੱਗੇ ਬੜਾ ਸਮਾਂ ਹੋ ਗਿਆ, ਹੁਣ ਉਹ ਕਦੀ ਨਾਲ ਆ ਕੇ ਨਹੀਂ ਬੈਠਦਾ, ਹੁਣ ਤਾਂ ਵਹੁਟੀ ਦੇ ਨਾਲ ਹੀ ਰਹਿੰਦਾ, ਕਮਰੇ 'ਚ ਹੀ ਵੜਿਆ ਰਹਿੰਦਾ, ਮਾਂ ਪਿਓ ਕੋਲ ਬਹਿਣ ਦਾ ਉਹਦੇ ਕੋਲ ਹੁਣ ਸਮਾਂ ਨਹੀਂ। ਅੱਜ ਆ ਕੇ ਬੈਠਣ ਦਾ ਸਬੱਬ ਕਿਤੇ ਉਹਦਾ ਮਾਫ਼ੀ ਮੰਗਣਾ ਤਾਂ ਨਹੀਂ, ਪਰ ਇਹ ਕਿੱਦਾਂ ਹੋ ਸਕਦਾ, ਇਹਨੂੰ ਜਦੋਂ ਪਹਿਲਾਂ ਨਹੀਂ ਕਦੀ ਸਾਡੀ ਇਸ ਘਰ ਦੇ ਵਿੱਚ ਬੇਇੱਜ਼ਤੀ ਸੁਣੀ, ਅਤੇ ਅੱਜ ਕਿੱਦਾਂ ਮਨ ਹੀ ਮਨ ਚਾਹ ਪੀਂਦੇ ਸੋਚ ਰਹੇ ਨੇ। ਬੋਲਿਆ ਕੋਈ ਨਹੀਂ, ਸੋ ਆਖਿਰਕਾਰ ਦਵਿੰਦਰ ਕੌਰ ਜੀ ਨੇ ਚੁੱਪੀ ਤੋੜੀ, ਉਹਨਾਂ ਵੇਖਿਆ ਕਿ ਪਿਓ ਪੁੱਤ ਤੇ ਗੱਲਾਂ ਹੀ ਨਹੀਂ ਕਰਨ ਡੇ। ਹੋਰ ਬੇਟਾ ਅੱਜ ਕੰਮ ਤੇ ਨਹੀਂ ਗਏ? ਕਹਿਣ ਲੱਗਾ, ਨਹੀਂ ਮੈਂ ਕੰਮ ਤੋਂ ਛੁੱਟੀਆਂ ਲਈਆਂ ਨੇ, ਬੱਚੇ ਕਹਿੰਦੇ ਸੀ ਘੁੰਮਣ ਦੇ ਲਈ ਜਾਣਾ, ਮੈਂ ਇਹੋ ਹੀ ਦੱਸਣ ਦੇ ਲਈ ਆਇਆ ਸੀ, ਅਸੀਂ 10 ਕੁ ਦਿਨ ਦੇ ਲਈ ਕਿਤੇ ਘੁੰਮਣ ਦੇ ਲਈ ਜਾ ਰਹੇ ਹਾਂ। ਅਤੇ ਹਾਂ ਮਾਂ, ਇੱਕ ਗੱਲ ਹੋਰ ਕਰਨੀ ਸੀ, ਤੁਹਾਨੂੰ ਤਾਂ ਪਤਾ ਹੀ ਹੈ ਮੇਰੇ ਸਾਲੇ ਦਾ ਵਿਆਹ, ਸਹੁਰਾ ਪਰਿਵਾਰ ਦੂਸਰੇ ਸ਼ਹਿਰ ਤੋਂ ਆ ਰਿਹਾ, ਉਹਨਾਂ ਨੇ ਇੱਥੇ ਆ ਕੇ ਵਿਆਹ ਕਰਨਾ, ਅਤੇ ਤੁਹਾਨੂੰ ਪੁੱਛੇ ਤੋਂ ਬਿਨਾਂ ਮਨਜੀਤ ਨੇ ਉਹਨਾਂ ਨੂੰ ਹਾਂ ਕਰ ਦਿੱਤੀ ਹੈ ਕਿ ਤੂੰ

ਮਹੀਨੇ ਕੁ ਦੇ ਲਈ ਉਹਨਾਂ ਨੇ ਇੱਥੇ ਰਹਿਣਾ, ਤੇ ਜੇ ਤੁਸੀਂ ਬੁਰਾ ਨਾ ਮਨਾਓ ਤੁਸੀਂ ਇੱਕ ਮਹੀਨਾ ਭੈਣ ਦੇ ਘਰ ਰਹਿ ਲਿਓ, ਸਾਰੇ ਜਾਣਿਆਂ ਨੇ ਆਉਣਾ ਤੇ ਤੁਹਾਡੇ ਵਾਲਾ ਕਮਰਾ ਵੀ ਵਰਤੋਂ ਦੇ ਵਿੱਚ ਆ ਜਾਊਗਾ। ਬਸ ਹੁਣ ਕੁਲਵੰਤ ਸਿੰਘ ਹੋਰੀ ਇਹ ਗੱਲ ਬਰਦਾਸ਼ਤ ਨਹੀਂ ਕਰ ਸਕੇ, ਅਖਬਾਰ ਇੱਕ ਪਾਸੇ ਰੱਖ ਦਿੱਤੀ ਹੈ, ਚਾਹ ਇੱਕ ਪਾਸੇ, ਤੇ ਗੁੱਸੇ ਦੇ ਨਾਲ ਆਪਣੇ ਪੁੱਤ ਵੱਲ ਵੇਖਦਿਆਂ ਕਹਿੰਦੇ ਨੇ ਇਹ ਤੇ ਨਹੀਂ ਜੇ ਬੇਟਾ ਜੀ ਕੰਮ ਹੋਣਾ, ਤੁਸੀਂ ਹੁਣ ਸਾਨੂੰ ਸਾਡੇ ਘਰ ਦੇ ਵਿੱਚੋਂ ਕੱਢੋਗੇ? ਜੇ ਤੈਨੂੰ ਵਹੁਟੀ ਦਾ ਇੰਨਾ ਦਰੇਕ ਹੁੰਦਾ ਤੇ ਇੱਥੇ ਲਾਗੇ ਬੰਨੇ ਕਿਸੇ ਹੋਟਲ ਦੇ ਵਿੱਚ ਉਹਨਾਂ ਨੂੰ ਮਹੀਨਾ ਕਮਰਾ ਲੈ ਦੇ, ਜੇ ਤੂੰ ਇੰਨੇ ਜੋਗਾ ਨਹੀਂ ਤੇ ਮੈਂ ਲੈ ਦੇਣਾ। ਕੋਈ ਬਸ਼ਰਮਾ, ਤੈਨੂੰ ਸ਼ਰਮ ਵੀ ਨਹੀਂ ਆਈ, ਤੈਨੂੰ ਸਮਝ ਹੈਗੀ ਹੈ ਤੂੰ ਗੱਲ ਕਿਹੜੀ ਕਰ ਰਿਹਾ, ਸਾਨੂੰ ਸਾਡੇ ਘਰ ਦੇ ਵਿੱਚੋਂ ਕੱਢਣ ਦੀ ਗੱਲ ਕਰ ਰਿਹਾ ਤੂੰ? ਪਾਪਾ ਜੀ ਮਨਜੀਤ ਹੁਣ ਕਹਿ ਚੁੱਕੀ ਆਪਣੇ ਘਰਦਿਆਂ ਨੂੰ, ਵੈਸੇ ਤੇ ਮੈਂ ਬਾਹਰ ਲੈ ਹੀ ਦਿੰਦਾ ਕਮਰਾ, ਸ਼ਰਮਿੰਦੇ ਜੇ ਹੋਏ ਨੇ ਅੱਗੋਂ ਜਵਾਬ ਦਿੱਤਾ। ਤੇ ਕੁਲਵੰਤ ਸਿੰਘ ਹੁਣੀ ਗੁੱਸੇ ਦੇ ਵਿੱਚ ਉੱਠ ਕੇ ਅੰਦਰ ਕਮਰੇ 'ਚ ਚਲੇ ਗਏ। ਵਹੁਟੀ ਵੀ ਮਗਰੇ ਤੁਰ ਪਈ, ਕਿਉਂਕਿ ਅੱਜ ਉਹਦੇ ਤੋਂ ਪੁੱਲ ਨਹੀਂ ਬਣਿਆ ਜਾਂਦਾ, ਅੱਜ ਵਾਲੀ ਗੱਲ ਉਹਨੂੰ ਵੀ ਬਰਦਾਸ਼ਤ ਨਹੀਂ ਹੋਈ। ਨਿੱਕਾ ਮੋਟਾ ਤਾਂ ਅੱਗੇ ਵੀ ਬੜਾ ਕੁਛ ਚੱਲਦਾ ਰਹਿੰਦਾ ਸੀ, ਪਰ ਅੱਜ ਪਹਿਲੀ ਵਾਰੀ ਉਹਦੀਆਂ ਵੀ ਅੱਖਾਂ ਡੁੱਲ ਪਈਆਂ ਨੇ। ਅੱਜ ਉਹਨੇ ਅੰਦਰ ਜਾ ਕੇ ਇਸ ਸਾਰੀ ਗੱਲ ਦੇ ਉੱਤੇ ਪੋਚਾ ਨਹੀਂ ਮਾਰਿਆ, ਅੱਜ ਉਹ ਵੀ ਖੂਬ ਰੋਈ ਹੈ, ਸਾਡੇ ਪੁੱਤ ਦਾ ਲਹੂ ਇੰਨਾ ਸਫੇਦ ਹੋ ਗਿਆ। ਕੁਲਵੰਤ ਸਿੰਘ ਹੋਰਾਂ ਨੇ ਮੋਢੇ 'ਤੇ ਹੱਥ ਧਰਿਆ ਅਤੇ ਕਿਹਾ, ਸਰਦਾਰਨੀਏ ਕਿਸੇ ਗੱਲ ਦੀ ਚਿੰਤਾ ਨਾ ਕਰੀ, ਹਾਲੇ ਮੈਂ ਹੈਗਾ, ਉਹ ਹਾਲੇ ਮੈਂ ਜਿਉਂਦਾ। ਇਹ ਕੀ ਸਮਝਦੇ ਨੇ ਜੇ ਆਪਾਂ ਇੰਨੇ ਚਿਰ ਦੇ ਚੁੱਪ ਬੈਠੇ ਤਾਂ ਅਸੀਂ ਕੁਛ ਕਰ ਨਹੀਂ ਸਕਦੇ, ਇਹ ਤਾਂ ਤੂੰ ਹੀ ਹੈ ਜਿਹੜੀ ਹਰ ਵਾਰੀ ਚੁੱਪ ਕਰਾ ਲੈਂਦੀ, ਨਹੀਂ ਤਾਂ ਇੱਦਾਂ ਦੇ ਤਾਂ ਮੈਂ ਬੜੇ ਚੁੱਪ ਕਰਾਏ ਨੇ। ਇਹ ਮਸਲਾ ਤਾਂ ਹੁਣ ਨੂੰ ਹੱਲ ਹੋ ਚੁੱਕਾ ਹੋਣਾ ਸੀ, ਪਰ ਮੈਂ ਚਾਹੁੰਦਾ ਨਹੀਂ ਸੀ ਤੈਨੂੰ ਲੱਗੇ ਕਿ ਤੇਰੇ ਘਰ ਵਾਲਾ ਘਰ ਦੇ ਵਿੱਚ ਵੀ ਪੁਲਸੀਆ ਬਣ ਗਿਆ। ਬਸ ਹੁਣ ਤੂੰ ਵੇਖ ਬਣਦਾ ਕੀ ਹੈ। ਦਸ ਦਿਨ ਬਾਅਦ ਜਦੋਂ ਨੌ ਪੁੱਤ ਘੁੰਮ ਫਿਰ ਕੇ ਬੱਚਿਆਂ ਦੇ ਨਾਲ ਵਾਪਸ ਆਏ ਨੇ, ਤਾਂ ਅੱਗੇ ਕੀ ਵੇਖਦੇ ਨੇ ਘਰ ਨੂੰ ਜਿੰਦਰਾ ਬੱਚਾ। ਚੌਂਕੀਦਾਰ ਨੂੰ ਪੁੱਛਿਆ ਤੇ ਚੌਂਕੀਦਾਰ ਨੇ ਇੱਕ ਚਿੱਠੀ ਫੜਾ ਦਿੱਤੀ, ਕਹਿਣ ਲੱਗਾ, ਸਰਦਾਰ ਜੀ ਤੁਹਾਡੇ ਲਈ ਇੱਕ ਚਿੱਠੀ ਦੇ ਕੇ ਗਏ ਨੇ, ਕਹਿੰਦੇ ਸੀ ਥੋੜੇ ਦਿਨ ਦੇ ਲਈ ਘੁੰਮਣ ਫਿਰਨ ਗਏ ਆ, ਆ ਤੁਹਾਡੀ ਅਮਾਨਤ ਤੇ ਚਿੱਠੀ ਫੜ ਕੇ ਪੁੱਤ ਨੇ ਪੜ੍ਹਨੀ ਸ਼ੁਰੂ ਕੀਤੀ। ਚਿੱਠੀ ਦੇ ਵਿੱਚ ਲਿਖਿਆ ਸੀ, ਬੇਟਾ ਜੀ ਇਸ ਘਰ ਦੇ ਵਿੱਚ ਹੁਣ ਤੁਸੀਂ ਨਹੀਂ ਰਹਿ ਸਕਦੇ, ਇਹ ਘਰ ਮੈਂ ਆਪਣੀ ਮਿਹਨਤ ਦੇ ਨਾਲ ਬਣਾਇਆ, ਮੈਂ ਆਪਣੀ ਕਮਾਈ ਦੇ ਨਾਲ ਬਣਾਇਆ, ਤੇ ਮੈਨੂੰ ਲੱਗਦਾ ਹੁਣ ਤੁਹਾਨੂੰ ਆਪਣੇ ਨਵੇਂ ਘਰ ਦੇ ਵਿੱਚ ਚਲੇ ਜਾਣਾ ਚਾਹੀਦਾ। ਇਸੇ ਲਿਫਾਫੇ ਦੇ ਵਿੱਚ, ਇਸੇ ਪੈਕਟ ਦੇ ਵਿੱਚ ਇੱਕ ਫਲੈਟ ਦੀਆਂ ਚਾਬੀਆਂ ਨੇ, ਕਾਗਜ਼ ਨੇ, ਉਹ ਮੈਂ ਤੁਹਾਡੇ ਲਈ ਲਿਆ, ਮਾਫੀ ਚਾਹੁੰਦਾ ਪਹਿਲਾਂ ਤੁਹਾਨੂੰ ਦੱਸ ਨਹੀਂ ਸਕਿਆ। ਇਸ ਸ਼ਹਿਰ ਦੇ ਮਹਿੰਗੇ ਇਲਾਕਿਆਂ ਦੇ ਵਿੱਚੋਂ ਇੱਕ ਆ ਜਿੱਥੇ ਫਲੈਟ, ਉੱਥੇ ਜਾ ਕੇ ਤੁਸੀਂ ਆਪਣੇ ਬੱਚਿਆਂ ਦੇ ਨਾਲ ਰਹਿਣ ਬਸੇਰਾ ਕਰ ਸਕਦੇ ਹੋ। ਇਸ ਘਰ ਦੇ ਵਿੱਚ ਹੁਣ ਆਪਾਂ ਇਕੱਠੇ ਨਹੀਂ ਰਹਿ ਸਕਦੇ, ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਇਹ ਘਰ ਮੇਰਾ। ਮਨ ਦੇ ਵਿੱਚ ਬੜੇ ਸੁਪਨੇ ਸੀ ਕਿ ਬੁੱਢੇ ਬਾਰੇ ਆਪਾਂ ਆਪਣੇ ਪੋਤੇ ਪੋਤੀਆਂ ਦੇ ਨਾਲ ਖੇਡਾਂਗੇ, ਆਪਣੇ ਘਰ ਦੇ ਵਿੱਚ ਸੁੱਖ ਮਾਣਾਂਗੇ, ਇਸ ਕਰਕੇ ਇਹ ਘਰ ਬਣਾਇਆ ਸੀ, ਇਸ ਕਰਕੇ ਇਹ ਘਰ ਵੱਡਾ ਬਣਾਇਆ ਸੀ। ਪਰ ਹੁਣ ਜਾ ਕੇ ਪਤਾ ਲੱਗਾ ਕਿ ਇਸ ਘਰ ਦੇ ਵਿੱਚ ਸਾਡੇ ਲਈ ਇੱਕ ਕਮਰਾ ਵੀ ਨਹੀਂ ਹੈਗਾ, ਤੇ ਫਿਰ ਫਾਇਦਾ ਕੀ ਇਸ ਘਰ ਦੇ ਵਿੱਚ ਸਾਰਿਆਂ ਦੇ ਇਕੱਠੇ ਰਹਿਣ ਦਾ। ਬੱਚਿਆਂ ਨਾਲ ਤੁਸੀਂ ਕਦੀ ਖੇਡਣ ਨਹੀਂ ਦਿੱਤਾ, ਸਾਡੇ ਨਾਲ ਬਹਿ ਕੇ ਚਾਰ ਘੜੀਆਂ ਕਦੀ ਗੱਲ ਨਹੀਂ ਕੀਤੀ, ਇੱਕ ਅਸੀਂ ਹਾਂ ਜਿਹੜੇ

0: ਘਰ ਦੇ ਵਿੱਚ ਆਪਣੇ ਹੀ ਘਰ ਦੇ ਵਿੱਚ ਜਿਹੜੇ ਗੰਦਗੀ ਪਾਉਂਦੇ ਰਹਿੰਦੇ ਹਾਂ ਅਤੇ ਗੱਲਾਂ ਕਰਵਾਉਂਦੇ ਰਹਿੰਦੇ ਹਾਂ ਅਤੇ ਤੁਸੀਂ ਕੋਈ ਚਾਰ ਪੋਚੇ ਮਾਰ ਕੇ ਗੱਲਾਂ ਸੁਣਾ ਦਿੰਦੇ ਜੀ। ਚਾਰ ਰੋਟੀਆਂ ਦੀ ਗੱਲ ਹੈ, ਇੰਨੀ ਘੱਲੇ ਮੇਰੇ ਅਤੇ ਤੇਰੀ ਮਾਂ ਦੇ ਸਰੀਰ 'ਚ ਜਾਨ ਹੈਗੀ ਹੈ, ਪਕਾ ਕੇ ਖਾ ਲਾਂਗੇ। ਅਤੇ ਨਾਲੇ ਹਾਂ, ਇਸ ਘਰ ਦੇ ਉੱਤੇ ਬਾਅਦ ਵਿੱਚ ਵੀ ਕੋਈ ਆਸ ਨਾ ਰੱਖੀ। ਮੈਂ ਆਪਣੀ ਵਸੀਅਤ ਦੇ ਵਿੱਚ ਲਿਖ ਦਿੱਤਾ ਕਿ ਮੇਰੇ ਤੋਂ ਬਾਅਦ ਇਹ ਘਰ ਅਨਾਥ ਆਸ਼ਰਮ ਨੂੰ ਜਾਊਗਾ। ਜਿਹੜੇ ਮੇਰੇ ਵਰਗੇ ਜਿਨ੍ਹਾਂ ਦੇ ਧੀਆਂ ਪੁੱਤ ਉਹਨਾਂ ਨੂੰ ਨਹੀਂ ਸਾਂਭ ਸਕਦੇ, ਉਹ ਇਸ ਘਰ ਦੇ ਵਿੱਚ ਆ ਕੇ ਰਹਿ ਸਕਦੇ ਨੇ। ਇਹ ਗੱਲ ਮੈਂ ਤੇਰੀ ਭੈਣ ਨੂੰ ਵੀ ਦੱਸ ਦਿੱਤੀ ਹੈ। ਅਤੇ ਅਖੀਰ ਦੇ ਵਿੱਚ ਮੈਂ ਤੈਨੂੰ ਯਾਦ ਕਰਾਉਣਾ ਚਾਹੁੰਦਾ ਕਿ ਇਹ ਘਰ ਮੇਰਾ ਸੀ, ਇਹ ਘਰ ਤੇਰੀ ਮਾਂ ਦਾ ਸੀ, ਰਹਿ ਤੇ ਤੂੰ ਇਸ ਘਰ ਦੇ ਵਿੱਚ ਰਿਹਾ ਸੀ, ਪਰ ਤੂੰ ਤੇ ਪੁੱਤਰਾ ਸਾਨੂੰ ਇੰਜ ਮਹਿਸੂਸ ਕਰਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਇਹ ਘਰ ਤੇਰਾ ਹੋਵੇ ਅਤੇ ਅਸੀਂ ਰਾਹ ਜਾਂਦੇ ਤੇਰੇ ਘਰ ਮੰਗ ਕੇ ਰਹਿਣ ਲੱਗ ਪਈਏ। ਚਿੱਠੀ ਪੜ੍ਹ ਕੇ ਪੁੱਤ ਦਾ ਰੋਣਾ ਨਿਕਲ ਗਿਆ। ਰੋਣਾ ਖੋਰੇ ਕਿਹੜੀ ਗੱਲ ਦਾ ਸੀ, ਸ਼ਾਇਦ ਇਹ ਘਰ ਖੁੱਸ ਗਿਆ ਤਾਂ ਕਰਕੇ, ਜਾਂ ਫਿਰ ਮਾਂ ਪਿਓ ਖੁੱਸਦੇ ਨੇ ਹੱਥੋਂ ਤਾਂ ਕਰਕੇ, ਪਤਾ ਨਹੀਂ ਕਿਹੜੀ ਗੱਲ ਦਾ ਰੋਣਾ ਸੀ। ਪਰ ਹੁਣ ਸਮਾਂ ਲੰਘ ਚੁੱਕਾ ਹੈ। ਕਈ ਵਾਰੀ ਕਈ ਚੀਜ਼ਾਂ ਆਪਾਂ ਰਿਸ਼ਤਿਆਂ ਦੇ ਵਿੱਚ ਫੋਰ ਗਰੰਟਿਡ ਲੈ ਲੈਂਦੇ ਹਾਂ, ਸਾਨੂੰ ਲੱਗਦਾ ਕਿ ਉਹ ਚੀਜ਼ਾਂ ਸਾਡਾ ਅਧਿਕਾਰ ਬਣਦਾ ਉਹਨਾਂ ਦੇ ਉੱਤੇ, ਹੁੰਦੀਆਂ ਕਿਸੇ ਦੀਆਂ ਨੇ ਅਤੇ ਆਪਾਂ ਆਪਣੀਆਂ ਸਮਝ ਕੇ ਬਹਿ ਜਾਂਦੇ ਹਾਂ। ਵੈਸੇ ਤਾਂ ਹਰ ਇੱਕ ਸ਼ੈ ਹੀ ਆਪਾਂ ਇੱਦਾਂ ਸਮਝਦੇ ਹਾਂ, ਇਨਸਾਨ ਚੀਜ਼ ਹੀ ਇੱਦਾਂ ਦੀ ਹੈ। ਕਈ ਵਾਰੀ ਮਾਂ ਪਿਓ ਦੀਆਂ ਚੀਜ਼ਾਂ ਆਪਾਂ ਆਪਣੀਆਂ ਸਮਝ ਕੇ ਬਹਿ ਜਾਂਦੇ ਹਾਂ, ਕਈ ਵਾਰੀ ਆਪਣੇ ਬੱਚਿਆਂ ਦੀਆਂ ਆਪਣੀਆਂ ਸਮਝ ਕੇ ਬਹਿ ਜਾਂਦੇ ਹਾਂ। ਪਰ ਇਹ ਸਭ ਕੁਛ ਦੇ ਉੱਤੇ ਕੋਈ ਹੈਰਾਨੀ ਵਾਲੀ ਗੱਲ ਨਹੀਂ, ਕਿਉਂਕਿ ਇਹ ਜਿਹੜੇ ਸਾਹ ਚੱਲਦੇ ਨੇ ਵੀ ਤਾਂ ਕਿਸੇ ਦੇ ਦਿੱਤੇ ਨੇ, ਇਹ ਵੀ ਆਪਾਂ ਆਪਣੇ ਸਮਝ ਕੇ ਬਹਿ ਜਾਂਦੇ। ਯਾਦ ਰਵੇ ਕਿ ਸਾਡਾ ਕੁਛ ਨਹੀਂ, ਜੋ ਕੁਛ ਵੀ ਆ ਉਹ ਉਧਾਰਾ ਵਾ, ਜੋ ਕੁਛ ਵੀ ਆ ਉਹ ਸਾਡੇ ਉੱਤੇ ਕਿਸੇ ਨਾ ਕਿਸੇ ਨੇ ਅਹਿਸਾਨ ਕੀਤਾ ਵਾ, ਉਸ ਰੱਬ ਨੇ, ਉਸ ਕੁਦਰਤ ਨੇ ਜੋ ਕੁਛ ਵੀ ਸਾਨੂੰ ਦਿੱਤਾ ਵਾ, ਉਹ ਅਸੀਂ ਆਪਣਾ ਸਮਝ ਕੇ ਬਹਿ ਜਾਂਦੇ ਹਾਂ, ਉਹਦੇ ਉੱਤੇ ਆਪਾਂ ਹੰਕਾਰ ਕਰਦੇ ਹਾਂ, ਉਹਦੇ ਉੱਤੇ ਆਪਾਂ ਮਾਣ ਕਰਦੇ ਹਾਂ ਅਤੇ ਆਸ ਪਾਸ ਵਾਲਿਆਂ ਨੂੰ ਆਪਾਂ ਦੁਖੀ ਕਰਦੇ ਹਾਂ। ਜੇ ਇੱਕ ਹੀ ਚੀਜ਼ ਆਪਾਂ ਚੰਗੀ ਤਰ੍ਹਾਂ ਦੇ ਨਾਲ ਸਮਝ ਲਈਏ ਨਾ ਕਿ ਇੱਥੇ ਦੁਨੀਆ ਦੇ ਉੱਤੇ ਇੱਥੇ ਸਾਡਾ ਆਪਣਾ ਕੁਛ ਨਹੀਂ ਆ, ਅਤੇ ਸਾਡੀਆਂ ਬੜੀਆਂ ਮੁਸ਼ਕਲਾਂ ਹੱਲ ਹੋ ਜਾਣ। ਜੋ ਕੁਛ ਵੀ ਆ ਉਹ ਉਧਾਰਾ ਵਾ, ਅਤੇ ਫਿਰ ਸ਼ਾਇਦ ਆਪਾਂ ਰਿਸ਼ਤਿਆਂ ਦੇ ਵਿੱਚ ਇਹੋ ਜਿਹੀਆਂ ਬੇਵਕੂਫੀਆਂ ਨਾ ਕਰੀਏ। ਸੋ ਜੇ ਮਾਂ ਪਿਓ ਨੇ ਸਾਨੂੰ ਕੁਛ ਦਿੱਤਾ, ਉਸ ਰੱਬ ਨੇ ਸਾਨੂੰ ਕੁਛ ਦਿੱਤਾ, ਅਤੇ ਉਹਦਾ ਹਮੇਸ਼ਾ ਸ਼ੁਕਰਾਨਾ ਰਹਿਣਾ ਚਾਹੀਦਾ। ਜਿਹੜੇ ਮਾਂ ਪਿਓ ਨੇ ਸਾਨੂੰ ਜੰਮਿਆ ਪਾਲਿਆ, ਉਹਨਾਂ ਦੀ ਉਸ ਘਰ ਦੇ ਵਿੱਚ ਥਾਂ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ, ਉਹਨਾਂ ਦੀ ਇੱਜ਼ਤ ਉਸ ਘਰ ਦੇ ਵਿੱਚ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ। ਹਰ ਇੱਕ ਰਿਸ਼ਤਾ ਆਪੋ ਆਪਣੀ ਥਾਂ, ਵਹੁਟੀ ਨੂੰ ਬਣਦਾ ਮਨ ਸਾ ਮਾਣ ਸਤਿਕਾਰ ਦਿਓ, ਪਰ ਉਹਦਾ ਮਤਲਬ ਇਹ ਨਹੀਂ ਕਿ ਉਹਨੂੰ ਇਜਾਜ਼ਤ ਦਿਓ ਕਿ ਤੁਹਾਡੇ ਮਾਂ ਪਿਓ ਦੀ ਵੀ ਬੇਇੱਜ਼ਤੀ ਕਰ ਦੇ। ਘਰ ਦੇ ਵਿੱਚ ਹਰ ਇੱਕ ਜੀ ਦਾ, ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਹਰ ਇੱਕ ਦਾ ਇੱਕ ਆਪਣਾ ਮਾਣ ਸਤਿਕਾਰ ਹੁੰਦਾ, ਉਹ ਆਪਾਂ ਜੇ ਇੱਕ ਦੂਸਰੇ ਨੂੰ ਦਿੰਦੇ ਰਹਾਂਗੇ ਤੇ ਤਾਂ ਹੀ ਇੱਕ ਸੁਖੀ ਪਰਿਵਾਰ ਰਹਿ ਸਕਦਾ, ਨਹੀਂ ਤੇ ਜਿਹੜਾ ਕਿਸੇ ਨੂੰ ਦੁਖੀ ਕਰਨ ਵਾਲਾ ਉਹ ਆਪ ਵੀ ਸੁਖੀ ਨਹੀਂ ਰਹਿ ਸਕਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ ਸੁਖਵਿੰਦਰ ਭੈਣ ਜੀ ਦਾ ਜਿਨ੍ਹਾਂ ਨੇ ਕਹਾਣੀ ਸਾਡੇ ਤੱਕ ਪਹੁੰਚਾਈ, ਅਤੇ ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ।
1: Go Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ Ford Ranger Super Duty. ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਸਟਨ ਫੋਰਡ ਰੈਡੀ ਸੈਟ ਫੋਰਡ
2: ਓ ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
3: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
4: ਫਿਰ ਲਵਾਈਏ ਕਿੱਥੋਂ
3: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
6: ਅਟੈਂਸ਼ਨ ਟ੍ਰੈਵਲਰਸ The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
7: Wow! तेरी सब्जी दी खुशबू अते टेस्ट विच कुछ ता कमाल है मेनू भी दस दे सीक्रेट
8: अमृत ए कमाल है गोल्ड लीफ डेयरी दे प्योर न्यूजीलैंड घी दा न्यूजीलैंड विच फ्री रेंज ग्रास फेड गावां दे दूध तो तैयार ना ता इस विच ऑयल ना ही कोई कलर हार्मोन्स या एंटीबायोटिक्स बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है
7: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो विजिट goldleafdairy.com
9: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
10: ਹਾਂਜੀ ਰੇਡੀਓ

0: ਕੀ ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885778 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
2: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
3: ਕੀ ਹੋਇਆ
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
3: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 9077-9933
3: ਜਾਂ ਈਮੇਲ info@vyimmigration.com.au
2: ਯਾਦ ਰੱਖੋ 9077-9733
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
2: ਹਰ ਕਦਮ ਤੁਹਾਡੇ ਨਾਲ
4: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ
5: बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने ATO ऑडिट्स टैक्स डिस्प्यूट्स ATO डेट्स बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स
6: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਐਮ ਗਾਣਾ ਤੁਸੀਂ ਸੁਣ ਰਹੇ ਸੀ ਹੰਸ ਰਾਜ ਹੰਸ ਅਤੇ ਉਹਨਾਂ ਦੇ ਮੁੰਡਿਆਂ ਦੀ ਆਵਾਜ਼ ਦੇ ਵਿੱਚ ਨਵਰਾਜ ਹੰਸ ਅਤੇ ਯੁਵਰਾਜ ਹੰਸ
1: ਮੈਂ ਕਿਤੇ ਕੋਰਸ 'ਤੇ ਗੱਲ ਕਰਦੇ
0: ਹਾਂ ਨਹੀਂ ਫਿਰ ਇੱਥੇ ਕਿਤੇ ਆ ਕੇ ਫਿਰ ਸਾਰਾ ਕੁਛ ਮਿਕਸ ਹੋ ਜਾਂਦਾ ਵਿੱਚ ਇਹ ਕੋਰਸ ਅਤੇ ਵਿੱਚ ਇਹ ਮੇਨ ਪਰ ਕਿਆ ਬਾਤ ਹੈ ਮਤਲਬ ਹੰਸ ਰਾਜ ਹੰਸ ਦੀ ਅਤੇ ਕਿਆ ਆਵਾਜ਼ ਹੈ ਪਰ ਮੁੰਡਿਆਂ ਦੀ ਆਵਾਜ਼ ਮਾੜੀ ਵੀ ਨਹੀਂ ਹੈ ਪਰ ਤਾਂ ਵੀ ਓਨੀ ਗੱਲਬਾਤ ਬਣੀ ਨਹੀਂ ਓਨੇ ਚੱਲੇ ਨਹੀਂ
1: ਮੇਰਾ ਖਿਆਲ ਹੰਸ ਰਾਜ ਹੰਸ ਉਹਨਾਂ ਦਾ ਰਿਆਜ਼ ਵੀ ਆ ਇੱਕ ਇੰਡਸਟਰੀ ਇਹੋ ਜਿਹੀ ਆ ਜਿਹਦੇ 'ਚ ਸਿਤਾਰੇ ਬੜੇ ਕੰਮ ਆਉਂਦੇ ਆ ਕਈਆਂ ਦਾ ਵੈਸੇ ਹੀ ਲੋਟ ਆ ਗਿਆ ਕਈ ਲੋਕਾਂ ਨੇ ਮਿਹਨਤ ਬੜੀ ਕੀਤੀ ਪਰ ਉਹਦੇ ਬਾਵਜੂਦ ਕੁਛ ਨਹੀਂ ਬਣਿਆ
0: ਪਰ ਜਦੋਂ ਸਾਨੂੰ ਇਹ ਲੱਗਦਾ ਹੋਵੇ ਵੀ ਸਾਡਾ ਮਿਹਨਤ ਤੋਂ ਬਿਨਾਂ ਵੀ ਬੜਾ ਵਧੀਆ ਸਰਨ ਡਿਆ ਵਾ ਜਾਂ ਸਰੀ ਜਾਣ ਡਿਆ ਜਾਂ ਹੈਗਾ ਆ ਓਕੇ ਰਿਪੋਰਟ ਆ ਜਦੋਂ ਬੰਦੇ ਨੂੰ ਇਹ ਪਤਾ ਹੋਵੇ ਵੀ ਇਸ ਤੋਂ ਇਲਾਵਾ ਕੁਛ ਹੈ ਹੀ ਨਹੀਂ ਆ ਹੋਰ ਫਿਰ ਇਹ ਵੀ ਬੜਾ ਫਰਕ ਪੈਂਦਾ
1: ਸਿੱਖ ਕੇ ਗਾਉਣਾ ਅਤੇ ਗਾ ਕੇ ਸਿੱਖਣਾ ਦੋ ਅਲੱਗ ਅਲੱਗ ਚੀਜ਼ਾਂ ਹੁਣ ਜਿਨ੍ਹਾਂ ਨੇ ਜੇ ਆਪਾਂ ਕਹਿੰਦੇ ਨਾ ਵੀ ਸੋਨੇ ਦੀ ਥਾਲੀ ਲੈ ਕੇ ਜੰਮੇ ਆ ਜਿਹੜੇ ਉਹਨਾਂ ਲਈ ਹੋ ਸਕਦਾ ਓਨਾ ਮਾਇਨੇ ਨਾ ਰੱਖਦਾ ਹੋਵੇ ਪਰ ਜੇ ਇਹਦਾ ਦੂਜਾ ਆਸਪੈਕਟ ਦੇਖੀਏ ਕਿੰਨੇ ਹੀ ਆਪਾਂ ਮਰਾਸ ਭਾਈਚਾਰਾ ਮਰਾਸੀ ਭਾਈਚਾਰਾ ਜਿਹੜਾ ਕਹਿ ਦਿੰਦੇ ਹਾਂ ਉਹਨਾਂ ਦੇ ਬੱਚੇ ਕਿੰਨੇ ਗੁਰਬਤ ਨਾਲ ਘੁਲਦੇ ਆ ਉਹਨਾਂ ਦੀਆਂ ਆਵਾਜ਼ਾਂ ਕਿੱਡੀਆਂ ਪਿਆਰੀਆਂ ਪਰ ਇਹਦੇ ਬਾਵਜੂਦ ਉਹਨਾਂ ਦਾ ਕੁਛ ਨਹੀਂ ਬਣਿਆ ਜਦਕਿ ਉਹਨਾਂ ਕੋਲ ਕੁਛ ਨਹੀਂ ਸੀ ਸੋ ਇਹਦੇ 'ਚ ਦੋਨੋਂ ਹੀ ਚੀਜ਼ਾਂ ਦੇਖਦਾ ਮੈਂ ਇਹਦੇ 'ਚ ਮਿਹਨਤ ਵੀ ਓਨੀ ਜ਼ਰੂਰੀ ਆ ਜਿੰਨੇ ਕੁ ਸਿਤਾਰੇ ਬਾਕੀ ਜੇ ਕੋਈ ਗੋਡਫਾਦਰ ਮਿਲ ਜਾਵੇ ਤਾਂ ਉਹਦੇ ਵਰਗੀਆਂ ਦਾ ਫਿਰ ਕਿਆ ਬਾਤ ਆ
0: ਇੱਕ ਪੱਖ ਹੋਰ ਵੀ ਮੈਨੂੰ ਲੱਗਦਾ ਜਿੱਦਾਂ ਹਰ ਇੱਕ ਬੰਦੇ ਦੀ ਹਰ ਇੱਕ ਇੰਡੀਵਿਜੁਅਲ ਦੀ ਇੱਕ ਵੱਖਰੀ ਵੱਖਰੀ ਡੈਸਟੀਨੀ ਹੁੰਦੀ ਆ ਵੱਖਰਾ ਵੱਖਰਾ ਉਹਦੇ ਕੋਲ ਹੁਨਰ ਹੁੰਦਾ ਕੁਦਰਤੀ ਤੌਰ ਦੇ ਉੱਤੇ ਹਰ ਇੱਕ ਬੰਦਾ ਅਲੱਗ ਅਲੱਗ ਤਰ੍ਹਾਂ ਦੀ ਮੁਹਾਰਤ ਰੱਖਦਾ ਜਾਂ ਫਿਰ ਉਹਦੇ ਇੱਦਾਂ ਕਹਿ ਲਓ ਵੀ ਸਿਤਾਰੇ ਇੱਦਾਂ ਦੇ ਹੁੰਦੇ ਆ ਵੀ ਉਹ ਕਿਸੇ ਹੋਰ ਪਾਸੇ ਨੂੰ ਜ਼ਿਆਦਾ ਵਧੀਆ ਜਾ ਸਕਦਾ ਹੁੰਦਾ ਪਰ ਜਦੋਂ ਆਪਾਂ ਇੱਦਾਂ ਦਾ ਇੱਕ ਘਰ ਦੇ ਵਿੱਚੋਂ ਹੀ ਹੁਨਰ ਲੈ ਕੇ ਜੰਮਦੇ ਹਾਂ ਜਦੋਂ ਘਰ ਦੇ ਵਿੱਚ ਉਹ ਵਾਲਾ ਮਾਹੌਲ ਆ ਜਾਂ ਬਹੁਤ ਜ਼ਿਆਦਾ ਅਸਟੈਬਲਿਸ਼ਮੈਂਟ ਉਸ ਚੀਜ਼ ਦੀ ਅਤੇ ਫਿਰ ਤੁਸੀਂ ਉਹ ਤੋਂ ਬਾਹਰ ਆਪਣੇ ਸ਼ੌਂਕ ਆਪਣੇ ਪੈਸ਼ਨ ਬਾਰੇ ਤੁਸੀਂ ਸੋਚ ਨਹੀਂ ਸਕਦੇ ਤੁਹਾਨੂੰ ਉਸੇ ਦੇ ਵਿੱਚ ਹੀ ਇੰਡਲਜ ਹੋ ਕੇ ਰਹਿਣਾ ਪੈਂਦਾ ਸ਼ਾਇਦ ਇਹ ਵੀ ਇੱਕ ਰੀਜ਼ਨ ਹੈ ਨਹੀਂ ਤਾਂ ਫਿਰ ਆਪਾਂ ਵੇਖਦੇ ਹੁਣ ਆਪਾਂ ਆਪਣੀ ਗੱਲ ਕਰੀਏ ਅਤੇ ਸਾਡੇ ਵਿੱਚੋਂ ਬਹੁਤੇ ਉਹ ਨੇ ਜਿਨ੍ਹਾਂ ਨੇ ਸ਼ਾਇਦ ਕਦੀ ਚਿੱਤ ਚੇਤਾ ਵੀ ਨਹੀਂ ਹੋਊ ਕਦੀ ਸੋਚਿਆ ਵੀ ਨਹੀਂ ਹੋਊਗਾ ਜਿਹੜੇ ਕੰਮ ਆਪਾਂ ਕੰਮ ਕਰ ਰਹੇ ਹਾਂ ਕਦੀ ਹੋ ਸਕਦਾ ਵੀ ਆਪਾਂ ਬਚਪਨ ਦੇ ਵਿੱਚ ਜਾਂ ਸਕੂਲ ਕਾਲਜ ਵਿੱਚ ਸੋਚਿਆ ਹੋਵੇ ਵੀ ਅਸੀਂ ਆਹ ਵਾਲੇ ਕੰਮ ਕਰਾਂਗੇ ਵੱਡੇ ਹੋ ਕੇ
1: ਸਹੀ
0: ਉਹ ਫਿਰ ਆਪਣੇ ਆਪ ਹੀ ਉਹ ਤੁਹਾਨੂੰ ਕੁਦਰਤ ਡੈਸਟੀਨੀ ਤੁਹਾਨੂੰ ਉੱਥੇ ਲੈ ਗਈ ਕਿਸੇ ਨਾ ਕਿਸੇ ਤਰੀਕੇ ਨਾਲ ਪਰ ਇਹਨਾਂ ਦੇ ਕੋਲੋਂ ਇੱਦਾਂ ਕਹਿ ਲਓ ਵੀ ਉਸ ਘਰ ਦੇ ਵਿੱਚ ਸਾਰੀਆਂ ਸੁੱਖ ਸੁਵਿਧਾਵਾਂ ਪਰ ਦਰਵਾਜ਼ੇ ਬੰਦ
1: ਮੋੜ ਆਇਆ ਮੁੜ ਗਿਆ ਮੋੜ ਆਇਆ ਮੁੜ ਗਿਆ ਮੋੜ ਆਇਆ ਮੁੜ ਗਿਆ ਉਹ ਕਹਿੰਦਾ ਭਾਰੀ ਸੱਟ ਕਿਵੇਂ ਲੱਗੀ ਕਹਿੰਦਾ ਮੋੜ ਆਇਆ ਹੀ ਨਹੀਂ ਮੈਂ ਮੁੜ ਗਿਆ
0: ਫਿਰ ਮੁੜ ਗਿਆ
1: ਕਿਉਂਕਿ ਇਹਨਾਂ ਨੂੰ ਮੁੜਨਾ ਸਿਖਾਇਆ ਗਿਆ ਹੁੰਦਾ ਨਾ ਵੀ ਭਾਈ ਆਹ ਚੀਜ਼ਾਂ ਨੇ ਇੱਦਾਂ ਇੱਦਾਂ ਕਾਮਯਾਬ ਹੋਣਾ ਪਰ ਜ਼ਰੂਰੀ ਨਹੀਂ ਕਿ ਉਹ ਸਾਰੀਆਂ ਹੁਣ ਸਚਿਨ ਤੇਂਦੁਲਕਰ ਦਾ ਮੁੰਡਾ ਵੀ ਸਚਿਨ ਤੇਂਦੁਲਕਰ ਜਿੱਦਾਂ ਹੀ ਕਾਮਯਾਬ ਹੋਵੇ ਬਹੁਤ ਘੱਟ ਉਦਾਹਰਨਾਂ ਨੇ ਮੰਨ ਲਓ ਅਮਿਤਾਭ ਬੱਚਨ ਦਾ ਮੁੰਡਾ ਕਾਮਯਾਬ ਹੋ ਗਿਆ ਜਾਂ ਹੋਰ ਬੜੀਆਂ ਐਕਟਰਸ ਜਾਂ ਐਕਟਰ ਨੇ ਜਿਨ੍ਹਾਂ ਦੇ ਆਪਾਂ ਕਹਿੰਦੇ ਹਾਂ ਵੀ ਬੱਚੇ ਵੀ ਹੈ ਨਾ ਉਸ ਇੰਡਸਟਰੀ 'ਚ ਬੋਲੀਵੁੱਡ 'ਚ ਕਾਮਯਾਬ ਹੋਏ ਨੇ ਪਰ ਉੱਦਾਂ ਦੀਆਂ ਉਦਾਹਰਨਾਂ ਘੱਟ ਨੇ
0: ਬਹੁਤ ਘੱਟ ਲੱਭਦੀਆਂ ਖੈਰ ਆਪਾਂ ਮਤਲਬ ਇਹ ਨਹੀਂ ਕਹਿੰਦੇ ਵੀ ਇਹ ਕਾਮਯਾਬ ਨਹੀਂ ਗਏ ਜਾਂ ਇਹਨਾਂ ਨੇ ਕਿਸੇ ਹੋਰ ਪਾਸੇ ਟਰਾਈ ਨਹੀਂ ਕੀਤਾ ਹੋਊਗਾ ਜਾਂ ਕਿਵੇਂ ਉਹ ਸਾਰੀਆਂ ਚੀਜ਼ਾਂ ਚਲੋ ਆਪਣੇ ਆਪਣੇ ਪੱਧਰ 'ਤੇ ਸਾਨੂੰ ਤਾਂ ਬਹੁਤਾ ਬਰੀਕੀ 'ਚ ਨਹੀਂ ਪਤਾ ਹੋਊਗਾ ਪਰ ਹਾਂ ਇੰਨਾ ਜ਼ਰੂਰ ਆ ਵੀ ਆਪਾਂ ਇਹ ਵੇਖਦੇ ਹਾਂ ਵੀ ਜਦੋਂ ਬੰਦਾ ਬਹੁਤਾ ਬੋਝ ਲੈ ਕੇ ਇੱਕ ਵੱਡੇ ਰੁੱਖ ਥੱਲੇ ਪਲਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਅਤੇ ਉੱਥੇ ਫਿਰ ਉਹਦੀ ਛਾਂ ਹੀ ਮਾਰ ਜਾਂਦੀ ਹੈ ਸੋ ਆਮ ਆਪਾਂ ਵੇਖਦੇ ਹਾਂ ਇੱਦਾਂ ਦਾ ਵਰਤਾਰਾ ਆਮ ਹੀ ਹੋਇਆ ਵਾ ਇਹ ਇਕੱਲਾ ਸਿੰਗਿੰਗ ਦੇ ਵਿੱਚ ਨਹੀਂ ਐਕਟਿੰਗ ਦੇ ਵਿੱਚ ਨਹੀਂ ਆਮ ਓਵਰਆਲ ਵੀ ਆਪਾਂ ਜੇ ਵੇਖੀਏ
1: ਤੁਸੀਂ ਦੇਖੋ ਮਨੀ ਪਲਾਂਟ ਘਰੇ ਲਾਇਆ ਹੁੰਦਾ ਇੱਕ ਪੱਤਾ ਮਹੀਨੇ 'ਚ ਕੱਢਦਾ ਇਹੀ ਮਨੀ ਪਲਾਂਟ ਜਾਂ ਦਰਖਤ ਜੰਗਲ 'ਚ ਹੁੰਦਾ ਤਾਂ ਲਪੇਟੇ ਪਾਏ ਹੁੰਦੇ ਇਹਨਾਂ ਨੇ ਦਰਖਤਾਂ ਨੂੰ ਮਤਲਬ ਸਰਵਾਈਵਲ ਆਫ ਦਾ ਫਿਟੈਸਟ ਵੀ ਆ ਉਹ ਮਤਲਬ ਫਲਰਿਸ਼ ਹੋਣ ਦੇ ਚਾਂਸਿਸ ਵੱਧਦੇ ਆ ਜਿਹੜੇ ਬੱਚੇ ਹੁਣ ਉੱਥੇ ਬਹੁਤੇ ਆਪਣੇ ਮਾਂ ਬਾਪ ਦੀ ਜਿਹੜੇ ਵੱਡੇ ਬਿਜ਼ਨਸਮੈਨ ਆ ਜਾਂ DC ਲੱਗੇ ਹੋਏ ਆ ਵੱਡੇ ਵੱਡੇ ਅਫਸਰਾਂ ਅਹੁਦਿਆਂ 'ਤੇ ਆ ਉਹ ਓਨੇ ਕਾਮਯਾਬ ਨਹੀਂ ਹੋਏ ਜਿਹੜੇ ਬੱਚੇ ਆਸਟ੍ਰੇਲੀਆ ਆ ਕੇ ਜਿਨ੍ਹਾਂ ਨੇ ਮਿਹਨਤਾਂ ਕਰਕੇ ਐਡੇ ਐਡੇ ਅੰਪਾਇਰ ਖੜ੍ਹੇ ਕਰ ਲਏ ਸੋ ਇਹ ਵਿਅਕਤੀ ਵਿਸ਼ੇਸ਼ 'ਤੇ ਵੀ ਨਿਰਭਰ ਕਰਦਾ ਹਾਲਾਤਾਂ 'ਤੇ ਵੀ ਨਿਰਭਰ ਕਰਦਾ ਇਹ 'ਚ ਕਈ ਚੀਜ਼ਾਂ ਆ
0: ਜਾਂਦੀਆਂ ਉਹ ਵੱਡੇ ਵੱਡੇ ਅੰਪਾਇਰਾਂ ਤੋਂ ਮੈਨੂੰ ਚੇਤਾ ਆਇਆ ਰੌਲਾ ਪੈਣ ਡਿਆ ਜੇ ਵੀ ਵਿਆਜ ਦਰਾਂ ਫਿਰ ਵੱਧ ਜਾਣੀਆਂ
1: ਆਪਾਂ ਨਾ ਅੰਪਾਇਰ ਖੜ੍ਹਾ ਕਰੀਏ ਫਿਰ ਤਾਂ
0: ਨਹੀਂ ਪਹਿਲਾਂ ਜਿੱਥੇ ਪਈ ਇਹ ਰੌਲਾ ਹੀ ਪੀ ਜਾਂਦੇ ਸੀ ਵੀ
1: ਆਪਣਾ ਬਚਾ ਰਹਿ ਜਾਣਾ ਫਿਰ ਆਪਣਾ ਬਚਾ ਰਹਿ ਜਾਣਾ ਉਹਨਾਂ ਨੂੰ ਪੰਗਾ ਪੈਣਾ ਜਿਹਨਾਂ ਨੇ ਬੜੀਆਂ ਪ੍ਰੋਪਰਟੀਆਂ ਲਈਆਂ ਹੋਈਆਂ ਅੰਪਾਇਰਾਂ ਨੂੰ ਫਰਕ ਪੈਣਾ ਕਹਿੰਦਾ ਭਾਜੀ ਅੰਪਾਇਰ ਹੋਰ ਚੀਜ਼ ਹੁੰਦੇ ਐਮਪਾਇਰ ਹੋਰ ਚੀਜ਼ ਹੁੰਦੀ
0: ਹੌਲੀ ਹੌਲੀ ਹੌਲੀ ਹੌਲੀ ਵੇਖੋ ਫਰਕ ਤਾਂ ਹਰ ਇੱਕ ਨੂੰ ਪੈਣਾ ਹੀ ਆ ਜਿਹਨੂੰ ਜਦ ਕੋ ਘੱਟ ਆ ਉਹਦੀ ਔਕਾਤ ਘੱਟ ਵਾਲੀ ਸੀ ਉਹਨੂੰ ਉਹਨਾਂ ਫਰਕ ਵੱਧ ਪੈਣਾ ਜਦੋਂ ਵੱਧ ਵਾਲੀ ਔਕਾਤ ਸੀ ਉਹਨੂੰ ਸੋ ਉਹ ਤਾਂ ਪੈਣਾ ਹੀ
1: ਤਾਂ ਨਹੀਂ ਲੱਗਣਾ
0: ਸੋ ਚਲੋ ਨਾ ਇੱਦਾਂ ਹੋਵੇ ਚੰਗੀ ਗੱਲ ਆ ਪਰ ਜਿਹੜੀ ਅੱਜ ਦੀ ਮੈਂ ਰਿਪੋਰਟ ਵੇਖ ਰਿਹਾ ਹਾਂ ਅਤੇ ਕਹਿ ਰਹੇ ਨੇ ਵੀ ਅਗਸਤ ਮਹੀਨੇ ਦੇ ਵਿੱਚ ਸ਼ਾਇਦ ਵਧਣ ਦੇ ਆਸਾਰ ਨੇ। ਮਤਲਬ ਅੱਗੇ ਜਿੱਥੇ ਇੱਕ ਬੈਂਕ ਕਹਿੰਦਾ ਸੀ ਹੁਣ ਉੱਥੇ ਹੋਰ ਵੀ ਹਾਮੀ ਭਰਨੇ ਸ਼ੁਰੂ ਹੋ ਗਏ ਨੇ। ਵੈਸੇ ਚਲੋ ਇਹ ਆਪਾਂ ਤੁਹਾਡੇ ਨਾਲ ਜੋ ਆਇਆ ਵਾ ਅੱਜ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ ਫੇਸਬੁੱਕ 'ਤੇ, ਅਤੇ ਇਹ ਸਟ੍ਰੈੱਸ ਤੁਸੀਂ ਉੱਥੋਂ ਲੈ ਲਿਓ। ਵੈ ਸਟ੍ਰੈੱਸ ਵਾਲੀ ਕਿਹੜੀ ਗੱਲ ਹੈ, ਇਹ ਚੀਜ਼ਾਂ ਆਪਣੇ ਹੱਥ 'ਚ ਨਹੀਂ, ਜੋ ਹੈਗਾ ਵਾ ਸੋ ਹੈਗਾ ਵਾ।
1: ਅਬ ਕੋਈ ਬਾਤ ਨਹੀਂ ਖਤਰੇ ਕੀ, ਅਬ ਸਭ ਕੋ ਸਭੀ ਸੇ ਖਤਰਾ ਹੈ।
0: ਵਾਹ ਵਾਹ ਵਾਹ, ਇਹਨਾਂ ਨੇ ਮੈਨੂੰ ਲੱਗਦਾ ਨਿਚੋੜ ਹੀ ਲੈਣਾ ਜੋ ਬਚਾ ਆਖਰੀ ਖਤਰਾ ਹੈ।
1: ਬੈਂਕਾਂ ਦਾ ਤਾਂ ਇਹੀ ਕੰਮ ਹੋਇਆ ਹੋਇਆ, ਕਹਿੰਦਾ ਆਈ ਡੋਂਟ ਡਿਸਕ੍ਰਿਮੀਨੇਟ, ਆਈ ਹੇਟ ਐਵਰੀਵਨ।
0: ਇਹੋ ਜਿਹੇ ਕੁਛ ਮਤਲਬ ਹਰ ਥਾਂ 'ਤੇ ਚੱਲੀ ਜਾਂਦਾ। ਅਤੇ ਚਲੋ ਖੈਰ, ਆਪਾਂ ਅੱਜ ਗੱਲ ਕਿੱਤੇ ਤੋਂ ਸ਼ੁਰੂ ਕੀਤੀ ਸੀ, ਅਤੇ ਅੱਜ ਆਪਾਂ ਕਿੱਤੇ ਦੇ ਬਾਰੇ ਗੱਲਬਾਤ ਕਰਨੀ ਆ, ਅਤੇ ਤੁਹਾਡੇ ਕੋਲੋਂ ਵੀ ਆਪਾਂ ਇਹੋ ਹੀ ਸਾਂਝ ਲੈਣੀ ਆ। ਬਹੁਤ ਵਾਰ ਆਪਾਂ ਵੇਖਦੇ ਹਾਂ ਕਿ ਆਪਾਂ ਇੱਦਾਂ ਦੀ ਡਿਸਕਸ਼ਨ ਕਰਦੇ ਪਾਉਂਦੇ ਹਾਂ ਕਿ ਆਹ ਯਾਰ ਕੰਮ ਆਪਾਂ ਨਾ ਸੋਚਿਆ ਨਹੀਂ ਕਦੀ ਆਪਾਂ ਇੱਦਾਂ ਕਰਾਂਗੇ। ਕੋਈ ਮੰਨ ਲਓ ਕੋਈ ਬਿਲਡਰ ਆ, ਕੋਈ ਰੀਅਲ ਸਟੇਟ ਵਾਲਾ ਵਾ, ਜਾਂ ਆਪਾਂ ਹੀ ਆ ਮੰਨ ਲਓ ਜਿਹੜੇ ਵੀ ਕੰਮ ਆਪਾਂ ਕਰ ਰਹੇ ਹਾਂ, ਅਤੇ ਇਹ ਸ਼ਾਇਦ ਚੀਜ਼ਾਂ ਆਪਾਂ ਬਹੁਤਿਆਂ ਨੇ ਸੋਚੀਆਂ ਨਹੀਂ ਵੀ ਆਪਾਂ ਇਸ ਤਰੀਕੇ ਦੇ ਨਾਲ ਆਪਣੇ ਘਰ ਦਾ ਜਿਹੜਾ ਰੋਟੀ ਪਾਣੀ ਚਲਾਉਣਾ, ਜਾਂ ਫਿਰ ਇਹ ਪ੍ਰੋਫੈਸ਼ਨ ਆਪਾਂ ਅਡੋਪਟ ਕਰਨੇ, ਜਾਂ ਫਿਰ ਜਿਹੜੀ ਕਈ ਮੁੰਡੇ ਹੁਣ ਜੋਬ ਵੀ ਕਰ ਰਹੇ ਨੇ, ਜਾਂ ਮੰਨ ਲਓ ਕੋਈ ਸ਼ੈੱਫ ਆ, ਅਤੇ ਸ਼ਾਇਦ ਉਹਨੇ ਸ਼ਾਇਦ ਹੀ ਕਦੀ ਸੋਚਿਆ ਹੋਵੇ ਵੀ ਯਾਰ ਮੈਂ ਵੱਡਾ ਹੋ ਕੇ ਸ਼ੈੱਫ ਬਣੂੰਗਾ, ਹੈ ਨਾ। ਆਪਣੇ ਤਾਂ ਇਹ ਹੈ ਹੀ ਨਹੀਂ ਹੈਗੀਆਂ ਇਹ ਚੀਜ਼ਾਂ, ਅਤੇ ਪਰ ਫਿਰ ਵੀ ਆਪਾਂ ਉਹ ਚੀਜ਼ਾਂ ਕਰ ਰਹੇ ਹਾਂ। ਸੋ ਅੱਜ ਦੇ ਦਿਨ ਆਪਾਂ ਇਸੇ ਹੀ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਚਾਹੇ ਤੁਸੀਂ ਨੌਕਰੀ ਕਰ ਰਹੇ ਹੋ, ਚਾਹੇ ਤੁਸੀਂ ਕੋਈ ਆਪਣਾ ਤੁਸੀਂ ਕਾਰੋਬਾਰ ਕਰ ਰਹੇ ਹੋ, ਕੀ ਸੋਚਦੇ ਹੋ ਤੁਸੀਂ, ਆਪਣੇ ਹਿਸਾਬ ਦੇ ਨਾਲ ਸੋਚ ਵਿਚਾਰ ਕਰਕੇ ਤੁਸੀਂ ਦੱਸਣਾ ਵੀ ਕਿੱਦਾਂ ਕਿਵੇਂ ਕਦੀ ਪਿਛਲੇ ਦਾ ਤੁਸੀਂ ਸੋਚ ਵਿਚਾਰ ਕੀਤਾ, ਕੀ ਤੁਸੀਂ ਪਲੈਨ ਕਰਕੇ ਇੱਥੋਂ ਤੱਕ ਪਹੁੰਚੇ ਹੋ
1: ਜੀ? ਨਹੀਂ, ਇਹ ਵਾਜਬ ਸਵਾਲ ਆ। ਬਹੁਤ ਸਾਰੇ ਲੋਕਾਂ ਦੇ ਮਨ ਮੰਦਰ 'ਚ ਅਕਸਰ ਆਉਂਦਾ ਵੀ ਜਦੋਂ ਪਿੰਡੋਂ ਤੁਰੇ ਸੀ, ਪੰਜਾਬੋਂ ਤੁਰੇ ਸੀ, ਉਦੋਂ ਕਿਸ ਕਿਸਮ ਦਾ ਕੱਦ ਕਿਰਦਾਰ ਕਾਬਲੀਅਤ ਸੀ, ਕਦੇ ਸੋਚਿਆ ਨਹੀਂ ਸੀ ਇਸ ਫੀਲਡ ਵਿੱਚ ਆ ਜਾਂਗੇ, ਜਾਂ ਕਦੇ ਇਹ ਨਹੀਂ ਸੀ ਸੋਚਿਆ ਵੀ ਪੜ੍ਹਾਈ ਲਿਖਾਈ ਮੇਰੀ ਹੋਰ ਕਿਸਮ ਦੀ ਹੈ ਅਤੇ ਮੈਂ ਕਿਹੜੇ ਕੰਮ ਪਿਆ ਹੋਇਆ, ਹੈ ਨਾ। ਕਈ ਵਾਰ ਇਹ ਹੁੰਦਾ ਵੀ ਸ਼ੁਕਰ ਆ ਵੀ ਮੈਂ ਇਸ ਕੰਮ ਹੀ ਪਿਆ ਹੋਇਆ, ਵੀ ਜੇ ਕਿਤੇ ਪੜ੍ਹਾਈ ਲਿਖਾਈ ਵਾਲੇ ਕੰਮਾਂ 'ਚ ਪਿਆ ਹੁੰਦਾ ਹੁਣ ਮੈਂ ਰੁਲਿਆ ਹੁੰਦਾ। ਸੋ ਇਹ ਬੜਾ ਮਿਕਸ 'ਚ ਇਮੋਸ਼ਨ ਨੇ ਜਿੰਨਾ ਕੁ ਮੈਂ ਮਹਿਸੂਸ ਕਰਦਾ। ਪਰ ਹਰੇਕ ਬੰਦੇ ਲਈ ਕਾਮਯਾਬੀ ਦੇ ਪੈਮਾਨੇ ਵੱਖਰੇ ਆ, ਸਕਸੈਸ ਦੀ ਡੈਫੀਨੇਸ਼ਨ ਵੱਖਰੀ ਆ। ਕੋਈ ਬੰਦਾ ਆਪਣਾ ਕੰਮ ਕਾਰੋਬਾਰ ਇਸ ਲਈ ਕਰਦਾ ਵੀ ਉਹਦੇ ਕੋਲ ਪਰਿਵਾਰ ਲਈ, ਬੱਚਿਆਂ ਲਈ ਜ਼ਿਆਦਾ ਵਕਤ ਹੋਵੇ। ਕਿਸੇ ਦੇ ਮਾਂ ਬਾਪ ਬਿਮਾਰ ਨੇ, ਉਹ ਕਹਿੰਦਾ ਯਾਰ ਮੈਨੂੰ ਟੈਕਸੀ 'ਚ ਸਹੂਲਤ ਬੜੀ ਆ, ਯਾਰ ਮੈਂ ਇੱਕ ਅੱਧੀ ਏਅਰਪੋਰਟ ਦੀ ਪੈ ਗਈ, 300-400 ਬਣ ਗਿਆ, ਮੈਂ ਘਰੇ ਆ ਜਾਂਦਾ ਆਪਦੇ ਬੇਬੇ ਬਾਪੂ ਨਾਲ ਬਹਿ ਕੇ ਚਾਹ ਪੀਂਦਾ, ਮੈਨੂੰ ਉਹੀ ਹੈ ਨਾ ਸਵਰਗ ਦਾ ਝੂਟਾ,
0: ਨਾਲ ਬੱਚੇ ਵੀ ਚੁੱਕਣੇ ਛੱਡਣੇ,
1: ਹਰ ਚੀਜ਼ ਹੈ ਨਾ, ਹਰ ਗੱਲ। ਅਤੇ ਕਈ ਲੋਕ ਇਹ ਆ ਜਿਹੜੇ ਤਮਾਮ ਉਮਰ ਨੌਕਰੀਆਂ 'ਚ ਧੱਕੇ ਖਾ ਕੇ ਕਹਿੰਦੇ ਆ ਵੀ ਯਾਰ ਨੌਕਰੀ ਕੁੱਤੇ ਦੀ ਹੱਡੀ ਸੀ, ਮੈਂ ਆਪਦਾ ਖੂਨ ਚੂਸੀ ਗਿਆ, ਹੈ ਨਾ। ਅਤੇ ਕਾਸ਼ ਮੈਂ ਸਹੀ ਸਮੇਂ 'ਤੇ ਫੈਸਲਾ ਲਿਆ ਹੁੰਦਾ, ਕੋਈ ਆਪਣਾ ਕੰਮ ਕਾਰੋਬਾਰ ਤੋਰਿਆ ਹੁੰਦਾ, ਮੇਰਾ ਫਲਾਨਾ ਯਾਰ ਦੋਸਤ ਆ ਯਾਰ ਉਹਨੇ ਐਂ ਕਰਤਾ ਸੀ, ਉਹਨੇ ਉਹ ਕਰਤਾ ਸੀ, ਅਤੇ ਜਿਹੜਾ ਫਲਾਨਾ ਯਾਰ ਦੋਸਤ ਆ ਉਹ ਕਹਿੰਦਾ ਯਾਰ ਇਹਦਾ ਕੰਮ ਸੂਤ ਆ, ਇਹ ਸਵੇਰੇ 9 ਵਜੇ ਜਾਂਦਾ, ਸ਼ਾਮ ਨੂੰ 5 ਵਜੇ ਮੁੜਿਆ ਆਉਂਦਾ, ਮੈਂ ਹੁਣ 8-10 ਬੰਦੇ ਰੱਖੇ ਹੋਏ ਆ, ਮੈਂ ਉਹਨਾਂ ਦੀਆਂ ਤਨਖਾਹਾਂ ਦਾ ਵੀ ਫਿਕਰ ਕਰਨਾ, ਵਿੱਚੋਂ ਮੈਂ ਫਾਇਦਾ ਵੀ ਕੱਢਣਾ, ਮੁੜ ਕੇ ਜੇ ਸ਼ਿਕਾਇਤ ਆਉਣੀ ਹੈ ਤਾਂ ਵੀ, ਹੈ ਨਾ, ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ। ਸੋ ਹਰ ਕਿਸਮ ਦੇ ਰੋਗ ਨੇ, ਹਰ ਕਿਸਮ ਦੇ ਲੋਕ ਨੇ, ਹਰ ਕਿਸਮ ਦੀਆਂ ਸਮੱਸਿਆਵਾਂ ਨੇ, ਇਹਨੂੰ ਜਨਰਲਾਈਜ਼ ਕਰਨਾ ਬਹੁਤ ਔਖਾ। ਹਰ ਕਿਸੇ ਦੀ ਆਪੋ ਆਪਣੀ ਕਹਾਣੀ ਹੈ ਜਿਹਦੇ 'ਤੇ ਕਿਤਾਬ ਲਿਖੀ ਜਾ ਸਕਦੀ।
0: ਬਿਲਕੁਲ, ਆਪਾਂ ਫਿਰ ਇਸ ਹਿਸਾਬ ਦੇ ਨਾਲ ਜੇ ਵੇਖੀਏ ਅਤੇ ਕੰਕਲੂਜਨ ਇੱਕ ਇਹ ਵੀ ਆਉਂਦਾ ਵਾ, ਵਨ ਆਫ ਦੈਮ ਇੱਕ ਇਹ ਵੀ ਆ ਵੀ ਜੋ ਵੀ ਕੋਈ ਕਰ ਰਿਹਾ ਵਾ ਉਹਨੂੰ ਲੱਗਦਾ ਵਾ ਵੀ ਮੇਰਾ ਹੀ ਭਾਰਾ ਹੈ ਨਾ, ਮੈਂ ਜ਼ਿਆਦਾ ਕਰ ਰਿਹਾ ਵਾਂ, ਮੈਨੂੰ ਉਨੀ ਆਊਟਪੁੱਟ ਨਹੀਂ ਆ। ਜਿਹੜਾ ਦੂਸਰਾ ਵਾ ਉਹਦਾ ਸੌਖਾ ਵਾ, ਉਹਨੂੰ ਸ਼ਾਇਦ ਸੌਖੇ ਤਰੀਕੇ ਦੇ ਨਾਲ ਹੀ ਉਹਨੂੰ ਕਮਾਈ ਹੋ ਰਹੀ ਹੈ, ਜਾਂ ਫਿਰ ਮੇਰੇ ਕੰਮ ਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਗਿਆ, ਮੇਰੀ ਨੌਕਰੀ ਦੇ ਵਿੱਚ ਉਨੀ ਪੋਟੈਂਸ਼ੀਅਲ ਹੈ ਨਹੀਂ ਆ ਜਿੰਨੀ ਕਿਸੇ ਦੇ ਵਿੱਚ ਆ। ਇਹ ਇੱਕ ਪੱਖ ਜ਼ਰੂਰ ਆ ਕਿ ਆਪਾਂ ਇੱਕ ਦੂਸਰੇ ਦਾ ਵੇਖ ਵੇਖ ਕੇ ਅਤੇ ਸ਼ਾਇਦ ਆਪਣੇ ਆਪ ਨੂੰ ਜਾਂ ਫਿਰ ਆਪਣੇ ਉਸ ਕਿੱਤੇ ਨੂੰ, ਰੁਜ਼ਗਾਰ ਨੂੰ ਆਪਾਂ ਅੰਡਰ ਐਸਟੀਮੇਟ ਕਰਦੇ ਰਹਿੰਦੇ ਹਾਂ ਜਾਂ ਫਿਰ ਐਵੇਂ ਝੁਰਦੇ ਰਹਿੰਦੇ ਹਾਂ। ਪਰ ਉਹ ਇੱਕ ਅਲੱਗ ਸੋਚ ਵਿਚਾਰ ਦਾ ਵਿਸ਼ਾ ਜ਼ਰੂਰ ਹੋ ਸਕਦਾ। ਪਰ ਅੱਜ ਦਾ ਸਾਡਾ ਜਿਹੜਾ ਪੁਆਇੰਟ ਆ ਉਹ ਇਹੋ ਰਹੂਗਾ ਕਿ ਕੀ ਆਪਾਂ ਸੋਚ ਕੇ ਆਏ ਹਾਂ ਇੱਥੋਂ ਤੱਕ, ਜਾਂ ਫਿਰ ਇਹ ਸਾਰਾ ਕੁਛ ਜਿਹੜਾ ਵਾ ਕੁਦਰਤ ਨੇ ਤੁਹਾਨੂੰ ਡਰਾਈਵ ਕਰਕੇ ਅਤੇ ਇੱਥੋਂ ਤੱਕ ਲੈਣ ਦਾ, ਜਾਂ ਫਿਰ ਜਿਹੜੀ ਵੀ ਤੁਸੀਂ ਮੰਨਦੇ ਹੋ ਤੁਹਾਡੀ ਮਿਹਨਤ ਸ਼ਕਤੀ ਜਾਂ ਜੋ ਵੀ ਤੁਸੀਂ ਮੰਨਦੇ ਹੋ ਉਹ ਤੁਸੀਂ ਦੱਸ ਸਕਦੇ ਹੋ। ਜੇ ਕਿ ਮੰਨ ਲਓ ਇਹ ਚੀਜ਼ ਸਾਬਤ ਹੁੰਦੀ ਆ ਵੀ ਸਾਰਾ ਕੁਛ ਜਿਹੜਾ ਉਹ ਆਪਣੇ ਆਪ ਹੀ ਇੱਥੋਂ ਤੱਕ ਤੁਸੀਂ ਆ ਗਏ, ਐਡਾ ਕੋਈ ਤੁਹਾਡਾ ਬਹੁਤ ਲੰਮਾ ਚੌੜਾ ਕੋਈ ਪਹਿਲਾਂ ਤੱਕ ਦਾ ਪਲੈਨ ਨਹੀਂ ਸੀ, ਅਤੇ ਫਿਰ ਇੱਕ ਚੀਜ਼ ਹੋਰ ਅੱਗੇ ਸਾਡੇ ਵਿਚਾਰ ਨਾਲ ਹੀ ਹੋਊਗੀ ਕਿ ਫਿਰ ਗਾਂਹ ਦੀ ਵੀ ਕਦੀ ਹੁਣ ਆਪਾਂ ਟੈਨਸ਼ਨ ਲਈ ਜਾਂਦੇ। ਆਪਾਂ ਇਹ ਵੇਖਦੇ ਹਾਂ ਵੀ ਆਪਾਂ ਪਿੱਛੋਂ, ਕਈ ਵਾਰੀ ਮੈਂ ਸੋਚਦਾ ਵੀ ਆਪਾਂ ਇੱਦਾਂ ਹੀ ਆ ਗਏ ਹਾਂ, ਇਦਾਂ ਹੀ ਇਹਦਾ ਸੈਂਸ ਵੀ ਜਿੱਦਾਂ ਜਿੱਦਾਂ ਤੁਹਾਨੂੰ ਲਈ ਗਈ ਕੁਦਰਤ ਕਿਸਮਤ ਤੁਹਾਨੂੰ ਉੱਦਾਂ ਉੱਦਾਂ ਤੁਸੀਂ ਉੱਧਰਲੇ ਉੱਧਰਲੇ ਪਾਸੇ ਨੂੰ ਤੁਸੀਂ ਤੁਰੇ ਜਾਂਦੇ ਹੋ ਅਤੇ ਇੱਕ ਸੌ ਐਂਡ ਸੌ ਮੰਜ਼ਿਲ 'ਤੇ ਤੁਸੀਂ ਪਹੁੰਚ ਗਏ ਹੋ ਪਰ ਉੱਥੇ ਪਹੁੰਚ ਕੇ ਜਾਂ ਫਿਰ ਹੁਣ ਜਿਹੜੇ ਸਟੇਜ 'ਤੇ ਆਪਾਂ ਪਹੁੰਚੇ ਹਾਂ ਮੈਨੂੰ ਲੱਗਦਾ ਹੁਣ ਆਪਾਂ ਗਾਂਹ ਸੋਚ ਵਿਚਾਰ ਸ਼ੁਰੂ ਕਰਤੇ ਹੁਣ ਅਸੀਂ ਆਪਣੇ ਆਪ ਨੂੰ ਸਿਆਣੇ ਸਮਝਣ ਲੱਗ ਪਏ ਵੀ ਹੁਣ ਅਸੀਂ ਸੋਚ ਸਮਝ ਕੇ ਗਾਂਹ ਵਧਣਾ ਅਤੇ ਹੁਣ ਅਸੀਂ ਇਸ ਡਾਇਰੈਕਸ਼ਨ 'ਚ ਪੈਸੇ ਲਵਾਂਗੇ ਹੁਣ ਅਸੀਂ ਇਸ ਡਾਇਰੈਕਸ਼ਨ ਨੂੰ ਜਾਵਾਂਗੇ ਇਹ ਵੀ ਚੀਜ਼ ਜ਼ਰੂਰ ਆਪਾਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੇ ਹਾਂ ਕਿ ਇਹ ਸੋਚ ਵਿਚਾਰ ਮੈਨੂੰ ਤਾਂ ਲੱਗਦਾ ਵੀ ਇਹ ਤਾਂ ਕਰਕੇ ਆ ਗਈ ਕਿਉਂਕਿ ਜਦੋਂ ਤੁਹਾਡੇ ਕੋਲ ਚਾਰ ਪੈਸੇ ਹੁੰਦੇ ਆ ਉਦੋਂ ਤੁਸੀਂ ਫਿਰ ਇੱਦਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹੋ
1: ਜੀ ਲਮਹੋ ਨੇ ਖਾਤਾ ਕਿ ਦਰਸ਼ਕੋ ਨੇ ਭੁਗਤਾ ਕਈ ਵਾਰ ਜ਼ਿੰਦਗੀ ਦੇ ਫੈਸਲੇ ਐਡੇ ਮਾੜੇ ਵੀ ਹੁੰਦੇ ਆ ਜੇ ਆਪਾਂ ਚੰਗਿਆਂ ਦੀ ਗੱਲ ਕਰਨੀ ਹੈ ਦੂਜੇ ਫੈਸਲਿਆਂ ਦੀ ਵੀ ਗੱਲ ਜ਼ਰੂਰ ਕਰਨੀ ਚਾਹੀਦੀ ਆ ਕਿਉਂਕਿ ਲਾਈਫ ਵਿੱਚ ਬਹੁਤ ਸਾਰੇ ਮੋੜ ਹੁੰਦੇ ਆ ਅਤੇ ਕਈ ਵਾਰ ਤੁਹਾਨੂੰ ਯਾਦ ਨਹੀਂ ਹੁੰਦਾ ਵੀ ਅੱਛਾ ਉਹ ਮੋੜ ਮੈਂ ਐਵੇਂ ਮੁੜ ਗਿਆ ਸੀ ਅਤੇ ਅਸਲ 'ਚ ਉਹੀ ਮੋੜ ਸੀ ਹੁਣ ਮੰਨ ਲਓ ਜਿਵੇਂ ਆਸਟ੍ਰੇਲੀਆ ਆਉਣ ਦਾ ਫੈਸਲਾ ਕਈ ਵਾਰ ਤੁਸੀਂ ਪਲ ਝਲਕ 'ਚ ਲਿਆ ਹੁੰਦਾ ਵੀ ਚੱਲ ਯਾਰ ਆਪਣਾ ਯਾਰ ਦੋਸਤ ਚੱਲਿਆ ਅਤੇ ਮੈਂ ਵੀ ਚੱਲਦਾ ਕਿਉਂਕਿ ਮੇਰੇ ਨਾਲ ਇੱਦਾਂ ਹੋਇਆ ਮੇਰਾ ਮਿੱਤਰ ਸੀ ਉਹ ਕਹਿੰਦਾ ਯਾਰ ਮੈਂ ਆਸਟ੍ਰੇਲੀਆ ਚੱਲਿਆ ਪ੍ਰੀਤਮ ਦਾ ਤੇਰਾ ਮਨ ਆ ਮੈਂ ਉਦੋਂ ਦਿੱਲੀ ਐਜ਼ ਏ ਸਾਇੰਟਿਸਟ ਨੌਕਰੀ ਕਰਦਾ ਹੁੰਦਾ ਸੀ ਮੈਂ ਦਿੱਲੀ ਤੋਂ ਅੱਕਿਆ ਪਿਆ ਸੀ ਉਹ ਰਾਈਟ ਟਾਈਮ 'ਤੇ ਜਿਵੇਂ ਲੋਹਾ ਕਰਮ ਹੁੰਦਾ ਅਤੇ ਉਹਨੇ ਗੱਲ ਕੀਤੀ ਮੈਂ ਕਿਹਾ ਯਾਰ ਮੈਂ ਕਾਫੀ ਲੰਬਾ ਚੌੜਾ ਜਿਹਾ ਕੰਮ ਆ ਉਹ ਕਹਿੰਦਾ ਨਹੀਂ ਮੈਂ ਆਰਟਸ ਦੀ ਟ੍ਰੇਨਿੰਗ ਦਿੰਦਾ ਵੀ ਤੂੰ ਇੱਕ ਅੱਧਾ ਦਿਨ ਪੜ੍ਹ ਕੇ ਅਤੇ ਟੈਸਟ ਜਿਹਾ ਦੇ ਅਤੇ ਆਪਾਂ ਨਾਲ ਤੇਰੀ ਫਾਈਲ ਲਾ ਦਿੰਦੇ ਹਾਂ ਉਹ ਚਾਰਾਂ ਪੰਜਾਂ ਦਿਨਾਂ 'ਚ ਹੀ ਜਾਣੀ ਮੈਂ ਆਰਟਸ ਦਿੱਤਾ ਅਤੇ ਪਾਸਪੋਰਟ ਬਣਾਇਆ ਅਤੇ ਹੈ ਨਾ ਮਹੀਨੇ ਡੇਢ ਦੇ ਵਿੱਚ ਮੈਂ ਵੀ ਉਹਦੇ ਨਾਲ ਹੀ ਇੱਥੇ ਆ ਗਿਆ
0: ਸਾਰਾ ਕੁਛ ਹੋ ਗਿਆ
1: ਮਤਲਬ ਡੇਢ ਦੋ ਮਹੀਨੇ ਦੀ ਗੱਲ ਹੈ ਅਤੇ ਤੁਸੀਂ ਦੇਖੋ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੇ ਛੋਟੇ ਹੁੰਦੇ ਹੀ ਕਹਿਣਾ ਵੀ ਜਾਣਾ ਤਾਂ ਬਾਹਰ ਹੀ ਜਾਣਾ ਜਾਣਾ ਤਾਂ ਬਾਹਰ ਹੀ ਜਾਣਾ ਮੇਰੇ ਚਿੱਤ ਚੇਤੇ ਨਹੀਂ ਸੋ ਇਹ ਵਿਅਕਤੀ ਵਿਸ਼ੇਸ਼ ਹਰ ਕਿਸੇ ਦੀ ਇੱਕ ਆਪਣੀ ਕਹਾਣੀ ਹੈ ਤਾਂ ਹੀ ਮੈਂ ਤੁਹਾਨੂੰ ਕਹਿਣਾ
0: ਇਹੋ ਹੀ ਕਹਾਣੀਆਂ ਆਪਾਂ ਮਤਲਬ ਤੁਹਾਨੂੰ ਵੀ ਚਾਹੁੰਦੇ ਹਾਂ ਵੀ ਤੁਸੀਂ ਵੀ ਸੋਚੋ ਅਤੇ ਤੁਸੀਂ ਵੀ ਦੱਸੋ ਹੁਣ ਮੈਂ ਵੀ ਆਪਣਾ ਜੇ ਦੱਸਾਂ ਤਾਂ ਮੇਰਾ ਵੀ ਕੋਈ ਡਰ ਕਿਉਂਕਿ ਆਈ ਥਿੰਕ ਉਸ ਸਮੇਂ ਦੇ ਉੱਤੇ ਇੰਨੀ ਦੌੜ ਨਹੀਂ ਹੁੰਦੀ ਹੁਣ ਅੱਜ ਕੱਲ੍ਹ ਜੇ ਤੁਸੀਂ ਉੱਥੇ ਤੁਸੀਂ ਪੁੱਛੋ ਕਿਸੇ ਨੂੰ ਅਤੇ ਅੱਜ ਕੱਲ੍ਹ ਉਹਨਾਂ ਕੋਲ ਇੱਕ ਜ਼ਰੂਰ ਵਿਜ਼ਨ ਹੈਗਾ ਵਾ ਉਹ ਪਹਿਲਾਂ ਹੀ ਦਸਵੀਂ ਕੁ ਤੋਂ ਹੀ ਜਾਂ ਸਕੂਲ ਤੋਂ ਹੀ ਸ਼ੁਰੂ ਕਰਨ ਦਿੰਦੇ ਆ ਸੋਚਣਾ ਇਸ ਚੀਜ਼ ਬਾਰੇ ਪਰ ਸਾਡੇ ਵਾਕਈ ਇੱਦਾਂ ਹੀ ਮਤਲਬ ਮੈਂ ਵੀ ਕਹਾਂ ਤਾਂ ਕੋਈ ਏਡਾ ਕੋਈ ਕਿਸੇ ਕਿਸਮ ਦਾ ਕੋਈ ਇਹ ਪਲੈਨ ਨਹੀਂ ਅਤੇ ਉਸ ਪਲੈਨ ਤੋਂ ਲੈ ਕੇ ਤੁਹਾਡੇ ਇੱਥੇ ਆਉਣ ਤੋਂ ਲੈ ਕੇ ਅਤੇ ਬਾਕੀ ਜਿਹੜਾ ਹੁਣ ਤੁਸੀਂ ਜੋ ਵੀ ਇਸ ਟਾਈਮ ਦੇ ਉੱਤੇ ਕਰ ਰਹੇ ਹੋ ਉਹਦੇ ਬਾਰੇ ਤੁਸੀਂ ਦੱਸੋ ਵੀ ਕੀ ਤੁਹਾਡਾ ਵਿਚਾਰ ਆ ਕੀ ਤੁਸੀਂ ਪਲੈਨ ਕਰਕੇ ਇੱਥੋਂ ਤੱਕ ਪਹੁੰਚਿਓ ਜਾਂ ਫਿਰ ਆਪਣੇ ਆਪ ਹੀ ਕੋਈ ਨਾ ਕੋਈ ਵਿੱਧ ਬਣਦੀ ਗਈ ਅਤੇ ਹੌਲੀ ਹੌਲੀ ਹੌਲੀ ਹੌਲੀ ਤੁਸੀਂ ਜਿੱਥੇ ਵੀ ਕਿਤੇ ਜਿਹੜੀ ਵੀ ਇੱਟ ਜਿਹੜੇ ਵਿੱਚ ਬਾਰੇ ਨੂੰ ਲੱਗਣੀ ਸੀ ਉਹ ਆਪੇ ਹੀ ਉਹਨੇ ਲਾ ਦਿੱਤੀ ਅਤੇ ਹੁਣ ਜੇ ਲਾਜ ਦਿੱਤੀ ਅਤੇ ਅੱਜ ਆਪਾਂ ਉਹਦੇ ਬਾਰੇ ਕੀ ਸੋਚਦੇ ਹਾਂ ਕਦੀ ਪਿੱਛੇ ਮੁੜ ਕੇ ਤੁਸੀਂ ਸੋਚਿਆ ਇਸ ਵਿਸ਼ੇ ਦੇ ਉੱਤੇ ਅੱਜ ਆਪਾਂ ਗੱਲਬਾਤ ਕਰਾਂਗੇ ਅਤੇ ਨਾਲ ਰਲਦੀਆਂ ਮਿਲਦੀਆਂ ਕੁਛ ਹੋਰ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਾਂਗੇ ਅਤੇ ਤੁਸੀਂ ਕਾਲ ਕਰਨ ਦੇ ਲਈ 0447171674 ਡਾਇਲ ਕਰ ਸਕਦੇ ਹੋ ਜਾਂ ਫਿਰ 9956030044 ਡਾਇਲ ਕਰ ਸਕਦੇ ਹੋ ਜਿਹਨਾਂ ਕੋਲ ਨਹੀਂ ਟਾਈਮ ਹੋਊਗਾ ਉਹ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਵਟਸਐਪ ਦੇ ਉੱਤੇ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਫੇਸਬੁੱਕ ਦੇ ਉੱਤੇ ਕਰ ਸਕਦੇ ਹੋ ਅਤੇ ਸਾਡੇ ਨਾਲ ਕਾਲਰ ਆ ਚੁੱਕੇ ਨੇ ਅਤੇ ਕੋਸ਼ਿਸ਼ ਇਹ ਕਰਿਓ ਕਿ ਵਿਸ਼ੇ ਦੇ ਉੱਤੇ ਰਹਿ ਕੇ ਹੀ ਆਪਾਂ ਗੱਲਬਾਤ ਕਰੀਏ ਜਾਂ ਫਿਰ ਇਹਦੇ ਇਰਦ ਗਿਰਦ ਆਪਾਂ ਨਿਟਿੰਗ ਕਰ ਸਕਦੇ ਹਾਂ ਬਿਲਕੁਲ ਮਤਲਬ ਡਾਂਡੇ ਮੀਂਡੇ ਜਾਂ ਫਿਰ ਬਿਲਕੁਲ ਕੰਟਰਾਸਟ ਨਾ ਲੈ ਜਾਓ ਉੱਥੇ ਫਿਰ ਕਈ ਵਾਰੀ ਵਿਸ਼ਾ ਡੀਰੇਲ ਹੁੰਦਾ ਵਾ ਸੁਣਨ ਵਾਲੇ ਨੂੰ ਵੀ ਨਹੀਂ ਮਜ਼ਾ ਆਉਂਦਾ ਅਤੇ ਸਾਨੂੰ ਵੀ ਚੰਗਾ ਨਹੀਂ ਲੱਗਦਾ ਤੁਹਾਨੂੰ ਵਿੱਚੇ ਟੋਕਣਾ ਜਾਂ ਕੱਟਣਾ ਉਹਦੇ ਨਾਲ ਰਸ ਮਰਦਾ ਤੁਹਾਡਾ ਵੀ ਅਤੇ ਸਾਡਾ ਵੀ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਓ
1: ਅਤੇ ਇੱਕ ਬੇਨਤੀ ਇਹ ਵੀ ਹੈ ਕਈ ਵਾਰ ਨਾ ਅਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਹੀ ਮਸ਼ਹੂਰੀ ਕਰਨੀ ਲੋਚਦੇ ਹਾਂ ਸੋਚਦੇ ਹਾਂ ਉਹ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਇੰਟੈਂਸ਼ਨਲੀ ਕਰਦੇ ਹੋ ਉਹ ਸੁਤੇ ਸਿੱਧ ਹੋ ਜਾਂਦੀ ਹੈ ਅਤੇ ਕਈ ਵਾਰ ਉਹ ਦੂਜੇ ਸੁਣਨ ਵਾਲਿਆਂ ਨੂੰ ਚੁਭਦੀ ਆ ਬਈ ਇਹ ਤਾਂ ਆਪਣਾ ਸਵੈ ਵਡਿਆਈ ਕਹਿ ਲਓ ਜਾਂ ਆਪਣੇ ਕੰਮ ਕਾਰੋਬਾਰਾਂ ਦੀ ਹੈ ਨਾ ਖਿਆਨ ਕਰੀ ਜਾਂਦੇ ਆ ਅਸਲ 'ਚ ਅਸੀਂ ਤੁਹਾਡੀ ਕਹਾਣੀ ਜਾਣਨੀ ਚਾਹੁੰਦੇ ਹਾਂ ਨਾ ਕਿ ਇਹ ਜਾਣਨਾ ਚਾਹੁੰਦੇ ਹਾਂ ਵੀ ਤੁਸੀਂ ਮਲਟੀ ਮਿਲੀਅਨੇਅਰ ਹੋ ਜਾਂ ਕਰੋੜਾਂ ਪਤੀ ਹੋ ਜਾਂ ਅਰਬਾਂ ਪਤੀ ਹਾਂ ਇਹਦੇ 'ਚ ਕਿਸੇ ਨੂੰ ਆਪਾਂ ਹੀਣ ਭਾਵਨਾ ਮਹਿਸੂਸ ਕਰਾਉਣ ਦੀ ਗੱਲ ਨਹੀਂ ਕਿਸੇ ਨੂੰ ਬਹੁਤ ਜ਼ਿਆਦਾ ਚੁੰਨੀ ਨੂੰ ਗੋਟਾ ਲਾਉਣ ਦੀ ਲੋੜ ਨਹੀਂ ਇਸ ਲਈ ਹਰੇਕ ਬੰਦੇ ਦੀ ਜ਼ਿੰਦਗੀ ਮੈਂ ਮਹਿਸੂਸ ਕਰਦਾ ਵੀ ਸਾਦ ਮੁਰਾਦੀ ਜੀ ਹੁੰਦੀ ਆ ਉਹ ਬਸ ਦੱਸਣ ਵਾਲੇ ਸ਼ਬਦ ਚੋਣ ਸ਼ਬਦ ਜੋੜ 'ਚ ਕਈ ਵਾਰ ਅਸੀਂ ਭੁਲੇਖਾ ਜਿਹਾ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਅਸਲ 'ਚ ਹੈ ਤਾਂ ਆਪਾਂ ਕਿਸਮਤ ਨੇ ਜਿੱਥੇ ਚੋਕ ਖਿਲਾਰੀ ਆ ਕੀ ਪੰਛੀ ਦਾ ਭਲਾ ਟਿਕਾਣਾ ਜਿੱਥੇ ਦਾਣਾ ਉੱਥੇ ਹੀ ਜਾਣਾ ਅਤੇ ਬੀਇੰਗ ਏ ਮਾਈਗ੍ਰੇਸ਼ਨ ਏਜੰਟ ਮੈਂ ਇਹ ਵੀ ਮਹਿਸੂਸ ਕਰਦਾ ਵੀ ਸਾਡੇ ਜਿਹੜੇ ਇਹ ਕਰੀਅਰ ਨੇ ਅਸੀਂ ਜਿਹੜੇ ਚੁਣੇ ਜ਼ਰੂਰੀ ਨਹੀਂ ਕਿ ਅਸੀਂ ਉਹ ਖੁਸ਼ੀ ਖੁਸ਼ੀ ਚੁਣੇ ਹੋਣ ਬਹੁਤ ਸਾਰੇ ਕੰਮ ਕਾਰੋਬਾਰ ਇੱਥੇ ਲੋਕ ਇਹੋ ਜਿਹੇ ਕਰਦੇ ਆ ਜਿਨ੍ਹਾਂ ਕਰਕੇ ਉਹਨਾਂ ਦੇ ਪੀ ਆਰ ਦੇ ਰਾਹ ਪੱਧਰੇ ਹੋਏ ਤੇ ਉਹ ਫਿਰ ਮੁੜ ਕੇ ਜਦੋਂ ਕਹਿੰਦਾ ਬੰਦਾ ਕਹਿੰਦਾ ਯਾਰ ਮੈਨੂੰ ਕੰਮ ਆਉਂਦਾ ਹੀ ਇਹ ਆ ਤੇ ਫਿਰ ਮੈਂ ਇਹੀ ਕਿਉਂ ਨਾ ਕਰ ਲਾਂ
0: ਜਾਂ ਉਹ ਚ ਪੈਸੇ ਵਧੀਆ ਜੇ ਬਣ ਰਹੇ ਸੀ ਤੇ ਉੱਥੇ ਆਪਾਂ
1: ਤੇ ਉੱਥੇ ਤੁਸੀਂ ਹੋ ਸਕਦਾ ਕੋਈ ਬਹੁਤ ਟੌਪ ਨੋ ਚ ਮਾਸਟਰਸ ਕੋਈ ਵੱਡੀਆਂ ਵੱਡੀਆਂ ਡਿਗਰੀਆਂ ਕੀਤੀਆਂ ਹੋਣ ਇੱਥੇ ਤੁਸੀਂ ਆ ਕੇ ਕੋਈ ਇੱਕ ਸਿੰਪਲ ਜਿਹਾ ਸਰਟੀਫਿਕੇਟ 3 ਸਰਟੀਫਿਕੇਟ 4 ਏਜ ਕੇਅਰ ਦਾ ਹੁਣ ਮੇਰੀ ਮਿਸਿਸ ਨੇ ਕੀਤਾ ਤੇ ਉਹ ਏਜ ਕੇਅਰ ਵਰਕਰ ਆ ਉਹਦੇ 'ਚ ਖੁਸ਼ ਆ ਤੇ ਹੈ ਨਾ ਉਹ 'ਚ ਉਹ ਵਾਈਡ ਵਰਾਇਟੀ ਆਫ ਸ਼ਿਫਟਸ ਨੇ ਉਹ ਕਹਿੰਦੀ ਚਾਹੇ ਸਵੇਰੇ ਕਰ ਲਓ ਚਾਹੇ ਦੁਪਹਿਰੇ ਕਰ ਲਓ ਚਾਹੇ ਰਾਤ ਨੂੰ ਕਰ ਲਓ ਸੋ ਹਰ ਬੰਦੇ ਦਾ ਹਰ ਘਰ ਦੀ ਇੱਕ ਆਪਣੀ ਕਹਾਣੀ ਆ ਅਸੀਂ ਉਸ ਕਹਾਣੀ 'ਚ ਇੰਟਰਸਟਡ ਹਾਂ ਨਾ ਕਿ ਅਸੀਂ ਤੁਹਾਡੇ ਕਿ ਤੁਸੀਂ ਜ਼ਿੰਦਗੀ 'ਚ ਬਹੁਤ ਜੀ ਵੱਡੇ ਬਣ ਗਏ ਹੁਣ ਕਾਮਯਾਬ ਹੋ ਗਏ ਤੁਹਾਡੇ ਨਾਲ ਦੇ ਉੱਤੇ ਟੁੱਟੇ ਸਾਈਕਲਾਂ ਤੁਰੇ ਫਿਰਦੇ ਇੱਦਾਂ ਦੀ ਕੋਈ ਗੱਲ ਨਹੀਂ ਹਰ ਦਾਤੇ ਨੇ ਚੋਖ ਖਿਲਾਰੀ ਆ ਸਭ ਨੇ ਹੈ ਨਾ ਆਪੋ ਆਪਣੀ ਕਿਸਮਤ ਦਾ ਖਾਣਾ ਹੋ ਸਕਦਾ ਜਿਹੜਾ ਉਹ ਟੁੱਟੇ ਸਾਈਕਲ 'ਤੇ ਆ ਉਹ ਸਾਡੇ ਨਾਲੋਂ ਵੱਧ ਖੁਸ਼ ਹੋਵੇ
0: ਹੁੰਦਾ ਵਾ
1: ਅਤੇ ਉਹ ਸਾਡਾ ਮਿੱਤਰ ਨੇ ਉਹਨਾਂ ਦਾ ਬੇਟਾ ਇੰਡੀਆ ਗਿਆ ਕਹਿੰਦਾ ਯਾਰ ਉਹ ਰਿਕਸ਼ੇ ਵਾਲੇ ਦੇ ਦੰਦ ਕਿੰਨੇ ਚਮਕਦੇ ਆ ਕਹਿੰਦਾ ਯਾਰ ਮੈਂ ਜ਼ੋਰ ਵੀ ਲਾ ਲਾ ਨਾ ਮੈਂ ਉਹਦੇ ਵਾਂਗੂ ਹੱਸ ਨਹੀਂ ਸਕਦਾ ਮੈਂ ਉਹਨੂੰ ਉਹ ਹੀਣ ਭਾਵਨਾ ਲੈ ਕੇ ਆਇਆ ਇੱਥੋਂ ਦਾ ਬੋਰਨ ਬੱਚਾ ਕਹਿੰਦਾ ਮੈਨੂੰ ਨਹੀਂ ਯਾਦ ਵੀ ਮੈਂ ਇਹਦੇ ਵਾਂਗੂ ਐਂ ਖੁਸ਼ ਹੋ ਕੇ ਕਿਵੇਂ ਹੱਸਿਆ ਹੋਊ ਕਦੇ ਜ਼ਿੰਦਗੀ 'ਚ
0: ਬਾਕੀ ਉਹ ਜਦੋਂ ਆਪਣੀ ਜ਼ਿੰਦਗੀ 'ਚੋਂ ਕੋਈ ਚੀਜ਼ ਖੁੱਸ ਜਾਂਦੀ ਹੈ ਨਾ ਫਿਰ ਤੁਸੀਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਵੇਖ ਕੇ ਅਤੇ ਉਦੋਂ ਜ਼ਰੂਰ ਸੋਚਦੇ ਉਹਦੇ ਬਾਰੇ ਜ਼ਰੂਰ ਉਹਦੇ ਵਰਗਾ ਹੋਣਾ ਚਾਹੁੰਦੇ ਹੋ ਤੁਸੀਂ
1: ਜੀ ਉਹ ਕਹਿੰਦੇ ਨਾ ਜੀ ਸਭ ਕੁਛ ਕਿਸਮਤ 'ਚ ਹੀ ਲਿਖਿਆ ਹੋਇਆ ਤਾਂ ਫਿਰ ਮਿਹਨਤ ਕਰਨ ਦੀ ਕੀ ਲੋੜ ਆ ਉਹ ਕਹਿੰਦੇ ਕੀ ਪਤਾ ਕਿਸਮਤ 'ਚ ਇਹੀ ਲਿਖਿਆ ਵੀ ਮਿਹਨਤ ਕਰਕੇ ਮਿਲੂਗਾ ਗੱਲ ਆ ਉਹਨੂੰ ਜਿੱਦਾਂ ਦੀ ਮਰਜ਼ੀ ਆਪਾਂ ਘੇਰਾ ਪਾ ਲਈਏ
0: ਬਿਲਕੁਲ ਸੋ ਆਪਾਂ ਆਪਣੀ ਕਾਲਜ ਦਾ ਵੀ ਸਿਲਸਿਲਾ ਨਾਲ ਸ਼ੁਰੂ ਕਰਦੇ ਹਾਂ 425 ਤੁਸੀਂ ਆਉਂਦੇ ਰਹੋ ਜੀ 425
2: ਹੈਲੋ
0: ਹੈਲੋ
2: ਮੈਂ
1: ਅੱਗੇ ਕਹਿਣਾ ਲੰਬੇ ਲੰਬੇ ਸਾਹ ਲਓ
0: ਫਿਰ ਮਤਲਬ ਖੁਸ਼ੀ ਲੱਗ ਤੇ ਨਹੀਂ ਰਹੀ ਗੱਲਾਂ ਚੋ
1: 18 ਸਾਲ ਲੱਗ ਗਏ ਨਾ
2: ਥੋੜਾ ਜਿਹਾ ਮੈਂ ਨਾ ਹੁਣੇ ਡਰਾਈਵ ਕਰਕੇ
1: ਆਇਆ
2: ਸੀ ਕਿਤੇ ਲਾਈ
0: ਜਾਂਦਾ ਓਕੇ ਓਕੇ ਚਲੋ ਬਹੁਤ ਵਧਾਈਆਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ 18 ਸਾਲ ਮਤਲਬ ਥੋੜੇ ਨਹੀਂ ਹੁੰਦੇ 18 ਸਾਲਾਂ ਚ ਨਿਆਣਾ ਵਿਆਹੁਣ ਵਾਲਾ ਹੋ ਜਾਂਦਾ ਜੇ ਤੁਸੀਂ
1: ਕਿਤੇ ਸ਼ੱਕ ਨਹੀਂ ਜ਼ਿੰਦਗੀ ਬਦਲ ਜਾਂਦੀ ਪਰ ਸੱਚ ਪੁੱਛੋ ਕਈ ਵਾਰ ਮੈਂ ਇਹ ਵੀ ਮਹਿਸੂਸ ਕਰਦਾ ਵੀ ਨਾ ਉਹ ਚਾਅ ਵੀ ਮਰ ਜਾਂਦਾ ਹੈ ਨਾ ਜਿਵੇਂ ਕਿਤੇ ਨਾ 24 ਸਾਲ ਵਾਲੇ ਬੰਦੇ ਦਾ ਜਾ ਕੇ ਹੁਣ 50 ਸਾਲ ਦੀ ਉਮਰ 'ਚ ਵਿਆਹ ਹੋਵੇ ਉਹ ਓਨਾ ਚਾਅ ਨਹੀਂ ਹੁੰਦਾ ਜੀ ਕਿਤੇ ਜਵਾਨੀ 'ਚ ਹੋਵੇ ਪਰ ਇਹ ਉਹ ਜੀ ਚੀਜ਼ ਆ ਜੀ ਤਾਂ ਚਲੋ ਚਾਹ ਤਾਂ ਹੁੰਦਾ ਹੀ ਆ ਵੀ ਸ਼ੁਕਰ ਆ ਸੁਣੀ ਗਈ
0: ਨਹੀਂ ਭਾਈ ਅਸੀਂ ਤਾਂ ਅਸੀਂ ਤਾਂ ਆਈਡੀਆ ਲਾਉਂਦੇ ਹਾਂ ਤੇ 50 ਵਾਲਾ ਦੱਸੂ ਇਹ ਤਾਂ ਆਪਾਂ ਇੰਨਾ ਕੁਝ ਜਾਣਦੇ ਹਾਂ ਹਾਂਜੀ ਤੁਹਾਡੇ ਕੀ ਮਤਲਬ ਇਸ ਟਾਈਮ ਚੱਲ ਰਿਹਾ ਮਨ ਦੇ ਵਿੱਚ
2: ਕੁਛ ਨਹੀਂ ਭਾਈ ਠੀਕ ਹੈ ਪਹਿਲਾਂ ਹੀ ਜਾਨੀ ਕਿ ਮੈਂ ਨਾ ਥੋੜ੍ਹਾ ਜਿਹਾ 2008 'ਚ ਆਇਆ ਸੀ ਤੇ ਵਿੱਚ ਜੇ ਮੇਰਾ ਵੀ ਪਲਾਨ ਬਣ ਕੇ ਮੈਂ ਵਾਪਸ ਜਾਣਾ ਸੀ
0: ਅੱਛਾ
2: ਤੇ ਵੀ ਇੱਥੋਂ ਛੱਡ ਛੜਾ ਕੇ ਸਾਰਾ ਕੁਛ
0: ਜੀ
2: ਤੇ ਮੈਂ ਇੱਕ ਵੀ ਵਧੀਆ ਫੈਮਿਲੀ 'ਚ ਸੀਗਾ ਆਪਣੇ ਵਾਸਤੇ ਕੁਛ ਨੀ ਹੁੰਦਾ ਆਪਾਂ ਸੋਚਦੇ ਤਾਂ ਬਹੁਤ ਕੁਛ ਹੈ ਕਿਉਂਕਿ ਮੰਨ ਲੋ ਵੀ ਆਪਾਂ ਨੂੰ ਨੈਕਸਟ ਡੇ ਦਾ ਪਤਾ ਨੀ ਹੁੰਦਾ ਵੀ ਕੀ ਹੋਣਾ ਕੀ
1: ਧਰਤੀ ਪੁੱਠੀ ਹੋ ਜਾਂਦੀ ਪਲਾਂ 'ਚ
2: ਹਾਂ ਇਹ ਤਾਂ ਆਪਾਂ ਹੁਣ ਆਪਾਂ ਕਈ ਵਾਰ ਗੱਲ ਵੀ ਕਰਦੇ ਹੀ ਹੁੰਦੇ ਆ ਵੀ ਆਪਾਂ ਸੋਚਦੇ ਰਹਿੰਦੇ ਵੀ ਇਹਦਾ ਪੰਗਾ ਲੈ ਲਗੇ ਉਹ ਲੈ ਲਗੇ ਆਹ ਬਿਜ਼ਨਸ ਲੈ ਲਗੇ ਬਟ ਇਹ ਨੀ ਹੁੰਦਾ ਵੀ ਕੱਲ ਨੂੰ ਤੁਹਾਡੀ ਸਿਹਤ ਖਰਾਬ ਹੋ ਜਾਏ ਤੁਹਾਡੇ ਘਰ 'ਚ ਕੋਈ ਪ੍ਰੋਬਲਮ ਹੋ ਜਾਏ
1: ਪਲਕਾ ਭਰੋਸਾ ਨਹੀਂ ਸਮਾਨ ਸੌ ਬਰਸਕਾ
2: ਤੇ ਇਹ ਸਦਾ ਵੀ ਮੇਰੇ ਮਤਲਬ ਮੈਂ ਤਾਂ ਇਹੀ ਸੋਚਦਾ ਵੀ ਸਮਾਂ ਇੱਕ ਸਾਰ ਨੀ ਚੱਲਦਾ ਹੁੰਦਾ ਅਪ ਐਂਡ ਡਾਊਨ ਆਉਣੀ ਹੈ ਤਾਂ
1: ਸਹੀ
2: ਅੱਜ ਮੇਰਾ ਸਹੀ ਸਮਾਂ ਕੱਲ ਨੂੰ ਡਾਊਨ ਵੀ ਆਊਗਾ
0: ਚਿਰ ਦੇ ਤੁਸੀਂ ਪਰਿਵਾਰ ਦਾ ਹਿੱਸਾ ਤੁਸੀਂ ਤੇ ਅੱਜ ਤੁਹਾਡੇ ਸਿਰੋਂ ਇੱਕ ਵੱਡਾ ਬੋਝ ਲੱਥਾ ਵਾ ਤੁਹਾਨੂੰ ਮਤਲਬ ਅੱਗੇ ਬੰਦੇ ਨੂੰ ਇੱਕ ਫਿਰ ਵੀ ਇੱਕ ਉਹ ਚੀਜ਼ ਰਹਿੰਦੀ ਆ ਜਿਹੜੀ ਚੀਜ਼ ਅਚੀਵ ਕਰਨ ਲਈ ਬੰਦਾ ਤੁਰਿਆ ਹੋਵੇ ਵੀ ਆਹ ਯਾਰ ਆਹ ਹੋ ਜਾਏ ਨਾ ਤੇ
1: ਫਿਰ ਸੌਖੇ ਹੋ ਜਾਂਗੇ
0: ਸੌਖੇ ਹੋ ਜਾਂਗੇ ਸੋ ਉਹ ਅੱਜ ਤੁਹਾਡਾ ਆਪਾਂ ਕਹਿ ਲਈਏ ਅੱਜ ਹੀ ਆਈ ਆ ਕਿ
2: ਬਹੁਤ ਸਾਰੇ ਫਰੈਂਡ ਹੈ ਤੇ ਉਹ ਵੀ ਹਾਰਡ ਟਾਈਮ ਚ ਹੁੰਦੇ ਬਟ ਉਹਨਾਂ ਨੇ ਕਹਿੰਦਾ ਵੀ ਜੇ ਆਪਾਂ ਲਾਈਨ ਚ ਲੱਗੇ ਆ ਵੀ ਹੋ ਜਾਣਾ ਸੈੱਟ ਜੋ ਆਪਾਂ ਸੋਚਦੇ ਆ ਉਹ ਨਹੀਂ ਹੁੰਦਾ ਹੁੰਦਾ ਕਈ ਯਾਰ ਤੇ
1: ਗੁਰਦਾਸ ਮਾਨ ਦਾ ਗਾਣਾ ਸੀ ਮੈਨੂੰ ਆਹ ਵੀ ਮਿਲੇ ਮੈਨੂੰ ਉਹ ਵੀ ਮਿਲੇ ਮੈਨੂੰ ਹੀ ਮਿਲੇ ਬਸ ਜੋ ਵੀ ਮਿਲੇ ਜੋ ਤੇਰੇ ਦਰ ਤੇ ਆਉਂਦਾ ਹੈ ਮੱਥੇ ਦੀ ਕੀਮਤ ਚਾਹੁੰਦਾ ਹੈ ਤੂੰ ਭੋਲਾ ਹੈ ਤੂੰ ਭਾਲਾ ਹੈ ਸਭ ਦਿਲ ਦੀਆਂ ਜਾਣਨ ਵਾਲਾ ਹੈ ਉਹਨੂੰ ਵੀ ਪਤਾ ਹੁੰਦਾ ਕੀ ਨਿਆਣਾ ਜਿਹਾ ਕਰੀ ਜਾਂਦਾ ਹੈ ਨਾ ਆਪਣਾ ਚਲੋ ਹੈ ਨਾ ਮੰਗਣ ਦਾ ਹੈਗਾ ਤਰੀਕਾ ਸਲੀਕਾ ਹਰ ਕਿਸੇ ਦਾ ਇਸ ਲਈ ਅਰਦਾਸਾਂ ਵੀ ਸਾਡੀਆਂ ਉਦਾਂ ਦੀਆਂ ਹੀ ਹੋ ਜਾਂਦੀਆਂ
2: ਤੇ ਰੇਡੀਓ ਹਾਂਜੀ ਦਾ ਜੀ ਧੰਨਵਾਦ ਤੇ ਬਹੁਤ ਕੁਛ ਸਿੱਖਦੇ ਆ ਜੀ ਸਿੱਖਾਂਗੇ ਵੀ ਤੇ ਬਹੁਤੇ ਮੈਂ ਆਪਦੇ ਦੋਸਤਾਂ ਨੂੰ ਰੈਫਰ ਵੀ ਕਰਦਾ ਵੀ ਯਾਰ ਸੁਣ ਲਓ ਯਾਰ ਜੇ ਕੋਈ ਚੱਜ ਦੀ ਚੀਜ਼ ਸੁਣਨੀ ਹੈ
0: ਥੈਂਕ ਯੂ ਤੁਹਾਡਾ ਥੈਂਕ ਯੂ ਰਣਜੀਤ ਜੀ
2: ਗਿਆਨ ਤਾਂ ਬਹੁਤ ਪਿਆ ਯੂਟਿਊਬ ਤੇ ਵੀ ਤੇ ਬਟ ਇਹ ਹੁੰਦਾ ਵੀ ਕਈ ਵਾਰ ਆਪਾਂ ਮੰਨ ਲਓ ਵੀ ਚੰਗੀ ਚੰਗਾ ਸੁਣਨਾ ਚਾਹੀਦਾ
1: ਵਟਸਐਪ ਤੇ ਕਿਸੇ ਨੇ ਸਟੇਟਸ ਲਾਇਆ ਹੋਇਆ ਸੀ ਲਿਖਿਆ ਹੋਇਆ ਸੀ ਉਹਦੇ ਤੇ ਯਹਾਂ ਗਿਆਨ ਮਤ ਬਾਂਟੇ ਯਹਾਂ ਸਭ ਪਹਿਲੇ ਸੇ ਹੀ ਗਿਆਨੀ ਹੈ
0: ਇਹ ਤੋਂ ਲੈ ਲਓ ਜੋ ਲੈਣਾ ਤੇ ਕੀ ਕਰਦੇ ਹੋ ਤੇ ਅੱਜ ਦੇ ਹੁਣ ਵਿਸ਼ੇ ਤੇ ਵੀ ਸਾਨੂੰ ਥੋੜ੍ਹੀ ਜਿਹੀ ਸਾਂਝ ਪਾ ਕੇ ਜਾਓ ਵੀ ਕਿੱਦਾਂ ਇੱਥੋਂ ਤੱਕ ਪਹੁੰਚੇ ਪਲੈਨ ਕਰਕੇ ਪਹੁੰਚੇ ਉਸ ਕੰਮ ਤੱਕ ਮਤਲਬ ਬਾਕੀ ਤਾਂ ਚਲੋ ਜੋ ਕਿਹੜੇ ਤਰੀਕੇ ਦੇ ਨਾਲ ਕਿੱਥੇ ਪੱਕੇ ਆਉਣਾ ਕਿੱਥੇ ਪੈਰ ਲੱਗਣੇ ਘਰ ਬਣਨੇ ਪਰ ਜਿਹੜਾ ਸਾਡਾ ਰੋਜ਼ਗਾਰ ਆ ਕੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਚੁਣਿਆ ਜਾਂ ਫਿਰ ਆਪਣੇ ਆਪ ਹੀ ਤੁਹਾਨੂੰ ਲੱਗਾ ਵੀ ਪਤਾ ਨਹੀਂ ਕਿੱਦਾਂ ਯਾਰ
1: ਪਹੁੰਚ ਪਹਿਲੀ ਨਜ਼ਰ ਮੈਂ ਜਿੱਦਾਂ ਔਰ ਪਿਆਰ ਹੋ ਗਿਆ
0: ਹਾਂ
2: ਇਹ ਮੈਨੂੰ ਲੱਗਦਾ ਜੀ ਜਿਹੜਾ ਰੋਜ਼ਗਾਰ ਹੈ ਜੀ ਮੰਨ ਲਓ ਵੀ ਇਹ ਹਾਲਾਤ ਦੇ ਹਿਸਾਬ ਨਾਲ ਆਪਾਂ ਚੇਂਜ ਹੁੰਦੇ ਹਾਂ ਜੋ ਮੇਰੇ ਹੈ ਵੀ ਕਿਉਂਕਿ ਮੈਂ ਕਦੇ ਜ਼ਿੰਦਗੀ 'ਚ ਨਹੀਂ ਸੋਚਿਆ ਵੀ ਮੈਂ ਸ਼ੈੱਫ ਬਣੂੰਗਾ
0: ਜੀ
2: ਤੇ ਉਹ ਇਹ ਸੀ ਵੀ ਮੈਂ ਹੁਣ ਵੀ ਟੋਪ ਦਾ ਸ਼ੈੱਫ ਬਣ ਗਿਆ ਕਿਸੇ ਟਾਈਮ 10 ਸਾਲ ਕੰਮ ਕਰ ਗਿਆ ਇਸ ਇੰਡਸਟਰੀ 'ਚ
0: ਤੇ
2: ਮੈਂ ਇਹ ਚੀਜ਼ ਨੂੰ ਬਹੁਤ ਮੰਨ ਲਓ ਵੀ ਕੁਕਿੰਗ ਮੈਂ ਹੇਟ ਕਰਦਾ ਜੀ ਮੈਂ ਕੁਕਿੰਗ ਘਰੇ ਨਹੀਂ ਕਰ ਸਕਦਾ
0: ਓਕੇ
2: ਵੀ ਮੇਰੇ ਵੀ ਘਰ ਚ ਵੀ ਮੇਰੀ ਵਾਈਫ ਵੀ ਕਈ ਵਾਰ ਮੇਰੀ ਬੇਟੀ ਵੀ ਕਹਿ ਦਿੰਦੀ ਹੈ ਵੀ ਤੁਸੀਂ ਵੀ ਉੱਥੇ ਦੇ ਰੈਸਟੋਰੈਂਟ 'ਚ ਪੈਸੇ ਵੀ ਲੈ ਕੇ ਕੰਮ ਕਰਦੇ ਹੋ ਘਰੇ ਕਰਦੇ ਨੇ
1: ਉੱਥੇ ਤਾਂ ਫਰਾਈਪੈਨ 'ਚ ਭੜਕਾ ਭੜਕਾ ਸਮਾਨ ਕਰਨੀ ਨੂੰ ਛੱਡਦੇ ਹੋ ਚੀਜ਼ਾਂ
2: ਹਾਂ ਤੇ ਮੇਰੀ ਥੋੜੇ ਜਿਹੇ ਵੀ ਆਪਣਾ ਕਿੱਤਾ ਖੇਤੀਬਾੜੀ ਹੁੰਦਾ ਆਪਾਂ ਨੂੰ ਥੋੜਾ ਜਿਹਾ ਸੰਦਾਣਾ ਮੱਥਾ ਜਿਹਾ ਮਾਰਨਾ ਵਧੀਆ ਲੱਗਦਾ ਹੁੰਦਾ
1: ਵੀ ਗਾਰਡਨਿੰਗ ਕਰ
2: ਲਈ ਮੇਰਾ ਹਾਂ ਵੀ ਮੈਂ ਹਾਂਜੀ ਉਹ ਮੇਰੇ ਸ਼ੌਂਕ ਜੇ ਹੈ ਨਾ ਵੀ ਜਿਵੇਂ ਮਕੈਨਿਕੀ ਹੋ ਗਈ ਆ ਗਾਰਡਨਿੰਗ ਹੋ ਗਈ ਮੈਂ ਇਹ 'ਚ ਥੋੜੀ ਮੇਰੀ ਜ਼ਿਆਦਾ ਰੁਚੀ ਹੈ
0: ਤੇ ਹੁਣ ਫਿਰ ਤੁਸੀਂ ਕਰੋਗੇ ਕੰਟੀਨਿਊ ਕੇ ਹੋਰ ਕੁਛ ਵਿਚਾਰ ਕਰੋਗੇ ਹੁਣ
2: ਕਹਿੰਦੀ ਮੇਰੀ ਵਾਈਫ ਵੀ ਸ਼ੈਫ ਹੈ ਅਸੀਂ ਦੋਨੇ ਸ਼ੈਫ ਆ
0: ਜੀ
2: ਤੇ ਮੇਰੀ ਵਾਈਫ ਵੀ ਕਹਿੰਦੀ ਵੀ ਮੈਨੂੰ ਬ੍ਰੇਕ ਚਾਹੀਦੀ ਹੈ
0: ਓਕੇ
2: ਉਹ ਕਹਿੰਦੀ ਮੈਂ ਬਹੁਤ ਸਾਲ 10 ਸਾਲ ਕੰਮ ਕਰ ਗਈ ਹੈ ਨਾ
0: ਜੀ
2: ਉਹ ਜਿਵੇਂ ਮੰਨ ਲਓ ਵੀ ਹੁਣ ਅਸੀਂ ਮੈਂ ਤਾਂ ਚਾਹਣਾ ਵੀ ਅਸੀਂ ਹੋਸਪਿਟੈਲਿਟੀ 'ਚ ਹੀ ਅਸੀਂ ਕੰਮ ਕਰਗੇ
0: ਓਕੇ
2: ਤੇ ਓਪਰਚੁਨਿਟੀ ਵੀ ਹੈਗੀ ਹੈ ਜਾਂ ਮੈਂ ਵਿਕਟੋਰੀਆ ਵਿਜ਼ਿਟ ਕੀਤੇ ਆ ਵੀ ਅਲੱਗ ਅਲੱਗ ਮੈਂ ਰਹਿੰਦਾ ਵੀ ਰੀਜਨਲ 'ਚ ਹੀ ਹੈ
0: ਜੀ ਕਿਹੜਾ ਇਲਾਕਾ ਤੁਹਾਡਾ
2: ਮੇਰਾ ਹੀ ਐਂਟਰੈਂਸ ਹੈ ਸੈਂਟਰ ਕੋਸਟ
1: ਅੱਛਾ ਓਕੇ ਸਾਨੂੰ ਚੰਗਾ ਲੱਗਦਾ ਇਹ ਪੁੱਛ ਕੇ ਨਾ ਕਿਉਂਕਿ ਮੈਲਬਰਨ ਸਿਡਨੀ ਤੋਂ ਬਹੁਤ ਕਾਲਰਸ ਹੁੰਦੇ ਆ ਪਰ ਜਦ ਕੋਈ ਦੂਰ ਦੁਰਾਡੇ ਇੱਧਰੋਂ ਫੋਨ ਕਾਲ ਆਉਂਦੀ ਆ ਸਾਡੇ ਮਨ ਨੂੰ ਬੜੀ ਖੁਸ਼ੀ ਹੁੰਦੀ
0: ਆਹੋ ਨਾਲ ਕਿਤੇ ਕੋਈ ਬੰਦਾ ਜਾਂਦਾ ਜੁੰਦਾ ਉੱਧਰ ਨੂੰ ਤਾਂ ਯਾਦ ਕਰ ਲੈਂਦਾ
1: ਸਾਰੀਆਂ ਗੱਲਾਂ ਰਣਜੋਤ ਪਹਿਲਾਂ ਹੀ ਦੱਸ ਦਿਆ ਕਰ ਮੈਂ ਹੌਲੀ ਹੌਲੀ ਉੱਥੇ ਆਉਣਾ ਸੀਗਾ
0: ਹਾਂਜੀ
2: ਉਹ ਓਪਰਚੁਨਿਟੀ ਤਾਂ ਹੁੰਦੀ ਆ ਬਟ ਕਈ ਵਾਰ ਇਹ ਹੁੰਦਾ ਵੀ ਬੰਦਾ ਤਾਂ ਕੰਮ ਹੀ ਇੰਨਾ ਕਰ ਲੈਂਦਾ ਕਹਿੰਦਾ ਥੱਕ ਗਿਆ ਛੱਡ ਪਰੇ ਕੋਈ ਹੋਰ ਆ ਹੁਣ ਬਸ ਵੀ ਮੇਰੇ ਹਿਸਾਬ ਨਾਲ ਜਿਵੇਂ ਮੇਰੀ ਏਜ ਆ ਵੀ ਮੈਂ ਨੀਅਰਲੀ 40 ਹੋ ਗਿਆ ਮੈਨੂੰ ਇਹ ਹੁੰਦਾ ਵੀ ਯਾਰ ਹੁਣ ਕੰਮ ਤਾਂ ਦੂਜੇ ਲਈ ਵੀ ਕਰਨਾ ਆਪਦਾ ਕਰ ਲਓ ਇਹ ਵੀ
1: ਸੋਚਣੇ
2: ਇਹ ਜਦੋਂ ਆਪਾਂ 30 ਸਾਲ ਪਹਿਲਾਂ ਜੇ 30 ਸਾਲ ਤੋਂ ਪਹਿਲਾਂ ਬੰਦਾ ਇਹ ਹੁੰਦਾ ਵੀ ਦਿਹਾੜੀ ਸਹੀ ਹੈ ਨੌਕਰ ਕੀ ਤੇ ਨਖਰਾ ਕੀ ਜੇ ਤਾਂ ਕੰਮ ਸਿੱਖਣਾ ਠੀਕ ਹੈ ਜੀ ਤਾਂ ਵੀ ਸੰਗ ਸ਼ਰਮ ਲਾ ਦਿਓ ਹਨਾ ਵੀ ਜੇ ਇੱਥੇ ਤੁਸੀਂ ਆਸਟ੍ਰੇਲੀਆ ਚ ਕਾਮਯਾਬ ਹੋਣਾ ਕਿਉਂਕਿ ਥੋੜਾ ਸਾਨੂੰ ਇਹ ਫਤੂਰ ਸੀ ਵੀ ਅਸੀਂ ਥੋੜੇ ਜਿਹੇ ਸਹੀ ਆ ਵੱਡੇ ਆ ਜੇ ਵੋ ਉਹ ਮੇਰੇ ਹਿਸਾਬ ਨਾਲ ਤੇ ਵੀ ਜੋ ਹਾਲਾਤ ਆ ਬੰਦਾ ਓਦਾਂ ਦਾ ਹੀ ਹੋ ਜਾਂਦਾ।
1: ਮੈਨੂੰ ਲੱਗਦਾ ਜੱਟ ਜ਼ਮੀਂਦਾਰ ਪਰਿਵਾਰਾਂ 'ਚ ਸਾਡੇ ਜ਼ਿਆਦਾ ਇਹ, ਮੈਂ ਇਹ ਮਹਿਸੂਸ ਕਰਦਾ, ਤਾਂ ਹੀ ਸਾਡੇ ਬਜ਼ੁਰਗਾਂ ਨੂੰ ਸਾਨੂੰ ਕਹਿਣਾ ਪੈਂਦਾ ਵੀ ਭਾਈ ਕੇਲੇ ਦੇ ਤਿਲਕੇ ਦਾ ਤੇ ਅਫਸਰ ਦੇ ਝਟਕੇ ਦਾ ਪੁੱਤ ਗੁੱਸਾ ਨਹੀਂ ਕਰੀਦਾ, ਨੌਕਰੀ ਕੀ ਤੇ ਨਖਰਾ ਕੀ, ਹੈ ਨਾ। ਸਾਨੂੰ ਸਮਝਾਇਆ ਇਸੇ ਕਰਕੇ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਸਾਡਾ
0: ਇਹਨਾਂ ਨੇ ਆਹ ਨਹੀਂ ਕਰਨਾ ਤੇ ਉਹ ਨਹੀਂ ਕਰਨਾ। ਤੇ ਫਿਰ ਹੁਣ ਕਿਹੜੀ ਸਪੈਸ਼ਲਿਟੀ ਆਪਣੀ ਹੁਣ ਦਸਾਂ ਸਾਲਾਂ ਦੀ, ਮਤਲਬ ਕੋਈ ਜਿਹੜੀ ਚੀਜ਼ ਤੁਹਾਨੂੰ ਡਿਸ਼ ਲੱਗਦੀ ਹੋਵੇ ਵੀ ਆਹ ਯਾਰ ਆਹ ਮੈਂ ਸਭ ਤੋਂ ਵਧੀਆ ਬਣਾਉਣਾ ਜਾਂ ਇਹ 'ਚ ਸਭ ਤੋਂ ਵੱਧ ਤਾਰੀਫ ਹੁੰਦੀ ਆ?
2: ਮੈਨੂੰ ਬਟ ਉਹ ਅਸੀਂ ਰੈਸਪੀ ਇੱਥੇ ਬਣਾਈ ਸੀ
0: ਓਕੇ,
2: ਤੇ ਉਹ ਲੋਕਾਂ ਦੀ ਬਹੁਤ ਮੰਨ ਲਓ ਵੀ ਫੇਵਰੇਟ ਨਹੀਂ ਜਿਵੇਂ ਹੁੰਦੀ, ਬਹੁਤ ਜ਼ਿਆਦਾ
1: ਹਰ ਕੋਈ ਉਹੀ ਮੰਗਦਾ ਜੇ ਦਿਲ ਮੰਗੇ ਬਹੁਤ।
0: ਗੁੱਡ ਗੁੱਡ ਗੁੱਡ, ਨਾਲੇ ਗੋਰੇ ਫੈਨ ਵੀ ਬੜੇ ਹੁੰਦੇ ਬਟ
2: ਗੋਰੇ ਇਹਨਾਂ ਦੀ, ਹਾਂਜੀ ਕਿਉਂਕਿ ਉਹ ਬਹੁਤ ਥੋੜਾ ਜੇ ਐਕਸਪੈਂਸਿਵ ਵੀ ਹੁੰਦੇ, ਚਲੋ ਵੀ ਥੋੜੇ $5-$8 ਦੀ ਹੈ ਇੱਥੇ।
0: ਅੱਛਾ,
2: ਤੇ ਬਟ ਵੀ ਸਟਿਲ ਬੰਦੇ ਵੀ ਖਰਚਦੇ ਆ ਜੀ ਖਾਣ
1: ਨੂੰ, ਉਹ ਅਸੀਂ ਉਹਦੇ ਹੀ ਲਾ ਲਿਆ ਅੰਦਾਜ਼ਾ ਜ਼ਿਆਦਾ, ਅਸੀਂ ਕਹਿੰਦੇ 250-$350 ਦਿਹਾੜੀ, ਤੁਸੀਂ ਕਹੀ ਨਹੀਂ 400 ਤੱਕ ਕਰੋ, ਮੈਂ ਕਿਹਾ ਇਹ ਜਾਊ ਹੁਣ 22 ਤੋਂ ਉੱਤੇ ਕੰਮ ਪਰ ਡਿਸ਼
0: ਨਹੀਂ। ਚਲੋ ਥੈਂਕ ਯੂ ਰੰਦੀ ਜੀ, ਬਹੁਤ ਵਧਾਈਆਂ ਤੁਹਾਨੂੰ, ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ। ਚਲੋ ਇਹ ਇਸੇ ਕੰਮ ਦੇ ਲਈ ਆਪਾਂ ਸਾਰੇ ਇੱਥੇ ਆਏ ਹਾਂ, ਅਤੇ ਇਹ ਸਭ ਤੋਂ ਪਹਿਲੀ ਖਬਰ ਹੈ ਜਿਹੜੀ ਹਰ ਕੋਈ ਸੁਣਨਾ ਚਾਹੁੰਦਾ। ਅਤੇ ਬਾਕੀ ਤੁਹਾਡੇ ਸਬਰ ਨੂੰ ਵੀ ਸਲਾਮ ਹੈ, 18 ਸਾਲ ਥੋੜ੍ਹੇ ਨਹੀਂ ਹੁੰਦੇ, ਤੁਸੀਂ ਇੰਨਾ ਲੰਮਾ ਸਮਾਂ ਇੰਤਜ਼ਾਰ ਕੀਤਾ, ਬੜੇ ਲੋਕ ਡੋਲ ਜਾਂਦੇ ਆ ਬੜਿਆਂ ਨੂੰ ਇਹ ਲੱਗਦਾ ਵਾ ਵੀ ਕੋਈ ਪੁੱਠਾ ਸਿੱਧਾ ਕੋਈ ਨਾ ਕੋਈ ਰਾਹ ਦੇ ਵਿੱਚ ਕਰ ਹੀ ਬਹਿੰਦਾ ਵਾ ਕੋਈ ਨਾ ਕੋਈ ਵੀ ਚਲੋ ਆ ਇੱਦਾਂ ਉਹ
1: ਕਈਆਂ ਦੇ ਕਾਹਲੀ ਤੁਰਿਆ ਸੱਪ ਦੀ ਖੁੱਡ ਤੇ ਵੀ ਪੈਰ ਧਰਿਆ ਜਾਂਦਾ ਹੈ ਨਾ, ਬਹੁਤ ਛੇਤੀ ਛੇਤੀ ਕਾਮਯਾਬ ਹੋਣ ਦੇ ਚੱਕਰ ਚ ਪੀਆ ਨਾ ਲੈਣ ਦੇ ਚੱਕਰ ਲੋਕ ਇੰਡੀਆ ਬੈਠੇ ਆ।
0: ਬਿਲਕੁਲ, ਸੋ ਇਹਦਾ ਮਤਲਬ ਇਹ ਵੀ ਆ ਵੀ ਇਹਨਾਂ ਦਾ ਸਾਥ ਵੀ ਸੋਹਣਾ ਵਾ ਤੇ ਜਿਹਨਾਂ ਨੇ ਇਹਨਾਂ ਨੂੰ ਹੌਸਲਾ ਦਿੰਦੇ ਰੱਖਿਆ।
2: ਬਸ ਮੇਰਾ ਤਾਂ ਜੀ ਜ਼ਿੰਦਗੀ ਦਾ ਇੱਕ ਲੈਸਨ ਹੈ ਵੀ ਮੈਂ ਜੋ ਸਿੱਖਿਆ ਆਪਦੀ ਜ਼ਿੰਦਗੀ ਚੋਂ ਆਪਣੇ ਟੋਪਿਕ ਮੈਂ ਚੱਲਿਆ 8 ਚ ਸੀਗੇ, ਮੇਰੇ ਡੈਡੀ ਨੇ ਕਿਹਾ ਸੀ ਜਾਓ ਮੋੜਨਾ ਸੀ ਵਾਪਸ, ਇਹ ਵੀ ਨੈਕਸਟ ਡੇ ਦਾ ਤੁਹਾਨੂੰ ਨਹੀਂ ਤੁਸੀਂ ਆਪਦੇ ਵੱਲੋਂ ਵੀ ਪਲਾਨ ਕਰ ਰਹੇ ਹੋ, ਨੈਕਸਟ ਡੇ ਦਾ ਤੁਹਾਨੂੰ ਪਤਾ ਨੀ, ਅੱਜ ਤੁਸੀਂ ਮੰਨ ਲਓ ਵੀ ਮੈਂ ਬਿਮਾਰ ਵੀ ਬਹੁਤ ਰਿਹਾ ਇੱਥੇ ਨਾ, ਤੇ ਉਹ ਮੈਨੂੰ ਪਤਾ ਨੀ ਸੀ ਮੈਂ ਬਿਮਾਰ ਵੀ ਹੋ ਸਕਦਾ, ਮੰਨ ਲਓ ਹੈਲਥ ਵੀ ਹੁੰਦਾ ਬੰਦਾ
0: ਇਹ ਨਹੀਂ ਪਤਾ,
2: ਤੇ ਬਸ ਇਹ ਵੀ ਸਬਰ ਰੱਖੋ ਲਾਈਨ ਚ ਲੱਗੇ ਰਹੋ ਤੇ
0: ਮਨਸੂਬੇ ਕੋਈ ਅੜੇ ਫੜੇ ਨੇ ਪਛੜੇ ਨੇ ਇਸ ਵਜ੍ਹਾ ਦੇ ਕਰਕੇ ਉਹ ਸਾਰੇ ਤੁਹਾਡੇ ਹੁਣ ਪੂਰੇ ਹੋਣ, ਤੇ ਥੈਂਕ ਯੂ ਤੁਹਾਡਾ, ਬਣੇ ਰਹੋ ਇਸ ਤਰ੍ਹਾਂ ਪਰਿਵਾਰ ਦਾ ਹਿੱਸਾ। ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ, ਸੁੱਖ ਸਾਂਦ ਇਸੇ ਤਰ੍ਹਾਂ ਚੱਲਦੀ ਰਹੇ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਭਾਈ, ਤੁਸੀਂ ਵੀ ਤੇ ਤੁਹਾਡੀ ਵੀ ਕਹਾਣੀ ਆ ਕੇ ਤੇ ਆਪਾਂ ਕਰਦੇ ਹਾਂ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਸਾਂਝੇ। ਤੇ ਫਿਲਹਾਲ ਇੱਕ ਨਵਾਂ ਮੋੜ ਜਿਹੜਾ ਜ਼ਰੂਰ ਇਹਨਾਂ ਦੀ ਕਾਲ ਨੇ ਦਿੱਤਾ, ਤੇ ਇਹ ਮੋੜ ਆਪਾਂ ਅੱਗੇ ਆ ਕੇ ਇਹਦੇ ਤੇ ਝਾਤ ਮਾਰਦੇ ਹਾਂ। ਇੱਕ ਨਿੱਕੀ ਜੀ ਬ੍ਰੇਕ, ਰੇਡੀਓ ਹਾਂਜੀ 1674 AM
3: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business plate lai gal karo. Vehicle experts, Tim Forbes ya Corey Nal. Radio Hanji Rehawale.

0: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ। ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0206।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
6: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
7: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ, ਤੁਹਾਡਾ ਕੋਈ ਹੱਲ ਕਰੀਏ।
8: ਉਹ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
9: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
8: ਫਿਰ ਲਵਾਈਏ ਕਿੱਥੋਂ?
9: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
8: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
10: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
11: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
12: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
11: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
13: White Hill Studios

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਮਹਿਰਨਜੋਤ ਸਿੰਘ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ ਅਤੇ ਗੱਲਾਂ ਬਾਤਾਂ ਅੱਜ ਸਾਡੀਆਂ ਚੱਲ ਰਹੀਆਂ ਨੇ ਆਪਣੇ ਕੈਰੀਅਰ ਦੇ ਬਾਰੇ ਆਪਾਂ ਕੀ ਕੰਮ ਕਾਰ ਕਰਦੇ ਹਾਂ ਕਿੱਦਾਂ ਸਾਡੇ ਘਰ ਦੀ ਰੋਜ਼ੀ ਰੋਟੀ ਚੱਲਦੀ ਹੈ ਖਰਚੇ ਚੱਲਦੇ ਨੇ ਅਤੇ ਕੀ ਆਪਾਂ ਇਹ ਸਾਰੀਆਂ ਆਪ ਚੁਣੀਆਂ ਚੀਜ਼ਾਂ ਨੇ ਜਾਂ ਫਿਰ ਆਪਣੇ ਆਪ ਹੀ ਕਿਸਮਤ ਸਾਨੂੰ ਹੱਥ ਫੜ ਕੇ ਇੱਥੋਂ ਤੱਕ ਲੈ ਆਈ ਹੈ ਅਤੇ ਆਪਾਂ ਬਸ ਉੱਥੇ ਟਿਕੇ ਹਾਂ ਅਤੇ ਉਹਦੇ ਹੁਕਮ ਦੇ ਵਿੱਚ ਚੱਲ ਰਹੇ ਹਾਂ ਪਛੰਡੇ ਮਾਰੀ ਜਾਂਦੇ ਉਹ ਗੱਲ ਵੱਖਰੀ ਹੈ ਹਾਂਜੀ ਡਾਕਟਰ ਸਾਹਿਬ
1: ਗੱਲਾਂ ਤਾਂ ਉਹੀ ਨੇ ਤੁਸੀਂ ਸਾਰੀਆਂ ਗੱਲਾਂ ਪਹਿਲਾਂ ਹੀ ਕਰਤੀਆਂ ਇੱਕ ਲਾਈਨ 'ਚ
0: ਨਹੀਂ ਹਲੇ ਤਾਂ ਵੇਖੋ ਇੱਥੋਂ ਤਾਂ ਗੱਲ ਸ਼ੁਰੂ ਹੁੰਦੀ ਆ
1: ਮਸਲਾ ਇਹ ਆ ਵੀ ਨੌਕਰੀ ਨੇ ਤੁਹਾਨੂੰ ਚੁਣਿਆ ਸੀ ਜਾਂ ਤੁਸੀਂ ਨੌਕਰੀ ਚੁਣੀ ਸੀ ਬਿਲਕੁਲ ਜਿਵੇਂ ਲਾਈਫ ਪਾਰਟਨਰ ਚੁਣੀ ਦਾ
0: ਹਾਂ ਵੀ ਤੁਸੀਂ ਲਵ ਮੈਰਿਜ ਕਰਵਾਈ ਸੀ ਜਾਂ ਅਰੇਂਜ ਮੈਰਿਜ ਇਹ ਉਦਾਂ ਦੀ ਚੀਜ਼ ਆ
1: ਰਿਜ਼ਲਟ ਭਾਵੇਂ ਹਿਊਮਨ ਲਾਈਫ ਦਾ ਸੇਮ ਹੀ ਨਿਕਲਦਾ
0: ਰਹਿਣਾ ਉਹ ਕੁਛ ਹੀ ਆ
1: ਮਤਲਬ ਖਰਬੂਜਾ ਚਾਕੂ ਤੇ ਜਾਂ ਚਾਕੂ ਖਰਬੂਜੇ ਤੇ ਤਾਂ ਹੈ ਤਾਂ ਗੱਲ ਇੱਕੋ ਹੀ ਆ ਨਾ ਇਹ ਹੁਣ ਖਰਬੂਜਾ ਦੂਜਾ ਪਾਰਟਨਰ ਆ ਜਿਹੜਾ ਇਸ ਵੇਲੇ ਸੁਣ ਨਹੀਂ ਰਿਹਾ
0: ਸੋ ਹੋ ਸਕਦਾ ਸੁਣ ਵੀ ਰਿਹਾ ਹੋਵੇ ਪਰ ਇੱਥੋਂ ਆਪਾਂ ਅਸਲ 'ਚ ਕਈ ਵਾਰੀ ਨਾ ਇੱਕ ਕੋਈ ਆਪਣੀ ਲਾਈਫ ਦਾ ਇੱਕ ਪਾਰਟ ਡਿਸਕਸ ਕਰ ਰਹੇ ਹੁੰਦੇ ਹਾਂ ਪਰ ਉਹ ਲਗਭਗ ਉਹ ਵਾਲਾ ਸਾਡਾ ਸੁਭਾਅ ਅਤੇ ਉਹ ਵਾਲੇ ਕਰੈਕਟਰਿਸਟਿਕਸ ਹਰ ਇੱਕ ਪਾਸੇ ਹੀ ਲਾਗੂ ਹੋ ਜਾਂਦੇ ਉਹ ਫਾਰਮੂਲਾ ਤੁਸੀਂ ਮੁੜ ਕੇ ਕਿਤੇ ਵੀ ਮਤਲਬ ਲਾ ਲਓ ਅਤੇ ਉੱਥੇ ਤੁਹਾਨੂੰ ਉਹਦਾ ਰਿਜ਼ਲਟ ਦਿਖਣਾ ਸ਼ੁਰੂ ਹੋ ਜਾਂਦਾ ਤੁਹਾਨੂੰ ਚਾਨਣ ਹੋਣਾ ਸ਼ੁਰੂ ਹੋ ਜਾਂਦਾ ਵੀ ਜੇ ਇੱਕ ਪਾਸੇ ਇੱਦਾਂ ਹੋਇਆ ਤਾਂ ਦੂਸਰੇ ਪਾਸੇ ਵੀ ਇਹ ਚੀਜ਼ ਕੰਮ ਕਰ ਰਹੀ ਆ
1: ਅਤੇ ਦੂਜਾ ਆਸਪੈਕਟ ਇਹਦਾ ਇਹ ਆ ਨਜ਼ਰੇ ਬਦਲੀ ਨਜ਼ਾਰੇ ਬਦਲੇ ਜਦ ਤੁਸੀਂ ਪੰਜਾਬ ਸੀਗੇ ਤਾਂ ਮਾਹੌਲ ਹੋਰ ਸੀ ਗੱਲਾਂ ਬਾਤਾਂ ਹੋਰ ਕਿਸਮ ਦੀਆਂ ਸੀ ਜਾਂ ਜਿਸ ਦੌਰ 'ਚ ਅਸੀਂ ਪੈਦਾ ਹੋਏ ਜਾਂ ਸਾਡੇ ਤੋਂ ਜਿਹੜੇ ਪਹਿਲੇ ਸੀ ਉਹ ਕਹਿੰਦੇ ਮੇਰਾ ਪੁੱਤ ਥਾਣੇਦਾਰ ਲੱਗੂ ਕਿਉਂਕਿ ਥਾਣੇਦਾਰ ਦਾ ਰੋਬ ਸੀ ਹੈ ਨਾ ਜਿਹੜਾ ਮਿੱਟੀ ਨਾਲ ਮਿੱਟੀ ਹੋ ਕੇ ਆਇਆ ਉਹ ਕਹਿੰਦਾ ਮੈਂ ਆਪਦਾ ਪੁੱਤ ਨੂੰ ਪੜ੍ਹਾ ਲਿਖਾ ਕੇ ਕੋਈ ਅਫਸਰ ਬਣਾਉਣਾ ਕੋਈ ਕਹਿੰਦਾ ਮੈਂ ਪਟਵਾਰੀ ਬਣਾਉਣਾ ਫਿਰ ਦੌਰ ਚੇਂਜ ਹੋਇਆ ਜਿਨ੍ਹਾਂ ਦੌਰਾਂ 'ਚੋਂ ਆਪਾਂ ਜਨਮ ਲਿਆ ਉਦੋਂ ਹੁੰਦਾ ਸੀ ਡਾਕਟਰ ਬਣੂ ਸਾਡਾ ਮੁੰਡਾ ਇੰਜੀਨੀਅਰ ਬਣੂ ਹੈ ਨਾ ਅਤੇ ਜਿਹੜੇ ਵਿਚਾਰੇ ਅਨਪੜ੍ਹ ਤਬਕਾ ਸੀ ਜਿਨ੍ਹਾਂ ਦੀ ਪੜ੍ਹਾਈ ਲਿਖਾਈ ਦਾ ਕੋਈ ਵਾਹ ਵਾਸਤਾ ਨਹੀਂ ਉਹ ਸਾਡਾ ਮੁੰਡਾ ਵੱਡਾ ਹੋ ਕੇ ਜਹਾਜ਼ ਬਣੂ ਉਹ ਕਹਿੰਦਾ ਪਾਪਾ ਪਾਇਲਟ ਹੁੰਦਾ ਮਤਲਬ ਡਿਪੈਂਡ ਕਰਦਾ ਹੈ ਨਾ ਤੁਸੀਂ ਤੁਹਾਡੀ ਪਰਵਰਿਸ਼ ਤੁਸੀਂ ਕਿਸ ਘਰ 'ਚ ਪੈਦਾ ਹੋਏ ਅਤੇ ਤੁਹਾਡੇ ਪੜ੍ਹਾਉਣ ਵਾਲੇ ਅਧਿਆਪਕ ਕੌਣ ਸੀ ਤੁਹਾਡੇ 'ਤੇ ਘਰ ਦੀ ਜ਼ਿੰਮੇਵਾਰੀ ਕਿੰਨੀ ਸੀ ਹੁਣ ਮੈਂ ਜਿਹੜੇ ਸਕੂਲ 'ਚ ਪੜ੍ਹਿਆ ਬਹੁਤ ਸਾਰੇ ਬੱਚੇ ਇਹੋ ਜਿਹੇ ਸੀ ਜਿਹੜੇ ਸਵੇਰੇ ਰੋਟੀ ਖਾ ਕੇ ਨਹੀਂ ਸੀ ਆਉਂਦੇ ਹੈ ਨਾ ਕਈ ਬੱਚੇ ਆ ਜਿਨ੍ਹਾਂ ਨੇ ਰਿਓ ਵਾਲੇ ਹੈ ਨਾ ਬੋਰੇ ਦੀ ਹੋਈ ਮੀਂਹ ਪੈਂਦੇ 'ਚ ਉਹੀ ਬਣਾਉਣੀ ਹੈ ਨਾ ਉਹ ਲੈ ਕੇ ਜਾਣਾ ਅਤੇ ਛਤਰੀ ਹੈ ਨਹੀਂ ਅਤੇ ਉਹ ਗੁਰਬਤ ਨਾਲ ਘੁਲਦੇ ਆ ਅਤੇ ਉਹਨਾਂ ਲਈ ਜ਼ਿੰਦਗੀ 'ਚ ਕੁਛ ਆਹ ਬਣਨਾ ਉਹ ਬਣਨਾ ਉਹ ਕੋਈ ਮਾਇਨੇ ਨਹੀਂ ਰੱਖਦਾ ਉਹਨਾਂ ਲਈ ਸਰਵਾਈਵਲ ਦੀ ਲੜਾਈ ਆ ਅਤੇ ਜਿਹੜੇ ਪੜ੍ਹੇ ਲਿਖੇ ਆ ਸ਼ਹਿਰਾਂ 'ਚ ਚਲੇ ਗਏ ਹੁਣ ਅਸੀਂ ਸਾਡੇ ਮਾਂ ਬਾਪ ਸਰਕਾਰੀ ਅਧਿਆਪਕ ਸੀਗੇ ਪੜ੍ਹਾਉਂਦੇ ਸੀ ਸਾਡੇ ਕੋਲ ਚਾਰ ਪਿਛਲੜ ਸੀਗੇ ਪੈਸੇ ਸੀ ਉਹਨਾਂ ਨੇ ਸਾਨੂੰ ਪੜ੍ਹਾ ਲਿਖਾ ਲਿਆ ਸੀ ਯੂਨੀਵਰਸਿਟੀਆਂ 'ਚ ਪੜ੍ਹ ਗਏ ਅਤੇ ਉਸ ਕਿਸਮ ਦੀਆਂ ਨੌਕਰੀਆਂ ਕੀਤੀਆਂ ਪਰ ਜ਼ਰੂਰੀ ਨਹੀਂ ਕਿ ਜਿਹੜੇ ਉਹ ਪਿੱਛੇ ਰਹਿ ਗਏ ਸੀ ਉਹ ਬਿਲਕੁਲ ਹੀ ਪਿੱਛੇ ਰਹਿ ਗਏ ਉਹਨਾਂ 'ਚੋਂ ਬਹੁਤ ਸਾਰੇ ਲੋਕ ਕਾਮਯਾਬ ਵੀ ਹੋਏ ਆ ਪਰ ਉਹਨਾਂ ਦਾ ਕਾਮਯਾਬੀ ਦਾ ਪੈਮਾਨਾ ਹੋਰ ਕਿਸਮ ਦਾ ਸੀ ਹੁਣ ਜਦ ਅਸੀਂ ਇੱਥੇ ਆ ਗਏ ਹਾਂ ਤਾਂ ਹੁਣ ਕੋਈ ਕਹਿੰਦਾ ਯਾਰ ਨਰਸਿੰਗ ਕਰ ਲਓ ਅਤੇ ਪੀ ਆਰ ਮਿਲ ਜੂਗੀ ਹੁਣ ਇੱਥੇ ਉੱਦਾਂ ਦੀਆਂ ਗੱਲਾਂ ਹੁਣ ਕੋਈ ਵੈਲਡਰ ਬਣ ਗਿਆ ਕੋਈ ਬਾਰਬਰ ਬਣ ਗਿਆ ਕੋਈ ਸ਼ੈਫ ਬਣ ਗਿਆ ਜਦਕਿ ਇਹਨਾਂ ਚੀਜ਼ਾਂ ਦਾ ਇਹਨਾਂ ਲੋਕਾਂ ਦੇ ਪਰਿਵਾਰਾਂ ਨਾਲ ਕੋਈ ਵਾਹ ਵਾਸਤਾ ਨਹੀਂ ਹੈ ਬਹੁਤ ਸਾਰੇ ਲੋਕਾਂ ਨੇ ਜਾਂ ਕਹਿ ਲਓ ਕਿੱਤੇ ਨੇ ਲੋਕਾਂ ਨੂੰ ਚੁਣ ਲਿਆ ਅਤੇ ਉਹ ਲੋਕਾਂ ਨੂੰ ਲੱਗਿਆ ਵੀ ਯਾਰ ਇਹਦੇ 'ਚ ਰਾਹ ਸੁਖਾਲੇ ਆ ਪੱਧਰੇ ਆ ਸਾਡਾ ਆਸਟ੍ਰੇਲੀਆ 'ਚ ਪੱਕੇ ਤੌਰ 'ਤੇ ਸਥਾਈ ਵਸਨੀਕ ਬਣਨ ਦਾ ਸੁਪਨਾ ਵੀ ਪੂਰਾ ਹੁੰਦਾ ਅਤੇ ਨਾਲੋਂ ਨਾਲ ਸਾਡਾ ਕੰਮ ਕਾਰੋਬਾਰ ਵੀ ਆ ਨਾਲੇ ਇਹ ਉਹ ਮੁਲਕ ਨੇ ਜਿੱਥੇ ਕਿਹਾ ਜਾਂਦਾ ਵੀ ਜਿਹੜੀ 9 to 5 ਵਾਲੀ ਨੌਕਰੀ ਆ ਵੱਜਵੀਂ ਨੌਕਰੀ ਆ ਉਹ 'ਚ ਵੱਜਵੇਂ ਪੈਸੇ ਵੱਜਵੀਂ ਤਨਖਾਹ ਵਾ ਅਤੇ ਉਹ 'ਚ ਸਟ੍ਰੈੱਸ ਆ ਬਾਕੀ ਜਿਹੜੇ ਟ੍ਰੇਡ ਨਾਲ ਰਿਲੇਟਡ ਕੰਮ ਨੇ ਉਹ 'ਚ ਕੈਸ਼ ਮਨੀ ਆ ਜਾਂ ਜੋ ਵੀ ਆ ਹੋ ਸਕਦਾ ਟ੍ਰੇਡ ਵਾਲੇ ਸੋਚਦੇ ਹੁਣ ਵੀ ਵਾਈਟ ਕਾਲਰ ਜਾਂ ਮਿਲੇ ਉਹ ਮਨੁੱਖੀ ਸੁਭਾਅ ਦਾ ਹੈਗਾ ਪਰ ਜੇ ਹੁਣ ਜਨਰਲਾਈਜ਼ ਜਿਹਾ ਕਰੀਏ ਜਿਹੜਾ ਆਪਾਂ ਇਸ ਕਿਸਮ ਦੀ ਵਿਚਾਰ ਚਰਚਾ ਆਪਾਂ ਆਪਣੇ ਗ੍ਰਾਹ 'ਚ ਬੈਠੇ ਹਾਂ ਕੋਈ ਪਾਰਟੀਆਂ 'ਤੇ ਮਿਲਦੇ ਮੁੜਦੇ ਹਾਂ ਤਾਂ ਸੁਣਨ ਨੂੰ ਮਿਲਦੀਆਂ ਨੇ
0: ਸੋ ਉਹ ਇੱਥੇ ਇੱਕ ਦੋ ਚੀਜ਼ਾਂ ਮੈਨੂੰ ਲੱਗ ਰਹੀਆਂ ਵਾ ਜਿਹੜੀਆਂ ਕਿਸੇ ਹੱਦ ਤੱਕ ਇਸ ਵਿਸ਼ੇ ਨੂੰ ਡਰਾਈਵ ਵੀ ਕਰਦੀਆਂ ਨੇ ਫਿਰ ਉਸ ਡਾਇਰੈਕਸ਼ਨ ਤੋਂ ਵੀ ਤੁਸੀਂ ਜ਼ਰੂਰ ਇੱਕ ਵਾਰੀ ਸਾਂਝ ਪਾਇਓ ਇੱਕ ਤਾਂ ਸਾਡੀ ਦੂਸਰੇ ਦੇਸ਼ ਦੇ ਵਿੱਚ ਆ ਕੇ ਵੱਸਣਾ ਹੁਣ ਜਦੋਂ ਆਪਾਂ ਮਾਈਗ੍ਰੈਂਟਸ ਹਾਂ ਅਤੇ ਆਪਾਂ ਇੱਥੇ ਆ ਕੇ ਵੱਸੇ ਹਾਂ ਅਤੇ ਸਾਡੇ ਕੋਲ ਬਹੁਤ ਹੀ ਕੋਈ ਚੋਇਸ ਨਹੀਂ ਆ ਮਤਲਬ ਮੈਂ ਨਹੀਂ ਕਹਿੰਦਾ ਵੀ 100% ਪਰ ਬਹੁਤਿਆਂ ਦੇ ਕੋਲ ਮਤਲਬ ਅਸੀਂ ਤਾਂ ਆਪਣੀ ਗੱਲ ਕਰ ਰਹੇ ਹਾਂ ਅਤੇ ਆਪਣੇ ਵਰਗਿਆਂ ਦੀ ਗੱਲ ਕਰ ਰਹੇ ਹਾਂ ਸੋ ਉੱਥੇ ਸਾਡੇ ਕੋਲ ਬਹੁਤ ਹੀ ਚੋਇਸ ਨਹੀਂ ਆ ਜਿੱਦਾਂ ਮੰਨ ਲਓ ਕੋਈ ਪੰਜਾਬ ਆਉਂਦਾ ਆ ਅਤੇ ਉਹ ਕੋਈ ਇਹ ਸੁਪਨਾ ਨਹੀਂ ਲੈ ਕੇ ਆਉਂਦਾ ਹੋਊਗਾ ਵੀ ਮੈਂ ਉੱਥੇ ਫਲ ਵੇਚਣੇ ਜਾਂ ਮੈਂ ਸਬਜ਼ੀ ਵੇਚਣੀ ਆ ਜਾਂ ਮੈਂ ਉੱਥੇ ਨਾਰੀਅਲ ਵਾਲੀ ਰੇਹੜੀ ਲਾਉਣੀ ਆ ਸੋ ਇੱਥੇ ਆਪਾਂ ਨੂੰ ਉਸ ਹਿਸਾਬ ਦੇ ਨਾਲ ਚੁਣਨਾ ਪੈਂਦਾ ਵਾ ਆਪਣਾ ਕਿੱਤਾ ਜਿੱਥੇ ਸਾਡੇ ਪੈਰ ਪੱਕੇ ਹੋ ਸਕਣ ਜਿਹੜੀ ਚੀਜ਼ ਸਾਨੂੰ ਪੀ ਆਰ ਵੱਲ ਨੂੰ ਲੈ ਕੇ ਜਾਵੇ ਅਤੇ ਦੂਸਰੀ ਚੀਜ਼ ਜਿਹਦੇ ਵਿੱਚੋਂ ਸਾਨੂੰ ਕਮਾਈ ਵਧੀਆ ਹੋਵੇ ਜਿਹੜੀ ਸਾਡੇ ਲਈ ਕਨਵੀਨੀਅੰਟ ਹੋਵੇ। ਸੋ ਇੱਥੇ ਫਿਰ ਆਪਾਂ ਇਹ ਕਹਿ ਲਈਏ ਵੀ ਜਿਹੜਾ ਬੰਦਾ ਦੂਸਰੇ ਦੇਸ਼ ਦੇ ਵਿੱਚ ਚੱਲ ਕੇ ਆਉਂਦਾ ਆਪਣੀ ਧਰਤੀ ਛੱਡ ਕੇ, ਉਹਦੇ ਲਈ ਇਹ ਵਾਲੀ ਚੋਇਸ ਇੱਕ ਹੱਦ ਤੱਕ ਤਾਂ ਉੱਥੇ ਹੀ ਖਤਮ ਹੋ ਜਾਂਦੀ ਹੈ। ਇਹੋ ਚੀਜ਼ ਜੇ ਮੰਨ ਲਓ ਆਪਾਂ ਆਪਣੇ ਦੇਸ਼ ਦੇ ਵਿੱਚ ਹੁੰਦੇ ਤਾਂ ਸ਼ਾਇਦ ਆਪਾਂ ਮਿੱਥ ਕੇ ਪਿੱਕ ਕਰਦੇ, ਜਾਂ ਫਿਰ ਇੱਥੇ ਹੁਣ ਜਿਹੜੇ ਗਾਂ ਸਾਡੇ ਬੱਚੇ ਨੇ, ਜਾਂ ਫਿਰ ਸਾਡਾ ਸੋ ਐਂਡ ਸੋ ਇੱਕ ਸਟੇਜ ਤੋਂ ਬਾਅਦ ਆਪਾਂ ਉੱਧਰ ਵੀ ਆਉਂਦੇ ਹਾਂ, ਉੱਥੇ ਵੀ ਆਪਾਂ ਮੁੜ ਕੇ ਫਿਰ ਅੱਗੇ ਆਪਣੀਆਂ ਪਿੱਕਸ ਆਪਣੀਆਂ ਕਰਨੀਆਂ ਸ਼ੁਰੂ ਕਰਦੇ ਹਾਂ। ਜੇਕਰ ਆਪਾਂ ਇਹੋ ਹੀ ਆਪਣੇ ਘਰ ਰਹਿੰਦੇ ਤਾਂ ਉੱਥੇ ਫਿਰ ਸ਼ਾਇਦ ਪਲੈਨਡ ਹੁੰਦੀ ਚੀਜ਼, ਹੈ ਨਾ, ਵੀ ਆਪਾਂ ਮੰਨ ਲਓ ਉੱਦਾਂ ਦਾ ਕੋਈ ਕੋਰਸ ਕਰਦੇ ਵੀ ਮੰਨ ਲਓ ਕਿਸੇ ਨੇ ਟੀਚਰ ਬਣਨਾ ਵਾ, ਕਿਸੇ ਨੇ ਡਾਕਟਰ ਬਣਨਾ ਵਾ, ਕਿਸੇ ਨੇ ਪਾਇਲਟ ਬਣਨਾ ਵਾ, ਜਾਂ ਜੋ ਵੀ ਕੋਈ ਕਾਰੋਬਾਰ ਕਰਨਾ, ਅਤੇ ਉੱਥੇ ਸ਼ਾਇਦ ਉਹ ਫਿਰ ਤੁਹਾਡੀ ਉੱਥੇ ਪਲੈਨਿੰਗ ਇੱਕ ਸਟੇਜ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ ਇੱਕ ਸਟੇਜ ਤੱਕ ਨਹੀਂ ਹੀ ਹੁੰਦੀ ਉੱਥੇ ਵੀ, ਪਰ ਉਸ ਤੋਂ ਬਾਅਦ ਫਿਰ ਉਹ ਪਲੈਨਿੰਗ ਸ਼ੁਰੂ ਹੋ ਜਾਂਦੀ ਹੈ। ਇਹਦਾ ਮਤਲਬ ਇਹ ਕਿ ਜਦੋਂ ਆਪਾਂ ਆਪਣਾ ਘਰ ਛੱਡ ਕੇ ਆਉਂਦੇ ਹਾਂ ਤਾਂ ਫਿਰ ਬਹੁਤੇ ਡਿਸੀਜ਼ਨ ਆਪਾਂ ਔਲਰੇਡੀ ਉਸ ਰੱਬ ਦੇ ਹਵਾਲੇ ਕਰਕੇ ਹੀ ਆਪਾਂ ਆਉਂਦੇ ਹਾਂ, ਫਿਰ ਉੱਥੇ ਤੁਹਾਡਾ ਬਹੁਤੀ ਪਲੈਨਿੰਗ ਜਿਹੜੀ ਉਹ ਧਰੀ ਧਰਾਈ ਰਹਿ ਜਾਂਦੀ ਹੈ। ਅਤੇ ਦੂਸਰੀ ਚੀਜ਼ ਸ਼ਾਇਦ ਇਹ ਵੀ ਆ ਕਿ ਜਦੋਂ ਸਾਡੇ ਕੋਲ ਮੇਨ ਟੀਚਾ ਕੁਛ ਹੋਰ ਹੁੰਦਾ ਵਾ, ਏਮ ਸਾਡਾ ਕੁਛ ਹੋਰ ਹੁੰਦਾ, ਅਤੇ ਜੋਬ ਜਿਹੜੀ ਆ ਉਹ ਇਹਦੇ ਇਨ ਬਿਟਵੀਨ ਵਾਲਾ ਪਾਥ ਹੀ ਰਹਿ ਜਾਂਦੀ ਹੈ। ਸਾਨੂੰ ਉਹ ਦਿਖ ਰਿਹਾ ਵੀ ਆਪਾਂ ਇੱਥੇ ਪੱਕੇ ਕਿੱਦਾਂ ਹੋਣਾ, ਅਤੇ ਇਨ ਬਿਟਵੀਨ ਜਿਹੜੀਆਂ ਵੀ ਜੋਬਾਂ ਆਈਆਂ ਉਹ ਖਰਚੇ ਖੁਰਚੇ ਚਲਾਉਣ ਦੇ ਲਈ ਆਪਾਂ ਉਹ ਆਪਾਂ ਕਰਤੀਆਂ,
1: ਕਿਉਂਕਿ ਇੰਡੀਆ 'ਚ ਤਾਂ ਹੈ ਨਾ ਮਤਲਬ ਚੰਗੀ ਨੌਕਰੀ ਮਿਲਣੀ ਨਹੀਂ ਅਤੇ ਮਾੜੀ ਮੈਂ ਕਰਨੀ ਨਹੀਂ, ਇੱਥੇ ਉਲਟ ਆ, ਜੋ ਹੈ ਉਹੀ ਆ
0: ਜੋ ਤੁਹਾਨੂੰ ਲੱਭਾ,
1: ਕਿਉਂਕਿ ਰੋਜ਼ੀ ਰੋਟੀ ਦੇ ਮਸਲੇ ਆ ਅਤੇ ਉਹ ਤੁਸੀਂ ਜੋ ਜੇ ਕੁਛ ਹੋਰ ਨਹੀਂ ਮਿਲਦਾ ਬੰਦਾ ਕਹਿੰਦਾ ਚਲ ਫਿਰ ਮੈਂ ਊਬਰ ਚਲਾ ਲੈਂਦਾ ਜਾਂ ਊਬਰ ਈਟਸ ਕਰ ਲੈਂਦਾ ਕੁਛ ਵੀ। ਬਹੁਤ ਸਾਰੇ ਲੋਕਾਂ ਨੇ ਟੈਕਸੀ ਇਸ ਕਰਕੇ ਚਲਾਉਣੀ ਸ਼ੁਰੂ ਕੀਤੀ ਵੀ ਹੋਰ ਕੋਈ ਕੰਮ ਕਾਰ ਨੌਕਰੀਆਂ ਨਹੀਂ ਸੀ ਮਿਲ ਰਹੀਆਂ। ਆਪ ਉਪਮਾ ਐਮ ਕੌਮ ਐਮ ਸੀ ਏ ਬਹੁਤ ਪੜ੍ਹੇ ਲਿਖੇ ਲੋਕ ਆ, ਉਹ ਗੋਰੇ ਅਕਸਰ ਮਜ਼ਾਕ ਵੀ ਉਡਾਉਂਦੇ ਆ ਵੀ ਕੋਈ ਡਾਕਟਰ ਹੋਣਾ ਇਹ ਜਿਹੜਾ ਟੈਕਸੀ ਚਲਾ ਰਿਹਾ ਜਾਂ, ਪਰ ਅਸਲ 'ਚ ਟੈਕਸੀ 'ਚੋਂ ਕਮਾਈ ਆਮਦਨ ਵਰਕ ਲਾਈਫ ਸਟਾਈਲ ਬੈਲੈਂਸ ਇੰਨਾ ਕ੍ਰੀਏਟ ਹੋ ਗਿਆ ਉਹ ਉਹਨੂੰ ਚੈਰਿਸ਼ ਕਰਨ ਲੱਗ ਗਏ। ਉਲਟਾ ਹੁਣ ਟੈਕਸੀ ਵਾਲਾ ਕਹਿੰਦਾ ਭਾਅ ਜੀ ਹੋਰ ਨਹੀਂ ਤਾਂ ਟੈਕਸੀ ਚਲਾ ਲਓ ਯਾਰ, ਕੋਈ ਚਾਰ ਪੈਸੇ ਤਾਂ ਜੁੜਨਗੇ ਤੁਹਾਨੂੰ, ਮਾੜਾ ਮੋਟਾ ਘਰ ਕੋਲ ਲਾਉਣਾ ਯਾਰ।
0: ਅਤੇ
1: ਉਸ ਲਿਹਾਜ਼ ਨਾਲ ਮਤਲਬ ਕਈ ਵਾਰ ਉਹ ਤੁਸੀਂ ਮਜ਼ਬੂਰੀ ਦੇ ਤੌਰ 'ਤੇ ਕੰਮ ਸ਼ੁਰੂ ਕੀਤਾ ਹੁੰਦਾ, ਬਾਅਦ 'ਚੋਂ ਸ਼ੌਕ ਵੀ ਬਣ ਜਾਂਦਾ, ਅਤੇ ਬਾਅਦ 'ਚੋਂ ਜਾਂ ਬੰਦਾ ਇੱਕ ਤਰ੍ਹਾਂ ਨਾ ਹੈਂਡੀਕੈਪ ਹੋਇਆ ਵੀ ਮਹਿਸੂਸ ਕਰਦਾ, ਬੰਦਾ ਕਹਿੰਦਾ ਯਾਰ ਹੁਣ ਹੋਰ ਕਰਨਾ ਵੀ ਕੀ ਆ, ਜਿੰਨੀ ਕੁ ਤਨਖਾਹ ਨਾ ਫਲਾਨੇ ਬੰਦੇ ਦੀ ਧੱਕੇ ਖਾ ਕੇ ਬਣਦੀ ਆ ਉਨੀ ਕੁ ਮੈਨੂੰ ਵੈਸੇ ਹੀ ਬਣੀ ਜਾਂਦੀ ਆ, ਅਤੇ ਮੈਂ ਟੁੱਟ ਭੱਜ ਕਿਉਂ ਕਰਨੀ ਆ, ਜੋ ਕਰਦਾ ਮੈਂ ਚੁੱਪ ਕਰਕੇ ਕਰੀ ਜਾਵਾਂ। ਇਸ ਕਰਕੇ ਆਲਾ ਦੁਆਲਾ ਕਈ ਵਾਰ ਨੌਕਰੀ ਤੁਹਾਡੇ ਲਈ ਚੁਣ ਲੈਂਦਾ।
0: ਇੱਕ ਉਮਰ ਦੀ ਸਟੇਜ ਵੀ ਹੁੰਦੀ ਨਾ, ਮੈਨੂੰ ਲੱਗਦਾ ਇੱਕ ਸਾਡੀ ਏਜ ਹੁੰਦੀ ਉਦੋਂ ਆਪਾਂ ਕਿਸੇ ਵੀ ਤਰ੍ਹਾਂ ਦਾ ਰਿਸਕ ਆਪਾਂ ਲੈਣ ਨੂੰ ਤਿਆਰ ਹੋ ਜਾਂਦੇ ਹਾਂ, ਪਰ ਉਸ ਤੋਂ ਬਾਅਦ ਫਿਰ ਇੱਕ ਸਟੇਜ ਉਹ ਵੀ ਆਉਂਦੀ ਆ ਇੱਕ ਉਮਰ 'ਚ ਪਹੁੰਚ ਕੇ ਤੁਸੀਂ ਰਿਸਕ ਲੈਣੋਂ ਡਰਦੇ ਹੋ ਤੁਸੀਂ ਕਿ ਹੁਣ ਯਾਰ ਕਿੰਨੇ ਕੁ ਰਿਸਕ ਲਈ ਜਾਣੇ ਆ। ਅੱਛਾ ਇੱਕ ਚੀਜ਼ ਹੋਰ ਜਿਹੜੀ ਇਸ ਚੀਜ਼ ਨੂੰ ਤੁਸੀਂ ਆਪਾਂ ਇਹ ਤਾਂ ਹੋ ਗਈ ਹੁਣ ਤੱਕ ਦੀ ਕਹਾਣੀ, ਪਰ ਇਸ ਤੋਂ ਬਾਅਦ ਮੈਨੂੰ ਇਹ ਲੱਗਦਾ ਕਿ ਜਦੋਂ ਬੰਦੇ ਕੋਲ ਪੈਸਾ ਆ ਜਾਂਦਾ ਨਾ, ਜਾਂ ਫਿਰ ਉਹ ਇੱਕ ਏਮ ਪੂਰਾ ਕਰ ਲੈਂਦਾ, ਹੁਣ ਇਹਦੇ 'ਚੋਂ ਦੋਵੇਂ ਚੀਜ਼ਾਂ ਜਿਹੜੀਆਂ ਉਹ ਪੈਰਲਰ ਵੀ ਸ਼ਾਇਦ ਚੱਲਣਗੀਆਂ, ਕਿ ਮੰਨ ਲਓ ਸਾਡੇ ਕੋਲ ਇੱਕ ਏਮ ਸੀ ਵੀ ਆਪਾਂ ਤਾਂ ਪੀ ਆਰ ਲੈਣੀ ਆ, ਬਾਕੀ ਰਾਹ ਦੇ ਵਿੱਚ ਕਿਹੜਾ ਆਪਾਂ ਕੰਮ ਕਰਨਾ ਇਹ ਸ਼ਾਇਦ ਇਹ ਚੀਜ਼ਾਂ ਸੈਕੰਡਰੀ ਰਹੀਆਂ ਨੇ ਉਹ ਤੋਂ ਪਹਿਲਾਂ। ਹੁਣ ਉਸ ਤੋਂ ਬਾਅਦ ਜਦੋਂ ਆਪਾਂ ਇੱਕ ਸਾਡਾ ਟੀਚਾ ਪੂਰਾ ਹੋ ਗਿਆ, ਆਪਾਂ ਇੱਕ ਮੰਜ਼ਿਲ ਆਪਣੀ ਜਿਹੜੀ ਆ ਇੱਕ ਪੜਾਅ ਜਿਹੜਾ ਉਹ ਸਰ ਕਰ ਲਿਆ, ਅਤੇ ਉਸ ਤੋਂ ਬਾਅਦ ਫਿਰ ਅਗਲੀ ਸ਼ੁਰੂ ਹੁੰਦੀ, ਫਿਰ ਸ਼ਾਇਦ ਆਪਣਾ ਅਗਲਾ ਟੀਚਾ ਇਹ ਹੁੰਦਾ ਵਾ ਵੀ ਆਪਾਂ ਹੁਣ ਇਸ ਪਾਸੇ ਨੂੰ ਜਾਣਾ ਹੀ, ਹੁਣ
1: ਬਿਜ਼ਨਸ ਤੋਂ ਚਾਰ ਪੈਸੇ ਹੈਗੇ ਆ, ਇਨਵੈਸਟਮੈਂਟ ਕਰ ਸਕਦੇ ਹਾਂ, ਲੱਖ ਤੋਂ ਲੱਖ ਡਾਲਰ ਦਾ ਕੁਛ ਲੈ ਸਕਦੇ ਹਾਂ, ਕੋਈ ਰੈਸਟੋਰੈਂਟ ਚਲਾ ਸਕਦੇ ਹਾਂ, ਕੋਈ ਵੀ ਕੰਮ ਕਾਰ ਹੈ ਨਾ, ਜ਼ਰੂਰੀ ਹੋ ਜਾਂਦਾ।
0: ਇੱਥੋਂ ਮੈਨੂੰ ਲੱਗਦਾ ਫਿਰ ਆਪਾਂ ਇਹਦਾ ਮਤਲਬ ਕਿ ਇੱਕ ਏਮ ਖਤਮ ਹੋਣ ਤੋਂ ਬਾਅਦ ਇਨਸਾਨ ਦੂਸਰਾ ਏਮ ਚੁਣਦਾ ਵਾ ਜਿਹੜਾ ਵੀ ਉਹਨੂੰ ਜ਼ਿਆਦਾ ਇੰਪੋਰਟੈਂਟ ਲੱਗਦਾ,
1: ਬਣੇ ਬਣਾ ਰਾਹ 'ਤੇ ਚੱਲਿਆ ਸੀ, ਹੁਣ ਉਹ ਰਾਹ ਚੁਣ ਸਕਦਾ,
0: ਹੁਣ ਉਹ ਰਾਹ ਚੁਣ ਸਕਦਾ। ਅਤੇ ਸੇਮ ਜੇ ਆਪਾਂ ਇੱਥੇ ਥੋੜ੍ਹੀ ਜਿਹੀ ਕੰਫਿਊਜ਼ਨ ਹੋਵੇ ਤਾਂ ਫਿਰ ਆਪਾਂ ਇਹਨੂੰ ਇੱਦਾਂ ਵੀ ਵੇਖ ਸਕਦੇ ਹਾਂ ਵੀ ਜਿੱਦਾਂ ਸਾਡੇ ਅੱਗੇ ਹੁਣ ਸਾਡੇ ਬੱਚੇ, ਅਤੇ ਉਹਨਾਂ ਦੇ ਲਈ ਤੁਸੀਂ ਹੁਣ ਤੋਂ ਹੀ ਕੁਛ ਸੋਚਿਆ ਹੋਊਗਾ ਵੀ ਆਪਾਂ ਇਹਨੂੰ ਆਹ ਮੈਂ ਆਪਣੇ ਵਾਲਾ ਆਹ ਨਹੀਂ ਕਰਨ ਦੇਣਾ, ਮੈਂ ਇਹਨੂੰ ਉਸ ਪਾਸੇ ਲੈ ਕੇ ਜਾਣਾ। ਬੜੇ ਤੁਹਾਨੂੰ ਇੱਦਾਂ ਦੇ ਮਿਲਣਗੇ ਜਿਹੜੇ ਕਹਿਣਗੇ ਨਹੀਂ ਯਾਰ ਮੈਂ ਨਹੀਂ ਆਪਣੇ ਮੁੰਡੇ ਨੂੰ ਸ਼ੈੱਫ ਬਣਾਉਣਾ, ਮੈਂ ਤਾਂ ਆਪਣੇ ਮੁੰਡੇ ਨੂੰ ਮੈਂ ਨਹੀਂ ਟਰੱਕ ਚਲਾਉਣ ਦੇਣਾ, ਮੈਂ ਨਹੀਂ ਉਹਨੂੰ ਆਪਣੇ ਵਾਲਾ ਕੰਮ ਕਰਨ ਦੇਣਾ। ਬੜੇ ਤੁਹਾਨੂੰ ਇੱਦਾਂ ਦੇ ਮਿਲਣਗੇ ਬੰਦੇ।
1: ਅਕਸਰ ਹੁੰਦਾ ਰਣਜੋਤ, ਮੈਂ ਮਤਲਬ ਹੁਣ ਐਮ ਐਸ ਸੀ ਪੀ ਐਚ ਡੀ ਆ, ਪੜ੍ਹਾਈ ਲਿਖਾਈ ਬਹੁਤ ਕੀਤੀ ਜ਼ਿੰਦਗੀ 'ਚ, ਮੈਂ ਇਹ ਹੋ ਜਾਂਦਾ ਮੈਨੂੰ ਵੀ ਮੈਨੂੰ ਪੜ੍ਹਨ ਨਹੀਂ ਦੇਣਾ। ਬਈ ਜਿਹੜੀ ਚੀਜ਼ ਪਲੱਸ ਟੂ ਹੈ ਨਾ ਈਅਰ 12 ਕਰਕੇ ਅਤੇ ਕੋਈ ਟ੍ਰੇਡਸ ਨਾਲ ਰਿਲੇਟਡ ਕੋਈ ਚੀਜ਼ ਹੱਥੀਂ ਕਿਰਤ ਕਰਕੇ ਹੈ ਨਾ, ਇੱਥੇ ਕੁਛ ਨਾ ਕੁਛ ਇੰਪਾਇਰਸ ਲੋਕਾਂ ਨੇ ਖੜ੍ਹੇ ਕੀਤੇ ਆ, ਕ੍ਰੀਏਟ ਕੀਤਾ ਜਾ ਸਕਦਾ। ਪੜ੍ਹਾਈ ਲਿਖਾਈ ਕਈ ਵਾਰ ਤੁਹਾਨੂੰ ਟਨਲ ਵਿਜ਼ਨ ਦਿੰਦੀ ਆ, ਤੁਸੀਂ ਉਹਦੇ ਜੋਗੇ ਹੀ ਹੋ, ਮਤਲਬ ਜੇ ਤੁਸੀਂ ਡਾਕਟਰੀ ਦੀ ਪੜ੍ਹਾਈ ਤੁਸੀਂ ਡਾਕਟਰ ਹੀ ਬਣ ਸਕਦੇ ਹੋ। ਫਾਤਰ ਸਾਹਿਬ ਤਾਂ ਹੋਰ ਤਰ੍ਹਾਂ ਨਾਲ ਕਹਿੰਦੇ ਹੁੰਦੇ ਆ, ਕਦੇ ਨਾ ਹੈ ਨਾ ਸਾਰਾ ਸੋਚਿਆ ਬਣਨਾ ਤੁਹਾਡੇ ਪਿਆਰ ਦੇ ਪਾਤਰ, ਕਦੇ ਨਾ ਸੋਚਿਆ ਕਿ ਆਹ ਬਣਦੇ ਜਾਂ ਉਹ ਬਣਦੇ, ਉਹ ਇੱਕ ਹੋਲਿਸਟਿਕ ਆ, ਹਿਊਮਨ ਲਾਈਫ ਦੀ ਗੱਲ ਆ। ਪਰ ਜੇ ਊਂ ਗੱਲ ਕਰੀਏ ਤਾਂ ਜਿਹੜਾ ਟਰੱਕ ਡਰਾਈਵਰ ਆ ਉਹ ਸਾਡੇ, ਤੁਸੀਂ ਦੇਖੋਗੇ ਜਿੰਨੇ ਆਹ ਟੋਪ ਨੌਚ ਪ੍ਰਾਈਵੇਟ ਸਕੂਲ ਨੇ, ਜਿੰਨੇ ਮੇਰੇ ਟਰੱਕ ਡਰਾਈਵਰ ਮਿੱਤਰ ਨੇ, ਉਹਨਾਂ ਸਾਰਿਆਂ ਦੇ ਬੱਚੇ ਉੱਥੇ ਪੜ੍ਹਦੇ, ਮੇਰਾ ਆਪਦਾ ਸਰਕਾਰੀ ਸਕੂਲ 'ਚ ਆ। ਉਹ ਕਹਿੰਦੇ ਵੀ ਮੈਂ ਇਸ ਕਰਕੇ ਦੋ ਰਾਤਾਂ ਵੱਧ ਲਾਉਣਾ ਜਾਂ ਵੱਧ ਕੰਮ ਕਰਦਾ ਵੀ ਮੈਂ ਆਪਣਾ ਬੱਚਾ ਉਹਨੂੰ ਟਰੱਕ ਨਹੀਂ ਚਲਾਉਣ ਦੇਣਾ। ਪਰ ਕਈ ਟਰੱਕ ਡਰਾਈਵਰ ਇਹੋ ਜਿਹੇ ਆ ਉਹ ਇਸ ਹੀਣ ਭਾਵਨਾ 'ਚ ਨਹੀਂ ਹੈਗੇ, ਉਹ ਮਤਲਬ ਅੰਦਰੋਂ ਖਾਤੇ ਤਾਂ ਝੂਰਦੇ ਆ ਉਸ ਚੀਜ਼ ਨੂੰ, ਪਰ ਨਹੀਂ ਪਹੁੰਚ ਗਈ ਸਰਕੇ ਤਾਂ ਮੌਜ ਹੀ ਕੋਈ ਨਹੀਂ, ਇਹ ਤਾਂ ਨਜ਼ਾਰਾ ਹੀ ਬੜਾ ਆ ਨਾ, ਤੁਸੀਂ ਆਪਣੇ ਮਾਲਕ ਆਪ ਹੋ, ਤੁਹਾਡਾ ਆਪਣਾ ਬਿਜ਼ਨਸ ਆ ਆਪਣਾ। ਪਰ ਅਸਲ 'ਚ ਉਹਨਾਂ 'ਚੋਂ ਵੀ ਬਹੁਤ ਸਾਰੇ ਅਸਲ 'ਚ ਸੱਚ ਬੋਲਣ ਨੂੰ ਡਰਦੇ ਆ।
0: ਇਹ ਹਰ ਇੱਕ ਕਿੱਤੇ 'ਚ ਹੀ ਆ।
1: ਹਾਂ, ਡਾਕਟਰ ਡਾਕਟਰ ਕਹਿੰਦਾ 9 to 9 ਯਾਰ, ਨਾ ਚਾਹ ਨਾ ਪਾਣੀ, ਹੁਣ ਤੁਸੀਂ ਐਮਰਜੈਂਸੀ ਜਾਓ, ਸਾਰੇ ਲੋਕ ਗਾਲਾਂ ਕੱਢ ਕੇ ਮੁੜਦੇ ਆ ਰਾਤ ਨੂੰ 4 ਵਜੇ, ਹੈ ਨਾ ਵੀ 5 ਵਜੇ ਆਏ, 4 ਵਜੇ ਆਏ, ਬਿਠਾਈ ਰੱਖਿਆ। ਪਰ ਜੇ ਤੁਸੀਂ ਅੰਦਰ ਡਾਕਟਰ ਵਾਲੇ ਪਾਸੇ ਵੀ ਖੜ੍ਹ ਕੇ ਦੇਖਿਆ ਮੈਂ, ਹੈ ਨਾ, ਉਹ ਕਹਿੰਦਾ ਯਾਰ ਮੈਂ ਹੈ ਨਾ 8 ਵਜੇ ਦੀ ਚਾਹ ਪੀਤੀ ਹੋਈ ਆ, 2 ਵੱਜ ਗਏ, ਹੈ ਨਾ, ਮੂੰਹ 'ਤੇ ਮੇਰੇ ਮਾਸਕ ਲੱਗਿਆ ਹੋਇਆ, ਮੈਂ ਯਾਰ 2 ਮਿੰਟ ਲਈ ਪ੍ਰੀਜ਼ ਅੰਦਰ ਪਾਣੀ ਪੀ ਆਵਾਂ ਜਾ ਕੇ, ਹੈ ਨਾ। ਅਤੇ ਉਹ ਹੁਣ ਬਾਹਰ ਬੰਦਾ ਕਿਸੇ ਦਾ ਵੱਢਿਆ ਪਿਆ, ਹੈ ਨਾ, ਖੂਨ ਲਿਬੜਦਾ, ਉਹ ਕਹਿੰਦਾ ਯਾਰ ਮੈਂ ਯਾਰ ਮੈਨੂੰ ਚੱਕਰ ਆ ਜਾਣਾ, ਮੈਂ ਪਾਣੀ ਪੀ ਕੇ ਆਇਆ, ਉਹ ਤੈਨੂੰ ਪਾਣੀ ਸੋਚਦੇ ਸਾਡਾ ਬੰਦਾ ਮਰੀ ਜਾਂਦਾ। ਉਹੋ ਜਿਹੇ ਕਿੰਨੇ ਬੰਦੇ ਲੰਘ ਗਏ ਉਹਦੇ ਹੱਥੀਂ, ਇਸ ਲਈ ਉਹ ਮਰ ਗਈ। ਤਿਤਲੀ ਦੇ ਖੰਭਾਂ ਦਾ ਭਾਰ ਹਰ ਕਿਸੇ ਲਈ ਵੱਖ ਵੱਖਰਾ। ਉਹ ਹਰੇਕ ਕਿੱਤੇ ਨਾਲ ਜੁੜੀਆਂ ਇੱਦਾਂ ਦੀਆਂ ਸਮੱਸਿਆਵਾਂ ਹੈਗੀਆਂ। ਅਤੇ ਤੁਸੀਂ ਦੇਖੋਗੇ ਪਿੱਛੇ ਜੇ ਇੱਕ ਰਿਸਰਚ ਆਈ ਸੀ UK ਦੀ, ਡਾਕਟਰ ਅਤੇ ਵਕੀਲ ਭਾਈਚਾਰੇ 'ਚ ਤਲਾਕ ਦਾ ਰੇਟ ਬਹੁਤ ਵੱਧ ਗਿਆ ਸੀ, ਕਿਉਂਕਿ ਫੈਮਿਲੀ ਲਈ ਟਾਈਮ ਨਹੀਂ, ਅੰਨਾ ਪੈਸਾ, ਪੈਸਾ ਥੋੜ੍ਹੀ ਹੈ ਨਾ ਚਲਾਊਗਾ ਜ਼ਿੰਦਗੀ ਨੂੰ। ਸੋ ਹਰੇਕ ਚੀਜ਼ ਦੇ ਨਫੇ ਨੁਕਸਾਨ ਨਾਲ ਨਾਲ ਚੱਲਦੇ ਆ। ਉਹ ਕਹਿੰਦੇ ਬਣ ਤਾਂ ਗਏ ਅਸੀਂ ਡਾਕਟਰ, ਪਰ ਜ਼ਿੰਦਗੀ ਜਾਂਦੀ ਰਹੀ। ਸੋ ਇੱਦਾਂ ਦੇ ਮਸਲੇ ਬੜੇ ਲੋਕਾਂ ਦੇ ਆ, ਮੇਰੀ ਆਪਣੇ ਨਾਲ ਲੜਾਈ ਔਖੀ ਹੋ ਗਈ, ਜੰਗ ਜਿੱਤਣੀ। ਸੋ ਹਰੇਕ ਪ੍ਰੋਫੈਸ਼ਨ 'ਚ ਹੀ ਇੱਦਾਂ ਆਪਾਂ ਇਹਨੂੰ, ਹੁਣ ਜਿਹੜਾ ਫੈਕਟਰੀ ਵਰਕਰ ਆ ਉਹ ਕਹਿੰਦਾ ਯਾਰ ਸਵੇਰੇ ਚਲੇ ਜਾਈਦਾ, ਸ਼ਾਮ ਨੂੰ ਡੱਬਾ ਲੈ ਕੇ ਮੁੜ ਜਾਈਦਾ ਰੋਟੀ ਪਾਣੀ ਦਾ, ਹੈ ਨਾ, ਘਰੇ ਨਿਆਣਿਆਂ ਨੂੰ ਸੂਰਜ ਡੁੱਬੇ ਸ਼ਾਮ ਨੂੰ ਪਾ, ਹੁਣ ਸ਼ੈਫ ਨੇ ਬੜੇ ਲੋਕ ਨੇੜੇ ਰੈਸਟੋਰੈਂਟ ਚਲਾਉਂਦੇ ਆ, ਉਹ ਕਹਿਣਗੇ ਯਾਰ ਸ਼ਾਮ ਨੂੰ 5-6 ਵੀ ਘਰੇ ਮੁੜਿਆ ਆਉਂਦਾ ਅਤੇ ਅਸੀਂ ਇੱਥੇ ਨੂੜੇ ਹੋਏ ਹਾਂ, ਤਾੜੇ ਹੋਏ ਹਾਂ। ਸੋ ਹਰੇਕ ਬੰਦਾ ਆਪਣੇ ਆਪ 'ਚ ਕਿਸੇ ਢੰਗ ਨਾਲ ਫਸਿਆ ਹੋਇਆ। ਬਹੁਤ ਘੱਟ ਲੋਕ ਨੇ ਜਿਹੜੇ ਉਸ ਕੰਮ ਨੂੰ ਇੰਜੋਏ ਕਰਦੇ ਆ ਜੋ ਉਹ ਕੰਮ ਕਰ ਰਹੇ ਆ, ਜਿਹੜਾ ਸੰਤੁਸ਼ਟੀ ਦੀ ਫੀਲਿੰਗ ਆ, ਇਹ ਮੈਨੂੰ ਲੱਗਦਾ ਇਹ ਹਿਊਮਨ ਬੀਂਗ ਦੇ ਡਿਜ਼ਾਇਨ 'ਚ ਹੀ ਹੈ। ਨਹੀਂ ਜਿਹੜੇ ਕਹਿੰਦੇ ਵੀ ਆ ਵੀ ਅਸੀਂ ਬਹੁਤ ਨਜ਼ਾਰੇ ਜਾਂ ਬਾਈ ਬਹੁਤ ਟਕਾ ਜਾਂ, ਉਹਨਾਂ 'ਚੋਂ ਵੀ ਮੈਨੂੰ ਲੱਗਦਾ ਵੀ 50% ਸਿਰਫ ਇਹ ਕਹਿਣ ਲਈ ਕਹਿ ਰਹੇ ਆ, ਅਸਲ ਮਾਨਿਆਂ 'ਚ ਉਹਨਾਂ ਦਾ ਦਿਲ ਜਾਣ।
0: ਉਹ ਵੀ ਕਈ ਵਾਰੀ ਇੱਦਾਂ ਹੁੰਦਾ ਨਾ ਵੀ ਆਪਾਂ ਇੱਕ ਥਾਂ ਦੇ ਉੱਤੇ ਸੁਣਿਆ ਵੀ ਆਪਾਂ ਇੱਦਾਂ ਕਿਹਾ ਜਾਂ ਕਿਸੇ ਨੇ ਸਾਨੂੰ ਇੱਦਾਂ ਕਿਹਾ, ਅਤੇ ਉਹੀ ਬੰਦਾ ਅੱਗੇ ਕਿਸੇ ਹੋਰ ਕੋਲ ਬਹਿ ਕੇ ਘੰਟੇ ਬਾਅਦ ਹੀ। ਸੋ ਆਪਾਂ ਇਸ ਤਰੀਕੇ ਦੇ ਨਾਲ ਦੱਸਦੇ ਹਾਂ ਵੀ ਕਿਹੜੇ ਬੰਦਾ ਦੇ ਨਾਲ ਕਿਹੜੀ ਆਪਾਂ ਗੱਲ ਕਰਨੀ ਆ, ਇਹ ਵੀ ਬਹੁਤ ਆਪਾਂ ਪਛਾਣ ਕੇ ਕਰਦੇ ਹਾਂ। ਮਤਲਬ ਇੱਕ ਥਾਂ 'ਤੇ ਤੁਸੀਂ ਬਹੋਗੇ, ਤੁਸੀਂ ਕਹੋਗੇ ਬਾਬੇ ਦੀ ਕਿਰਪਾ, ਓਕੇ ਰਿਪੋਰਟ, ਕੰਮ ਹੀ ਬੜਾ ਘੈਂਟ ਆ। ਦੂਸਰੀ ਥਾਂ ਦੇ ਉੱਤੇ ਤੁਸੀਂ ਬਹੋਗੇ ਤਾਂ ਤੁਸੀਂ ਕਹਿਣਾ ਵੀ ਯਾਰ ਔਖਾ ਯਾਰ, ਮਹਾ ਖਰਚੇ ਹੀ ਨਿਕਲਦੇ ਆ। ਹੁਣ ਡਿਪੈਂਡ ਕਰਦਾ ਵਾ ਵੀ ਕਿਹੜੇ ਬੰਦੇ ਦੇ ਨਾਲ ਕੀ ਤੁਹਾਡਾ ਮੂੰਹਮਲਾ ਜਾ ਹੋ ਸਕਦਾ। ਅਗਲੇ ਦੇ ਜਿਹਦੇ ਤੁਸੀਂ ਪੈਸੇ ਦੇਣੇ ਆ ਉਹਦੇ ਸਾਹਮਣੇ ਤੁਸੀਂ ਮਰੂੰ ਮਰੂੰ ਕਰਨਾ, ਅਤੇ ਜੇ ਜਿਹਦੇ ਨਾਲ ਤੁਸੀਂ ਉੱਦਾਂ ਹੀ ਵੈਸੇ ਸਾਂਝ ਆ ਉਹਨੂੰ ਤੁਸੀਂ ਇਹ ਸ਼ੋਅ ਕਰਨਾ ਵੀ ਓਕੇ ਰਿਪੋਰਟ ਹੈ,
1: ਜਿਹਦੇ ਤੋਂ ਪੈਸੇ ਲੈਣੇ ਆ ਉਹ ਉਲਟਾ, ਅਤੇ ਜਿਹੜੇ ਪੈਸੇ ਦੇਣੇ ਆ ਤਾਂ ਉਲਟਾ।
0: ਹਾਂ ਉਲਟ ਆ। ਸੋ ਇਹ ਆਪਾਂ ਉਸ ਹਿਸਾਬ ਦੇ ਨਾਲ ਆਪਣੀਆਂ ਸਟੇਟਮੈਂਟ ਆਪਾਂ
1: ਬਦਲ ਦਿੰਦੇ ਹਾਂ। ਸੋ ਕਲੈਵਰ।
0: ਹਾਂ ਸੋ, ਪਰ ਇਹਦੇ ਵਿੱਚ ਇੱਕ ਚੀਜ਼ ਹੁਣ ਅਗਲੀ ਇਹ ਵੀ ਵੇਖਣ ਵਾਲੀ ਆ ਵੀ ਆਪਾਂ ਸੌਖੇ ਕਿਹਦੇ 'ਚ ਐਂ ਕਿਤੇ ਹੋ ਗਈ ਵੀ ਤੁਸੀਂ ਆਪਣੇ ਆਪ ਆਪਾਂ ਇੱਥੋਂ ਤੱਕ ਪਹੁੰਚ ਗਏ ਹਾਂ, ਆਪਾਂ ਉਹਨਾਂ ਕਿੱਤਿਆਂ ਦੇ ਵਿੱਚ ਹਾਂ। ਅਤੇ ਕਈ ਹੋ ਸਕਦੇ ਜਿਨ੍ਹਾਂ ਨੇ ਆਪਣੀ ਮਰਜ਼ੀ ਦੇ ਨਾਲ ਸਵਾਦ ਵੇਖ ਵੀ ਲਿਆ ਹੋਵੇ ਵੀ ਆਪਣੀ ਹੁਣ ਅਸੀਂ ਸੋਚ ਸਮਝ ਕੇ ਹੁਣ ਆਪਾਂ ਇੱਧਰ ਨੂੰ ਚੱਲਣੇ ਹਾਂ, ਹੁਣ ਆਪਣੇ ਕੋਲ ਪੈਸੇ ਆ ਗਏ, ਹੁਣ ਆਪਾਂ ਇੱਥੇ ਇਨਵੈਸਟ ਕਰਨੇ ਆ, ਕੀ ਉਸ ਚੀਜ਼ ਦੇ ਵਿੱਚ ਤੁਹਾਨੂੰ ਆਨੰਦ ਜ਼ਿਆਦਾ ਆਇਆ ਜਾਂ ਆ ਰਿਹਾ, ਜਾਂ ਫਿਰ ਜਿੱਥੋਂ ਤੱਕ ਤੁਹਾਨੂੰ ਕਿਸਮਤ ਨੇ ਆਪਣੇ ਆਪ ਲੈ ਕੇ ਆਉਂਦਾ ਸੀ ਉੱਥੋਂ ਤੱਕ ਤੁਹਾਨੂੰ ਲੱਗਦਾ ਵੀ ਤੁਸੀਂ ਸੌਖੇ ਹੋ।
1: ਅਤੇ ਬਹੁਤ ਸਾਰੇ ਲੋਕ ਫਸੇ ਫਸੇ ਵੀ ਮਹਿਸੂਸ ਕਰਦੇ ਆ, ਉਹ ਉਹੀ ਕਹਿੰਦੇ ਹੁੰਦੇ ਆ, ਕਹਿੰਦਾ ਜ਼ਹਿਰ ਮਰਨ ਲਈ ਥੋੜ੍ਹਾ ਚਾਹੀਦਾ, ਜਿਉਣ ਲਈ ਰੋਜ਼ ਪੀਣਾ ਪੈਂਦਾ। ਉਹ ਆਪਣੀ ਨੌਕਰੀ ਤੋਂ, ਕੰਮਕਾਰ ਤੋਂ, ਬੌਸ ਤੋਂ ਇੰਨੇ ਦੁਖੀ ਆ, ਉਹਨਾਂ ਨੂੰ ਕਿਹਾ ਵੀ ਕਿਹੜਾ ਵੇਲਾ ਆਵੇ ਮੈਨੂੰ ਕਿਤੇ ਹੋਰ ਨੌਕਰੀ ਮਿਲੇ ਅਤੇ ਮੈਂ ਛੱਡ ਛੁੱਟ ਕੇ ਜੰਗਲਾਂ 'ਚ ਭੱਜਾਂ।
0: ਅਤੇ ਇਹੋ ਹੀ ਹੁੰਦਾ ਮਾਹੌਲ ਵੀ ਆ, ਇਹੋ ਹੀ ਇੱਕ ਰੀਜ਼ਨ ਆ ਜਿਹਦੇ ਕਰਕੇ ਆਪਾਂ ਇਹ ਵੇਖਦੇ ਹਾਂ ਵੀ ਜਦੋਂ ਸਾਡੀ PR ਆ ਜਾਂਦੀ ਆ ਆਪਾਂ ਝੱਟ ਆਪਾਂ ਫਿਰ ਆਪਾਂ ਛੁੱਟੀ 'ਤੇ ਜਾਂਦੇ ਹਾਂ ਅਤੇ ਫਿਰ ਵਾਪਸ ਨਹੀਂ ਆਉਂਦੇ। ਬੜੇ ਬੜਿਆਂ ਦੀ ਇਹ ਕਹਾਣੀ ਆ, ਇਹ ਨਹੀਂ ਵੀ ਕੋਈ ਖੱਲਾ ਨਾ ਮਹਿਸੂਸ ਕਰੇ ਸੁਣ ਕੇ ਵੀ ਹਾਂ ਆਹ ਚੀਜ਼ ਆ ਮੇਰੀ, ਸਾਡੇ ਸਾਰਿਆਂ ਦੀ ਇਹ ਕਹਾਣੀ ਆ,
1: ਕੋਈ ਸ਼ੱਕ
0: ਸਾਰਿਆਂ ਨੇ ਆਪਾਂ ਇਹੋ ਕੀਤਾ, ਇੰਕਲੂਡਿੰਗ ਮੀ ਯੂ ਐਵਰੀਵਨ। ਅਸੀਂ ਸਭ ਤੋਂ ਪਹਿਲਾਂ ਸਾਨੂੰ ਇਹ ਲੱਗਦਾ ਵੀ ਅਸੀਂ ਇੱਥੇ ਬੱਝੇ ਹਾਂ, ਹੁਣ ਅਸੀਂ ਆਜ਼ਾਦ ਅਸੀਂ ਆਪਣੀ ਮਰਜ਼ੀ ਨਾਲ ਚੱਲਾਂਗੇ, ਪਰ ਜਦੋਂ ਅਸੀਂ ਆਪਣੀ ਮਰਜ਼ੀ ਨਾਲ ਚੱਲਦੇ ਹਾਂ ਕੀ ਉਦੋਂ ਆਪਾਂ ਖੁਸ਼ ਹੁੰਦੇ ਹਾਂ।
1: ਅਤੇ ਜਿਹਨੇ ਨੌਕਰੀ ਦਿੱਤੀ ਹੋਈ ਆ ਉਹ ਰਣਜੋਧ ਇਹ ਕਹਿੰਦਾ ਭਾਜੀ ਬੰਦੇ ਬਦਲ ਜਾਂਦੇ ਜੀ ਉਹੀ ਪੀਆ ਉਹਨੇ ਦੇਖੋ ਜੀ ਤਿੱਤਰ ਹੋ ਗਿਆ
0: ਸਾਡੇ ਵਾਰੀ ਉਹਨੇ ਕਿਹਾ ਹੋਊਗਾ ਜਦੋਂ ਕੋਈ ਅਸੀਂ ਕੰਮ ਕਰਦੇ ਹਾਂ ਹੁਣ ਅਸੀਂ ਉਹਨਾਂ ਕਹਿਣ ਵਾਲਿਆਂ ਚੋਂ
1: ਤਰਫਾ ਗੱਲ ਚੱਲਦੀ
0: ਤੇ ਜਦੋਂ ਇਹਨਾਂ ਨੂੰ ਛੱਡ ਕੇ ਕਿਸੇ ਨੇ ਗਾਂ ਅਗਲੇ ਨੇ ਗਾਂ ਜਾਣਾ ਉਦੋਂ ਇਹਨਾਂ ਨੇ ਉਹ ਕਹਿ ਰਹੇ ਹੋਣਾ
1: ਚਲੋ ਚੱਲੀ ਦਾ ਮੇਲਾ
0: ਇਹ ਰਲੀ ਇਸੇ ਤਰ੍ਹਾਂ ਚੱਲਦੀ ਰਹਿੰਦੀ ਹੈ 645 ਤੁਸੀਂ ਆਉਂਦੇ ਰਹੋ ਜੀ
2: ਪ੍ਰੈਕਟੀਕਲ ਵੇਖੀਏ ਨਾ ਉਹਨੂੰ ਕੁਛ ਐਗਜ਼ਾਮਪਲਸ ਦਿੰਦਾ ਗਾ ਮੈਂ ਆਪਾਂ ਸ਼ੇਅਰ ਕਰ ਦਾਂਗੇ ਜਿਵੇਂ ਵੀ ਇਹ ਮੈਂ ਸੋਚਦਾ ਮੇਰੇ ਪੁਆਇੰਟ ਆਫ ਵਿਊ ਤੋਂ ਨਾ ਇਹ ਮਾਈਕਰੋ ਡਿਸੀਜ਼ਨਸ ਹੁੰਦੇ ਆ ਜਿਹੜੇ ਆਪਾਂ ਲੈਂਦੇ ਆ ਨਾ ਆਪਾਂ ਨੂੰ ਉਹ ਲੈ ਕੇ ਜਾਂਦੇ ਆ ਆਪਣੀ ਡੈਸਟੀਨੀ ਤੇ ਜਾਂ ਜਿੱਥੇ ਅੱਜ ਦੀ ਡੇਟ ਚ ਆਪਾਂ ਖੜੇ ਆਂਗੇ ਠੀਕ ਹੈ ਬਹੁਤ ਮਾਈਕਰੋ ਲੈਵਲ ਤੇ ਡਿਸੀਜ਼ਨਸ ਹੁੰਦੇ ਆਗੇ ਇਹਨੂੰ ਕਿਵੇਂ ਮੈਂ ਤੁਹਾਨੂੰ ਦੱਸਦਾ ਵੀ ਇਹ ਦੋਨੇ ਚੀਜ਼ਾਂ ਨੇ ਹਾਰਡ ਵਰਕ ਤੇ ਲੱਕ ਇਹ ਪੈਰਲਲ ਚੀਜ਼ਾਂ ਚੱਲਦੀਆਂ ਨੇ ਜਿਵੇਂ ਜਿਵੇਂ ਲਾ ਲਓ ਇੱਕ ਧੀਰੂ ਬਾਈ ਅੰਬਾਨੀ ਦਾ ਨਾਮ ਸੁਣਿਆ ਆਪਾਂ ਨੇ ਹਨਾ ਜੀ ਵੀ ਮੈਨੂੰ ਜਿੰਨਾ ਕੁ ਆਈਡੀਆ ਵੀ ਉਹ ਠੀਕ ਜੇ ਪਰਿਵਾਰ ਚ ਉੱਠਿਆ ਸੀ ਤੇ ਬਹੁਤ ਅਮੀਰ ਬਣ ਗਿਆ ਬੰਦਾ ਹਨਾ ਜੀ ਤੇ ਉਹਦੇ ਅੱਗੋਂ ਦੋ ਮੁੰਡੇ ਹੋਏ ਇੱਕ ਮੁਕੇਸ਼ ਅੰਬਾਨੀ ਇੱਕ ਅਨਿਲ ਅੰਬਾਨੀ ਠੀਕ ਆ ਉਹਨਾਂ ਦੋਨਾਂ ਨੂੰ ਪ੍ਰੋਪਰਟੀਜ਼ ਮਿਲ ਗਈਆਂ ਠੀਕ ਆ ਹੁਣ ਇੱਕ ਕਹਿੰਦਾ ਨੀ ਵੀ ਆਪਾਂ ਕਹਿੰਦੇ ਵੀ ਅਮੀਰ ਬੰਦਾ ਜ਼ਿਆਦਾ ਅਮੀਰ ਹੁੰਦਾ ਗਾ ਹੁਣ ਉਹ ਅਪਰਚੁਨਿਟੀਜ਼ ਮੁਕੇਸ਼ ਅੰਬਾਨੀ ਕੋਲੇ ਵੀ ਸੀ ਅਨਿਲ ਅੰਬਾਨੀ ਕੋਲੇ ਵੀ ਸੀ ਤੇ ਅਨਿਲ ਅੰਬਾਨੀ ਕਿੱਥੇ ਪਹੁੰਚ ਗਿਆ ਮੁਕੇਸ਼ ਅੰਬਾਨੀ ਜਿਹੜਾ ਉਹਨਾਂ ਚ ਇੱਕ ਭਾਈ ਫੇਲ ਹੋ ਗਿਆ ਮੈਂ ਹੁਣ ਨਾ ਕਨਫਿਊਜ਼ ਹੋ ਗਿਆ ਮੁਕੇਸ਼ ਅੰਬਾਨੀ ਉਹ ਥੋੜਾ ਪਿੱਛੇ ਰਹਿ ਗਿਆ ਤੇ ਅਨਿਲ ਅੰਬਾਨੀ ਕਿੱਥੇ ਪਹੁੰਚ ਗਏ ਜੀ ਹਨਾ ਤੇ ਐਵੇਂ ਜਿਵੇਂ ਤੁਸੀਂ ਲਾ ਲਓ ਜਿਵੇਂ ਕ੍ਰਿਕਟਰ ਲਾ ਲਓ ਕਈ ਨੇ ਜਿਵੇਂ ਬੱਬਰ ਰਾਏ ਆ ਹਨਾ ਉਹ ਸਿੰਗਰ ਆ ਉਹ ਉਹਨੂੰ ਕ੍ਰਿਕਟ ਦਾ ਬਹੁਤ ਤਕੜੇ ਚ ਸ਼ੌਂਕ ਸੀ ਅਕੈਡਮੀ ਚ ਜਾਂਦਾ ਰਿਹਾ ਹਾਰਡੀ ਸੰਧੂ ਆ ਮੁੰਡਾ ਸਿੰਗਰ ਉਹ ਵੀ ਹਨਾ ਤੇ ਜਿਵੇਂ ਮਨਕੀਰਤ ਔਲਖਾ ਉਹ ਕਬੱਡੀ ਖੇਡਦਾ ਹੁੰਦਾ ਸੀ ਤਾਂ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਚਾਹੇ ਉਹ ਫੀਲਡ ਦਾ ਉਹਨਾਂ ਨੂੰ ਸ਼ੌਂਕ ਸੀ ਉਹ ਚ ਨਹੀਂ ਗਏ ਉਹਨਾਂ ਨੂੰ ਮਾਈਕਰੋ ਡਿਸੀਜ਼ਨ ਉਹਨਾਂ ਨੂੰ ਅੱਜ ਦੀ ਡੇਟ ਚ ਜਿੱਥੇ ਹੈਗੇ ਨੇ ਉੱਥੇ ਲਿਆਏ ਪਰ ਇਹ ਇਹਨਾਂ ਦੀ ਡੈਸਟੀਨੀ ਵੀ ਸੀ ਉਹਨਾਂ ਨੇ ਜੇ ਕ੍ਰਿਕਟ ਚ ਜਾਂਦੇ ਤਾਂ ਉਹਨਾਂ ਨੇ ਇੰਨੀ ਕੀ ਫੇਮਸ ਹੋਣਾ ਸੀ ਜਿੰਨੇ ਕਿ ਅੱਜ ਦੀ ਡੇਟ ਚ ਨੇ ਚਾਹੇ ਘੱਟ ਨੇ ਚਾਹੇ ਵੱਧ ਨੇ ਇਹ ਉਹ ਮਾਈਕਰੋ ਲੈਵਲ ਤੇ ਉਹਨਾਂ ਦੇ ਡਿਸੀਜ਼ਨ ਸੀ ਜਿਹੜੇ ਉਹਨਾਂ ਨੂੰ ਸਵਿੰਗ ਕਰੀ ਗਏ ਉਹਨਾਂ ਨੂੰ ਉਹ ਰਾਹ ਦਿਖਾਈ ਗਏ ਮਤਲਬ ਮੇਰਾ ਪੁਆਇੰਟ ਸਮਝ ਰਹੇ ਹੋ ਨਾ
1: ਹਾਂਜੀ ਹਾਂਜੀ ਤੁਸੀਂ ਥੋੜਾ ਬਹੁਤ ਆਪਣੀ ਲਾਈਫ ਚੋਂ ਵੀ ਇਹਨੂੰ ਕਰਨ ਦੀ ਕੋਸ਼ਿਸ਼ ਕਰੋ
0: ਸੋ ਇੱਥੇ ਇੱਥੇ ਨਾ ਫਿਰ ਇੱਕ ਚੀਜ਼ ਹੋਰ ਫਿਰ ਫਿਲੋਸਫੀਕਲੀ ਇੱਥੇ ਫਿਰ ਹੋਰ ਚੀਜ਼ਾਂ ਗਾਹ ਨਿਕਲ ਆਉਂਦੀਆਂ ਵੀ ਫੇਮਸ ਹੋਣਾ ਕਾਮਯਾਬੀ ਹੋਈ ਪੈਸਾ ਵੱਧ ਕਮਾਉਣਾ ਕਾਮਯਾਬੀ ਹੋਈ ਸੈਟੀਸਫੈਕਸ਼ਨ ਕਾਮਯਾਬੀ ਹੋਈ
2: ਸੋਰੀ ਉਹ ਮੇਰਾ ਪੁਆਇੰਟ ਉਹ ਫੇਮਸ ਇੱਕ ਐਗਜ਼ਾਮਪਲ ਆ ਵੀ ਆਪਾਂ ਜੇ ਆਪਾਂ ਹਾਰਡ ਵਰਕ ਕਰਦੇ ਆ ਕਿਸੇ ਲੈਵਲ ਤੇ ਉਹ ਕੁਛ ਅਚੀਵ ਕਰਨ ਦੇ ਲਈ ਕਰਦੇ ਆ ਨਾ ਕੁਛ ਆਪਾਂ ਕਰ ਰਹੇ ਹੈਗੇ ਅੱਜ ਦੀ ਡੇਟ ਦੇ ਵਿੱਚ ਸਿਰਫ ਰੋਟੀ ਖਾਣ ਲਈ ਤਾਂ ਨਹੀਂ ਕਰ ਰਹੇ ਹਨਾ ਥੋੜਾ ਜਿਹਾ ਉਦੋਂ ਆਪਾਂ ਥੋੜਾ ਜਿਹਾ ਐਕਸਟਰਾ ਤਾਂ ਸੋਚਦੇ ਹੈਗੇ ਨਾ ਫਿਰ ਉਹ ਐਕਸਟਰਾ ਐਕਸਟਰਾ ਕਰਕੇ ਨਾ ਕਿਤੇ ਸਕਸੈਸ ਦਾ ਲੈਵਲ ਡਿਫਰੈਂਟ ਹੋ ਜਾਂਦਾ ਫੇਮਸ ਨੀ ਮੈਂ ਕਹਿ ਰਿਹਾ ਉਹ ਤੇ ਇੱਕ ਐਗਜ਼ਾਮਪਲਸ ਦਿੱਤੀਆਂ ਨੇ ਮੈਂ ਤੁਹਾਨੂੰ ਵੀ ਇਹਦਾ ਮਤਲਬ ਇਹ ਨੀ ਜਿਵੇਂ ਕਈ ਐਕਟਰ ਵੀ ਨੇ ਉਹਨਾਂ ਦੀ ਬੇਕਮਾਲ ਐਕਟਿੰਗ ਆ ਪਰ ਉਹ ਫੇਮਸ ਨੀ ਹੋਏ ਉਹਨਾਂ ਦਾ ਬਹੁਤ ਹਾਰਡ ਵਰਕ ਆ ਕਈਆਂ ਦੇ ਜਿਵੇਂ ਅਕਸ਼ੇ ਕੁਮਾਰ ਲਾ ਲਓ ਜੇ ਉਹ ਐਕਟਰ ਨਾ ਹੁੰਦਾ ਉਹ ਇੱਕ ਬਹੁਤ ਤਕੜਾ ਸ਼ੈਫ ਹੋਣਾ ਸੀ ਜਾਂ ਉਹ ਕੋਈ ਸਪੋਰਟਸ ਚ ਹੋਣਾ ਸੀ ਕਿਉਂਕਿ ਉਹਦੇ ਅੰਦਰ ਨਾ ਉਹ ਮਾਈਕਰੋ ਲੈਵਲ ਤੇ ਨਾਲੋ ਵੀ ਜਦੋਂ ਉਹਨੇ ਮਿਹਨਤ ਕਰਨੀ ਸ਼ੁਰੂ ਕੀਤੀ ਉਹਦੇ ਅੰਦਰ ਇੱਕ ਉਹ ਸ਼ਾਇਦ ਚਿਣਗ ਹੋਊਗੀ ਵੀ ਮੈਂ ਜੋ ਕਰਨਾ ਨਾ ਮੈਂ ਉਹਨੂੰ ਪੂਰੀ ਸ਼ਿੱਦਤ ਨਾਲ ਕਰਨਾ ਜਾਂ ਐਵੇਂ ਕਰਨਾ ਤੇ ਜਿਹੜਾ ਦੂਸਰਾ ਬੰਦਾ ਸਿਰਫ ਐਕਟਿੰਗ ਚ ਉਹ ਕਿਤੇ ਇਹ ਦੋਨੇ ਤਾਂ ਹੀ ਤਾਂ ਕਹਿ ਰਿਹਾ ਮੈਂ ਦੋਨੇ ਪੈਰਲਲ ਚੱਲਦੀਆਂ ਨੇ ਚੀਜ਼ਾਂ ਜਿਹੜਾ ਮੈਂ ਜਿੰਨਾ ਕੁ ਇਸ ਟੋਪਿਕ ਤੇ
0: ਨਹੀਂ ਆਈ ਥਿੰਕ ਆਪਾਂ ਜਿਹੜੀ ਪਹਿਲੀ ਗੱਲ ਕਰ ਰਹੇ ਹਾਂ ਨਾ ਇਹਨੂੰ ਆਪਾਂ ਥੋੜ੍ਹੀ ਪਿੱਛੇ ਖੜ ਕੇ ਜੇ ਤੁਸੀਂ ਉਹਦੇ ਨਾਲ ਰਿਲੇਟ ਕਰਕੇ ਵੇਖੋ ਤੇ ਥੋੜ੍ਹੀਆਂ ਜਿਹੀਆਂ ਨਿਖੜ ਜਾਣਗੀਆਂ ਉਹ ਇਹ ਨੇ ਕਿ ਸਭ ਤੋਂ ਪਹਿਲਾਂ ਗੁਰਜੀਤ ਜੀ ਮੈਨੂੰ ਲੱਗਦਾ ਸਾਡੀ ਦੌੜ ਇਹ ਹੁੰਦੀ ਹੈ ਵੀ ਸਾਡੀ ਨਾ ਰੋਟੀ ਚੱਲਦੀ ਹੋਵੇ ਇਹ ਇਹ ਚੀਜ਼ਾਂ ਉਸ ਤੋਂ ਬਾਅਦ ਆਉਂਦੀਆਂ ਨੇ ਵੀ ਸਾਡੀ ਸੈਟਿਸਫੈਕਸ਼ਨ ਚਾਹੀਦੀ ਆ ਮੇਰਾ ਸ਼ੌਂਕ ਮੇਰਾ ਜਿਹੜੇ ਬੰਦੇ ਦੇ ਮੰਨ ਲਓ ਰੁਜ਼ਗਾਰ ਨਹੀਂ ਨਾ ਹੈਗਾ ਜਿਹੜੇ ਬੰਦੇ ਦੀ ਰੋਟੀ ਨਹੀਂ ਹਲੇ ਪੱਕਣ ਡਈ ਜਿਹਨੂੰ ਪਤਾ ਵਾ ਵੀ ਮੈਨੂੰ ਸਵੇਰੇ ਕੰਮ ਨਹੀਂ ਹੈਗਾ ਮੇਰੇ ਕੋਲ, ਮੈਂ ਕਿੱਦਾਂ ਖਾਣਾ ਵਾ, ਮੈਂ ਮੰਗ ਕੇ ਲੈ ਕੇ ਆਉਂਦਾ, ਉਸ ਬੰਦੇ ਨੂੰ ਇਸ ਚੀਜ਼ ਦਾ ਚਿੱਤ ਚੇਤਾ ਵੀ ਨਹੀਂ ਹੋਊਗਾ ਵੀ ਮੇਰਾ ਪੈਸ਼ਨ ਕੀ ਆ, ਮੈਂ ਆਪਣੇ ਪੈਸ਼ਨ ਵੱਲ ਨੂੰ ਜਾਣਾ ਜਾਂ ਮੈਂ ਫੇਮਸ ਹੋਣਾ ਵਾ, ਇਹ ਚੀਜ਼ਾਂ ਉਹ ਤੋਂ ਬਾਅਦ 'ਚ ਸ਼ੁਰੂ ਹੁੰਦੀਆਂ ਜਦੋਂ ਬੰਦੇ ਦਾ ਘਰ ਰੋਟੀ ਪੱਕਣੀ ਸ਼ੁਰੂ ਹੋ ਜਾਂਦੀ
2: ਇਕੱਠੇ ਸਰਕਾਰੀ ਸਕੂਲ ਚ ਪੜ੍ਹੇ ਸੀ, ਉਹ ਦੋ ਮੈਥ ਦੇ ਟੀਚਰ ਬਣ ਗਏ, ਮੈਥ ਮੈਂ ਵੀ ਕਰਦਾ ਰਿਹਾ, ਮੈਂ ਥੋੜਾ ਡਿਸਟਰੈਕਟ ਹੋ ਗਿਆ ਕਿਸੇ ਹੋਰ ਚੀਜ਼ਾਂ 'ਚ ਤੇ ਮੈਂ ਉਧਰ ਨਹੀਂ ਗਿਆ ਹੈਗਾ, ਮੇਰਾ ਉਹ ਡਿਸੀਜ਼ਨ ਨੇ ਮੈਨੂੰ ਇੱਥੇ ਲਿਆਤਾ, ਮਤਲਬ ਇੱਥੇ ਦੀ ਮੀਨਸ ਵੀ ਲਾ ਲਓ ਇਹ ਜਰਨੀ ਦੇ ਥਰੂ ਆ ਗਿਆ ਮੈਂ। ਮੈਂ ਅੱਜ ਇਹ ਕਹਿਦਾ ਵੀ ਮੈਂ ਨਹੀਂ ਪੜ੍ਹਿਆ, ਨਹੀਂ ਮਤਲਬ ਕਿ ਨਾ ਵੀ ਉਹ ਬਹੁਤ ਤਾਂ ਹੀ ਤਾਂ ਕਹਿ ਰਿਹਾ ਵੀ ਜਿਵੇਂ ਆਪਾਂ ਸਟੈਪ ਬਾਏ ਸਟੈਪ ਬੈਕ ਜਾਂਦੇ ਰਹਾਂਗੇ ਨਾ, ਤਾਂ ਇੱਕ ਇੱਕ ਇਹ ਵੀ ਇਹ ਤਾਂ ਤੁਸੀਂ ਬਿਲੀਵ ਕਰਦੇ ਹੋ ਨਾ ਵੀ ਜਿਹੜੇ ਲਾ ਲਓ ਅੱਜ ਨਾਮ ਉਹੀ ਫਿਰ ਸਕਸੈਸ ਦਾ ਆ ਜਾਊਗਾ, ਚਲੋ ਕਾਮਯਾਬ ਨੇ ਕਿਸੇ ਵੀ ਐਂਗਲ ਤੋਂ, ਉਹਦਾ ਕੋਈ ਪੈਮਾਨਾ ਤਾਂ ਨਹੀਂ, ਅਮੀਰੀ ਗਰੀਬੀ ਦਾ ਇਨਵਾਇਰਮੈਂਟ ਦਾ ਕੋਈ ਪੈਮਾਨਾ ਨਹੀਂ ਹੈਗਾ, ਆਪਾਂ ਇਹ ਕਹਿ ਦਈਏ ਵੀ ਕੋਈ ਆ ਫਲਾਨੀ ਕੰਟਰੀ ਚੋਂ ਬੰਦਾ ਕਾਮਯਾਬ ਨਹੀਂ ਹੁੰਦਾ ਜਾਂ ਡਿਵੈਲਪ ਕੰਟਰੀਆਂ ਚ ਬੰਦੇ ਕਾਮਯਾਬ ਹੁੰਦੇ ਆ ਜਾਂ ਸਕਸੈਸ ਹੁੰਦੇ ਆ ਜਾਂ ਜਿਵੇਂ ਵੀ ਤੁਸੀਂ ਇਸ ਚੀਜ਼ ਨੂੰ ਕਹਿ ਰਹੇ ਹੋ, ਇਹ ਚੀਜ਼ ਦਾ ਨਾ ਤਾਂ ਅਮੀਰੀ ਗਰੀਬੀ ਨਾਲ ਆ ਨਾ ਕਿਸੇ ਕੰਟਰੀ ਨਾਲ ਆ, ਤੁਹਾਡੇ ਸਿਰਫ ਇੰਡੀਵਿਜੁਅਲ ਔਰ ਹਰ ਮੂਵਮੈਂਟਸ ਤੇ ਜਿਹੜੇ ਆਪਾਂ ਡਿਸੀਜਨ ਅੱਜ ਜਿਵੇਂ ਨਾਲੋਂ ਆਪਾਂ ਸਵੇਰੇ ਉੱਠਦੇ ਹਾਂ ਮੈਂ ਕੰਮ ਤੇ ਜਾਵਾਂ ਜਾਂ ਨਾ ਜਾਵਾਂ, ਮਤਲਬ ਇਸ ਲੈਵਲ ਤੇ ਸ਼ੁਰੂ ਹੁੰਦੇ ਅੱਜ।
0: ਚਲੋ ਆਪਾਂ ਇਹਨੂੰ ਥੋੜਾ ਜਿਹਾ ਕੱਟ ਸ਼ੋਰਟ ਜਿਹਾ ਕਰਦੇ ਹਾਂ, ਤੁਸੀਂ ਜੋ ਵੀ ਕਰ ਰਹੇ ਹੋ ਕਿ ਆਪਣੀ ਮਰਜ਼ੀ ਦੇ ਨਾਲ ਪਲਾਨ ਕਰਕੇ ਇੱਥੋਂ ਤੱਕ ਪਹੁੰਚੇ ਹੋ ਜਾਂ ਆਪਣੇ ਆਪ ਹੀ ਕਿਸਮਤ ਤੁਹਾਨੂੰ ਇੱਥੇ ਲੈ ਆਈ ਆ?
2: ਮਰਜ਼ੀ ਤਾਂ ਮੈਂ ਹੁਣ ਜਦੋਂ ਇਹ ਜਿਵੇਂ ਮੈਂ ਕਹਾਂ ਵੀ ਹਾਂ ਮੈਂ ਆਇਆ ਤਾਂ ਮਰਜ਼ੀ ਨਾਲ, ਮੈਨੂੰ ਕਿਹੜਾ ਕਿਸੇ ਨੂੰ ਧੱਕੇ ਨਾਲ ਭੇਜਤਾ ਜੀ ਰਿਹਾ ਨਾ, ਤੇ ਪਰ ਮੈਂ ਉਹੀ ਤਾਂ ਕਹਿ ਰਿਹਾ ਨਾ ਜਦੋਂ ਮੈਂ ਸਕੂਲ ਚ ਪੜ੍ਹਦਾ ਸੀ ਜੇ ਮੈਂ ਕਿਤੇ ਉਹ ਧਿਆਨ ਨਾਲ ਹੋਰ ਪੜ੍ਹ ਰਿਹਾ ਹੁੰਦਾ ਤਾਂ ਮੈਂ ਬੀ ਐਡ ਕਰਕੇ ਮੈਂ ਵੀ ਲੈਕਚਰਾਰ ਲੱਗ ਰਿਹਾ ਹੁੰਦਾ, ਮੈਂ ਉਦੋਂ ਸਕੂਲ ਟਾਈਮ ਚ ਥੋੜਾ ਜਿਹਾ ਆਪਦੇ ਫਰੈਂਡ ਸਰਕਲ ਤੋਂ ਘੱਟ ਪੜ੍ਹਿਆ, ਮੈਂ ਸੋਚਿਆ ਚਲੋ ਬਾਹਰੇ ਜਾਣਾ ਸੌਖਾ ਗਾ ਤੇ ਮੈਂ ਬਾਹਰੇ ਆ ਗਿਆ, ਬਾਹਰੇ ਆ ਕੇ ਵੀ ਮੈਂ ਪੜ੍ਹ ਸਕਦਾ ਸੀ ਹੁਣ ਹਨਾ, ਠੀਕ ਹੈ ਜੀ ਹੋਰ ਵਧੀਆ ਐਜੂਕੇਸ਼ਨ ਕਰ ਸਕਦਾ ਸੀ, ਹੋਸਪਿਟੈਲਿਟੀ ਆਪਾਂ ਕਿੰਨੇ ਬੰਦਿਆਂ ਨੇ ਕੀਤੀ ਆ, ਮੈਂ ਉਹ ਚ ਨਹੀਂ ਟਰੱਸਟ ਦਿਖਾਇਆ।
0: ਨਹੀਂ ਆਪਾਂ ਉਹਨੂੰ ਬਹੁਤ ਜਦੋਂ ਆਪਾਂ ਗੁਰਜੀ ਜੀ ਕਈ ਚੀਜ਼ਾਂ ਨੂੰ ਬਹੁਤ ਲੈਬੋਰੇਟ ਕਰਦੇ ਆ ਨਾ ਤੇ ਉਹ ਫਿਰ ਉਹਦਾ ਮੈਸੇਜ ਮਰ ਜਾਂਦਾ, ਮੈਂ ਇਸ ਕਰਕੇ ਉਹਨੂੰ ਨਾ ਕੱਟ ਸ਼ੋਰਟ ਕਰਕੇ ਤੁਹਾਨੂੰ ਪਰੋਸਿਆ ਸੀ ਵੀ ਮਤਲਬ ਦਿਸ ਔਰ ਦੈਟ, ਉਹ ਤੁਸੀਂ ਫਿਰ ਉਹਨੂੰ ਲੈਬੋਰੇਟ ਕਰਨ ਦੇ ਚੱਕਰ 'ਚ ਨਾ ਕਿਉਂਕਿ ਸਾਡੇ ਕੋਲ ਸਮਾਂ ਨਹੀਂ ਇੰਨਾ ਹੁੰਦਾ, ਤੁਸੀਂ ਬਹੁਤ ਸੋਹਣਾ ਐਕਸਪਲੇਨ ਕਰ ਰਹੇ ਹੋ ਪਰ ਸਾਡੇ ਕੋਲ ਸਮਾਂ ਨਹੀਂ ਇੰਨਾ ਹੁੰਦਾ ਵੀ ਆਪਾਂ ਉਹਨੂੰ ਕੰਕਲੂਡ ਕਰ ਸਕੀਏ ਨਾ, ਸੋ ਇਸ ਕਰਕੇ ਆਪਾਂ ਉਹਨੂੰ ਸਾਰਾ ਕੁਛ ਜਿਹੜਾ ਕੁੱਲ ਮਿਲਾ ਕੇ ਆਪਾਂ ਉਹਨੂੰ ਯੈਸ ਨੋ ਤੇ ਹੀ ਰੱਖਿਆ ਹੁੰਦਾ।
2: ਹਾਂਜੀ ਮੈਂ ਉੱਥੇ ਪਹੁੰਚਿਆ ਜਿੱਥੇ ਮੈਂ ਸੋਚਿਆ ਸੀ ਸ਼ਾਇਦ ਮੈਂ ਇਹੀ ਹੋਣਾ ਸੀ, ਜੇ ਚਾਹੇ ਮੈਂ ਜੇ ਕੈਨੇਡਾ ਚ ਹੁੰਦਾ ਤਾਂ ਵੀ ਮੈਂ ਅੱਜ ਮੇਰੇ ਕੋਲੇ ਦੋ ਬੱਚੇ ਨੇ, ਸ਼ਾਇਦ ਉੱਥੇ ਵੀ ਦੋ ਹੀ ਬੱਚੇ ਹੋਣੇ ਸੀ, ਜਿਹੋ ਜਿਹਾ ਮੇਰੇ ਕੋਲੇ ਘਰ ਬਾਰ ਆ ਜਾਂ ਘਰ ਆ ਜਿੰਨਾ ਕੁ ਮੈਂ ਖੁਸ਼ ਹਾਂ। ਇੱਕ ਨਾ ਤੁਹਾਡੀ ਮੈਂ ਸੱਚੀ ਮੈਂ ਤੁਹਾਨੂੰ ਕਈ ਵਾਰੀ ਫੋਨ ਕਰਨਾ ਭੁੱਲ ਗਿਆ ਨਾ, ਮੈਂ ਤੁਸੀਂ ਨਾ ਇੱਕ ਬਹੁਤ ਪਹਿਲਾਂ ਗੱਲ ਕਹੀ ਸੀ, ਮੈਂ ਤੁਹਾਡਾ ਫੋਨ ਸੁਣਦਾ ਹੁੰਦਾ ਪ੍ਰੋਗਰਾਮ, ਤੁਸੀਂ ਕਿਹਾ ਸੀ ਮੇਰੇ ਉਹਦੇ ਦਿਮਾਗ ਚ ਗੱਲ ਬੈਠੀ ਹੋਈ ਆ, ਜਿਹੜਾ ਬੰਦਾ ਅੱਜ ਖੁਸ਼ ਆ ਨਾ, ਜਿਹੜਾ ਬੰਦਾ ਉਹ ਚਾਹੇ ਉਹਦੇ ਕੋਲੇ ਘੱਟ ਆ ਚਾਹੇ ਵੱਧ ਆ, ਜੇ ਉਹ ਖੁਸ਼ ਆ ਨਾ ਤਾਂ ਉਹ ਖੁਸ਼ ਆ, ਇਹ ਨੀ ਹੈਗਾ ਵੀ ਉਹਦੇ ਕੋਲ ਕੱਲ ਨੂੰ ਵੱਧ ਆਜੂਗਾ ਖੁਸ਼ ਹੋਜੂਗਾ ਜਾਂ ਘੱਟ ਆਜੂਗਾ, ਇਹ ਤੁਹਾਡੇ ਮੂੰਹੋਂ ਮੇਰੇ ਗੱਲ ਦਿਮਾਗ ਚ ਬੈਠੀ ਹੋਈ ਆ ਜੀ।
0: ਜਿਦਾਂ ਦੇ ਵੀ ਪੈਸਾ ਹੈਗਾ ਨਹੀਂ ਹੈਗਾ, ਅਚੀਵ ਕੀਤਾ ਕੁਛ ਨਹੀਂ ਕੀਤਾ, ਘਾਟਾ ਪਿਆ ਵਾਧਾ ਪਿਆ, ਉਹ ਸਾਰੀਆਂ ਚੀਜ਼ਾਂ ਇੱਕ ਪਾਸੇ ਰੱਖ ਕੇ ਜੇ ਤੁਸੀਂ ਅੱਜ ਖੁਸ਼ ਨਹੀਂ ਹੋ ਤੇ ਇਹ ਹਵਾਲਾ ਦੇ ਕੇ ਇਹ ਰੈਫਰੈਂਸ ਦੇ ਕੇ ਤੁਸੀਂ ਖੁਸ਼ ਹੋਣ ਦੀ ਕੋਸ਼ਿਸ਼ ਜਾਂ ਫਿਰ ਆਸ ਲਾ ਕੇ ਬੈਠੇ ਹੋ ਵੀ ਕੱਲ ਨੂੰ ਆਹ ਚੀਜ਼ ਆਜੂਗੀ ਫਿਰ ਮੈਂ ਖੁਸ਼ ਹੋਜੂਗਾ, ਕਹਿੰਦੇ ਨੇ ਵੀ ਇੱਕ ਆਪਾਂ ਅੱਗੇ ਵੀ ਇੱਕ ਦਿਨ ਗੱਲ ਕਰਦੇ ਹਾਂ, ਇਹ ਵੀ ਕਿਹਾ ਜਾਂਦਾ ਵਾ ਕਿ ਹਿਊਮਨ ਸਾਈਕੀ ਦੇ ਵਿੱਚ ਜਾਂ ਫਿਰ ਜਿਹੜੀ ਸਾਡਾ ਸੋਚ ਵਿਚਾਰ ਆ ਉਹਦੇ ਵਿੱਚ ਜਾਂ ਫਿਰ ਜਿਹੜੇ ਲੋਕ ਇਸ ਚੀਜ਼ ਦੇ ਮਾਹਰ ਨੇ ਇਨਸਾਨੀ ਦਿਮਾਗ ਨੂੰ ਜਾਣਦੇ ਨੇ, ਉਹ ਕਹਿੰਦੇ ਜਦੋਂ ਆਪਾਂ ਲੰਮਾ ਸਮਾਂ ਇਹ ਚੀਜ਼ ਸੋਚਦੇ ਰਹਿੰਦੇ ਨਾ ਵੀ ਆਹ ਆਜੂਗਾ ਫਿਰ ਮੈਂ ਖੁਸ਼ ਹੋਜੂਗਾ, ਆਹ ਹੋਜੂ ਆਹ ਹੋਜੂ ਫਿਰ ਮੈਂ ਖੁਸ਼ ਹੋਜੂ, ਪੀ ਆਰ ਆਜੂ ਖੁਸ਼ ਹੋਜੂ, ਪੀ ਆਰ ਆਜੂ ਖੁਸ਼ ਹੋਜੂ, ਜਾਂ ਫਿਰ ਮੇਰਾ ਘਰ ਆ ਬਣ ਗਿਆ ਖੁਸ਼ ਹੋਜੂ, ਆਪਣਾ ਹੋਜੂ ਖੁਸ਼, ਕੋਈ ਵੀ ਚੀਜ਼ ਕੋਈ ਵੀ ਟੀਚਾ, ਕਹਿੰਦੇ ਇੱਕ ਸਟੇਜ ਆਉਂਦੀ ਆ ਤੁਸੀਂ ਉਸ ਤੋਂ ਇੰਨਾ ਕੁ ਲੰਮਾ ਸਮਾਂ ਤੁਸੀਂ ਨਾ ਖੁਸ਼ ਰਹਿ ਲੈਂਦੇ ਹੋ, ਫਿਰ ਤੁਸੀਂ ਉਹ ਅਚੀਵ ਕਰ ਵੀ ਲੈਂਦੇ ਹੋ ਤਾਂ ਵੀ ਤੁਸੀਂ ਖੁਸ਼ੀ ਵਾਲੀ ਕਮਾਂਡ ਭੁੱਲ ਚੁੱਕੇ ਹੁੰਦੇ ਹੋ। ਸੋ ਇਸ ਕਰਕੇ ਸਾਡਾ ਨਾਲ ਦੀ ਨਾਲ ਹਰ ਇੱਕ ਚੀਜ਼ ਦੇ ਵਿੱਚ ਖੁਸ਼ ਰਹਿਣਾ, ਸ਼ੁਕਰ ਅਦਾ ਕਰਨਾ ਬੜਾ ਜ਼ਰੂਰੀ ਆ, ਅਤੇ ਉਹ ਆਪਾਂ ਕਰਦੇ ਰਿਹਾ ਕਰੀਏ। ਅਤੇ ਇੱਕ ਮਿੰਟ ਮੈਂ ਚੈੱਕ ਕਰ ਲਾਂ ਵੀ ਸਮਾਂ ਸਾਡਾ ਕਿੰਨਾ ਕੁ ਹੋਇਆ, ਅਤੇ ਸਮਾਂ ਹੋ ਗਿਆ ਵੀ ਸਾਡਾ ਬ੍ਰੇਕ ਦਾ, ਆ ਕੇ ਆਪਾਂ ਕਰਦੇ ਹਾਂ ਬਾਕੀ ਸਾਰਿਆਂ ਦੇ ਨਾਲ ਗੱਲਬਾਤ। ਇੱਕ ਨਿੱਕੀ ਜੀ ਬ੍ਰੇਕ, ਰੇਡੀਓ ਹਾਂਜੀ 1674 AM।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ। ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ? ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
5: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
6: ਓ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
7: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
7: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
8: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
9: ਟੈਨਸ਼ਨ ਟੈਨਸ਼ਨ ਨਹੀਂ ਦੀ ਟੈਨਸ਼ਨ
10: ਕੀ ਹੋਇਆ?
9: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
10: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-503-503
9: ਜਾਂ 90-77-97-33
10: ਜਾਂ ਈਮੇਲ info@vyimmigration.com.au।
9: ਯਾਦ ਰੱਖੋ 9077-9733।
10: VY Immigration and Education Consultant,
9: ਹਰ ਕਦਮ ਤੁਹਾਡੇ ਨਾਲ।
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-86655 ਔਰ ਵਿਜ਼ਿਟ tireforce.com.au।
6: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
11: Ready, set, go! Chadston Ford. Dandenong Road te tuhanu udik reha hai. Ford Ranger, Ranger Super Duty, Everest te Sadabahar Mustang. Brand new demo te quality pre-owned vehicles. Trade-in ate finance options be available. Aao te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji de hawale nal pao. 3 saal di free service. Chadston Ford. Ready, set, Ford.
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਇੰਸ਼ੋਰੈਂਸ ਕਰਾਉਣੀ ਆ ਤੇ ਤੁਸੀਂ ਗਿੱਧਾ ਇੰਸ਼ੋਰੈਂਸ ਵਾਲਿਆਂ ਦੇ ਕੋਲੋਂ ਕਰਵਾ ਸਕਦੇ ਹੋ ਭਾਈ, ਤੁਸੀਂ ਲੈ ਸਕਦੇ ਹੋ ਕੋਰਟ ਆਲਰੇਡੀ ਕਿਤੇ ਚੱਲ ਵੀ ਰਹੀ ਹੈ ਇੰਸ਼ੋਰੈਂਸ, ਤੇ ਫਿਰ ਇਹਨਾਂ ਦੇ ਨਾਲ ਵੀ ਤੁਸੀਂ ਗੱਲਬਾਤ ਕਰਕੇ ਤੇ ਮੈਚ ਕਰ ਸਕਦੇ ਹੋ। ਤੇ ਜੇ ਤੁਸੀਂ ਫਰਨੀਚਰ ਲੈਣ ਦਾ ਸੋਚ ਰਹੇ ਹੋ ਤੇ ਸਲੀਪ ਐਂਡ ਰਿਲੈਕਸ ਵਾਲਿਆਂ ਕੋਲ ਲੈ ਸਕਦੇ ਹੋ। ਤ੍ਰੁਗਨੀਨਾ ਵਾਲੀ ਸਾਈਡ ਤੇ ਤੇ ਐਪਿੰਗ ਵਾਲੀ ਸਾਈਡ ਤੇ ਵੀ ਇਹਨਾਂ ਦਾ ਸਟੋਰ ਆ, ਉੱਥੇ ਵੀ ਤੁਸੀਂ ਕਰ ਸਕਦੇ ਹੋ ਇਹਨਾਂ ਦੇ ਨਾਲ ਸੰਪਰਕ। ਤੇ ਕੋਈ ਗੱਦੇ ਹੀ ਨਹੀਂ, ਫਰਨੀਚਰ ਵੀ ਹੁਣ ਇਹਨਾਂ ਕੋਲ ਲੈ ਸਕਦੇ ਹੋ, ਉਹ ਵੀ ਇਹਨਾਂ ਦਾ ਦਾਅਵਾ ਆ ਕਿ ਬਾਕੀਆਂ ਦੇ ਨਾਲੋਂ ਵਾਹਵਾ ਹੀ ਸਸਤਾ। ਅਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਸਵਾਗਤ ਤੁਹਾਡਾ, ਮੇਰੇ ਨਾਲ ਹੈ ਡਾਕਟਰ ਪ੍ਰੀਤਿੰਦਰ ਕਰਵਾ
1: ਜੀ। ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਜੀ ਇਹਨੂੰ ਆਖਦੇ ਆ ਪ੍ਰੋਗਰਾਮ ਆਪਣੀ ਰਾਹੇ ਚੱਲ ਰਿਹਾ, ਅਤੇ ਅੱਜ ਗੱਲਾਂ ਬਾਤਾਂ ਹੋ ਰਹੀਆਂ ਨੇ ਕੰਮ ਕਾਰੋਬਾਰ ਨੌਕਰੀ ਨਾਲ ਸੰਬੰਧਿਤ, ਕਿ ਇਹ ਕੰਮ ਕਾਰੋਬਾਰ ਜਾਂ ਨੌਕਰੀ ਜਿਹੜੀ ਸੀ ਇਹਦਾ ਤਸੱਵਰ ਤੁਸੀਂ ਪਹਿਲੀ ਉਮਰੇ ਕੀਤਾ ਸੀ, ਨੌਕਰੀ ਨੇ ਤੁਹਾਨੂੰ ਚੁਣਿਆ ਜਾਂ ਤੁਸੀਂ ਨੌਕਰੀ ਚੁਣੀ, ਜਾਂ ਕਿਸ ਕਿਸਮ ਦੀ ਤੁਸੀਂ ਪੜ੍ਹਾਈ ਲਿਖਾਈ ਕੀਤੀ ਅਤੇ ਕੀ ਮੁੜ ਕੇ ਉਹ ਕੰਮ ਆਈ ਉਸ ਕਿਸਮ ਦੇ ਕਿੱਤੇ 'ਚੋਂ, ਜਾਂ ਕੁਛ ਵੱਖਰਾ ਰਾਹ ਚੁਣਿਆ ਜਾਂ ਪੀ ਆਰ ਲਈ ਵੱਖਰਾ ਰਾਹ ਚੁਣਨਾ ਪੈ ਗਿਆ ਅਤੇ ਮੁੜ ਕੇ ਉਹਨੂੰ ਹੀ ਰਾਹ ਬਣਾ ਲਿਆ। ਸੋ ਇਸ ਕਿਸਮ ਦੀਆਂ ਗੱਲਾਂ ਆਪੋ ਆਪਣੀ ਜ਼ਿੰਦਗੀ 'ਚ ਸਭ ਨਾਲ ਹੋਈਆਂ ਨੇ, ਅਤੇ ਉਸ ਸਿਲਸਿਲੇ 'ਚ ਸਾਰੇ ਆਪੋ ਆਪਣੀ ਸਾਂਝ ਪਾ ਰਹੇ ਆ, ਅਸੀਂ ਵੀ ਥੋੜ੍ਹੀ ਬਹੁਤ ਪਾਈ ਆ, ਅਤੇ ਨਾਲ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਅਗਰ ਕੋਈ ਤੁਹਾਡੀ ਕਹਾਣੀ ਵੀ ਆ, ਵੈਸੇ ਤਾਂ ਬਹੁਤੀਆਂ ਕਹਾਣੀਆਂ ਮਿਲਦੀਆਂ ਜੁਲਦੀਆਂ ਨੇ, ਪਰ ਉਹਨਾਂ 'ਚੋਂ ਕੁਛ ਨਾ ਕੁਛ ਸਿੱਖਿਆ ਜਾ ਸਕਦਾ, ਇੱਕ ਦੂਜੇ ਨੂੰ ਦੱਸਿਆ ਜਾ ਸਕਦਾ।
0: ਬਿਲਕੁਲ। ਸੋ ਇਹਨੂੰ ਆਪਾਂ ਹੋਰ ਥੋੜ੍ਹਾ ਜਿਹਾ ਜੇ ਆਸਾਨ ਕਰ ਦਈਏ, ਕਈਆਂ ਦੇ ਲਈ ਹੋਰ ਸਮਝਣਾ ਆਸਾਨ ਹੋ ਜੂਗਾ। ਕਈ ਵਾਰੀ ਤਾਂ ਟਿਊਨਿੰਗ ਤੁਹਾਡੀ ਨਾਲ ਰਲੀ ਹੁੰਦੀ ਆ, ਅਤੇ ਬੰਦਾ ਇੱਧਰੋਂ ਮਤਲਬ ਗੱਲ ਸ਼ੁਰੂ ਕਰਦਾ ਅਤੇ ਅਗਲਾ ਉਸੇ ਵੇਲੇ ਕਲਿੱਕ ਕਰ ਜਾਂਦਾ, ਨਾਲ ਤੁਹਾਡੇ ਉਸੇ ਵੇਲੇ ਕਾਂਟੀ ਪੈ ਜਾਂਦੀ ਆ। ਕਈ ਵਾਰੀ ਕਈ ਚੀਜ਼ਾਂ ਜਿਹੜੀਆਂ ਨੇ ਉਹ ਅਲੱਗ ਅਲੱਗ ਫ੍ਰੀਕੁਐਂਸੀ 'ਤੇ ਤੁਰੀਆਂ ਫਿਰਦੀਆਂ ਨੇ, ਅਤੇ ਆਪਾਂ ਉਹਨੂੰ ਹੋਰ ਥੋੜ੍ਹਾ ਜਿਹਾ ਕਿਸੇ ਵੇਲੇ ਉਹਦੇ ਵਿੱਚ ਸਾਨੂੰ ਕਰੀਬ ਜਾਣਾ ਪੈਂਦਾ। ਇੱਕ ਪੱਖੇ ਦਾ ਹੋਰ ਵੀ ਆਪਾਂ ਵੇਖਦੇ ਹਾਂ ਕਿ ਜਦੋਂ ਆਪਾਂ ਨੂੰ ਇਸ ਚੀਜ਼ ਨੂੰ ਆਪਾਂ ਨੂੰ ਸਮਝਣਾ ਹੋਵੇ, ਤਾਂ ਮੰਨ ਲਓ ਆਪਾਂ ਇਸ ਟਾਈਮ ਦੇ ਉੱਤੇ ਜੋ ਵੀ ਕਰ ਰਹੇ ਹਾਂ, ਮੰਨ ਲਓ ਮੈਂ ਰੇਡੀਓ 'ਤੇ ਕੰਮ ਕਰ ਰਿਹਾ, ਅਤੇ ਕੀ ਮਤਲਬ ਇਸ ਦੇ ਪਿੱਛੇ ਕੋਈ ਖੋਲ੍ਹਣ ਤੋਂ ਪਹਿਲਾਂ ਕੋਈ 2-4 ਸਾਲ ਦੀ ਪੜ੍ਹਾਈ ਜਾਂ ਵਿਉਂਤਬੰਦੀ ਜਾਂ ਉਸ ਪਾਸੇ ਨੂੰ ਕੋਈ ਸਟਰਗਲ, ਕੋਈ ਇਨਫੋਰਮੇਸ਼ਨ ਇਕੱਠੀ ਕਰਨੀ, ਕੀ ਉਹ ਸ਼ਾਮਿਲ ਸੀ, ਜਾਂ ਫਿਰ ਇਸ ਤੋਂ ਵੀ ਵਧੇਰੇ ਕੋਈ ਲੰਮਾ ਚੌੜਾ ਸਫ਼ਰ, ਮਤਲਬ ਤੁਹਾਡਾ ਇੱਕ ਹੁੰਦਾ ਨਾ ਵੀ ਬੜੇ ਚਿਰ ਦਾ ਸੁਪਨਾ ਸੀ ਵੀ ਭਾਈ ਅਸੀਂ ਪਾਇਲਟ ਬਣਨਾ, ਅਤੇ ਫਿਰ ਤੁਸੀਂ ਪਾਇਲਟ ਦੀ ਪੜ੍ਹਾਈ ਕੀਤੀ, ਫਿਰ ਤੁਸੀਂ ਟ੍ਰੇਨਿੰਗ, ਅਤੇ ਫਿਰ ਹੌਲੀ ਹੌਲੀ ਹੁਣ ਤੁਸੀਂ ਅੱਜ ਪਾਇਲਟ ਬਣ ਗਏ। ਯੈਸ, ਮਤਲਬ ਆਪਾਂ ਆਪ ਚੁਣ ਕੇ ਆਪਣਾ ਕਿੱਤਾ ਆਪਾਂ ਇਸ ਪਾਸੇ ਨੂੰ ਆਏ ਹਾਂ। ਜਾਂ ਫਿਰ ਤੁਸੀਂ ਮੰਨ ਲਓ ਟੀਚਰ ਬਣਨਾ, ਤੁਸੀਂ ਮੰਨ ਲਓ ਜਿੱਦਾਂ ਡਾਕਟਰ, ਅਤੇ ਡਾਕਟਰ ਨੇ ਮਤਲਬ ਉਸ ਪੜ੍ਹਾਈ ਨੂੰ ਕੀਤਾ, ਅਤੇ ਉਹਨੂੰ ਹੁਣ ਕਈ ਵੇਖੋ ਇਹਦੇ ਵਿੱਚ ਇੱਦਾਂ ਵੀ ਹੁੰਦਾ ਵਾ, ਕਈ ਡਾਕਟਰ, ਹੁਣ ਕੱਲ੍ਹ ਹੀ ਮੈਂ ਕਿਸੇ ਦੇ ਨਾਲ ਮੇਰੀ ਮੁਲਾਕਾਤ ਹੋਈ, ਉਹ ਕਹਿੰਦੇ ਵੀ ਸਾਡੇ ਬੱਚੇ ਨੇ ਡਾਕਟਰੀ ਕੀਤੀ, ਸਰਟੀਫਿਕੇਟ ਲਿਆ ਕੇ ਅਤੇ ਸਾਨੂੰ ਫੜਾ ਦਿੱਤਾ ਵੀ ਆ ਲਓ ਤੁਹਾਡਾ ਸੁਪਨਾ ਸੀ, ਆ ਲਓ ਆਈ ਐਮ ਡਾਕਟਰ ਨੋ, ਮੇਰੇ ਨਾਂ ਅੱਗੇ ਡਾਕਟਰ ਲੱਗ ਗਿਆ, ਹੁਣ ਮੈਂ ਆਹ ਨਹੀਂ ਕਰਨਾ,
1: ਮੈਂ ਜਾਣਾ ਮੇਰਾ ਕੰਮ,
0: ਮੈਂ ਆਹ ਕਰਨਾ ਵਾ, ਹੈ ਨਾ। ਸੋ ਪੜ੍ਹਾਈ ਕਰਕੇ ਵੀ ਕਈ ਵਾਰੀ ਤੁਸੀਂ ਅਲੱਗ ਡਾਇਰੈਕਸ਼ਨ ਦੇ ਵਿੱਚ ਜਾ ਰਹੇ ਹੁੰਦੇ ਹੋ। ਇੱਕ ਹੁੰਦਾ ਵੀ ਜਿੱਦਾਂ ਤੁਸੀਂ ਜਿਵੇਂ ਅੱਗੇ ਆਪਾਂ ਗੱਲ ਕੀਤੀ ਆ ਵੀ ਇੱਥੇ ਆ ਕੇ ਸਾਡਾ ਹੁਣ ਕੋਈ ਬਹੁਤਿਆਂ ਦਾ ਇਹ ਨਹੀਂ ਹੋਊਗਾ ਵੀ ਮੈਂ ਕਲੀਨਿਕ ਦੇ ਕਾਰੋਬਾਰ ਦੇ ਵਿੱਚ ਮੈਂ ਪੂਰੀ ਵਿਉਂਤਬੰਦੀ ਦੇ ਨਾਲ ਪੜ੍ਹਾਈ ਪੜ੍ਹੂਈ ਕਰਕੇ ਫਿਰ ਮੈਂ, ਜਾਂ ਫਿਰ ਪੇਂਟਰ ਮੈਂ ਬਣਿਆ, ਸਾਰੀ ਪੂਰੀ ਵਿਉਂਤਬੰਦੀ ਕਰਕੇ ਪ੍ਰੋਪਰ ਮੈਂ ਇੰਡੀਆ ਤੋਂ ਹੀ ਸੋਚ ਲਿਆ ਸੀ ਵੀ ਮੈਂ। ਹਾਂ, ਟਰੈਕਿੰਗ 'ਚ ਜ਼ਰੂਰ ਕਈ ਇੰਡੀਆ ਤੋਂ ਹੀ ਸੋਚ ਕੇ ਆਉਂਦੇ ਆ, ਕਈਆਂ ਦਾ ਮੈਂ ਸੁਣਿਆ ਵੀ ਉਹਨਾਂ ਦਾ ਪੂਰਾ ਹੁੰਦਾ ਵਾ ਵੀ ਅਸੀਂ ਜਾ ਕੇ ਡਰਾਈਵਰ ਹੀ ਬਣਨਾ, ਪਰ ਫਿਰ ਵੀ ਬਹੁਤ ਸਾਰੇ ਇੱਥੇ ਪ੍ਰੋਫੈਸ਼ਨ ਇੱਦਾਂ ਦੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਸਿਰਫ ਪੈ ਗਏ ਆ ਗਏ। ਹੁਣ ਮੈਂ ਜੇ ਆਪਣਾ ਦੱਸਾਂ ਤਾਂ ਜਿੱਥੋਂ ਕੰਮ ਸ਼ੁਰੂ ਹੁੰਦਾ ਵਾ, ਆ ਕੇ ਸਿਰਫ ਇੰਨਾ ਸੀ ਵੀ ਯਾਰ ਖਰਚਾ ਪਾਣੀ ਨਿਕਲਦਾ ਜਾਵੇ, ਅਤੇ ਇਹੋ ਹੀ ਕਹਿ ਕੇ ਰੱਖਿਆ ਸੀ ਵੀ ਜੋ ਵੀ ਭਾਈ ਮਿਲੂਗਾ ਦੋਈ ਚੋਈ ਥਾਈ, ਜਿੰਨਾ ਜਿਨ੍ਹਾਂ ਨੂੰ ਮੈਂ ਕਿਹਾ ਵੀ ਜੋ ਵੀ ਮਿਲੂਗਾ ਦੱਸ ਦਿਓ, ਉਹ ਚਾਹੇ ਕਾਰਾਂ ਤੋਂ ਆਉਂਦਾ ਹੋਵੇ, ਚਾਹੇ ਅਗਲੇ ਦਿਨ ਕਲੀਨਿੰਗ ਦਾ ਮਿਲ ਗਿਆ ਉਹ ਵੀ ਕਰ ਲਿਆ, ਚਾਹੇ ਇੰਸੂਲੇਸ਼ਨ ਭਰਨ ਦਾ ਹੋਵੇ ਉਹ ਵੀ ਤੁਸੀਂ ਕਰ ਲਿਆ, ਪੇਂਟਰ ਨੂੰ ਬੰਦੇ ਦੀ ਲੋੜ ਹੀ ਨਾਲੋਂ ਰੰਗ ਰੁੰਗ ਕੁਚੀ ਫੜਾਉਣ ਦੇ ਲਈ ਉਹਦੇ ਨਾਲ ਵੀ ਚਲੇ ਗਏ, ਉਹ ਹੁੰਦਾ ਵਾ ਵੀ ਤੁਸੀਂ ਗੋ ਵਿਦ ਫਲੋ, ਜੋ ਤੁਹਾਨੂੰ ਮਿਲਿਆ ਤੁਸੀਂ ਹੌਲੀ ਹੌਲੀ ਹੌਲੀ ਹੌਲੀ, ਅਤੇ ਜਿੱਥੇ ਤੁਹਾਡਾ ਨੌਂ ਅੜ ਗਿਆ ਪੈਸੇ ਵਧੀਆ, ਜਾਂ ਮੰਨ ਲਓ ਇੱਕ ਸ਼ਿਫਟ ਤੋਂ ਸਿੱਧੀ ਹਫ਼ਤੇ ਦੀ ਕਨਵਰਟ ਹੋ ਗਈ, ਬਾਕੀ ਤੁਸੀਂ ਛੱਡ ਕੇ ਅਤੇ ਤੁਸੀਂ ਇੱਧਰ ਸ਼ਿਫਟ ਹੋ ਜਾਂਦੇ ਹੋ। ਕਈ ਵਾਰੀ ਇੱਦਾਂ ਵੀ ਹੁੰਦਾ ਨਾ ਵੀ ਸਾਨੂੰ ਦੋ ਦੋ ਨੌਕਰੀਆਂ ਆਪਾਂ ਕਰ ਰਹੇ ਹੁੰਦੇ ਹਾਂ ਸਵੇਰੇ ਸ਼ਾਮ, ਜਾਂ 2 ਦਿਨ ਜਾਂ 5 ਦਿਨ ਕਿਤੇ ਹੋਰ, ਵੀਕਐਂਡ ਦੇ ਉੱਤੇ ਕੁਛ ਹੋਰ, ਉਸ ਤੋਂ ਬਾਅਦ ਜਦੋਂ ਇੱਕ ਪਾਸੇ ਸਾਨੂੰ ਵੱਧ ਕੰਮ ਮਿਲਣਾ ਸ਼ੁਰੂ ਹੋ ਜਾਂਦਾ ਅਤੇ ਆਪਾਂ ਉਹਨਾਂ ਦੋਵਾਂ ਦੇ ਵਿੱਚੋਂ ਇੱਕ ਛੱਡਦੇ ਹਾਂ, ਇੱਕ ਆਪਾਂ ਪਿੱਕ ਕਰਦੇ ਹਾਂ। ਸੋ ਉੱਥੇ ਵੀ ਸਟਿਲ ਮੈਂ ਕਹੂੰਗਾ ਵੀ ਫਿਰ ਸਾਡੀ ਆਪਣੀ ਚੋਇਸ ਆ ਗਈ, ਉੱਥੇ ਫਿਰ ਅੱਧ ਵਰਿੱਤੀ ਜੀ ਚੋਇਸ ਸਾਡੀ ਆ ਗਈ, ਫਿਰ ਉਹ ਕਿਸੇ ਵਜ੍ਹਾ ਕਰਕੇ ਵੀ ਹੋ ਸਕਦੀ, ਪੈਸੇ ਕਰਕੇ ਵੀ, ਤੁਹਾਡੇ ਘਰ ਦੇ ਲਾਗੇ ਵੀ ਕੰਮ ਹੋ ਸਕਦਾ ਜਾਂ ਕਿਤੇ, ਪਰ ਇੱਕ ਹੁੰਦਾ ਉਸ ਤੋਂ ਪਹਿਲਾਂ ਵਾਲਾ ਵੀ ਤੁਹਾਡੇ ਕੋਲ ਕੋਈ ਚੋਇਸ ਹੀ ਨਹੀਂ ਆ, ਤੁਹਾਨੂੰ ਫੜ ਕੇ ਕਿਸਮਤ ਲੈ ਗਈ ਆਹ ਬੂਏ ਅੱਗੇ ਵੀ ਆਹ ਫਲਾਣੇ ਥਾਂ ਭਾਈ ਤੂੰ ਇੱਥੇ ਤੋਂ, ਹੁਣ ਪਤਾ ਨਹੀਂ ਉਹਨੂੰ ਤੁਸੀਂ ਕਿਸਮਤ ਕਹੋਗੇ, ਪਤਾ ਨਹੀਂ ਤੁਸੀਂ ਕੀ ਕਹੋਗੇ, ਕਿੱਦਾਂ ਕਹੋਗੇ, ਮਤਲਬ ਉਹ ਚੀਜ਼ਾਂ
1: ਸਕੂਨ ਲਈ ਕਹਿ ਲਓ। ਮੈਂ ਕਿਉਂਕਿ ਮੈਂ ਐਜ਼ ਏ ਸਾਇੰਟਿਸਟ ਮਨੈਸ਼ ਯੂਨੀਵਰਸਿਟੀ ਜਦੋਂ ਓਨਕੋਲੋਜੀ 'ਚ ਕੰਮ ਕਰਦਾ ਸੀ ਤੇ ਰਾਤ ਦੀ ਜੋਬ ਮੈਨੂੰ ਰੇਡੀਓ ਤੇ ਮਿਲ ਗਈ ਮੈਨੂੰ ਦਿਨੇ ਉੱਥੇ ਤੇ ਮੈਂ ਜਦ ਰੇਡੀਓ ਤੇ ਜਾਣਾ ਮੈਂ ਕਿਹਾ ਯਾਰ ਤਾਂ ਕੰਮ ਹੀ ਵਧੀਆ ਪੰਜਾਬੀ ਬੋਲਣ ਦੇ ਕੌਣ ਪੈਸੇ ਦਿੰਦਾ ਹੁੰਦਾ ਹਨਾ
0: ਸਾਡੇ ਲਈ ਤੇ ਹੋਈ ਨਾ
1: ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹਨਾ ਮੱਥਾ ਮਾਰਨਾ ਪ੍ਰੈਜੈਂਟੇਸ਼ਨਾਂ ਦੇਣੀਆਂ ਚੂਹੇ ਮਾਰਨੇ ਐਕਸਪੈਰੀਮੈਂਟ ਕਰਨੇ ਹਰ ਕਿਸਮ ਦਾ ਸਟ੍ਰੈਸ ਤੇ ਘਰੇ ਜਾਣ ਲੱਗੇ ਵੀ ਇਹ ਸੋਚ ਕੇ ਇਸ ਉਦਾਸੀ ਨਾਲ ਜਾਣਾ ਵੀ ਯਾਰ ਅੱਜ ਆਹ ਕੰਮ ਰਹਿ ਗਿਆ ਉੱਥੇ ਤੁਸੀਂ ਜਾਂਦੇ ਹੋ ਹਨਾ ਹਾਸੇ ਠੱਠੇ ਖੇਡਾਂ ਕਦੇ ਮਨਮੋਹਣ ਵਾਰਸ ਆ ਗਿਆ ਕਦੇ ਜਿਹੜੇ ਲੋਕਾਂ ਨੂੰ ਤੁਸੀਂ ਸੋਚਦੇ ਸੀ ਟੈਲੀਵਿਜ਼ਨ ਦੇਖਦੇ ਸੀ ਉਹ ਆਏ ਬੈਠੇ ਤੁਹਾਡੇ ਨਾਲ ਹਨਾ ਤੁਹਾਨੂੰ ਭਾਜੀ ਭਾਜੀ ਕਰਦੇ ਨਾਲੇ ਤੁਹਾਡੀ ਉਮਰ ਤੇ ਅਕਲ ਤੇ ਲਿਹਾਜ਼ ਨਾਲ ਤੁਸੀਂ ਕਿੱਡੇ ਛੋਟੇ ਹੋ ਉਹ ਚੀਜ਼ਾਂ ਕਈ ਵਾਰ ਤੁਹਾਨੂੰ ਸਕੂਨ ਦੇਣ ਲੱਗ ਜਾਂਦੀਆਂ ਫਿਰ ਤੁਹਾਨੂੰ ਲੱਗਦਾ ਵੀ ਆਹ ਯਾਰ ਚੰਗਾ ਰਾਹ ਬਣਿਆ ਹਨਾ ਫਿਰ ਤੁਹਾਨੂੰ ਲੱਗਦਾ ਨਹੀਂ ਮੇਰਾ ਪੈਸ਼ਨ ਪ੍ਰੋਫੈਸ਼ਨ ਬਣ ਗਿਆ ਜ਼ਰੂਰੀ ਨਹੀਂ ਫਾਈਨੈਂਸ਼ਲੀ ਉਹ ਉੱਨੀ ਕੁ ਜ਼ਿਆਦਾ ਤੁਹਾਨੂੰ ਉਹਦੇ 'ਚੋਂ ਆਨੰਦ ਮਿਲਦਾ ਹੋਵੇ ਪਰ ਦਿਮਾਗੀ ਤੌਰ ਤੇ ਤੁਹਾਨੂੰ ਸਕੂਨ ਮਿਲਣ ਲੱਗ ਜਾਂਦਾ ਕਿਉਂਕਿ ਤੁਹਾਡੀ ਪਹਿਲਾਂ ਵਾਲੀ ਜੌਬ ਜ਼ਿਆਦਾ ਸਟ੍ਰੈਸਫੁਲ ਆ ਕੰਪੇਅਰ ਟੂ ਦਿਸ ਵਨ
0: ਅਸੀਂ ਬਾਅਦ 'ਚ ਵੀ
1: ਚਲੀ ਆ ਜਾਂਦੀ ਮਨ
0: ਇਹਦਾ ਮਤਲਬ ਅਸੀਂ ਬਾਅਦ 'ਚ ਵੀ ਕਈ ਵਾਰੀ ਟੈਗ ਦੇ ਦਿੰਦੇ ਹਾਂ ਹਨਾ ਕੰਮ ਤੁਹਾਨੂੰ ਮਿਲ ਗਿਆ ਤੁਹਾਨੂੰ ਮਜ਼ਾ ਆਇਆ ਕਰਨ 'ਚ ਉਹ ਸ਼ੁਰੂ 'ਚ ਨਹੀਂ ਹੁੰਦਾ ਇੱਕ ਸਟੇਜ 'ਤੇ ਜਾ ਕੇ ਜਦੋਂ ਸੋਚ ਵਿਚਾਰ ਜੇ ਵੱਧਦੇ ਜਦੋਂ ਬੰਦਾ ਆਪਣੇ ਆਪ ਨੂੰ ਜ਼ਿਆਦਾ ਹੀ ਸਿਆਣਾ ਸਮਝਣ ਲੱਗ ਪੈਂਦਾ ਜਾਂ ਦੂਸਰੇ ਪਾਸਿਓਂ ਸਟ੍ਰੈਸ ਮਹਿਸੂਸ ਕਰਦਾ ਅਤੇ ਫਿਰ ਉਹ ਇੱਕ ਸ਼ਾਇਦ ਟੈਗ ਵੀ ਦੇ ਦਿੰਦਾ ਇਹ ਸ਼ਾਇਦ ਮੇਰੀ ਇਹ ਹੌਬੀ ਸੀ
1: ਕੱਚੇ ਰਾਹ ਹੋਣੇ
0: ਪ੍ਰੋਫੈਸ਼ਨ ਸੀ
1: ਕੱਚੇ ਰਾਹ ਹੋਣਾ ਤੁਰੇ ਜਾਣਾ ਜਦ ਕਿ ਸਾਈਕਲਾਂ ਤੇ ਜਾਂਦੇ ਹੁੰਦੇ ਸਕੂਲੇ ਪੜ੍ਹ
0: ਉਦੋਂ ਫਿਰ ਥੋੜ੍ਹਾ ਵਜਨ ਦੇਣ ਦੇ ਲਈ ਬੜਾ ਕੁਛ ਨਾਲ ਕਹਿਣਾ ਪੈਂਦਾ ਕੁਛ ਇੱਕ ਮੈਸੇਜ ਵੀ ਲੈ ਲੈਣਾ ਫਿਰ ਜਿਹੜੇ ਸਾਡੇ ਨਾਲ ਕਾਲਰ ਨੇ ਇਹਨਾਂ ਨੂੰ ਔਨ ਏਅਰ ਕਰਦੇ ਹਾਂ ਸਤਿ ਸ਼੍ਰੀ ਅਕਾਲ ਕਹਿੰਦੇ ਬੁੱਧਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ ਰਜਿੰਦਰ ਬਾਬਾ ਜੀ ਧੰਨਵਾਦ ਹਰਚੰਦ ਢਿੱਲੋਂ ਜੀ ਕਹਿੰਦੇ ਅੱਜ ਦੀ ਕਹਾਣੀ ਬੜੀ ਵਧੀਆ ਸੀ ਅਤੇ ਗੀਤ ਵੀ ਬੜਾ ਵਧੀਆ ਲੱਗਾ ਅਤੇ ਥੈਂਕ ਯੂ ਗੁਰਜੀਤ ਗਿੱਲ ਜੀ ਕਹਿੰਦੇ ਨੇ ਕਿ ਅੱਜ ਦੇ ਬਹੁਤ ਬਹੁਤ ਵਧੀਆ ਵਧਾਈਆਂ ਕਹਿੰਦੇ ਕਿ ਵੀਰ ਨੂੰ PR ਦੀਆਂ ਵੈਗਰੂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਕਰਨ ਜੀ ਕਹਿੰਦੇ ਕਿ ਸਿਰਾ ਹੀ ਲਾਤਾ ਬਾਈ ਨੇ ਕਹਿੰਦੇ ਵੀ ਅੱਜ ਇਹਨਾਂ ਨੇ ਜਿਹੜੀ ਗੱਲ ਦੱਸੀ ਹੈ ਨਾ ਵੀ 18 ਸਾਲ ਬਾਅਦ ਜਿਹੜੀ PR ਆਈ ਇਹਨਾਂ ਦੀ ਅਤੇ ਬੁਰਾ ਕਹਿੰਦੇ ਹੋ ਗਿਆ ਅਤੇ ਔਖੇ ਰਿਪੋਰਟ ਹੋ ਗਿਆ ਕਹਿੰਦੇ ਨੇ ਵੀ ਮਤਲਬ ਇਹ ਤਾਂ ਵਿਰਾਟ ਕੋਹਲੀ ਬਣ ਗਿਆ ਇੱਦਾਂ ਹੋ ਗਿਆ ਵੀ ਜਿੱਦਾਂ 18 ਸਾਲਾਂ ਬਾਅਦ RCB ਨੇ IPL ਜਿੱਤੀ ਸੀ ਨਾ ਜਿੱਦਾਂ
1: ਦੇਖਿਆ ਜਿਹਾ ਜਿਹਾ ਪਤਾ ਹੋ ਜੀ ਗੱਲ ਕ੍ਰਿਕਟ ਦੇ ਸ਼ੌਕੀਨ ਹੋਣੇ ਫਿਰ
0: ਹਾਂ ਅਤੇ ਮਤਲਬ ਹੌਸਲਾ ਅਤੇ ਮਤਲਬ ਇਹਦੇ ਵਿੱਚ ਪਤਾ ਨਹੀਂ ਹੁਣ ਕਿੰਨਿਆਂ ਨੂੰ ਹੌਸਲਾ ਮਿਲਣਾ ਜਿਨ੍ਹਾਂ ਨੂੰ ਮੰਨ ਲਓ ਹਲੇ 15 ਹੋਏ ਹੋਣਗੇ ਉਹ ਸੋਚਣਗੇ ਵੀ ਯਾਰ ਮਤਲਬ ਅਸੀਂ ਤਾਂ ਹਲੇ ਘੱਟ ਹਾਂ ਅਸੀਂ
1: 3 ਸਾਲ
0: ਉਹ ਵੇਖੋ ਕਿੱਥੇ ਬੰਦੇ ਦੇ ਵੇਖੋ ਸਬਰ ਵੇਖੋ ਜਿੰਨਾ ਟਾਈਮ ਕਹਿੰਦੇ ਕਿ ਬਾਬਾ ਜੀ ਸਾਹ ਬਖਸ਼ੇ ਨੇ ਅਤੇ ਸਾਰਾ ਕੁਛ ਸੈੱਟ ਹੀ ਸੈੱਟ ਆ ਬਾਕੀ ਜੋ ਹੋ ਗਿਆ ਉਹੀ ਸੱਚੇ ਪਾਤਸ਼ਾਹ ਦਾ ਹੁਕਮ ਸੀ ਅਤੇ ਅੱਗੇ ਵੀ ਸਾਰਾ ਕੁਛ ਕਹਿੰਦੇ ਨੇ ਕਿ ਘੈਂਟ ਘੈਂਟ ਹੀ ਹੋਊਗਾ ਬਿਲਕੁਲ ਘੈਂਟ ਹੋਊਗਾ
1: ਕਹਿੰਦਾ ਜ਼ਿੰਦਗੀ ਨਾ ਕਾਹਦੀਆਂ ਆਕੜਾਂ ਲੰਘੀ ਜਾਂਦੀ ਚੀਜ਼ ਨਾ ਵੀ ਕੀ ਰੁੱਸ ਕੇ ਬਹਿਣ
0: ਸਹੀ ਗੱਲ ਹੈ
1: ਗੱਲਾਂ ਤਾਂ ਉੱਥੇ ਹੀ ਨੇ ਫਿਰ ਸਾਰੀਆਂ
0: ਸਹੀ ਗੱਲ ਹੈ ਫਿਰ ਤੋਂ ਐਂ ਭੱਜ ਕੇ ਬੰਪਰ ਤੇ ਦੰਦੀ ਵੱਢਣ ਵਾਲੇ ਕੰਮ ਤੇ ਪ੍ਰਦੀਪ ਕੌਰ ਜੀ ਧੰਨਵਾਦ ਕਹਿੰਦੇ ਅੱਜ ਦਾ ਟੋਪਿਕ ਬੜਾ ਵਧੀਆ ਵਾ ਅਤੇ ਭਾਅ ਜੀ ਕਹਿੰਦੇ ਕਿ ਸਤਲੁਜ ਮੂਵੀ ਦਾ ਲਿੰਕ ਸੈਂਡ ਕਰਿਓ ਹੈਗਾ ਤੁਹਾਡੇ ਕੋਲ
1: ਵਟਸਐਪ ਤੇ ਠਾ ਬੱਲੀ ਬਥੇਰੀ ਹੋਈ ਜਾਂਦੀ
0: ਹੈ ਤੇ ਠਾ ਬੱਲੀ ਹੋਈ ਜਾਊਗੀ ਥੈਂਕ ਯੂ ਜੀ
1: ਵਟਸਐਪ ਤੇ ਉਹ 1 GB ਦੀ ਫਾਈਲ ਆ ਬੜੀ ਘੁੰਮਦੀ ਘੁਮਾਉਂਦੀ ਜੀ ਫਿਰੀ ਜਾ ਰਹੀ ਹੈ
0: ਜੀ ਤੇ ਤੁਸੀਂ ਮੈਨੀਫੈਸਟੇਸ਼ਨ ਕਰੋ ਹਾਂ ਭਲਾ ਆਉਂਦਾ ਅਤੇ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਿ ਮੈਂ ਗ੍ਰਾਫਿਕ ਡਿਜ਼ਾਇਨਿੰਗ ਦਾ ਡਿਪਲੋਮਾ ਕੀਤਾ ਸੀ ਅਤੇ ਜੋਬ ਐਂਡ PR ਸੌਖੀ ਮਿਲ ਗਈ ਪਰ ਮੇਰੀ ਕਹਿੰਦੇ ਡਰੀਮ ਜੋਬ ਸੀ ਹੈਲਥ ਕੇਅਰ ਇੰਡਸਟਰੀ ਦੇ ਵਿੱਚ ਅਤੇ ਇਸ ਲਈ ਮੈਂ ਕਹਿੰਦੇ ਕਿ 10 ਸਾਲ ਲੱਗੇ ਪਹਿਲਾਂ ਏਜ ਕੇਅਰ ਡਿਪਲੋਮਾ ਆਫ ਨਰਸਿੰਗ ਬੈਚਲਰ ਆਫ ਨਰਸਿੰਗ ਕੀਤੀ ਅਤੇ ਹੁਣ ਲੱਗਦਾ ਸਭ ਕੁਛ ਅਚੀਵ ਕਰ ਲਿਆ ਵਾ ਇਹ ਆਪਾਂ ਮੈਨੂੰ ਇਹ ਲੱਗਦਾ ਵੀ ਤੁਸੀਂ ਰੀਸੈਂਟਲੀ ਇਸ ਕੰਮ 'ਚ ਆਏ ਹੋਗੇ ਅਤੇ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਕਹਿੰਦੇ ਕਿ ਬਹੁਤ ਵਧੀਆ ਚੱਲ ਰਿਹਾ ਅਤੇ ਤੁਹਾਡੀਆਂ ਸਾਰੀਆਂ ਗੱਲਾਂ 100% ਸਾਡੀਆਂ ਕਿਵੇਂ ਹੋ ਸਕਦੀਆਂ ਹਿੱਲਾ ਵਸੀਲਾ ਕਹਿੰਦੇ ਕਿ ਬਣਦਾ ਗਿਆ ਅਤੇ ਪੰਜਾਬ ਤੋਂ ਆਸਟ੍ਰੇਲੀਆ ਪਹੁੰਚ ਗਏ ਅਤੇ ਜੋ ਕਦੀ ਸੁਪਨੇ ਵਿੱਚ ਵੀ ਨਹੀਂ ਸੀ ਉਹ ਕਹਿੰਦੇ ਉਹ ਵੀ ਜ਼ਿੰਦਗੀ ਨੇ ਦਿੱਤਾ ਸਤਪੀਰ ਕੌਰ ਜੀ ਮੈਸੇਜ ਕਰਦੇ ਨੇ ਅਤੇ ਬਿਲਕੁਲ ਜੀ ਹਰ ਇੱਕ ਦੀ ਜ਼ਿੰਦਗੀ ਵੱਖਰੀ ਹਰ ਇੱਕ ਦਾ ਸਫ਼ਰ ਵੱਖਰਾ ਅਸਲ 'ਚ ਸਾਡੇ ਸਫ਼ਰ 'ਚ ਨਾ ਕੁਛ ਇੱਕ ਚੀਜ਼ਾਂ ਰਲਦੀਆਂ ਹੁੰਦੀਆਂ ਮੰਨ ਲਓ ਤੁਸੀਂ ਆਪਣਾ ਸਫ਼ਰ ਹੰਢਾਇਆ ਅਸੀਂ ਆਪਣਾ ਸਫ਼ਰ ਹੰਢਾਇਆ ਰਾਹ ਦੇ ਵਿੱਚ ਟਾਲੀ ਤਾਂ ਤੁਹਾਨੂੰ ਵੀ ਦਿਖੀ ਹੋਊਗੀ ਨਾ ਅਤੇ ਟਾਲੀ ਸਾਨੂੰ ਵੀ ਕਿੱਕਰ ਤੁਹਾਨੂੰ ਵੀ ਦਿਖੀ ਹੋਊਗੀ ਸਾਨੂੰ ਵੀ ਕਈ ਵਾਰੀ ਕੰਡਾ ਤੁਹਾਨੂੰ ਵੱਜਿਆ ਹੋ ਸਕਦਾ ਸਾਨੂੰ ਨਹੀਂ ਵੱਜਿਆ ਹੋ ਸਕਦਾ ਡਿਪੈਂਡ ਕਰਦਾ ਹਰ ਇੱਕ ਸੇਮ ਹੀ ਰਾਹ ਹੁੰਦੇ ਨੇ ਸਾਰਾ ਕੁਛ ਉਹੀ ਹੁੰਦਾ ਕਿਸੇ ਵੇਲੇ ਕਿਸੇ ਰਾਹੀ ਨੂੰ ਥਕਾਨ ਵੱਧ ਹੋਈ ਹੁੰਦੀ ਆ ਕੋਈ ਕਹਿੰਦਾ ਨਹੀਂ ਕਿਸੇ ਵੇਲੇ ਮੰਨ ਲਓ ਕਿਸੇ ਨੂੰ ਰਾਹ 'ਚ ਕੋਈ ਪਾਣੀ ਪਿਆਉਣ ਵਾਲਾ ਮਿਲ ਜਾਂਦਾ ਘੁੱਟ ਕਿਸੇ ਨੂੰ ਹੋ ਸਕਦਾ ਕਿਸੇ ਦੇ ਵਾਰੀ ਨਲਕੇ ਦੀ ਕੋਈ ਹੱਥੀ ਲਾ ਕੇ ਲੈ ਜੇ ਸੋ ਇਹ ਸਫ਼ਰ ਤਾਂ ਸਾਰਿਆਂ ਦੇ ਉਹੀ ਹੁੰਦੇ ਨੇ ਪਰ ਥੋੜ੍ਹੇ ਐਕਸਪੀਰੀਅੰਸ ਹਰ ਇੱਕ ਦੇ ਵੱਖਰੇ ਵੱਖਰੇ ਹੁੰਦੇ ਆ ਇਹੋ ਹੀ ਸ਼ਾਇਦ ਖੂਬਸੂਰਤੀ ਆ
1: ਇਹੀ ਜ਼ਿੰਦਗੀ ਆ
0: ਇਹੋ ਹੀ ਜ਼ਿੰਦਗੀ ਆ ਇਸੇ 'ਚੋਂ ਹੀ ਆਪਾਂ ਸਿੱਖਦੇ ਕਰਦੇ ਅੱਗੇ ਆਪਾਂ ਵੱਧਦੇ ਚੱਲਦੇ ਹਾਂ ਧੰਨਵਾਦ ਕਹਿੰਦੇ ਕਿ ਜੇ ਟਾਈਮ ਲੱਗਿਆ ਤਾਂ ਪਲੇ ਕਰਦੇ ਉਹਨੇ ਟਾਈਮ ਨਹੀਂ ਜੇ ਲੱਗਣਾ ਮੈਂ ਐਵੇਂ ਤੁਹਾਡੇ ਨਾਲ ਝੂਠਾ ਕੋਈ ਵਾਅਦਾ ਕਰਾਂ ਅਤੇ ਹੁਣ ਤਾਂ ਆਪਾਂ ਆਖਰੀ ਉੱਤੇ ਆ ਗਏ ਹਾਂ ਅਤੇ ਸੇਖੋ ਸਾਹਿਬ ਕਹਿੰਦੇ ਕਿ 2 ਡਿਫਰੈਂਸ ਬਿਟਵੀਨ ਇੰਡੀਆ ਐਂਡ ਆਸਟ੍ਰੇਲੀਆ ਕਹਿੰਦੇ ਕਿ ਆਪਣਾ ਕੰਮ ਆਪ ਕਹਿੰਦੇ ਕਿ ਆਪਣੇ ਆਪ ਕਰਨੇ ਆ ਅਤੇ ਇੱਥੇ ਵੀ ਕਹਿੰਦੇ ਕੋਈ ਕੰਮ ਛੋਟਾ ਵੱਡਾ ਨਹੀਂ, ਸਾਰੇ ਸੇਮ ਨੇ,
1: ਬੰਦੇ ਦੀ ਸੋਚ ਹੈ ਛੋਟੀ ਵੱਡੀ।
0: ਅੱਛਾ, ਇੱਥੇ ਵੀ ਫਿਰ ਆਪਾਂ ਜਦੋਂ ਆਪਾਂ ਇਹਨੂੰ ਵੀ ਅੱਗੇ ਆਪਾਂ ਖੋਲਦੇ ਹਾਂ ਅਤੇ ਇੱਕ ਆਪਾਂ ਉਹਨਾਂ ਵਿੱਚ ਗੱਲ ਕੀਤੀ ਸੀ ਵੀ ਜੇ ਮੰਨ ਲਓ ਆਪਾਂ ਇੱਥੇ ਮੰਨਦੇ ਹਾਂ ਵੀ ਕੋਈ ਕੰਮ ਛੋਟਾ ਵੱਡਾ ਨਹੀਂ, ਅਤੇ ਫਿਰ ਆਪਾਂ ਵਿੱਚ ਜੇ ਇੱਕ ਐਗਜ਼ਾਮਪਲ ਤੁਹਾਨੂੰ ਦਿੱਤੀ ਸੀ ਵੀ ਬਹੁਤ ਸਾਰੇ ਲੋਕ ਈਵਨ ਮੈਂ ਆਪਣੇ ਸਰਕਲ 'ਚ ਜਾਣਦਾ ਜਿਹੜੇ ਕਹਿੰਦੇ ਨੇ ਵੀ ਮੈਂ ਆਪਣੇ ਮੁੰਡੇ ਨੂੰ ਆਹ ਕੰਮ ਨਹੀਂ ਕਰਨ ਦੇਣਾ, ਜੇ ਛੋਟਾ ਵੱਡਾ ਨਹੀਂ ਤਾਂ ਫਿਰ ਉਹ ਕਿਉਂ ਕਹਿੰਦੇ ਆ?
1: ਨਹੀਂ, ਉਹ ਸਟ੍ਰੈਸ ਲੈਵਲ 'ਤੇ ਆ, ਛੋਟਾ ਵੱਡਾ ਹੋਣਾ
0: ਨਹੀਂ, ਦੋਵੇਂ ਚੀਜ਼ਾਂ ਹੀ ਨੇ ਨਾ।
1: ਹਾਂ, ਮਤਲਬ ਕਈ ਵਾਰ ਇਹ ਹੁੰਦਾ ਵੀ ਇਹਦੇ 'ਚ ਸਕੂਨ ਹੈ ਨਹੀਂ, ਇਹਦੇ 'ਚ ਰਿਲੈਕਸੇਸ਼ਨ ਹੈ ਨਹੀਂ, ਇਹਦੇ 'ਚ ਮਤਲਬ ਜਾਂ ਕਹਿ ਲਓ ਝਿੜਕ ਆ। ਹੁਣ ਟਰੱਕਿੰਗ ਇੰਡਸਟਰੀ 'ਚ ਰੇਸਿਜ਼ਮ ਨੂੰ ਲੈ ਕੇ ਕਿੰਨੇ ਲੋਕ ਅਪਸੈਟ ਨੇ, ਅਤੇ ਉਹ ਫਿਰ ਛੋਟੇ ਵੱਡੇ ਦੀ ਡੈਫੀਨੇਸ਼ਨ ਹੋਰ ਤਰ੍ਹਾਂ ਦੀ ਆ ਜਾਂਦੀ,
0: ਉਹ ਡਿਪੈਂਡ ਕਰਦਾ ਫਿਰ ਉਹ। ਪਰ ਇਹ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਕਿ ਆਪਾਂ ਇੱਕ ਸਟੇਜ ਤੱਕ ਨਾ ਸਾਡੀ ਜਦੋਂ ਸਿਚੁਏਸ਼ਨ ਕੰਡੀਸ਼ਨ ਲਾਈਫ ਦੇ ਮੂੰਹ ਮਾਂਦਰੇ ਕੁਛ ਹੋਰ ਹੁੰਦੇ ਆ, ਉਦੋਂ ਆਪਾਂ ਹੋਰ ਤਰੀਕੇ ਨਾਲ ਸੋਚਦੇ ਹਾਂ, ਸਾਡੇ ਵਿਚਾਰ ਹੋਰ ਹੁੰਦੇ ਆ। ਪਰ ਜਿੱਦਾਂ ਹੀ ਆਪਾਂ ਵੇਖਦੇ ਹਾਂ ਵੀ ਆਪਾਂ ਕੁਛ ਕਰਨ ਜੋਗੇ ਹੋ ਜਾਂਦੇ ਹਾਂ, ਸਾਡਾ ਸਟੇਟਸ ਬਦਲ ਜਾਂਦਾ, ਜਾਂ ਆਪਾਂ ਮੰਨ ਲਓ ਕੁਛ ਅਚੀਵ ਕਰ ਲੈਂਦੇ ਹਾਂ, ਜਾਂ ਸਾਡੇ ਕੋਲ ਪੈਸਾ ਆ ਜਾਂਦਾ, ਜਾਂ ਸਾਡੇ ਜਗ੍ਹਾ ਬਦਲ ਜਾਂਦੀ, ਸ਼ਹਿਰ ਬਦਲ ਜਾਂਦਾ, ਸਾਡਾ ਬਹਿਣ ਖਲੋਣ ਲੋਕਾਂ ਦੇ ਵਿੱਚ ਬਦਲ ਜਾਂਦਾ। ਤੁਸੀਂ ਵੇਖੋਗੇ ਵੀ ਇਹ ਵੀ ਵਿਚਾਰ ਸਾਡੇ ਸਮੇਂ ਦਰ ਸਮੇਂ ਬਦਲਦੇ ਰਹਿੰਦੇ,
1: ਆਲਾ ਦੁਆਲਾ ਤੁਹਾਡੇ ਵਿਚਾਰਾਂ 'ਤੇ ਹੈ ਨਾ ਬਦਲਾਅ ਦਾ ਕਾਰਨ ਬਣਦਾ ਸਮਾਜ, ਸਿਸਟਮ, ਸੋਸਾਇਟੀ, ਕਿਸ ਕਿਸਮ ਦੇ ਲੋਕਾਂ ਨਾਲ ਤੁਹਾਡੀ ਉੱਠਣੀ ਬਹਿਣੀ ਆ,
0: ਉਸ ਹਿਸਾਬ ਦੇ ਨਾਲ ਆਪਾਂ ਇਹਨੂੰ ਉੱਤੇ ਥੱਲੇ ਕਰ ਲੈਂਦੇ। ਬਾਕੀ ਕਹਿੰਦੇ ਕਿ ਆਪਣਾ ਆਪਣੇ ਕਰਮ ਕਰਦੇ ਚੱਲੀਏ ਅਤੇ ਬਾਕੀ ਮਾਲਕ ਮਿਹਰ ਕਰੂਗਾ। ਅਤੇ ਲਾਸਟ ਆਫ ਆਲ ਕਹਿੰਦੇ ਕਿ ਸ਼ੁਕਰੀਆ, ਆਪਾਂ ਇੱਥੇ ਬੈਠੇ ਹਾਂ ਕਿੱਥੇ ਲੋਕ ਓਨਲੀ ਅਰਦਾਸਾਂ ਕਰਦੇ ਨੇ, ਹੈ ਨਾ। ਸੋ ਇਹ ਇਹ ਹੁਣ ਇੱਕ ਹੋਰ ਨਜ਼ਰੀਆ ਵਾ ਵੀ ਕਿੱਥੇ ਲੋਕ ਆਉਣ ਦੇ ਲਈ ਕਾਲੇ ਨੇ, ਪਰ ਉਹਨਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ। ਪਰ ਦੂਸਰੇ ਪਾਸੇ ਬਹੁਤ ਸਾਰੇ ਲੋਕ ਹੈ ਜਿਹੜੇ ਸ਼ਾਇਦ ਤੁਹਾਡੇ ਹੀ ਨਾਲ ਦੇ ਹੋਣਗੇ ਜਾਂ ਸਾਡੇ ਹੀ ਨਾਲ ਦੇ ਆ, ਮੈਂ ਮੰਨਦਾ ਵੀ ਉਹ ਸਾਡੇ ਨਾਲੋਂ ਵੀ ਸੌਖੇ, ਉੱਥੇ ਉਹਨਾਂ ਦਾ ਕਾਰੋਬਾਰ ਹੋਰ ਵਧੀਆ ਚੱਲ ਰਿਹਾ।
1: ਦੇਖੋ ਜਿਹੜੀਆਂ ਰੀਲਾਂ ਰੂਲਾਂ ਪਾਉਂਦੇ ਆ, ਉਹ ਕਹਿੰਦਾ ਜਦ ਪੰਜਾਬ ਚਲੇ ਜਾਈਦਾ ਫਿਰ ਲੱਗਦਾ ਵੀ ਇਸ ਵਰਗੀ ਸੋਹਣੀ ਥਾਂ ਕੋਈ ਨਹੀਂ, ਆਪਾਂ ਤਾਂ ਮੁੜੀਏ ਹੀ ਨਾ, ਇੱਥੇ ਤਾਂ ਕਿਸੇ ਨੂੰ ਕੋਈ ਸਟ੍ਰੈਸ ਹੀ ਨਹੀਂ। ਜਦ ਇੱਥੇ ਆ ਜਾਂਦੇ ਹਾਂ ਉੱਧਰ ਦੀਆਂ ਝਾਕਾਂ, ਜਦ ਉੱਧਰ ਹੁੰਦੇ ਹਾਂ ਤਾਂ ਇੱਧਰ ਦੀਆਂ ਝਾਕਾਂ, ਉਹ ਮਨੁੱਖੀ ਬਿਰਤੀ ਵੀ ਆ। ਕਈ ਕਹਿਣਗੇ ਉਹ ਪੱਕੇ ਤੌਰ 'ਤੇ ਰਹਿਣ ਲਈ ਨਹੀਂ ਜੀ, ਛੋਟੀਆਂ ਛੋਟੀਆਂ ਕੱਟਣ ਲਈ ਠੀਕ ਆ, ਹੈ ਨਾ। ਫਿਰ ਕੋਈ ਕਹਿ ਦੂ ਮੈਂ ਤਾਂ ਉੱਥੇ ਖੁਸ਼ ਹਾਂ ਭਰੋਟੇ ਥੱਲੇ ਬਹਿ ਕੇ, ਕਿਉਂਕਿ ਮੇਰੀ ਜ਼ਿੰਦਗੀ 20-22 ਸਾਲ ਉੱਥੇ ਲੰਘਿਆ, ਨਿਆਣਿਆਂ ਨੂੰ ਭਾਜੀ ਪਾਲਣਾ,
0: ਨਿਆਣੇ ਨਹੀਂ ਹੁਣ ਟਿਕਦੇ,
1: ਹਾਂਜੀ, ਨਾਲੇ ਬੱਚੇ ਬਿਮਾਰ ਠਮਾਰ ਹੋ ਜਾਣ ਭਾਜੀ, ਉੱਥੇ ਚਾਕੇ ਤਾਂ ਉੱਥੇ ਐਂਟੀਬਾਇਓਟਿਕਾਂ ਲਾ ਦਿੰਦੇ ਨਾਲ ਹੀ।
0: ਬੜਾ ਬੜਾ ਕੁਛ ਆ ਜਿਹੜਾ ਸਾਡੇ ਕੋਲ, ਅਸੀਂ ਜਦੋਂ ਕੁਛ ਨਾ ਕੁਛ ਕਰਨਾ ਹੁੰਦਾ ਤਾਂ ਫਿਰ ਐਕਸਕਿਊਜ਼ ਆਪਾਂ ਦੂਸਰੀ ਜੇਬ 'ਚੋਂ ਨਾਲ ਹੀ ਕੱਢ ਕੇ ਧਰ ਲੈਂਦੇ। 120 ਤੁਸੀਂ ਆਉਂਦੇ ਰਹੋ ਜੀ, 120।
2: ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਹੈ ਜੀ?
0: ਜੀ ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ।
0: ਇਸ ਤੋਂ ਪਹਿਲਾਂ ਤੁਸੀਂ ਗੱਲ ਸ਼ੁਰੂ ਕਰੋ, ਇੱਕ ਕੋਮਨ ਚੀਜ਼ ਆਪਾਂ ਜ਼ਰੂਰ ਵੇਖਦੇ ਹਾਂ ਵੀ ਜਦੋਂ ਮੰਨ ਲਓ ਕੱਲ੍ਹ ਦਾ ਟੋਪਿਕ ਸੀ ਅਤੇ ਕੱਲ੍ਹ ਸਾਰੀਆਂ ਬੀਬੀਆਂ ਨੇ ਗੱਲ ਕੀਤੀ, ਅੱਜ ਦਾ ਟੋਪਿਕ ਹੈ ਅਤੇ ਅੱਜ ਸਾਰੇ ਮੇਲ ਗੱਲ ਕਰ ਰਹੇ ਆ। ਸੋ ਇਹ ਵੀ ਮੈਨੂੰ ਲੱਗਦਾ ਫਰਕ ਪੈਂਦਾ
1: ਟੋਪਿਕ
0: ਕਿ ਆਪਾਂ ਕੀ ਸੋਚਦੇ ਹਾਂ ਆਪਣੇ ਕੈਰੀਅਰ ਨੂੰ ਲੈ ਕੇ, ਜਾਂ ਕਿੰਨੇ ਕੁ ਕੰਫਰਟੇਬਲ ਹੁੰਦੇ ਹਾਂ, ਕਿਹੜੇ ਵਿਸ਼ੇ 'ਤੇ ਕਿੱਦਾਂ ਦੀ ਗੱਲ ਕਰਦੇ,
1: ਕਿਸ ਕਿਸਮ ਦੀ ਸ਼ੇਅਰਿੰਗ ਹੁੰਦੀ।
0: ਬਿਲਕੁਲ, ਹਾਂਜੀ ਵੀਰ ਜੀ, ਕੀ ਨਾਂ ਤੁਹਾਡਾ?
2: ਹਾਂਜੀ, ਮੇਰਾ ਨਾਮ ਭਗਵੰਤਪਾਲ ਸਿੰਘ ਭਾਅ
0: ਜੀ। ਜੀ ਭਗਵੰਤ ਜੀ, ਕੀ ਹਾਲ ਜੀ?
2: ਠੀਕ ਆ ਭਾਈ, ਤੁਸੀਂ ਸੁਣਾਓ ਕੀ ਹਾਲ ਚਾਲ ਹੈ?
0: ਹਾਂਜੀ ਠੀਕ ਠਾਕ ਜੀ, ਵਧੀਆ।
2: ਕੀ ਕਹਿੰਦੇ ਭਾਈ, ਸੁਣਾਓ ਕੀ ਹਾਲ ਚਾਲ? ਠੀਕ ਠਾਕ ਭਾਅ?
1: ਹਾਂ ਵਧੀਆ ਜੀ, ਚੜ੍ਹਦੀ ਕਲਾ ਆਨੰਦ ਦਾ ਪੂਰਾ
2: ਵਧੀਆ ਚਾਹੀਦਾ, ਆਨੰਦ ਹੀ ਚਾਹੀਦਾ।
0: ਹਾਂ, ਤੁਸੀਂ ਮੋਢੇ ਦੇ ਉੱਤੋਂ ਦੀ ਉੱਚੀ ਕਰਕੇ ਆਵਾਜ਼ ਮਾਰੀ ਹੈ ਨਾ ਵੀ ਜਦੋਂ ਪਰਲੇ ਪਾਸੇ ਬੈਠਾ ਵੀਰ, ਹੈ ਨਾ,
1: ਇਧਰੋਂ ਮੈਂ ਵੀ ਕਹਾਂ ਹੋ
2: ਨਹੀਂ, ਕੱਦ ਲੰਬਾ ਵਾ ਨਾ ਤਾਂ ਕਰਕੇ
0: ਤਾਂ ਕਰਕੇ ਉੱਚੀ ਬੋਲਣਾ ਪਿਆ। ਹਾਂਜੀ ਭਗਵੰਤ ਜੀ,
2: ਟੋਪਿਕ ਨਾ ਮੈਂ ਉਦਾਂ ਸੁਣ ਰਿਹਾ ਸੀ, ਥੋੜਾ ਜਿਹਾ ਪਤਾ ਜੇ ਉਲਟਾ ਪੁਲਟਾ ਖੱਬੇ ਸੱਜੇ ਮਾੜਾ ਹੋ ਗਿਆ ਤੁਸੀਂ ਚਕਾਨੀ ਦੇ ਦਿਓ ਮਾੜੀ ਜੀ।
0: ਨਾ ਨਾ ਕੋਈ ਨਹੀਂ, ਅਸੀਂ ਤੇ ਹਾਂਜੀ ਅਸੀਂ ਤੇ ਇਸੇ ਕਰਕੇ ਬੈਠੇ ਹੁੰਦੇ ਆ ਵੀ ਉਹ ਜਿਹੜਾ
1: ਚਕਾਨੀ ਮਾਰਨ ਸਹੀ ਆ, ਅਸੀਂ ਤਾਂ ਖੁੱਡੇ ਖੁੱਡੇ ਖੁੱਡੇ ਖੁੱਡੇ ਕਰਨ ਨੂੰ ਹੈ।
2: ਇਹ ਜਿਹੜਾ ਤੁਸੀਂ ਗੱਲ ਕੀਤੀ, ਮੈਨੂੰ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਕਿ ਸਟਰਗਲ ਜਿਹੜਾ ਕੀ ਕੀਤਾ, ਕਿੱਦਾਂ ਕਿੱਦਾਂ ਲਾਈਫ ਚੱਲੀ, ਕਿੱਦਾਂ ਸੈੱਟ ਹੋਈ।
0: ਨਹੀਂ, ਜੋ ਤੁਸੀਂ ਕੰਮ ਕਰ ਰਹੇ ਹੋ, ਜੋ ਵੀ ਤੁਸੀਂ ਕੀਤਾ ਇਸ ਟਾਈਮ ਕਰ ਰਹੇ ਹੋ, ਰੋਜ਼ਗਾਰ ਕਰ ਰਹੇ ਹੋ, ਰੋਟੀ ਪਾਣੀ ਘਰ ਚੱਲ ਰਿਹਾ, ਉੱਥੋਂ ਤੱਕ ਤੁਸੀਂ ਪਲਾਨ ਕਰਕੇ ਪਹੁੰਚੇ ਹੋ ਜਾਂ ਆਪਣੇ ਆਪ ਹੀ ਪਹੁੰਚ ਗਏ ਹੋ?
2: ਇਹ ਥੋੜੇ ਜਿਹੇ ਟੌਪਿਕ ਵਿੱਚ ਇੰਡੀਆ ਤੋਂ ਚਾਲੂ ਸ਼ੁਰੂ ਕਰ ਦਈਏ ਕੰਮ।
0: ਨਹੀਂ, ਇੱਥੇ ਹੁਣ ਕੀ ਕਰ ਰਹੇ ਹੋ ਤੁਸੀਂ?
2: ਇੱਥੇ ਕਰਦੇ ਨੇ।
0: ਹਾਂ, ਇੱਥੇ ਉਹਦੇ ਤੇ ਮਤਲਬ
2: ਜਦੋਂ
0: ਇੰਡੀਆ ਤੋਂ ਲੈ ਕੇ ਭਾਵੇਂ ਉਹ ਜਿੱਥੇ ਮਰਜ਼ੀ ਚੱਲ ਜਾਏ, ਹਾਂ ਫਿਰ
1: ਆਪੇ ਮਲਟੀਪਲ ਚੋਇਸ ਕੁਐਸਚਨ ਹੈ ਨਾ,
2: ਜਦੋਂ ਆਸਟ੍ਰੇਲੀਆ ਪਹੁੰਚੇ ਉਦੋਂ ਤੇ ਕੀਤਾ ਕਾਰ ਵਾਸ਼।
0: ਨਹੀਂ, ਹੁਣ ਜੋ ਕਰ ਜੋ ਜੋ ਤੁਸੀਂ ਹੁਣ ਕਰ ਰਹੇ ਹੋ ਨਾ ਭਗਵੰਤ ਜੀ, ਮੰਨ ਲਓ ਤੁਸੀਂ ਹੁਣ ਕੀ ਕਰਦੇ ਹੋ ਤੁਸੀਂ ਕੀ ਕਰਦੇ ਹੋ?
2: ਹੁਣ ਮੈਂ ਇਸ ਟਾਈਮ ਵੈਨ ਚਲਾਉਂਦਾ, ਪਿਛਲੇ 16-15 ਸਾਲ ਤੋਂ ਵੈਨ ਚਲਾ ਰਿਹਾ।
0: ਹਾਂ, ਸੋ ਹੁਣ ਤੁਸੀਂ ਜਿੱਦਾਂ ਵੈਨ ਚਲਾਉਂਦੇ ਹੋ ਤੇ ਵੈਨ ਦੀ ਪਲੈਨਿੰਗ ਕਦੋਂ ਸ਼ੁਰੂ ਕੀਤੀ? ਮਤਲਬ ਪੂਰਾ ਪਲੈਨ ਕਰਕੇ ਆਏ ਹੋ ਵੀ ਮੈਂ ਉਦਾਂ ਦੀ ਕੋਈ ਪੜ੍ਹਾਈ, ਲਾਇਸੈਂਸ ਦਿਸ ਦੈਟ? ਬੜੇ ਚਿਰ ਦਾ ਮੇਰਾ ਸੁਪਨਾ ਸੀ ਯਾਰ ਮੈਂ ਵੈਨ ਚਲਾਉਣੀ।
2: ਟੈਕਸੀ ਦਾ ਸ਼ੌਂਕ ਸੀ, ਮੈਂ ਜਾ ਕੇ ਟੈਕਸੀ ਚਲਾਊਂਗਾ, ਜਿੱਦਾਂ ਗੱਲਾਂ ਸੁਣੀ ਦੀਆਂ ਟੈਕਸੀ ਵਧੀਆ ਵਾ ਤੇ ਉਹਦੇ ਵਿੱਚ ਇੰਗਲਿਸ਼ ਵੀ ਤੁਸੀਂ ਸਿੱਖ ਸਕਦੇ, ਲੋਕ ਵੀ ਚੰਗੇ ਚੰਗੇ ਮਿਲਦੇ, ਨੌਲੇਜ ਵੀ ਤੁਸੀਂ ਲੈ ਸਕਦੇ ਲੋਕਾਂ ਕੋਲ, ਅੱਗੇ ਵਧਣ ਦੇ ਰਾਹ ਹੋਰ ਵੀ ਜ਼ਿਆਦਾ ਵਿੱਚੋਂ ਨਿਕਲਣਗੇ। ਉਸ ਹਿਸਾਬ ਨਾਲ ਮੈਂ ਟੈਕਸੀ ਸੋਚੀ ਜਦੋਂ ਇੰਡੀਆ ਤੋਂ ਆਇਆ। ਮੈਨੂੰ ਇਹ ਵੀ ਲੱਗਦਾ ਵੀ ਕੱਪੜੇ ਕੁਪੜੇ ਸੋਹਣੇ ਪਾ ਕੇ ਆਪਾਂ ਜਾ ਸਕਦੇ ਹਾਂ ਉਹਦੇ 'ਚ ਬੈਠ ਕੇ, ਵੀ ਵਧੀਆ। ਹਾਂਜੀ,
1: ਨਾਲੇ ਆਪਦੇ ਬਹੁਤ ਸਾਫ ਹੋ।
2: ਹਾਂਜੀ ਬਿਲਕੁਲ। ਤੇ ਫਿਰ ਮੈਂ ਇੱਥੇ ਆਇਆ, ਫਿਰ ਮੈਂ ਸੋਚਿਆ ਕਿ ਉਹ ਕੋਰੀਅਰ ਦੀ ਵੈਨ ਦਾ ਕੰਮ ਕਰਦੇ ਹਾਂ, ਤੇ ਵੈਨ ਦਾ ਕੰਮ ਸੋਹਣਾ ਚੱਲੀ ਗਿਆ ਕਾਫੀ ਸਾਲ ਵਧੀਆ। ਪਰ ਬੜੀ ਵਾਰ ਮੈਂ ਸੋਚਿਆ ਕਿ ਬਦਲ ਲਈਏ ਕੰਮ, ਬਦਲ ਲਈਏ, ਪਰ ਮੌਕਾ ਹੀ ਨਹੀਂ ਲੱਗਦਾ ਰਿਹਾ, ਏਦਾਂ ਹੀ ਚੱਲੀ ਗਿਆ ਕੰਮ।
0: ਸੋ ਉਧਰ ਜਾਣਾ ਸੀ ਪਰ ਇਹ ਕੰਮ ਲੱਭ ਗਿਆ, ਤੇ ਫਿਰ ਆਪਾਂ ਇਸੇ ਚ ਹੀ।
2: ਇੱਕ ਨਾ ਭਾਜੀ ਸੰਤੁਸ਼ਟੀ ਜਦੋਂ ਹੋ ਜਾਂਦੀ ਨਾ ਬੰਦੇ ਨੂੰ ਕਿ ਯਾਰ ਇੰਨਾ ਕੁ ਖਰਚਾ ਮੈਨੇਜ ਕਰ ਲਿਆ ਵਾ, ਫੈਮਿਲੀ ਬਹੁਤ ਖੁਸ਼ ਆ, ਮੈਨੇਜ ਸਭ ਕੁਛ ਚੱਲਣ ਦਿਆ ਵਧੀਆ। ਫਿਰ ਹੁੰਦਾ ਕਿ ਜ਼ਿਆਦਾ ਲੰਬੀ ਪ੍ਰੋਪਰਟੀ ਖਰੀਦਣਾ, ਜ਼ਿਆਦਾ ਵੱਡੇ ਬਿਜ਼ਨਸ, ਜੇ ਫੈਮਿਲੀ ਫਸਟ ਆ, ਫੈਮਿਲੀ ਨੂੰ ਆਪਾਂ ਟਾਈਮ ਬਹੁਤ ਜ਼ਰੂਰੀ ਦੇਣਾ ਸੀ। ਮੈਂ ਉਹ ਚੀਜ਼ਾਂ ਮੈਨੇਜ ਬੈਲੈਂਸ ਕੀਤੀਆਂ ਸਾਰੀਆਂ, ਤੇ ਮਤਲਬ ਸੰਤੁਸ਼ਟ ਰਿਹਾ। ਪੀ ਆਰ, ਸਿਟੀਜ਼ਨ, ਸਾਰਾ ਕੁਝ ਸੈੱਟ ਹੋ ਗਿਆ, ਸਾਰਾ ਕੁਝ ਵਧੀਆ, ਘਰ ਘੁਰ ਵੀ ਲੈ ਲਿਆ, ਪੇ ਆਫ ਵੀ ਕਰ ਲਿਆ। ਪਰ ਘਰ ਛੋਟਾ ਲਿਆ ਸੀ ਥੋੜਾ ਜਿਹਾ, 3 ਬੈਡਰੂਮ, ਪਰ ਪੇ ਆਫ ਸਾਰਾ ਸਿਸਟਮ ਸਾਰਾ ਸੈੱਟ ਕਰਕੇ ਸੰਤੁਸ਼ਟ ਜਿਹਾ ਇੱਕ ਹੋ ਗਿਆ ਲਾਈਫ 'ਚ।
0: ਗੁੱਡ।
2: ਇਹ ਹੁਣ ਅੱਗੇ 2-4-5 ਟਰੱਕ, ਜੇ 5-4 ਘਰ, ਉਹ ਚੀਜ਼ ਮੈਂ ਸੋਚੀ ਨਹੀਂ। ਜਸਟ ਮੈਨੂੰ ਫਸਟ ਮੇਰੀ ਗੁੜੀਆ ਤੇ ਵਾਈਫ ਤੇ ਆਪਣੇ ਪੇਰੈਂਟਸ, ਭੈਣ ਭਰਾ ਤੇ ਥੋੜਾ ਸਰਕਲ,
1: ਤੇ ਕਰਜ਼ਾ ਮੁਕਤ ਜ਼ਿੰਦਗੀ
2: ਮੈਨੇਜ ਕੀਤਾ। ਹਾਂਜੀ ਬਿਲਕੁਲ
1: ਠੀਕ ਹੈ,
2: ਕੋਈ ਮਤਲਬ ਸਟ੍ਰੈਸ ਨਹੀਂ ਲਈ। ਹਾਂਜੀ
0: ਨਹੀਂ, ਵਧੀਆ ਜੀ ਵਧੀਆ। ਇਹ ਇਹਦੇ ਨਾਲ ਦੀ ਤੇ ਰੀਸ ਨਹੀਂ ਹੈ ਕੋਈ, ਪਰ ਇਹਦੇ ਵਿੱਚ ਨਾ ਇੱਕ ਚੀਜ਼ ਜ਼ਰੂਰ ਹੁੰਦੀ ਆ ਵੀ ਇਹ ਪਰਿਵਾਰ ਦਾ ਰਲਿਆ ਮਿਲਿਆ ਜਿਹਾ ਸਾਂਝਾ ਇੱਕ ਕਹਿ ਲਓ ਡਿਸੀਜ਼ਨ ਹੁੰਦਾ। ਕਈ ਵਾਰੀ ਕਈ ਬੰਦੇ ਮੈਂ ਵੇਖਣਾ ਵਾਂ ਵੀ ਉਹ ਚਾਹੁੰਦੇ ਹੁੰਦੇ ਆ ਵੀ ਆਪਾਂ ਸਟ੍ਰੈਸ ਫਰੀ ਰਹੀਏ, ਪਰ ਪਾਰਟਨਰ ਦੇ ਵੱਲੋਂ ਜਾਂ ਆਸ ਪਾਸ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਵੱਲੋਂ ਇੰਨਾ ਕੁ ਬੋਝ ਹੁੰਦਾ, ਇੰਨੀ ਕੁ ਖਿੱਚ ਧੂ ਹੁੰਦੀ ਆ ਵੀ ਬੰਦਾ ਬਦੋ ਬਦੀ ਫਾਹ ਲੈ ਪੈਂਦਾ, ਨਾਮ ਹੀ ਚਾਹੁੰਦਾ ਹੋਵੇ। ਸੋ ਇਸ ਕਰਕੇ ਪਰਿਵਾਰ ਨੂੰ ਕ੍ਰੈਡਿਟ ਜਾਂਦਾ ਇਹਦਾ।
2: 3 ਬੈਡਰੂਮ ਤੋਂ ਬਾਅਦ ਮੈਂ ਸੋਚਿਆ ਚੱਲ 4 ਲੈ ਲਾਂਗੇ, ਮੈਂ ਕਿਹਾ ਫਿਰ ਮੁੜ ਕੇ ਕਹਿਣਾ 5 ਲੈ ਲੈਨੇ, ਫਿਰ ਕਹਿਣਾ ਯਾਰ ਫਾਰਮ ਹਾਊਸ ਲੈ ਲੈਨੇ, ਮੈਂ ਕਿਹਾ ਉਹਨੇ ਚ ਉਮਰ ਨਿਕਲ ਜਾਣੀ ਤੇ ਸੌਣਾ ਤੇ ਇੱਕ ਬੈਡਰੂਮ ਚ ਹੀ ਆ।
1: ਹਾਂ ਕਹਿੰਦਾ ਜੀ,
2: ਹਾਂਜੀ
1: ਕਹਿੰਦਾ ਸੀ ਜੋ
2: ਸੌਣਾ ਤੇ ਇੱਕ
1: ਗੁਜ਼ਰ ਰਿਹਾ ਵਕਤ ਨਹੀਂ ਜ਼ਿੰਦਗੀ ਹੈ। ਸਹੀ
2: ਹੈ, ਗੱਲ ਹਾਊਸ ਤੇ ਹੋਮ ਦਾ ਉਹੀ ਨਾ ਵੀ ਘਰ ਤੇ ਹੁੰਦਾ ਪਰਿਵਾਰ ਨਾਲ, ਹਨਾ, ਕੰਧਾਂ ਨਾ ਤੇ ਹੁਣਾ ਨਹੀਂ, ਵਧਾ ਇੱਧਰ ਨੂੰ ਪਾ ਲਾਂਗੇ ਇੱਧਰ ਨੂੰ ਪਾ ਲਾਂਗੇ, ਗੱਲ ਤੇ ਸੰਤੁਸ਼ਟੀ ਦੀ ਹੈ ਨਾ, ਪਰਿਵਾਰ ਖੋ ਚਾਹੀਦਾ।
0: ਨਹੀਂ ਸਹੀ ਗੱਲ
1: ਹੈ,
2: ਦੇਖੋ ਆਪਣੀ ਆਪਣੀ ਸੋਚ ਹੁੰਦੀ ਆ। ਮੈਨੂੰ ਤੇ ਇਹ ਜ਼ਿੰਦਗੀ ਵਧੀਆ ਲੱਗੀ ਵੀ ਖੁਸ਼ ਰਹੋ, ਸਰਕਲ ਓਨਾ ਕੁ ਰੱਖੋ ਜਿੰਨਾ ਕੁ ਤੁਸੀਂ ਚੱਦਰ ਆ, ਜਿੰਨਾ ਕੁ ਮਤਲਬ ਜ਼ਿਆਦਾ ਸਰਕਲ ਲੰਬਾ ਵੀ ਨਾ ਕਰੋ, ਖਰਚੇ ਵੀ ਨਾ ਜ਼ਿਆਦਾ ਵਧਾਓ,
0: ਸੰਤੁਸ਼ਟ ਹੋ ਤੇ ਸਾਰਾ ਕੁਛ ਠੀਕ ਚੱਲ ਰਿਹਾ। ਤੇ ਮੈਂ ਤੁਹਾਨੂੰ ਇਹੋ ਰਿਕੁਐਸਟ ਕਰੂੰਗਾ ਵੀ ਗਾਂ ਵੀ ਇੱਦਾਂ ਹੀ ਰਹੋ। ਕਈ ਵਾਰੀ ਇੱਦਾਂ ਦੀਆਂ ਗੱਲਾਂ ਬੰਦੇ ਕਹਿ ਰਹੇ ਹੁੰਦੇ ਪਰ ਸਾਲ ਕੁ ਬਾਅਦ ਉਹ ਮੈਂ ਫਸੇ ਵੀ ਵੇਖੇ ਜੇ, ਉਹ ਮੁੜ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਕਹਾਣੀ 'ਚ ਜ਼ਰੂਰ ਉਲਝ ਕੇ ਰਹਿ ਜਾਂਦੇ, ਕਿਉਂਕਿ ਆਲਾ ਦੁਆਲਾ ਬਹੁਤ ਮੈਟਰ ਕਰਦਾ।
1: ਜਿਹੜੀ ਸ਼ੇਅਰਿੰਗ ਕੀਤੀ ਹੈ ਨਾ ਭਗਵੰਤ ਹੁਣਾਂ ਨੇ, ਜਿਉਂ ਜਿਵੇਂ ਸ਼ੇਅਰ ਕਰੀ ਜਾਂਦੇ ਹੋ ਆਪਣੇ ਆਪ ਨੂੰ ਟਕਾ ਹੀ ਜਾਂਦਾ।
0: ਬਸ ਬਸ, ਤੁਸੀਂ ਉਹ ਪੱਕੇ ਬੰਦਾ ਹੋਈ ਜਾਂਦਾ ਵੀ ਆਹ ਯਾਰ ਬੋਲ ਮੈਂ
1: ਕਿਹਾ ਸੀ।
2: ਕੀ ਹੋਊਗਾ ਭਾਜੀ ਜੇ 5 ਘਰ ਲੈ ਲਾਂਗੇ, 10 ਲੈ ਲਾਂਗੇ, ਉਸ ਤੋਂ ਬਾਅਦ ਕੀ ਹੋਊਗਾ, 15 ਲੈ ਲਾਂਗੇ, ਫਿਰ ਕੀ ਹੋਊਗਾ? ਗੱਲ ਤੇ ਮਨ ਸ਼ਾਂਤੀ ਤੇ ਮਨ ਕੇ ਆ ਨਾ, ਖੁਸ਼ ਤੇ ਆਪਾਂ ਆਪਣੀ ਆਤਮਾ ਨੂੰ ਕਰਨਾ ਬਸ, ਦੁਨੀਆ ਨੂੰ ਤੇ ਕਰ ਸਕਦੇ ਹੀ ਨੀ ਜੋ ਮਰਜ਼ੀ ਆ, ਨਾ ਰਿਸ਼ਤੇਦਾਰ ਨੂੰ ਕਰ ਸਕਦੇ ਆ। ਜੇ ਤੁਹਾਡੀ ਆ ਹੁਣ ਤੁਸੀਂ ਮੈਨੂੰ ਰਿਸਪੈਕਟ ਨਾਲ ਬੁਲਾਇਆ, ਮੈਂ ਤੁਹਾਨੂੰ ਮੀਨਿੰਗ 10-20 ਘਰ ਇਕੱਠੇ ਹੋ ਗਏ, ਖੁਸ਼ੀ ਨਾਲ ਬੁਲਾ ਲਿਆ, ਉਹ ਸਾਰਾ ਕੁਝ ਆ ਗਿਆ ਵਿੱਚ। ਕਹਿੰਦੇ ਕਹਿੰਦੇ ਯਾਰ ਭਗਵੰਤ ਬੜਾ ਚੰਗਾ, ਰਣਜੋਤ ਭਾਜੀ ਬੜੇ ਚੰਗੇ, ਗਰੇਵਾਲ ਸਾਹਿਬ, ਡਾਕਟਰ ਸਾਹਿਬ ਬਹੁਤ ਵਧੀਆ ਬੰਦੇ, ਉਹ ਨਿਬੜ ਗਈ ਸਾਰੀ ਗੱਲ, ਉੱਤੋਂ ਦਾ ਕੁਛ ਵੀ ਨੀ ਹੈਗਾ। ਮੇਰੀ ਸੋਚ ਇਹ ਆ, ਬਾਕੀ ਅਲੱਗ ਅਲੱਗ ਟੋਪਿਕ ਹੋ ਸਕਦੇ ਆ ਕਿ
1: ਹਰੇਕ ਬੰਦੇ ਦਾ ਆਪਣਾ
0: ਨਹੀਂ, ਇਹੋ ਫਰਕ ਪੈਣਾ ਜੀ। 10-20 ਘਰ ਵਾਲਾ ਬੰਦਾ ਪਹਿਲੀ ਗੱਲ ਤੇ ਉਹ ਇੱਥੇ ਸੁਣ ਨਹੀਂ ਰਿਹਾ ਹੋਊਗਾ ਸਾਨੂੰ, ਕਿਉਂਕਿ ਉਹਦੇ ਕੋਲ ਵੇਲ ਹੀ ਨਹੀਂ ਹੋਣਾ, ਹੋਰ ਚੀਜ਼ਾਂ ਚ ਪਿਆ ਹੋਊਗਾ।
1: ਭਾਈ ਸਾਹਿਬ ਇੰਟਰਸਟ ਰੇਟ ਦੇਖਿਆ ਕਿੰਨੇ ਵੱਧ ਰਹੇ ਨੇ,
0: ਉਹ ਇਹੋ ਜਿਹੀਆਂ ਗੱਲਾਂ ਕਰ ਰਹੇ ਹੋਣੇ ਆਪਸ ਵਿੱਚ ਕਿਤੇ ਬੈਠੇ
1: ਹੋ, ਤੁਹਾਨੂੰ ਰੇਡੀਓ ਦੀ ਪਈ ਆ ਕਿਹੜਾ। ਹਾਂਜੀ ਰੇਡੀਓ,
0: ਥੈਂਕ ਯੂ ਥੈਂਕ
2: ਯੂ।
0: ਓਏ ਬੇਲੇ ਬੰਦੇ ਲੈ ਲੈ, ਉਹ ਬੰਦੇ
1: ਰੇਡੀਓ
0: ਲੈ ਲੈ, ਉਹ ਬੰਦੇ ਇਹ ਵੇਖ ਰਹੇ ਹੋਣੇ ਆ ਵੀ ਕੋਈ ਲੱਭੀਏ ਭਗਵੰਤ 2-4 ਉਹ ਜਿਹੜੇ 10-20 ਘਰ ਵਾਲੇ ਆ ਨਾ ਭਗਵੰਤ ਜੀ, ਉਹ ਤੁਹਾਡੇ ਵਰਗਿਆਂ ਦੇ ਲਈ ਨਾ
1: ਸ਼ੇਰ ਦੇ ਮੂੰਹ ਨੂੰ ਖੂਨ ਲਾਉਂਦੇ,
0: ਹਾਂ ਉਹ ਲੈ ਕੇ ਬੈਠੇ ਹੋਣੇ ਆ ਵੀ ਯਾਰ ਏਦਾਂ ਦੇ ਕੋਈ ਬੰਦੇ ਲੱਭੀਏ ਚਾਰ ਜਿਹਨਾਂ ਕੋਲ ਥੋੜੀ ਬਹੁਤੀ ਕਿਤੇ ਜਮਾ ਪੂੰਜੀ ਪਈ ਹੋਵੇ।
2: ਪ੍ਰੋਗਰਾਮ ਤੇ ਚੱਲ ਜਾਂਦਾ ਉਹ ਕਹਿਣਗੇ ਭਾਜੀ ਤੁਸੀਂ ਅਜੇ ਵੀ ਵੈਨ ਚਲਾਉਂਦੇ ਆ, ਤੇ ਮੈਂ ਕਿਹਾ ਯਾਰ ਕੀ ਮਾੜੀ ਗੱਲ ਥੋੜੀ ਆ, ਅਜੇ ਵੀ ਹੁੰਦਾ ਕੋਈ ਫਰਕ ਨਹੀਂ ਪੈਂਦਾ। ਉਹ ਕਹਿੰਦਾ ਆਹੋ ਭਾਜੀ ਅਜੇ ਵੀ ਵੈਨ ਹੀ ਚਲਾਉਂਦੇ, ਕਹਿੰਦਾ ਹਾਂ ਭਾਜੀ ਵੈਨ ਹੀ ਚਲਾਉਂਦੇ। ਮੁੜ ਕੇ ਕਹਿਣਾ ਅੱਛਾ ਅੱਛਾ ਅੱਛਾ ਤੁਸੀਂ ਤਲਾਕ ਦਾ ਨੀ ਸੋਚਿਆ? ਉਹ ਮੈਂ ਯਾਰ ਗੱਲ ਤੇ ਖੁਸ਼ੀ ਦੀ ਆ, ਖੁਸ਼ਿਆ ਮੈਂ।
0: ਇਹਨਾਂ ਦਾ ਕੀ ਇਹੋ ਲੋਕ ਐਂਥਨੀ ਐਲਬਨੀਜ਼ੀ ਨੂੰ ਵੀ ਕਹਿਣ ਦੇ ਹੋਣੇ ਤੁਸੀਂ ਹਲੇ ਵੀ ਦੇਸ਼ ਹੀ ਚਲਾਈ ਜਾਂਦੇ ਜੀ, ਇਹਨਾਂ ਦਾ ਕੀ ਆ? ਮਤਲਬ ਉਹਨਾਂ ਕਹਿ ਕੇ ਗਾਂ
1: ਲਈ, ਉਹ ਸਾਡਾ ਮਿੱਤਰ ਨੀ, ਉਹ ਕਹਿੰਦਾ ਕੀ ਕੀਤਾ? ਕਹਿੰਦਾ ਜੀ ਮੈਂ ਡਾਕਟਰ ਹਾਂ। ਫਿਰ ਕੋਲ ਬਹੁਤ ਪੜ੍ਹਿਆ ਲਿਖਿਆ ਡਾਕਟਰੀ ਆ
2: ਯਾਰ ਦੋਸਤ ਕਹਿਣਗੇ ਯਾਰ ਬੱਬੀ ਖੁਸ਼ ਹੀ ਰਹਿੰਦਾ, ਮੇਰਾ ਨਾ ਛੋਟਾ ਬੱਬੀ ਵੀ ਆ। ਹਾਂਜੀ ਮੈਂ ਕਿਹਾ ਦੱਸ ਹੀ ਦਈਏ, ਤੇ ਉਹ ਕਹਿੰਦੇ ਬੱਬੀ ਖੁਸ਼ ਹੀ ਰਹਿੰਦਾ। ਮੈਂ ਯਾਰ ਰਹਿਣਾ ਹੀ ਖੁਸ਼ ਆ, ਗੱਲ ਤੇ ਖੁਸ਼ ਰਹਿਣ ਲਈ ਤੇ ਦੁਨੀਆ ਦਾ ਜ਼ਿੰਦਗੀ ਆ।
0: ਹਾਂ ਨਹੀਂ ਠੀਕ ਆ,
1: ਜੇ ਹੁਣ ਆਏ ਆ ਆਪਾਂ ਆਪਣੇ ਕੋ ਬਹਿ ਕੇ ਮੈਂ ਚੀਕਾਂ ਮਾਰਦਾ। ਕਈ ਬੰਦਿਆਂ ਨੂੰ ਉਸ ਗੱਲ ਦਾ ਵੀ ਟਾਈਮ ਹੈ ਨੀ ਵੀ ਚੀਕਾਂ ਮਾਰਨ ਦਾ ਵੀ, ਹੈਨਾ। ਖੁਦ ਸੇ ਵੀ ਕਮ ਹੀ ਮੁਲਾਕਾਤੇ ਹੋਈ, ਉਮਰ ਭਰ ਹਮ ਨੌਕਰੀ ਕਰਤੇ ਰਹੇ।
0: ਵਾਹ ਵਾਹ,
1: ਆਪਦੇ ਕੋਈ ਨੀ ਬਹਿ ਹੁੰਦਾ,
0: ਬ੍ਰੇਕ ਵੀ ਨੀ ਮਿਲੀ ਹੈ। ਹਾਂਜੀ ਰਿਚਰਡ ਜੀ ਤੁਸੀਂ ਆਉਂਦੇ ਰਹੋ।
12: I did not know he was so good. Uske baad to mujhe pyar ho gaya dobara.
1: Mere isme
12: rahe gaane gaaye usne.
0: Good.
12: Amazing. Aur main apne jo friend ko leke gaya tha uske side mein ek couple the, he and that girl started singing. Then next to me there was another girl all by herself. Maine kaha aap kyon akele ga rahe ho, aap bhi aa jao. To teenon ladkiyan milke ga rahe the aur main aur wo dusra ladka taali baja rahe the.
1: ਕਿਆ ਬਾਤ ਹੈ ਜੀ, ਤਾਂ ਜੁਗਲਬੰਦੀ ਪੂਰੀ,
0: ਪੂਰੇ ਸੈਫ ਅਲੀ ਖਾਨ ਬੰਦੇ ਤੋਂ।
12: ਨਹੀਂ ਅਮੇਜ਼ਿੰਗ। ਅੱਛਾ ਜੀ, ਕਮਿੰਗ ਟੂ ਦ ਟੌਪਿਕ, ਆਈ ਥਿੰਕ ਡੈਸਟੀਨੀ ਆਲਸੋ ਪਲੇਜ਼ ਅ ਵੈਰੀ ਇੰਪੋਰਟੈਂਟ ਰੋਲ, ਕਿਉਂਕਿ ਮੈਂ ਅੱਛਾ ਭਲਾ ਬੈਠਾ ਥਾ ਦਿੱਲੀ ਮੇ ਐਂਡ ਵਰਕਿੰਗ ਵਿਦ ਮਾਈ ਡੈਡ ਐਜ਼ ਅ ਡਾਇਰੈਕਟਰ ਆਫ ਆਪਰੇਸ਼ਨ, ਐਂਡ ਟੂ ਥਿੰਗਸ ਹੈਪਨਡ, ਪਰਸਨਲ ਥਿੰਗਸ, ਐਂਡ ਮੈਂ ਆਇਆ ਖਾਲੀ ਥੋੜ੍ਹੀ ਦੇਰ ਕੇ ਲਈ। And one thing led to another, fir main yahi pe ruk gaya. Fir pyar ho gaya. Then I got so many opportunities to go back, but I still stayed here. And then unfortunately I lost my parents in 2008. First I lost my mom. Aur fir main wapas nahi ja raha tha because my dad wasn't doing business anymore. And my younger brother who was looking after it, he wasn't qualified enough to run it. But dad ne kaha, nahin, you please go back. You have taken a responsibility of looking after a child and his mom. And so, why wapus aaya dad ke kehne pe. Then I lost my dad also. Yeah. And then I went back. And I didn't want to come, and I told her to come, and she said, "Nahi, I can't come to Delhi." So fir main wapas aaya. Then we separated, and then I went to kya kehte hain Hamilton as an area manager. Mujhe Melbourne mein nahi rehna tha. I was fed up with Melbourne, and wahan injured hua. Fir wapas aaya Melbourne. ਫਿਰ ਆਪ ਲੋਕ ਸੇ ਮਿਲਾ, ਪਿਆਰ ਹੋ ਗਿਆ ਦੁਬਾਰਾ, ਔਰ ਫਿਰ ਅਬ ਮੈਲਬਨ ਵੀ ਬੈਠਾ ਹਾਂ।
0: ਗੁੱਡ।
12: ਸੋ ਬਟ ਯੇ ਕਿ ਬਿਕੋਜ਼ ਇਟਸ ਡੈਸਟੀਨੀ ਐਂਡ ਬਿਕੋਜ਼ ਆਈ ਬਿਲੀਵ ਇਨ ਗੋਡ ਐਂਡ ਆਲ, ਆਈ ਹੈਵ ਗੋਟ ਨੋ ਰਿਗਰੈਟ। ਐਂਡ ਆਈ ਇੰਜੋਇਡ ਐਵਰੀ ਫੇਜ਼ ਆਫ ਲਾਈਫ, ਔਰ 25 ਸਾਲ ਹੋ ਗਏ, ਔਰ ਆਈ ਡੋਂਟ ਨੋ ਆਗੇ ਕਹਾਂ ਡੈਸਟੀਨੀ ਹੈ, ਕਿਆ ਕਰਨੇ ਕੋ ਮਿਲੇਗਾ, ਕਿਆ ਨਹੀਂ ਕਰਨੇ ਕੋ ਮਿਲੇਗਾ, ਨੋ ਆਈਡੀਆ।
0: ਜੀ
12: ਬੀਚ ਮੇ ਆਈ ਵੈਂਟ ਬੈਕ ਟੂ ਇੰਡੀਆ, ਆਈ ਸਟਾਰਟਿਡ ਮਾਈ ਓਨ ਬਿਜ਼ਨਸ ਅਗੇਨ ਐਂਡ

0: 22, sorry.
1: Mm-hmm.
0: And but phir bhi, like, nothing stopped us. I had to come back. I came back. Nahi to main shayad wahin rehta.
1: Ji. ਨਹੀਂ ਥੈਂਕ ਯੂ ਰਿਚਰਡ ਜੀ। ਬੇਸਿਕਲੀ ਇਹਦਾ ਇੱਕ ਚੀਜ਼ ਆਪਾਂ ਇਹਦੇ 'ਚੋਂ ਆਪਾਂ ਇਹ ਨਹੀਂ ਕਹਿੰਦੇ ਵੀ ਹਰ ਇੱਕ ਦੇ ਨਾਲ ਹੀ ਇਹ ਚੀਜ਼ ਹੋਊਗੀ ਜਾਂ ਹਰ ਕੋਈ ਨੂੰ ਠੀਕ ਹੀ ਇੱਦਾਂ ਹੀ ਵੇਖੂਗਾ, ਪਰ ਇਹਦੇ 'ਚੋਂ ਇੱਕ ਚੀਜ਼ ਆਪਾਂ ਇਹ ਵੀ ਵੇਖ ਸਕਦੇ ਵੀ ਜਿਹੜੀਆਂ ਜਿੱਦਾਂ ਹੁਣ ਰਿਚਰਡ ਜੀ ਵੀ ਕਹਿ ਰਹੇ ਹੋ ਵੀ ਜਿਹੜੀਆਂ ਚੀਜ਼ਾਂ ਇਹਨਾਂ ਨੇ ਪਲਾਨ ਕਰਕੇ ਮੰਨ ਲਓ ਜੇ ਪਿੱਛੇ ਜਾ ਕੇ ਆਪਣੇ ਭਰਾ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਿਹੜੀਆਂ ਚੀਜ਼ਾਂ ਪਲਾਨ ਕੀਤੀਆਂ ਉਹ ਪਲਾਨ ਧਰੇ ਦੇ ਧਰੇ ਰਹਿ ਗਏ। ਆਪਾਂ ਇਹੋ ਹੀ ਤਾਂ ਆਪਾਂ ਕਰਦੇ ਹਾਂ, ਆਪਾਂ ਹੁਣ ਕਿੰਨੇ ਪਲਾਨ ਬਣਾ ਕੇ ਬੈਠੇ ਹਾਂ ਆਪਾਂ ਵੀ ਇੱਥੇ ਆਪਾਂ ਇੱਕ ਹੋਰ ਘਰ ਲੈ ਲਾਂਗੇ, ਇਹਦੀ ਕਮੇਟੀ ਨੂੰ ਇੱਧਰ ਨੂੰ ਘੁਮਾ ਦਾਂਗੇ, ਆ ਉੱਥੇ ਆਪਾਂ ਇੰਨੇ ਕੁ ਇੱਧਰ ਪਾਏ ਹੋਣਗੇ, ਇੰਨੇ ਕੁ ਸਾਡੇ ਸੋਨੇ 'ਚ ਲੱਗੇ ਹੋਣਗੇ, ਇੰਨੇ ਕੁ ਆਪਾਂ ਸ਼ੇਅਰ ਦੇ ਵਿੱਚ ਲਾਏ, ਆਹ ਸਾਡੇ ਕ੍ਰਿਪਟੋ, ਆਹ ਸਾਡਾ ਪਲਾਨ, ਆਹ ਸਾਡਾ ਟੀਂਗ, ਇਹ ਸਾਰੀ ਪਲੈਨਿੰਗ ਹੀ ਨਾ ਸਾਡੀ। ਪਰ ਇਹ ਜ਼ਰੂਰੀ ਨਹੀਂ ਆ ਕਿ ਵੇਖੋ ਕਰਨ 'ਚ ਕੋਈ ਹਰਜ ਨਹੀਂ ਆ, ਤੁਸੀਂ ਜ਼ਿੰਦਗੀ ਇਸੇ ਦਾ ਨਾਂ ਹੀ ਆ, ਥੋੜ੍ਹੇ ਥੋੜ੍ਹੇ ਜਿਹੇ ਜਦੋ ਜਾਇਦ ਹੱਥ ਪੈਰ ਬੰਦੇ ਨੂੰ ਮਾਰਦੇ ਰਹਿਣਾ ਚਾਹੀਦਾ, ਜੇ ਪੈਸੇ ਹੈਗੇ ਆ ਤਾਂ ਉਹ ਤੁਸੀਂ ਕਿਤੇ ਨਾ ਕਿਤੇ ਥੋੜ੍ਹਾ ਥੋੜ੍ਹਾ ਤੁਸੀਂ ਕਰਦੇ ਰਹਿੰਦੇ, ਇਹ 'ਚ ਕੋਈ ਗਲਤ ਗੱਲ ਨਹੀਂ ਹੈ। ਗਲਤ ਗੱਲ ਇਸ ਚੀਜ਼ ਦੇ ਵਿੱਚ ਆ ਵੀ ਆਪਣੇ ਮਨ 'ਚ ਆਏ ਨਤੀਜਿਆਂ ਦੀ ਆਸ ਲੈ ਕੇ ਬੈਠੇ ਰਹਿਣਾ ਅਤੇ ਫਿਰ ਜਦੋਂ ਨਾ ਆਉਣੇ ਤਾਂ ਫਿਰ ਆਪਣੇ ਆਪ ਨੂੰ ਕੋਸਣਾ, ਗਲਤ ਆ। ਤੁਸੀਂ ਮੰਨ ਲਓ ਕੁਛ ਟਰਾਈ ਕੀਤਾ ਵਾ, ਤੁਹਾਡੇ 10 ਡਿਸੀਜ਼ਨ ਬੜੇ ਵਧੀਆ ਸਹੀ ਆ, ਤੁਹਾਨੂੰ ਸਾਰਾ ਕੁਛ ਬੜਾ ਵਧੀਆ ਮੁਨਾਫਾ ਵੀ ਆ ਗਿਆ ਤੁਹਾਡੇ ਅਕੋਰਡਿੰਗ ਚੱਲਿਆ, ਪਰ ਜਦੋਂ 11ਵਾਂ ਤੁਹਾਡੇ ਅਕੋਰਡਿੰਗ ਨਾ ਚੱਲਿਆ ਤੁਸੀਂ ਕਹਿਣਾ ਮੇਰੀ ਕਿਸਮਤ ਹੀ ਮਾੜੀ ਹੈ।
2: ਜਾਂ ਜ਼ਿੰਦਗੀ 'ਚ ਧੋਖੇ ਮਿਲਦੇ ਗਏ ਅਤੇ ਮੁੜ ਕੇ ਤੁਸੀਂ ਘਰੋਂ ਨਿਕਲਣਾ ਬੰਦ ਕਰ ਦਿਓ ਵੀ ਯਾਰ ਤਾਂ ਦੁਨੀਆ ਸਾਰੀ ਹੀ ਧੋਖੇ ਵੱਸ ਜਾਂਦੀ ਹੈ।
1: ਇੱਦਾਂ ਹੀ ਹੁੰਦਾ,
2: ਪਰ ਕਹਿਣ ਦਾ ਮਤਲਬ ਇਹ ਆ ਨਾ ਜਾਣੇ ਕਿਸ ਰੂਪ ਮੇਂ ਨਾਰਾਇਣ ਮਿਲ ਜਾਏ, ਘਰੇ ਬੈਠੇ ਨੂੰ ਥੋੜ੍ਹੀ ਮਿਲਣਾ ਉਹਨੇ।
1: ਜ਼ਿੰਦਗੀ ਤਾਂ ਹੈ ਹੀ ਇਹੋ ਆ ਨਾ ਵੀ ਚੱਲਦੇ ਰਹਿਣਾ।
2: ਜਾਂ ਬੇਲੋੜੀਆਂ ਕੈਲਕੂਲੇਸ਼ਨਾਂ ਜਿਵੇਂ ਪ੍ਰੋਫੈਸਰ ਕਮਰਦੀਪ ਹੁਣੀ ਉਹ GNE ਵਾਲੇ ਕਹਿੰਦੇ ਹੁੰਦੇ ਸੀ, ਕਹਿੰਦੇ ਜ਼ਿੰਦਗੀ ਕੀ ਆ, ਜ਼ਿੰਦਗੀ ਮੇਲਾ ਹੀ ਤਾਂ ਹੈ, ਬਸ ਜੇ ਮੇਲੀ ਹੋਣਾ ਆ ਜਾਵੇ। ਬਾਲੇ ਤਾਂ ਕਹਿੰਦਾ ਸਾਰੀ ਉਮਰ ਦੁਕਾਨ ਲਾਉਣ ਜੋਗੀ ਥਾਂ ਲੱਭਦੀ ਮਰ ਜਾਂਦੇ।
1: ਹਾਂ ਇਹੋ ਗੱਲ ਹੀ ਆ,
2: ਮੋਢੇ ਚੱਕੀ ਆ ਨਾ ਵੀ ਦੁਕਾਨ ਲਾਵਾਂਗੇ ਯਾਰ ਕਿਤੇ, ਜਾਣੂ ਜ਼ਿੰਦਗੀ ਮੁੱਕ ਜਾਂਦੀ।
1: ਇੱਦਾਂ ਹੀ ਆ, ਬਾਕੀ ਪੈਸੇ ਬਾਰੇ ਤਾਂ ਇਹ ਵੀ ਕਿਹਾ ਜਾਂਦਾ ਨਾ ਵੀ ਜੇ ਮੰਨ ਲਓ ਪੈਸਾ ਖੜ ਗਿਆ ਅਤੇ ਉੱਥੇ ਵੀ ਕੰਮ ਖਰਾਬ ਹੈ। ਪੈਸਾ ਤਾਂ ਇਹੋ ਹੀ ਆ ਵੀ ਖੜਨ ਦਾ ਮਤਲਬ ਵੀ ਜੇ ਤੁਹਾਡੇ ਕੋਲ ਆ ਗਿਆ ਤਾਂ ਉਹ ਅੱਗੇ ਤੋਂ ਅੱਗੇ ਚੱਲਦਾ ਰਹੇ, ਤੁਸੀਂ ਉਹਨੂੰ ਰੱਖ ਕੇ ਵੀ ਤੁਸੀਂ ਕੀ ਕਰਨਾ। ਕਈ ਵਾਰੀ ਰੱਖਿਆ ਰਖਾਇਆ ਵੀ ਤਾਂ ਕਈਆਂ ਦਾ ਚੋਰੀ ਹੋਈ ਜਾਂਦਾ, ਫਿਰ ਤੁਸੀਂ ਕੀ ਕਰ ਲੈਣਾ।
2: ਪਿੰਡ ਵਾਲੇ ਬਜ਼ੁਰਗ ਤਾਂ ਇਹ ਕਹਿੰਦੇ ਹੁੰਦੇ ਸੱਪ ਬਣਿਆ ਬੈਠਾ ਪਏ,
1: ਸੱਪ ਬਣਿਆ ਬੈਠਾ, ਇਹ ਬੜਾ ਕੁਛ ਆ।
2: ਫਿਰ ਨਾਲ ਕਹਿਣੇ ਮਹਾਰਾਜ ਵੱਲੋਂ ਹੁਕਮ ਹੈ ਨਹੀਂ ਇਹਨੂੰ ਖਰਚਣ ਦਾ, ਇਹ ਸੱਪ ਦੀ ਜੂਨੇ ਸੀਗਾ ਪਹਿਲਾਂ।
1: ਅਤੇ ਹਾਂਜੀ ਜਸਪ੍ਰੀਤ ਜੀ ਤੁਸੀਂ ਆਉਂਦੇ ਰਹੋ।
3: ਤੁਸੀਂ ਖੁਸ਼ ਨੀ ਲੱਗਦੇ ਹੈ ਨਾ, ਕਈ ਵਾਰ ਆਪਾਂ ਨੂੰ ਜਿਹੜੀ ਚੀਜ਼ ਬਹੁਤ ਟਾਈਮ ਬਾਅਦ ਮਿਲੀ ਹੁੰਦੀ ਨਾ ਉਹ ਆਪਾਂ ਐਕਸਾਈਟਮੈਂਟ ਆਪਣੀ ਖਤਮ ਹੋ ਜਾਂਦੀ ਆ।
2: ਇੱਕ ਦੂਜਾ ਮੈਂ ਜੋਸਮਨਾਂ ਨੂੰ ਹੋਰ ਵੀ ਜਸਪ੍ਰੀਤ ਜਵਾਬ ਦਿੱਤਾ ਸੀ, ਮੈਂ ਜਿਵੇਂ ਕਈ ਵਾਰ ਨਾ ਜਦੋਂ ਇਨਵਾਈਟ ਆਇਆ ਹੁੰਦਾ, ਅਸੀਂ ਥੋੜ੍ਹਾ ਫਿਰ ਮਾਈਗ੍ਰੇਸ਼ਨ ਵਾਲੀ ਭਾਸ਼ਾ ਵਰਤੀ ਸੀ, ਮਾਈਗ੍ਰੇਸ਼ਨ ਏਜੰਟ ਵਾਲੀ, ਉਦਣ ਵੱਧ ਹੁੰਦੀ ਹੈ ਖੁਸ਼ੀ, ਉਦੋਂ ਬਾਅਦ ਤਾਂ ਪਤਾ ਹੀ ਹੁੰਦਾ ਵੀ ਚੱਲ ਇਹ 3-6 ਮਹੀਨੇ ਬਾਅਦ ਹੁਣ ਪਾਤੀ ਪੀ ਆਰ ਆਈ ਜਾਣੀ ਆ, ਕਈ ਵਾਰ ਉੱਦਾਂ ਦਾ ਸਿਨੈਰੀਓ ਵੀ ਹੋ ਜਾਂਦਾ।
1: ਹਾਂ, ਜਾਂ ਫਿਰ ਤੀਸਰਾ ਉਹ ਜਿਹੜਾ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਵੀ ਆਪਾਂ ਲੰਮਾ ਸਮਾਂ ਨਾ ਕੋਸ ਕੇ ਖੁਸ਼ ਨਾ ਹੋ ਕੇ, ਅਤੇ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਵੀਰ ਦਾ ਇੱਦਾਂ, ਉਹ ਤਾਂ ਆਪਾਂ ਵੀ ਇਮੈਜਿਨ ਵੀ ਉਹ ਰਾਤ ਥੱਕੇ ਟੁੱਟੇ ਕੰਮ ਤੋਂ ਆਏ ਆ, ਪਰ ਕਈ ਵਾਰ ਆਪਾਂ ਲੰਮਾ ਸਮਾਂ ਨਾ ਖੁਸ਼ ਰਹਿ ਕੇ ਫਿਰ ਖੁਸ਼ ਹੋਣਾ ਹੀ ਭੁੱਲ ਜਾਂਦੇ ਹਾਂ। ਇਸ ਕਰਕੇ ਜੋ ਵੀ ਹਾਲਾਤ ਚੱਲ ਰਹੇ ਬਸ ਮਤਲਬ ਥੋੜਾ ਬਹੁਤਾ ਚੱਲਦਾ ਰਹੇ।
3: ਜਦੋਂ ਸਾਡੀ ਪੀਆਰ ਆਈ ਸੀ ਨਾ 7 ਸਾਲ ਬਾਅਦ ਆਈ ਸੀਗੀ ਤੇ ਬਹੁਤ ਸਟਰਗਲ ਕਰਨ ਤੋਂ ਬਾਅਦ ਮਿਲੀ ਸੀ, ਸਾਰੇ ਜਾਣੇ ਖੁਸ਼ ਸੀ, ਪਰ ਜਿਵੇਂ ਮੈਂ ਤਾਂ ਬਹੁਤ ਰੋ ਰਹੀ ਸੀਗੀ ਤੇ ਉਹ ਮੈਨੂੰ ਲੋਇਰ ਨੇ ਵੀ ਕਿਹਾ ਕਿ ਤੁਸੀਂ ਰੋ ਕਿਉਂ ਰਹੇ ਹੋ ਵੀ, ਕਿਉਂਕਿ ਸ਼ੁਰੂ ਤੋਂ ਹੀ ਉਹ ਮੇਰਾ ਲੋਇਰ ਸੀਗਾ, ਮੈਂ ਹੋਰ ਕੋਈ ਚੇਂਜ ਨਹੀਂ ਕੀਤਾ ਸੀ ਦੁਬਾਰਾ ਵੀ ਜਦੋਂ PA ਪਾਈ ਤਾਂ, ਤੇ ਉਹ ਕਹਿੰਦੇ ਵੀ ਤੁਸੀਂ ਰੋਵੋ ਨਾ ਵੀ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਨਾ, ਤਾਂ ਮੈਨੂੰ ਲੱਗਦਾ ਵੀ ਸ਼ਾਇਦ ਉਹ ਐਕਸਾਈਟਮੈਂਟ ਆਪਣੀ ਨਾ ਇੱਕ ਖਤਮ ਹੋ ਜਾਂਦੀ ਹੈ ਵੀ
1: ਤੁਸੀਂ ਬਚ ਗਏ, ਤੁਸੀਂ ਬਚ ਗਏ ਭੱਲਿਆਂ ਵੇਲਿਆਂ ਚ, ਤੁਸੀਂ ਤੁਹਾਡਾ ਇਹ ਸਿਨੈਰੀਓ ਬਣਿਆ। ਅੱਜ ਕੱਲ ਹੁੰਦਾ ਨਾ ਤੇ ਅਗਲੇ ਨੇ ਰੀਲ ਪਾਈ ਹੋਣੀ, ਹੁਣ
2: ਹੱਸਦਿਆਂ ਦੀ ਰੋਂਦਿਆਂ ਦੀ ਹੈ ਤੁਹਾਡੀ ਪਹਿਲਾਂ ਦੀ, ਫਿਰ ਬਾਅਦ ਚੋਂ ਹੱਸ ਵਾਲੀ ਰਿਕਾਰਡ ਕਰਕੇ ਆਹ ਦੇਖੋ ਜੀ ਰੋਂਦੇ ਆਏ ਸੀ, ਆਹ ਦੇਖੋ ਹੁਣ ਜਾ ਰਹੇ ਨੇ ਇੱਥੋਂ ਦਫ਼ਤਰ ਚੋਂ ਹੱਸਦੇ ਜਾ ਰਹੇ ਆ, PR ਨਾਲ ਦੇ ਕੇ ਤੁਰ ਰਹੇ ਆ।
1: ਤੁਸੀਂ ਉਹਨੂੰ ਰੀਲ ਭੇਜਣੀ ਸੀ ਨਾਲ ਵੀ ਆਹ ਵੇਖੋ, ਹੈ ਨਾ ਉਹਨੇ ਕਹਿਣ ਦੇ ਹੋਣਾ ਆਹ ਵੇਖੋ ਜੀ ਅੱਜ ਡੱਬਾ ਲੈ ਗਿਆ ਆ, ਇਹ ਵੇਖੋ ਲੈ ਦੱਸੋ ਇਹ ਰੋਣੂ ਨਹੀਂ ਹੱਟਦੀ
3: ਸੀਗਾ ਨਾ, ਮਤਲਬ ਏਜੰਟ ਸੀ ਉਹ ਐਵੇਂ ਦਾ ਨਹੀਂ ਸੀਗਾ, ਮਤਲਬ ਮੀਨਸ ਕਿ ਵੀ
2: ਰੀਲ ਵਾਲਾ ਨਹੀਂ ਸੀ ਜੀ, ਅਸਲੀ ਵਕੀਲ ਸੀਗਾ
1: ਉਹ, ਸਮਾਂ ਉਹ ਹੀ ਨਾ,
2: ਨਹੀਂ ਨਹੀਂ ਅੱਛੇ ਲੋਕ, ਅੱਛੇ ਲੋਕ ਹੈ ਸੋਸਾਇਟੀ
3: ਦਾ ਨਹੀਂ, ਅੱਜ ਵੀਰ ਜੀ ਵੀ ਹੁਣ ਵੀ ਉਹ ਰੀਲਾਂ ਵਗੈਰਾ ਪਾਉਂਦੇ ਹੋਏ ਆ,
2: ਹਰ ਕਿਸੇ ਨੂੰ ਇੱਕੋ ਤਕੜੀ ਤੋਲ ਦਿੰਦੇ।
3: ਹਾਂਜੀ ਮੈਂ ਨਾ ਹੇਅਰ ਡਰੈਸਿੰਗ ਚ ਆਈ ਸੀ ਐਕਚੁਅਲੀ,

0: ਜਦੋਂ ਮੈਂ ਮੇਰੇ ਹਸਬੈਂਡ ਨੂੰ ਬਹੁਤ ਸੀਗਾ ਕਿ ਵੀ ਅਸੀਂ ਸਲੂਨ ਹੀ ਖੋਲਣਾ ਵਾ, ਕਿਉਂਕਿ ਮੈਂ ਇੰਡੀਆ ਤੋਂ ਵੀ ਇਹ ਸਿੱਖਿਆ ਹੋਇਆ ਸੀ ਪਾਰਲਰ ਦਾ, ਤੇ ਉਹਨਾਂ ਨੂੰ ਐਵੇਂ ਸੀਗਾ ਕਿ ਇੱਥੇ ਹੁਣ ਅਸੀਂ ਵਧੀਆ ਸਲੂਨ ਖੋਲਾਂਗੇ ਤੇ ਵੀ ਕੁੜੀਆਂ ਤੂੰ ਰੱਖੀ 4-5 ਤੇ ਤੂੰ ਵਧੀਆ ਕੰਮ ਕਰੀ ਹੈਨਾ। ਤੇ ਬਾਅਦ ਚ ਮੈਨੂੰ ਬਿਲਕੁਲ ਵੀ ਇੰਟਰਸਟ ਨੀ ਸੀਗਾ, ਮੈਨੂੰ ਇਹ ਸੀ ਕਿ ਪੀਆਰ ਆ ਜਾਏ, ਮੈਂ ਤੋਂ ਬਾਅਦ ਚ ਕੰਮ ਨੀ ਕਰਨਾ। ਤੇ ਮੇਰੇ ਹਸਬੈਂਡ ਨੇ ਬਹੁਤ ਟਰਾਈ ਕੀਤਾ, ਉਹਨਾਂ ਨੂੰ ਆਏ ਸੀ ਮੈਂ ਤੈਨੂੰ ਘਰੇ ਵੀ ਓਪਨ ਕਰ ਦੂ, ਮੇਰੀ ਫਰੈਂਡ ਸੀ ਇੱਕ ਤੇ ਉਹ ਕਹਿੰਦੇ ਤੁਹਾਨੂੰ ਦੋਨਾਂ ਨੂੰ ਓਪਨ ਕਰ ਦਾਂਗੇ ਸਲੂਨ, ਤੇ ਤੁਸੀਂ ਵਧੀਆ ਸਲੂਨ
1: ਨੌਂ ਨੂੰ ਦਾ ਕੰਮ ਕਰ।
0: ਮੈਂ ਉਹਨਾਂ ਨੂੰ ਸੀਗਾ ਕਿ ਇਹ ਵਧੀਆ ਲਾਈਨ ਵੀ ਇੱਥੇ ਮਤਲਬ ਪੈਸੇ ਵਗੈਰਾ ਵੀ ਵਧੀਆ ਬਣਦੇ ਸਲੂਨ ਵਾਲਿਆਂ ਨੂੰ ਹਨਾ, ਤੇ ਸ਼ਾਇਦ ਉਹਨਾਂ ਨੂੰ ਇਹ ਸੀਗਾ ਵੀ ਤੂੰ ਇੱਕ ਤੈਨੂੰ ਵਧੀਆ ਮਿਲ ਜੂਗਾ ਪਲੇਟਫਾਰਮ ਹਨਾ, ਵੀ ਤੈਨੂੰ ਜਾ ਕੇ ਕਿਤੇ ਜੋਬ ਨੀ ਕਰਨੀ ਪੈਣੀ,
1: ਜਿਹੜਾ ਕੰਮ ਆਉਂਦਾ ਉਹ ਕੰਮ ਕਰਨਾ
0: ਸਾਰਾ ਕੰਮ ਆਉਂਦਾ। ਹਾਂਜੀ, ਉਹਨਾਂ ਨੂੰ ਇਹ ਸੀਗਾ ਵੀ ਤੈਨੂੰ ਕੰਮ ਆਉਂਦਾ ਵਾ ਇਹ, ਪਰ ਮੈਨੂੰ ਬਿਲਕੁਲ ਵੀ ਇੰਟਰਸਟ ਨੀ ਸੀ ਉਸ ਸਾਈਡ। ਤੇ ਮੈਂ ਬਹੁਤ ਮਤਲਬ ਘਰੇ ਵੀ ਮੈਨੂੰ ਇੱਕ ਵਾਰ ਓਪਨ ਕਰਕੇ ਦਿੱਤਾ ਸੀ, ਮੈਂ ਥੋੜਾ ਟਾਈਮ ਉਹ ਕੀਤਾ ਪਰ ਮੈਨੂੰ ਜਮਾ ਵਧੀਆ ਨੀ ਲੱਗਦਾ ਸੀਗਾ, ਫੇਸ਼ੀਅਲ ਵਗੈਰਾ ਕਰਦੇ ਜਾਂ ਕੁਛ। ਤੇ ਫਿਰ ਮੈਂ 11 ਸਾਲ ਜੋਬ ਕੀਤੀ ਆ ਵੇਅਰ ਹਾਊਸ ਚ ਫਰੂਟ ਐਂਡ ਵੈਜ ਚ, ਤੇ ਉੱਥੇ ਮੈਂ ਬਹੁਤ ਵਧੀਆ, ਮੇਰੇ ਹਸਬੈਂਡ ਨੇ ਵੀ ਜੋਬ ਕੀਤੀ, ਫਿਰ ਅਸੀਂ ਸੋਚਿਆ ਕਿ ਵੀ ਇਸ ਸਾਈਡ ਹੀ ਜਾਵਾਂਗੇ, ਅਸੀਂ ਆਪਣੀ ਕੋਈ ਸ਼ੋਪ ਲੈ ਲਾਂਗੇ ਜਾਂ ਵੇਅਰ ਹਾਊਸ ਓਪਨ ਕਰ ਲਾਂਗੇ ਨਾ, ਕਿਉਂਕਿ ਦੋਨੋਂ ਜਾਣਿਆਂ ਨੇ ਅਸੀਂ ਇੰਨਾ ਟਾਈਮ ਕੰਮ ਕੀਤਾ ਸੀ। ਫਿਰ ਐਕਚੁਅਲੀ ਵਿੱਚ ਦੀ ਮੈਂ ਸਿੱਕ ਹੋ ਗਈ, ਫਿਰ ਮੈਨੂੰ ਜੋਬ ਛੱਡਣੀ ਪਈ ਉਹ, ਤੇ ਫਿਰ ਮੈਂ ਘਰੇ ਸੀਗੀ, ਇਹ ਕਹਿੰਦੇ ਚੱਲ ਉਹ ਇਕੱਲੇ ਕੰਮ ਕਰ ਰਹੇ ਸੀ, ਫਿਰ ਮੈਨੂੰ ਬਹੁਤ ਫੀਲ ਹੁੰਦਾ ਸੀ ਐਵੇਂ ਕਿ ਵੀ ਇਕੱਲੇ ਕੰਮ ਕਰਦੇ ਆ ਵੀ ਮੈਨੂੰ ਵੀ ਕੁਛ ਨਾ ਕੁਛ ਜ਼ਰੂਰ ਕਰਨਾ ਚਾਹੀਦਾ ਹਨਾ। ਫਿਰ ਮੈਂ ਵੈਸੇ ਹੀ ਆਪਣਾ ਆਹ ਜਿਹੜਾ ਸ਼ੁਰੂ ਕੀਤਾ ਹੋਇਆ ਹਲਵਾਈ ਦਾ ਇਹ ਮੈਂ, ਹਾਂਜੀ, ਇਹਨੂੰ ਇੱਕ ਵਾਰ ਮੈਂ ਮਤਲਬ ਜਦੋਂ ਇਹ ਸ਼ੁਰੂ ਕੀਤਾ ਬਿਲਕੁਲ ਵੀ ਸਾਡਾ ਇਹ ਨੀ ਸੀਗਾ ਵੀ ਮੈਂ ਇਸ ਸਾਈਡ ਜਾਣਾ ਵਾ, ਮੈਂ ਸੋਚਿਆ ਵੀ ਨੀ ਸੀ ਕਦੇ, ਪਰ ਮੈਨੂੰ ਸ਼ੌਂਕ ਤਾਂ ਸੀਗਾ ਇਹਨਾਂ ਚੀਜ਼ਾਂ ਦਾ, ਪਰ ਮੈਂ ਸੋਚਿਆ ਨੀ ਸੀ ਵੀ ਮੈਂ ਇਸ ਪਾਸੇ ਜਾਊਂਗੀ। ਤੇ ਮੈਂ ਉਹ ਵੈਸੇ ਹੀ ਪਾਤਾ ਸੀਗਾ ਪੇਜ ਦੇ ਉੱਪਰ ਬਣਾ ਕੇ ਇੱਕ ਚੀਜ਼, ਮੈਂ ਆਪਣੇ ਹਸਬੈਂਡ ਨੂੰ ਕਿਹਾ ਵੀ ਜੇ ਤਾਂ ਮੇਰਾ ਇਹ ਵਧੀਆ ਹੋ ਗਿਆ ਤਾਂ ਠੀਕ ਆ, ਮੈਨੂੰ ਫੀਡਬੈਕ ਵਧੀਆ ਮਿਲੀ ਤਾਂ ਮੈਂ ਅੱਗੇ ਕਰ ਲੂੰਗੀ, ਅਦਰਵਾਈਜ਼ ਨਹੀਂ ਕਰੂੰਗੀ ਹਨਾ। ਤੇ ਮੈਨੂੰ ਥੋੜਾ ਫਰੈਂਡਸ ਦਾ ਵੀ ਝਾਕਾ ਸੀਗਾ, ਉਹਨਾਂ ਨੇ ਕਹਿਣਾ ਅੱਛਾ ਇਹ ਆਹ ਕੰਮ ਕਰਦੀ, ਥੋੜਾ ਜਿਹਾ ਮੈਨੂੰ ਸੀਗਾ ਇਸ ਕੰਮ ਦਾ। ਤੇ ਫਿਰ ਮੈਂ ਇਹ ਕੰਮ ਜਿਵੇਂ ਉਹਨਾਂ ਨੇ ਮੈਨੂੰ ਜਦੋਂ ਸਮਾਨ ਲੈ ਕੇ ਗਏ, ਉਹਨਾਂ ਨੇ ਕਿਹਾ ਬਹੁਤ ਵਧੀਆ, ਸਾਰਿਆਂ ਨੂੰ ਮੈਂ ਕਿਹਾ ਵੀ ਤੁਸੀਂ ਪਲੀਜ਼ ਵੀ ਮੈਨੂੰ ਫੀਡਬੈਕ ਜ਼ਰੂਰ ਦਿਓ, ਤੇ ਉਹਨਾਂ ਨੇ ਸਾਰਿਆਂ ਨੇ ਮੈਨੂੰ ਕਿਹਾ ਵੀ ਬਹੁਤ ਵਧੀਆ ਤੁਸੀਂ ਸਟਾਰਟ ਕਰ ਸਕਦੇ ਹਨਾ, 15-16 ਜਣੇ ਲੈ ਕੇ ਗਏ ਸੀ ਉਹ ਆਰਡਰ। ਤੇ ਫਿਰ ਮੈਂ ਇਹ ਮਤਲਬ ਇਹ ਸ਼ੁਰੂ ਕਰ ਲਿਆ, ਫਿਰ ਮੈਂ ਪਿੱਛੇ ਮੁੜ ਕੇ ਨੀ ਦੇਖਿਆ ਹੋਣਾ,
1: ਮੈਂ ਵੀ ਉਹੀ ਉੱਥੇ ਗੱਲ ਕਰਨਾ ਵੀ ਉਹ ਦਿਨ ਤੇ ਅੱਜ ਦਾ ਦਿਨ।
0: ਹਾਂਜੀ, ਮੈਂ ਬਹੁਤ ਜਿਵੇਂ ਕਈ ਵਾਰ ਮੈਂ ਪਰਮਾਤਮਾ ਦਾ ਬਹੁਤ ਸ਼ੁਕਰ ਕਰਦੀ ਹਾਂ ਵੀ ਮੈਨੂੰ ਖੁਦ ਨੀ ਪਤਾ ਵੀ ਮੈਂ ਕਈ ਵਾਰ ਇਹ ਸਮਾਨ ਕੁਛ ਇਹੋ ਜਿਹਾ ਵੀ ਵਧੀਆ ਸਵਾਦ ਬਣਾ ਲੈਂਦੀ ਹਾਂ ਆਪਦੇ ਆਪ, ਤੇ ਮੈਨੂੰ ਖੁਦ ਬਹੁਤ ਹੈਰਾਨੀ ਹੁੰਦੀ ਆ, ਮਤਲਬ ਮੈਨੂੰ ਖੁਸ਼ੀ ਹੁੰਦੀ ਕਿ ਵੀ ਆਹ ਸਮਾਨ ਮੈਂ ਬਣਾ ਸਕਦੀ ਹਾਂ ਨਾ। ਮੈਨੂੰ ਸ਼ੌਂਕ ਤਾਂ ਬਹੁਤ ਸੀ, ਮੈਂ ਸ਼ੁਰੂ ਨਿੱਕੀ ਹੁੰਦੀ ਤੋਂ ਹੀ ਮਤਲਬ ਮੈਂ ਰੈਸਪੀਆਂ ਵਗੈਰਾ ਲਿਖਦੀ ਹੁੰਦੀ ਸੀ, ਮੇਰੇ ਪਾਪਾ ਕਹਿੰਦੇ ਹੁੰਦੇ ਸੀ ਵੀ ਤੇਰੇ ਸੰਜੀਵ ਕੁਮਾਰ ਆ ਗਿਆ, ਉਹ ਕਪੂਰ ਜਿਹੜੇ ਹਾਂਜੀ ਉਹ ਮੈਂ ਲਿਖਦੀ ਹੁੰਦੀ ਸੀ, ਉਹਨਾਂ ਨੇ ਕਿਹਾ ਮੇਰੀ ਕਾਪੀ ਲਾਈ ਹੁੰਦੀ ਸੀ, ਮੈਂ ਹਰ ਵਾਰ ਉਹਦੀ ਰੈਸਪੀ ਲਿਖਦੀ ਹੁੰਦੀ ਸੀ ਸ਼ੈਫ ਦੀ। ਪਰ ਮੈਂ ਇੱਥੇ ਵੀ ਮੈਂ ਬਹੁਤ ਡੈਰੀਆਂ ਭਰੀਆਂ ਹੋਈਆਂ ਨੇ ਲਿਖ ਲਿਖ ਕੇ, ਪਰ ਮੈਂ ਸੋਚਿਆ ਨੀ ਸੀਗਾ ਵੀ ਮੈਂ ਇਸ ਸਾਈਡ ਜਾਊਂਗੀ। ਹੁਣ ਮੈਨੂੰ ਜਿਵੇਂ ਬਹੁਤ ਸ਼ੌਂਕ ਹੁੰਦਾ, ਮੈਂ ਹਰ ਵਾਰ ਨਵੀਂ ਨਵੀਂ ਚੀਜ਼ ਇੱਕ ਐਡ ਕਰਨਾ ਚਾਹੁੰਦੀ ਹੁੰਦੀ ਹਾਂ ਵੀ ਐਡ ਕਰਾਂ ਮੈਂ, ਤੇ ਮੈਂ ਮਤਲਬ ਸ਼ਾਇਦ ਉਹ ਪਰਮਾਤਮਾ ਨੇ ਵੀ ਵਧੀਆ ਮੈਨੂੰ
1: ਵਿਧ ਬਣਦੀ ਹੈ ਤੁਹਾਡੀ ਮਿਹਨਤ ਵੀ ਹੁੰਦੀ ਹੈ।
0: ਹਾਂਜੀ, ਮੈਨੂੰ ਸ਼ੌਂਕ ਵੀ ਇਸ ਚੀਜ਼ ਦਾ ਸੀਗਾ, ਮੈਨੂੰ ਲੱਗਦਾ ਵੀ ਇਹ ਕਿਸਮਤੀ ਆ ਵੀ ਜਿਹੜੀ ਮੈਨੂੰ ਇੱਧਰ ਨੂੰ ਲੈ ਕੇ ਆਈ, ਵੀ ਮੈਂ ਕਦੇ ਸੋਚਿਆ ਨਹੀਂ ਸੀਗਾ
1: ਉਹ ਕਾਪੀਆਂ ਭਰੀਆਂ ਜਿਹੜੀਆਂ ਉਹ ਜਾਈ ਜਾਣੀਆਂ ਸੀ ਉਹਨਾਂ ਨਾਲੇ ਕੰਮ ਆ ਗਈਆਂ।
0: ਰਾਤ ਨੂੰ ਜਦੋਂ ਮੈਂ ਪੈਣਾ ਨਾ, ਮੈਂ 2-3 ਰੈਸਪੀਆਂ ਦੇਖ ਕੇ ਫਿਰ ਪੈਣੀ ਆ। ਵੈਸੇ ਹੀ ਮੈਨੂੰ ਬਹੁਤ ਆਏ ਸ਼ੌਂਕ ਆ, ਤੇ ਜੇ ਮੈਂ ਨਹੀਂ ਦੇਖਦੀ ਫਤਿਹ ਕਹਿੰਦਾ ਮੰਮਾ ਰੈਸਪੀਆਂ ਦੇਖ ਲਓ ਅੱਜ।
1: ਨਹੀਂ ਪਰ ਤੁਹਾਡਾ ਪੈਸ਼ਨ ਪ੍ਰੋਫੈਸ਼ਨ ਬਣ ਗਿਆ ਨਾ, ਤਾਂ ਕਰਕੇ ਤੁਸੀਂ ਇਹਨੂੰ ਇੰਜੋਏ ਕਰਨ ਲੱਗ ਗਏ। ਇੱਕ ਕੋਈ ਵੀ ਕੰਮ ਆ ਜਿਹਦੇ ਵਿੱਚ ਐਪਰੀਸੀਏਸ਼ਨ ਅਕਨੋਲੇਜਮੈਂਟ ਮਿਲੀ ਜਾਵੇ ਨਾ, ਸ਼ਾਬਾਸ਼ੇ ਮਿਲੀ ਜਾਵੇ, ਬੰਦਾ ਉਸੇ ਕੰਮ 'ਚ ਤਮਾਮ ਉਮਰ ਹਨਾ ਅੜਿਆ ਰਹਿੰਦਾ। ਹੁਣ ਤੁਸੀਂ ਇਹ ਦੇਖੋ ਜਦ ਕਿਤੇ ਕੰਮ ਝਿੜਕ ਹੋਵੇ, ਹਾਂ ਫਿਰ ਤਾਂ ਸੋਨੇ ਤੇ ਸੁਹਾਗਾ ਜੀ।
2: ਕਈ ਵਾਰੀ ਨਾ ਤੁਸੀਂ
1: ਸੁਹਾਗਾ, ਮੈਂ ਤੁਹਾਡੇ ਪਾਰਟਨਰ ਨੂੰ ਕਿਹਾ ਸੋਨੇ ਤੇ ਸੁਹਾਗਾ ਹੋ ਜਾਂਦਾ।
0: ਹਸਬੈਂਡ ਦੇ ਵੀ ਬਹੁਤ ਕ੍ਰੈਡਿਟ ਜਾਂਦਾ ਵੀ ਉਹਨਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਮੇਰਾ, ਮੇਰਾ ਹੁਣ ਵੀ ਮੇਰੀ ਹੈਲਪ ਕਰ ਦਿੰਦੇ ਘਰ ਆ ਕੇ ਵੀ, ਤੇ ਮੈਨੂੰ ਵਧੀਆ ਲੱਗਦਾ, ਉਹ ਵੀ ਮੈਨੂੰ ਬਹੁਤ ਐਪਰੀਸ਼ੀਏਟ ਕਰਦੇ ਆ ਜਦੋਂ ਮੈਂ ਕੋਈ ਵੀ ਕੰਮ ਕਰਦੀ ਆ।
1: ਇੱਕ ਕੱਲਾ 2-11 ਹੀ ਹੁੰਦਾ ਜੀ।
0: ਹਾਂਜੀ, ਮੈਨੂੰ ਲੱਗਦਾ ਵੀ ਆਪਾਂ ਇੱਥੇ ਕਾਮਯਾਬ ਆ ਜੇ ਆਪਾਂ ਪਾਰਟਨਰ ਆਪਣਾ ਆਪਣੇ ਨਾਲ ਆ ਹਨਾ, ਜੇ ਉਹ ਆਪਣੇ ਨਾਲ ਨੀ ਹੈਗਾ ਫਿਰ ਆਪਾਂ ਕੰਮ ਵੀ ਕਰਦੇ ਆ ਤੇ ਆਪਾਂ ਖੁਸ਼ ਵੀ ਨੀ, ਤਾਂ ਮੈਨੂੰ ਲੱਗਦਾ ਨੀ ਵੀ ਆਪਾਂ ਕਿਸੇ ਵੀ ਕੰਮ
1: ਮੈਨੂੰ ਲੱਗਦਾ ਜਿਹੜੇ ਨਹੀਂ ਕਾਮਯਾਬ ਉਹ ਵੀ ਇਸੇ ਗੱਲ ਕਰਕੇ ਹੀ ਆ ਜੀ। ਉਹ ਕਹਿੰਦਾ ਚਾਹ ਬਣਾ ਲਾ, ਉਹ ਕਹਿੰਦੀ ਚੱਲ ਬਣਾ ਲੈਂਦੇ ਹਾਂ, ਕੰਮ ਕੁੰਮ ਛੱਡ ਅੱਜ ਚਾਹ ਪੀਂਦੇ ਹਾਂ ਬਹਿ ਕੇ ਆਰਾਮ ਨਾਲ ਕਰੇ।
2: ਨਹੀਂ ਵੇਖੋ ਇੱਕ ਚੀਜ਼ ਤਾਂ ਜ਼ਰੂਰ ਆ ਕਿ ਜਿਹੜੀ ਇਹਨਾਂ ਦੇ ਵੀ ਕਹਾਣੀਆਂ ਜਾਂ ਬਹੁਤ ਸਾਰਿਆਂ ਦੀ ਇੱਦਾਂ ਦੀ ਹੋਊਗੀ ਕਿ ਆਪਾਂ ਬਹੁਤੀ ਵਾਰ ਸਾਡੀਆਂ ਪਲੈਨਿੰਗਾਂ ਧਰੀਆਂ ਧਰਾਈਆਂ ਵੀ ਰਹਿ ਜਾਂਦੀਆਂ।
1: ਹੁਣ ਮਤਲਬ ਤੁਸੀਂ ਪੜ੍ਹਾਈ ਕਾਸੇ 'ਚ ਹੈ ਨਾ, ਤੁਸੀਂ ਨਾਲ ਪਹਿਲਾਂ ਬਾਰਬਰ ਸੈਲੂਨ ਕਾਫੀ ਕੁਛ ਟਰਾਈ ਕੀਤਾ, ਉਹ ਫਿਰ ਜਦੋਂ ਵਿਧ ਬਣਦੀ ਆ ਫਿਰ ਤੁਸੀਂ ਇੱਕ ਸਿੰਪਲ ਜਿਹਾ ਨਾ ਫੇਸਬੁੱਕ 'ਤੇ ਲਿਖ ਕੇ ਪਾਇਆ, ਬਣਾ ਕੇ ਪਾਈ ਕੋਈ ਚੀਜ਼ ਇੱਕ, ਉੱਥੋਂ ਤੁਰਦਿਆਂ ਤੁਰਦਿਆਂ ਹੁਣ ਆਪਾਂ ਇਹ ਕਹਿਣ ਜੋਗੇ ਹੋ ਗਿਆ ਵੀ ਫਿਰ ਮੁੜ ਕੇ ਪਿੱਛੇ ਮੁੜ ਕੇ ਨਹੀਂ ਵੇਖਿਆ।
2: ਬਿਲਕੁਲ, ਸੋ ਇਹ ਫਰਕ ਹੋ ਜਾਂਦਾ, ਆਪਾਂ ਕਈ ਵਾਰੀ ਉਹ ਲੱਭਦੇ ਹਾਂ ਆਪਣੀ ਲਾਈਫ 'ਚੋਂ। ਅੱਛਾ ਕਈ ਵਾਰ, ਥੈਂਕ ਯੂ ਤੁਹਾਡਾ। ਅੱਛਾ ਕਈ ਵਾਰੀ ਨਾ ਆਪਾਂ ਇਹ ਵੀ ਵੇਖੋ ਤੁਸੀਂ ਆਪਾਂ ਪੁੱਛ ਲੈਂਦੇ ਹਾਂ ਜਾਂ ਆਪਣੇ ਆਪ ਨੂੰ ਤੁਸੀਂ ਪੁੱਛ ਦਿਓ, ਇਹ ਬੜਾ ਸਵਾਲ ਸਾਡੇ ਲਈ ਗੁੰਝਲਦਾਰ ਹੋ ਜਾਂਦਾ ਵੀ ਅੱਛਾ ਤੁਹਾਡਾ ਪੈਸ਼ਨ ਕੀ ਆ, ਤੁਹਾਡੀ ਹੋਬੀ ਕੀ ਆ, ਅਤੇ ਸਾਨੂੰ ਲੱਭਣਾ ਨਹੀਂ ਆਉਂਦਾ, ਅਸੀਂ ਉੱਦਾਂ ਹੀ ਐਵੇਂ ਇੱਧਰ ਉੱਧਰ ਦੀਆਂ ਮਾਰ ਦਿੰਦੇ ਹਾਂ, ਪਰ ਜਾਂ ਲੱਭਣਾ ਨਹੀਂ ਆਉਂਦਾ ਜਾਂ ਦੱਸਣਾ ਨਹੀਂ ਆਉਂਦਾ। ਇਹ ਵੀ ਕਈ ਵਾਰੀ ਸ਼ਾਇਦ ਤੁਹਾਡੇ ਅੰਦਰ ਹੀ ਉਹ ਆਪਣੇ ਆਪ ਕੋਈ ਭਾਵੇਂ ਬੁੱਝ ਲਏ ਵੀ ਤੂੰ ਇਹ 'ਚ ਜ਼ਿਆਦਾ ਇੰਟਰਸਟ ਲੈਣ ਡਈ ਹੈ, ਆਹ ਤੇਰਾ ਸ਼ੌਂਕ ਹੈ, ਆਹ ਤੂੰ ਵਧੀਆ ਕਰਨੀ, ਪਰ ਆਪਣੇ ਆਪ ਨੂੰ ਕਈ ਵਾਰੀ ਲੱਭਣਾ ਔਖਾ ਹੋ ਜਾਂਦਾ। ਪਰ ਜੇ ਆਪਾਂ ਕੁਦਰਤ ਦੀ ਪ੍ਰੈਪਰੇਸ਼ਨ ਦੀ ਗੱਲ ਕਰੀਏ ਤਾਂ ਇਹਨਾਂ ਦੀ ਕਹਾਣੀ 'ਚ ਤੁਸੀਂ ਵੇਖੋ ਵੀ ਉਹਨੇ ਕੁਦਰਤ ਨੇ ਕਦੋਂ ਦੀ ਪ੍ਰੈਪਰੇਸ਼ਨ ਸ਼ੁਰੂ ਕਰਤੀ ਸੀ, ਹੈ ਨਾ, ਵੀ ਤੁਸੀਂ ਜਾਂ ਕੁਦਰਤ ਨੇ ਜਾਂ ਫਿਰ ਇਹਨਾਂ ਦੇ ਸੁਭਾਅ ਨੇ, ਜੋ ਵੀ ਲਾ ਲਓ ਤੁਸੀਂ, ਵੀ ਇਹਨਾਂ ਨੇ ਉਹ ਰੈਸਪੀਆਂ ਲਿਖਣੀਆਂ ਕਦੋਂ ਦੀਆਂ ਸ਼ੁਰੂ ਕਰਤੀਆਂ। ਬਸ
1: ਤੁਸੀਂ ਵੀ ਜਿਵੇਂ ਆਪਾਂ ਆਪਦੀ ਗੱਲ ਕਰੀਏ, ਗੱਲਾਂ ਬਾਤਾਂ ਦਾ ਕੜਾਹ ਤਾਂ ਆਪਾਂ ਵਾਹਵਾ ਯੂਨੀਵਰਸਿਟੀਆਂ ਕਾਲਜਾਂ ਦੇ ਕਰਦੇ ਹੋਣੇ, ਆਪਾਂ ਨੂੰ ਪਤਾ ਨਹੀਂ ਕਿੱਥੇ ਕੰਮ ਆਉਣਾ,
2: ਪਤਾ ਥੋੜ੍ਹੀ ਵੀ ਕਿੱਥੇ ਉਹ ਤੁਹਾਡੇ ਚੀਜ਼ ਕੰਮ ਆ ਜਾਣੀ, ਕਿੱਥੇ ਕਈ ਵਾਰੇ ਲੋਕ ਕਹਿ ਰਹੇ ਹੁੰਦੇ ਵੀ ਯਾਰ ਸਾਹ ਵੀ ਲੈ ਲਿਆ ਕਰੋ, ਚੁੱਪ ਵੀ ਕਰੋ, ਸੁਣ ਵੀ ਲਿਆ ਕਰੋ ਕਦੇ, ਪਤਾ ਥੋੜ੍ਹੀ ਹੁੰਦਾ ਵੀ ਕਿੱਥੇ ਜਿਹੜੀ ਚੀਜ਼ ਤੁਹਾਡੇ ਕੰਮ ਆਉਣੀ। 074 ਤੁਸੀਂ ਆਉਂਦੇ ਰਹੋ ਜੀ, 074, ਹਾਂਜੀ ਲਾਸਟ ਕਾਲਰ ਹੋਣਗੇ ਜੀ ਸਾਡੇ, ਮਾਫੀ ਚਾਹੁੰਦੇ ਹਾਂ, ਹੋਰ ਆਪਾਂ ਨਹੀਂ।
3: ਸਤਿ ਸ਼੍ਰੀ ਅਕਾਲ ਦੋਵਾਂ ਭਾਜੀ ਨੂੰ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ,
2: ਸਤਿ ਸ਼੍ਰੀ ਅਕਾਲ ਜੀ।
3: ਚੰਗਾ
2: ਕੀਤਾ। ਕੀ ਨਾਂ ਕੀ ਤੁਹਾਡਾ?
3: ਮੇਰਾ ਨਾਮ ਅਰਵਿੰਦਰ ਬੀਰ ਸਿੰਘ ਆ ਜੀ।
2: ਐਡੇ ਨਾਲ?
3: ਐਡੇ ਨਾਲ, ਹਾਂਜੀ
2: ਜੀ। ਅਰਵਿੰਦਰ ਜੀ ਕਿੱਥੇ ਰਹਿੰਦੇ ਹੋ?
3: ਮੈਂ ਰਹਿੰਦਾ ਟਵੰਬਾ ਜੀ।
2: ਅੱਛਾ, ਕੰਟਰੀ ਸਾਈਡ
3: ਕੁਈਨਸਲੈਂਡ ਜੀ ਟਵੰਬਾ।
1: ਹਾਂਜੀ,
2: ਟੋਂਬਾ ਕੰਟਰੀ ਸਾਈਡ ਪੈਂਦਾ ਕਿ ਸ਼ਹਿਰ ਹੀ ਭਲਾ ਹੈ?
3: ਅੱਛਾ ਨਹੀਂ ਨਹੀਂ, ਆਪਣਾ ਆਪਣਾ ਡੇਢ ਘੰਟੇ ਦਾ ਰਾਹ ਬ੍ਰਿਸਬਨ 에ਅਰਪੋਰਟ ਤੋਂ ਕਹਿ ਸਕੀ ਆਪਾਂ ਕੰਟਰੀ ਨੂੰ।
2: ਓਕੇ, ਸੋ ਟਾਊਨ ਆ ਛੋਟਾ ਜਿਹਾ?
3: ਟਾਊਨ ਛੋਟਾ ਨਹੀਂ, ਕਾਫੀ ਵੱਡਾ ਕਹਿ ਸਕਦੇ ਪਰ ਹੈ ਟਾਊਨ ਹੀ ਕਹਿ ਦਿਆਂਗੇ।
2: ਓਕੇ ਓਕੇ,
1: ਦਾਸ ਬ੍ਰਿਸਬਨ ਰਿਆ ਨਾ, ਉੱਥੇ ਬੀਨਲੀ ਕੰਨੀ ਦਾਸ ਨੂੰ ਪਤਾ।
2: ਤੇ ਗਏ ਟੋਂਬੇ? ਗਏ
1: ਹਾਂਜੀ, ਆਦਰ ਸਨਸ਼ਾਈਨ ਕੋਸਟ ਵੱਲ ਵੀ ਤੇ ਗੇੜਾ ਗੂੜਾ ਦੇ ਦੇ ਗੇੜਾ ਤਾਂ ਚਲੋ ਹੁੰਦਾ ਹੀ ਰਹਿੰਦਾ, ਗੋਲਡ ਕੋਸਟ ਵਾਲਾ ਪਾਸਾ ਵੀ ਤੇ ਦੂਜਾ ਪਰਲਾ ਪਾਸਾ ਆ ਜਾਂਦਾ ਇਹਨਾਂ ਦਾ।
2: ਤੁਸੀਂ ਵਾਵਾ ਧੱਕੇ ਤੁਹਾਡੇ ਖਾਧੇ ਨਾ?
1: ਇੱਦਾਂ ਹੀ ਆ ਵੀਰੇ ਜ਼ਿੰਦਗੀ 'ਚ, ਅੱਜ ਟੌਪਿਕ ਤਾਂ ਹੀ ਰੱਖਿਆ। ਹਾਂਜੀ ਰਵਿੰਦਰ ਜੀ,
3: ਮੇਰਾ ਜੋ ਰਿਹਾ ਲਾਈਫ, ਜਿੱਦਾਂ ਜਦੋਂ ਦਾ ਆਇਆ ਮੈਨੂੰ ਤੈਨ ਲੱਗਾ ਕਿਸਮਤ ਆਪੇ ਲਈ ਗਈ ਸਭ, ਮੈਂ ਕੋਈ ਪਲੈਨਿੰਗ ਨਹੀਂ ਚੱਲੀ, ਬਸ ਇੱਦਾਂ ਹੀ ਚੱਲੀ ਗਿਆ।
1: ਕੀ ਕੰਮ ਕਾਰ ਕਰਦੇ ਹੋ?
3: ਇਸ ਟਾਈਮ ਤੇ ਮੈਂ ਜਿੱਦਾਂ ਟੋਇਟਾ ਟੋਂਬਾ ਟੋਇਟਾ ਦੇ ਵਿੱਚ ਡਿਟੇਲਰ ਹਾਂ, ਕਾਰ ਟੇਲਰ
2: ਜੀ।
3: ਪਰ ਫਸਟ ਟਾਈਮ ਜਦੋਂ ਮੈਲਬਨ ਆਇਆ ਸੀ ਸਟੱਡੀ ਤੇ ਆਏ ਸੀ, ਸਟੱਡੀ ਚੇਂਜ ਕਰ ਲਈ ਕਿ ਬਸ ਸਟੱਡੀ ਨਹੀਂ ਕਰਨੀ, ਕੋਈ ਸੌਖੀ ਸਟੱਡੀ ਚਾਹੀਦੀ, ਕੁੱਕਰੀ ਲੈ ਲਈ ਤੇ ਆਪੇ ਹੀ ਸਾਰਾ ਕੁਛ ਚੱਲੀ ਗਿਆ। ਪਹਿਲੋਂ ਕਾਰ ਵਾਸ਼ ਕਰਦੇ ਸੀ, ਫਿਰ ਪਿੰਡ ਦੇ ਮੁੰਡੇ ਦਾ ਫੋਨ ਆ ਗਿਆ, ਉਹ ਰਹਿੰਦਾ ਸੀ ਥਰਸਡ ਆਈਲੈਂਡ, ਸ਼ੈਫ ਚਾਹੀਦਾ ਤੂੰ ਇੱਥੇ ਆ ਜਾ, ਉੱਥੇ ਸਾਰੇ ਕੰਮ ਡਨ ਹੋ ਗਏ, ਪੀ ਆਰ ਵਾਲੇ, ਫਿਰ ਟਵੰਬੇ ਆ ਗਏ ਆ, ਪਰ ਜ਼ਿੰਦਗੀ ਚੱਲ ਰਹੀ ਵਧੀਆ।
1: ਤੇ ਲਾਈਫ 'ਚ ਸਾਰ ਨਾਲੋਂ ਜਿਹੜਾ ਨਾ ਆਪਾਂ ਕਹਿੰਦੇ ਇੱਕ ਸਬਕ ਮਿਲਿਆ, ਉਹ ਕੀ ਸੀ ਜਿਹੜਾ ਤੁਸੀਂ ਕਹਿੰਦੇ ਹੋ ਯਾਰ ਮੈਂ ਸ਼ੇਅਰ ਕਰਨਾ ਵੀ ਮੇਰੇ ਆਹ ਸਬਕ ਕੰਮ ਆਇਆ?
3: ਸਬਕ ਤੇ ਇੱਕ ਇਹ ਕਿ ਜਦੋਂ ਮੇਰੇ ਪਿੰਡ ਦੇ ਮੁੰਡੇ ਨੂੰ ਕਾਲ ਕੀਤਾ, ਮੈਨੂੰ ਥਰਸਡੇ ਆਈਲੈਂਡ ਤੇ ਉਸ ਟਾਈਮ ਉਹ ਸ਼ੈਫ ਬਣ ਚੁੱਕਾ ਸੀ, ਪੀ ਆਰ ਸਿਟੀਜ਼ਨ ਹੋ ਚੁੱਕਾ ਸੀ, ਉਹਨੇ ਮੈਨੂੰ ਕਾਲ ਕੀਤੀ ਕਰੋਨਾ ਟਾਈਮ ਹੀ ਕਿ ਤੂੰ ਆ ਸਕਦਾ ਇੱਥੇ, ਤੇ ਮੈਂ ਸੋਚਿਆ ਨੀ, ਮੈਂ ਨੈਕਸਟ 2 ਦਿਨ ਦੀ ਟਿਕਟ ਕਰਾਈ, ਮੈਂ ਆਈਲੈਂਡ ਤੇ ਚਲਾ ਗਿਆ। ਉੱਥੇ ਜਾ ਕੇ ਲਾਈਫ ਇੰਨੀ ਕੁਆਇਟ ਹੋ ਗਈ, ਜੈਸੇ ਇੰਡੀਆ ਤੋਂ ਵੀ ਜ਼ਿਆਦਾ ਈਜ਼ੀ ਲਾਈਫ ਹੋ ਗਈ। 3 ਸਾਲ ਮੈਂ ਉੱਥੇ ਰਹਿ ਕੇ ਆਇਆ, ਸੇਵਿੰਗ ਵੀ ਹੋਈ, ਟਾਈਮ ਵੀ ਇੱਕ ਦੂਜੇ ਨੇ ਹਸਬੈਂਡ ਵਾਈਫ ਨੇ ਪੂਰਾ ਦਿੱਤਾ, ਉਹ ਮੇਰਾ ਸਭ ਤੋਂ ਵਧੀਆ ਆਸਟ੍ਰੇਲੀਆ ਦੇ ਪਲ ਕਹਿ ਸਕਦੇ ਆਪਾਂ। ਹਾਂਜੀ,
1: ਉਹ ਹੈ ਨਹੀਂ ਸੀ ਉਹ ਪੁਰਾਣੇ ਟਾਈਮ 'ਚ ਨਹੀਂ ਕਰੇ ਹੁੰਦੇ ਸੀ ਉਹ ਅਰਵਿੰਦਰ ਵੀਰ ਆਪਣੇ ਵੀਰੇ, ਉਹ 4 ਦੋਸਤ 2 ਸਾਈਕਲ ਖਾਲੀ ਜੇਬ ਸਾਰਾ ਸ਼ਹਿਰ ਆਪਣਾ, ਕਹਿੰਦਾ
3: ਮਤਲਬ ਕੋਈ ਗੱਡੀ ਦੀ ਲੋੜ ਨਹੀਂ, ਕੋਈ ਕੁਛ ਨਹੀਂ, ਵਾਕ ਕਰਕੇ ਕੰਮ ਤੇ ਜਾਣਾ, ਵਾਕ ਕਰਕੇ ਘਰੇ ਆਇਆ, ਸਵੇਰੇ ਬ੍ਰੇਕਫਾਸਟ ਸ਼ਿਫਟ ਲਾਉਣੀ, ਦੁਪਹਿਰੇ ਸੌ ਜਾਣਾ, ਸ਼ਾਮ ਨੂੰ 5 ਤੋਂ 8 ਕੰਮ ਕਰਨਾ, ਆਣ ਕੇ ਫਿਰ
1: ਨੇੜੇ
2: ਜੇ ਆਉਣਾ ਹੋਵੇ ਤੇ ਪਹਿਲਾਂ ਕੇਨਸ ਬੰਦਾ ਜਾਊਗਾ ਤੇ ਫਿਰ ਗਾਂ ਤੁਹਾਡੇ?
3: ਪਹਿਲਾਂ ਕੇਨਸ ਜਾਣਾ ਪੈਣਾ, ਕੇਨਸ ਤੋਂ ਸਵਾ ਘੰਟੇ ਦੀ ਫਲਾਈਟ ਆ ਟੋਰ ਸਟੇਟ ਆਈਲੈਂਡ ਦਾ, ਓਹਦੇ ਵਿਚ ਥਰਸਡੇ ਆਈਲੈਂਡ ਆ
1: ਜੀ।
3: ਪੱਤੇ
2: ਬੰਨੇ ਵਾਲੇ ਲੋਕ ਦੇਖਣ ਲੱਗ ਪੈਣ
1: ਜਾਂ ਤੁਹਾਨੂੰ ਕਹਿਣਾ ਹੈਲੋ ਚੰਗਾ ਲਾਲਾ
3: ਸਮਝ ਲੋਗੇ
1: ਪਰ ਨਹੀਂ ਜਾਣੀ। ਪਰ ਉਹ ਤੁਸੀਂ ਤੁਹਾਨੂੰ ਲੱਗਦਾ ਵੀ ਉਹ ਇਹੋ ਜਿਹਾ ਮੋੜ ਸੀ ਜਿਹਨੇ ਜ਼ਿੰਦਗੀ ਦੇ ਰਾਹ ਬੜੇ ਸਵੱਲੇ ਕਰਤੇ ਹਨਾ, ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਹੋਰ ਤਰ੍ਹਾਂ ਦਾ ਕਰਤਾ। ਹਾਂਜੀ
3: ਭੱਜ ਨਸ ਰੋਕਤੀ ਜ਼ਿੰਦਗੀ ਚ, ਬਸ ਥੋੜਾ ਸ਼ਾਂਤ ਹੋ ਗਿਆ, ਕੰਮ ਵੀ ਹੋਈ ਗਏ
1: ਜੀ
3: ਤੇ ਭੱਜ ਨਸ ਵੀ ਬਾਲੀ ਰੋਕ ਗਈ ਉਸ ਟਾਈਮ।
1: ਨਾਲੇ ਆਪਣੇ ਕੋ ਬਹਿਣ ਦਾ ਵਕਤ ਮਿਲਦਾ ਨਾ ਬੰਦੇ ਨੂੰ।
3: ਹਾਂਜੀ ਅਸੀਂ ਪੰਜ ਛੇ ਫੈਮਿਲੀ ਹੁੰਦੀਆਂ, ਅਸੀਂ ਪੰਜ ਛੇ ਫੈਮਿਲੀ ਹੋਣੀਆਂ, ਵੀਕ ਚ ਦੋ ਤਿੰਨ ਦਿਨ ਅਸੀਂ ਕਹਿ ਦੇਣਾ ਤੁਸੀਂ ਸੀ ਕੀ ਬਣਾਇਆ, ਅਸੀਂ ਆਹ ਬਣਾਇਆ, ਅੱਜ ਫਿਰ ਬਾਹਰ ਬਹਿ ਕੇ ਖਾਂਦੇ ਹਾਂ।
1: ਆਪਣੇ
3: ਬੱਚੇ ਦਾ ਓਨਾ ਵਧੀਆ ਫਿਊਚਰ ਐਡਜਸਟਮੈਂਟ, ਨਾਲੇ ਇੱਕ ਗੱਲ ਹੋਰ ਕਹਿ ਸਕਦੇ 28 ਟੈਂਪਰੇਚਰ ਆ 12 ਮੰਥ, ਸੇਮ ਟਾਈਮ ਸਨਰਾਈਜ਼ ਸੇਮ ਟਾਈਮ ਸਨਸੈਟ,
2: ਓਕੇ
3: ਸੋ ਬੱਚੇ ਨਾਲ ਥੋੜਾ ਰਹਿਣਾ ਥੋੜਾ ਸਰਵਾਈਵ ਕਰਨਾ ਔਖਾ ਹੋ ਜਾਂਦਾ, ਕਿ ਫਿਰ ਆਪਾਂ ਕੰਪਨੀ ਰਾਹੀਂ ਜਾਏ, ਉਹਨਾਂ ਦੇ ਅਪਾਰਟਮੈਂਟਸ, ਉਹਨਾਂ ਦੀ ਅਕੋਮੋਡੇਸ਼ਨ ਸੀ, ਨਾਲ ਬੱਚੇ ਨਾਲ ਥੋੜਾ ਟਫ ਹੋ ਜਾਂਦੀ ਲਾਈਫ,
1: ਪੜ੍ਹਾਈ ਲਿਖਾਈ ਅੱਗੇ ਵਧਣ ਦੇ ਮੌਕੇ, ਉਹੀ ਚੀਜ਼ਾਂ ਜਿਹੜੀਆਂ ਤੁਸੀਂ ਕੀਤੀਆਂ ਤੇ ਜ਼ਰੂਰੀ ਨਹੀਂ ਹੈ ਨਾ, ਤੁਸੀਂ ਚਾਹੋ ਵੀ ਸਾਡੇ ਬੱਚੇ ਵੀ ਉਹੀ ਕਰਨ
2: ਜੀ।
3: ਹੁਣ ਵੀ ਮੇਰੀ ਲਾਈਫ ਜਿੱਦਾਂ ਨੋਰਮਲ, 5 ਦਿਨ ਮੇਰੀ ਵਾਈਫ ਚਾਈਲਡ ਕੇਅਰ ਜੋਬ ਕਰਦੀ, ਬੱਚੇ ਦੇ ਕਰਕੇ 2 ਸਾਲ ਦਾ ਬੱਚਾ ਵਾ
2: ਜੀ,
3: ਦੋਵੇਂ 5 ਦਿਨ ਕੰਮ ਕਰੀਦਾ ਵਾ, ਸਵੇਰੇ ਇਕੱਠੇ ਕੰਮ ਤੇ ਆ ਜਾਈਦਾ ਵਾ, ਸ਼ਾਮ ਨੂੰ ਇਕੱਠੇ ਘਰੇ ਚਲ ਜਾਈਦਾ ਵਾ,
2: ਗੱਲਾਂ ਵੀ ਲਵੇਟ ਲਵੂੜ ਕੇ ਕਰਨੀਆਂ ਆ ਗਈਆਂ, ਸਾਨੂੰ ਇਹ ਵੀ ਨਹੀਂ ਸਮਝ ਲੱਗਦੀ ਆਪਾਂ ਕਿਹੜੀ ਗੱਲ ਕਿੱਥੇ ਕਰਨੀ, ਹਾਏ ਇਹਨੂੰ ਲਕਾ ਲਈਏ ਯਾਰ, ਇਹਦੇ ਨਾਲ ਪਤਾ ਨਹੀਂ ਆਪਾਂ ਕਹਿ ਕੇ ਕਿੱਦਾਂ ਦੇ ਲੱਗਾਂਗੇ, ਆਪਾਂ ਇਹਨਾਂ ਚੀਜ਼ਾਂ 'ਚ ਫਸੇ ਰਹਿ ਜਾਂਦੇ ਹਾਂ। ਸੋ ਪਰ ਇਹ ਆ ਵੀ ਜਿੱਦਾਂ ਜਿੱਦਾਂ ਸਾਡੀ ਲਾਈਫ ਦੇ ਵਿੱਚ ਭੱਜ ਨੱਠ ਘੱਟ ਆ, ਸਕੂਨ ਦੀ ਲਾਈਫ ਆ, ਥੋੜ੍ਹਾ ਤੁਸੀਂ ਮੰਨ ਲਓ ਆਪਣੇ ਆਪ ਲਈ ਟਾਈਮ ਤੁਸੀਂ ਕੱਢ ਰਹੇ ਹੋ, ਅਤੇ ਉੱਥੇ ਆਪਾਂ ਗੱਲਾਂ ਵੀ ਰੈਪ ਘੱਟ ਕਰਦੇ ਹਾਂ।
1: ਹਾਂਜੀ
2: ਇੱਥੇ ਸਾਡੀ ਸਮੱਸਿਆ ਇਹ ਬਹੁਤ ਵੱਧ ਜਾਂਦੀ ਹੈ, ਵੱਡੇ ਸ਼ਹਿਰਾਂ ਦੇ ਵਿੱਚ ਇਹ ਪ੍ਰੋਬਲਮ ਆ, ਜਿੰਨਾ ਵੱਡਾ ਸ਼ਹਿਰ ਉਨੀ ਵੱਡੀ ਸਮੱਸਿਆ।
1: ਉਹ ਤਾਂ ਹੈ ਹੀ ਆ ਰੰਜੂ, ਉਹਦਾ ਤਾਂ ਕਾਰਨ ਆ ਕਿਉਂਕਿ ਆਲਾ ਦੁਆਲਾ ਹੈ ਨਾ ਤੁਹਾਡੀ ਸਿਸਟਮ, ਸੋਸਾਇਟੀ, ਕੰਪੈਰੀਜ਼ਨ, ਇਹ ਚੀਜ਼ਾਂ ਇੱਕ ਦੂਜੇ ਨੂੰ ਵੇਖ ਕੇ, ਵੱਡੇ ਘਰਾਂ ਵੱਲ ਦੇਖ ਕੇ ਹੈ ਨਾ, ਹੌਕਾ ਜਿਹਾ ਭਰਨਾ, ਕਈ ਚੀਜ਼ਾਂ ਹੋ ਜਾਂਦੀਆਂ, ਮਹਿੰਗੀਆਂ ਕਾਰਾਂ ਦੇਖ ਕੇ। ਹੁਣ ਉਹ ਜਿਹੜੀ ਹੁਣ ਜ਼ਿੰਦਗੀ ਹੈ ਜਿਉਂ ਕਿ ਆਏ, ਉੱਥੇ ਇੱਕ ਸਾਰਤਾ ਲਾਈਫ 'ਚ, ਉੱਥੇ ਰੈਫਰੈਂਸ ਸੈੱਟ ਨਹੀਂ ਹੋਈ ਹੋਈ ਵੱਡੀ ਵੱਡੀ, ਉੱਥੇ ਕੰਪੈਰੀਜ਼ਨ ਘੱਟ ਨੇ, ਇਸੇ ਕਰਕੇ ਭਾਵੇਂ ਕਹਿ ਦਿੰਦੇ ਆ ਪਿੰਡਾਂ ਵਾਲੇ ਵਸੀਏ ਸ਼ਹਿਰ ਭਾਵੇਂ ਹੋਵੇ ਕਹਿਰ, ਪਰ ਝੂਰ ਦੇ ਸ਼ਹਿਰ ਰਹਿਣ ਨੂੰ ਆ, ਪਰ ਸ਼ਹਿਰ ਆ ਕੇ ਉਹ ਕਹਿੰਦੇ ਨਾ ਬਣ ਜਾਂਦੀ ਹੈ ਬੱਸ ਦੀ ਇੱਕ ਸਵਾਰੀ, ਬੰਦਾ ਇੱਕ ਬੱਸ ਦੀ ਸਵਾਰੀ ਜੋਗਾ।
2: ਬਿਲਕੁਲ, ਥੈਂਕ ਯੂ ਤੁਹਾਡਾ ਵੀਰ ਜੀ, ਬਹੁਤ ਵਧੀਆ ਲੱਗਾ ਗੱਲ ਕਰਕੇ,
1: ਮਿਹਰਬਾਨੀ ਰਵਿੰਦਰ,
2: ਥੈਂਕ ਯੂ, ਨਾਲੇ ਵਧੀਆ ਲੱਗਦਾ ਐਡੀ ਦੂਰ ਦੂਰ ਬੈਠਾ ਸਾਡਾ ਪਰਿਵਾਰ ਸੁਣ ਰਿਹਾ, ਕਿਉਂਕਿ ਤੁਹਾਡੇ ਕੋਲੋਂ ਵੀ ਕੋਈ ਸੁਣਨ ਕਰਨ ਦੀ ਗੱਲ ਕੋਈ ਪਤਾ, ਬਿਨਾਂ ਉੱਥੇ ਗਏ ਕਈ ਕੁਛ ਪਤਾ ਲੱਗ ਜਾਂਦਾ, ਅਤੇ ਧੰਨਵਾਦ ਤੁਹਾਡਾ ਕਾਲ ਕਰਨ ਦੇ ਲਈ ਵੀ, ਮਿਹਰਬਾਨੀ। ਅਤੇ ਕੁਛ ਇੱਕ ਮੈਸੇਜ ਆਪਾਂ ਲੈ ਲੈਂਦੇ ਹਾਂ, ਫਿਰ ਆਪਾਂ ਇਜਾਜ਼ਤ ਵੀ ਲਵਾਂਗੇ। ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਮਨ ਮੇਰੇ ਵਗਦੇ ਪਾਣੀ ਵਾਂਗੂ ਤੂੰ ਚੱਲਦਾ ਰਹੀਂ, ਔਖੀਆਂ ਸੌਖੀਆਂ ਰਾਹ ਦੀ ਪਰਵਾਹ ਨਾ ਕਰੀਂ, ਜੋ ਮਿਲ ਜਾਵੇ ਉਸੇ ਵਿੱਚ ਖੁਸ਼ ਰਹੀਂ, ਹਵਾਵਾਂ ਦੇ ਬੁੱਲਿਆਂ ਵਾਂਗੂ ਵਗਦਾ ਰਹੀਂ, ਸਮਾਂ ਸਥਾਨ ਅਤੇ ਸਬੱਬ ਦੀ ਖੇਡ ਬਣੀ ਹੋਈ ਹੈ। ਬਹੁਤ ਸ਼ੁਕਰੀਆ ਤੁਹਾਡਾ। ਅਤੇ ਕਹਿੰਦੇ ਜੀ, ਕਹਿੰਦੇ ਨੇ ਕਿ ਭਾਅ ਜੀ ਜੋ ਤੁਹਾਡਾ ਸਵਾਲ ਸੀ ਕਿ ਇੰਡੀਆ ਹੁੰਦੇ ਤਾਂ ਤੁਸੀਂ ਕੀ ਹੁੰਦੇ, ਅਤੇ ਭਾਅ ਜੀ ਆਸਟ੍ਰੇਲੀਆ ਨੇ ਸਾਰੀ ਦੁਨੀਆਂ ਨੂੰ ਰੋਟੀਆਂ ਲਾਈਆਂ। ਅੱਛਾ, ਆਸਟ੍ਰੇਲੀਆ ਨੇ ਸਾਰੀ, ਅੱਛਾ ਦੁਨੀਆਂ ਨੂੰ ਰੋਟੀਆਂ ਲਾਈਆਂ, ਓਕੇ। ਜੋ ਅਸੀਂ ਇੱਥੇ ਆਏ ਅਤੇ ਆਉਣ ਤੋਂ ਬਾਅਦ ਘਰ ਦੇ ਰਿਸ਼ਤੇਦਾਰ ਤੱਕ ਵੀ ਸਾਡੇ ਕੋਲ ਆਏ, ਅਤੇ ਇੰਡੀਆ ਦੇ ਵਿੱਚ ਹੁੰਦੇ ਤਾਂ ਸ਼ਾਇਦ ਸਟਰਗਲ ਹੀ ਕਰਦੇ ਹੁੰਦੇ। ਆਪਣੇ ਵਰਗੇ ਮੇਰੇ ਬਹੁਤ ਦੋਸਤ ਮਿੱਤਰ ਨੇ ਜੋ ਸਿਰਫ ਉੱਥੇ ਜੋਗੇ ਹੀ ਨੇ, ਪਰ ਦਿਲ ਉਦਾਸ ਹੁੰਦਾ ਹੈ, ਦੁਨੀਆ ਕੋਈ ਗਰੀਬ ਨਾ ਹੋਵੇ, ਭਾਵੇਂ ਕੋਈ ਕਿਤੇ ਵੀ ਹੋਵੇ। ਬਾਕੀ ਧੰਨਵਾਦ ਪਤਨੀਆਂ ਦਾ ਜੋ ਸਾਨੂੰ ਇੱਥੇ ਲੈ ਕੇ ਆਈਆਂ, ਅਤੇ ਮੇਰੇ ਵਰਗੇ ਬਹੁਤ ਹੋਣਗੇ ਜੋ ਸਪਾਊਸ ਬਣ ਆਏ, ਅਤੇ ਮੈਂ ਅਹਿਮੀਅਤ ਸਜਦਾ ਉਹ ਉਸ ਖੁਦਾ ਦਾ ਸਾਨੂੰ ਇੱਥੇ ਲੈ ਕੇ ਆਇਆ ਅਤੇ ਬਹੁਤ ਸੋਹਣੀ ਜ਼ਿੰਦਗੀ ਦਿੱਤੀ। ਧੰਨਵਾਦ। ਸਾਰੇ ਸੈੱਟ ਹੋਣ ਜਲਦੀ ਜਲਦੀ। ਮੈਂ ਕੰਪਿਊਟਰ ਹਾਰਡਵੇਅਰ ਕਰਕੇ ਆਇਆ ਸੀ ਅਤੇ ਘੱਟੋ ਘੱਟ 10 ਕੰਮ ਬਦਲੇ ਹੋਣੇ ਆ, ਪਰ ਕੋਸ਼ਿਸ਼ ਜੋ ਸਿੱਖਿਆ ਉਹਨੂੰ ਹੀ ਕਰਾਂ।
1: ਪਰ ਮੈਨੂੰ ਇਹਨਾਂ ਦਾ ਇਹ ਵਧੀਆ ਲੱਗਿਆ, ਇੱਕ ਸੈਂਸ ਆਫ ਗ੍ਰੈਟੀਟਿਊਡ ਆ ਨਾ ਜਿਹੜਾ ਪੰਜਾਬੀ ਮਰਦਾਂ 'ਚ ਇਹ ਬਹੁਤ ਘੱਟ ਆ। ਇਹ ਕਹਿ ਦੇਣਾ ਕਿ ਮੈਂ ਹੈ ਨਾ ਆਪਣੀ ਪਤਨੀ ਦੇ ਨਾਲ ਆਇਆ ਸੀ ਸਪਾਊਸ ਵੀਜ਼ੇ 'ਤੇ ਅਤੇ ਜੋ ਕੁਛ ਮੈਂ ਹਾਂ ਅਤੇ ਉਹਦੇ ਕਰਕੇ ਹਾਂ, ਇਹਨਾਂ ਨੇ ਸੁਨੇਹਾ ਸ਼ੁਰੂ 'ਚ ਹੀ ਪਹਿਲੀ ਲਾਈਨ ਹੀ ਉਹ ਲਿਖ ਦਿੱਤੀ ਆ
2: ਜੀ। ਨਹੀਂ ਬਹੁਤ ਵਧੀਆ ਜੀ, ਧੰਨਵਾਦ ਤੁਹਾਡਾ। ਅਤੇ ਗੁਰਸੇਵਕ ਜੀ ਕਹਿੰਦੇ ਨੇ ਕਿ ਜਿਵੇਂ ਤੇਰੀ ਰਜ਼ਾ ਬਸ ਉਸ ਵਿੱਚ ਮੰਜਾ। ਓਕੇ,
1: ਹਿੰਦੀ 'ਚ ਲਿਖਿਆ?
2: ਨਹੀਂ ਨਹੀਂ, ਹੈਗਾ ਤਾਂ ਪੰਜਾਬੀ 'ਚ ਹੀ ਆ। ਮੈਨੂੰ ਲੱਗਦਾ ਮਜ਼ਾ ਲਿਖਣਾ ਹੋਣਾ ਨਾ, ਮੰਜਾ ਲਿਖਤਾ,
1: ਆਟੋ ਕਰੈਕਟ,
2: ਆਟੋ ਕਰੈਕਟ। ਮੈਂ ਵੀ ਆਖਾਂ ਵੀ ਉਸ ਵਿੱਚ ਮੰਜਾ ਕਹਿੰਦਾ। ਚਲੋ ਜਾਂਦੀ ਜਾਂਦੀ ਇਹ ਵੀ ਜ਼ਰੂਰੀ ਹੈ,
1: ਨਹੀਂ ਤਾਂ ਦੁਪਹਿਰੇ ਸੌਣ ਲੈਣਾ ਤੈਨੂੰ, ਤਾਂ ਕਰਕੇ ਵੀ ਥੋੜ੍ਹਾ ਜਿਹਾ ਪੜ੍ਹਾਈ ਲਿਖਾਈ 'ਚ ਹੋ ਜਾਂਦਾ ਲੰਚ ਤੋਂ ਬਾਅਦ ਨਾ।
2: ਨਹੀਂ ਤੁਹਾਡੀ ਗੱਲ ਇਹਨਾਂ ਨੂੰ ਜਾ ਰਹੀ ਹੈ, ਲਿਖਿਆ ਮੰਜਾ ਇਹਨਾਂ ਨੇ, ਮੈਂ ਪੜ੍ਹਿਆ ਨਹੀਂ ਮੰਜਾ, ਇਹਨਾਂ ਨੇ ਲਿਖਿਆ ਹੀ ਮੰਜਾ ਵਾ।
1: ਚਲੋ
2: ਸਤਿ ਸ਼੍ਰੀ ਅਕਾਲ। ਵਿੱਚ ਸੰਡੇ ਤੋਂ ਮੈਸੇਜ ਕਰਦੇ ਨੇ ਬਲਵੰਤ ਜੀ, ਮਿਹਰਬਾਨੀ ਜੀ। ਅਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਟੋਂਬਾ ਆਪਣੇ ਬਾਈ ਰਾਜ ਸੰਗਰ ਵੀ ਰਹਿੰਦੇ ਆ, ਬਿਪਾਸ਼ਾ ਬਾਸੂ ਵਾਲੇ। ਅੱਛਾ, ਤੁਹਾਡੀ ਬੜੀ ਯਾਦਾਸ਼ਤ ਹੈ ਯਾਰ, ਬਹੁਤ ਕਹਿੰਦੇ ਕਿ ਸੋਹਣਾ ਟੋਪਿਕ ਆ।
1: ਇਹਨਾਂ ਨੇ ਗੋਲਡ ਕੋਸਟ ਐਸ਼ਬਰੇਰਾ ਇਹਨਾਂ ਜੋੜ ਦੇਣਾ, ਸਿਡਨੀ ਸੁਸ਼ਮਿਤਾ ਸੈਨ ਵਾਲੇ ਰਹਿੰਦੇ।
2: ਹਾਜ਼ਰੀ ਕਹਿੰਦੇ ਲਾ ਲਓ ਮੇਰੀ। ਸਤਿ ਸ਼੍ਰੀ ਅਕਾਲ ਜੀ ਬਲੀਪ ਭਾਅ ਜੀ, ਕਿ ਇਹ ਕਿਸੇ ਦੇ ਹੱਥ ਨਹੀਂ, ਇਹ ਪ੍ਰੀ ਪਲੈਨਡ ਬਾਏ ਵੈਗਰੂ ਐਂਡ ਅਸੀਂ ਜਸਟ ਪਲੇ ਕਰ ਰਹੇ ਹਾਂ। ਅਤੇ ਇਮਾਨਦਾਰੀ ਦੇ ਨਾਲ ਕੰਮ ਕਰੀ ਜਾਓ ਅਤੇ ਡੈਸਟਨੀ ਆਪੇ ਮਿਲ ਜਾਂਦੀ ਹੈ।
1: ਸਾਹਿਬ ਹੱਥ ਡੋਰਾਂ ਬਹੁਤ।
2: ਪਰਮਿੰਦਰ ਜੀ ਧੰਨਵਾਦ ਤੁਹਾਡਾ। ਗੁਰਨਿਸ਼ਾਨ ਜੀ ਕਹਿੰਦੇ ਕਿ ਮੈਨੂੰ ਹਮੇਸ਼ਾ ਚਾਅ ਸੀ ਕਿ ਕੋਈ ਯੂਨੀਫੋਰਮਡ ਜੋਬ ਕਰਨੀ ਚਾਹੀਦੀ ਹੈ, ਮੈਂ ਚੂਜ਼ ਕੀਤਾ ਕਿ ਆਸਟ੍ਰੇਲੀਆ ਬਾਰਡਰ ਪੋਸਟ ਦੇ ਵਿੱਚ ਜਾਇਆ ਜਾਵੇ। ਅਤੇ ਪਰਮਾਤਮਾ ਦੀ ਮਿਹਰ ਸਦਕਾ ਪ੍ਰੋਸੈਸ ਕੰਪਲੀਟ ਕਰਕੇ ਮੇਰੀ ਏ ਬੀ ਐੱਫ ਦੀ ਸਿਲੈਕਸ਼ਨ ਹੋ ਗਈ ਅਤੇ ਕੁਛ ਕਾਰਨਾਂ ਕਰਕੇ ਏ ਬੀ ਐੱਫ ਦੀ ਪਲੇਸ ਛੱਡਣੀ ਪਈ ਅਤੇ ਹੁਣ ਮੈਂ ਟਰੱਕ ਚਲਾ ਰਿਹਾ ਅਤੇ ਅੱਜ ਮੈਨੂੰ ਕੋਈ ਰੀਗਰੈਟ ਨਹੀਂ ਆ, ਆਈ ਐਮ ਹੈਪੀ ਐਂਡ ਸੈਟਿਸਫਾਈ ਇਨ ਲਾਈਫ।
1: ਨਹੀਂ ਗੱਲ ਤਾਂ ਖੁਸ਼ੀ ਦੀ ਹੈ ਜੀ, ਕਿਤੋਂ ਵੀ ਮਿਲ ਸਕਦੀ ਹੈ। ਮੈਂ ਉਹ ਬੰਦਾ ਸੀ ਕਹਿੰਦਾ, ਮੈਂ ਸੋਚਿਆ ਸੀ ਵੀ ਹੈ ਨਾ ਮੈਨੂੰ ਕੋਈ ਯੂਨੀਫਾਰਮ ਵਾਲੀ ਜੋਬ ਮਿਲੇ, ਉਹ ਹੁਣ ਬਾਜੇ ਵਾਲੇ ਨਾਲ ਜਾਂਦਾ। ਕੰਮ ਕੋਈ ਛੋਟਾ ਵੱਡਾ ਨਹੀਂ, ਪਰ ਗੱਲ ਫਿਰ ਉੱਥੇ ਆ ਨਿਬੜਦੀ,
2: ਗੱਲ ਫਿਰ ਉੱਥੇ ਆ ਜਾਂਦੀ ਹੈ। ਅਤੇ ਧੰਨਵਾਦ ਜੀ ਕਹਿੰਦੇ ਨੇ ਕਿ ਮੇਰੀ ਤਾਂ ਜੀ ਕਹਿੰਦੇ ਮੈਨੂੰ ਤਾਂ ਜੀ ਦਸਵੇਂ ਪਾਤਸ਼ਾਹ ਇੱਥੇ ਲੈ ਕੇ ਆਇਆ, ਮੇਰੀ ਕਿੱਥੇ ਔਕਾਤ ਸੀ। ਸ਼ੁਕਰਾਨਾ, ਸਭ ਤੋਂ ਵੱਡੀ ਗੱਲ ਇਹੋ ਹੀ ਆ ਜੀ, ਤੁਸੀਂ ਕਿਸੇ ਦੇ ਲੜ ਲੱਗ ਜਾਓ, ਕਿਸੇ ਦੇ ਉੱਤੇ ਡੋਰਾਂ ਸੁੱਟ ਦਿਓ, ਅਤੇ ਜੇ ਡੋਰਾਂ ਸੁੱਟਦੇ, ਅੱਛਾ ਕਈ ਬੰਦਿਆਂ ਦੇ ਇਹ ਵੇਖੀਦਾ ਵੀ ਉਹ ਡੋਰੀਆਂ 'ਤੇ ਸੁੱਟਦੇ ਨੇ ਇੱਕ ਸਮੇਂ, ਪਰ ਬਾਅਦ ਵਿੱਚ ਜਦੋਂ ਕ੍ਰੈਡਿਟ ਦੇਣ ਦੀ ਵਾਰੀ ਆਉਂਦੀ ਆ ਫਿਰ ਨਹੀਂ ਕ੍ਰੈਡਿਟ ਦਿੰਦੇ। ਸੋ ਤੁਸੀਂ ਆਪਾਂ ਜੇ ਉਹਦੇ ਉੱਤੇ ਆਪਾਂ ਡੋਰਾਂ ਸੁੱਟੀਆਂ, ਉਹ ਟਾਸਰਾ ਉਹਦਾ, ਅਤੇ ਸ਼ੁਕਰਾਨਾ ਵੀ ਪਲ ਪਲ ਫਿਰ ਉਹਦਾ ਹੀ ਚਾਹੀਦਾ, ਫਿਰ ਆਪਣਾ ਵਿੱਚੋਂ ਆਪਣਾ ਆਪ ਫਿਰ ਕੱਢ ਲੈਣਾ ਚਾਹੀਦਾ ਸਾਨੂੰ ਵੀ ਹਾਂ ਮੈਂ ਆਹ ਕੀਤਾ ਸੀ, ਫਿਰ ਮੈਂ ਇੰਨੀ ਸਟਰਗਲ ਕੀਤੀ, ਫਿਰ ਮੈਂ ਉੱਥੇ ਕੀਤੀ। ਉਹ ਤੁਹਾਡੀ ਇੱਕ ਸਭ ਸਟੋਰੀ ਹੋ ਸਕਦੀ ਆ,
1: ਆ ਜਾਂਦੀ ਆ
2: ਉੱਥੇ, ਫਿਰ ਉਹ ਚੀਜ਼ ਪਤਾ ਹੀ ਨਹੀਂ ਲੱਗਦਾ ਕਦੋਂ ਬਦਲ ਜਾਂਦੀ ਹੈ। ਸਤਿ ਸ਼੍ਰੀ ਅਕਾਲ ਜੀ, ਲਵ ਟੂ ਹੇਅਰ ਯੂ ਆਲ ਦਾ ਟਾਈਮ ਐਂਡ ਇਟਸ ਅ ਥੈਰੇਪੀ ਫੋਰ ਮੀ, ਆਈ ਕੈਨ ਲਿਸਨ ਯੂ ਹੋਲ ਡੇ, ਸਟਿਲ ਨੋਟ ਐਨਫ, ਥੈਂਕ ਯੂ ਤੁਹਾਡਾ।
1: ਰੇਡੀਓ ਹਾਂਜੀ ਜਿੰਦਾਬਾਦ, ਰੇਡੀਓ ਹਾਂਜੀ ਜਿੰਦਾਬਾਦ।
2: ਥੈਂਕ ਯੂ ਜਸ ਸ਼ਰਮਾ ਜੀ, ਧੰਨਵਾਦ ਤੁਹਾਡੇ ਇਹਨਾਂ ਬੋਲਾਂ ਦੇ ਲਈ, ਹੱਲਾਸ਼ੇਰੀ ਦੇ ਲਈ। ਟਾਈਗਰ ਜੀ ਕਹਿੰਦੇ ਆਸ ਕਰਦੇ ਸਭ ਵਧੀਆ ਹੋਣਗੇ, ਕੱਲ੍ਹ ਦਾ ਡਿਨਰ ਵਾਜ ਪਨੀਰ ਮੱਖਣੀ ਵਿਦ ਗਾਰਲਿਕ ਨਾਨ, ਅੱਜ ਛੋਟਾ ਹੀ ਮੈਨਿਊ ਹੈ,
1: ਕੱਲ੍ਹ ਸੈਲਡ ਲੈ ਲਿਆ ਹੁਣ ਅਤੇ ਦਹੀਂ ਰਾਇਤਾ।
2: ਲਿਖਿਆ ਨਹੀਂ ਪਰ ਇਹਨਾਂ ਨੇ
1: ਬਟਰ ਚਿਕਨ, ਕੋਈ ਪਨੀਰ, ਕੋਈ ਚੀਜ਼ਾਂ ਸਪੋਜ ਕਰ ਲਿਆ, ਮੰਨ ਲਓ ਮੂਲ 300 ਹੈ।
2: ਤੇ ਸਿੱਧੂ ਸਾਹਿਬ ਕਹਿੰਦੇ ਵੀ ਮਜ਼ਾ ਹੀ ਲਿਖਿਆ ਸੀ ਤੇ ਮੰਜਾ ਬਣ ਗਿਆ ਯਾਰ, ਉਹ ਮਤਲਬ ਇੰਨਾ ਕੁ, ਚਲੋ ਇੰਨਾ ਕੁ ਤੇ ਹੁਣ ਆਪਾਂ ਨੂੰ ਵੀ ਹਿਸਾਬ ਲਾ ਲੈਣਾ ਚਾਹੀਦਾ।
1: ਕੁਛ ਨਹੀਂ ਰਣ ਜੋ ਤੁਹਾਡਾ ਹੋ ਸਕਦਾ ਯਾਰ,
2: ਬਈ ਜ਼ਰੂਰੀ ਨੇ ਚੀਜ਼ਾਂ, ਵੇਖੋ ਹਾਸਾ ਠੱਠਾ ਤੇ ਇਹਨਾਂ ਚੀਜ਼ਾਂ ਨਾਲ ਆਉਂਦਾ ਨਾ, ਵੇਖੋ ਗਲਤੀ ਚੋਂ ਹਾਸਾ ਨਿਕਲਦਾ।
1: ਹਾਸਾ ਠੱਠਾ ਪਾਉਣ ਲਈ ਇਦਾਂ ਜਾਣ ਬੁੱਝ ਕੇ ਕੀਤਾ ਹੁੰਦਾ, ਮੈਂ ਤੈਨੂੰ ਬੈਨੀਫਿਟ ਆਫ ਡਾਊਟ ਦੇ ਸਕਦਾ।
2: ਨਹੀਂ ਫਿਰ ਤਾਂ ਵੀ ਵਧੀਆ ਗੱਲ ਆ ਨਾ, ਵੇਖੋ ਹਾਸਾ ਮਤਲਬ ਨਿਕਲਣਾ ਚਾਹੀਦਾ, ਇੱਦਾਂ ਦੀ ਨਿੱਕੀ ਨਿੱਕੀ ਜਿਹੜੀ ਗਲਤੀ ਆ ਉਹ ਸਾਨੂੰ ਮਤਲਬ ਖੁਸ਼ ਕਰ ਜਾਂਦੀ ਆ ਨਾ।
1: ਕਦੇ ਇੰਟਰਸਟ ਰੇਟ ਵਾਲੀਆਂ ਖਬਰਾਂ ਸੁਣਾਉਣ ਲੱਗ ਜਾਓ, ਕਦੇ ਕੁਛ ਕਰਨ ਲੱਗ ਜਾਓ, ਬਾਅਦ ਚੋਂ ਕਹੋ ਹੱਸੋ।
2: ਨਹੀਂ ਉਹ ਤਾਂ ਸੁਣਾਈ ਦੀਆਂ ਵਾ ਵੀ ਜਿਹੜੇ ਮਤਲਬ ਹੋਰ ਵੀ ਪਛੰਡੇ ਨਾ ਮਾਰੋ, ਗਾਂ ਹਾਲਾਤ ਜਿਹੜੇ ਨੇ ਇਸ ਪਾਸੇ ਨੂੰ ਜਾ ਰਹੇ ਆ,
1: ਆਪਣੇ ਆਪ ਤੇ ਹੱਸੋ
2: ਹੈ ਵੀ ਥੋੜ੍ਹਾ ਜਿਹਾ। ਉਹ ਤਾਂ ਇਹ ਹੁੰਦਾ ਨਾ ਵੀ ਤੁਸੀਂ ਪਲੈਨਿੰਗ ਭਾਈ ਉਸ ਹਿਸਾਬ ਦੇ ਨਾਲ ਕਰਿਓ, ਅਤੇ ਬਾਕੀ ਜੋ ਵੇਖੋ
1: ਸਾਡਾ ਕੰਮ ਆ। ਕਹਿੰਦਾ ਡਾਕਟਰ ਸਾਹਿਬ ਆਈ ਫੀਲ ਲਾਈਕ ਨੀਡਲ, ਓਕੇ ਨਾਓ ਆਈ ਸੀ ਯੂਅਰ ਪੁਆਇੰਟ।
2: ਥੈਂਕ ਯੂ ਮਨਦੀਪ ਸਿੱਧੂ ਜੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਤੇ ਧੰਨਵਾਦ ਜੀ। ਤੇ ਹੁਣ ਆਪਾਂ ਲਈਏ ਇਜਾਜ਼ਤ।
1: ਹਾਂਜੀ, ਹੁਣ ਕਾਫੀ ਗੱਲਾਂ ਬਾਤਾਂ ਹੋ ਗਈਆਂ ਜੀ, ਟੌਪਿਕ ਤੇ ਵੀ ਆਪਾਂ ਵਿਚਾਰ ਚਰਚਾ ਹੋ ਗਈ, ਜਿਨ੍ਹਾਂ ਜਿਨ੍ਹਾਂ ਨੇ ਸਾਂਝ ਪਾਈ ਖਾਸ ਤੌਰ ਤੇ ਦੂਰ ਦੁਰਾਡਿਓ, ਉਹ ਭਾਈ ਉਹਨਾਂ ਦਾ ਵਿਸ਼ੇਸ਼ ਧੰਨਵਾਦ ਆ। ਤੇ ਅਕਸਰ ਸਾਂਝ ਪਾਇਆ ਕਰੋ, ਕਿਉਂਕਿ ਅੱਜ ਤੁਸੀਂ ਪਹਿਲੀ ਵਾਰ ਕਿਹਾ ਕਿ ਅਸੀਂ ਪਹਿਲੀ ਵਾਰ ਸਾਂਝ ਪਾਈ ਆ, ਤੇ ਸਾਡੀ ਮਨਸ਼ਾ ਇਹੀ ਆ ਵੀ ਪਰਿਵਾਰ ਦੇ ਜਿੰਨੇ ਜੀ ਆ, ਜਿੰਨੇ ਸਾਨੂੰ ਸੁਣਦੇ ਆ, ਆਨੇ ਬਹਾਨੇ ਸੁਨੇਹੇ ਰੂਪੀ ਜਾਂ ਗੱਲਾਂ ਬਾਤਾਂ ਰੂਪੀ ਸਾਡੇ ਨਾਲ ਜੁੜੋ, ਸਾਨੂੰ ਪਤਾ ਲੱਗੇ ਕਿ ਅਸੀਂ ਦੂਰ ਦੁਰਾਡੇ ਵਾਸਤੇ ਸਾਡੀ ਆਵਾਜ਼ ਸੁਣਦੇ ਹੋ। ਜ਼ਰੂਰੀ ਨਹੀਂ ਕਿ ਪ੍ਰੋਗਰਾਮ ਨੂੰ ਚੰਗਾ ਚੰਗਾ ਹੀ ਕਹਿਣਾ, ਜਿੱਥੇ ਕਿਤੇ ਫੀਡਬੈਕ ਦੀ ਸਾਨੂੰ ਲੋੜ ਹੁੰਦੀ ਆ ਉੱਥੇ ਫੀਡਬੈਕ ਦੇਣ ਤੋਂ ਗੁਰੇਜ਼ ਵੀ ਨਾ ਕਰਿਓ, ਕਈ ਚੀਜ਼ਾਂ 'ਚ ਸੁਧਾਰ ਦੀ ਲੋੜ ਹੁੰਦੀ ਆ, ਉਹਦੇ ਲਈ ਵੀ ਅਸੀਂ ਖਿੜੇ ਮੱਥੇ ਤੁਹਾਡੇ ਸੁਝਾਅ ਪ੍ਰਵਾਨ ਕਰਾਂਗੇ
2: ਜੀ। ਬਿਲਕੁਲ, ਅਤੇ ਹੱਸਦੇ ਖੇਡਦੇ ਰਹੋ ਜੋ ਵੀ ਤੁਸੀਂ ਕਰ ਰਹੇ ਹੋ, ਵੱਡੀ ਚੀਜ਼ ਇਹ ਆ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਇੱਥੋਂ ਤੱਕ ਪਹੁੰਚੇ ਹੋ, ਉਹਨੂੰ ਤੁਸੀਂ ਇਮਾਨਦਾਰੀ ਦੇ ਨਾਲ ਕਰਦੇ ਰਹੋ। ਇੱਕ ਵਾਰੀ ਜਦੋਂ ਵੀ ਆਪਾਂ ਸ਼ੁਰੂ ਕਰਨ ਲੱਗਦੇ ਹਾਂ ਸਵੇਰੇ, ਅਤੇ ਤੁਸੀਂ ਸ਼ਿਫਟ ਸ਼ੁਰੂ ਕਰਨ ਲੱਗੇ ਹਾਂ, ਕਰੀ ਉਹਦਾ ਸ਼ੁਕਰ ਕਰ ਲਿਆ ਕਰੋ ਵੀ ਤੂੰ ਸਾਡੀ ਇੱਥੇ ਡਿਊਟੀ ਲਾਈ ਹੈ, ਅਤੇ ਇਹ ਡਿਊਟੀ ਆਪਾਂ ਇਮਾਨਦਾਰੀ ਦੇ ਨਾਲ ਕਰ ਸਕੀਏ। ਜਦੋਂ ਆਪਾਂ ਕੰਮ ਆਪਣਾ ਸਮਝ ਕੇ, ਚਾਹੇ ਤੁਸੀਂ ਕਿਸੇ ਦਾ ਵੀ ਕਰ ਰਹੇ ਹੋ ਅਤੇ ਭਾਵੇਂ ਆਪਣਾ ਵੀ ਕਰ ਰਹੇ ਹੋ, ਉਹਨੂੰ ਜੇ ਤੁਸੀਂ ਆਪਣਾ ਸਮਝ ਕੇ ਤੁਸੀਂ ਕਰਨਾ ਸ਼ੁਰੂ ਕਰ ਦਿੱਤਾ, ਕਈ ਵਾਰੀ ਸਾਡਾ ਆਪਣਾ ਹੀ ਕੰਮ ਹੁੰਦਾ ਅਤੇ ਅਸੀਂ ਫਿਰ ਵੀ ਆਪਣਾ ਸਮਝ ਕੇ ਨਹੀਂ ਕਰਦੇ।
1: ਜਪਾਨੀ ਕਿਤਾਬ ਹੈ ਇੱਕ ਘਰ ਦੀ ਸਫਾਈ ਬਾਰੇ ਆ, ਉਹ ਕਹਿੰਦੀ ਜਿਉਂ ਜਿਉਂ ਚੀਜ਼ਾਂ ਸਿੱਟਦੇ ਆ ਨਾ, ਉਹਨਾਂ ਦਾ ਥੈਂਕ ਯੂ ਕਰ ਕਰ ਸਿੱਟੋਂਗੇ ਤੁਹਾਨੂੰ ਸਫਾਈ 'ਚ ਮਜ਼ਾ ਆਉਣ ਲੱਗ ਜਾਊ। ਮਤਲਬ ਸਤਿਕਾਰ ਦੇਣ ਦੀ ਗੱਲ ਆ ਕਿਸੇ ਵੀ ਚੀਜ਼ ਨੂੰ, ਕੰਮ ਨੂੰ, ਭਾਵੇਂ ਉਹ ਘਰ ਦਾ ਕੰਮ ਹੀ ਆ, ਉਹਨੂੰ ਪਿਆਰ ਕਰਨ ਦੀ ਲੋੜ ਆ, ਤਾਂ ਉਹ ਦੇਖੋ ਕਿੰਨਾ ਸੋਹਣਾ ਹੋਊਗਾ।
2: ਬਿਲਕੁਲ, ਸੋ ਇਹ
1: ਸਾਡੇ ਬਜ਼ੁਰਗਾਂ ਨੇ ਸਾਨੂੰ ਤਾਂ ਹੀ ਵਾਰ ਵਾਰ ਸਿਖਾਇਆ ਸੀ ਨਾ, ਵਰਕ ਇਜ਼ ਵਰਸ਼ਿਪ, ਕੰਮ ਹੀ ਪੂਜਾ, ਹੈ ਨਾ। ਅਤੇ ਉਹਨੂੰ ਪੂਜਾ ਸਮਝ ਕੇ ਪੂਜਾ ਕਿਵੇਂ ਆ
2: ਕੀ ਕਰਦੀ ਸੀ,
1: ਜੇ ਉੱਦਾਂ ਕਰਨ ਲੱਗ ਜਾਓਗੇ ਤਾਂ, ਹੈ ਨਾ, ਪਿਆਰ ਕਰਨ ਦੀ ਕੋਈ ਟ੍ਰੇਨਿੰਗ ਥੋੜ੍ਹੀ ਆ, ਪਿਆਰ ਕਰਨ ਲੱਗ ਜਾਓ, ਪਿਆਰ ਹੋਣ ਲੱਗ ਜਾਣਾ,
2: ਆਪਣੇ ਆਪ ਆ ਜਾਂਦਾ। ਇਹ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਹੁੰਦੀਆਂ ਨੇ, ਹੈ ਨਾ। ਹੁਣ ਤੁਸੀਂ ਕਹਿ ਸਕਦੇ ਹੋ ਮੈਂ ਕੰਮ ਆ, ਮੈਂ ਆ, ਮੈਂ ਇੱਦਾਂ ਕਰਕੇ ਅਤੇ ਇੱਦਾਂ ਕਰਕੇ ਅਤੇ ਇੱਥੋਂ ਤੱਕ ਆ ਗਿਆ, ਕਿਉਂਕਿ ਕਈ ਵਾਰੀ ਜਦੋਂ ਆਪਾਂ ਕਾਮਯਾਬ ਹੋ ਜਾਂਦੇ ਨਾ, ਉਦੋਂ ਪਿੱਛੇ ਸਟੋਰੀਆਂ ਬਹੁਤ, ਫਿਰ ਆਪਾਂ ਸਾਡਾ ਆਪਣਾ ਆਪ ਦਿਮਾਗ ਸਾਡਾ ਬੜੀਆਂ ਸਟੋਰੀਆਂ ਕ੍ਰੀਏਟ ਕਰ ਲੈਂਦਾ, ਅਤੇ ਅਸੀਂ ਉਸ ਤਰੀਕੇ ਨਾਲ ਸੁਣਾ ਵੀ ਦਿੰਦੇ ਹਾਂ, ਕਿਉਂਕਿ ਫਿਰ ਉਹ ਪਿੱਛੇ ਤੁਹਾਡੇ ਨਾ ਲਿੰਕ 'ਚ ਰਲ ਰੁਲ ਕੇ ਕੁਛ ਨਾ ਕੁਛ ਜ਼ਰੂਰ ਹੋ ਜਾਂਦਾ। ਪਰ ਜਦੋਂ ਆਪਾਂ ਉਸ ਸਫ਼ਰ 'ਚੋਂ ਲੰਘੇ ਹੁੰਦੇ ਹਾਂ ਅਤੇ ਉਦੋਂ ਤੁਹਾਨੂੰ ਇਸ ਚੀਜ਼ ਦਾ ਚਿੱਤ ਖਿਆਲ ਨਹੀਂ ਹੁੰਦਾ, ਉਹ ਆਪਣੇ ਆਪ ਇੱਕ ਇੱਕ ਕਦਮ ਗਏ, ਇੱਕ ਇੱਕ ਕਦਮ ਚੱਲ ਚੱਲ ਕੇ ਅਤੇ ਆਪਾਂ ਉੱਥੇ ਪਹੁੰਚ ਜਾਂਦੇ ਹਾਂ। ਅਤੇ ਹੁਣ ਵੀ ਜਿੱਥੇ ਆਪਾਂ ਚੱਲ ਰਹੇ ਹਾਂ, ਇਹ ਵੀ ਕਿਸੇ ਨਾ ਕਿਸੇ ਮੰਜ਼ਿਲ 'ਤੇ ਆਪੇ ਪਹੁੰਚ ਜਾਣੇ ਆ, ਹਾਲੇ ਤਾਂ ਸਫ਼ਰ ਜਾਰੀ ਆ, ਜਿੰਨਾ ਚਿਰ ਜ਼ਿੰਦਗੀ ਆ ਉਨਾ ਚਿਰ।
1: ਬਸ਼ਰਤੇ ਕਿ ਆਪਣੇ ਕੰਮ ਨੂੰ ਤੁਸੀਂ, ਹੈ ਨਾ, ਸੰਜੀਦਗੀ ਨਾਲ ਕਰੋ, ਹੈ ਨਾ, ਅਤੇ ਜ਼ਰੂਰੀ ਆ। ਅਤੇ ਕੰਮ ਨੂੰ ਤਨਦੇਹੀ ਨਾਲ ਜਿਹੜੇ ਲੋਕ ਕਰਦੇ ਆ, ਅਤੇ ਤੁਸੀਂ ਦੇਖੋਗੇ 9 to 5 ਵੱਜਦਿਆਂ ਦਾ ਪਤਾ ਨਹੀਂ ਲੱਗਦਾ, ਪਰ ਜੇ ਕੰਮ ਦਾ ਪਖੰਡ ਕਰਨਾ ਤਾਂ 5 ਵੱਜਣ 'ਚ ਨਹੀਂ ਆਉਂਦੇ,
2: ਬੜਾ ਔਖਾ ਹੋ ਜਾਂਦਾ। ਮੈਂ ਨਾ ਆਪਾਂ, ਮੈਂ ਜਿੱਦਾਂ ਇਹ ਵੇਅਰ ਹਾਊਸ, ਭੈਣ ਜੀ ਦੱਸਣ ਦੇ ਕੰਮ ਕਰਦੇ, ਮੈਂ ਵੀ ਵੇਅਰ ਹਾਊਸ 'ਚ ਕਰਦਾ ਰਿਹਾ ਕੰਮ ਕਾਫੀ ਸਮਾਂ, ਅਤੇ ਉੱਥੇ ਘੜੀ ਵੱਲ ਹੀ ਧਿਆਨ ਰਹਿੰਦਾ ਹੁੰਦਾ ਹੈ ਉੱਥੇ, ਮਤਲਬ ਜਦੋਂ ਸਵੇਰੇ ਚੱਲ ਜਾਣਾ ਅਤੇ ਉਹ ਜਿਹੜੀ ਵਿੱਚ ਜੇ ਬ੍ਰੇਕ ਹੁੰਦੀ ਆ ਉਹਦਾ ਟੀਚਾ ਹੋ ਜਾਣਾ, ਅਤੇ ਜਦੋਂ ਉਹ ਵਾਲੀ ਲੈ ਲੈਣੀ, ਫਿਰ ਅੱਗੇ ਲੰਚ ਦਾ ਟੀਚਾ ਹੋ ਜਾਣਾ, ਲੰਚ ਤੋਂ ਬਾਅਦ ਫਿਰ ਇੱਕ ਬ੍ਰੇਕ ਹੁੰਦੀ ਸੀ 15 ਮਿੰਟਾਂ ਦੀ, ਫਿਰ ਉਹਦੇ ਵੱਲ ਵੇਖ ਵੇਖ ਕੇ ਟਾਈਮ ਕੱਢਣਾ, ਅਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੇਖ ਵੇਖ ਕੇ ਟਾਈਮ ਕੱਢਣਾ। ਪਰ ਕਈ ਵਾਰੀ ਕੰਮਾਂ ਕਾਰਾਂ ਦੇ ਵਿੱਚ ਰੁੱਝ ਰੁੱਝ ਇੱਕਦਮ ਧਿਆਨ ਮਾਰਨਾ ਅਤੇ ਅੱਛਾ ਉਹ
1: ਇੰਨਾ ਟਾਈਮ
2: ਹੋ ਗਿਆ ਯਾਰ ਟਾਈਮ, ਹੈ ਨਾ, ਜਾਂ ਕਿਸੇ ਨੇ ਆਵਾਜ਼ ਮਾਰਨੀ ਵੀ ਆ ਜਾਓ। ਮੈਨੂੰ ਲੱਗਦਾ ਜ਼ਿੰਦਗੀ ਵੀ ਇੱਦਾਂ ਹੀ ਆ, ਕਈ ਵਾਰੀ ਤੁਹਾਨੂੰ ਲੱਗਦਾ ਵੀ ਇਹ ਤਾਂ ਬੜਾ ਭਾਰਾ ਜਿਹਾ ਹੋ ਗਿਆ ਕੰਮ, ਇਹ ਤਾਂ ਹੁਣ ਮਤਲਬ ਚੱਲ ਹੀ ਨਹੀਂ ਰਹੇ ਕਦਮ ਅੱਗੇ, ਅਤੇ ਕਈ ਵਾਰੀ ਤੁਸੀਂ ਐਂ ਝਾਤੀ ਮਾਰ ਕੇ ਵੇਖੋ, ਤੁਹਾਨੂੰ ਲੱਗਦਾ ਵੀ ਯਾਰ ਮੈਂ ਤਾਂ, ਮਤਲਬ
1: ਵਕਤ ਚੰਗਾ ਚੱਲਦਾ ਹੋਵੇ ਅਤੇ ਘੜੀ ਦਾ ਪਤਾ ਨਹੀਂ ਲੱਗਦਾ, ਅਤੇ ਵਕਤ ਮਾੜਾ ਚੱਲਦਾ ਹੋਵੇ ਘੜੀ ਪੁੱਛ ਕੇ ਘੁੰਮਦੇ ਆ।
2: ਇਹ ਸਾਰਾ ਕੁਛ ਹੀ ਪਾਰਟ ਆਫ ਆ, ਅਤੇ ਆਓ ਆਪਾਂ ਇਜਾਜ਼ਤ ਲੈਂਦੇ, ਤੁਹਾਡੇ ਕੋਲੋਂ ਕਿਹਾ ਸੁਣਿਆ ਮਾਫ਼, ਕੁਛ ਵੱਧ ਘੱਟ ਕਿਹਾ ਗਿਆ ਹੋਵੇ ਤਾਂ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ, ਅਤੇ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ। ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ, ਜੋ ਵੀ ਕਰ ਰਹੇ ਹੋ ਤੁਸੀਂ ਕਰੋਗੇ, ਉਸ ਦੀ ਰਿਸਪੈਕਟ ਕਰਿਓ, ਉਹਦਾ ਸ਼ੁਕਰਾਨਾ ਕਰਿਓ, ਅਤੇ ਆਪਾਂ ਲੈਂਦੇ ਹਾਂ ਇਜਾਜ਼ਤ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ ਸਵਾਗਤ ਤੁਹਾਡਾ। ਆਸ ਕਰਦੇ ਹਾਂ ਕਿ ਦਿਨ ਵਧੀਆ ਜਾ ਰਿਹਾ ਹੋਊਗਾ ਤੁਹਾਡਾ। ਅਤੇ ਅੱਜ ਦੇ ਦਿਨ ਦੀ ਇਨਫੋਰਮੇਸ਼ਨ ਬੜੀ ਇੰਪੋਰਟੈਂਟ ਤੁਹਾਡੇ ਲਈ ਲੈ ਕੇ ਆਏ ਹਾਂ। ਅੱਜ ਦੇ ਦਿਨ ਤੁਹਾਡੇ ਨਾਲ ਆਪਾਂ ਅਕਾਊਂਟਿੰਗ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਸੋ ਹੁਣ ਇਸ ਟਾਈਮ ਦੇ ਉੱਤੇ ਨਵਾਂ ਸਾਲ ਚਾੜਾ ਆ, ਕਿਹੜਾ ਨਵਾਂ ਸਾਲ, ਇਹਨੂੰ ਕਹਿੰਦੇ ਫਾਈਨੈਂਸ਼ੀਅਲ ਨਿਊ ਈਅਰ, ਯਾਨੀ ਕਿ ਖਾਤੇ ਖੁੱਤੇ ਸਿੱਧੇ ਕਰਨ ਦਾ ਸਮਾਂ ਆ ਗਿਆ। ਅਤੇ ਇਸ ਸਮੇਂ ਆਪਾਂ ਆਪਣੇ ਅਕਾਊਂਟੈਂਟਸ ਦੇ ਨਾਲ ਗੱਲਬਾਤ ਕਰਨੀ ਹੁੰਦੀ ਹੈ। ਸੋ ਸਾਡਾ ਰੇਡੀਓ ਹਾਂਜੀ ਦੇ ਵੱਲੋਂ ਉਪਰਾਲਾ ਕਿ ਇਹ ਗੱਲਾਂ ਬਾਤਾਂ ਤੁਹਾਡੇ ਕੰਮਕਾਰਾਂ ਦੇ ਦਰਮਿਆਨ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਜਾਣ ਕਿ ਨਵੇਂ ਫੇਰਬਦਲ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਤੁਸੀਂ ਇਸ ਵਾਰੀ ਰੱਖਣਾ। ਸੋ ਇਸੇ ਸਿਲਸਿਲੇ ਦੇ ਵਿੱਚ ਅੱਜ ਦੀ ਗੱਲਬਾਤ ਹੋਊਗੀ ਸਾਡੀ। ਸਾਡੇ ਨਾਲ ਸਟੂਡੀਓ ਦੇ ਵਿੱਚ ਇਸ ਟਾਈਮ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਜਿਹਨੂੰ ਕਿ ਆਪਾਂ CPA ਕਹਿ ਦਿੰਦੇ ਹਾਂ, ਯਾਨੀ ਕਿ ਆਪਾਂ ਆਮ ਭਾਸ਼ਾ ਦੇ ਵਿੱਚ ਆਪਾਂ ਕੁਆਲੀਫਾਈਡ ਅਕਾਊਂਟੈਂਟ ਵੀ ਆਪਾਂ ਕਹਿ ਦੇਵਾਂਗੇ। ਸੋ ਕਵਲਪ੍ਰੀਤ ਜੀ ਸਾਡੇ ਕੋਲ ਸਟੂਡੀਓ ਦੇ ਵਿੱਚ ਨੇ, ਅਤੇ ਅੱਜ ਆਪਾਂ ਇਹਨਾਂ ਦੀ ਪੜ੍ਹਾਈ ਲਿਖਾਈ ਤੋਂ, ਇਹਨਾਂ ਦੇ ਤਜਰਬੇ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਕਾਊਂਟੈਂਟ ਦੇ ਪੱਖ ਤੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ। ਭਾਅ ਜੀ ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਰੇਡੀਓ ਹਾਂਜੀ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਸਟੂਡੀਓ ਦੇ ਵਿੱਚ ਬੁਲਾਉਣ ਲਈ, ਅਤੇ ਅੱਜ ਕੋਸ਼ਿਸ਼ ਕਰਾਂਗੇ ਕਿ ਜਿੰਨੀ ਮੈਕਸੀਮਮ ਇਨਫੋਰਮੇਸ਼ਨ ਦੇ ਸਕੀਏ। ਅਤੇ
0: ਥੈਂਕ ਯੂ। ਮੈਂ ਜਿਹੜੇ ਪਹਿਲਾਂ ਉਹ CPA ਤੋਂ ਔਖੀ ਜਿਹੀ ਅੰਗਰੇਜ਼ੀ ਦੱਸੀ ਆ, ਉਹ ਠੀਕ ਸੀ, ਕੁਛ ਗਲਤ ਤਾਂ ਨਹੀਂ ਮੈਂ ਕਹਿ ਗਿਆ?
1: ਨਹੀਂ, ਉਹ ਠੀਕ ਸੀ,
0: ਕਿਉਂਕਿ ਆਮ ਆਪਾਂ CPA ਹੀ ਕਹਿ ਦਿੰਦੇ ਹਾਂ, ਅਤੇ ਮੈਂ ਸੋਚਿਆ ਵੀ ਅੱਜ ਮੈਂ ਲਿਖਿਆ ਹੀ ਉੱਦਾਂ, ਮੈਂ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ, ਇਹੋ ਹੀ ਹੁੰਦਾ
1: ਜੀ? ਹਾਂਜੀ, ਇਹੀ
0: ਜੀ। ਅਤੇ ਇਹਦਾ ਕੀ ਫਰਕ ਆ ਵੈਸੇ ਇੰਡੀਆ ਦਾ ਅਤੇ ਇੱਥੋਂ ਦਾ, ਕੋਈ ਫਰਕ ਹੈ ਜਾਂ ਸੇਮ ਹੀ ਹੁੰਦਾ ਵਾ?
1: ਜਿਵੇਂ ਆਸਟ੍ਰੇਲੀਆ ਦੇ ਵਿੱਚ ਤਿੰਨ ਪ੍ਰੋਫੈਸ਼ਨਲ ਬੋਡੀਜ਼ ਨੇ, CPA ਆਸਟ੍ਰੇਲੀਆ, CA ਅਤੇ IPA, ਇੰਡੀਆ ਦੇ ਵਿੱਚ CA ਹੀ ਆ
0: ਜੀ।
1: ਸੋ ਇੱਥੇ ਤਿੰਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਕਰ ਸਕਦੇ ਹਾਂ, ਅਤੇ ਤੁਸੀਂ ਕੁਆਲੀਫਾਈਡ ਅਕਾਊਂਟੈਂਟ
0: ਉੱਥੇ CA ਕਹਿ ਦਿੰਦੇ ਆ,
1: ਉੱਥੇ CA, ਅਤੇ ਇੱਥੇ ਤੁਹਾਡੇ ਕੋਲ ਆਪਸ਼ਨ ਹੈ ਤੁਸੀਂ CA ਵੀ ਕਰ ਸਕਦੇ ਹਾਂ, CPA ਦੇ ਮੈਂਬਰਸ਼ਿਪ। ਸੋ ਇਹ ਤਿੰਨੋਂ ਇਕੁਇਲੈਂਟ ਹੀ ਨੇ ਆਸਟ੍ਰੇਲੀਆ ਦੇ ਵਿੱਚ।
0: ਸੋ CA ਦਾ ਵੀ ਸਾਨੂੰ ਉਦੋਂ ਪਤਾ ਲੱਗਾ ਸੀ ਜਦੋਂ ਆਪਾਂ ਬਾਹਰ ਆਉਣਾ ਹੈ ਨਾ, ਉਹਦਾ CA ਰਿਪੋਰਟ ਲਾਉਣ ਲੱਗੂ ਗਿਆ, ਅਤੇ ਉਹ ਤੋਂ ਪਹਿਲਾਂ ਤਾਂ ਪਤਾ ਹੀ ਨਹੀਂ ਹੁੰਦਾ। ਤਾਂ ਇੱਥੇ ਤਾਂ ਖਾਸ ਤੌਰ ਦੇ ਉੱਤੇ ਮਤਲਬ ਵਾਹਵਾ ਹੀ ਪਤਾ ਲਾਉਣਾ ਪੈਂਦਾ, ਵਾਹਵਾ ਹੀ ਪਤਾ ਲੱਗ ਜਾਂਦਾ। ਅਤੇ ਇਸ ਵਰੇ ਕਹਿੰਦੇ ਨੇ ਕਿ ਵਾਹਵਾ ਹੀ ਪਤੇ ਲੱਗ ਰਹੇ ਆ, ਖਬਰਾਂ ਦੇ ਵਿੱਚ ਜਿਹੜੇ ਤਰੀਕੇ ਦੇ ਨਾਲ ਆ ਰਿਹਾ ਸੀ, ਕਾਫੀ ਡਰਾਇਆ ਵੀ ਆ ਲੋਕਾਂ ਨੂੰ, ਅਤੇ ਖਬਰਾਂ ਨੇ ਕਾਫੀ ਲੋਕਾਂ ਨੂੰ ਰਾਹਤ ਵੀ ਦਿੱਤੀ ਆ ਵੀ ਅੱਛਾ ਚਲੋ ਆ ਇੰਨੀ ਕੁ ਇੱਥੋਂ ਕੁ ਜਿਉਂ ਰਾਹਤ ਮਿਲੂਗੀ। ਸੋ ਹੋ ਸਕਦਾ ਕਿ ਕਈ ਚੀਜ਼ਾਂ ਦਰੁਸਤ ਹੋਣ ਅਤੇ ਕਈ ਹਲੇ ਦਿੱਲੀ ਦੂਰ ਹੋਵੇ, ਜਿੱਦਾਂ ਆਪਣੀ ਗੱਲਬਾਤ ਅਕਸਰ ਹੁੰਦੀ ਰਹਿੰਦੀ ਹੈ। ਸੋ ਉਸ ਵਿਸ਼ੇ 'ਤੇ ਆਪਾਂ ਜਾਣਨਾ ਚਾਹੁੰਦੇ ਹਾਂ ਤੁਹਾਡੇ ਕੋਲੋਂ ਕਿ ਕੋਮਨ ਕੁਐਸਚਨਸ ਜਿਹੜੇ ਤੁਹਾਡੇ ਕੋਲ ਵੀ ਪਹੁੰਚ ਰਹੇ ਹੋਣਗੇ। ਸਭ ਤੋਂ ਪਹਿਲਾਂ ਤਾਂ ਇੱਕ $1,000 ਦਾ ਬੜਾ ਰੌਲਾ ਪੈ ਰਿਹਾ, ਕਿੰਨਿਆਂ ਕੁ ਨੂੰ ਦੇ ਦਿੱਤੇ ਜੇ?
1: $1,000 ਦਾ ਐਕਚੁਅਲੀ ਕੀ ਹੈ ਕਿ ਕਾਫੀ ਲੋਕਾਂ ਨੂੰ ਕਲੀਅਰ ਨਹੀਂ ਹੈਗਾ ਉਹ ਕਿ ਉਹ $1,000 ਕੀ ਹੈ, ਕਿਉਂਕਿ ਬਜਟ ਦੇ ਵਿੱਚ ਅਨਾਊਂਸਮੈਂਟ ਹੋਈ, ਉਹ ਲੋਕਾਂ ਨੂੰ ਲੱਗਿਆ ਕਿ $1,000 ਐਕਸਟਰਾ ਰਿਫੰਡ ਆ ਰਿਹਾ ਸਾਨੂੰ ਇਸ ਵਾਰ,
0: ਨਹੀਂ
1: ਜਦਕਿ ਨਹੀਂ, $1,000 ਉਹਨਾਂ ਨੇ ਅਨਾਊਂਸ ਕੀਤਾ ਸੀ ਕਿ ਤੁਸੀਂ ਇੱਕ ਸਟੈਂਡਰਡ ਡਿਡਕਸ਼ਨ ਕਲੇਮ ਕਰ ਸਕਦੇ ਹਾਂ, ਪਰ ਉਹਦਾ ਫਾਇਦਾ ਉਹਨਾਂ ਨੂੰ ਹੀ ਹੋਣਾ ਜਿਨ੍ਹਾਂ ਦੀਆਂ ਡਿਡਕਸ਼ਨਸ $1,000 ਤੋਂ ਘੱਟ ਹੁੰਦੀਆਂ ਸੀ, ਅਤੇ ਉਹ ਇੱਕ ਮਿਨੀਮਮ $1,000 ਕਲੇਮ ਕਰ ਸਕਦੇ ਨੇ। ਪਰ ਇਹ ਨੈਕਸਟ ਫਾਈਨੈਂਸ਼ੀਅਲ ਈਅਰ ਤੋਂ ਹੋਣਾ, ਨਾ ਕਿ ਲਾਸਟ ਫਾਈਨੈਂਸ਼ੀਅਲ ਈਅਰ ਤੋਂ। ਉਹਦੇ ਨਾਲ ਬੇਸਿਕਲੀ ਫਰਕ ਇਹ ਹੋਏਗਾ ਕਿ ਉਹ $1,000 ਨਾਲ ਤੁਹਾਡਾ ਟੈਕਸ ਬਚੇਗਾ, ਜਿਵੇਂ ਤੁਹਾਡੀ ਇਨਕਮ ਦੇ ਵਿੱਚੋਂ ਤੁਸੀਂ ਐਜ਼ ਏ ਐਕਸਪੈਂਸ ਉਹਨੂੰ $1,000 ਕਲੇਮ ਕਰ ਸਕਦੇ ਹਾਂ, ਅਤੇ ਤੁਹਾਡਾ ਟੈਕਸ ਬਚੇਗਾ, ਨਾ ਕਿ ਤੁਹਾਨੂੰ $1,000 ਐਕਸਟਰਾ ਰਿਫੰਡ ਆਏਗਾ। ਅਤੇ ਜਿਵੇਂ ਮੈਂ ਦੱਸਿਆ ਕਿ ਉਹ ਨੈਕਸਟ ਫਾਈਨੈਂਸ਼ੀਅਲ ਈਅਰ ਤੋਂ ਹੈ, ਲਾਸਟ ਫਾਈਨੈਂਸ਼ੀਅਲ ਈਅਰ ਤੋਂ ਨਹੀਂ ਹੈ ਉਹ।
0: ਸੋ ਇੱਦਾਂ ਕਹਿ ਲਈਏ ਕਿ ਹੁਣ ਆਹ ਜਿਹੜਾ ਸ਼ੁਰੂ ਹੋਇਆ ਫਾਈਨੈਂਸ਼ੀਅਲ ਈਅਰ, ਇਹਦੇ ਵਿੱਚ ਉਹ ਸ਼ੁਰੂ ਹੋ ਗਿਆ, ਅਤੇ ਅਗਲੇ 'ਚ ਆਪਾਂ ਕਲੇਮ ਕਰਾਂਗੇ ਜਾ ਕੇ,
1: ਅਗਲੇ ਦੇ ਵਿੱਚ ਹੋਏਗਾ। ਪਰ ਸਟਿਲ ਮੈਂ ਰਿਕਮੈਂਡ ਕਰਾਂਗਾ ਕਿ ਅਗਰ ਤੁਹਾਡੀਆਂ ਐਕਚੁਅਲ ਡਿਡਕਸ਼ਨ 1,000 ਤੋਂ ਜ਼ਿਆਦਾ ਨੇ, ਅਤੇ ਤੁਸੀਂ ਉਹਦੇ 'ਤੇ ਰਿਲਾਈ ਨਾ ਕਰੋ, ਤੁਸੀਂ ਆਪਣੀਆਂ ਰਿਸੀਟਸ ਪ੍ਰੋਪਰ ਸਾਂਭ ਕੇ ਰੱਖੋ। ਐਂਡ ਆਫ ਦਾ ਈਅਰ ਅਗਰ ਤੁਹਾਡੀ ਐਕਚੁਅਲ ਡਿਡਕਸ਼ਨ ਜ਼ਿਆਦਾ ਨੇ, ਤਾਂ ਤੁਸੀਂ ਜ਼ਿਆਦਾ ਕਲੇਮ ਕਰ ਸਕਦੇ ਹੋ ਵਿਦ ਰਿਸੀਟਸ।
0: ਸੋ ਇੱਦਾਂ ਨਹੀਂ ਆ ਕਿ ਮੰਨ ਲਓ ਮੇਰੇ ਖਰਚੇ 2,000 ਦੇ ਨੇ, ਅਤੇ ਮੈਂ ਕਹਾਂ ਵੀ 1,000 ਤਾਂ ਚੱਲ ਉੱਧਰੋਂ ਕਲੇਮ ਹੋ ਹੀ ਜਾਣਾ ਵਾ, ਇਹਨੂੰ ਸਾਈਡ 'ਤੇ ਰਹਿਣ ਦੀਏ, ਅਤੇ ਇੱਧਰੋਂ ਆ ਬਾਕੀ ਦਾ ਜਿਹੜਾ ਵੱਖਰਾ ਪੈ ਜੂਗਾ। ਸੋ ਜਿਹੜਾ ਟੋਟਲ ਅਮਾਊਂਟ ਹੋਊਗਾ ਤੁਹਾਡਾ, ਉਹ ਜੇਕਰ 1,000 ਤੋਂ ਥੱਲੇ ਆ, ਤਾਂ ਫਿਰ ਉਹ ਦੈਟਸ ਫਾਈਨ।
1: ਹਾਂਜੀ,
0: ਅਦਰਵਾਈਜ਼ ਫਿਰ ਤੁਸੀਂ ਰਸੀਦ ਰੱਖਣੀਆਂ ਨੇ।
1: ਹਾਂ, ਅਦਰਵਾਈਜ਼ ਤੁਸੀਂ ਅਗਰ ਤੁਹਾਡਾ ਐਕਸਪੈਂਸ ਜ਼ਿਆਦਾ ਹੈ, ਤਾਂ ਤੁਸੀਂ ਉਹਨੂੰ ਰਿਕਾਰਡ ਕੀਪਿੰਗ ਰੱਖੋ।
0: ਓਕੇ,
1: ਅਤੇ ਤੁਸੀਂ ਐਕਚੁਅਲ ਕਰਨਾ, ਇਹ ਨਹੀਂ ਕਿ 1,000 ਪਲੱਸ ਉਹ ਨਹੀਂ ਹੈ,
0: ਜੀ
1: ਤੁਸੀਂ ਐਕਚੁਅਲ ਐਕਸਪੈਂਸ ਕਲੇਮ ਕਰ ਸਕਦੇ ਹਾਂ ਜਾਂ ਮਿਨੀਮਮ 1000 ਕਲੇਮ ਕਰ ਸਕਦੇ ਹਾਂ, ਦੋਨਾਂ ਚੋਂ ਇੱਕ ਚੀਜ਼।
0: ਅੱਛਾ ਨਹੀਂ, ਮੇਰੀ ਮੈਨੂੰ ਵੀ ਇਹੋ ਹੀ ਭੁਲੇਖਾ ਸੀ, ਮੈਨੂੰ ਮੇਰੀ ਵੀ ਇਹ ਅੰਡਰਸਟੈਂਡਿੰਗ ਸੀ ਵੀ ਜਿਹੜਾ 1000 ਕੁ ਤੱਕ ਦਾ ਜਿਹੜੀ ਇਨਵੋਇਸ ਆ ਉਹ ਤੁਸੀਂ ਰਿਕਾਰਡ ਰੱਖਣ ਦੀ ਲੋੜ ਨਹੀਂ ਹੈ, ਜਿਹੜੀਆਂ ਉਸ ਤੋਂ ਵੱਧ ਵਾਲੀਆਂ ਨੇ ਉਹਦੇ ਰਿਕਾਰਡ ਤੁਸੀਂ ਰੱਖ ਲਓ। ਅੱਛਾ, ਮੈਂ ਇੱਦਾਂ ਸਮਝ ਕੇ ਬੈਠਾ ਸੀ। ਓਕੇ, ਸੋ ਇਹ ਫਿਰ ਉਹਨਾਂ ਨੂੰ ਫਾਇਦਾ ਵਾ, ਜੇ ਮੈਂ ਇੱਕ ਵਾਰੀ ਮੈਂ ਫਿਰ ਡਬਲ ਕਰਨਾ ਚਾਹੁੰਦਾ ਵੀ ਇਹ ਉਹਨਾਂ ਨੂੰ ਫਾਇਦਾ ਜਿਨ੍ਹਾਂ ਦੇ 1000 ਤੋਂ ਘੱਟ ਘੱਟ ਦੇ ਖਰਚੇ ਸੀ।
1: ਹਾਂਜੀ, ਕਈ ਪ੍ਰੋਫੈਸ਼ਨਸ ਨੇ ਜਿਹਦੇ ਵਿੱਚ ਤੁਹਾਡਾ ਐਕਚੁਅਲ ਐਕਸਪੈਂਸ ਹੁੰਦਾ ਹੀ ਨਹੀਂ ਹੈ, ਇੰਪਲੋਇਰ ਸਾਰਾ ਕੁਝ ਪ੍ਰੋਵਾਈਡ ਕਰਦਾ ਤੁਹਾਨੂੰ
0: ਜੀ।
1: ਸੋ ਉਸ ਕੇਸ ਦੇ ਵਿੱਚ ਜਿਵੇਂ ਅਗਰ ਤੁਹਾਡੇ ਕੋਲ ਐਕਸਪੈਂਸ ਕੁਝ ਕਲੇਮ ਕਰਨ ਨੂੰ ਨਹੀਂ ਹੈ, ਉਹਨਾਂ ਨੂੰ ਫਾਇਦਾ ਹੋਏਗਾ ਇਸ ਚੀਜ਼ ਦਾ ਕਿ ਉਹਨਾਂ ਨੂੰ ਮਿਨੀਮਮ 1000 ਡਿਡਕਸ਼ਨ ਕਲੇਮ ਕਰ ਸਕਦੇ ਨੇ। ਪਰ ਜਿਵੇਂ ਜੇ ਤੁਸੀਂ ਘਰੋਂ ਕੰਮ ਕਰ ਰਹੇ ਹਾਂ ਤਾਂ ਤੁਹਾਡੇ ਵੈਸੇ ਹੀ ਹੋਮ ਆਫਿਸ ਐਕਸਪੈਂਸ ਜ਼ਿਆਦਾ ਹੀ ਹੋਏਗਾ ਜੇ ਤੁਸੀਂ ਫੁੱਲ ਟਾਈਮ ਕੰਮ ਕਰ ਰਹੇ ਹੋ। ਅਤੇ ਬੈਟਰ ਹੈ ਕਿ ਤੁਸੀਂ ਰਿਕਾਰਡ ਕੀਪਿੰਗ ਆਪਣੀ ਰੱਖੋ, ਸਾਲ ਤੋਂ ਬਾਅਦ ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਕਰੋਗੇ ਤੁਹਾਡੇ ਕੋਲ ਆਪਸ਼ਨਸ ਹੋਏ ਕਿ ਤੁਸੀਂ ਐਕਚੁਅਲ ਐਕਸਪੈਂਸ ਤੁਹਾਡੇ ਲਈ ਸਹੀ ਹੈ ਜਾਂ $1000।
0: ਓਕੇ, ਸੋ ਮੋਟੀ ਜੀ ਫੋਰ ਐਗਜ਼ਾਮਪਲ ਕਿਹੜਾ ਕਿੱਤਾ ਇੱਦਾਂ ਦਾ ਹੋਊਗਾ ਜਿਸ 'ਚ 1000 ਤੋਂ ਘੱਟ, ਇਹਦਾ ਮਤਲਬ ਕਿ ਆਪਣੇ 'ਚੋਂ ਬਹੁਤੇ ਤਾਂ ਫਿਰ ਇਹਦੇ 'ਚ ਆਉਂਦੇ ਨਹੀਂ ਗੇ।
1: ਦੇਖੋ, ਮੋਸਟਲੀ ਜਿਹੜੇ ਲੇਬਰ ਜੋਬ ਫੈਕਟਰੀ ਦੇ ਵਿੱਚ ਅਗਰ ਤੁਸੀਂ ਕੰਮ ਕਰਦੇ ਹਾਂ ਅਤੇ ਤੁਹਾਨੂੰ ਯੂਨੀਫੋਰਮ ਸਾਰਾ ਕੁਛ ਇੰਪਲੋਇਰ ਵੱਲੋਂ ਪ੍ਰੋਵਾਈਡਿਡ ਹੁੰਦਾ, ਸਾਰੇ ਤੁਹਾਡੇ ਸੇਫਟੀ ਸ਼ੂਜ਼ ਵਗੈਰਾ ਪ੍ਰੋਵਾਈਡਿਡ ਹੁੰਦੇ ਆ, ਫੋਨ ਤੁਸੀਂ ਯੂਜ਼ ਨਹੀਂ ਕਰਨਾ ਹੁੰਦਾ, ਘਰੋਂ ਤੁਸੀਂ ਕੋਈ ਕੰਮ ਨਹੀਂ ਕਰਨਾ, ਸੋ ਉਸ ਕੇਸ ਦੇ ਵਿੱਚ ਤੁਹਾਡਾ ਯਾਨੀ ਐਕਚੁਅਲ ਐਕਸਪੈਂਸ ਨਹੀਂ ਹੁੰਦਾ। ਸੋ ਤੁਹਾਨੂੰ ਕ੍ਰੀਏਟਿਵਿਟੀ ਕਰਨ ਦੀ ਲੋੜ ਨਹੀਂ ਹੈ ਕਿ ਐਕਸਪੈਂਸ ਬਣਾਉਣ ਦੀ ਲੋੜ ਨਹੀਂ। ਸੋ ਉਹਨਾਂ ਨੂੰ ਉਹ ਫਾਇਦਾ ਹੋਏਗਾ ਕਿ ਮਿਨੀਮਮ $1000 ਦੀ ਡਿਡਕਸ਼ਨ ਸਾਰਿਆਂ ਨੂੰ ਇੱਕ ਮਿਲੇਗੀ।
0: ਸੋ ਮੈਂ ਮੋਟਾ ਜਿਹਾ ਕਹਿ ਲਾਂ ਵੀ ਖਬਰ ਉੱਤੇ ਟਾਈਟਲ ਲਿਖਣ ਦੇ ਹਿਸਾਬ ਦੇ ਨਾਲ ਬੜੀ ਵਧੀਆ ਵਾ, ਪਰ ਅਸਲ ਦੇ ਵਿੱਚ ਸਾਨੂੰ ਬਹੁਤਿਆਂ ਨੂੰ ਇਹਦਾ ਕੋਈ ਫਾਇਦਾ ਹੋਣਾ ਨਹੀਂ ਆ।
1: ਜਿਨ੍ਹਾਂ ਦੇ ਐਕਚੁਅਲ ਐਕਸਪੈਂਸ ਜ਼ਿਆਦਾ ਨੇ 1000 ਤੋਂ, ਉਹਨਾਂ ਨੂੰ ਤਾਂ ਕੋਈ ਇਹਦਾ ਫਰਕ ਨਹੀਂ ਹੈ।
0: ਆਫਕੋਰਸ ਸਾਲ ਭਰ ਦੇ ਵਿੱਚ ਤਾਂ 1000 ਤੋਂ ਕਿਤੇ ਜ਼ਿਆਦਾ ਹੋਣਗੇ।
1: ਹਾਂਜੀ, ਮੋਸਟਲੀ ਪ੍ਰੋਫੈਸ਼ਨ ਜਿਹੜੇ ਘਰੋਂ ਕੰਮ ਕਰ ਰਹੇ ਨੇ ਉਹਨਾਂ ਦੇ ਐਕਸਪੈਂਸ ਜ਼ਿਆਦਾ ਹੀ ਹੁੰਦੇ ਆ
0: ਜੀ। ਅਤੇ ਇਹਦੇ ਨਾਲ ਨਾਲ ਫਿਰ ਇੱਕ ਹੋਰ ਟੈਕਸ ਆਫਸੈਟ ਦਾ ਵੀ ਫਿਰ ਰੌਲਾ ਪਿਆ ਸੀ, ਉਹਦੀ ਕੀ ਸੱਚਾਈ ਹੈ ਫਿਰ?
1: ਹਾਂਜੀ, ਟੈਕਸ ਆਫਸੈਟ ਇੱਕ $250 ਦਾ ਇੰਟਰੋਡਿਊਸ ਕੀਤਾ ਇਹਨਾਂ ਨੇ।
0: ਹਾਂਜੀ,
1: ਪਰ ਉਹ ਹੋਣਾ 1 July 2027 ਤੋਂ, ਜਿਹਦਾ ਕਿ 2028 ਫਾਈਨੈਂਸ਼ੀਅਲ ਈਅਰ ਦੇ ਵਿੱਚ ਤੁਹਾਨੂੰ ਆਏਗਾ ਉਹ। ਅਤੇ ਉਹ ਇੱਕ ਆਫਸੈਟ ਹੈ ਕਿ ਜਿਹੜਾ ਨੋਨ ਰਿਫੰਡੇਬਲ ਆਫਸੈਟ ਹੈ, ਜਿਹੜਾ ਤੁਹਾਡਾ ਟੈਕਸ ਸਿੱਧੇ ਤੌਰ 'ਤੇ ਘਟਾਏਗਾ, ਨਾ ਕਿ ਤੁਹਾਡੀ ਇਨਕਮ ਘਟਾਏਗਾ, ਉਹ ਤੁਹਾਡਾ ਟੈਕਸ ਘਟਾਏਗਾ। ਸੋ ਉਹ $250 ਦਾ ਤੁਹਾਨੂੰ ਫਾਇਦਾ ਸਿੱਧੇ ਤੌਰ 'ਤੇ ਮਿਲੇਗਾ।
0: ਨਾ ਹੀ ਸਮਝੀਏ ਫਿਰ ਇਹ ਵੈਸੇ ਵੇਖੀਦਾ ਵੀ ਆਸਟ੍ਰੇਲੀਆ 'ਚ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਡੇ ਵੱਲ ਕੱਢਣੀਆਂ ਜਾਂ ਤੁਹਾਡੇ ਸਿਰ ਜਿਹੜੀ ਚੀਜ਼ ਪੈਣੀ ਆ, ਕੋਈ ਰੂਲ ਚੇਂਜ ਆ, ਕੋਈ ਫੀਸ ਵਧੀ ਆ, ਉਹ ਕਹਿੰਦੇ ਆ ਵੀ ਉਹ ਅੱਜ ਹੀ ਵਧ ਗਈ ਆ, ਅਤੇ ਜਿਹੜਾ ਇਹ ਪੱਲਿਓਂ ਦੇਣਾ ਕੁਛ ਇਹ ਸਾਲ ਪਹਿਲਾਂ ਹੀ ਮਤਲਬ ਸਵਾਦ ਜਿਹਾ ਦੇ ਦਿਓ ਵੀ ਹਾਂ ਅਸੀਂ ਕੁਛ ਕੀਤਾ ਸੀ, ਪਰ ਉਹ ਹਾਲੇ ਐਕਚੁਅਲ ਦੇ ਵਿੱਚ ਤੁਹਾਨੂੰ ਉਹ ਨਹੀਂ ਮਿਲਣਾ।
1: ਹਾਂਜੀ,
0: ਇੱਦਾਂ ਦਾ ਕੁਛ ਹੈਗਾ ਜਿਹੜਾ ਪਿਛਲੇ ਸਾਲ ਅਨਾਊਂਸ ਕੀਤਾ ਸੀ ਅਤੇ ਹੁਣ ਸਾਨੂੰ ਮਿਲਣਾ ਵਾ?
1: ਹਾਂਜੀ, ਇੱਕ ਹੋਰ ਚੇਂਜ ਜਿਹੜਾ ਆ ਰਿਹਾ ਕਿ ਟੈਕਸ ਰੇਟਸ ਘਟੇ ਨੇ, ਬਹੁਤ ਜ਼ਿਆਦਾ ਫਰਕ ਤਾਂ ਨਹੀਂ ਪਏਗਾ ਉਹਦਾ, ਪਰ ਕੁਛ ਫਰਕ ਪਏਗਾ ਉਹਦਾ, ਪਰ ਉਹਦਾ ਫਰਕ ਵੀ ਅਗਲੇ ਸਾਲਾਂ ਦੇ ਵਿੱਚ। ਜਿਵੇਂ ਇਸ ਸਾਲ ਤੋਂ 1 July 2026 ਤੋਂ ਟੈਕਸ ਰੇਟ ਜਿਹੜੇ ਨੇ, ਜਿਹੜਾ ਮਿਡਲ ਬ੍ਰੈਕਟ ਹੈ ਜਿਹੜੇ 18,200 to 45,000, ਫਿਲਹਾਲ 16% ਆ, ਉਹ ਘੱਟ ਕੇ 15% ਹੋ ਜਾਏਗੀ, ਔਰ ਉਸ ਤੋਂ ਬਾਅਦ ਉਸ ਤੋਂ ਅਗਲੇ ਫਾਈਨੈਂਸ਼ੀਅਲ 'ਚ ਘੱਟ ਕੇ 14% ਹੋ ਜਾਏਗੀ। ਉਹਦੇ ਨਾਲ ਵੀ ਤੁਹਾਡਾ ਥੋੜ੍ਹਾ ਟੈਕਸ ਘਟੇਗਾ, ਜਿਹਦਾ ਫਰਕ ਤੁਹਾਨੂੰ ਆਪਣੀ ਪੇ ਸਲਿਪਸ ਦੇ ਵਿੱਚ ਆਲਰੇਡੀ ਨਜ਼ਰ ਆ ਰਿਹਾ ਹੋਏਗਾ ਕਿ ਹੁਣ ਜਿਹੜੀ ਤੁਹਾਨੂੰ ਫਸਟ ਪੇ ਆਏਗੀ ਉਹਦੇ ਵਿੱਚ ਟੈਕਸ ਵਿਦਹੈਲਡ ਤੁਹਾਡਾ ਘਟਿਆ ਹੋਏਗਾ। ਉਹਦਾ ਕਾਰਨ ਇਹੀ ਹੈ ਕਿ ਟੈਕਸ ਰੇਟ ਘਟਣ ਦੇ ਨਾਲ ਤੁਹਾਡਾ ਟੈਕਸ ਵਿਦਹੈਲਡ ਥੋੜ੍ਹਾ ਜਿਹਾ ਫਰਕ ਪਿਆ।
0: ਸੋ ਜਿਹੜੇ ਜਿਨ੍ਹਾਂ ਨੂੰ ਪੇ ਆਉਂਦੀ ਸੀ, ਜੇ ਉਹਨਾਂ ਦੇ ਵਿੱਚ ਉਹ ਫਰਕ ਉਹਨਾਂ ਨੂੰ ਨਹੀਂ ਦਿਖ ਰਿਹਾ ਤਾਂ ਉਹ ਇੱਕ ਵਾਰੀ ਇੰਪਲੋਇਰ ਨਾਲ ਗੱਲ ਕਰ ਲੈਣ।
1: ਹਾਂਜੀ, ਵੈਸੇ ਤਾਂ ਆਟੋਮੈਟਿਕਲੀ ਮੋਸਟਲੀ ਜਿਹੜੇ ਇੰਪਲੋਇਰ ਨੇ ਉਹ ਕੋਈ ਨਾ ਕੋਈ ਸੋਫਟਵੇਅਰ ਯੂਜ਼ ਕਰ ਹੀ ਰਹੇ ਨੇ, ਅਤੇ ਜਿਨ੍ਹਾਂ ਵਿੱਚ ਆਟੋਮੈਟਿਕਲੀ ਉਹ ਕੈਲਕੂਲੇਸ਼ਨਸ ਹੁੰਦੀ ਆ, ਅਤੇ ਉਹ ਫਰਕ ਆਇਆ ਹੀ ਹੋਏਗਾ। ਵੈਸੇ ਮਾਈਨਰ ਜਿਹਾ ਡਿਫਰੈਂਸ ਆ, ਬਹੁਤ ਜ਼ਿਆਦਾ ਡਿਫਰੈਂਸ ਨਹੀਂ ਆ, ਬਟ ਸਟਿਲ ਤੁਹਾਡਾ ਪੇ ਦੇ ਵਿੱਚ ਥੋੜ੍ਹਾ ਫਰਕ ਆਏਗਾ।
0: ਸੋ ਇਹ ਮਤਲਬ ਅਗੇਨ ਫਿਰ ਉੱਦਾਂ ਦੀ ਚੀਜ਼ ਆ ਵੀ ਉਹ ਲਿਖਣ 'ਚ ਅਨਾਊਂਸਮੈਂਟ 'ਚ ਸੋਹਣੀ ਲੱਗਦੀ ਆ ਵੀ ਟੈਕਸ ਘਟੇ ਆ, ਪਰ ਇਹ ਮਤਲਬ ਕੁਛ ਇੱਕ ਡੋਲਰ ਪ੍ਰਤੀ ਹਫ਼ਤਾ ਆਪਾਂ ਕਹਿ ਲਈਏ।
1: ਹਾਂਜੀ,
0: ਹੈ ਨਾ, ਇੰਨਾ ਕੁ ਫਰਕ ਜਿੱਦਾਂ ਮੈਂ ਵੀ ਵੇਖ ਰਿਹਾ ਹਾਂ ਵੀ ਸਾਡੀ ਮਜ਼ਦੂਰੀ ਦੇ ਵਿੱਚ ਵੀ ਥੋੜ੍ਹੇ ਕੁਛ ਇੱਕ ਡੋਲਰ ਹੀ ਮੇਰੇ ਖਿਆਲ $5-7 ਇੱਦਾਂ ਦਾ ਕੁਛ ਫਰਕ ਹੀ।
1: ਹਾਂਜੀ,
0: ਅਤੇ ਕੁਛ ਬਹੁਤ ਵੱਡਾ ਕੋਈ ਫੇਰ ਬਦਲ ਨਹੀਂ, ਪਰ ਹਾਂ ਸਾਨੂੰ ਸੁਣਨ 'ਚ ਵਧੀਆ ਲੱਗਦਾ ਵੀ ਟੈਕਸ ਘਟ ਗਏ ਨੇ
1: ਹਾਂਜੀ ਐਟ ਲੀਸਟ ਕੁਛ ਤੇ ਗਵਰਨਮੈਂਟ ਨੇ ਪੋਜ਼ਿਟਿਵ ਕੀਤਾ ਨਹੀਂ ਤੇ ਇਸ ਬਜਟ ਦੇ ਵਿੱਚ ਤੇ ਕਾਫੀ ਕੁਛ ਹੇਰ ਬਦਲ ਹੋਈਆਂ ਨੇ
0: ਜੀ ਤੇ ਇਹਦੇ ਵਿੱਚ ਫਿਰ ਆਪਾਂ ਇੱਕ ਜਿਹੜਾ ਸੁਪਰ ਦਾ ਵੀ ਆਪਾਂ ਸੁਣਦੇ ਹਾਂ ਵੀ ਸੁਪਰ ਹੁਣ ਪੇ ਜਦੋਂ ਪਾਉਣੀ ਉਹਦੇ ਨਾਲ ਹੀ ਪਾਉਣਾ ਪੈਣਾ ਵਾ ਤੇ ਉਹਦਾ ਸ਼ੁਰੂ ਹੋ ਚੁੱਕਾ ਫਿਰ ਉਹ
1: ਹਾਂਜੀ 1 July 2026 ਤੋਂ ਇਹ ਵੀ ਇੱਕ ਨਵਾਂ ਚੇਂਜ ਆਇਆ ਕਿ ਪਹਿਲਾਂ ਜਿਵੇਂ ਹੁੰਦਾ ਸੀ ਕਿ ਇੰਪਲੋਇਰਸ ਪੇ ਕਰਦੇ ਸੀ ਸੁਪਰ ਕੁਆਰਟਰਲੀ ਬੇਸ 'ਤੇ ਅਗਰ ਮੈਂ ਸਮਾਲ ਬਿਜ਼ਨਸਿਸ ਦੀ ਗੱਲ ਕਰਾਂ ਅਤੇ ਹੁਣ ਪੇ ਡੇ ਸੁਪਰ ਆ ਗਿਆ ਜਿਹਦੇ ਵਿੱਚ ਜਦੋਂ ਤੁਹਾਡੀ ਪੇ ਪਾਉਂਦੇ ਨੇ ਨਾਲ ਦੀ ਨਾਲ ਸੁਪਰ ਪੇ ਕਰਨੀ ਆ ਅਤੇ 7 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਸੁਪਰ ਤੁਹਾਡੇ ਸੁਪਰ ਅਕਾਊਂਟ ਦੇ ਵਿੱਚ ਪਹੁੰਚ ਜਾਣੀ ਚਾਹੀਦੀ ਆ ਸੋ ਇਹ ਇੱਕ ਨਵਾਂ ਚੇਂਜ ਆ ਅਤੇ ਜਿਹਦੇ ਨਾਲ ਇੰਪਲੋਈਜ਼ ਨੂੰ ਤਾਂ ਚਲੋ ਫਾਇਦਾ ਹੋਏਗਾ ਕਿ ਉਹ ਸੁਪਰ ਉਹਨਾਂ ਦੀ ਨਾਲ ਉਹਨਾਂ ਨੂੰ ਪਤਾ ਲੱਗਦਾ ਰਹੇਗਾ ਕਿ ਇੰਪਲੋਇਰ ਉਹਨਾਂ ਦੀ ਸੁਪਰ ਪਾ ਰਿਹਾ ਕਿ ਨਹੀਂ ਅਤੇ ਕਈ ਵਾਰੀ ਕਾਫੀ ਟਾਈਮ ਹੋ ਜਾਂਦਾ ਕਿ ਉਹਨਾਂ ਨੂੰ ਵੇਟ ਕਰਨੀ ਪੈਂਦੀ ਔਰ ਕਈ ਵਾਰੀ ਇੰਪਲੋਇਰ ਪਾਉਂਦੇ ਨਹੀਂ ਸੁਪਰ ਅਤੇ ਹੁਣ ਐਟਲੀਸਟ ਨਾਲ ਦੀ ਨਾਲ ਅਪਡੇਟ ਹੁੰਦਾ ਰਹੇਗਾ ਅਤੇ ਏ ਟੀ ਓ ਵੀ ਹੁਣ ਕਾਫੀ ਐਕਟਿਵਲੀ ਉਹਦੇ 'ਤੇ ਕੰਮ ਕਰ ਰਿਹਾ ਕਿ ਪਹਿਲਾਂ ਹੁੰਦਾ ਸੀਗਾ ਕਿ ਅਗਰ ਸੁਪਰ ਲੇਟ ਹੁੰਦੀ ਹੈ ਕਿਸੇ ਇੰਪਲੋਇਰ ਤੋਂ ਤਾਂ ਉਹਨਾਂ ਨੇ ਸੈਲਫ ਅਸੈਸ ਕਰਨਾ ਹੁੰਦਾ ਸੀ ਕਿ ਸੁਪਰ ਐਨੂਏਸ਼ਨ ਗਰੰਟੀ ਚਾਰਜ ਸਟੇਟਮੈਂਟ ਉਹਨਾਂ ਨੇ ਲੋਚ ਕਰਕੇ ਉਹਦੇ 'ਤੇ ਇੰਟਰਸਟ ਪੇ ਕਰਨਾ ਹੁੰਦਾ ਸੀ ਜਿਹੜਾ ਪਹਿਲਾਂ ਮੈਨੂਅਲੀ ਆਪ ਕਰਨਾ ਹੁੰਦਾ ਸੀ ਇੰਪਲੋਇਰ ਨੇ ਪਰ ਹੁਣ ਏ ਟੀ ਓ ਕਹਿੰਦਾ ਕਿ ਹੁਣ ਤੁਹਾਨੂੰ ਕਰਨ ਦੀ ਲੋੜ ਨਹੀਂ ਅਗਰ ਤੁਸੀਂ ਲੇਟ ਪੇ ਕਰਦੇ ਆ ਅਤੇ ਏ ਟੀ ਓ ਅਸੈਸਮੈਂਟ ਇਸ਼ੂ ਕਰਕੇ ਤੁਹਾਡੇ ਤੋਂ ਰਿਕਵਰੀ ਕਰ ਲਏਗਾ ਸੋ
0: ਸੋ ਜੋ ਪਹਿਲਾਂ ਜਿਹੜਾ ਕਹਿ ਦਿੰਦੇ ਸੀ ਵੀ ਸੁਪਰ ਹਾਲੇ ਕੋਈ ਨਹੀਂ ਕਰ ਦਿੰਦੇ ਆ ਹੈਗਾ ਵਾ ਟਾਈਮ ਸੋ ਲੇਟ ਸੇਟ ਚੱਲ ਜਾਂਦਾ ਸੀ ਸੋ ਹੁਣ ਤੁਸੀਂ ਨਾਲ ਦੀ ਨਾਲ ਹੀ ਜਦੋਂ ਪੇ ਪੈਂਦੀ ਆ ਅੱਛਾ ਬਹੁਤ ਸਾਰੇ ਲੋਕ ਨੇ ਜਿਹੜੇ ਸੁਪਰ ਜਿਹਨਾਂ ਨੂੰ ਕਈ ਵਾਰੀ ਗੱਲ ਕਰੀ ਦੀ ਹੈ ਅਤੇ ਬਹੁਤਿਆਂ ਨੇ ਸੁਣਿਆ ਤਾਂ ਜ਼ਰੂਰ ਹੈ ਪਰ ਉਹਨਾਂ ਨੂੰ ਬਹੁਤਾ ਕੁਛ ਪਤਾ ਨਹੀਂ ਹੁੰਦਾ ਸੁਪਰ ਬਾਰੇ ਨਾਲ ਦੀ ਨਾਲ ਜਿਹੜਾ ਚੈੱਕ ਕਰਨਾ ਕਈ ਤਾਂ ਕਰਦੇ ਨੇ ਜਿਹੜੇ ਅਪ ਟੂ ਡੇਟ ਨੇ ਪਰ ਬਹੁਤਿਆਂ ਨੂੰ ਨਹੀਂ ਪਤਾ ਹਾਲੇ ਚਿਰ ਹੋ ਗਿਆ ਰਹਿੰਦਿਆਂ ਤਾਂ ਵੀ ਨਹੀਂ ਉਹ ਵਹਿੰਦੇ ਉਹਦਾ ਆਸਾਨ ਜਿਹਾ ਤਰੀਕਾ ਕੀ ਆ ਕਿੱਦਾਂ ਉਹ ਅਪ ਟੂ ਡੇਟ ਰਹਿਣ ਇਹ ਚੀਜ਼ ਵਹਿੰਦੇ ਰਹਿਣ ਵੀ ਹਾਂ ਕੁਛ ਪੈ ਗਿਆ ਉਹਨਾਂ ਦੇ ਅਕਾਊਂਟ 'ਚ ਜਾਂ ਨਹੀਂ ਪਿਆ ਅੰਟਿਲ ਅਨਲੈਸ ਕਿ ਜਦੋਂ ਲੈਟਰ ਆਉਂਦੇ ਉਦੋਂ ਪਤਾ ਲੱਗੇ
1: ਹਾਂਜੀ ਸੋ ਜ਼ਿਆਦਾਤਰ ਸੁਪਰ ਫੰਡਸ ਜਿਹੜੇ ਨੇ ਉਹਨਾਂ ਦੀ ਔਨਲਾਈਨ ਤੁਸੀਂ ਜਾ ਕੇ ਉਹਨਾਂ ਦੇ ਨਾਲ ਮਤਲਬ ਆਪਣਾ ਮੈਂਬਰਸ਼ਿਪ ਨੰਬਰ ਦੇ ਨਾਲ ਲੌਗਇਨ ਕਰ ਸਕਦੇ ਹਾਂ ਉੱਥੇ ਤੁਸੀਂ ਟਰੈਕ ਕਰ ਸਕਦੇ ਹਾਂ ਈਵਨ ਫੋਨ ਦੇ ਵਿੱਚ ਐਪ ਦੇ ਵਿੱਚ ਵੀ ਤੁਸੀਂ ਆਪਣੇ ਸੁਪਰ ਟਰੈਕ ਕਰ ਸਕਦੇ ਹਾਂ ਜਿਵੇਂ ਜਿਵੇਂ ਤੁਹਾਡੀ ਸੁਪਰ ਆਉਂਦੀ ਆ ਈਵਨ ਤੁਸੀਂ ਅਗਰ ਅਕਾਊਂਟ ਨਹੀਂ ਵੀ ਹੈ ਤੁਸੀਂ ਮਾਈ ਗੋਵ ਦੇ ਵਿੱਚ ਜਾ ਕੇ ਵੀ ਸੁਪਰ ਆਪਣੀ ਦੇਖ ਸਕਦੇ ਹਾਂ ਉਹਦੇ 'ਚ ਸਾਰੀ ਹਿਸਟਰੀ ਤੁਹਾਨੂੰ ਆ ਜਾਂਦੀ ਹੈ ਕਿ ਇੰਪਲੋਇਰ ਨੇ ਕਦੋਂ ਕਦੋਂ ਕੰਟਰੀਬਿਊਸ਼ਨ ਕੀਤਾ ਅਤੇ ਤੁਹਾਡਾ ਟੋਟਲ ਬੈਲੈਂਸ ਕਿੰਨਾ ਸੁਪਰ ਦਾ ਸੋ ਤੁਸੀਂ ਉਹਨੂੰ ਟਰੈਕ ਕਰ ਸਕਦੇ ਹਾਂ ਪਰ ਅਗਰ ਤੁਸੀਂ ਔਨਲਾਈਨ ਅਕਾਊਂਟ ਬਣਾਉਂਦੇ ਹਾਂ ਉਹਦੇ ਨਾਲ ਤੁਹਾਨੂੰ ਇਹ ਵਾਧਾ ਹੋਏਗਾ ਕਿ ਤੁਸੀਂ ਇਹ ਵੀ ਡਿਸਾਈਡ ਕਰ ਸਕਦੇ ਹਾਂ ਕਿ ਤੁਸੀਂ ਉਹ ਪੈਸਾ ਕਿੱਥੇ ਇਨਵੈਸਟ ਕਰਨਾ ਮੋਸਟਲੀ ਸੁਪਰ ਫੰਡ ਤੁਹਾਨੂੰ ਆਪਸ਼ਨ ਦਿੰਦੇ ਨੇ ਕਿ ਤੁਸੀਂ ਚੂਜ਼ ਕਰ ਸਕਦੇ ਹਾਂ ਆਪਣੀ ਮਰਜ਼ੀ ਦੇ ਮੁਤਾਬਕ ਕਿ ਤੁਸੀਂ ਕਿੱਥੇ ਕਿੱਥੇ ਉਹ ਪੈਸਾ ਆਪਣਾ ਇਨਵੈਸਟ ਕਰਨਾ ਆ ਇੰਸਟੀਡ ਆਫ ਕਿ ਉਹ ਡਿਸਾਈਡ ਕਰਨ ਵੈਸੇ ਤਾਂ ਅਗਰ ਤੁਹਾਨੂੰ ਜ਼ਿਆਦਾ ਨੌਲੇਜ ਨਹੀਂ ਹੈ ਤਾਂ ਫਿਰ ਤਾਂ ਐਕਸਪਰਟਸ ਦੇ ਹੱਥ 'ਚ ਹੀ ਰਹਿੰਦੇ ਬੈਟਰ ਆ
0: ਜੀ ਅਕਾਊਂਟੈਂਟ ਨੂੰ ਪੁੱਛ ਲੈਣ
1: ਹਾਂਜੀ ਪਰ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਸੁਪਰ ਜ਼ਿਆਦਾ ਗਰੋ ਨਹੀਂ ਕਰ ਰਿਹਾ ਅਤੇ ਤੁਸੀਂ ਇੱਕ ਵਾਰੀ ਉਹਨੂੰ ਜ਼ਰੂਰ ਦੇਖੋ ਕਿ ਕਿੱਥੇ ਉਹ ਪੈਸਾ ਤੁਹਾਡਾ ਸਪੈਂਡ ਹੋਇਆ ਇਨਵੈਸਟ ਹੋਇਆ ਸੋਰੀ ਅਤੇ ਕੀ ਉਹਨੂੰ ਤੁਸੀਂ ਬਿਹਤਰ ਤਰੀਕੇ ਨਾਲ ਇਨਵੈਸਟ ਕਰ ਸਕਦੇ ਹਾਂ ਸੁਪਰ ਨੂੰ ਫਿਰ ਤੁਸੀਂ ਉਹਦੇ ਵਿੱਚ ਇਹ ਵੀ ਚੀਜ਼ ਕਰ ਸਕਦੇ ਹਾਂ ਕਿ ਜ਼ਰੂਰ ਚੈੱਕ ਕਰੋ ਕਿ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਕਿ ਨਹੀਂ ਕਿਉਂਕਿ ਮੋਸਟਲੀ ਸੁਪਰ ਫੰਡ ਬਾਏ ਡਿਫੋਲਟ ਇੰਸ਼ੋਰੈਂਸ ਕਰਦੇ ਨੇ ਜਦੋਂ ਅਕਾਊਂਟ ਸੈਟਅਪ ਹੁੰਦਾ ਹੈ
0: ਓਕੇ
1: ਪਰ ਅਗਰ ਤੁਹਾਡਾ ਕਾਫੀ ਸਮੇਂ ਤੋਂ ਸੁਪਰ ਕੰਟਰੀਬਿਊਸ਼ਨ ਨਹੀਂ ਹੋਇਆ ਤਾਂ ਉਹ ਇਨਐਕਟਿਵ ਹੋ ਜਾਂਦੀ ਹੈ ਇੰਸ਼ੋਰੈਂਸ
0: ਓਕੇ
1: ਸੋ ਅਗਰ ਉਹ ਇਨਐਕਟਿਵ ਹੋਈ ਆ ਉਸ ਤੋਂ ਬਾਅਦ ਤੁਸੀਂ ਉਹਨੂੰ ਐਕਟਿਵ ਨਹੀਂ ਕਰਾਇਆ ਤਾਂ ਤੁਹਾਨੂੰ ਲੱਗਦਾ ਹੋਵੇਗਾ ਇੰਸ਼ੋਰੈਂਸ ਆਲਰੇਡੀ ਹੈਗੀ ਆ ਸੁਪਰ ਦੇ ਥਰੂ ਪਰ ਉਹ ਮੇਕ ਸ਼ੋਰ ਕਰਨਾ ਜ਼ਰੂਰੀ ਆ ਕਿ ਤੁਹਾਡੀ ਸੁਪਰ ਐਨੂਏਸ਼ਨ ਦੇ ਵਿੱਚ ਤੁਹਾਡੀ ਇੰਸ਼ੋਰੈਂਸ ਐਕਟਿਵ ਹੋਵੇ ਅਤੇ ਉਹਦੇ ਵਿੱਚ ਵੀ ਪਲਾਨ ਤੁਸੀਂ ਡਿਸਾਈਡ ਕਰ ਸਕਦੇ ਹਾਂ ਕਿੰਨਾ ਕਵਰ ਤੁਸੀਂ ਲੈਣਾ ਆ ਉਸ ਹਿਸਾਬ ਨਾਲ ਤੁਹਾਡਾ ਫਿਰ ਡਿਡਕਸ਼ਨਸ ਹੁੰਦੀਆਂ ਨੇ ਸੁਪਰ ਦੇ ਵਿੱਚੋਂ ਅਤੇ ਪਰ ਉਹ ਚੀਜ਼ ਨੂੰ ਤੁਸੀਂ ਰੈਗੂਲਰਲੀ ਚੈੱਕ ਕਰਦੇ ਰਹੋ ਤਾਂ ਵਧੀਆ ਰਹਿੰਦਾ
0: ਸੋ ਇਹ ਕਿਹੜੀਆਂ ਇੰਸ਼ੋਰੈਂਸ ਕਿਹੜੀ ਆ ਇਹ ਹੈਲਥ ਇੰਸ਼ੋਰੈਂਸ ਆ ਜਾਂ ਕਿਹੜੀ ਇੰਸ਼ੋਰੈਂਸ ਹੈ
1: ਸੁਪਰ ਦੇ ਵਿੱਚ ਤੁਸੀਂ ਜ਼ਿਆਦਾ ਜਿਹੜੀਆਂ ਕੋਮਨ ਨੇ ਲਾਈਫ ਇੰਸ਼ੋਰੈਂਸ ਲੈ ਸਕਦੇ ਹਾਂ ਟੋਟਲ ਐਂਡ ਪਰਮਾਨੈਂਟ ਡਿਸੇਬਿਲਟੀ ਇੰਸ਼ੋਰੈਂਸਿਸ ਨੇ ਉਹ ਇਨਕਮ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਵੀ ਤੁਸੀਂ ਕਰਾ ਸਕਦੇ ਹਾਂ ਸੁਪਰ ਦੇ ਥਰੂ ਸੋ ਉਹਦੇ ਵਿੱਚ ਤੁਹਾਨੂੰ ਜਦੋਂ ਤੁਸੀਂ ਲੌਗਇਨ ਕਰਕੇ ਦੇਖਦੇ ਹਾਂ ਤੁਸੀਂ ਐਸਟੀਮੇਟ ਤੁਹਾਨੂੰ ਮਿਲ ਜਾਂਦਾ ਕਿ ਕਿੰਨਾ ਤੁਹਾਨੂੰ ਕੋਸਟ ਕਰੇਗੀ ਉਹ ਇੰਸ਼ੋਰੈਂਸ ਅਤੇ ਉਹ ਤੁਸੀਂ ਆਪਣੇ ਕੋਲੋਂ ਨਹੀਂ ਪੈਸੇ ਪੇ ਕਰਨੇ ਉਹ ਤੁਹਾਡੇ ਸੁਪਰ ਦੇ ਵਿੱਚੋਂ ਡਿਡਕਟ ਹੋ ਜਾਂਦੇ ਆ ਅਤੇ ਉਹ ਕਵਰ ਤੁਹਾਨੂੰ ਮਿਲ ਜਾਂਦਾ
0: ਜੀ ਅਤੇ ਸੁਪਰ ਦੇ ਵਾਧਾ ਵੀ ਹੋਇਆ ਵਾ ਕੋਈ ਭਲਾ ਜਿੱਦਾਂ ਕਹਿ ਰਹੇ ਵੀ ਹਰ ਸਾਲ ਥੋੜ੍ਹਾ ਥੋੜ੍ਹਾ ਜਿਹਾ ਵਧਿਆ ਕਰਨਾ ਵਾ?
1: ਵਾਧਾ ਹੋ ਚੁੱਕਿਆ ਆਲਰੇਡੀ, ਪਰ ਇਸ ਸਾਲ ਨਹੀਂ ਕੋਈ ਚੇਂਜਿਸ ਹੈ। ਜਿਵੇਂ ਸੁਪਰ ਕਰੰਟਲੀ 12% ਹੈਗੀ ਆ, ਪਿਛਲੇ ਸਾਲ ਵੀ 12% ਸੀ। ਪਹਿਲਾਂ 9% ਤੋਂ ਹੁੰਦੇ ਹੋਏ 12% ਤੱਕ ਪਹੁੰਚ ਗਈ ਆ, ਹੁਣ 12% 'ਤੇ ਆ ਕੇ ਰੁਕ ਗਈ ਆ। ਸੋ ਹੁਣ 12% ਹੀ ਰਹਿਣੀ ਆ
0: ਫੋਰ ਦਾ ਟਾਈਮ ਬੀਂਗ,
1: ਅਨਲੈਸ ਲੇਬਰ ਜਾਂ ਕੋਈ ਹੋਰ ਗਵਰਨਮੈਂਟ ਆ ਕੇ ਕੋਈ ਹੋਰ ਚੇਂਜਿਸ ਕਰਦੇ ਆ, ਬਟ ਫਿਲਹਾਲ 12% ਆ।
0: ਅਤੇ ਇਹ ਜਿਹੜਾ ਕਿਹਾ ਜਾ ਰਿਹਾ, ਇਹ ਜਿਹੜੀ SMSF ਜਿਹੜੀ ਆਪਣਾ ਆਪੇ ਤੁਸੀਂ ਇਨਵੈਸਟ ਕਰਦੇ ਹੋ ਆਪਣਾ ਜਿਹੜਾ, ਅਤੇ ਉਹਦੇ ਵਿੱਚ ਵੀ ਬਦਲਾਅ ਆਏ ਸੀ, ਉਹ ਕਦੋਂ ਤੋਂ ਲਾਗੂ ਨੇ ਅਤੇ ਕਿੰਨਾ ਕੁ ਸਮਾਂ ਉਹਦੇ ਲਈ?
1: ਹਾਂਜੀ, ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਕੋਨਸੈਪਟ ਕਲੀਅਰ ਕਰ ਦਿੰਦਾ
0: ਕਿ
1: ਸੁਪਰ ਫੰਡ ਕੀ ਹੈ। ਜਿਵੇਂ ਹੁਣ ਅਸੀਂ ਗੱਲ ਕਰ ਰਹੇ ਸੀ ਕਿ ਮੈਜੋਰਿਟੀ ਜਿਹੜੇ ਲੋਕਾਂ ਦੇ ਸੁਪਰ ਫੰਡ ਨੇ ਉਹ ਹੁੰਦੇ ਨੇ, ਕਿ ਜਿਵੇਂ ਇੰਡਸਟਰੀ ਰੈਗੂਲੇਟਡ ਸੁਪਰ ਫੰਡ ਜਿਹੜੇ ਨੇ ਉਹਨਾਂ ਨਾਲ ਨੇ, ਪਰ ਆਸਟ੍ਰੇਲੀਆ ਦੇ ਵਿੱਚ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਆਪਣਾ ਖੁਦ ਦਾ ਸੈਲਫ ਮੈਨੇਜ ਸੁਪਰ ਫੰਡ ਸੈਟਅਪ ਕਰ ਸਕਦੇ ਹਾਂ, ਅਤੇ ਤੁਸੀਂ ਉਹ ਪੈਸਾ ਜਿਹੜਾ ਤੁਹਾਡਾ ਇੰਪਲੋਇਰ ਕੰਟਰੀਬਿਊਸ਼ਨ ਕਰ ਰਿਹਾ ਜਾਂ ਤੁਸੀਂ ਖੁਦ ਕਰ ਰਹੇ ਹੋ, ਉਹ ਉਸ ਸੈਲਫ ਮੈਨੇਜ ਸੁਪਰ ਫੰਡ ਦੇ ਵਿੱਚ ਕੰਟਰੀਬਿਊਟ ਕਰਕੇ ਤੁਸੀਂ ਉਹਨੂੰ ਇਨਵੈਸਟ ਕਰ ਸਕਦੇ ਹਾਂ ਆਪਣੀ ਮਰਜ਼ੀ ਦੇ ਨਾਲ। ਪਰ ਉਹਦੇ ਵਿੱਚ ਕਾਫ਼ੀ ਰੈਗੂਲੇਸ਼ਨਸ ਕਾਫ਼ੀ ਜ਼ਿਆਦਾ ਨੇ, ਸੋ ਉਹ ਦੇਖਣਾ ਹੁੰਦਾ। ਸੋ ਸੈਲਫ ਮੈਨੇਜ ਸੁਪਰ ਫੰਡ ਜ਼ਿਆਦਾ ਫੇਮਸ ਹੋਇਆ ਸੀਗਾ ਕਿ ਲੋਕ ਪ੍ਰੋਪਰਟੀ ਇਨਵੈਸਟਮੈਂਟਸ ਦੇ ਵਿੱਚ ਕਾਫ਼ੀ ਉਹਨੂੰ ਯੂਜ਼ ਕਰਨ ਲੱਗ ਪਏ, ਕਿ ਲੋਕਾਂ ਨੂੰ ਲੱਗਦਾ ਸੀਗਾ ਕਿ ਪ੍ਰੋਪਰਟੀਜ਼ ਦੇ ਵਿੱਚ ਕਾਫ਼ੀ ਗਰੋਥ ਹੋ ਰਹੀ ਹੈ। ਸੋ ਪ੍ਰੋਪਰਟੀਜ਼ ਦੇ ਇਨਵੈਸਟ ਕਰਨ ਦੇ ਲਈ ਲੋਕਾਂ ਨੇ ਯੂਜ਼ ਕਰਨਾ ਸ਼ੁਰੂ ਕੀਤਾ, ਕਾਫ਼ੀ ਵਧੀਆ ਚੱਲ ਰਿਹਾ ਸੀ। ਔਰ ਸੋਚਿਆ ਨਹੀਂ ਸੀ ਕਿ ਇਹਦੇ ਵਿੱਚ ਵੀ ਗੌਰਮੈਂਟ ਨੂੰ ਕੋਈ ਚੇਂਜ ਕਰਨਾ ਪਏਗਾ ਜਾਂ ਚਾਹੀਦਾ, ਬਟ ਰੀਸੈਂਟਲੀ ਇੱਕ ਚੇਂਜ ਜੋ ਕਿ ਇੱਕ ਲਾ ਲਓ ਕਿ ਲੇਬਰ ਗੌਰਮੈਂਟ ਵੱਲੋਂ ਕੰਪਰੋਮਾਈਜ਼ ਹੀ ਹੋਇਆ ਗ੍ਰੀਨ ਦੇ ਨਾਲ, ਕਿ ਜਿਹੜੇ ਇਹਨਾਂ ਨੇ ਪ੍ਰਪੋਜ਼ ਕੀਤੇ ਸੀ ਆਪਣੇ ਚੇਂਜਿਸ ਕੈਪੀਟਲ ਗੇਨਸ ਦੇ ਲਈ ਜਾਂ ਨੈਗੇਟਿਵ ਗੇਅਰਿੰਗ ਦੇ ਲਈ, ਉਹਨਾਂ ਨੂੰ ਪਾਸ ਕਰਵਾਉਣ ਦੇ ਲਈ ਉਹਨਾਂ ਨੂੰ ਗ੍ਰੀਨ ਦੇ ਨਾਲ ਸਮਝੌਤਾ ਕਰਨਾ ਪਿਆ ਕਿ ਉਹਨਾਂ ਨੇ ਸੈਲਫ ਮੈਨੇਜ ਸੁਪਰ ਫੰਡ ਦੇ ਵਿੱਚ ਵੀ ਚੇਂਜਿਸ ਕੀਤੇ। ਜਿਹੜਾ ਚੇਂਜ ਹੋਇਆ ਉਹ ਇਹ ਹੋਇਆ ਕਿ ਜਿਹੜਾ LRPA ਲਿਮਿਟਿਡ ਰਿਕੋਰਸ ਬੋਰਵਿੰਗ ਅਰੇਂਜਮੈਂਟ ਜਿਹੜੀ ਸੀ, ਜਿਹਦੇ ਤਹਿਤ ਤੁਸੀਂ ਬੈਂਕ ਤੋਂ ਲੋਨ ਲੈ ਕੇ ਪ੍ਰੋਪਰਟੀ ਬਾਏ ਕਰ ਸਕਦੇ ਸੀ ਸੈਲਫ ਮੈਨੇਜ ਸੁਪਰ ਫੰਡ ਦੇ, ਉਹਦੇ ਵਿੱਚ ਹੁਣ ਤੁਸੀਂ ਚੇਂਜ ਇਹ ਹੈ ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀਜ਼ ਉਹਨਾਂ ਨੇ ਉਹਦੇ 'ਚੋਂ ਆਊਟ ਕਰਤੀਆਂ, ਕਿ ਹੁਣ ਤੁਹਾਨੂੰ ਉਹਦੇ 'ਤੇ ਤੁਸੀਂ ਲੋਨ ਨਹੀਂ ਲੈ ਸਕਦੇ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਲਈ।
0: ਓਕੇ,
1: ਅਤੇ ਜਿਹੜਾ ਚੇਂਜਿਸ ਹੈ ਉਹ ਆਲਰੇਡੀ ਲੋਅ ਪਾਸ ਹੋ ਚੁੱਕਾ, ਠੀਕ ਹੈ, ਅਤੇ ਟਾਈਮ ਉਹਨਾਂ ਨੇ ਰੱਖਿਆ ਜੀ 10 ਅਗਸਤ ਲਾਸਟ ਡੇਟ ਹੈ, ਜਿਹੜਾ ਉਹਨਾਂ ਨੇ ਇੱਕ ਵਿੰਡੋ ਰੱਖੀ ਸੀਗੀ ਕਿ ਥੋੜ੍ਹਾ ਟਾਈਮ ਉਹਨਾਂ ਨੇ 45 ਡੇਜ਼ ਦਿੱਤੇ ਸੀਗੇ, ਕਿ ਅਗਰ ਤੁਸੀਂ, ਕਿਉਂਕਿ ਆਲਰੇਡੀ ਕਈ ਲੋਕ ਪ੍ਰੋਸੈਸ 'ਚ ਸੀਗੇ ਕਿ ਪ੍ਰੋਪਰਟੀ ਸਰਚ ਕਰ ਰਹੇ ਸੀਗੇ ਜਾਂ ਉਹਨਾਂ ਦੀ ਗੱਲਬਾਤ ਨੈਗੋਸ਼ੀਏਸ਼ਨ ਚੱਲ ਰਹੀਆਂ ਸੀਗੀਆਂ,
0: ਐਡਵਾਂਸ ਦੇ ਚੁੱਕਾ ਕੋਈ ਮੰਨ ਲਓ,
1: ਹਾਂਜੀ, ਤਾਂ ਉਹਨਾਂ ਨੂੰ ਇੱਕ ਟਾਈਮ ਦਿੱਤਾ ਉਹਨਾਂ ਨੇ ਕਿ 45 ਡੇਜ਼ ਤੁਹਾਡੇ ਕੋਲ ਹੈਗੇ ਆ, 10 ਅਗਸਤ ਤੱਕ ਅਗਰ ਤੁਸੀਂ ਕੋਈ ਵੀ ਕੰਟਰੈਕਟ ਸਾਈਨ ਕਰ ਲੈਂਦੇ ਹੋ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦਾ, ਤਾਂ ਉਹ ਸਟਿਲ ਪੁਰਾਣੇ ਰੂਲਾਂ ਦੇ ਵਿੱਚ ਤੁਹਾਨੂੰ ਹੋ ਜਾਏਗਾ, ਅਤੇ ਅਦਰਵਾਈਜ਼ 10 ਅਗਸਤ ਤੋਂ ਬਾਅਦ ਤੁਸੀਂ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ ਇਨਵੈਸਟਮੈਂਟ ਨਹੀਂ ਕਰ ਸਕਦੇ, ਲੋਨ ਨਹੀਂ ਲੈ ਸਕਦੇ ਬੇਸਿਕਲੀ। ਇਨਵੈਸਟਮੈਂਟ ਤੁਸੀਂ ਸਟਿਲ ਕਰ ਸਕਦੇ ਹਾਂ ਅਗਰ ਤੁਹਾਡੇ ਸੈਲਫ ਮੈਨੇਜ ਸੁਪਰ ਫੰਡ 'ਚ ਇੰਨਾ ਪੈਸਾ ਹੋਵੇ ਕਿ ਖੁਦ ਬਾਏ ਕਰ ਸਕਦਾ।
0: ਓਕੇ,
1: ਪਰ ਜ਼ਿਆਦਾਤਰ ਤਾਂ ਲੋੜ ਪੈਂਦੀ ਹੈ ਲੋਨ ਲੈਣ ਦੀ।
0: ਓਕੇ, ਸੋ ਮੈਂ ਇੱਥੇ ਥੋੜ੍ਹਾ ਜਿਹਾ ਹੋਰ ਸਮਝਣਾ ਚਾਹੂੰਗਾ ਤੁਹਾਡੇ ਕੋਲੋਂ ਕਿ ਜਿਹੜੇ ਪੈਸੇ ਸੀ ਉਹ ਪਹਿਲਾਂ ਤੁਸੀਂ ਘਰ ਖਰੀਦਣ ਲਈ ਉਹਨੂੰ ਵਰਤ ਲੈਂਦੇ ਸੀ ਪੈਸੇ, ਅਤੇ ਹੁਣ ਵੀ ਤੁਸੀਂ ਕਰ ਸਕਦੇ ਹੋ ਪਰ ਤੁਸੀਂ ਲੋਨ ਨਹੀਂ ਲੈ ਸਕਦੇ, ਕਿਉਂਕਿ ਰੌਲਾ ਇਹ ਸੀਗਾ ਕਿ ਜਿਹੜਾ ਕਮਰਸ਼ੀਅਲ ਪਰਪਜ਼ ਲਈ ਤੁਸੀਂ ਕਰ ਸਕਦੇ ਹੋ ਪਰ ਦੂਜੇ ਪਰਪਜ਼ ਲਈ ਤੁਸੀਂ ਨਹੀਂ ਕਰ ਸਕਦੇ, ਥੋੜ੍ਹਾ ਜਿਹਾ ਇਹਨੂੰ ਆਪਾਂ ਕਲੀਅਰ ਕਰ ਦਈਏ।
1: ਹਾਂਜੀ, ਰੂਲ ਜਿਹੜਾ ਚੇਂਜ ਹੈ ਉਹ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦਾ ਸਿਰਫ ਉਹਨਾਂ ਨੇ ਕੀਤਾ, ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਅਗੇਂਸਟ ਤੁਸੀਂ ਲੋਨ ਨਹੀਂ ਲੈ ਸਕਦੇ ਸੈਲਫ ਮੈਨੇਜ ਸੁਪਰ ਫੰਡ, ਬਟ ਹਜੇ ਵੀ ਉਹਨਾਂ ਨੇ ਕਮਰਸ਼ੀਅਲ ਪ੍ਰੋਪਰਟੀ ਨੂੰ ਟੱਚ ਨਹੀਂ ਕੀਤਾ, ਕਿ ਤੁਸੀਂ ਕਮਰਸ਼ੀਅਲ ਪ੍ਰੋਪਰਟੀ 'ਚ ਸਟਿਲ ਇਨਵੈਸਟ ਕਰ ਸਕਦੇ ਹੋ ਸੈਲਫ ਮੈਨੇਜ ਸੁਪਰ ਫੰਡ ਦੇ ਥਰੂ। ਅਤੇ ਕਾਫ਼ੀ ਲੋਕ ਇਹਨੂੰ ਯੂਜ਼ ਵੀ ਕਰਦੇ ਨੇ, ਜਿਵੇਂ ਕਾਫ਼ੀ ਕੋਮਨ ਹੈ ਕਿ ਤੁਸੀਂ ਜਿਹੜੀ ਜਗ੍ਹਾ ਤੋਂ ਬਿਜ਼ਨਸ ਕਰ ਰਹੇ ਹਾਂ ਉਸ ਪ੍ਰੋਪਰਟੀ ਨੂੰ ਤੁਸੀਂ ਖਰੀਦ ਸਕਦੇ ਹਾਂ ਆਪਣੇ ਸੈਲਫ ਮੈਨੇਜ ਸੁਪਰ ਫੰਡ ਦੇ ਥਰੂ, ਅਤੇ ਆਪਣੇ ਬਿਜ਼ਨਸ ਨੂੰ ਲੀਜ਼ 'ਤੇ ਦੇ ਸਕਦੇ ਹਾਂ, ਅਤੇ ਉਹ ਅਰੇਂਜਮੈਂਟ ਹਜੇ ਵੀ ਹੈਗੀ ਹੈ। ਅਤੇ ਜੇ ਤੁਸੀਂ ਆਲਰੇਡੀ ਤੁਹਾਡਾ ਘਰ ਹੈਗਾ ਸੈਲਫ ਮੈਨੇਜ ਸੁਪਰ ਫੰਡ ਦੇ ਥਰੂ, ਆਲਰੇਡੀ ਲੋਨ ਚੱਲ ਰਿਹਾ, ਉਹਦੇ ਵਿੱਚ ਕੋਈ ਚੇਂਜਿਸ ਨਹੀਂ ਹੈ, ਇਹ ਸਿਰਫ ਨਵੇਂ ਪ੍ਰੋਪਰਟੀਜ਼ ਲੈਣ ਦੇ ਲਈ ਚੇਂਜਿਸ ਨੇ। ਸੋ ਆਲਰੇਡੀ ਅਗਰ ਤੁਹਾਡਾ ਚੱਲ ਰਿਹਾ ਤਾਂ ਫਿਰ ਕੋਈ ਚੇਂਜ ਨਹੀਂ ਹੈ।
0: ਤੇ ਨਵੇਂ ਦੇ ਜਿਹੜੀ ਕਹਿਣ ਦਾ ਮਤਲਬ ਕਿ ਤੁਸੀਂ ਨਵਾਂ ਕੁਛ ਪਰਚੇਜ਼ ਕਰ ਰਹੇ ਹੋ ਜਾਂ ਫਿਰ ਕੋਈ ਪੁਰਾਣੀ ਪ੍ਰੋਪਰਟੀ ਆ ਪਹਿਲਾਂ ਦੀ ਬਣੀ ਪਈ ਆ ਤੇ ਉਹ ਅਲੱਗ ਚੀਜ਼ ਆ ਜਾਂ ਬ੍ਰੈਂਡ ਨਿਊ ਜਿਹੜੀ ਆ ਉਹ ਅਲੱਗ ਆ ਉਸ ਪੱਖੋਂ ਉਹ ਵੀ ਥੋੜਾ ਜਿਹਾ
1: ਨਹੀਂ ਇਹਦੇ ਵਿੱਚ ਇਹ ਫਰਕ ਨਹੀਂ ਪੈਂਦਾ ਕਿ ਪ੍ਰੋਪਰਟੀ ਪੁਰਾਣੀ ਆ ਜਾਂ ਨਵੀਂ ਆ
0: ਓਕੇ
1: ਇਹਦੇ ਵਿੱਚ ਸਿਰਫ ਇਹੀ ਹੈ ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਨਹੀਂ ਹੋਏਗੀ ਕਮਰਸ਼ਲ ਪ੍ਰੋਪਰਟੀ ਸਟਿਲ ਹੈਗੀ ਅਗਰ ਵੇਅਰ ਹਾਊਸ ਹੈ ਆਫਿਸ ਹੈ ਕਮਰਸ਼ਲ ਰਿਟੇਲ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਹੈ
0: ਸੋ ਉਹਦੇ ਵਿੱਚ ਤੁਸੀਂ ਲੋਨ ਵੀ ਤੁਹਾਡਾ ਉਹਦੇ ਵਿੱਚ ਹੋ ਜਾਊਗਾ
1: ਉਹਦੇ ਵਿੱਚ ਲੋਨ ਤੁਸੀਂ ਕਰ ਸਕਦੇ ਆ
0: ਓਕੇ
1: ਪਰ ਸਿਰਫ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਭਾਵੇਂ ਨਵੀਂ ਹੈ ਭਾਵੇਂ ਪੁਰਾਣੀ ਆ ਅਤੇ ਉਹ ਅਗਰ ਕੰਟਰੈਕਟ 10 ਅਗਸਤ ਤੱਕ ਤੁਸੀਂ ਸਾਈਨ ਕਰ ਲੈਂਦੇ ਆ ਅਤੇ ਫਿਰ ਤਾਂ ਠੀਕ ਹੈ ਪਰ ਉਸ ਤੋਂ ਬਾਅਦ ਉਹ ਬੰਦ ਹੋ ਰਿਹਾ
0: ਸੋ ਇਹਦਾ ਫਰਕ ਕੀ ਪਿਆ ਫਿਰ ਅਤੇ ਕਿਹਨੂੰ ਸਭ ਤੋਂ ਵੱਧ ਫਰਕ ਪਊਗਾ ਹੁਣ
1: ਫਰਕ ਇਹਦਾ ਮੇਨ ਇਹੀ ਹੋਇਆ ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਇਨ ਜਿਹੜੀ ਮਾਰਕੀਟ ਹੈ ਪ੍ਰੋਪਰਟੀ ਦੀ ਉਹਨੂੰ ਕਾਫੀ ਫਰਕ ਪਏਗਾ ਕਿਉਂਕਿ ਸੈਲਫ ਮੈਨੇ ਸੁਪਰਫੰਡ ਕਾਫੀ ਲੋਕ ਯੂਜ ਕਰਦੇ ਸੀ ਪ੍ਰੋਪਰਟੀਜ਼ ਬਾਏ ਕਰਨ ਦੇ ਲਈ
0: ਸੋ ਬਾਇਰ
1: ਘਟਣਗੇ ਅਤੇ ਜਿਹਦੇ ਨਾਲ ਲੱਗਦਾ ਹੈ ਕਿ ਪ੍ਰੋਪਰਟੀ ਮਾਰਕੀਟ ਦੇ ਵਿੱਚ ਕਾਫੀ ਫਰਕ ਆਏਗਾ ਉਸ ਚੀਜ਼ ਦਾ
0: ਸੋ ਸਾਰੇ ਕਮਰਸ਼ੀਅਲ ਵੱਲ ਜਾਣਗੇ ਤੇ ਫਿਰ ਕਮਰਸ਼ੀਅਲ ਦੀ ਡਿਮਾਂਡ ਵੱਧ ਜੂਗੀ
1: ਹਾਂਜੀ
0: ਉਹ ਮਹਿੰਗੀ ਹੋਊਗੀ ਫਿਰ
1: ਹਾਂਜੀ ਚਾਂਸਿਸ ਨੇ ਕਿ ਜਦੋਂ ਲੋਕਾਂ ਕੋਲ ਆਪਸ਼ਨ ਹੀ ਨਹੀਂ ਹੈ ਅਤੇ ਹੋਰ ਵੀ ਜਿਹੜੇ ਚੇਂਜਿਸ ਜਿਹੜੇ ਅਸੀਂ ਪਹਿਲਾਂ ਵੀ ਇੱਕ ਲਾਸਟ ਐਪੀਸੋਡ ਕੀਤਾ ਸੀ ਜਿਹਦੇ ਵਿੱਚ ਅਸੀਂ ਕਵਰ ਕੀਤਾ ਸੀ ਕਿ ਜਿਹੜੇ ਕੈਪੀਟਲ ਗੇਨ ਨਾਲ ਰਿਲੇਟਿਡ ਚੇਂਜਿਸ ਆਏ ਸੀ ਜਾਂ ਨੈਗਟਿਵ ਗੇਅਰਿੰਗ ਨਾਲ ਰਿਲੇਟਿਡ ਚੇਂਜਿਸ ਆਏ ਸੀ ਉਹਦੇ ਨਾਲ ਵੀ ਪ੍ਰੋਪਰਟੀ ਮਾਰਕੀਟ ਨੂੰ ਕਾਫੀ ਫਰਕ ਪਏਗਾ ਅਤੇ ਹੁਣ ਐਸ ਐਲ ਮੈਨੇ ਸੁਪਰ ਫੰਡ ਦੇ ਵਿੱਚ ਚੇਂਜਿਸ ਆਉਣ ਨਾਲ ਹੋਰ ਫਰਕ ਪਏਗਾ
0: ਜੀ ਸੋ ਇੱਥੇ ਮੈਂ ਦੱਸ ਦਿਆਂ ਕਿ ਇੱਕ ਪਹਿਲਾਂ ਆਪਾਂ ਲੰਮੀ ਚੌੜੀ ਗੱਲਬਾਤ ਕੀਤੀ ਆ ਇਹਨਾਂ ਦੇ ਨਾਲ ਸੋ ਉੱਥੇ ਤੁਸੀਂ ਹੋਰ ਵੀ ਵਧੇਰੇ ਡਿਟੇਲ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਜਾਣ ਸਕਦੇ ਹੋ ਜਾਂ ਹੋਰ ਵੀ ਕਈ ਚੇਂਜਿਸ ਸੀ ਜਦੋਂ ਇਹ ਨਵੀਆਂ ਨਵੀਆਂ ਅਨਾਊਂਸਮੈਂਟਸ ਹੋਈਆਂ ਇਹ ਬਜਟ ਆਇਆ ਸੀ ਉਸ ਸਮੇਂ ਸਾਡੀ ਗੱਲਬਾਤ ਕੋਈ ਘੰਟੇ ਪਲੱਸ ਦੀ ਇਸੇ ਵਿਸ਼ੇ ਦੇ ਉੱਤੇ ਸੋ ਤੁਸੀਂ ਜਾ ਕੇ ਉਹ ਵੀ ਸੁਣ ਸਕਦੇ ਹੋ ਜਾਂ ਆਪਾਂ ਇੱਥੇ ਜਿਹੜਾ ਲਿੰਕ ਨੇ ਉਹ ਪੇਸਟ ਕਰ ਦਾਂਗੇ ਜੇ ਤੁਸੀਂ ਇਸ ਟਾਈਮ ਯੂਟਿਊਬ ਵਗੈਰਾ 'ਤੇ ਸੁਣ ਰਹੇ ਹੋ ਤਾਂ ਇਹ ਕਾਫੀ ਕੰਪਲੀਕੇਟਿਡ ਜਾਂ ਕਾਫੀ ਕੰਫਿਊਜ਼ਿੰਗ ਆ ਕਈਆਂ ਦੇ ਲਈ ਕਿਉਂਕਿ ਸਿੱਧੀ ਸਿੱਧਾ ਜਿਹਾ ਜਿਹੜਾ ਵਾ ਉਹ ਖਬਰਾਂ ਦੇ ਵਿੱਚ ਇੱਕ ਮੋਟੀ ਮੋਟੀ ਜਿਹੀ ਪਹਿਲਾਂ ਪਿਕਚਰ ਆਉਂਦੀ ਹੈ ਉਸ ਤੋਂ ਬਾਅਦ ਫਿਰ ਉਹਦੇ ਜਿਹੜੇ ਬਾਕੀ ਦੇ ਇਫ ਬਟਸ ਨੇ ਪ੍ਰੋ ਕੌਨਸ ਨੇ ਉਹ ਹੌਲੀ ਹੌਲੀ ਨਿਕਲ ਕੇ ਸਾਹਮਣੇ ਆਉਂਦੇ ਆ ਸੋ ਪ੍ਰੋਪਰਟੀ ਦੇ ਉੱਤੇ ਜਦੋਂ ਆਪਾਂ ਕਹਿੰਦੇ ਹਾਂ ਕਿ ਇਹਦਾ ਫਰਕ ਪਊਗਾ ਕੀ ਲੱਗਦਾ ਤੁਹਾਨੂੰ ਮੋਟਾ ਮੋਟਾ ਜਿਹਾ ਇਹਦੇ ਨਾਲ ਘਰਾਂ ਦੀਆਂ ਕੀਮਤਾਂ ਸਟੇਬਲ ਹੋ ਜਾਣੀਆਂ ਕਿਉਂਕਿ ਜ਼ਿਆਦਾ ਤਾਂ ਜਿਹੜਾ ਸਰਕਾਰ ਦਾ ਯਤਨ ਇਹੋ ਹੀ ਚੱਲ ਰਿਹਾ ਸੀ ਨਾ ਕਿ ਆਪਾਂ ਕਿੱਦਾਂ ਲੋਕਾਂ ਨੂੰ ਵੱਧ ਤੋਂ ਵੱਧ ਘਰ ਦੇ ਸਕੀਏ ਨਿਊ ਹੋਮ ਬਾਇਰਸ ਜਿਹੜੇ ਨੇ ਉਹ ਆ ਸਕਣ ਸੋ ਐਜ਼ ਏ ਅਕਾਊਂਟੈਂਟ ਤੁਹਾਡੇ ਕੋਲ ਹਰ ਇੱਕ ਤਰ੍ਹਾਂ ਦਾ ਬੰਦਾ ਆਉਂਦਾ ਉਹਨੂੰ ਪਹਿਲਾਂ ਇਹੋ ਹੀ ਹੁੰਦਾ ਵਾ ਵੀ ਪੇਪਰ 'ਤੇ ਅਕਾਊਂਟੈਂਟ ਕੋਲ ਬਣਾਉਣੇ ਹੁੰਦੇ ਆ ਸੋ ਉਸ ਲਿਹਾਜ਼ ਦੇ ਨਾਲ ਕੀ ਕਹਿੰਦਾ ਤਜਰਬਾ ਹੁਣ ਇਹ ਕਿਹੜੇ ਪਾਸੇ ਨੂੰ ਜਾ ਰਹੇ ਹਾਂ ਆਪਾਂ
1: ਜੋ ਗਵਰਨਮੈਂਟ ਚਾਹ ਵੀ ਰਹੀ ਸੀ ਉਹ ਚੀਜ਼ ਜੋ ਮੈਨੂੰ ਲੱਗਦਾ ਹੈ ਕਿ ਹੋਏਗੀ ਕਿ ਨਿਊ ਜਿਹੜੀਆਂ ਬਿਲਡਿੰਗਸ ਨੇ ਨਿਊ ਪ੍ਰੋਪਰਟੀਜ਼ ਨੇ ਉਹਨਾਂ ਦੀ ਡਿਮਾਂਡ ਅੱਗੇ ਜਾ ਕੇ ਵਧੇਗੀ ਅਤੇ ਜਿਹੜੀਆਂ ਐਗਜ਼ਿਸਟਿੰਗ ਹਾਊਸਿਸ ਨੇ ਉਹਨਾਂ ਦੀ ਡਿਮਾਂਡ ਘਟੇਗੀ ਜਿਹੜੇ ਕੈਪੀਟਲ ਗੇਨਸ ਦੇ ਚੇਂਜਿਸ ਆ ਰਹੇ ਨੇ ਜਾਂ ਨੈਗੇਟਿਵ ਗੇਅਰਿੰਗ ਦੇ ਚੇਂਜਿਸ ਆ ਰਹੇ ਨੇ
0: ਉਹਨਾਂ ਨੂੰ ਜੇ ਨਾਲ ਰਲਾ ਲਈਏ ਤਾਂ
1: ਉਹਨਾਂ ਨੂੰ ਵੀ ਨਾਲ ਰਲਾ ਲਈਏ ਅਤੇ ਗਵਰਨਮੈਂਟ ਚਾਹ ਰਹੀ ਹੈ ਸਿੱਧੇ ਤੌਰ 'ਤੇ ਕਿ ਨਵੇਂ ਘਰ ਬਣਨ ਏਰੀਆਸ ਡਿਵੈਲਪ ਹੋਣ ਅਤੇ ਤੁਸੀਂ ਇਨਵੈਸਟਰਸ ਵੀ ਇਨਵੈਸਟਰ ਜਿਹੜੇ ਨੇ ਉੱਧਰ ਪਾਸੇ ਨੂੰ ਹੋ ਜਾਣ ਅਤੇ ਜਿਹੜੇ ਪੁਰਾਣੇ ਘਰ ਨੇ ਉਹ ਫਸਟ ਹੋਮ ਬਾਇਰ ਦੇ ਲਈ ਉਹ ਚਾਹੁੰਦੇ ਨੇ ਕਿ ਉਹ ਇਨਵੈਸਟ ਕਰਨ ਕਿਉਂਕਿ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਹੈ ਉਸ ਚੀਜ਼ ਦੇ ਨਾਲ ਨਾ ਹੀ ਉਹਨਾਂ ਨੂੰ ਕੈਪੀਟਲ ਗੇਨ ਨਾਲ ਕੋਈ ਇਸ਼ੂ ਹੈ ਨਾ ਹੀ ਨੈਗੇਟਿਵ ਗੇਅਰਿੰਗ ਨਾਲ ਸੋ ਉਹ ਫਸਟ ਹੋਮ ਬਾਇਰ ਇੱਧਰ ਵੱਲ ਨੂੰ ਫੋਕਸ ਹੋਣਗੇ ਅਤੇ ਇਨਵੈਸਟਰਸ ਕੋਲ ਹੋਰ ਕੋਈ ਆਪਸ਼ਨ ਨਹੀਂ ਬਚਣੇ ਉਹਨਾਂ ਕੋਲ ਨਿਊ ਪ੍ਰੋਪਰਟੀਜ਼ ਹੈ ਐਗਜ਼ਿਸਟਿੰਗ ਪ੍ਰੋਪਰਟੀਜ਼ 'ਚ ਉਹਨਾਂ ਨੂੰ ਉਹ ਬੈਨੀਫਿਟ ਜੋ ਪਹਿਲਾਂ ਮਿਲਦੇ ਸੀ ਉਹ ਘੱਟ ਜਾਣੇ ਆ ਜਾਂ ਨਹੀਂ ਮਿਲਣੇ ਅਤੇ ਜਿਹਦੇ ਨਾਲ ਪੁਰਾਣੇ ਘਰਾਂ ਦੀਆਂ ਕੀਮਤਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਥੋੜ੍ਹਾ ਫਰਕ ਪਏਗਾ ਉਸ ਚੀਜ਼ ਨਾਲ
0: ਓਕੇ ਸੋ ਇਹਦੇ ਨਾਲ ਜਦੋਂ ਤੁਸੀਂ ਗੱਲ ਕੀਤੀ ਹੈ ਵੀ ਆਪਾਂ ਜਿਹੜਾ ਸੀ ਜੀ ਟੀ ਆ ਉਹਨੂੰ ਨਾਲ ਆਪਾਂ ਰਲਾ ਕੇ ਆਪਾਂ ਵੇਖ ਲਈਏ ਜਾਂ ਫਿਰ ਜਿਹੜਾ ਕੈਪੀਟਲ ਗੇਨ ਟੈਕਸ ਤੋਂ ਇਲਾਵਾ ਜੋ ਨੈਗੇਟਿਵ ਗੇਅਰਿੰਗ ਸੀ ਉਹਨੂੰ ਨਾਲ ਰਲਾਉਣ ਦੀ ਤੁਸੀਂ ਗੱਲ ਕੀਤੀ ਹੈ ਸੋ ਉਹ ਕਿਹੜੇ ਤਰੀਕੇ ਦੇ ਨਾਲ ਇੰਪੈਕਟ ਕਰਨਗੇ
1: ਜਿਵੇਂ ਕੈਪੀਟਲ ਗੇਨ ਦੀ ਅਗਰ ਅਸੀਂ ਗੱਲ ਕਰੀਏ ਕੈਪੀਟਲ ਗੇਨ ਟੈਕਸ ਦੇ ਵਿੱਚ ਕੀ ਹੁੰਦਾ ਸੀਗਾ ਕਿ ਅਗਰ ਤੁਸੀਂ ਪ੍ਰੋਪਰਟੀ 12 ਮਹੀਨੇ ਤੋਂ ਵੱਧ ਰੱਖਦੇ ਸੀ ਅਤੇ ਤੁਹਾਨੂੰ 50% ਡਿਸਕਾਊਂਟ ਮਿਲਦਾ ਸੀ ਅਤੇ ਅਗਰ ਮੈਂ ਐਗਜ਼ਾਮਪਲ ਦੇਵਾਂਗਾ ਅਗਰ ਤੁਹਾਨੂੰ $200,000 ਦਾ ਪ੍ਰੋਫਿਟ ਹੋਇਆ ਪ੍ਰੋਪਰਟੀ ਦੇ ਵਿੱਚ ਉਹਦੇ 'ਚੋਂ $100,000 ਦੇ ਉੱਤੇ ਤੁਹਾਨੂੰ ਟੈਕਸ ਪੇ ਕਰਨਾ ਪੈਂਦਾ ਸੀ ਅਤੇ 1,00,000 ਤੁਹਾਨੂੰ ਡਿਸਕਾਊਂਟ ਹੁੰਦਾ ਸੀ ਅਗਰ ਤੁਸੀਂ 12 ਮਹੀਨੇ ਪ੍ਰੋਪਰਟੀ ਨੂੰ ਹੋਲਡ ਕਰਦੇ ਸੀ ਹੁਣ 1 ਜੁਲਾਈ 2027 ਤੋਂ ਚੇਂਜਿਸ ਆ ਰਿਹਾ ਕਿ 50% ਡਿਸਕਾਊਂਟ ਨੂੰ ਉਹ ਖਤਮ ਕਰ ਰਹੇ ਆ ਅਤੇ ਉਹਦੀ ਜਗ੍ਹਾ 'ਤੇ ਨਿਊ ਮੈਥਡ ਲੈ ਕੇ ਆ ਰਹੇ ਇੰਡੈਕਸੇਸ਼ਨ ਮੈਥਡ। ਸੋ ਉਹਦੇ ਨਾਲ ਜਿਹੜਾ ਕੈਪੀਟਲ ਗੇਨ ਆ ਉਹ ਵਧੇਗਾ ਔਰ ਪਲੱਸ ਨਾਲ ਇੱਕ ਮਿਨੀਮਮ 30% ਟੈਕਸ ਵੀ ਕੈਪੀਟਲ ਗੇਨ ਦੇ ਉੱਤੇ ਉਹ ਲੈ ਕੇ ਆ ਰਹੇ ਨੇ।
0: ਓਕੇ,
1: ਪਰ ਇਹ ਜਿਹੜਾ ਹੈਗਾ ਕਿ ਅਗਰ
0: ਤਾਂ ਮਿਨੀਮਮ ਮਤਲਬ 30% ਲੱਗੂਗਾ ਲੱਗੂਗਾ।
1: ਹਾਂਜੀ, ਮਿਨੀਮਮ 30% ਟੈਕਸ ਲੱਗੇਗਾ
0: ਸਾਰੇ ਟੋਟਲ ਉਹਦੇ ਉੱਤੇ।
1: ਹਾਂਜੀ, ਟੋਟਲ ਜੋ ਕੈਪੀਟਲ ਗੇਨ ਤੁਹਾਡਾ ਹੋਇਆ ਉਹਦੇ ਉੱਤੇ 30% ਟੈਕਸ ਤੁਹਾਨੂੰ ਲੱਗਣਾ ਆ। ਅਤੇ ਪਰ ਅਗਰ ਤੁਸੀਂ ਨਿਊ ਪ੍ਰੋਪਰਟੀ ਆ ਅਤੇ ਤੁਹਾਡੇ ਕੋਲ ਆਪਸ਼ਨ ਹੋਏਗੀ ਕਿ ਤੁਸੀਂ 50% ਡਿਸਕਾਊਂਟ ਵੀ ਯੂਜ਼ ਕਰ ਸਕਦੇ ਹੋ ਅਤੇ ਜਾਂ ਫਿਰ ਇੰਡੈਕਸੇਸ਼ਨ ਮੈਥਡ। ਉਹ ਤਾਂ ਫਿਰ ਕੈਲਕੂਲੇਸ਼ਨਸ ਕਰਕੇ ਦੇਖਣਾ ਪਵੇਗਾ ਕਿ ਕਿਹਦੇ ਵਿੱਚ ਤੁਹਾਨੂੰ ਬੈਨੀਫਿਟ ਜ਼ਿਆਦਾ ਹੋਵੇ,
0: ਫਿਰ ਪ੍ਰੋਫੈਸ਼ਨਲਸ ਦੱਸਣਗੇ।
1: ਹਾਂਜੀ, ਸੋ ਉਹ ਪਰ ਐਗਜ਼ਿਸਟਿੰਗ ਪ੍ਰੋਪਰਟੀ ਅਗਰ ਤੁਹਾਡੇ ਕੋਲ ਹੈਗੀ ਆ ਅਤੇ ਉਹਦੇ ਲਈ ਚੇਂਜਿਸ ਆ। ਸੋ ਇੱਕ ਇਹਦੇ ਵਿੱਚ ਮਤਲਬ ਇਹ ਹੈਗਾ ਕਿ 1 ਜੁਲਾਈ 2027 ਤੋਂ ਚੇਂਜਿਸ ਆ ਰਹੇ ਨੇ।
0: ਓਕੇ,
1: ਹਾਂਜੀ, ਸੋ ਥੋੜ੍ਹਾ ਜਿਹਾ ਉਹਨਾਂ ਨੇ ਟਾਈਮ ਦਿੱਤਾ ਆ। ਅਤੇ ਇਹਦੇ ਵਿੱਚ ਇਹ ਵੀ ਹੋਏਗਾ ਕਿ ਯਾਨੀ 30 ਜੂਨ 2027 ਤੱਕ ਤੁਸੀਂ 50% ਡਿਸਕਾਊਂਟ ਸਟਿਲ ਯੂਜ਼ ਕਰ ਸਕਦੇ ਹਾਂ। ਅਤੇ ਯਾਨੀ ਕਿ ਜਿਹੜੀ ਤੁਹਾਡੀ ਕੈਲਕੂਲੇਸ਼ਨਸ ਹੋਣਗੀਆਂ ਉਹ ਮਤਲਬ ਤੁਹਾਨੂੰ ਮੇਕ ਸ਼ੋਰ ਕਰਨਾ ਪਵੇਗਾ ਕਿ ਤੁਹਾਡੀ ਡਾਕੂਮੈਂਟੇਸ਼ਨ ਪ੍ਰੋਪਰ ਹੋਵੇ ਅਤੇ ਡਿਸਕਾਊਂਟ ਐਪਲੀਕੇਬਲ ਜੋ ਹੈਗਾ ਤੁਹਾਨੂੰ 50% ਡਿਸਕਾਊਂਟ 30 ਜੂਨ ਤੱਕ ਤੁਸੀਂ ਅਪਲਾਈ ਕਰਕੇ ਉਸ ਤੋਂ ਬਾਅਦ ਦੇ ਜੋ ਰੇਟ ਵਧਣਗੇ ਪ੍ਰੋਪਰਟੀ ਦੇ ਉਹਦੇ 'ਤੇ ਤਾਂ ਤੁਸੀਂ ਨਵਾਂ ਮੈਥਡ ਨਾਲ ਕਰੋਗੇ ਯੂਜ਼।
0: ਓਕੇ,
1: ਯਾ, ਸੋ ਉਸ ਡੇਟ ਤੱਕ ਤੁਹਾਨੂੰ ਡਿਸਕਾਊਂਟ ਸਟਿਲ ਮਿਲੇਗਾ।
0: ਸੋ ਇਹ ਨੈਗੇਟਿਵ ਗੇਅਰਿੰਗ ਜਾਂ ਫਿਰ ਇਹ ਜਿਹੜੇ ਆਪਣਾ ਸਾਰੇ ਬਦਲਾਅ ਨੇ ਵਾਹਵਾ ਵੱਡਾ ਫਰਕ ਪਊਗਾ ਇਹਦੇ ਨਾਲ?
1: ਫਰਕ ਤਾਂ ਕਾਫੀ ਪਏਗਾ। ਹੁਣ ਨੈਗੇਟਿਵ ਗੇਅਰਿੰਗ ਦੀ ਅਗਰ ਗੱਲ ਕਰੀਏ, ਨੈਗੇਟਿਵ ਗੇਅਰਿੰਗ ਦੇ ਵਿੱਚ ਕੀ ਹੁੰਦਾ ਸੀਗਾ ਕਿ ਅਗਰ ਤੁਸੀਂ ਪ੍ਰੋਪਰਟੀ ਬਾਏ ਕੀਤੀ, ਪ੍ਰੋਪਰਟੀ ਦੇ ਵਿੱਚ ਤੁਹਾਡੇ ਜੋ ਖਰਚੇ ਨੇ ਉਹ ਤੁਹਾਡੀ ਇਨਕਮ ਨਾਲੋਂ ਜ਼ਿਆਦਾ ਨੇ ਅਤੇ ਜਿੰਨਾ ਵੀ ਓਵਰ ਤੁਹਾਡਾ ਖਰਚਾ ਹੋ ਰਿਹਾ ਸੀ ਉਹ ਤੁਸੀਂ ਆਪਣੀ ਜੋ ਤੁਹਾਡੀ ਸੈਲਰੀ ਦੀ ਇਨਕਮ ਹੈ ਜਾਂ ਤੁਹਾਡੇ ਹੋਰ ਬਿਜ਼ਨਸ ਦੇ ਪ੍ਰੋਫਿਟ ਨੇ ਉਹਦੇ ਅਗੇਂਸਟ ਕਲੇਮ ਕਰਕੇ ਟੈਕਸ ਬਚਾਉਂਦੇ ਸੀ। ਹੁਣ ਪ੍ਰੋਪਰਟੀ ਦੇ ਵਿੱਚ ਡੈਪਰੀਸੀਏਸ਼ਨ ਅਤੇ ਇੰਟਰਸਟ ਜਿਹੜਾ ਦੋ ਜ਼ਿਆਦਾ ਲਾ ਲਓ ਕਿ ਮੇਜਰ ਤੁਹਾਡਾ ਐਕਸਪੈਂਡੀਚਰ ਹੁੰਦਾ ਉਹਦੇ 'ਤੇ। ਡੈਪਰੀਸੀਏਸ਼ਨ ਤੁਹਾਡਾ ਆਊਟ ਆਫ ਪੋਕਟ ਐਕਸਪੈਂਸ ਨਹੀਂ ਹੈ, ਬਟ ਤੁਹਾਡਾ ਬੁੱਕਸ ਦੇ ਵਿੱਚ ਜੋ ਉਹਦੀ ਵੈਲਿਊ ਘਟਦੀ ਹੈ ਪ੍ਰੋਪਰਟੀ ਦੀ। ਸੋ ਨਵੇਂ ਘਰਾਂ ਦੇ ਵਿੱਚ ਮਤਲਬ ਨਵੇਂ ਬਿਲਕੁਲ ਬਿਲਡ ਨਹੀਂ ਕਹਿੰਦਾ ਮੈਂ, ਅਗਰ ਕਹਿੰਦਾ ਕਿ ਮਤਲਬ 5-10 ਸਾਲ ਪੁਰਾਣਾ ਘਰ ਵੀ ਤੁਸੀਂ ਬਾਏ ਕਰਦੇ ਸੀ ਚੰਗੀ ਡੈਪਰੀਸੀਏਸ਼ਨ ਤੁਹਾਡੀ ਨਿਕਲ ਆਉਂਦੀ ਸੀ ਜਿਹਦੇ ਨਾਲ ਤੁਹਾਡਾ ਨੈਗੇਟਿਵ ਗੇਅਰਿੰਗ ਨਾਲ ਟੈਕਸ ਕਾਫੀ ਬਚਦਾ ਸੀ। ਸੋ ਉਹ ਚੇਂਜਿਸ ਆਉਣ ਦੇ ਨਾਲ ਤੁਹਾਡਾ ਟੈਕਸ ਹੁਣ ਅਗਰ ਤੁਹਾਡਾ ਕਿਸੇ ਦਾ ਐਵਰੇਜ ਗੱਲ ਕਰੀਏ ਤਾਂ ਕਿਸੇ ਦਾ $8,000-$10,000 ਨੈਗੇਟਿਵ ਗੇਅਰਿੰਗ ਵੀ ਹੁੰਦੀ ਸੀ, ਈਵਨ ਜ਼ਿਆਦਾ ਵੀ ਹੁੰਦੀ ਸੀ ਪਿੱਛੇ ਇੰਟਰਸਟ ਰੇਟ ਵਧਣ ਨਾਲ ਕਾਫੀ ਜ਼ਿਆਦਾ ਨੈਗੇਟਿਵ ਗੇਅਰਿੰਗ ਹੋ ਰਹੀ ਸੀਗੀ ਅਤੇ ਜਿਹਦੇ ਨਾਲ ਕਾਫੀ ਟੈਕਸ ਬਚ ਰਿਹਾ ਸੀ ਲੋਕਾਂ ਦੇ, ਚੰਗੇ ਰਿਫੰਡ ਆ ਰਹੇ ਸੀ, ਉਹਨਾਂ ਨੂੰ ਕਾਫੀ ਫਰਕ ਪਏਗਾ। ਪਰ ਇਹਦੇ 'ਚ ਮੈਂ ਇਹ ਚੀਜ਼ ਕਲੀਅਰ ਕਰਦਾ ਕਿ ਅਗਰ ਤੁਹਾਡੀ ਆਲਰੇਡੀ ਪ੍ਰੋਪਰਟੀ ਹੈਗੀ ਹੈ, ਬਜਟ ਨਾਈਟ ਵਾਲੇ ਦਿਨ ਤੁਹਾਡੇ ਕੋਲ ਪ੍ਰੋਪਰਟੀ ਆਲਰੇਡੀ ਸੀ, ਫਿਰ ਤੁਹਾਨੂੰ ਉਹ ਫਰਕ ਨਹੀਂ ਹੈ ਨੈਗੇਟਿਵ ਗੇਅਰਿੰਗ ਦਾ, ਉਹ ਕੰਟੀਨਿਊ ਚੱਲੇਗਾ ਉਵੇਂ ਹੀ। ਮਤਲਬ ਇਹ ਨਹੀਂ ਕਿ ਉਹਦਾ ਚੇਂਜ ਤੁਹਾਨੂੰ ਇੰਪੈਕਟ ਆ ਜਾਏਗਾ। ਪਰ ਹੁਣ ਜਿਹੜਾ ਇਨਵੈਸਟ ਕਰੇਗਾ ਪ੍ਰੋਪਰਟੀ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਲਈ ਉਹ ਚੇਂਜ ਹੈਗਾ।
0: ਓਕੇ, ਸੋ ਜਿਹੜੇ ਨਵੇਂ ਅੱਗੇ ਹੁਣ ਕਰਨਗੇ ਇਨਵੈਸਟ,
1: ਹਾਂਜੀ, ਜਿਨ੍ਹਾਂ ਕੋਲ ਆਲਰੇਡੀ ਆ ਉਹਨਾਂ ਨੂੰ ਕੋਈ ਉਹਦਾ ਇੰਪੈਕਟ ਨਹੀਂ ਹੈ।
0: ਓਕੇ, ਸੋ ਕੁੱਲ ਮਿਲਾ ਕੇ ਓਵਰਆਲ ਕਿਵੇਂ ਆਪਾਂ ਵੇਖਦੇ ਹਾਂ ਇਹ ਜਿਹੜਾ ਸਾਲ ਹੈ ਹੁਣ ਜਿਹੜਾ ਨਵਾਂ, ਕੋਈ ਹਾਲੇ ਫਿਲਹਾਲ ਜੋ ਸਾਰੀ ਗੱਲਬਾਤ ਆਪਣੀ ਹੋਈ ਹੈ ਇਮੀਜੀਏਟ 'ਤੇ ਕੋਈ ਬਹੁਤਾ ਫਰਕ ਨਹੀਂ ਆ ਕਿ ਹੈਗਾ?
1: ਜ਼ਿਆਦਾ ਜਿਹੜੇ ਚੇਂਜਿਸ ਆ ਰਹੇ ਨੇ ਉਹ ਅਗਲੇ 1-2 ਸਾਲਾਂ ਦੇ ਵਿੱਚ ਆ ਰਹੇ ਨੇ, ਹਜੇ ਹੋਰ ਵੀ ਕਈ ਚੇਂਜਿਸ ਨੇ ਜਿਹੜੇ ਉਸ ਤੋਂ ਅਗਲੇ ਫਾਈਨੈਂਸ਼ੀਅਲ ਈਅਰ 1 ਜੁਲਾਈ 2028 ਤੋਂ ਜੋ ਹਜੇ ਮਤਲਬ ਲੋਅ ਪਾਸ ਨਹੀਂ ਹੋਇਆ ਪਰ ਅਨਾਊਂਸਮੈਂਟਸ ਹੋ ਚੁੱਕੀਆਂ ਨੇ, ਜਿਵੇਂ ਟਰੱਸਟ ਡਿਸਟ੍ਰੀਬਿਊਸ਼ਨ ਦੇ ਉੱਤੇ ਮਿਨੀਮਮ 30% ਟੈਕਸ ਦੀ ਗੱਲ ਹੋ ਰਹੀ ਹੈ, ਉਹ ਵੀ ਮੋਸਟ ਲਾਈਕਲੀ ਉਹ ਪਾਸ ਹੋ ਹੀ ਜਾਣਾ। ਸੋ ਉਹ ਸਾਰੇ ਅਗਰ ਕੁੱਲ ਮਿਲਾ ਕੇ ਦੇਖੀਏ ਉਹਦੇ ਨਾਲ ਕਾਫੀ ਫਰਕ ਪਏਗਾ, ਜੋ ਸਟਰਕਚਰ ਲੋਕ ਟਰੱਸਟ ਸਟਰਕਚਰ ਯੂਜ਼ ਕਰ ਰਹੇ ਨੇ ਅਤੇ ਉਹਨਾਂ ਨੂੰ ਸੋਚਣਾ ਪਵੇਗਾ ਕਿ ਉਹ ਸਟਰਕਚਰ ਉਹਨਾਂ ਦੇ ਲਈ ਸਹੀ ਹੈ ਜਾਂ ਨਹੀਂ। ਅਤੇ ਸੋ ਅਗਲੇ 2-3 ਸਾਲਾਂ ਦੀ ਗੱਲ ਕਰੀਏ, ਗੌਰਮੈਂਟ ਨੇ ਬੜੇ ਸਿਸਟਮੈਟਿਕ ਢੰਗ ਦੇ ਨਾਲ ਚੇਂਜਿਸ ਇੱਕਦਮ ਇਮੀਡੀਏਟ ਨਹੀਂ ਕੀਤਾ ਕਿ ਲੋਕਾਂ ਨੂੰ ਸਟਰੇਟ ਅਵੇ ਉਹਦਾ ਇੰਪੈਕਟ ਆਵੇ, ਪਰ ਸਲੋਲੀ ਸਲੋਲੀ ਸੋ ਦੈਟ ਤੁਸੀਂ ਸਮਝ ਸਕੋ, ਤੁਸੀਂ ਪਲੈਨ ਕਰ ਸਕੋ ਅਤੇ ਉਹ ਹੌਲੀ ਹੌਲੀ ਕਰਦੇ ਅਗਲੇ 2-3 ਸਾਲਾਂ ਦੇ ਵਿੱਚ ਤੁਹਾਡਾ ਪਾਰਟ ਆਫ ਲਾਈਫ ਬਣ ਜਾਣਾ। ਫਿਰ ਤੁਸੀਂ ਜੋ ਤੁਹਾਡੀ ਡਿਸੀਜਨ ਮੇਕਿੰਗ ਹੋਏਗੀ ਉਹ ਉਸ ਹਿਸਾਬ ਨਾਲ ਹੋਏਗੀ ਕਿ ਤੁਹਾਨੂੰ ਹੁਣ ਪਹਿਲਾਂ ਹੀ ਪਤਾ ਆ ਕਿ ਇਹ ਚੀਜ਼ ਹੈ ਔਰ ਇਹ ਚੀਜ਼ ਨਹੀਂ ਆ।

0: ਦਿੱਤਾ, ਜਿਵੇਂ ਇੱਕ ਕਾਫੀ ਮਤਲਬ ਵਾਰੀ ਦੇਖਣ ਨੂੰ ਸਾਨੂੰ ਮਿਲਦਾ ਕਿ ਲੋਕੀ ਜਿਸ ਕੰਪਨੀ ਦੇ ਨਾਂ ਤੇ ਉੱਤੇ ਬਿਜ਼ਨਸ ਕਰ ਰਹੇ ਹੁੰਦੇ ਆ ਉਸੇ ਕੰਪਨੀ ਦੇ ਨਾਂ ਤੇ ਪ੍ਰੋਪਰਟੀ ਬਾਏ ਕਰ ਲੈਂਦੇ ਆ, ਰੈਜ਼ੀਡੈਂਸ਼ੀਅਲ ਪ੍ਰੋਪਰਟੀ, ਤੇ ਜਦ ਕਿ ਉਹ ਮਤਲਬ ਕਾਫੀ ਰਿਸਕੀ ਆ ਔਰ ਮਤਲਬ ਉਹਦੇ ਟੈਕਸ ਦੇ ਪੁਆਇੰਟ ਆਫ ਵਿਊ ਨਾਲ ਵੀ ਦੇਖਿਆ ਜਾਵੇ ਤੇ ਕਾਫੀ ਉਹਦਾ ਫਰਕ ਪੈਂਦਾ ਹੈ ਉਸ ਚੀਜ਼ ਦਾ, ਤੇ ਐਸਟ ਪ੍ਰੋਟੈਕਸ਼ਨ ਵੀ ਤੁਹਾਡੀ ਨਹੀਂ ਰਹਿੰਦੀ, ਉਹ ਪ੍ਰੋਪਰਟੀ ਤੁਹਾਡੀ ਰਿਸਕ ਹੀ ਹੋ ਗਿਆ, ਮਤਲਬ ਬਿਜ਼ਨਸ ਦੇ ਵਿੱਚ ਤੁਸੀਂ ਉਹਨੂੰ ਇਨਵੋਲਵ ਕਰ ਲਿਆ ਐਸਟ ਨੂੰ, ਹੋਰ ਵੀ ਕਾਫੀ ਚੀਜ਼ਾਂ ਲੋਕੀ ਕਰ ਲੈਂਦੇ ਆ, ਉਸ ਤੋਂ ਬਾਅਦ ਵੈਰੀ ਹਾਰਡ ਕਿ ਤੁਸੀਂ ਉਹਨੂੰ ਚੇਂਜ ਕਰੋ, ਤੇ ਬੈਟਰ ਆ ਤੁਸੀਂ ਪਹਿਲਾਂ ਡਿਸਕਸ ਕਰੋ ਆਪਣਾ ਸਨੈਰੀਓ, ਤੁਸੀਂ ਕੋਈ ਵੀ ਡਿਸੀਜ਼ਨ ਲੈਣਾ ਤੁਸੀਂ ਮੀਟਿੰਗ ਕਰੋ ਜਿਹੜੇ ਵੀ, ਵੈਰੀ ਹਾਰਡ ਕਿ ਤੁਸੀਂ ਉਹਨੂੰ ਚੇਂਜ ਕਰੋ, ਤੇ ਬੈਟਰ ਆ ਤੁਸੀਂ ਪਹਿਲਾਂ ਡਿਸਕਸ ਕਰੋ ਆਪਣਾ ਸਨੈਰੀਓ, ਤੁਸੀਂ ਕੋਈ ਵੀ ਡਿਸੀਜ਼ਨ ਲੈਣਾ ਤੁਸੀਂ ਮੀਟਿੰਗ ਕਰੋ ਜਿਹੜੇ ਵੀ ਅਕਾਊਂਟੈਂਟ ਨਾਲ ਜਾਂ ਜਿਹੜੇ ਵੀ ਐਕਸਪਰਟਸ ਤੁਸੀਂ ਇੰਡਸਟਰੀ ਦੇ, ਤੁਸੀਂ ਉਹਨਾਂ ਨਾਲ ਕੰਸਲਟ ਕਰਕੇ ਪ੍ਰੋਪਰ ਪਲੈਨ ਕਰਕੇ ਕਰੋ, ਕਿਉਂਕਿ ਕਈ ਵਾਰੀ ਇਹ ਜਿਹੜੇ ਡਿਸੀਜ਼ਨ ਨੇ ਤੁਹਾਨੂੰ ਲੌਂਗ ਟਰਮ ਕਾਫੀ ਇੰਪੈਕਟ ਕਰਦੇ ਨੇ ਫਾਈਨੈਂਸ਼ੀਅਲੀ, ਤੇ ਬਹੁਤ ਜ਼ਰੂਰੀ ਹੈ ਤੁਸੀਂ ਉਹਨੂੰ ਧਿਆਨ ਨਾਲ ਪਹਿਲਾਂ ਸਲਾਹ ਮਸ਼ਵਰਾ ਕਰਕੇ ਫੇਰ ਕਰੋ।
1: ਕਈ ਵਾਰੀ ਤੁਸੀਂ ਕਮਾ ਕੇ ਵੀ ਕੁਛ ਨਹੀਂ ਕਮਾਇਆ ਹੁੰਦਾ, ਉਹ ਤੁਹਾਡਾ ਜ਼ਿਆਦਾ ਮੰਨ ਲਓ ਟੈਕਸ ਹੀ ਵਧੇਰੇ ਚੱਲ ਜਾਂਦਾ ਜਾਂ ਕਿੱਦਾਂ। ਨਹੀਂ ਬਹੁਤ ਵਧੀਆ, ਅਤੇ ਆਪਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਇਹ ਵੀ ਆਪਾਂ ਜਾਣਾਂਗੇ ਕੇਸ ਸਟੱਡੀਆਂ ਬਿਨਾਂ ਨਾਂ ਮੈਨਸ਼ਨ ਕੀਤੇ ਵੀ ਕਿੱਥੇ ਕਿੱਥੇ ਆਪਣੇ ਲੋਕ ਕਿਹੜੀਆਂ ਕਿਹੜੀਆਂ ਗਲਤੀਆਂ ਕਰਦੇ ਨੇ, ਕਿੱਥੇ ਕਿੱਥੇ ਸਾਨੂੰ ਨਾਲ ਦੀ ਨਾਲ ਹੀ ਕੇਅਰਫੁੱਲ ਰਹਿਣਾ ਚਾਹੀਦਾ, ਕਿਹੜੀਆਂ ਚੀਜ਼ਾਂ ਸਾਨੂੰ ਅਕਾਊਂਟੈਂਟ ਨੂੰ ਖੁੱਲ੍ਹ ਕੇ ਦੱਸਣੀਆਂ ਚਾਹੀਦੀਆਂ। ਉਹ ਇੱਥੇ ਤਾਂ ਇਹ ਵੀ ਕਹਿੰਦੇ ਨਾ ਵੀ ਜਿਹੜਾ ਡਾਕਟਰ ਕੋਲ ਅਤੇ ਵਕੀਲ ਕੋਲ ਅਤੇ ਤੀਸਰਾ ਨਾਲ ਅਕਾਊਂਟੈਂਟ ਵੀ ਇੱਥੇ ਬਹੁਤ ਇੰਪੋਰਟੈਂਟ ਹੈ, ਜਦੋਂ ਕੋਲ ਤੁਹਾਨੂੰ ਆਪਣਾ ਸਾਰਾ ਕੁਛ ਹੀ ਤੁਹਾਨੂੰ ਢਿੱਡ ਖੋਲ੍ਹ ਕੇ ਦੱਸਣਾ ਪੈਣਾ, ਤੁਸੀਂ ਕੁਛ ਵੀ ਲਿਖਾਉਂਦੇ ਉਦੋਂ ਤੱਕ ਮਿਆਜ਼ਾ ਤੁਹਾਨੂੰ ਹੋ ਸਕਦਾ ਅੱਗੇ ਚੱਲ ਕੇ ਭੁਗਤਣਾ ਪਵੇ। ਸੋ ਸਾਡੀ ਕੋਸ਼ਿਸ਼ ਇਹ ਰਹੂਗੀ ਇਸ ਪ੍ਰੋਗਰਾਮ ਦੇ ਜ਼ਰੀਏ ਕਿ ਆਪਾਂ ਸਮੇਂ ਦਰ ਸਮੇਂ ਤੁਹਾਡੇ ਨਾਲ ਲੜੀਵਾਰ ਸਾਂਝਾ ਪਾ ਕੇ ਅਤੇ ਵੱਧ ਤੋਂ ਵੱਧ ਤੁਹਾਨੂੰ ਜਾਣਕਾਰੀ ਦਿੰਦੇ ਰਹੀਏ। ਸੋ ਇਹ ਸਿਲਸਿਲਾ ਸਾਡਾ ਇਸੇ ਤਰ੍ਹਾਂ ਦੇ ਨਾਲ ਜਾਰੀ ਰਹੂਗਾ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ। ਕਿੱਦਾਂ ਦਾ ਸਾਡਾ ਇਹ ਪ੍ਰੋਗਰਾਮ ਜਾਂ ਤੁਹਾਡੇ ਕੋਈ ਸਵਾਲ ਹੋਣ ਉਹਦੇ ਬਾਰੇ ਫੀਡਬੈਕ ਜ਼ਰੂਰ ਸਾਨੂੰ ਤੁਸੀਂ ਪ੍ਰੋਗਰਾਮ ਦੇ ਬਾਰੇ ਦਿੰਦੇ ਰਹੋ। ਹੋਰ ਕੋਈ ਚੀਜ਼ ਜਾਂਦੇ ਜਾਂਦੇ ਕਵਲ ਜੀ ਜਿਹੜੀ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਵਰ ਕਰਨੀ ਹੋਵੇ?
0: ਵੈਸੇ ਤਾਂ ਅਸੀਂ ਕਾਫੀ ਹੱਦ ਤੱਕ ਕਾਫੀ ਚੀਜ਼ਾਂ ਕਵਰ ਕਰ ਲਈਆਂ, ਔਰ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਕਾਫੀ ਹਰ ਟੋਪਿਕ ਦੇ ਉੱਤੇ ਕਾਫੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਜਾ ਸਕਦੀ ਹੈ। ਅੱਜ ਅਸੀਂ ਕੋਸ਼ਿਸ਼ ਕੀਤੀ ਕਿ ਥੋੜ੍ਹਾ ਥੋੜ੍ਹਾ ਟੱਚ ਕੀਤਾ ਹਰ ਚੀਜ਼, ਥੋੜ੍ਹਾ ਥੋੜ੍ਹਾ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਪੂਰਾ ਇੱਕ ਲਾ ਲਓ ਕਿ ਹਰ ਚੀਜ਼ ਦੇ ਉੱਤੇ ਅਸੀਂ ਡਿਟੇਲ ਦੇ ਵਿੱਚ ਡਿਸਕਸ਼ਨ ਕਰਕੇ ਲੋਕਾਂ ਨੂੰ ਜਾਣਕਾਰੀ ਦੇਈਏ ਆਉਣ ਵਾਲੇ ਸਮੇਂ 'ਚ। ਹੋਰ ਵੀ ਕਾਫੀ ਚੇਂਜਿਸ ਆਏ ਨੇ ਜਿਹੜੇ ਅਸੀਂ ਆਉਣ ਵਾਲੇ ਸਮਿਆਂ ਦੇ ਵਿੱਚ ਡਿਸਕਸ ਕਰਾਂਗੇ,
1: ਜਿਹੜੇ ਅਸਰ ਪਾ ਸਕਦੇ ਨੇ ਸਾਨੂੰ। ਅਤੇ ਆਪਾਂ ਕੋਸ਼ਿਸ਼ ਸਾਡੀ ਇਹ ਹੋਈ ਫਾਈਨੈਂਸ਼ੀਅਲੀ ਆਪਾਂ ਕਈ ਵਾਰੀ ਕਮਾ ਲੈਂਦੇ ਹਾਂ, ਪਰ ਕਹਿੰਦੇ ਨੇ ਕਿ ਇੱਥੇ ਕਮਾਉਣ ਦੇ ਨਾਲੋਂ ਜਿਹੜਾ ਸਾਂਭਣਾ ਜਾਣਦਾ ਉਹ ਜ਼ਿਆਦਾ ਕਾਮਯਾਬ ਹੁੰਦਾ। ਕਈ ਵਾਰੀ ਬਹੁਤੇ ਲੋਕ ਜਿਹੜੇ ਕਮਾਈ ਕਰੀ ਜਾਂਦੇ ਨੇ ਪਰ ਉਸ ਤਰੀਕੇ ਦੇ ਨਾਲ ਉਹਨੂੰ ਮੈਨੇਜ ਨਹੀਂ ਕਰ ਪਾਉਂਦੇ, ਸੋ ਕੁੱਲ ਮਿਲਾ ਕੇ ਉਹ ਘਾਟੇ 'ਚ ਰਹਿ ਜਾਂਦੇ ਆ। ਕਈ ਲੋਕ ਬਹੁਤ ਘੱਟ ਕਮਾ ਕੇ ਉਹਨੂੰ ਇੰਨੇ ਵਧੀਆ ਤਰੀਕੇ ਦੇ ਨਾਲ ਮੈਨੇਜ ਕਰਦੇ ਆ, ਸਲਾਹ ਮਸ਼ਵਰੇ ਦੇ ਨਾਲ ਚੱਲਦੇ ਆ, ਅਤੇ ਉਹ ਹੋਰ ਉਹਨਾਂ ਦੇ ਨਾਲੋਂ ਵੀ ਬਿਹਤਰ ਗੇਨ ਕਰ ਜਾਂਦੇ ਆ। ਕਮਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਮਾਂ ਕੱਢਿਆ, ਅਤੇ ਆਸ ਕਰਦੇ ਹਾਂ ਕਿ ਜਾਣਕਾਰੀ ਸਾਡੇ ਸਰੋਤਿਆਂ ਨੂੰ ਵੀ ਵਧੀਆ ਲੱਗੀ ਹੋਵੇਗੀ। ਧੰਨਵਾਦ ਇੱਕ ਫਿਰ ਤੋਂ।
0: ਧੰਨਵਾਦ ਜੀ ਤੁਹਾਡਾ
1: ਜੀ। ਦੋਸਤੋ, ਇਸ ਨਾਲ ਸਾਡੇ ਨਾਲ ਕਮਲਪ੍ਰੀਤ ਜੀ, ਕਮਲਪ੍ਰੀਤ ਸਿੰਘ ਹੋਰੀ ਪ੍ਰੋਫੈਸ਼ਨਲੀ ਇਸੇ ਕੰਮ ਦੇ ਵਿੱਚ ਹੀ ਨੇ, ਅਤੇ ਆਪਾਂ ਇਹਨਾਂ ਦੇ ਕੋਲੋਂ ਇਹ ਸੇਵਾਵਾਂ ਜਿਹੜੀਆਂ ਵਾ ਹੁਣ ਲਗਾਤਾਰ ਲੈਂਦੇ ਰਹਾਂਗੇ ਤਾਂ ਕਿ ਤੁਹਾਡੀ ਵੀ ਮਦਦ ਕੀਤੀ ਜਾ ਸਕੇ। ਜਦੋਂ ਤੁਸੀਂ ਡਰਾਈਵ ਕਰ ਰਹੇ ਹੋ, ਨਹੀਂ ਤੁਹਾਡੇ ਕੋਲ ਸਮਾਂ ਜਾਣਦਾ ਜਾਂ ਉੱਦਾਂ ਹੀ ਕੋਈ ਸਵਾਲ ਦਿਮਾਗ ਦੇ ਵਿੱਚ ਆਉਂਦਾ ਵਾ, ਵਿਸਰ ਜਾਂਦਾ, ਜਾਂ ਹਾਲੇ ਤੁਸੀਂ ਇੱਕ ਟਰੈਕ ਦੇ ਉੱਤੇ ਜਿੱਥੇ ਅੱਗੇ ਚਾਂਸ ਨੇ ਕਿ ਤੁਸੀਂ ਕੋਈ ਇੱਦਾਂ ਦੀ ਗਲਤੀ ਨਾ ਕਰ ਜਾਓ। ਸੋ ਸਾਡੀ ਕੋਸ਼ਿਸ਼ ਰਹੂਗੀ ਕਿ ਉਹਨਾਂ ਸਾਰੇ ਵਿਸ਼ਿਆਂ ਨੂੰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਜ਼ਰੂਰ ਉਧੇੜੀਏ। ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। ready set go Chadston Ford, Dandenong Road te tuhanu udik reya hai। Ford Ranger, Ranger Super Duty, Everest te sada

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
1: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04400455555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton.
2: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
3: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.

0: ਮਾਣਤਾ ਨਾ ਕਰਾ ਮੈਂ ਜੇ ਰੁਪਈਆ ਹੋਵੇ
1: ਭਾਜੀ
0: ਮਾਣਤਾ ਤਾਂ
1: ਨਹੀਂ ਨਹੀਂ ਇਹ ਕਹਿਣ ਦਿਆ ਵੀ ਨਾ ਕਰ ਮਾਣ ਤਾਂ ਬਣਦਾ ਹੀ ਨੀ ਕੋਈ ਅੱਜ ਕੱਲ੍ਹ ਰੁਪਈਆ ਦੋਨਾਂ ਦਾ ਗਾਣਾ ਗੁਰਸੇਵਕ ਮਾਨ ਭਾਜੀ ਦਾ ਬੱਬੂ ਮਾਨ ਉਹਦਾ
0: ਹਰਭਜਨ ਮਾਨ
1: ਗੱਡੀ ਇੱਕ ਆਵੇ ਇੱਕ ਜਾਵੇ ਇਧਰੋਂ
0: ਜੰਕਸ਼ਨ
1: ਨਹੀਂ ਜੰਗ ਜੰਕਸ਼ਨ ਰੇਲਾਂ ਦਾ ਤੇ ਗੱਡੀ ਇੱਕ ਆਵੇ ਇੱਕ ਜਾਵੇ ਓਏ ਹੋਏ ਹੋਏ ਆਹ ਜਿਹੜਾ ਤੁਸੀਂ ਪਹਿਲਾਂ ਸਟਾਰਟ ਕੀਤਾ ਸੀ ਆਪਣਾ ਪ੍ਰੋਗਰਾਮ ਮੈਂ ਕਿਹਾ ਸੀ ਕਿਤੇ ਖਤਮ ਹੋ ਗਿਆ ਆ ਰਹੀ ਤੇਰੀ ਆਵਾਜ਼ ਆਇਆ ਕਰਕੇ ਜਦੋਂ ਕਿੱਦਾਂ ਕੀ ਥਾਣਾ ਕੀ ਕਹਿੰਦੀ ਸੀ ਉਹ ਕੀ ਕਹਿੰਦੀ
0: ਨਦੀਆਂ ਪਾਰ ਸੇ ਜਾਂਦਾ ਥਾ
1: ਥਾਣਾ ਇਹ ਥਾਣਾ ਉਹੀ ਹੈ ਜਿਹੜਾ ਆਪਣਾ ਥਾਣਾ ਪੰਜਾਬੀ ਵਾਲਾ ਥਾਣਾ ਹੁੰਦਾ ਹੈ
0: ਤੇ
1: ਨਦੀ ਤੋਂ ਪਾਰ ਕਿਉਂ ਬਣਾਇਆ ਤੁਸੀਂ ਇੱਧਰ ਕਿਉਂ ਨੀ ਬਣਾਇਆ ਦੱਸ
0: ਥਾਣਾ ਮਤਲਬ ਟਿਕਾਣਾ
1: ਅੱਛਾ ਇਹ ਉਹ ਮੈਂ ਉਹੀ ਥਾਣਾ ਲੱਭੀ
0: ਰਾਜਸਥਾਨੀ ਲੈਂਗੁਏਜ ਕਿਹੜੀ ਕਿਹੜੀ ਹੁੰਦੀ ਹੈ ਉਹ ਲੈਂਗੁਏਜ ਉਹਦੇ ਚ ਹੋਣਾ
1: ਅੱਛਾ ਮੈਂ ਥਾਣਾ ਆਪਣਾ ਦੂਜਾ ਥਾਣਾ ਸਮਝੀ ਜਾ ਰਿਹਾ ਜਿੱਥੇ ਜਿੱਥੇ ਪਟੇ ਵਰਦੇ ਆ
0: ਨਹੀਂ ਪਰ ਸੱਚੀ ਗੱਲ ਦੱਸੋ ਵੀ ਪੈਸਾ ਕਿਵੇਂ ਕਮਾਇਆ ਜਾਂਦਾ ਭਾਜੀ ਹਾਊ ਟੂ ਬੀ ਰਿਚ
1: ਭਾਜੀ ਇਹ ਤੁਸੀਂ ਸਵਾਲ ਮੇਰੇ ਕੋਲ ਕਿਉਂ ਪੁੱਛਿਆ ਕਿਉਂਕਿ ਮੈਨੂੰ ਤੇ ਆਪ ਨੀ ਕਮਾਉਣਾ ਹੁੰਦਾ ਇਹ ਤਾਂ ਤੁਸੀਂ ਉਹਨੂੰ ਅੰਬਾਨੀ ਭਾਜੀ ਨੂੰ
0: ਪੁੱਛੋ ਹਾਊ ਟੂ ਬੀ ਰਿਚ ਤਾਂ ਪਤਾ ਨੀ ਹਾਊ ਟੂ ਬੀ ਰਿਚ ਪਤਾ
1: ਤੁਸੀਂ ਚੜ ਜਾਓ ਦਰਖਤ ਤੇ ਕਿਉਂਕਿ ਦਰਖਤ ਤੇ ਨੀ ਚੜਨਾ ਉਹਦਾ ਮੋਗਲੀ ਵਿੱਚ ਏਦਾਂ ਹੀ ਹੁੰਦਾ ਸੀ ਨਾ ਦਰਖਤ ਤੇ ਨੀ ਵਿਚਾਰਾ ਚੜਦਾ
0: ਨਹੀਂ
1: ਉਹ ਵੀ ਹੁੰਦਾ ਸੀ ਉਹ ਜਿਹੜਾ ਵੱਡਾ ਜਿਹਾ ਨੂੰ ਬਚਾਉਂਦਾ ਸੀ ਨਹੀਂ ਬਘੀਰਾ ਕਿ ਉਹ
0: ਜੈਗੁਆਰ ਹੁੰਦਾ ਸੀ
1: ਹਾਂ ਉਹ ਕੋਈ ਇਹਦਾ ਕੁਝ ਹੋਰ ਨਾਮ ਹੁੰਦਾ ਸੀ ਤੇ ਨਹੀਂ ਹੁਣ ਆਪਾਂ ਅੱਜ ਮੋਗਲੀ ਦੀ ਗੱਲ ਨੀ ਕਰਨੀ ਕਿਉਂਕਿ ਆਪਾਂ ਬਹੁਤ ਗੱਲਾਂ ਕਰ ਲਈਆਂ ਮੋਗਲੀ ਦੀਆਂ ਤੇ ਅੱਜ ਆਪਾਂ ਆਪਣੀਆਂ ਗੱਲਾਂ ਕਰਨੀਆਂ ਤੇ ਆਪਾਂ ਤੁਹਾਨੂੰ ਵਧੀਆ ਵਧੀਆ ਨਿਊਜ਼ ਲੈ ਕੇ ਆਏ ਆ ਓਏ ਅੱਛਾ ਨਿਊਜ਼ ਤੋਂ ਯਾਦ ਆਇਆ ਇੱਕ ਤੁਸੀਂ ਵਿੱਚ ਐਡ ਕਰਾਉਂਦੇ ਹੋ ਦਿਸ ਪ੍ਰੋਗਰਾਮ ਇਜ਼ ਪਤਾ ਨੀ ਕੀ ਬਾਅਦ ਚੋਂ ਕਹਿੰਦੇ ਰੇਡੀਓ ਹਾਂਜੀ ਉਹ ਜਿਹੜਾ ਗੋਰਾ ਵਿੱਚ ਬੋਲਦਾ ਉਹ ਕਿੱਥੋਂ ਦਾ ਲਿਆ
0: ਸਰ ਮੈਂ
1: ਨਹੀਂ ਨਹੀਂ ਨਹੀਂ ਨਹੀਂ
0: ਹਾਂ
1: ਤੁਹਾਡੀ ਆਵਾਜ਼ ਉਹ
0: ਉਹ ਬੜੀ ਪੁਰਾਣੀ ਹੈ
1: ਪਤਾ ਬਹੁਤ ਪੁਰਾਣੀ
0: ਜਦੋਂ ਯੰਗ ਹੁੰਦੇ ਸੀਗੇ
1: ਅੱਛਾ ਉਦੋਂ ਆਵਾਜ਼
0: ਪਹਿਲੀ ਚੀਜ਼ ਮੈਂ ਕਿਹਾ ਚਲੋ ਕੀ ਬਣਾਣੀ ਹੈ ਰੇਡੀਓ ਤੇ ਰਿਕਾਰਡ ਕਰਕੇ ਐਡ ਬਣਾਤੀ ਸੀ
1: ਅੱਛਾ ਉਦੋਂ ਆਵਾਜ਼ ਵੀ ਯੰਗ ਹੁੰਦੀ ਸੀ
0: ਉਦੋਂ ਦੀ ਉਹ ਰੱਖੀ ਹੋਈ ਹੈ
1: ਹਾਂ ਲੈ ਵੀ ਠੀਕ ਆ ਅੱਛਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜਾਨੀ ਕਿ ਅੱਜ ਮਨਤੇਜ ਅਕਾ ਮੋਹਨਤੀ ਮੇਰੇ ਨਾਂ ਹੀ ਬੜੇ ਆ ਭਾਜੀ ਬੱਚੇ ਮੈਨੂੰ ਕਦੀ ਸਪਾਈਡਰਮੈਨ ਕਹਿ ਦਿੰਦੇ ਆ ਕਦੀ ਕੁਝ ਕਹਿ ਦਿੰਦੇ ਆ ਪਰ ਮੈਂ ਉਹਨਾਂ ਨੂੰ ਕਹਿੰਦਾ ਮੈਂ ਮੋਂਟੀ ਹੈਗਾ
0: ਸਾਰੇ ਤੁਹਾਨੂੰ ਵਾਂਟਿਡ ਕਹਿ ਦਿੰਦੇ
1: ਭਾਜੀ ਮੈਂ ਇੱਕ ਪੁਲਿਸ ਤੋਂ ਫੇਰ ਤੁਸੀਂ ਕਹਿ ਲਾ ਮੈਂ ਪਤਾ ਨੀ ਗੱਲ ਸੁਣਾਈ ਹੋਏਗੀ ਤੁਹਾਨੂੰ ਯਾਦ
0: ਹੈ
1: ਤੁਹਾਨੂੰ ਪਟਾ ਪਿਆ ਪੁਲਿਸ ਤੋਂ
0: ਸਰ
1: ਮੈਨੂੰ ਡੰਡੇ ਪਿਆ ਮੈਨੂੰ ਡੰਡੇ ਪਿਆ ਉਹ ਕੀ ਹੈ ਨੋਇਡਾ ਜੀ ਜਦੋਂ ਅਸੀਂ ਬੀਟਾ ਕਰਦੇ ਹੁੰਦੇ ਸੀ ਨਾ
0: ਤੁਸੀਂ ਦਰਸ਼ਨ ਕਰੀ ਸੀ
1: ਮੈਂ ਕਰਦਾ ਰਿਹਾ ਬੀਟਾ ਮੈਂ ਦੱਸਣਾ ਚਾਹੁੰਦਾ ਸੀ ਆਪਣੇ ਸਰੋਤਿਆਂ ਨੂੰ ਮੈਂ ਪੜ੍ਹਾਈ ਵੀ ਕੀਤੀ ਆ ਇਹ ਨੀ ਵੀ ਅਸੀਂ ਬਸ ਏਦਾਂ ਹੀ ਗੱਲਾਂ ਗੁੱਲਾਂ ਕਰਕੇ ਆ ਜਾਈਦਾ
0: ਪੜ੍ਹੇ ਵੀ ਹੈ
1: ਵੈਨ ਆਈ ਐਮ ਡੂਇੰਗ ਮਾਈ ਬੀਟੈਕ ਤੇ ਮੈਂ ਉਦੋਂ ਨਾ ਆਪਣੇ ਦੋਸਤ
0: ਵੈਨ ਆਈ ਐਮ ਡੂਇੰਗ
1: ਬੀਟੈਕ ਵਿੱਚ ਕੀ ਪੜ੍ਹਾਈ ਹੁੰਦੀ ਆ ਕੁਝ ਹੁੰਦੀ ਦਿਹਾੜੀ ਆ ਪਰ ਬੀਟੈਕ ਵਾਲੇ
0: ਐਡਮਿਸ਼ਨ ਲੈ ਲਈ ਪਾਸ
1: ਨਿਕਲਦੇ
0: ਆ ਬਾਅਦ
1: ਚ ਵਾਪਸ ਨੀ ਆਉਂਦੇ
0: ਪਹਿਲੀ ਵਾਰ ਸੁਣਿਆ ਸੀਗਾ ਇੰਡੀਆ ਦੇ ਵਿੱਚ ਵੀ ਬੀ ਐਸ ਸੀ ਆਈ ਟੀ ਮਤਲਬ ਹੁਣ ਤੱਕ ਤਾਂ ਇਹੀ ਸੁਣਿਆ ਸੀਗਾ ਵੀ ਬੀ ਐਸ ਸੀ ਸਾਇੰਸ ਦੀ ਹੁੰਦੀ ਹੈ
1: ਬੀ ਐਸ ਸੀ ਹਾਂਜੀ
0: ਉਹ ਕਹਿੰਦੇ ਬੀ ਐਸ ਸੀ ਆਈ ਟੀ
1: ਮੈਂ ਮੰਗ ਕੇ ਵਿਚਾਰਿਆ ਕਿਸੇ ਦਾ ਮੋਟਰਸਾਈਕਲ ਲੈ ਗਿਆ ਸੀ ਉਦੋਂ ਲੱਗਿਆ ਸੀ ਮੇਰੇ ਐਨਕਾ ਠੀਕ ਹੈ ਤੇ ਮੈਂ ਉਦੋਂ ਬੀਟੈਕ ਕਰਦੇ ਨੋਇਡਾ ਨੋਇਡਾ ਨੋਇਡਾ ਆਟਾ ਮਾਰਕੀਟ ਹਾਂ
0: ਆਟਾ ਮਾਰਕੀਟ
1: ਆਟਾ ਮਾਰਕੀਟ ਉੱਥੇ ਗੁਰਦੁਆਰਾ ਵੀ ਹੈਗਾ
0: ਸਾਰੇ ਪਾਪੀ ਉੱਥੇ ਜਾਂਦੇ ਤੇ ਸੰਜੀਵ ਕਪੂਰ ਦਾ ਰੈਸਟੋਰੈਂਟ ਵੀ ਹੁੰਦਾ ਸੀ
1: ਉਹ ਪਹਿਲਾਂ ਕੋਈ ਦੱਸਿਆ ਆਪਾਂ ਰੋਟੀ ਰੋਟੀ ਖਾ ਲੈਂਦੇ ਉੱਥੇ
0: ਰੈਡ ਚਿਲੀ ਸਮਥਿੰਗ
1: ਰੈਡ ਚਿਲੀ
0: ਹਾਂ ਪਹਿਲਾ ਰੈਸਟੋਰੈਂਟ ਉਹਨੇ ਖੋਲਿਆ ਸੀ ਇੰਡੀਆ 'ਚ
1: ਓਹੋ ਅੱਛਾ
0: ਅੱਛਾ
1: ਤੇ ਮੈਂ ਲੈ ਗਿਆ ਮੋਟਰਸਾਈਕਲ ਮਾਗੇ ਤੇ ਨਾ ਮੇਰੇ ਕੋਲ ਹੈਗਾ ਸੀ ਲਾਇਸੈਂਸ, ਅੱਗੇ ਦੋ ਖੜੋਤੇ ਸੀ ਪੁਲਿਸ ਵਾਲੇ,
0: ਠੀਕ ਹੈ,
1: ਤੇ ਤੁਹਾਨੂੰ ਪਤਾ ਉਦੋਂ ਫਿਲਮਾਂ ਫੁਲਮਾਂ ਆਪਾਂ ਬਹੁਤ ਵੇਖਦੇ ਹੁੰਦੇ ਹਾਂ, ਅਸੀਂ ਕਿਹਾ ਲੈ ਇਹਨੂੰ ਤਾਂ ਮੈਂ ਇਹ ਕਰਕੇ ਮੈਂ ਭਜਾ ਦੇਣਾ, ਇਹ ਇੱਦਾਂ ਹੀ ਚੱਲੂਗੀ ਭੱਜੂਗੀ, ਅੱਗੇ ਜਾ ਕੇ ਕੋਈ ਟਰੱਕ ਖੁੱਲਾ ਹੋਏਗਾ ਤੇ ਮੈਂ ਗੱਡੀ ਮਾਰ ਦਾਂਗੇ ਤੇ ਮੈਨੂੰ ਪਤਾ ਨੀ ਲੱਗੇਗਾ ਪੁਲਿਸ ਵਾਲੇ ਨੂੰ ਕੀ ਹੋਏਗਾ, ਠੀਕ ਹੈ। ਉਹਨਾਂ ਨੇ ਮੈਨੂੰ ਹੱਥ ਦਿੱਤਾ, ਮੈਂ ਕਿਹਾ ਇੱਕ ਮਿੰਟ ਇਦਾਂ ਮੈਂ ਹੌਲੀ ਜਿਹੀ ਐਕਟਿੰਗ ਜਿਹੀ ਕੀਤੀ, ਮੈਂ ਬਾਅਦ ਚ ਭਜਾ ਲਈ, ਉਹਨੇ ਮੈਨੂੰ ਨਾ ਥੋੜਾ ਜਿਹਾ ਫੜਿਆ, ਮੈਂ ਬਚਾਤਾ, ਮੈਂ ਕਿਹਾ ਲੈ ਇਹ ਤਾਂ ਗੁੱਡ ਹੋ ਗਿਆ, ਫਿਰ ਅਗਲੇ ਵਾਲੇ ਨੇ ਥੋੜਾ ਜਿਹਾ ਹੋਰ ਫੜਿਆ, ਮੈਂ ਕਿਹਾ ਇਹ ਤੋਂ ਵੀ ਬਚਾਤਾ। ਅੱਗੇ ਪਰ ਕੀ ਸੀ, ਅੱਗੇ ਟੀ ਪੁਆਇੰਟ ਹੈਗਾ ਸੀ, ਅੱਗੇ ਰੋਡ ਬੰਦ ਹੈਗੀ ਸੀ, ਮੈਂ ਇੱਧਰ ਵੀ ਨਹੀਂ ਜਾ ਸਕਦਾ, ਇੱਧਰ ਜਾ ਸਕਦਾ, ਸਿੱਧਾ ਨਹੀਂ ਜਾ ਸਕਦਾ। ਉਹਨਾਂ ਨੇ ਮੈਨੂੰ ਫਿਰ ਇੰਨਾ ਧੋਇਆ ਨਾ, ਕਿਉਂਕਿ ਮੈਂ ਗੱਡੀ ਇੱਧਰ ਉੱਧਰ ਖੱਬੇ ਸੱਜੇ ਤੇ ਉਹ ਬੰਦੇ ਬੈਠੇ ਸੀ, ਮੈਂ ਸਿੱਧਾ ਜਾਵਾਂਗਾ, ਜਿੰਨਾ ਉਹਨਾਂ ਨੇ ਮੈਨੂੰ ਪਟ ਉਹ ਡੰਡਾ, ਉਹਨਾਂ ਕੋਲ ਡੰਡਾ ਹੁੰਦਾ ਸੀ ਜਿੱਦਾਂ ਦਲਜੀਤ ਭਾਜੀ ਨੀ ਕਹਿੰਦੇ ਪੰਜਾਬ ਪੁਲਿਸ ਦਾ ਡੰਡਾ ਇੱਡਾ ਵੱਡਾ ਹੁੰਦਾ, ਉੱਥੇ ਸੱਚੀ ਵੱਡੇ ਹੁੰਦੇ ਆ,
0: ਯੂਪੀ ਪੁਲਿਸ ਦਾ ਤਾਂ ਹੋਰ ਵੀ ਵੱਡਾ,
1: ਜਦੋਂ ਉਹਨਾਂ ਨੇ ਮੈਨੂੰ ਕਰਾਣਾ ਜਿਹਾ ਇੱਥੇ ਮਾਰਿਆ ਨਾ ਕਰਕੇ, ਮੈਂ ਕਿਹਾ ਆਈ ਕਰਕੇ ਕਹਿੰਦੇ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਨੂੰ ਡੰਡੇ ਭਾਵੇਂ ਜਿੰਨੇ ਮਰਜ਼ੀ ਮਾਰ ਲਓ, ਪਰ ਮੈਨੂੰ ਇਹ ਦੱਸ ਦੋ ਮੇਰੀ ਯਾਦ ਕਿੱਥੇ ਥੱਲੇ ਡਿੱਗੀ, ਫਿਰ ਕੀ ਹੁੰਦਾ ਉਹਨਾਂ ਨੂੰ ਤਰਸ ਵੀ ਆ ਜਾਂਦਾ, ਫਿਰ ਮੈਂ ਕਹਿੰਦਾ ਯਾਰ ਭਾਜੀ ਮੇਰੇ ਕੋਲ ਪੈਸੇ ਪੂਏ ਤਾਂ ਕੋਈ ਨੀ ਹੈਗੇ, ਤੇ ਮੈਂ ਆਪਣੇ ਦੋਸਤ ਨੂੰ ਬੁਲਾਉਣਾ, ਤੇ ਦੋਸਤ ਨੂੰ ਮੈਂ ਕਿਤੋਂ ਫੋਨ ਕਰਦਾ ਵੀ ਮੈਂ ਫੜਿਆ ਗਿਆ ਵਾ, ਹੌਲੀ ਜੀ ਉਹ ਕਹਿੰਦਾ ਘੰਟਾ ਕੁ ਕਹਿੰਦਾ ਭਈ ਆ ਯਾਰ ਭਾਜਾ ਤੂੰ, ਤੇਰੇ ਕੋਲ ਨਾ ਪੈਸੇ ਹੈਗੇ ਨਾ ਕੁਛ ਨੀ ਹੈਗਾ ਤੇ ਸਾਡਾ ਟਾਈਮ ਨਾ ਵੇਸਟ ਕਰ, ਫਿਰ ਆਪਾਂ ਆਜ਼ਾਦ ਹੋ ਗਏ, ਪੰਛੀ ਆਜ਼ਾਦ ਹੋ ਗਏ,
0: ਛੱਡਤਾ ਇਦਾਂ।
1: ਹਾਂ ਇਸ ਕਰਕੇ ਅੱਜ ਤੋਂ ਤੁਸੀਂ ਠਾਣੇ
0: ਦਾ ਹਵਾਲਾ ਚਲੇ ਜਾ ਕੇ ਨਹੀਂ ਨਾ ਹੋਈ ਤੁਹਾਡੀ ਖੜਕਾਈ,
1: ਮੈਂ ਹਾਂ ਨਹੀਂ ਨਹੀਂ
0: ਉਹ ਵਾਲੀ ਵੀ
1: ਉਹ ਜਿੱਦਾਂ ਫਿਲਮਾਂ 'ਚ ਦਿਖਾਇਆ ਜਾਂਦਾ ਇੱਦਾਂ ਹੀ ਹੁੰਦੀਆਂ ਹਵਾਲਾਤ ਜਾਂ ਕੋਈ ਚੇਂਜ ਹੁੰਦਾ,
0: ਤੁਸੀਂ ਮੈਨੂੰ ਸਮਝਿਆ ਗਏ ਪਹਿਲਾਂ ਮੇਰੇ ਤੋਂ ਪੁੱਛਿਆ ਵੀ ਤੁਹਾਡੀ ਖੜਕਾਈ ਹੋਈ ਹੈ, ਨਹੀਂ ਨਹੀਂ ਮੈਂ ਤੁਹਾਨੂੰ ਤੁਸੀਂ ਪੁੱਛ ਰਹੇ ਹੋ ਉੱਥੇ ਇੱਦਾਂ ਹੀ
1: ਨਾ, ਨਹੀਂ ਤੁਸੀਂ
0: ਜਿਹੜੀ ਗੱਲ ਮਨਵਾਉਣਾ ਚਾਹੁੰਦੇ ਹੋ ਸਿੱਧੀ ਸਿੱਧੀ ਮਨਵਾ ਲਓ,
1: ਨਹੀਂ ਨਹੀਂ ਭਾਈ ਦੱਸਾਂ ਕੀ ਆ, ਔਰ ਬੰਦਾ ਉਹਦੇ ਕੋਈ ਪੁੱਛੋ ਨਾ,
0: ਰਿਪੋਰਟਰ ਬੰਦੇ ਨੇ ਖਾਂਦੇ ਹੋਏ ਦੇਖਿਆ ਖਾ ਕੇ ਨਹੀਂ ਦੇਖਿਆ,
1: ਤੁਸੀਂ ਕੋਈ ਇੰਟਰਵਿਊ ਲੈਣ ਗਿਆ ਹੋ ਕਿਸੇ ਵੱਡੇ
0: ਕੁੜਦੇ ਬਥੇਰੇ ਦੇਖੇ ਨੇ, ਹਾਂ ਉੱਥੇ ਨਹੀਂ ਕੁੜਦੇ, ਮਤਲਬ CIA ਸਟਾਫ ਦੇ ਵਿੱਚ ਜ਼ਰੂਰ ਦੇਖੇ, ਉੱਥੇ ਪੈਂਦੀਆਂ ਨੇ ਅਸਲੀ,
1: ਤੇ ਤੁਸੀਂ ਉੱਥੇ ਜਾ ਕੇ ਕਿਸੇ ਦੀ ਇੰਟਰਵਿਊ ਵਗੈਰਾ ਨਹੀਂ ਕੀਤੀ ਭਾਈ,
0: CIA ਸਟਾਫ 'ਚ ਕੈਮਰਾ ਲੈ ਜਾਣਾ ਅਲਾਊਡ ਨਹੀਂ ਹੁੰਦਾ,
1: ਅੱਛਾ ਉੱਥੇ ਕੈਮਰਾ ਲੈ ਕੇ ਨਹੀਂ ਜਾ ਸਕਦੇ, ਹਾਂ
0: ਤੁਸੀਂ ਆਹ ਜਿਹੜੇ ਥਾਣੇ ਥੋਣੇ ਹੁੰਦੇ ਨੇ ਉਹਨਾਂ 'ਚ ਜਿਹੜੇ ਸੈੱਲ ਹੁੰਦੇ ਨੇ ਉਹਨਾਂ 'ਚ ਕਟਾਈ ਕਟੂਈ ਨਹੀਂ ਹੁੰਦੀ,
1: ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ, ਹੁਣ ਅਸੀਂ ਤੁਹਾਨੂੰ ਖਬਰਾਂ ਦੱਸਾਂਗੇ ਪਰ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ, ਕਿਹੜਾ ਨੰਬਰ ਸੀ ਆਪਣਾ,
0: 74 ਬਾਕੀ ਸਾਰੇ ਵਿਹਲੇ ਹੀ
1: ਭਾਜੀ, ਉਹ ਯਾਦ ਆਇਆ ਸੀ ਇੱਕ ਗੋਬਿੰਦ ਭਾਜੀ ਦੀ ਵੀ ਆਪਣੀ ਆਈ,
0: ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਭਾਜੀ ਤੁਹਾਨੂੰ ਕੀ ਲੱਗਦਾ ਤੁਹਾਨੂੰ ਕਦੇ ਮਿਲਣਗੇ, ਤੁਹਾਨੂੰ ਕਹਿਣਗੇ ਵੀ ਮੁੰਡੇ ਜੋ ਮੈਨੂੰ ਇੱਜ਼ਤ ਨਹੀਂ ਸੀ,
1: ਸ਼ਾਦੀਆਂ ਚ ਨੱਚਣਾ ਪਿਆ, ਮੈਂ ਆਖਿਆ ਯਾਰ ਹੱਦ ਹੋ ਗਈ, ਬੰਦੇ ਨੇ ਹੋ ਸਕਦਾ ਕਿਸੇ ਨੂੰ ਬੁਲਾਇਆ ਹੋਵੇ, ਮਤਲਬ ਠੀਕ ਆ ਆਪਣਾ ਆਪਣਾ ਕੰਮ ਆ, ਏਦਾਂ ਹੁਣ ਇਹ ਥੋੜੀ ਅੱਜ ਕੱਲ ਜਿਹੜੀ ਮਧੀਰ ਹੈ ਨਾ ਉਹ ਬਾ ਇੱਥੋਂ ਲੈ ਕੇ ਜੋ ਮਰਜ਼ੀ ਹੈ ਜਿੱਦਾਂ
0: ਮੰਡੀ ਨਹੀਂ ਜਿਹੜੇ ਵਿਹਲੇ ਨੇ,
1: ਜਿਹੜੇ ਵਿਹਲੇ
0: ਜਿਹਨਾਂ ਨੂੰ ਆਪ ਕੋਈ ਆਪਣੇ ਵਿਆਹ ਤੇ ਨਹੀਂ ਬੁਲਾਉਂਦਾ ਹੈਗਾ, ਉਹ ਆਪਦੇ ਹੀ ਵਿਆਹ ਤੇ ਨਹੀਂ ਉਹਨਾਂ ਨੂੰ ਸੱਦ ਦੇ ਲੋਕੀ,
1: ਲੈ ਜੀ ਲੈ
0: ਛੱਡ ਯਾਰ ਲਾੜਾ ਕੀ ਬੁਲਾਣਾ ਕੋਈ ਵਿਆਹ ਕਰ,
1: ਪਹਿਲਾਂ ਤੇ ਕਹਿ ਦੇਣਗੇ ਵੀ ਆਹ ਚੀਜ਼ ਏਦਾਂ ਹੋ ਗਈ ਆ, ਬਾਅਦ ਚੜ੍ਹ ਕੇ ਨਾ ਨਾ ਆਪਾਂ ਤੇ ਨੀ ਕਿਹਾ ਆਪਾਂ ਤੇ ਏਦਾਂ ਹੋ ਗਿਆ,
0: ਇਹ ਬੜਾ ਇਹ ਤੁਹਾਡੇ ਬੜੀ ਫਲੈਕਸੀਬਿਲਟੀ ਆ ਗਈ ਹੈ,
1: ਪਹਿਲਾਂ ਕਹਿਣਗੇ ਵੀ ਆਹ ਕਿਉਂ ਕੀਤਾ, ਫਿਰ ਕਹਿਣਗੇ ਨਹੀਂ ਨਹੀਂ ਠੀਕ ਹੈ ਏਦਾਂ ਹੋਣਾ ਜਾਣਾ ਚਾਹੀਦਾ ਸੀ,
0: ਅਲਫਾ
1: ਬੀਟਾ ਗਾਮਾ ਯਾਦ ਹੈ ਜਦੋਂ ਨੋਇਡਾ ਪੜ੍ਹਦੇ ਹੁੰਦੇ ਨੇ ਉੱਥੇ ਨਾ ਅਲਫਾ ਸੈਕਟਰ ਹੁੰਦਾ ਸੀ, ਅਲਫਾ ਬੀਟਾ ਗਾਮਾ
0: ਆਪਣੀ ਅੱਗੇ ਹੋਈ ਸੀ ਗੱਲ,
1: ਅਲਫਾ ਬੀਟਾ ਗਾਮਾ
0: ਮੈਂ ਤਾਂ ਪੁੱਛਿਆ ਸੀ ਤੁਸੀਂ ਕਿੱਥੇ ਰਹਿੰਦੇ, ਮੈਂ ਤੁਹਾਨੂੰ ਦੱਸਿਆ ਸੀ ਮੈਂ ਗਾਮਾ ਚ ਰਹਿੰਦਾ, ਤੁਸੀਂ ਫਿਰ ਇਹ ਵੀ ਕਿਹਾ ਸੀ ਉਹ ਕਿੰਨੀ ਪਰੇ, ਤੇ ਫਿਰ ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਅੱਜ ਕੱਲ ਨਹੀਂ ਪਰੇ ਹੈਗਾ,
1: ਅੱਛਾ ਤੁਸੀਂ ਅੱਛਾ ਵੈਰੀ ਗੁੱਡ, ਚਲੋ ਅੱਜ ਆਪਾਂ ਫਿਰ ਨਿਊਜ਼ ਹੀ ਆਪਾਂ ਦੱਸਾਂਗੇ ਤੇ ਪਹਿਲਾਂ ਇਹ ਦੱਸੋ ਬਈ ਹੋਰ ਤੁਸੀਂ ਕੀ ਕਰਦੇ ਪਏ ਅੱਜ ਸਾਰਾ ਦਿਨ ਕੀ ਕੀਤਾ
0: ਵਿਹਲੇ
1: ਵੀਰੇ ਕੀ ਕਰਦਾ ਪਿਆ ਵਿਹਲਾ ਕੀ ਕਿੱਥੇ ਜਾ ਰਿਹਾ ਬਸ ਵਿਹਲਾ ਹੀ ਆ ਕਦੇ ਇੱਧਰ ਤੇ ਕਦੇ ਉੱਧਰ
0: ਉਹ ਨੀ ਇੱਕ ਨੈਟਫਲਿਕਸ ਦਾ ਟ੍ਰੇਲਰ ਆਇਆ ਬੜਾ ਵਧੀਆ ਸੀਗਾ ਸਾਊਥ ਇੰਡੀਅਨ ਫਿਲਮ ਦਾ ਕਹਿੰਦਾ ਹਸਪਤਾਲ ਚ ਜਾਂਦਾ ਮੁੰਡਾ ਕਹਿੰਦਾ ਡਾਕਟਰ ਸਾਹਿਬ ਮੇਰੀ ਮਾਂ ਕਾ ਕਿਆ ਹਾਲ ਹੈ ਕਹਿੰਦਾ ਤੁਹਾਡੀ ਮਾਂ ਕਾ ਆਪਰੇਸ਼ਨ ਕਰਨਾ ਪੜੇਗਾ ਅੱਛਾ ਵੋ ਤੋ ਮੁਝੇ ਨਹੀਂ ਆਤਾ ਉਹ ਗੱਲ ਮੈਂ ਵਿਹਲੇ ਆ
1: ਆਸਟ੍ਰੇਲੀਆ
0: ਚ ਤੁਸੀਂ ਕਹਿ ਰਹੇ ਹੋ ਵੀ ਕਮਾਈ ਕਿਵੇਂ ਕਰਨੀ ਹੈ ਹਨਾ ਸਭ ਤੋਂ ਸੌਖਾ ਤਰੀਕਾ ਦੱਸਦਾ ਘਰੇ ਰਹੋ
1: ਘਰੇ ਰਹੀਏ
0: ਵਰਕ ਫਰੋਮ ਹੋਮ ਹੈ ਰਹਿਣਾ ਵੀ ਘਰ ਦੇ ਆਪਣੇ ਪਿਛਲੇ ਪਾਸੇ
1: ਪਿਛਲੇ ਮਤਲਬ ਜਿੱਥੇ
0: ਰੀਅਲ ਲਾਂਚ
1: ਅੱਛਾ ਠੀਕ ਹੈ
0: ਪਿਛਲੇ ਪਾਸੇ
1: ਠੀਕ ਹੈ
0: ਉੱਥੇ ਉਗਾਉਣੀ ਹੈ ਤੁਸੀਂ ਕਾਫੀ
1: ਜਿਹੜੀ ਕਿ ਕਾਫੀ
0: ਜਿੰਨੀ ਕਾਫੀ ਹੋ ਸਕਦੀ ਹੈ ਤੁਹਾਨੂੰ ਉਨੀ ਕਾਫੀ ਉਗਾਓ
1: ਠੀਕ ਹੈ
0: ਕਾਫੀ ਉਗਾ ਕੇ ਵਿੱਚ ਉਹ ਕਹਿੰਦੇ ਕਹਿੰਦੇ ਆਸਟ੍ਰੇਲੀਆ ਚ ਫਿਊਚਰ ਹੀ ਕਾਫੀ ਦਾ
1: ਉਹ ਤੇਰੀ ਵੇ
0: ਹਾਂ ਕਹਿੰਦੇ ਲੋਕਾਂ ਨੇ ਅੱਜ ਕੱਲ ਕਾਫੀ ਉਗਾ ਕੇ ਵੇਚਣ ਲੱਗ ਗਏ ਨੇ
1: ਲੈ
0: ਤੇ ਇਹ ਇੱਕ ਨਵਾਂ ਧੰਦਾ ਤੁਰਿਆ ਹੈਗਾ ਅੱਜ ਕੱਲ ਪਤਾ ਨੀ ਏਦਾਂ ਪੋਸੀਬਲ ਹੈ ਕਿ ਨਹੀਂ ਹੈ ਪਰ ਆਪਣੇ ਰੀਅਲ ਲਾਉਣ ਤੋਂ ਮਨਤੇਜ ਭਾਜੀ ਨੇ ਕਾਫੀ ਦਾ ਕੈਫੇ ਜ਼ਰੂਰ ਖੋਲ ਲੈਣਾ ਭਾਈ ਤੁਸੀਂ ਤਾਂ ਖੋਲ ਸਕਦੇ ਹੋ ਕੈਫੇ
1: ਯਾਰ ਕੈਫੇ ਭਾਈ ਖੋਲਾਂਗੇ ਤੇ ਸਹੀ ਜੀ ਆਉਂਦੀ
0: ਹੈ ਕੈਫੇ ਨਾ ਖੋਲੇ ਤੁਸੀਂ ਕੈਫ ਖੋਲ ਲਿਓ
1: ਕੈਫ
0: ਕਟਰੀਨਾ ਕੈਫ ਮੁਹੰਮਦ ਕੈਫ ਇੱਥੋਂ ਕੈਫ ਮਿਲਦੇ
1: ਨੇ ਕੈਫ ਹਾਂ ਕੈਫ ਮਿਲਦੇ ਪਰ ਨਹੀਂ ਮੈਂ ਇਸ ਕਰਕੇ ਨਹੀਂ ਭਾਜੀ ਕਾਫੀ ਲਗਾ ਸਕਦਾ ਕਿਉਂਕਿ ਮੈਂ ਨਾ ਆਪ ਤੇ ਵੀ ਜਿਹੜੀ ਮੈਂ ਨਾ ਦੋ ਵਾਰੀ ਕੋਸ਼ਿਸ਼ ਕੀਤੀ ਕੁਝ ਨਾ ਹੋਰ ਬੂਟੇ ਬਾਟੇ ਲਾਉਣ ਦੀ ਜਿੱਦਾਂ ਪੁਦੀਨਾ ਹੋ ਗਿਆ ਯਾਰ ਉਹ ਮੈਂ ਨਾ ਭੁੱਲ ਜਾਣਾ ਨਾ ਵੀ ਆਹ ਕੀ ਉਹ ਨਾ ਆਪਾਂ ਬਨਿਕਸ ਤੋਂ ਨਾ ਮੈਂ ਪਹਿਲਾਂ ਵੇਖ ਲਿਆ ਵੀ ਆਹ ਪੱਤੇ ਜੇ ਹੈਗੇ
0: ਆ ਉਹ
1: ਜਿਹੜੀ ਤੁਸੀਂ ਆ ਗਈ
0: ਜਿਹੜੇ ਛੋਟੇ ਛੋਟੇ ਜੇ ਲੈਣੇ ਹੁੰਦੇ ਨਾ ਉਹ ਨਹੀਂ ਕਦੇ ਵੀ ਚੱਲਣਗੇ
1: ਭਈ ਉਹ ਮਤਲਬ ਪਤਾ ਨਹੀਂ ਲੱਗਦਾ ਉਹ
0: ਲਓ ਤਾਂ ਉੱਗੇ ਹੋਏ ਲੋ ਫਿਰ ਚੱਜ ਦੇ ਨਾਲ ਤੁਸੀਂ ਲੈਣੇ ਵੀ ਉਹ ਨੇ ਜਿਹੜੇ ਕਲੀਅਰੈਂਸ ਤੇ ਪਏ ਹੁੰਦੇ ਉਹਨਾਂ ਨੇ ਤਾਂ ਕੱਢਨੇ ਨੇ ਜਾਣ ਕੇ
1: ਨਹੀਂ ਨਹੀਂ ਐਕਚੁਅਲੀ ਕੀ ਉੱਗ ਵੀ ਪੈਂਦੇ ਆ ਪਰ ਬਾਅਦ ਚ ਮੈਨੂੰ ਚੇਤਾ ਭੁੱਲ ਜਾਂਦਾ ਹੈ ਕੀ ਹੈ ਬਾਅਦ ਚ ਨਾ ਉਗ ਉਗ ਗਿਆ ਮੈਨੂੰ ਪਤਾ ਨੀ ਲੱਗਾ ਵੀ ਇਹ ਖਾ ਵੀ ਸਕਦੇ ਆ ਕਿ ਨਹੀਂ ਖਾ ਸਕਦੇ
0: ਸੁੰਗ ਕੇ ਦੇਖ ਲੈਣੇ
1: ਯਾਰ ਨਾ ਤੇ ਮੈਨੂੰ ਪਤਾ ਤੇ ਨਾ ਮੇਰੀ ਘਰ ਦੀ ਨੂੰ ਪਤਾ ਉਹ ਤੇ ਕੋਈ ਕਰਦੀ ਵੀ ਨੀ ਹੈ ਤੇ ਫਿਰ ਵਿਚਾਰੇ ਜਦੋਂ ਵੱਡੇ ਹੁੰਦੇ ਆ ਉਹਨਾਂ ਨਾਲ ਹੋਰ ਵੀ ਘਾਹ ਘੂ ਆ ਜਾਂਦਾ ਫਿਰ ਇਹ ਸਾਰਾ ਕੁਝ ਕੱਟਦੇ ਆ
0: ਇੱਕ ਵਾਰੀ ਫਿਰ ਆਰਟੀਫਿਸ਼ਲ ਲਿਆ ਕੇ ਲਗਾ ਦਿੰਦੇ
1: ਇੱਕ ਵਾਰੀ ਆਪਾਂ ਨਾ ਉਹ ਗਏ ਸੀ ਯਾਰ ਜਿਹੜੇ ਬੀਟਰੂਟ
0: ਹਾਂਜੀ
1: ਬੀਟਰੂਟ ਦੇ ਵਿੱਚ ਨਾ ਛੋਟੇ ਛੋਟੇ ਬੀਟਰੂਟ ਦੇ ਪੱਤੇ ਬੜੇ ਵੱਡੇ ਵੱਡੇ ਤੇ ਨਹੀਂ ਸੱਚ ਬੀਟਰੂਟ ਨਹੀਂ ਉਹ ਪਾਲਕ ਹੀ ਸੱਚ
0: ਭਾਜੀ
1: ਪਾਲਕ ਵਿੱਚ ਤੇ ਕੀੜਾ ਪੈ ਗਿਆ ਸਾਡੇ ਉਹ ਹਰਾ ਜਿਹਾ ਕੀੜਾ ਉਹ ਸਾਨੂੰ ਤਾਂ ਇੰਨਾ ਵੀ ਨਹੀਂ ਪਤਾ ਵੀ ਕੀੜੇ ਨੂੰ ਠੀਕ ਕਿੱਦਾਂ ਕਰਦਾ ਵਾ
0: ਕੀੜੇ ਨਾਲ ਗੱਲ ਕਿੱਦਾਂ ਕਰਦੀ
1: ਮੈਂ ਹੈਲੋ ਭਾਈ
0: ਕਿੰਨੇ ਦਿਨ ਰਹੋਗੇ
1: ਉਹ ਬਾਂਦਰ ਦੇ ਦੱਸਾਂ ਕੀ ਕਰਦੇ ਆ ਉਹ ਨਾ
0: ਪਹਿਲੇ ਬਾਂਦਰ
1: ਉਹ ਸਾਨੂੰ ਨਾ ਪਹਿਲਾਂ ਤੇ ਪਤਾ ਨੀ ਲੱਗਾ ਮਤਲਬ ਮੈਨੂੰ ਪਹਿਲਾਂ ਪਤਾ ਨੀ ਲੱਗਾ ਉਹਨਾਂ ਵਿੱਚ ਏਦਾਂ ਛੇਕ ਕੇ ਕਰ ਦਿੰਦੇ ਆ ਹਨਾ
0: ਪੱਤੇ
1: ਯਾਰ ਮੈਂ ਕਿਹਾ ਇਹ ਤੇ
0: ਕੋਈ
1: ਕਿੱਦਾਂ ਮੋਰੀਏ ਕਿੱਦਾਂ ਹੋਈ ਜਾ ਰਹੀ ਆ ਮੈਨੂੰ ਉਹ ਜਿਹੜਾ ਬੰਦਾ ਜਾਣ ਹੁੰਦਾ ਨਾ ਉਹਨੂੰ ਨਹੀਂ ਪਤਾ ਹੁੰਦਾ ਹੈ ਤੇ ਮੈਂ
0: ਦੇਖੋ ਇਹ ਨਾ ਜਿਵੇਂ ਕਹਿੰਦੇ ਨੇ ਕਿ ਸਿਰ ਦੇ ਕੇ ਯਾਰੀ ਪੁਗਾਣੀ ਪੈਂਦੀ ਹੈ ਇਹ ਵੀ ਏਦਾਂ ਹੀ ਹੈ ਵੀ ਕੁਰਬਾਨੀਆਂ ਦੇ ਕੇ ਗਾਰਡਨਿੰਗ ਕਰਨੀ ਪੈਂਦੀ ਹੈ ਗਾਰਡਨਿੰਗ ਦੇ ਲਈ ਜਿਗਰਾ ਚਾਹੀਦਾ
1: ਮੈਂ
0: ਜਣਾ ਗਣਾ ਨਹੀਂ ਕਰ ਸਕਦਾ ਗਾਰਡਨਿੰਗ
1: ਅੱਜ ਹੀ ਮੈਂ ਨੀਤੂ ਨੂੰ ਕਿਹਾ ਮੈਂ ਕਿਹਾ ਦੇਖੋ ਆ ਜਿਹੜਾ ਗਾਰਡਨ ਤੁਸੀਂ ਕਰਵਾਇਆ ਨਾ ਇਹ ਤੁਸੀਂ ਸਪੈਸ਼ਲ ਕਰਵਾਇਆ ਸੀ ਅੱਜ ਤੱਕ ਇੱਕ ਵੀ ਪਤਾ ਤੁਹਾਨੂੰ ਲੱਗਾ ਇੱਕ ਵੀ ਜਿਹੜਾ ਵਿੱਚ ਉਹਦੇ ਕੋਲ ਆ ਜਾਂਦਾ
0: ਮੂਲੀ ਵੀ ਲਗਾਈ
1: ਸੰਤਰਿਆਂ ਦਾ ਉਹ ਪੌਦਾ ਜਿਹਾ ਉਹ ਉਦੋਂ ਦਾ ਓਦਾਂ ਹੀ ਆ ਉਹਨੂੰ ਮੇਰੇ ਗੱਲ ਸਾਲ ਹੋ ਚੱਲਿਆ
0: ਗੱਲ ਗੁੱਲ ਕਰੋ ਉਹਨੂੰ ਕੋਈ ਲੈ ਕੇ ਜਾਓ ਡਾਕਟਰ ਦੇ
1: ਯਾਰ ਸਮਝ ਨੀ ਲੱਗਦੀ ਵੀ ਉਹ ਵੱਡਾ ਕਿਉਂ ਨੀ ਹੋ ਰਿਹਾ
0: ਮੈਂ ਤੁਹਾਨੂੰ ਤਕਨੀਕ ਦੱਸਦਾ ਰਾਤ ਨੂੰ ਨਾ ਜਾ ਕੇ
1: ਹਾਂਜੀ
0: ਸਵੇਰੇ ਉੱਠਦੇ ਹੀ ਬਾਨਵੀਟਾ ਲੈ ਕੇ ਉਹਨੂੰ ਪਾਓ
1: ਅੱਛਾ
0: ਹਾਂ ਤੇ ਬਾਨਵੀਟਾ ਦੇ ਨਾਲ ਫਿਰ ਗਰੋ ਹੁੰਦੇ ਨੇ
1: ਕਿਤੇ ਕਿਤੇ ਚੋਕਲੇਟ ਹੀ ਉੱਗ ਜਾਣਾ
0: ਦੇਖੋ ਤੁਹਾਡੇ ਕਾਫੀ ਉੱਗਿਆ ਨੀ
1: ਭਾਜੀ ਗੁੱਡ ਪੁਆਇੰਟ ਬਾਨਵੀਟਾ ਥੱਲੇ ਪਾਓ ਹੋ ਸਕਦਾ ਕਾਫੀ ਉੱਗ ਜੇ ਹੈ
0: ਅੱਜ ਕੱਲ ਉਹ ਨੀ ਆਉਂਦੀਆਂ ਉਹ ਰੀਲਾਂ ਜੀ ਆਉਂਦੀਆਂ ਨੇ ਉਹ ਕੇਲਾ ਲੈ ਕੇ ਉਹਨੂੰ ਐ ਕੱਟ ਕੇ ਵਿੱਚੋਂ ਉਹਦੇ ਚ ਉਹ ਕਲੀ ਪਾਤੀ ਲਸਣ ਦੀ ਜਾਂ ਪਿਆਜ ਪਾਤਾ ਉਹਨੂੰ ਰੱਖਦਾ ਏਦਾਂ ਉਹ ਐ ਉਗ ਜਾਂਦਾ ਰਾਤ ਦੇ ਵਿੱਚ ਪਤੀਲਾ ਤਾਂ ਲੈ ਕੇਲਾ ਹੀ ਆ ਸਾਰਾ ਕੁਛ
1: ਮੈਂ ਸੱਚੀ ਹੁੰਦਾ ਤੁਸੀਂ ਕਰਕੇ ਦੇਖਿਆ ਕਦੀ ਕਿ ਨਹੀਂ
0: ਨੀ ਸਾਡੇ ਜਿਹੜੇ ਅਸੀਂ ਤਾਂ ਫੁੱਲਾਂ ਫਾਲਾਂ ਲਈ ਲਗਾਏ ਹੈਗੇ
1: ਨੇ ਜ਼ਿਆਦਾ ਅੱਛਾ ਅੱਛਾ
0: ਐਤਕੀ ਪਹਿਲੀ ਵਾਰ ਜਿਹੜਾ ਉਹ ਲਗਾਇਆ ਅਸੀਂ ਧਨੀਆ ਪਲਾਂਟ ਵੀ ਬਥੇਰੇ ਲਗਾ ਕੇ ਦੇਖ ਲੇ
1: ਨਹੀਂ ਨਹੀਂ ਮਤਲਬ ਸਹੀ ਮੈਂ ਕਹਿ ਰਿਹਾ ਜਿੱਦਾਂ ਕੀ ਆ ਮੈਨੂੰ ਨਾ ਮੈਨੂੰ ਨੀ ਯਕੀਨ ਹੈਗਾ ਵੀ ਇਹ ਨੀ ਆ ਵੀ ਮਨੀ ਪਲਾਂਟ ਆਪਾਂ ਘਰ ਚ ਰੱਖਾਂਗੇ ਤੇ ਸਾਡੇ ਕੋਲ ਮਨੀ ਆ ਜਾਏਗੀ
0: ਦੇਖੋ ਇਹ ਨਾ ਏਦਾਂ ਨੀ ਹੁੰਦਾ ਮੇਰੇ ਖਿਆਲ ਦੇ ਨਾਲ ਨਾ ਪੋਜ਼ਿਟਿਵਿਟੀ ਵਾਲੇ ਹੁੰਦੇ ਹੁੰਦੇ ਜਿਹੜੇ ਪਲਾਂਟਸ ਹੁੰਦੇ ਨੇ ਨਾ ਪੌਦੇ ਹੁੰਦੇ ਜਿਹੜੇ ਇਨਡੋਰ ਪਲਾਂਟਸ ਆ ਜਿਵੇਂ ਅਸੀਂ ਪੀਸ ਲੀਲੀ ਲਗਾਇਆ ਇਹੀ ਗੱਲ ਨੀ ਹਾਂ ਏਦਾਂ ਨੀ ਸੀ ਵੀ ਪਹਿਲਾਂ ਕਲੇਸ਼ ਹੁੰਦੇ ਸੀ ਘਰ ਚ ਪਰ ਐ ਕਹਿ ਕੇ ਵੀ ਉਹ ਜਿਵੇਂ ਇੱਕ ਆਪਾਂ ਕਹਿੰਦੇ ਨੀ ਹੁੰਦੇ ਹੈਗੇ ਵੀ ਆਹ ਪੈਨਾਡੋਲ ਲੈ ਲਈ ਪੈਰਾਸੀਟਾਮੋਲ ਲੈ ਲਈ ਹੁਣ ਠੀਕ ਹੋ
1: ਜਾਣਗੇ
0: ਹਨਾ ਕਈਆਂ ਦਾ ਕਈ ਕਹਿੰਦੇ ਤੁਸੀਂ ਸੁਣਿਆ ਹੋਊਗਾ ਵੀ ਮੈਂ ਤਾਂ ਨਿਊਰੋਫਨ ਦੇ ਨਾਲ ਹੀ ਠੀਕ ਹੁੰਦਾ ਮੈਂ ਪੈਰਾਸੀਟਾਮੋਲ ਦੇ ਨਾਲ ਇਹ ਯਕੀਨ ਹੁੰਦੇ ਨੇ ਹੋਰ ਤਾਂ ਕੁਛ ਨੀ ਹੁੰਦਾ ਫਲਾਣਾ ਬਾਬਾ ਉਹਨੂੰ ਠੀਕ ਕਰ ਗਿਆ ਤੇ ਉਹ ਪੌਦੇ ਪੁਦੇ ਮੇਰੇ ਖਿਆਲ ਦੇ ਨਾਲ ਵੈਸੇ ਘਰ ਦੇ ਵਿੱਚ ਚੰਗੇ ਨੇ ਇੱਕ ਪੋਜ਼ਿਟਿਵਿਟੀ ਜੀ ਬਣੀ ਕਈ ਲੋਕਾਂ ਨੂੰ ਜਿਵੇਂ ਪੈਟਸ ਰੱਖਣੇ ਪਸੰਦ ਹੈ ਕਈਆਂ ਨੂੰ ਪਲਾਂਟਸ ਅੰਦਰ ਇਨਡੋਰ ਲਗਾਉਣੇ ਪਸੰਦ ਨੇ ਤੇ ਕਈ ਮਤਲਬ ਅਲੱਗ ਅਲੱਗ ਤਰੀਕੇ ਹੈਗੇ
1: ਕਈ ਰੈਬਿਟ ਰੱਖਦੇ ਭਾਜੀ ਰੈਬਿਟ ਉਹ ਕੁਛ
0: ਅਸੀਂ ਰੱਖਿਆ ਸੀ
1: ਤੁਸੀਂ ਰੱਖਿਆ ਸੀ
0: ਹਾਂ ਅਸੀਂ ਰੱਖਿਆ ਸੀ
1: ਬੜਾ
0: ਤੇ ਇੱਕ ਮੁੰਡਾ ਦੇ ਗਿਆ ਸੀਗਾ ਜਾਣਕਾਰ
1: ਉਹ ਵੈਰੀ ਗੁੱਡ
0: ਤੇ ਉਹ ਇੱਕ ਇਟਾਲੀਅਨ ਸ਼ੈਫ ਦੇ ਕੋਲ ਕੰਮ ਕਰਦਾ ਸੀ ਤੇ ਇਹ ਜਿਹੜੇ ਮਾਲਟਾ ਮੁਲਟਾ ਵਾਲੇ ਪਾਸੇ ਦੇ ਲੋਕ ਨੇ ਇਟਾਲੀਅਨ ਇਹ ਬੜੇ ਰੱਖਦੇ ਨੇ
1: ਅੱਛਾ
0: ਇਹ ਰੱਖ ਰੱਖ ਕੇ ਵੱਡੇ ਕਰਕੇ ਜਿਵੇਂ ਆਪਾਂ ਕੁੱਕੜ ਵੱਡੇ ਕਰਕੇ ਖਾਂਦੇ ਹਾਂ ਇਹ ਖਰਗੋਸ਼ ਖਾਂਦੇ ਨੇ ਮਾਲਟੇ ਵਾਲੇ ਜਿਹੜੇ ਪਾਸੇ ਰਹਿੰਦੇ ਨੇ ਇਟਲੀ ਉਟਲੀ ਵਾਲੇ ਪਾਸੇ ਜਿਹੜੇ ਉੱਧਰ ਦੇ ਆਈਲੈਂਡਰ ਲੋਕ ਨੇ
1: ਪਹਿਲਾਂ ਪਾਲਦੇ ਆ
0: ਹਾਂ
1: ਫਿਰ ਖਾਂਦੇ
0: ਤੇ ਉਹ ਕਹਿੰਦਾ ਵੀ ਉਹਨੂੰ ਦੇ ਦੇ ਆਪਣੇ ਫਰੈਂਡ ਨੂੰ ਵੀ ਜੇ ਦੇਣਾ ਸਾਡੇ ਕੋਲ ਤਾਂ ਬਥੇਰੇ ਹੈਗੇ ਨੇ ਜੇ ਉਹਨੂੰ ਲੱਗਿਆ ਵੀ ਵੱਡਾ ਵੱਡਾ ਹੋ ਕੇ ਤੇ ਫਿਰ ਵਾਪਸ ਕਰਨਾ ਕੋਈ ਨੀ ਦੇ ਦੇ ਜਵਾਕ ਸੀਗਾ ਤੇ ਉਹਦੀ ਤਾਂ ਕਈ ਦਿਨ ਸਾਡੇ ਨਾਲ ਬੌਂਡਿੰਗ ਹੀ ਨੀ ਬਣੀ
1: ਮਤਲਬ ਉਹਦਾ ਦਿਲ ਨੀ ਲੱਗਾ ਜਾਂ ਤੁਹਾਡਾ ਦਿਲ ਨੀ ਲੱਗਾ
0: ਸਾਡਾ ਤਾਂ ਆਫਕੋਰਸ ਦਿਲ ਲੱਗਿਆ ਪਰ ਉਹਦਾ ਦਿਲ ਨੀ
1: ਏਦਾਂ ਕਰਦਾ ਕਿ ਏਦਾਂ ਦਾ
0: ਟਿਕਾਣੇ ਨੇ ਏਦਾਂ ਕਰ ਹੌਲੀ ਹੌਲੀ ਟਿਕਿਆ ਮਤਲਬ ਬਾਰਵੇਂ ਪੰਦਰਾਂ ਦਿਨ ਤੇ ਜਾ ਕੇ ਨਾ ਉਹ ਹੱਥ ਲਗਵਾਉਣ ਲੱਗਿਆ ਆਉਣ ਲੱਗਿਆ ਤੇ ਫਿਰ ਖੇਡਣ ਲੱਗ ਗਿਆ ਬੜੇ ਤੇਜ਼ ਹੁੰਦੇ ਨੇ ਭਾਈ ਬੜੇ ਤੇਜ਼ ਹੁੰਦੇ ਨੇ ਆਹ ਕਰੀ ਗਏ ਅਸੀਂ ਤੇ ਉਹ ਖਾਣ ਬਹੁਤ ਲੱਗ ਗਿਆ ਹਨਾ ਬਹੁਤ ਜ਼ਿਆਦਾ ਡਾਇਟ ਉਹਦੀ ਹੋ ਗਈ
1: ਜਦੋਂ
0: ਡਾਇਟ ਹੋਊਗੀ ਤੇ ਡਾਇਟ ਦੇ ਨਾਲ ਫਿਰ ਉਹ ਜਿਹੜੇ ਸਮਝਦੇ ਕਾਫੀ ਬੀਨਸ ਜਿਹੜੇ ਹੁੰਦੇ ਨੇ ਉਹ ਪੂਰੇ ਘਰ ਚ ਫੈਲਣ ਲੱਗ
1: ਗਏ
0: ਕਦੇ ਇੱਥੇ ਕਾਫੀ ਬੀਨਸ ਛੱਡ ਜਾਵੇ ਕਦੇ ਉੱਥੇ ਛੱਡ ਜਾਵੇ ਛਿੱਟ ਛਿੱਟ ਛਿੱਟ
1: ਕਹਿਣਾ ਸੀ ਨਾ ਬੇਟਾ ਅੰਦਰ ਜਾ ਕੇ
0: ਕਮਰੇ ਚ ਜਾ ਕੇ ਤੇ ਪਰ ਉਹਦੇ ਨਾਲ ਕੀ ਹੋਇਆ ਫਿਰ ਕਿ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਵੀ ਹੁਣ ਬੱਸ ਹੋ ਗਈ ਇਹਦੀ ਤੇ ਸਾਡੀ ਵੀ ਬੱਸ ਹੋ ਗਈ
1: ਇਹਦਾ ਆਊਟਪੁੱਟ ਜ਼ਿਆਦਾ ਹੋਣ ਲੱਗ ਪਿਆ
0: ਆਊਟਪੁੱਟ ਹੀ ਜ਼ਿਆਦਾ ਆਉਣ ਲੱਗ ਪਈ ਤੇ ਤੂੰ ਲੈ ਲਾ ਉੱਥੇ ਉਹ ਗਿਆ ਨਹੀਂ ਤੇ ਦਸਵਾਂ ਇੱਕ ਦਿਨ ਸਾਨੂੰ ਪਤਾ ਲੱਗਿਆ ਕਹਿੰਦਾ ਭਾਜੀ ਤੁਸੀਂ ਇਹਨੂੰ ਉਹਦਾ ਨਾਂ ਸੀ ਬੌਬ ਰੱਖਿਆ ਸੀ
1: ਅੱਛਾ ਉਹਦਾ ਖਰਗੋਸ਼
0: ਦਾ ਠੀਕ ਹੈ ਕਹਿੰਦਾ ਤੁਸੀਂ ਐਵੇਂ ਬੌਬ ਬੌਬ ਕਹੀ ਗਏ ਇਹ ਤਾਂ ਬੀਬੀ ਸੀ ਤੇ ਉਹ ਖਾਣ ਇਸ ਕਰਕੇ ਜ਼ਿਆਦਾ ਲੱਗ ਗਈ ਸੀ ਕਿਉਂਕਿ ਉਹ ਪ੍ਰੈਗਨੈਂਟ ਹੋਈ ਹੋਈ ਸੀ ਸਾਨੂੰ ਇਹੀ ਨੀ ਪਤਾ ਵੀ ਉਹ ਪ੍ਰੈਗਨੈਂਟ ਕਿੱਥੋਂ ਹੋ ਕੇ ਆਈ ਸਾਡੇ ਗੁਆਂਢੀਆਂ ਦੇ ਵੀ ਸੀ ਖਰਗੋਸ਼
1: ਅੱਛਾ ਉਹ ਫਿਰ ਬੌਬ ਹੋਣਾ ਵਾ
0: ਪਰ ਇੰਨਾ ਅਸੀਂ ਕਦੇ ਬਾਹਰ ਛੱਡਿਆ ਨੀ ਸੀ ਉਹਨੂੰ ਕਿਉਂਕਿ ਪਤਾ ਵੀ ਉਹ ਬਾਹਰ ਗਏ ਤੇ ਫਿਰ
1: ਦੇਖਿਆ
0: ਹੀ ਹੈ ਵੀ ਨੀ
1: ਸਹੀ ਗੱਲ
0: ਐਨੀਵੇ ਚਲੋ ਹੋ ਜਾਂਦਾ ਅੱਛਾ ਪ੍ਰੈਗਨੈਂਸੀ ਤੋਂ ਗੱਲ ਯਾਦ ਆਈ ਭਾਜੀ ਅੱਜ ਦੀ ਖਬਰ ਵੀ ਤੁਹਾਨੂੰ ਦੱਸ ਦਈਏ ਫਿਰ
1: ਖਬਰ ਵੀ ਇਹਦੇ ਨਾਲ ਦੀ ਹੈ
0: ਲੈ ਜਮਾਂ ਹੀ ਖਬਰ ਵੀ ਆਪਾਂ ਪਿੱਛੇ ਕਰਕੇ ਇਹਦੇ ਨਾਲ
1: ਮੈਂ ਕਿਤੇ ਕਹਿਣ ਲੱਗੇ ਜਮਾਂ ਹੀ ਖਬਰ ਬੜੀ ਬੇਕਾਰ ਆ
0: ਖਬਰ ਬੜੀ ਬੇਕਾਰ ਹੈ ਤੇ ਖਬਰ ਬੜੀ ਬੇਕਾਰ ਕਿਵੇਂ ਪਤਾ ਚੱਲਦੀ ਹੈ ਸਾਡੇ ਅੱਜ ਦੇ ਖਬਰਾਂ ਦੇ ਮਿਊਜ਼ਿਕ ਦੇ ਨਾਲ ਜੀ ਖਬਰ ਕੀ ਹੈਗੀ ਹੈ ਕਿ ਅਸੀਂ ਆਪਣੇ ਸੋਸ਼ਲ ਮੀਡੀਆ ਤੇ ਵੀ ਲਗਾ ਛੱਡੀ ਹੈ ਵੈਸੇ ਨਾ
1: ਅੱਛਾ ਜੀ
0: ਆਸਟ੍ਰੇਲੀਆ ਦੀ ਇੱਕ 34 ਈਅਰ ਓਲਡ ਜਨਾਨੀ ਨੇ ਇੱਕ ਨਹੀਂ ਦੋ ਨਹੀਂ
1: ਓਕੇ
0: ਤਿੰਨ ਨਹੀਂ ਚਾਰ ਬੱਚੇ ਪੈਦਾ ਕੀਤੇ ਨੇ ਇਕੱਠੇ ਹੀ ਔਰ ਚਾਰਾਂ ਦੀ ਸਿਹਤ ਬੜੀ ਚੰਗੀ ਹੈਗੀ ਹੈ
1: ਓਏ ਓਏ
0: ਜੱਚਾ ਤੇ ਬੱਚੇ ਸਾਰੇ ਠੀਕ ਹੈ ਕਹਿੰਦੇ। ਔਰ ਇਹ ਕਹਿੰਦੇ 15 million ਦੇ ਵਿੱਚ 1.5 crore ਕੇਸਾਂ ਦੇ ਵਿੱਚ ਕੋਈ ਇੱਕ ਕੇਸ ਇਹੋ ਜਿਹਾ ਹੁੰਦਾ ਜਿਹੜਾ ਇਹੋ ਜਿਹੇ ਸਕਸੈਸ, ਮਤਲਬ ਏਦਾਂ ਨਹੀਂ ਕਿ ਹੋਏ ਨਹੀਂ ਹੋਣਗੇ,
1: ਅੱਛਾ
0: ਹੋਏ ਹੋਣਗੇ, ਪਰ ਪੈਦਾ ਹੋਣ ਤੋਂ ਬਾਅਦ ਬੱਚੇ ਵੀ ਬਚੇ ਰਹਿ ਜਾਣ ਤੇ ਮਾਂ ਵੀ ਠੀਕ ਹੋਵੇ। ਤੇ ਇਹ ਪਹਿਲੀ ਵਾਰ ਹੋਇਆ ਹੈਗਾ ਆਸਟ੍ਰੇਲੀਆ 'ਚ ਤਾਂ ਘੱਟੋ ਘੱਟ।
1: ਅੱਛਾ ਜੀ,
0: ਆਸਟ੍ਰੇਲੀਆ ਦੀ ਹਿਸਟਰੀ 'ਚ ਨਹੀਂ ਹੋਇਆ ਕਿ 4 ਬੱਚੇ ਇਕੱਠੇ ਇਕੱਠੇ, ਮਤਲਬ 2-2 ਜੋੜੇ
1: ਡਾਕਟਰਾਂ
0: ਨੂੰ ਖਤਰਾ ਸੀਗਾ ਕਿਉਂਕਿ 5ਵੇਂ ਹਫ਼ਤੇ ਹੀ ਬੀਬੀ ਭਰਤੀ ਹੋ ਗਈ ਸੀਗੀ ਹੌਸਪੀਟਲ ਦੇ ਵਿੱਚ, 28 ਹਫ਼ਤਿਆਂ ਦੇ ਵਿੱਚ ਹੋਏ ਹੈਗੇ ਨੇ ਬੱਚੇ। ਤੇ ਅੱਛਾ ਹੁਣ ਹੈਰਾਨੀ ਦੀ ਗੱਲ ਪਤਾ ਕੀ ਹੈ ਕਿ ਉਹਨਾਂ ਦੇ ਕੋਲ ਆਲਰੇਡੀ 4 ਬੱਚੇ ਸੀ ਤੇ ਉਹਨਾਂ ਨੂੰ ਇਹ ਸੀਗਾ ਕਿ 5ਵਾਂ ਹੋਊਗਾ ਸਾਡੇ।
1: ਅੱਛਾ, 4 ਤੋਂ ਬਾਅਦ
0: 4-5 ਬੱਚੇ ਹੁੰਦੇ ਨੇ ਇੱਥੇ ਇਹਨਾਂ ਦੇ ਜਿਹੜੇ ਯੂਰੋਪੀਅਨ ਕਲਚਰ ਦੇ ਲੋਕ ਹੈਗੇ ਨੇ, ਤੇ ਆਹ ਹੋਰ ਹੋ ਗਏ ਜਾਤ
1: 8।
0: ਤੇ ਹੁਣ ਉਹ ਉਹਨਾਂ ਨੇ ਨਾ ਗੋ ਫੰਡ ਪੇਜ ਸ਼ੁਰੂ ਕੀਤਾ ਬੱਚੇ ਪਾਲਣ ਦੇ ਲਈ, ਨਹੀਂ ਕਹਿੰਦੇ ਸਾਨੂੰ ਇੱਕ ਸਪੈਸ਼ਲ ਕਾਰ ਚਾਹੀਦੀ ਹੈ ਜੀ, ਜੋ ਤੁਸੀਂ 10 ਬੱਚੇ ਢੋ ਸਕੀਏ, 10,000 ਤੇ ਤੁਸੀਂ ਕਹਿੰਦੇ ਸਾਨੂੰ ਪੈਸੇ ਦੀ ਮਦਦ ਕਰੋ, ਚਾਹੇ $10-15-20,000 ਜਿੰਨੇ ਵੀ ਹੁੰਦੇ
1: ਨੇ, ਉਹਨਾਂ ਕੋਲ ਤੁਸੀਂ ਵੈਨ ਹੀ ਲੈ ਲਓ,
0: ਬੱਸ ਹੀ ਲੈ ਲਓ,
1: ਛੋਟੀ ਵੈਨ
0: ਲੈ ਲਓ,
1: ਉੱਥੇ 8 ਸੀਟਾਂ ਵਾਲੀ ਥੱਲੇ ਪਿੱਛੇ,
0: ਉਹਨਾਂ ਨੂੰ ਕਹੋ ਤੁਸੀਂ ਸਕੂਲ 'ਚ ਕਾਹਤੇ ਭਰਤੀ ਕਰਨਾ, ਤੁਸੀਂ ਪ੍ਰਿੰਸੀਪਲ ਹਾਇਰ ਕਰ ਲਓ।
1: ਨਹੀਂ ਨਹੀਂ, ਤੁਸੀਂ ਆਪਣਾ ਸਕੂਲ ਆਪਣੇ 8 ਬੱਚੇ,
0: ਤੁਸੀਂ ਰੈਸਟੋਰੈਂਟ 'ਚ ਨਾ ਜਾਇਆ ਕਰੋ, ਤੁਸੀਂ ਆਪਣਾ ਵੀ ਆਓ ਬੱਚੇ ਅੱਜ
1: ਯਾਰ
0: ਬਾਹਰਲੇ ਲੋਕਾਂ ਨੂੰ ਬੁਲਾਉਂਦੇ,
1: ਸਾਡੇ ਕੋਲ ਤਾਂ ਇੱਕ ਨੀ ਸੰਭਾਲਿਆ ਜਾਂਦਾ ਤੇ 8 ਕਿੱਦਾਂ ਸੰਭਾਲਣ ਗਿਆ ਉਹ।
0: ਜਿਹੜੀ ਗੱਡੀ ਉਹਨਾਂ ਨੇ ਲੈਣੀ ਆਪਣੇ 10-20 ਹਜ਼ਾਰ ਆਪਣੇ ਪਾਓ, ਤੁਸੀਂ ਇਹ ਲਾਓ।
1: ਅੱਛਾ, ਗੱਡੀ
0: ਕਿਹੜੀ ਗੱਲ ਹੈਗੀ, ਤੁਹਾਡੇ ਵਾਲੀ ਵੈਨ ਦੇਈਏ,
1: ਮੇਰੇ ਵਾਲੇ ਪਿੱਛੇ ਸੀਟਾਂ ਲਵਾ
0: ਦੇ ਦਿੰਦੇ ਹਾਂ, ਕਹਿੰਦੇ ਬਾਹਰ ਆਰਜੇ ਮੰਤੇਜ ਲਿਖਣਾ,
1: ਮੇਰੇ ਬੱਚੇ
0: ਆਰਜੇ ਮੰਤੇਜ ਦੇ ਬੱਚੇ।
1: ਪਰ ਯਾਰ ਭਾਈ ਇਹਦੇ ਕੋਲ 8 ਬੱਚੇ ਹੋ ਗਏ, ਆਪਾਂ ਨਾ ਅੱਖਾਂ ਬੰਦ ਕਰਕੇ ਕਹੀਏ ਵੀ 8 ਬੱਚੇ ਨੂੰ ਆਪਾਂ ਸੰਭਾਲਣਾ, ਠੀਕ ਹੈ ਯਾਰ, ਕਿੰਨਾ ਜੇਰਾ ਚਾਹੀਦਾ ਹੈ ਨਾ। ਹੁਣ ਇੱਕ ਤਾਂ ਉਹਨਾਂ ਦਾ
0: ਥੋੜੀ ਬਹੁਤ ਏਜ ਦਾ ਫਰਕ ਹੋਵੇ ਨਾ ਸਾਰਿਆਂ ਚ, ਫੇਰ ਵੀ ਹੈ,
1: ਪਰ ਹੈ ਵੀ ਸੇਮ,
0: 4 ਤਾਂ ਇੱਕੋ ਜਿਹੀ ਏਜ ਦੇ ਨੇ,
1: ਉਹ
0: 4 ਕੁੜੀਆਂ ਨੇ।
1: ਅੱਛਾ, ਪਹਿਲਾਂ ਮੇਰੇ ਖਿਆਲ ਨਾਲ ਕੁੜੀਆਂ ਜਾਂ ਪਹਿਲਾਂ ਮੁੰਡੇ ਸੀ ਉਹਨਾਂ
0: ਦੇ? ਮੈਂ ਭਾਜੀ ਕਿਹੜਾ ਉਹਨਾਂ ਦੇ ਪੰਜੀਰੀ ਦੇ ਕੇ ਆਏ, ਤੁਸੀਂ ਕੁੰਡਲੀ ਕਢਾਉਣ ਲੱਗੇ ਹੋ ਮੇਰੇ ਕੋਲ,
1: ਉਹਨਾਂ ਨੇ ਦੱਸਿਆ ਹੋਵੇ ਵੀ ਸਾਡੇ
0: ਪਹਿਲਾਂ ਦੇ ਜਿਹੜਾ ਨਾਂ ਕੀ ਸੀਗੇ। ਅੱਛਾ, ਉਹ ਕਿਹੜੇ ਸਕੂਲ ਚ ਪੜ੍ਹਦੇ ਨੇ? ਅੱਛਾ, ਭੈਣ ਜੀ ਉਹਨਾਂ ਦਾ ਕੀ ਨਾਂ ਹੈ? ਖਬਰ ਪਈ ਹੋਈ ਹੈ, 4 ਦੇ ਨਾਂ ਰੱਖੇ ਹੋਏ ਨੇ, 4ਵੀਂ ਕੁੜੀ ਦਾ ਨਾਂ ਉਹਨਾਂ ਨੇ ਜਿਹੜੀ ਡਾਕਟਰ ਨੇ ਜਨੇਪਾ ਕਰਵਾਇਆ ਉਹਦੇ ਨਾਂ ਤੇ ਰੱਖਿਆ, ਡਾਕਟਰ ਐਲੈਕਸ ਸੀਗਾ, ਤੇ 4ਵੀਂ ਕੁੜੀ ਦਾ ਨਾਂ ਉਹਨਾਂ ਨੇ ਐਲੈਕਸ ਰੱਖਿਆ।
1: ਐਲੈਕਸ, ਹਾਂ ਲੈ ਐਲੈਕਸ, ਗੁੱਡ ਕੀ ਕਹੀਏ, ਜਦੋਂ
0: ਰਹਿਣ ਦੋ ਤੁਹਾਡੀ ਆਈ ਵਾਜ਼,
1: ਰਹਿਣ ਦੋ ਐਲੈਕਸ, ਰਹਿਣ ਦੋ,
0: ਬੀਟੈਕ ਕੀਤੀ ਹੋਈ,
1: ਰਹਿਣ ਦੋ ਐਲੈਕਸ, ਕੋਈ ਨਹੀਂ ਆ, ਬਾਅਦ ਚੋਂ ਕਰਦੇ ਆ ਤੁਹਾਡੇ ਨਾਲ ਗੱਲ।
0: ਕੀ ਚੱਕਰ ਇੱਕ ਹੋਰ ਖਬਰ ਦੱਸ ਕੇ ਭਾਜੀ, ਇੱਕ ਹੋਰ ਗੱਲ ਹੈ ਸੱਚ
1: ਜੀ,
0: ਭਾਜੀ ਕਹਿੰਦੇ ਕਿ 50-52 ਮਿੰਟ ਤੋਂ ਜ਼ਿਆਦਾ ਦਾ ਨਾ ਪ੍ਰੋਗਰਾਮ ਕਰਿਆ ਕਰੋ।
1: ਅੱਛਾ,
0: ਸੋ ਮੈਂ ਆਪਣੇ ਆਪ ਤੁਹਾਨੂੰ ਇਸ਼ਾਰਾ ਕਰ ਦੂੰਗਾ ਜਿੱਥੇ ਇੱਕ ਖਤਮ ਕਰਨਾ ਹੈਗਾ।
1: ਇਹ ਆਪਣੇ ਪ੍ਰੋਗਰਾਮ ਚ ਹਰ ਇੱਕ ਦੀ ਗੱਲ ਆ
0: ਨਹੀਂ ਉੱਥੇ ਵੀ
1: ਇੰਨਾ ਬੇਕਾਰ ਤੇ ਨਹੀਂ ਹੁੰਦਾ ਕਿਤੇ ਕਹਿੰਦੇ ਵੀ ਘੱਟ ਹੀ
0: ਕਰਦੇ ਨਹੀਂ ਸਾਰੇ
1: ਅੱਛਾ ਮੈਂ ਕਹਿੰਦੇ ਬੇਕਾਰ ਕਰਕੇ ਕਹਿੰਦੇ ਆ
0: ਨਹੀਂ ਨਹੀਂ ਨਹੀਂ ਮੇਰਾ ਕੱਲ 59 ਮਿੰਟ ਦਾ ਹੋ ਗਿਆ ਨਾ ਪ੍ਰੋਗਰਾਮ
1: ਅੱਛਾ ਸਾਰੇ ਪ੍ਰੋਗਰਾਮ ਹਾਂ
2: Ready, set, go! Chadston Ford. Dandenong Road te tuhanu udik reha hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options we available. Aho te apni navi Ford da test drive karo. Business fleet lai gal karo. Vehicle experts, Tim Forbes ya Kori Nal. Radio Hanji reha wale nal pao. 10 saal di free service. Chadston Ford. Ready, set, Ford.
3: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
4: यार तू इतने नीचे थी आके पक्का भी हो गया की जुगाड़ लाया है
5: जुगाड़ नहीं ये है 8 साल तो भी वद्दा तजुर्बा बंसल इमीग्रेशन दा जिन्होंने वधिया कोर्स विच एडमिशन कराई अते फिर मेनू पीआर दी राह भी दिखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
4: नंबर दा दे बंसल इमीग्रेशन वालियां दा
5: हां जी अपॉइंटमेंट बुक करवाउन लई कॉल करो 0406 660 960 दे या फिर विजिट करो bansalimmigration.com.au

0: ब्रोकर्स अपने इंश्योरेंस से हर लोड ले। याद रखो बस अमरिंदर गिद्दा, कॉल 0491-999-555। इंश्योरेंस शर्त लागू।
1: मोबाइल स्पीड कैमरा ले खब्बे मुड़ो। पुलिस मोटर बाइक यूनिट ले सज्जे मुड़ो। जानलेवा खतरनाक हादसे ले सिद्धे जाओ।
2: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ। ਜੇਕਰ ਤੁਸੀਂ ਥੋੜੀ ਜਿਹੀ ਵੀ ਤੇਜ਼ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ। TAC ਵੱਲੋਂ ਇੱਕ ਸੁਨੇਹਾ।
3: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰਸ ਚੱਲੀਏ?
4: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ

0: MRT या RRT appeals ते skills assessments ते माहिर बैठे ने हुणे ही appointment ली कॉल करो 0410-530-530
1: या 90-77-93
0: या email info@vyimmigration.com.au
1: याद रखो 9077-9733
0: VY Immigration and Education Consultant
1: हर कदम तो आड़े नाल
2: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
3: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੌਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
4: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
5: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ .com
6: ਚਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਇ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 0390-866-655 ਔਰ ਵਿਜ਼ਿਟ tireforce.com.au
7: ਭਾਜੀ 25 ਤਰੀਕ ਨੂੰ ਜੇ ਤੁਹਾਡਾ ਹੈਗਾ ਤਾਂ ਠੀਕ ਹੈ ਨਹੀਂ ਉਹ ਮੈਨੂੰ ਦੋ ਤਿੰਨ ਵਾਰ ਕਹਿ ਚੁੱਕੇ ਆ ਆਪਣਾ ਕੀ ਨਾਮ ਹੈ ਅਨੁਜ ਉਹਨਾਂ ਦੇ ਉਹ ਉਹਨਾਂ ਦਾ ਬੜਾ ਨਜ਼ਾਰੇ ਬੰਨਣੇ ਨੇ ਉਹਨਾਂ ਨੇ ਉਹ ਕਰਵਾਉਣਾ ਇਵੈਂਟ
8: 25 ਕਿਹੜੀ ਨੂੰ
7: 25 ਆਹ ਜੁਲਾਈ ਇਹ ਹੈਗਾ VIP ਇਨਵਾਈਟ ਉਹਨੇ ਭੇਜਿਆ ਆਪਾਂ ਨੂੰ ਡਾਂਸਿੰਗ ਸਟਾਰ ਅਤੇ ਇੰਡੀਅਨ ਆਈਡਲ ਆਪਣਾ ਆਸਟ੍ਰੇਲੀਅਨ ਆਈਡਲ ਦਾ ਜੇ ਤੁਹਾਡਾ ਹੋਇਆ ਤਾਂ ਮੈਨੂੰ ਦੱਸ ਦਿਓ
8: ਇਹ ਸ਼ਾਮ ਦਾ ਹੋਏਗਾ ਨਾ
7: ਪ੍ਰੇਮ ਭਾਜੀ ਨੇ ਉਹ ਰਖਵਾਈ ਹੈ ਮਾਤਾ ਦੀ ਚੌਂਕੀ 6 ਵਜੇ ਉਹ ਸ਼ੁਰੂ ਹੋਣੀ ਉਹਨਾਂ ਦੇ
8: ਸੇਮ 25 ਨੂੰ
7: 25 ਦੀ ਮੈਂ ਤਾਂ ਬੱਬੂ ਮਾਨ ਵਾਲੇ ਸ਼ੋਅ 'ਤੇ ਵੀ ਨਹੀਂ ਜਾ ਰਿਹਾ ਹੈਗਾ ਅਸਲ 'ਚ ਉਹਨਾਂ ਨੇ ਪਿਛਲੀ ਵਾਰ ਦੋ ਵੀ ਪਹਿਲਾਂ ਵੀ ਖੰਡ ਪਾਠ ਰਖਾਇਆ ਸੀ ਉਦੋਂ ਵੀ ਨਹੀਂ ਮੈਂ ਜਾ ਸਕਿਆ
8: ਬੱਬੂ ਮਾਨ ਦਾ ਸ਼ੋਅ ਵੀ 25 ਨੂੰ ਉਹ 25 ਨੂੰ ਹਾਂ 25 ਨੂੰ
7: ਬਹੁਤ ਕੁਛ ਹੈ ਸਾਹਾ ਬਹੁਤ ਭਾਰੀ ਹੈ ਮੈਂ ਉਹਨਾਂ ਨੂੰ ਵਾਅਦਾ ਕੀਤਾ ਮੈਂ ਕਿਹਾ ਐਤਕੀ ਮੈਂ ਆਊਂਗਾ ਹੀ ਆਊਂਗਾ ਫਿਰ ਮੈਨੂੰ ਇਹ ਹੈ ਵੀ ਅੱਛਾ ਅਨੁਜ ਦੇ ਨਾਲ ਕਿਸਮਤ ਇਹ ਹੈ ਵੀ ਉਹਨੇ ਮੈਨੂੰ ਹਰ ਵਾਰ ਬੁਲਾਉਂਦਾ ਜਦੋਂ ਫੈਸ਼ਨ ਸ਼ੋਅ ਹੁੰਦਾ ਜਾਂ ਉਹ ਹੁੰਦਾ ਜਾਂ ਮੈਂ ਇੰਡੀਆ ਹੁੰਦਾ ਜਾਂ ਕੁਛ ਨਾ ਕੁਛ ਪ੍ਰੋਗਰਾਮ ਉਹਨੇ ਲੱਗਣਾ ਹੈ ਕਿ ਇਹ ਤਾਂ ਇਹ ਜਾਣ ਕੇ ਨਹੀਂ ਆਉਂਦਾ
8: ਨਹੀਂ
7: ਨਹੀਂ ਕਰਨਾ ਤਾਂ ਕੁਛ ਨਹੀਂ ਮੈਨੂੰ ਤਾਂ ਇਹ ਹੈ ਵੀ ਉਹਨੂੰ ਬਸ ਜਾ ਕੇ ਦੱਸ ਦਿੱਤਾ ਜਾਵੇ ਹੋਰ ਤਾਂ ਕੋਈ ਬੰਦਾ ਹੈ ਨਹੀਂ ਪਰ ਤੁਹਾਡਾ ਫੇਸ ਵੀ ਫੈਮਿਲੀਅਰ ਹੈ ਉਹਦੇ ਨਾਲ ਖਰਾਬ ਹੋ ਗਈ ਸੀਗੀ 2 ਹਫ਼ਤੇ ਪਹਿਲਾਂ ਪਰ ਮੈਂ ਨਾ ਆਪਣਾ ਨਾ ਇਹ ਚਲੋ ਜ਼ਿਆਦਾ ਡਿਟੇਲ 'ਚ ਨਾ ਜਾਇਓ ਮੈਂ ਹੋ ਗਿਆ ਬਿਮਾਰ ਮੈਂ ਐਂਬੂਲੈਂਸ 'ਚ ਗਿਆ ਤੇ ਹੋਸਪਿਟਲ ਤੇ ਐਂਬੂਲੈਂਸ ਵਾਲੀ ਨੂੰ ਮੈਂ ਪੁੱਛਿਆ ਮੈਂ ਕਿਹਾ ਜਦੋਂ ਟੈਲਸਟਰਾ ਦਾ 000 ਆਊਟੇਜ ਹੋਇਆ ਸੀ ਨਜ਼ਾਰੇ ਆਏ ਕਿ ਨਹੀਂ ਉਹ ਬੜੀ ਖੁਸ਼ ਹੋ ਕੇ ਦੱਸੀ ਉਹਨੇ ਸਾਰੀ ਸਟੋਰੀ ਕਹਿੰਦੇ 2 ਘੰਟੇ ਕੁਛ ਨਾ ਪੁੱਛੇ ਕਹਿੰਦੀ ਅਸੀਂ ਨਜ਼ਾਰੇ ਲੈ ਰਹੇ ਸੀਗੇ
8: ਕੋਈ ਕੰਮ ਨਹੀਂ ਸੀ
7: 2 ਘੰਟੇ ਬਸ 2 ਘੰਟੇ ਤੁਹਾਨੂੰ ਕਹਿੰਦੀ ਪੈਰਾਮੈਡਿਕਸ ਨੂੰ ਜੇ 2 ਘੰਟੇ ਵੀ ਮਿਲ ਜਾਣ ਉਹ ਛੁੱਟੀ ਵਰਗਾ ਦਿਨ ਹੁੰਦਾ
8: ਅੱਛਾ
7: ਕਹਿੰਦੇ ਅਸੀਂ ਕੰਸਟੈਂਟ

0: ਐਂ ਚੱਲਦੇ ਆ ਭਮੀਰੀ ਦੇ ਉੱਤੇ ਪਏ ਹੁੰਦੇ
1: ਪਰ ਚੱਲਦੇ ਰਹਿੰਦੇ
0: ਦੇ ਉੱਤੇ ਹੀ ਹਾਂ ਬਈ ਇੱਧਰ ਆ ਗਏ ਉੱਧਰ ਆ ਗਏ ਮਰੀਜ਼ ਇੱਕ ਮਰੀਜ਼ ਨੂੰ ਛੱਡ ਕੇ ਹਸਪੀਟਲ ਗਏ ਨਾਲ ਦੀ ਨਾਲ ਫੇਰ ਕਾਲ ਆ ਗਈ ਤੇ ਫੇਰ ਉਹਨਾਂ ਦੇ ਅਲਰਟ ਸਿਸਟਮ ਹੁੰਦੇ ਆ ਵੀ ਰੈਡ ਅਲਰਟ ਹੈ ਔਰੇਂਜ ਅਲਰਟ ਹੈ ਯੈਲੋ ਅਲਰਟ ਹੈ ਹਨਾ
1: ਅੱਛਾ
0: ਰੈਡ ਅਲਰਟ ਤੇ ਤਾਂ ਫਿਰ ਚਾਹੇ ਇੱਕ ਦੀਆਂ ਦੋ ਵੀ ਕਈ ਵਾਰ ਐਂਬੂਲੈਂਸਾਂ ਚਲੀ ਜਾਂਦੀਆਂ
1: ਤੇ ਉਹਨਾਂ ਨੂੰ ਕਹੋ ਜੇ ਤੁਹਾਨੂੰ ਰੈਸਟ ਨਹੀਂ ਦਿੰਦੇ ਤੇ ਬੰਦੇ ਹੀ ਭਰਤੀ ਕਰ ਲਓ ਸਾਨੂੰ ਹੀ ਦੱਸ ਦੋ ਤੁਹਾਨੂੰ ਰੈਸਟ ਨਹੀਂ ਦੇ ਰਿਹਾ ਕਰਾਂਗੇ
0: ਤੁਹਾਡੀ ਫਿਰ ਚੱਕਰ ਤਾਂ ਇਹ ਤੁਹਾਨੂੰ ਭਰਤੀ ਤਾਂ ਕੱਢ ਲੈਣ ਤੁਸੀਂ ਬੀ ਟੈਕ ਕੀਤੀ ਹੋਈ ਮਤਲਬ ਆਈ ਟੀ ਉਧਰਲੇ ਪਾਸੇ ਨਾ ਲੈ ਕੇ ਆਈ ਟੀ
1: ਬੜਾ ਪੱਗਾ ਹੈ
0: ਇਹ ਤੁਸੀਂ ਬੀ ਐਸ ਸੀ ਕੀਤੀ ਹੁੰਦੀ ਨਾ
1: ਬੀ ਐਸ ਸੀ
0: ਪੀ ਟੀ ਯੂ ਤੋਂ
1: ਤੁਹਾਡੀ
0: ਟਿੱਪਣੀ ਕੀ ਹੈ ਦੱਸੋ ਤੁਸੀਂ ਮਤਲਬ ਖੁੱਲ ਕੇ ਆਪਣਾ ਬਿਆਨ ਦੋ ਬੱਬੂ ਮਾਨ ਨੇ ਤਾਂ ਨਹੀਂ ਦਿੱਤਾ ਉਹ ਤਾਂ ਡਰ ਗਿਆ ਤੁਸੀਂ ਦੱਸੋ
1: ਨਹੀਂ
0: ਤੁਹਾਡਾ ਕੀ ਬਿਆਨ ਹੈਗਾ
1: ਯਾਰ ਮੈਂ ਬਿਲਕੁਲ ਸਹਿਮਤ ਹਾਂ ਦੇਖੋ ਭਾਜੀ ਇੱਥੇ ਵੀ ਇੱਥੇ ਅਸੀਂ ਤਰੱਕੀ ਕਿਉਂ ਨਹੀਂ ਕਰ ਪਾਉਂਦੇ ਕਿਉਂਕਿ ਉੱਥੇ ਅਮੀਰ ਜਿਹੜਾ ਵਾ ਉਹਦੇ ਕੋਲ ਪੈਸੇ ਕਰਕੇ ਉਹ ਕਹਿੰਦੇ ਵੀ ਜ਼ਿਆਦਾ ਪੜ੍ਹ ਲਓ ਗਰੀਬ ਕੋ ਮਤਲਬ ਪੜ੍ਹਾਈ ਸਾਰਿਆਂ ਲਈ ਨਾ ਸੇਮ ਹੋਣੀ ਚਾਹੀਦੀ ਹੈ ਮਤਲਬ ਇਹ ਤਾਂ ਬਿਲਕੁਲ ਸਹੀ ਗੱਲ ਆ ਮਤਲਬ ਫ੍ਰੀ ਹੋਵੇ ਪੜ੍ਹਾਈ ਕਿਉਂ ਨਾ ਅਸੀਂ ਤਰੱਕੀ ਕਰੀਏ
0: ਦੁਬਈ ਚ ਫ੍ਰੀ ਹੁੰਦੀ ਸੀ ਹਨਾ
1: ਦੁਬਈ ਛੱਡ ਕੇ ਆ ਗਏ ਦੁਬਈ ਜੀ ਕੀਤੀ
0: ਨਹੀਂ ਜਵਾਕਾਂ ਨੇ ਤਾਂ ਕਰਨੀ ਸੀ
1: ਨਾ ਨਾ ਮੇਰੇ ਖਿਆਲ ਦੁਬਈ ਚ ਫ੍ਰੀ ਤੇ ਨੀ ਹੈਗੀ ਉਹ ਜਿਹੜੇ ਉੱਥੋਂ ਦੇ ਪੱਕੇ ਹੈ
0: ਉਹਨਾਂ ਨੂੰ ਫ੍ਰੀ
1: ਉਹਨਾਂ ਲਈ ਫ੍ਰੀ ਹੈ ਕੱਚਿਆਂ ਲਈ ਹਾਂ ਕੱਚਿਆਂ ਲਈ ਨੀ ਫ੍ਰੀ ਪਰ ਜਿਹੜੇ ਉੱਥੋਂ ਦੇ ਪੱਕੇ ਆ ਉਹ ਤੇ ਪੜ੍ਹਦੇ ਵੀ ਨੀ ਆ ਫਿਰ ਵੀ ਵਧੀਆ ਵਾ ਪਰ ਮੈਂ ਇਹ ਕਹਿਣ ਡਿਆ ਵਾ ਵੀ ਇਹ ਗੱਲ ਸਹੀ ਹੈਗੀ ਆ ਵੀ ਜਿਹੜੀ ਐਜੂਕੇਸ਼ਨ ਹੈ ਨਾ ਉਹ ਸਾਰਿਆਂ ਲਈ ਸਾਨੂੰ ਮਤਲਬ ਇਹ ਹੋਣਾ ਚਾਹੀਦਾ ਹੈ ਵੀ ਯਾਰ ਆਪਾਂ ਐਜੂਕੇਸ਼ਨ ਸਾਰਿਆਂ ਲਈ ਸਾਂਝੀ ਹੋਣੀ ਚਾਹੀਦੀ ਹੈ ਸਾਰਿਆਂ ਨੂੰ
0: ਇੰਡੀਆ ਦੇ ਵਿੱਚ ਨੀਟ ਪਰ ਜਿਹੜੀ ਗਵਰਨਮੈਂਟ ਹੈ ਸੈਂਟਰ ਗਵਰਨਮੈਂਟ ਕਹਿ ਰਹੀ ਹੈ ਵੀ ਬਾਕੀ ਕਿਹੜਾ ਸਾਡੇ ਨੇ ਬਾਕੀ ਸਟੇਟ ਗਵਰਨਮੈਂਟ ਦੇ ਨੇ ਕਿਸੇ ਸਟੇਟ ਗਵਰਨਮੈਂਟ ਦੇ ਵੀ ਹੋਏ ਨੇ ਕਦੇ ਕਿਸੇ ਦੇ ਹੋਏ ਨੇ ਕਦੇ ਕਿਸੇ ਦੇ ਹੋਏ ਨੇ ਏਦਾਂ ਕਰਕੇ ਪਰ ਏਦਾਂ ਕਰਕੇ ਹੈ ਕਿ ਸਿਸਟਮ ਤੁਹਾਡੀ ਗੱਲ ਠੀਕ ਹੈ ਇੱਕ ਓਵਰਹਾਲ ਦੀ ਲੋੜ ਹੈ ਓਵਰਆਲ ਮਤਲਬ ਵੀ ਪੂਰਾ ਦਾ ਪੂਰਾ ਸਿਸਟਮ ਢਾਂਚਾ ਹੀ ਬਦਲਣ ਦੀ ਲੋੜ ਹੈ
1: ਹਾਂ ਬਿਲਕੁਲ ਔਰ ਅਗਰ ਆਪਾਂ ਸ਼ੁਰੂਆਤ ਨਹੀਂ ਕਰਾਂਗੇ ਤੇ ਫਿਰ ਕਿੱਦਾਂ ਆਪਾਂ ਜਦੋਂ ਕਹਿੰਦੇ ਨਾ ਸ਼ੁਰੂਆਤ ਕਰਾਂਗੇ ਤੇ ਅੱਗੇ ਕੁਝ ਨਾ ਕੁਝ ਹੋਏਗਾ ਨਾ ਹੁਣ ਜੇ ਸ਼ੁਰੂਆਤ ਹੋ ਰਹੀ ਹੈ ਤੇ ਇਹਨੂੰ ਫਿਰ ਆਵਾਜ਼ ਨੂੰ ਦਬਾਇਆ ਜਾ ਰਿਹਾ ਮਤਲਬ ਸਾਰੇ ਵੈਸੇ ਉਹੀ ਆ ਵੀ ਜਿੱਦਾਂ ਸਟੂਡੈਂਟ ਇਕੱਠੇ ਹੋ ਕੇ ਕਰ ਰਹੇ ਆ ਅੱਛਾ ਲਾਸਟ ਟਾਈਮ ਜਿਹੜਾ ਉਹ ਲਾਸਟ ਟਾਈਮ ਕੀ ਬੱਚੇ ਉਹਨਾਂ ਦੀ ਫੇਸਬੁੱਕ ਤੇ ਵੀ ਪਤਾ ਨੀ ਆਈ ਪੋਸਟ ਉਹ ਨਾ 5 ਮਿੰਟ ਦੋ ਕੁੜੀਆਂ ਲੇਟ ਹੋ ਗਈਆਂ ਉਹ ਵਿਚਾਰੇ ਉਹਨਾਂ ਨੂੰ ਪੇਪਰ ਹੀ ਨਹੀਂ ਦੇ
0: ਦਿੱਤਾ
1: ਮਤਲਬ ਦੇਖੋ ਕੀ
0: ਨੀਟ ਦਾ ਐਗਜ਼ਾਮ ਜਿਹੜਾ ਨਾ ਵੈਸੇ ਜਿਹਨਾਂ ਨੂੰ ਨਹੀਂ ਪਤਾ ਹੈਗਾ ਜਿਹੜੇ ਕੱਟੜ ਫੈਨ ਹੈਗੇ ਨੇ ਉਹਨਾਂ ਨੂੰ ਨਹੀਂ ਪਤਾ ਹੈਗਾ ਬਟ ਮੈਂ ਦੱਸ ਦਿੰਦਾ ਨੀਟ ਦਾ ਐਗਜ਼ਾਮ ਡਾਕਟਰ ਬਣਨ ਦੇ ਲਈ ਹੁੰਦਾ ਜੇ ਤੁਸੀਂ ਡਾਕਟਰੀ ਕਰਨੀ ਹੈ MBBS ਵਗੈਰਾ ਕਰਨੀ ਹੈ ਹਨਾ ਤਾਂ ਉਹਦੇ ਤੋਂ ਪਹਿਲਾਂ ਤੁਹਾਨੂੰ ਨੀਟ ਦਾ ਐਗਜ਼ਾਮ ਦੇਣਾ ਹੁੰਦਾ
1: ਠੀਕ ਹੈ
0: ਜਿਵੇਂ ਤੁਸੀਂ ਵੀ ਮੇਰੇ ਖਿਆਲ ਦੇ ਨਾਲ JET ਵਗੈਰਾ ਦੇ ਕੇ ਤੁਸੀਂ
1: JET ਕਰਕੇ ਡਿਪਲੋਮਾ ਖਰੀਦਿਆ
0: ਜਾਂ ਫਿਰ BED ਦੇ ਲਈ ਐਗਜ਼ਾਮ ਹੁੰਦਾ ਐਂਟਰੈਂਸ ਐਗਜ਼ਾਮ ਹੁੰਦਾ ਹਰ ਇੱਕ ਦੇ ਲਈ ਹੁੰਦਾ ਤੇ ਉਹਦੇ ਵਿੱਚ ਕੀ ਹੈ ਕਿ ਜਿਹੜਾ ਨੀਟ ਦਾ ਹਾਂ ਜੇ ਤੁਸੀਂ BAMS ਵਗੈਰਾ ਕਰਨੀ ਹੈ ਐਲੋਪੈਥੀ ਵਗੈਰਾ ਦੇ ਲਈ ਤਾਂ ਨੀਟ ਹੈਗਾ ਜੇ ਤੁਸੀਂ ਆਯੁਰਵੇਦਾ ਕਰਨੀ ਹੈ BHMS ਕਰਨੀ ਹੈ ਹੋਮਿਓਪੈਥੀ ਦੀ ਆਯੁਰਵੇਦਾ ਦੀ ਕਰਨੀ ਹੈ BAMS ਫੇਰ ਨਹੀਂ ਹੈਗਾ ਨੀਟ ਦਾ ਐਗਜ਼ਾਮ
1: ਅੱਛਾ ਠੀਕ ਹੈ
0: ਫਿਰ ਤੁਸੀਂ ਉਹਦੇ ਤੋਂ ਪਰ BAMS ਦਾ ਇੱਕ ਅਲੱਗ ਐਗਜ਼ਾਮ ਹੁੰਦਾ ਬਟ ਐਨੀਵੇਜ਼ MBBS ਦੇ ਲਈ ਉਹ ਐਗਜ਼ਾਮ ਹੁੰਦਾ ਉਹਦੇ ਤੋਂ ਬਾਅਦ ਫਿਰ ਬੱਚਾ ਪੜ੍ਹਾਈ ਮਤਲਬ ਐਂਟਰੈਂਸ ਪਹਿਲਾਂ ਦਾ ਐਂਟਰੈਂਸ ਦੀ ਪੜ੍ਹਾਈ ਕਰੀ ਜਾਂਦੇ ਨੇ MBBS ਤਾਂ ਵੀ ਕਰਨੀ ਹੋਇਆ ਉਹਨਾਂ ਨੇ ਪਰ ਇਹ ਹੈ ਵੀ ਫਿਰ ਬਹੁਤ ਮਹਿੰਗੀਆਂ ਮਹਿੰਗੀਆਂ ਡੋਨੇਸ਼ਨਾਂ 5-10-12-15 lakh ਡੋਨੇਸ਼ਨਾਂ ਹੀ
1: ਨੇ
0: ਫਿਰ ਪੇਰੈਂਟਸ ਦਾ ਧੂੰਆਂ ਨਿਕਲ ਜਾਂਦਾ ਫਿਰ ਡਾਕਟਰ ਫਿਰ ਤੁਸੀਂ ਡਾਕਟਰ ਜਦੋਂ ਮੋਟੀਆਂ ਕਮਾਈਆਂ ਕਰਦੇ ਫਿਰ ਡਾਕਟਰ ਨੂੰ ਇਹ ਵੀ ਨੀ ਕਹਿ ਸਕਦੇ ਡਾਕਟਰ ਸਾਹਿਬ ਢਿੱਡ ਚ ਪੀੜ ਹੁੰਦੀ ਹੈ ਉਹ ਕਹਿੰਦਾ ਤੁਹਾਨੂੰ 100 ਰੁਪਿਆ ਅਸਾਂ ਠੀਕ ਠੀਕ ਲਗਾ ਲਓ ਕਹਿ ਦੋਗੇ ਅਗਲੇ ਨੇ 15 lakh ਲਗਾ ਕੇ MBBS ਕੀਤੀ ਹੈ ਹੁਣ ਵਸੂਲ ਵੀ ਤਾਂ ਕਰਨਾ ਹੀ ਹੈ ਤਾਂ ਕਰਕੇ ਇੰਨੇ ਇਲਾਜ ਮਹਿੰਗੇ ਹੈਗੇ ਨੇ ਉੱਥੇ ਵੈਸੇ ਉੱਥੇ ਨੀ ਪੂਰੇ ਦੁਨੀਆਂ ਚ ਨੇ ਇਹ
1: ਡਾਕਟਰ
0: ਤਰੀਕਾ ਇਹ ਹੈ ਕਿ ਨੀਟ ਦਾ ਐਗਜ਼ਾਮ ਡਾਕਟਰ ਬਣਨ ਦੇ ਲਈ ਹੁੰਦਾ ਤੇ ਉਹ ਬੱਚੇ ਜਿਹੜੇ ਨੇ ਦਿਨ ਰਾਤ ਆਪਣੀਆਂ ਅੱਖਾਂ ਕਾਲੀਆਂ ਕਰਕੇ ਰਾਤਾਂ ਜਾਗ ਜਾ ਕੇ ਐਗਜ਼ਾਮੀਨੇਸ਼ਨ ਦੇ ਲਈ ਪ੍ਰੈਪਰੇਸ਼ਨ ਕਰਦੇ ਨੇ ਇਹ ਥੋੜਾ ਜਿਹਾ ਔਖਾ ਇੰਡੀਆ ਦੇ ਵਿੱਚ ਨਾ ਵੈਸੇ ਜਿੰਨੇ ਵੀ ਐਗਜ਼ਾਮੀਨੇਸ਼ਨ ਚਾਹੇ UPSC ਹੈ ਹਨਾ IAS IPS ਬਣਨ ਦੇ ਲਈ ਚਾਹੇ ਆ ਕੈਟ ਐਗਜ਼ਾਮ ਹੈ MBA ਵਗੈਰਾ ਕਰਨ ਦੇ ਲਈ ਚਾਹੇ ਆ ਨੀਟ ਐਗਜ਼ਾਮ ਹੈ ਚਾਹੇ JEE ਵਗੈਰਾ ਦੇ ਐਗਜ਼ਾਮ ਹੈ ਇੰਜੀਨੀਅਰ ਵਗੈਰਾ ਬਣਨ ਦੇ ਲਈ ਚਾਹੇ ਜੁਡੀਸ਼ਰੀ ਦੇ ਐਗਜ਼ਾਮ ਨੇ
1: ਜੀ,
0: ਹੈ ਨਾ, ਬੜੇ ਮਤਲਬ ਐਂਟਰੈਂਸ ਜਿਹੜੇ ਵਾਕਈ ਹੈਗੇ ਨੇ ਸੈਂਟਰਲ ਲੈਵਲ ਤੇ, ਉਹ ਬੜੇ ਔਖੇ ਨੇ, ਸੌਖਾ ਨਹੀਂ ਹੈਗਾ ਉਹਨਾਂ ਨੂੰ ਕਰਨਾ.
1: ਨਹੀਂ ਔਖੇ ਤੇ ਬਿਲਕੁਲ, ਇਹ ਤਾਂ ਸਹੀ ਗੱਲ ਆ, ਦਿਨ ਰਾਤ ਪੜ੍ਹਾਈ ਕਰਨੀ ਪੈਂਦੀ ਹੈ.
0: ਹਾਂ, ਔਰ ਉਹ ਦੁਨੀਆ ਦੇ ਮੇਰੇ ਖਿਆਲ ਦੇ ਨਾਲ ਟਫੈਸਟ, ਵਨ ਆਫ ਦੀ ਟਫੈਸਟ ਜਿਹੜੇ ਐਗਜ਼ਾਮਸ ਹੈਗੇ ਨੇ.
1: ਸੋ ਇਹੋ ਜਿਹੇ ਐਗਜ਼ਾਮ ਇੱਥੇ ਵੀ ਹੁੰਦੇ ਆ ਬਾਹਰਲੇ ਕੰਟਰੀਆਂ 'ਚ?
0: ਇੱਥੇ ਇੱਥੇ ਵਾਲੇ ਨਹੀਂ, ਇੱਥੇ ਨੈਪਲੈਂਡ ਦੇ ਸਕੋਰ ਹੀ ਨਹੀਂ ਪੂਰੇ ਹੋਏ ਤੁਹਾਨੂੰ.
1: ਹੱਥੀ
0: ਸਕਿੱਲ ਦੀ ਇੱਥੇ ਵੈਲਿਊ ਹੈ ਕਿ ਤੁਸੀਂ ਪੜ੍ਹਾਈ ਚਾਹੇ ਦਸਵੀਂ ਤੱਕ ਕਰ ਲਓ, ਬਟ ਤੁਹਾਡੇ ਕੋਲ ਸਕਿੱਲ ਕੀ ਹੈਗਾ, ਤੁਹਾਡਾ ਸਕਿੱਲ ਜਿਹੜਾ ਉਹ ਮੈਟਰ ਕਰਦਾ. ਆਪਣੇ ਉੱਥੇ ਐਮਏ ਕਰਨ ਤੋਂ ਬਾਅਦ ਵੀ ਨਹੀਂ ਪੁੱਛਿਆ ਜਾਂਦਾ ਹੈਗਾ, ਕਿਉਂਕਿ ਐਮਏ ਤੱਕ ਕੋਈ ਸਕਿੱਲ ਥੋੜੇ ਤੁਸੀਂ ਲੈ ਰਹੇ ਹੋ, ਐਵੇਂ ਹੀ ਕਰ ਰਹੇ ਹੋ.
1: ਐਮਏ ਜਿਹੜੀ ਐਵੇਂ ਹੈ,
0: ਕਹਿੰਦਾ ਕਿੱਥੇ ਤੱਕ ਪੜ੍ਹਿਆ, ਕਹਿੰਦਾ ਜੀ ਬੀਐਲ ਹੈ, ਦੋ ਅੱਖਰ ਉਹ ਵੀ ਪੁੱਠੇ, ਉਹ ਏਬੀਸੀ ਹੁੰਦਾ ਹੈ, ਬੀਏ ਨਹੀਂ ਹੁੰਦਾ.
1: ਹਲੇ ਚਲੋ ਕੋਈ ਨਹੀਂ, ਆਪਾਂ ਵਿੱਚ ਵਿੱਚ ਥੋੜੀ ਐਜੂਕੇਸ਼ਨ ਵਾਲੀਆਂ ਵੀ ਗੱਲਾਂ ਕਰਦੇ ਹਾਂ.
0: ਹਾਂਜੀ,
1: ਤੇ ਬੇਕਾਰ ਤੇ ਚਲੋ ਕਰ ਹੀ ਲੈਂਦੇ ਹਾਂ, ਕੋਈ ਵਿੱਚ ਵਿੱਚ ਆ ਜਾਂਦਾ ਹੁੰਦਾ ਵਾ ਸਾਨੂੰ, ਜਦੋਂ ਸਾਡੇ ਦਿਮਾਗ 'ਚ ਜਿਹੜਾ ਕੀੜਾ ਹੈਗਾ ਨਾ, ਉਹ ਕਹਿੰਦਾ ਵੀ ਨਹੀਂ ਹੁਣ ਆਪਾਂ ਸਹੀ ਗੱਲਾਂ ਕਰਨੀਆਂ.
0: ਐਜੂਕੇਸ਼ਨ ਦੀ ਗੱਲਾਂ ਕਰਦੇ ਹਾਂ ਤੇ ਐਜੂਕੇਸ਼ਨ ਤੋਂ ਇੱਕ ਗੱਲ ਯਾਦ ਆਈ.
1: ਅੱਛਾ ਜੀ,
0: ਆਪਾਂ ਜਨਰਲ ਨੌਲੇਜ ਦਾ ਇੱਕ ਪਾਰਟ ਵੀ ਰੱਖਦੇ ਹੁੰਦੇ ਹਾਂ ਆਪਣੇ
1: ਕੋਲ.
0: ਅੱਜ ਇੱਕ ਤੁਹਾਡੇ ਨਾਲ ਹੈਲਥ ਰਿਪੋਰਟ ਸ਼ੇਅਰ ਕਰਨ ਲੱਗੇ ਹਾਂ, ਤੇ ਹੈਲਥ ਰਿਪੋਰਟ ਅਮੈਰੀਕਾ ਦੇ ਓਹੀਓ, ਓਹੀਓ ਉੱਥੇ ਦੀ ਸਟੇਟ ਹੈਗੀ, ਉਹਨਾਂ ਦੇ ਕੁਇਨਲੈਂਡ ਕਲੀਨਿਕ ਨੇ ਜਿਹੜੇ ਆਡੀਓਲੋਜਿਸਟ ਹੁੰਦੇ ਨੇ, ਵੈਸਟਫੀਲਡ ਚ ਗਏ ਹੋ ਕਦੇ?
1: ਵੈਸਟਫੀਲਡ, ਹਾਂ,
0: ਕਹਿੰਦੇ ਹੁੰਦੇ ਆ ਫ੍ਰੀ ਆਡੀਓ ਟੈਸਟ, ਫ੍ਰੀ ਟੈਸਟ.
1: ਅੱਛਾ, ਜਿਹੜੇ
0: ਅਫਸਰ ਜੀ ਫੜਾ ਦਿਆ ਉਹਨੇ
1: ਲੱਗੇ ਹਾਂ,
0: ਸਰਨਾ ਕਰਕੇ ਅੰਦਰ ਦੇ ਬੁਲਾ ਲੈਂਦੀਆਂ ਨੇ
1: ਜਿਹੜੇ ਮਤਲਬ ਜਿਹੜਾ ਕੰਨਾਂ ਦਾ ਜਿਹੜਾ ਸੋਚ,
0: ਯਾ ਕੰਨਾਂ ਵਾਲਾ
1: ਕੰਨਾਂ ਆ ਜਪਨ ਜਾਂਦਾ ਹੁੰਦਾ ਉੱਥੇ, ਆ ਜੇਕਰ ਚ ਜਾਂ ਕਿੱਦਾਂ, ਨਹੀਂ ਜੇਕਰ ਨਹੀਂ, JBHiFi ਉਹਦੇ ਉਹੀ ਗਾਣੇ ਜਿਹੇ ਸੁਣ ਕੇ ਆ ਜਾਂਦਾ ਹੁੰਦਾ ਉੱਥੇ, ਲਾਏ ਹੁੰਦੇ ਉਹਨਾਂ ਨੇ. ਹਾਂ,
0: ਤੇ ਉਹ ਕਹਿੰਦੇ ਕਿ ਆਡੀਓਲੋਜਿਸਟ ਨੇ ਇਹ ਗੱਲ ਦੱਸੀ ਹੈ ਕਿ ਇੱਕ ਵਾਰ ਜੇ ਤੁਹਾਡੇ ਕੰਨਾਂ ਦੀ ਸੁਣਨ ਦੀ ਸ਼ਕਤੀ ਚਲੀ ਗਈ,
1: ਅੱਛਾ,
0: ਤੇ ਉਹ ਵਾਪਸ ਨਹੀਂ ਆ ਸਕਦੀ. ਅੱਖਾਂ ਦੀ ਸ਼ਕਤੀ ਵਾਪਸ ਆ ਜਾਂਦੀ ਹੈ, ਸਰੀਰ ਦੀ ਸ਼ਕਤੀ ਵੀ ਵਾਪਸ ਆ ਜਾਂਦੀ ਹੈ, ਪਰ ਕੰਨਾਂ ਦੀ ਸ਼ਕਤੀ ਨਹੀਂ ਵਾਪਸ ਆਉਂਦੀ. ਤੁਸੀਂ ਦੇਖਿਆ ਹੋਣਾ ਹੈ ਕਿ ਉਮਰ ਦੇ ਨਾਲ ਨਾਲ ਕੰਨਾਂ ਦੇ ਜਿਹੜੇ ਝਿੱਲੀਆਂ ਨੇ ਉਹ ਵੀ ਘਸਣ ਲੱਗ ਜਾਂਦੀਆਂ ਨੇ.
1: ਝਿੱਲੀਆਂ ਦੇ ਪੜਦੇ ਹੁੰਦੇ ਸੀ ਇੱਕ ਜਿਹੜੇ, ਉਹ ਕਿਹੜੇ?
0: ਝਿੱਲੀਆਂ ਪੜਦੇ,
1: ਅੱਛਾ, ਉਹੀ ਹੁੰਦੇ.
0: ਉਹ ਜਦੋਂ ਘਸਣ ਲੱਗ ਜਾਂਦੀਆਂ ਨੇ ਤੇ ਬੜੇ ਲੋਕੀ ਜਿਹੜੇ ਨੇ ਉਹਨਾਂ ਨੂੰ ਸੁਣਾਈ ਘੱਟ ਦੇਣ ਲੱਗ ਜਾਂਦਾ ਹੈ, ਫਿਰ ਮਸ਼ੀਨਾਂ ਮਸ਼ੂਨਾਂ ਲਗਾਉਂਦੇ ਨੇ. ਪਰ ਆਡੀਓਲੋਜਿਸਟ ਇਹ ਕਹਿੰਦੇ ਨੇ ਕਿ ਜਿਹੜੀ ਇੱਕ ਜਿਹੜੀ ਚੀਜ਼, ਸਾਰੀਆਂ ਚੀਜ਼ਾਂ ਰਿਕਵਰ ਬਾਡੀ ਦੇ ਵਿੱਚ ਹੋ ਜਾਂਦੀਆਂ ਨੇ, ਮਤਲਬ ਕੈਂਸਰ ਤੱਕ ਦਾ ਇਲਾਜ ਹੈ, ਕਹਿੰਦੇ ਤੁਸੀਂ ਟਿਊਮਰ ਵੀ ਕੱਢ ਕੇ ਦੁਬਾਰਾ ਆਪਣੀ ਬਾਡੀ ਨੂੰ ਸਹੀ ਕਰ ਸਕਦੇ ਹੈਗੇ ਹੋ, ਪਰ ਸੁਣਨ ਦੀ ਜਿਹੜੀ ਕਾਬਲੀਅਤ ਹੈ, ਜਿਹੜੇ ਪਰਦੇ ਜਿਨ੍ਹਾਂ ਨੂੰ ਤੁਸੀਂ ਏਅਰ ਡਰਮ ਅੰਗਰੇਜ਼ੀ 'ਚ ਕਹਿੰਦੇ,
1: ਏਅਰ ਡਰਮਸ
0: ਏਅਰ ਡਰਮਸ ਦੇ ਪਿੱਛੇ ਕੰਨ ਦੇ ਅੰਦਰ ਲਿਕੁਇਡ ਹੁੰਦਾ.
1: ਅੱਛਾ ਜੀ,
0: ਉਹਨੂੰ ਕਹਿੰਦੇ ਆ ਕੋਕਲੀਆ. ਆਡੀਟਰੀ ਨਰਵਸ, ਉਹ ਜਿਹੜੇ ਸੈਲਸ ਜਿਹਦੇ ਜਿਹੜੀਆਂ ਮਤਲਬ ਸੈਲ ਜਿਹੜੇ ਨੇ ਉਹ ਜਿਸ ਬਹਾ ਚ ਬਹਿੰਦੇ ਨੇ, ਜਿਹਨੂੰ ਨਿਊਰੋਨਸ ਕਹਿੰਦੇ, ਆਡੀਟਰੀ ਨਰਵਸ ਕਿਹਾ ਜਾਂਦਾ.
1: ਅੱਛਾ,
0: ਉਹ ਜਿਹੜੀਆਂ ਨੇ ਉਹ ਆਡੀਟਰੀ ਨਰਵਸ ਤੁਹਾਡੇ ਦਿਮਾਗ ਤੱਕ ਜੁੜਦੀਆਂ ਨੇ ਪਿੱਛੋਂ ਹੈ. ਸਬਕੌਂਸ਼ੀਅਸ ਹੁੰਦੇ ਨੇ ਜਿਹੜੇ, ਬੇਹੋਸ਼ੀ ਚ ਲੋਕ ਪਏ ਹੁੰਦੇ ਨੇ, ਕਹਿੰਦੇ ਨੀ ਹੁੰਦੇ ਇਨਕੋ ਸੁਣਾਈ ਸਭ ਦੇ ਰਹਾ ਹੈ, ਆਪ ਕੋਸ਼ਿਸ਼ ਕਰਦੇ ਰਹੀਏ, ਸੁਣਾਈ ਸਭ ਦੇ ਸੁਣਦੇ ਰਹਿੰਦੇ ਹੁੰਦੇ ਨਾ, ਪਰ ਉਹ ਦਿਮਾਗ ਨੀ ਚੱਲ ਰਿਹਾ ਹੁੰਦਾ, ਸਬਕੌਂਸ਼ੀਅਸ ਅਵਸਥਾ ਚ ਹੁੰਦੇ. ਕੌਂਸ਼ੀਅਸ ਅਵਸਥਾ ਹੁੰਦੀ ਹੈ ਜਦੋਂ ਤੁਹਾਡਾ ਦਿਮਾਗ ਵੀ ਚੱਲ ਰਿਹਾ, ਜਦੋਂ ਤੁਹਾਡਾ ਦਿਮਾਗ ਚੱਲਦਾ ਤਾਂ ਤੁਹਾਡੇ ਹੱਥ ਪੈਰ ਚੱਲਦੇ ਹੁੰਦੇ ਨੇ, ਅੱਖਾਂ ਚੱਲਦੀਆਂ, ਹੱਥ ਕੰਨ ਚੱਲਦੇ ਨੇ,
1: ਸਾਰਾ ਕੁਝ ਚੱਲਦਾ.
0: ਸਬਕੌਂਸ਼ੀਅਸ ਮਾਈਂਡ ਸਟੇਟ ਦੇ ਵਿੱਚ ਤੁਹਾਡਾ ਸਰੀਰ ਇੱਕ ਅਵਸਥਾ ਚ ਚਲਾ ਜਾਂਦਾ, ਉਹ ਹਰਕਤ ਨਹੀਂ ਕਰ ਪਾਉਂਦਾ ਕਿਉਂਕਿ ਤੁਹਾਡਾ ਦਿਮਾਗ ਸਿਗਨਲ ਨਹੀਂ ਦੇ ਰਿਹਾ, ਪਰ ਤੁਹਾਡੇ ਦਿਮਾਗ ਨੂੰ ਸਿਗਨਲ ਜ਼ਰੂਰ ਮਿਲ ਰਹੇ
1: ਨੇ.
0: ਇਟਸ ਲਾਈਕ ਰਿਸੀਵਰ, ਤੁਸੀਂ ਤਾਂ ਪੜ੍ਹੇ ਹੋਏ ਹੋ ਕਮਿਊਨੀਕੇਸ਼ਨ ਵਾਲੇ ਬੰਦੇ, ਟ੍ਰਾਂਸ ਕੀ ਕਹਿੰਦੇ ਹੁੰਦੇ,
1: ਟ੍ਰਾਂਸ ਰਿਸੀਵਰ,
0: ਸਬਕੌਂਸ਼ੀਅਸ ਅਵਸਥਾ ਚ ਦਿਮਾਗ ਸਿਰਫ ਇੱਕ ਪਾਸੇ ਦਾ ਸਿਗਨਲ ਰਿਸੀਵ ਕਰ ਰਿਹਾ ਹੁੰਦਾ, ਉਹਨੂੰ ਇੰਟਰਪ੍ਰੀਟੇਟ ਕਰਕੇ ਉਹਦੇ ਤੇ ਐਕਸ਼ਨ ਨਹੀਂ ਲੈ ਪਾ ਰਿਹਾ ਹੁੰਦਾ. ਤੇ ਸੁਣਨ ਵਾਲੀ ਗੱਲ ਜਿਹੜੀ ਹੈਗੀ, ਉੱਥੇ ਵਾਪਸ ਆਈਏ ਤਾਂ ਉਹਦੇ ਚ ਇਹ ਕਹਿੰਦੇ ਨੇ ਕਿ ਉਹ ਜਦੋਂ ਝਿੱਲੀ ਦੇ ਵਿੱਚ ਹੌਲੀ ਹੌਲੀ ਸੁੱਕਣ ਲੱਗ ਜਾਂਦਾ ਲਿਕੁਇਡ, ਤੇ ਉਹ ਜਿਹੜੇ ਨਿਊਰੋਨਸ ਨੇ ਉਨੀ ਬਹਾ ਦੇ ਵਿੱਚ ਨਹੀਂ ਬਹਿੰਦੇ, ਤੇ ਆਡੀਟਰੀ ਨਰਵਸ ਜਿਹੜੀਆਂ ਨੇ ਉਹ ਢਿੱਡੀਆਂ ਜਿਹੀਆਂ ਪੈ ਜਾਂਦੀਆਂ ਨੇ, ਝੁਰਰੀਆਂ ਨੀ ਪੈ ਜਾਂਦੀਆਂ ਸ਼ਰੀਰ ਦੇ ਉੱਤੇ, ਉਹ ਵੀ ਢਿੱਲੀਆਂ ਪੈ ਜਾਂਦੀਆਂ, ਤੇ ਫਿਰ ਉਹ ਦਿਮਾਗ ਤੱਕ ਸਿਗਨਲ ਨਹੀਂ ਜਾਂਦਾ ਹੈਗਾ, ਤੇ ਫਿਰ ਜਦੋਂ ਨਹੀਂ ਜਾਂਦਾ ਤੇ ਉਹ ਰਿਕਵਰ ਨਹੀਂ ਹੋ ਸਕਦਾ, ਬਾਕੀ ਸਾਰੀਆਂ ਚੀਜ਼ਾਂ ਰਿਕਵਰ ਹੋ ਜਾਂਦੀਆਂ ਨੇ, ਬਟ ਦਿਸ ਇਜ਼ ਦੀ ਥਿੰਗ। ਬਾਕੀ ਕਹਿ ਰਹੇ ਨੇ ਕਿ ਅੱਜ ਕੱਲ੍ਹ ਇਹਦੇ 'ਤੇ ਥੋੜ੍ਹੀ ਚੱਲ ਰਹੀ ਹੈ ਖੋਜ,
1: ਹਾਂਜੀ,
0: ਬਈ ਕਿਸ ਤਰੀਕੇ ਦੇ ਨਾਲ ਇਹਨੂੰ ਦੁਬਾਰਾ ਰਿਕਵਰ ਕਰ ਦਿੱਤਾ ਜਾਵੇ, ਇਟ ਵੁੱਡ ਟੇਕ ਟਾਈਮ,
1: ਤੇ
0: ਚੰਗਾ ਸਮਾਂ ਲੱਗੇਗਾ।
1: ਡਾਕਟਰ ਸਾਹਿਬ ਬਾਕੀ ਹੋਰ ਤੁਸੀਂ ਪੇਟ ਦੇ ਬਾਰੇ ਵੀ ਦੱਸ ਦਿਓ, ਜੇ ਸਾਰਾ ਕੁਝ
0: ਮੇਰਾ ਵੀ ਖਰਾਬ ਹੈ
1: ਇੱਕ ਗੱਲ ਸਮਝ ਆ ਗਈ ਆ ਵੀ ਜੇ ਕੱਲ ਆਪਾਂ ਸੋਨਾ ਚਲ ਜਾਂਦੀ ਹੈ ਸ਼ਕਤੀ ਤੇ ਵਾਪਸ ਨਹੀਂ ਆਉਂਦੀ, ਤੇ ਇਸ ਕਰਕੇ ਜਿਹੜੇ
0: ਦੇਖੀਏ ਫਿਲਮ ਡੀਜੇ ਡੂਜੇ ਦਾ ਕੰਮ ਕਰਦਾ ਹੁੰਦਾ, ਉਹ ਹੈਡਫੋਨ ਲਗਾ ਕੇ ਕੰਮ ਕਰਦਾ, ਉਹ ਮੁੰਡਾ ਅੱਜ ਉਹ ਸੀਰੀਅਲ ਚ ਆਇਆ ਸੀਗਾ, ਬਾਅਦ ਚੋ ਫਿਲਮਾਂ ਚ ਵੀ ਮੈਂ ਦੇਖ ਕੇ ਦੱਸਦਾ ਤੁਹਾਨੂੰ,
1: ਠੀਕ ਹੈ,
0: ਉਹ ਇੰਨਾ ਜ਼ਿਆਦਾ ਅਬਸੈਸ ਹੋ ਜਾਂਦਾ ਆਪਣੇ ਕੰਮ ਨੂੰ ਲੈ ਕੇ, ਡੀਜੇਇੰਗ ਨੂੰ ਲੈ ਕੇ, ਤੁਸੀਂ ਆਰਜੇਇੰਗ ਹੋ ਨਾ,
1: ਕਰਦੇ
0: ਮੈਂ ਤਾਂ ਤੁਹਾਨੂੰ ਦੱਸ ਰਿਹਾ,
1: ਡੀਜੇਇੰਗ
0: ਉਹ ਡੀਜੇਇੰਗ ਨੂੰ ਲੈ ਕੇ ਇੰਨਾ ਅਬਸੈਸ ਹੋ ਜਾਂਦਾ, ਹੌਲੀ ਹੌਲੀ ਹੌਲੀ ਹੌਲੀ ਉਹਦੇ ਏਅਰ ਡਰਮਸ ਜਿਹੜੇ ਨੇ ਉਹ ਕਮਜ਼ੋਰ ਹੋ ਜਾਂਦੇ, ਉਹਨੂੰ ਡਾਕਟਰ ਵੀ ਕਹਿੰਦੇ ਨੇ ਵੀ ਹੁਣ ਤੂੰ ਡੀਜੇਇੰਗ ਨਾ ਕਰ, ਮਿਊਜ਼ਿਕ ਨਾ ਬਣਾ, ਬਟ ਉਹ ਪਾਗਲਪਨ ਦੀ ਹੱਦ ਤੱਕ ਚਲਾ ਜਾਂਦਾ ਤੇ ਉਹਦੀ ਸੁਣਨ ਦੀ ਸ਼ਕਤੀ ਖਤਮ ਹੋ ਜਾਂਦੀ।
1: ਉਹ ਐਕਚੁਅਲੀ ਏਦਾਂ ਹੀ ਹੁੰਦਾ ਨਾ ਭਾਈ ਜੀ,
0: ਰਾਜੀਵ ਖੰਡੇਲਵਾਲ,
1: ਮੈਂ ਇਹੀ ਦੱਸਣਾ ਸਹੀ ਗੱਲ ਹੈ, ਜਦੋਂ ਪਾਰਟੀ ਦੇ ਡੀਜੇ ਚੱਲਦਾ ਹੈ ਉਦੋਂ ਇੰਨਾ ਹਰਕਾ ਧੜਕਾ, ਤੇ ਹੁਣ ਜਿਹੜਾ ਉਹ ਬੰਦਾ ਰਾਜੀਵ ਆ ਸਾਰਾ ਦਿਨ ਹੀ ਆਪਣਾ ਡੀਜੇਇੰਗ ਕਰਨਾ ਪਿਆ, ਉਹਨਾਂ ਦੇ ਕੰਨ ਫਟਦੇ ਫਟਦੇ ਆ ਬਈ ਏਦਾਂ, ਕਿਉਂਕਿ ਇੰਨੇ ਤਕੜੇ ਸਭ ਬੂਫਰ ਆ, ਇੰਨੇ ਵੱਡੇ ਸਪੀਕਰ ਹੁੰਦੇ ਆ, ਔਰ ਤਾਂ ਹੀ ਅਸੀਂ ਕਹਿੰਦੇ ਹਾਂ ਵੀ ਬੱਚੇ ਜਿਹੜੇ ਛੋਟੇ ਬੱਚੇ ਆ ਨਾ ਉਹਨਾਂ ਨੂੰ ਉਹਨਾਂ ਦੇ ਲਾਗੇ ਨਾ ਲੈ ਕੇ ਜਾਓ, ਕਿਉਂਕਿ ਹੋ ਸਕਦਾ ਉਹਨਾਂ ਦਾ ਜਿਹੜਾ ਪੜਦਾ ਉਹ ਥੋੜਾ ਜਿਹਾ ਨਾਜ਼ੁਕ ਹੋਵੇ, ਉਹ ਛੇਤੀ ਖਰਾਬ ਹੋ ਜਾਂਦਾ ਹੋਵੇ ਨਾ, ਅਸੀਂ ਹੁਣ ਵੱਡੇ ਹੋਈ ਜਾ ਰਹੇ ਤੇ ਸਾਡਾ ਪੜਦਾ ਵੀ ਤੇ ਹੈਵੀ ਹੋ ਰਿਹਾ ਨਾ, ਇਸ ਕਰਕੇ ਅਸੀਂ ਆਵਾਜ਼ ਵੀ
0: ਚਾਲੀ ਪਾ ਰਹੇ ਹਾਂ।
1: ਅੱਛਾ, ਪੜਦਾ ਹੈ ਪੜਦਾ ਆਹ ਪੜਦੇ ਕੇ ਪੀਛੇ, ਰਜੀਵ ਭਾਜੀ ਆ ਗਏ ਨੇ,
0: ਪੜਦਾ ਨਹੀਂ ਹੈ ਨਹੀਂ, ਮੈਨੂੰ ਲੱਭਿਆ
1: ਨਹੀਂ। ਅੱਛਾ, ਤੇ ਚਲੋ ਇਹ ਅੱਜ ਤੇ ਗੱਲ ਵਧੀਆ ਲੱਗੀ ਆ ਵੀ ਆਪਾਂ ਨੂੰ ਮਤਲਬ ਨਿਊ ਆਪਾਂ ਇਨਫੋਰਮੇਟਿਵ ਜਿਹੜੀ ਨਿਊਜ਼ ਹੈਗੀ ਸੀ ਸਾਡੀ ਭਾਈ, ਹੁਣ ਜਿੰਨੇ ਵੀ ਛੋਟੇ ਬੱਚੇ ਆ ਪਲੀਜ਼ ਜ਼ਿਆਦਾ ਜਦੋਂ ਵੋਲੀਅਮ ਹੁੰਦਾ ਹੈ ਤੇ ਉਦੋਂ ਨਾ ਜਾਓ, ਤੇ ਜਦੋਂ ਘਰ ਦੀ ਜ਼ਿਆਦਾ ਚੀਕ ਕੇ ਬੋਲਦੀ ਉਦੋਂ ਨੀ ਪੜਦੇ ਫਟਦੇ,
0: ਉਦੋਂ ਤਾਂ ਫਿਰ
1: ਉਦੋਂ ਤੇ ਹਾਂ
0: ਕਿਉਂਕਿ
1: ਮੈਂ ਜਦੋਂ ਇੱਕ ਦੂਜੇ ਨੂੰ ਕਿਹਾ ਆਪਾਂ ਜਦੋਂ ਛੋਟੇ ਹੁੰਦੇ ਭਰਾ,
0: ਪਿਛਲੀ ਵਾਰ ਵੀ ਗੱਲ ਕੀਤੀ ਸੀ ਚਪੇੜਾਂ ਵਾਲੇ ਕੰਪੀਟੀਸ਼ਨ,
1: ਨਹੀਂ ਉਹ ਨੀ ਮੈਂ ਗੱਲ ਕਹਿ ਰਿਹਾ ਜਦੋਂ ਅਸੀਂ ਛੋਟੇ ਹੁੰਦੇ ਆਪਾਂ ਜਦੋਂ ਸਵੇਰੇ ਸਵੇਰੇ ਮੇਰਾ ਵੱਡਾ ਭਰਾ,
0: ਬੜੀਆਂ ਰਸੀਦ ਹੋਈਆਂ,
1: ਹੁਣ ਮੇਰੇ ਵੱਡੇ ਭਰਾ ਨੇ ਇੱਕਦਮ ਮੇਰੇ ਮਾਰਦੇ ਜਿੱਦਾਂ, ਹਾਂ
0: ਉਹ ਤਾਂ ਹੋਈਆਂ
1: ਯਾਰ, ਉਹ ਬੜਾ ਕਰਕੇ ਸਹੀ ਗੱਲ ਹੋ
0: ਜਾਂਦਾ,
1: ਦੋ ਦਿਨ ਮਤਲਬ
0: ਗਰਮ ਹੋ ਜਾਂਦਾ,
1: ਇੰਟੈਲੀਜੈਂਟ ਹੁੰਦਾ ਸੀ ਤੇ ਮੈਨੂੰ ਮਾਸਟਰ ਕੋਲ ਉਹ ਪਈਆਂ ਵਾ ਸਟਿਕਸ ਜਿਹੜੀ ਹੁੰਦੀ ਹੈ ਨਾ, ਉਹ ਕੀ ਜਦੋਂ ਆਪਾਂ ਸਾਰੀ ਮਤਲਬ ਕਲਾਸ ਗੜਬੜ ਕਰਦੀ ਹੈ ਨਾ,
0: ਤੇ
1: ਇੱਕ ਤੇ ਉਦੋਂ ਪਈਆਂ ਸੀ, ਇੱਕ ਭਾਜੀ ਤੁਹਾਨੂੰ ਉਹ ਤੁਸੀਂ ਮਿਸ ਕੀਤੀ ਹੈ ਪ੍ਰੇਅਰ, ਜਦੋਂ ਆਪਾਂ ਨਾ
0: ਮਾਰਨਿੰਗ ਪ੍ਰੇਅਰ,
1: ਮਾਰਨਿੰਗ
0: ਪ੍ਰੇਅਰ ਮੈਂ ਜਦ ਮੇਰੇ ਜਿੰਨਾ ਕੁ ਮੇਰੇ ਯਾਦ ਹੈ ਉਹ ਇਹ ਹੈ ਕਿ ਸਰਕਾਰੀ ਸਕੂਲ ਵਾਲਾ,
1: ਹਾਂਜੀ,
0: ਪ੍ਰਾਈਵੇਟ ਦਾ ਵੀ ਯਾਦ ਹੈ ਮੇਰੇ, ਪਰ ਜਿਹੜਾ ਸਰਕਾਰੀ ਸਕੂਲ 'ਚ ਵੀ ਅਤੇ ਪ੍ਰਾਈਵੇਟ 'ਚ ਵੀ ਮੈਨੂੰ ਮਿਸ ਮੈਂ ਕਰ ਨਹੀਂ ਸੀ ਸਕਦਾ ਹੁੰਦਾ।
1: ਅੱਛਾ,
0: ਉਹਦੀ ਵਜ੍ਹਾ ਇਹ ਸੀਗੀ ਕਿ ਜਦੋਂ ਤਾਂ ਅਸੀਂ ਪ੍ਰਾਈਵੇਟ ਸਕੂਲ 'ਚ ਹੁੰਦੇ ਸੀ ਉਦੋਂ ਉਹ ਇਤਨੀ ਸ਼ਕਤੀ
1: ਹਮੇ ਦੇ ਲਦਾਤਾ,
0: ਉਹ ਗਾਉਣ ਦੇ ਲਈ ਮੈਂ ਮੂਹਰੇ ਖੜਾ ਹੁੰਦਾ ਸੀ।
1: ਅੱਛਾ,
0: ਕਿਉਂਕਿ ਸਾਡੇ ਪ੍ਰਾਈਵੇਟ ਸਕੂਲ ਦੇ ਵਿੱਚ ਇੱਕ ਟ੍ਰੈਂਡ ਹੁੰਦਾ ਸੀਗਾ ਕਿ ਤਿੰਨ ਕੁੜੀਆਂ ਤੇ ਇੱਕ ਮੁੰਡਾ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ।
1: ਅੱਛਾ, ਠੀਕ ਹੈ,
0: ਮੈਂ ਇੱਕ ਮੁੰਡਾ ਮੈਂ ਹੀ ਹੁੰਦਾ ਸੀਗਾ।
1: ਠੀਕ ਹੈ, ਮਤਲਬ ਤੁਸੀਂ ਆਪਣੇ ਪ੍ਰੇਅਰ ਦੇ
0: ਜਦੋਂ ਸਰਕਾਰੀ ਸਕੂਲ 'ਚ ਹੁੰਦਾ ਸੀ ਉਦੋਂ ਸਾਡੇ ਤਿੰਨ ਕੁੜੀਆਂ ਹੀ ਹੁੰਦੀਆਂ ਸੀਗੀਆਂ, ਪਰ ਜਿਹੜੇ ਜਿਹਨਾਂ ਦੀ ਵਰਦੀਆਂ ਵਰਦੀਆਂ, ਕਿਉਂਕਿ ਮਾਸਟਰ ਦਾ ਮੁੰਡਾ ਹੁੰਦਾ ਸੀ ਤੇ ਉਹਨਾਂ ਨੂੰ ਮੂਹਰੇ ਖੜਾਉਣਾ ਹੁੰਦਾ ਸੀਗਾ ਉਹਨਾਂ ਨੇ, ਫਿਰ ਉਹਦੇ ਚ ਫਿਰ ਦੇਸ਼ ਬਾਬਰ ਮੋਹੇ।
1: ਸਾਡੇ ਸਾਡੇ ਤੇ ਕੀ ਹੁੰਦਾ ਸੀ ਉਦੋਂ ਨਾ, ਸਾਡੇ ਕੰਪਲਸਰੀ ਹੋ ਗਈ ਪੱਗ ਬੰਨਣਾ ਜਦੋਂ ਨੌਵੀਂ ਦਸਵੀਂ, ਪ੍ਰਾਈਵੇਟ ਸਕੂਲ ਚ ਵੀ, ਮਤਲਬ ਜਿਹਨਾਂ ਨੇ ਮਤਲਬ ਨੌਵੀਂ ਦਸਵੀਂ ਚ ਆ ਗਏ ਹੈ ਨਾ, ਤੇ ਅੱਠਵੀਂ ਤੋਂ ਬਾਅਦ ਪੱਗ ਬੰਨਣੀ ਸਟਾਰਟ ਕਰ ਦੋ ਬਈ। ਅਸੀਂ ਕੀ ਕਰਦੇ ਹੁੰਦੇ ਅਸੀਂ
0: ਪੱਗ ਸਾਹਿਬ ਸਕੂਲ ਚ ਪੜ੍ਹੇ,
1: ਨਹੀਂ ਨਹੀਂ ਨਹੀਂ ਸਾਡਾ ਇਹ ਖਾਲਸਾ ਕਾਲਜ ਪਬਲਿਕ ਸਕੂਲ, ਉੱਥੇ ਜ਼ਰੂਰੀ ਹੁੰਦੀ ਸੀ, ਠੀਕ ਹੈ। ਤੇ ਉਹ ਕੀ ਹੁੰਦਾ ਸੀ ਯਾਰ, ਸਾਨੂੰ ਟਾਈਮ ਉਦੋਂ ਬੜਾ ਲੱਗਦਾ ਹੁੰਦਾ ਸੀ ਵੀ ਯਾਰ ਕਿੱਦਾਂ ਕਿਹੜਾ ਕੋਈ ਬੰਨੇ ਕਿੱਦਾਂ, ਤੇ ਜਦੋਂ ਅਸੀਂ ਪਟਕਾ ਬੰਨ ਕੇ ਆਉਣਾ ਤੇ ਅਸੀਂ ਨਾ ਲੁਕ ਜਾਣਾ, ਤੇ ਸਾਡੇ ਡੀਪੀ ਸਰ ਦੇ ਨਾ ਉਹਨਾਂ ਨੇ ਆ ਜਾਣਾ, ਫਿਰ ਡੰਡੇ ਦੇ ਡੰਡੇ ਡੰਡੇ ਦੇ ਡੰਡੇ, ਇਹ ਡੀਪੀ ਸਾਡੇ ਬਹੁਤ ਡੰਡੇ ਮਾਰੇ ਆ ਸਾਡੇ।
0: ਧੰਨਵਾਦ ਜੀ। ਤੇ ਆਪਾਂ, ਮੈਂ ਤੁਹਾਨੂੰ ਜਾਣ ਤੋਂ ਪਹਿਲਾਂ ਇੱਕ ਹੋਰ ਇਨਫੋਰਮੇਸ਼ਨ ਦਿੰਦੇ ਜਾਂਦੇ ਹਾਂ, ਟਾਈਮ ਨੋਟ ਕਰ ਲਈਏ, ਬਾ ਹੋਰ 4 ਮਿੰਟ ਕੀ ਨੇ ਹੈਗੇ ਆਪਣੇ ਕੋਲ, ਕੁਇਕਲੀ ਜੀ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਹਾਂ ਇਸ ਗਾਣੇ ਦੇ ਬੇਸਡ ਹੈ।
1: ਆਹਾਏ
2: ਚਲਦੀ ਕਿਆ

0: ਘੁਮਾਣ ਦੀ ਗੱਲ ਤੋਂ ਯਾਦ ਆਇਆ, ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਕਿ ਇੰਡੀਆ ਤੇ ਆਸਟ੍ਰੇਲੀਆ ਦੋਹਾਂ ਦੇ ਵਿੱਚ ਇੱਕ ਟ੍ਰੈਂਡ ਪਿਛਲੇ ਕੁਛ ਸਾਲਾਂ ਚ ਦੇਖਣ ਨੂੰ ਮਿਲਿਆ ਹੈਗਾ। ਘੁੰਮਣ ਘੁਮਾਣ ਦੇ ਸ਼ੌਕੀਨ ਹੈਗੇ ਨੇ, ਆਸਟ੍ਰੇਲੀਆ ਚ ਰਹਿ ਰਹੇ ਤਾਂ ਵੀ ਆਪਾਂ ਇੰਡੀਅਨ ਹੈਗੇ ਹਾਂ, ਜਿਹੜੇ ਇੰਡੀਆ ਚ ਰਹਿ ਰਹੇ ਨੇ ਉਹ ਵੀ ਇੰਡੀਅਨ ਹੈਗੇ ਨੇ। ਤੇ ਜਦੋਂ ਹੀ ਛੁੱਟੀਆਂ ਦਾ ਮੌਕਾ ਲੱਗਦਾ ਹੈਗਾ, ਇੱਕ ਟਾਈਮ ਹੁੰਦਾ ਸੀਗਾ ਕਿ ਆਸਟ੍ਰੇਲੀਆ ਦੇ ਲੋਕੀ ਜਾਂਦੇ ਹੁੰਦੇ ਸੀਗੇ ਕਿ ਨਿਊਜ਼ੀਲੈਂਡ ਜਾਣਾ ਹੀ ਜਾਣਾ, ਹਨਾ। ਫਿਰ ਫਿਜੀ ਵਾਲਾ ਟ੍ਰੈਂਡ ਪੈ ਗਿਆ, ਫਿਰ ਦੁਬਈ ਦਾ ਟ੍ਰੈਂਡ ਬੜਾ ਪੈ ਗਿਆ। ਅੱਜ ਕੱਲ੍ਹ ਨਾ ਹੱਥ ਜੋੜ ਕੇ ਕਹਿ ਰਹੇ ਨਾ ਜਾਏ, ਐਵੇਂ ਕਿਤੇ ਉੱਥੇ ਨਾ ਰਹਿ ਜਾਓ। ਤੇ ਫਿਰ ਥਾਈਲੈਂਡ ਵਾਲਾ ਟ੍ਰੈਂਡ ਪੈ ਗਿਆ, ਫਿਰ ਬਾਲੀ ਦਾ ਟ੍ਰੈਂਡ ਆ ਗਿਆ।
1: ਅੱਜ ਕੱਲ੍ਹ ਬਾਲੀ ਦਾ ਚੱਲਣ ਡਿਆ ਬਹੁਤ,
0: ਨਾ ਨਾ ਉਹ ਗਏ ਜ਼ਮਾਨੇ ਦੀ ਗੱਲ।
1: ਅੱਛਾ ਬਾਲੀ ਵੀ ਗਿਆ।
0: ਅੱਜ ਕੱਲ੍ਹ ਟ੍ਰੈਂਡ ਹੈਗਾ ਵੀਅਤਨਾਮ ਦਾ। ਸੋ ਵੀਅਤਨਾਮ ਹੁਣ ਹੌਟ ਸੈਲਿੰਗ ਮਾਰਕੀਟ ਹੈਗੀ ਹੈ ਆਸਟ੍ਰੇਲੀਆ ਦੇ ਲਿਹਾਜ਼ ਦੇ ਨਾਲ। ਕਹਿੰਦੇ ਨੇ ਕਿ ਕੋਵਿਡ ਤੋਂ ਬਾਅਦ, ਆਫਟਰ ਕੋਵਿਡ, ਤੇ ਹੁਣ 2025 ਤੱਕ ਆਸਟ੍ਰੇਲੀਆ ਲੋਕਾਂ ਨੇ ਜੇ ਸਭ ਤੋਂ ਜ਼ਿਆਦਾ ਕਿਸੇ ਏਸ਼ੀਅਨ ਦੇਸ਼ 'ਚ ਗਏ ਨੇ ਤਾਂ ਉਹ ਵੀਅਤਨਾਮ ਹੈ। ਸਪੈਸ਼ਲੀ ਉੱਥੇ ਦਾ ਜਿਹੜਾ ਹਨੋਈ ਹੈਗਾ, ਜਾਂ ਜਿਹੜਾ ਹੋਚੀਮਿਨ ਜਿਹੜੀ ਉੱਥੇ ਦੀ ਸਿਟੀ ਹੈਗੀ ਹੈ ਨਾ, ਵੱਡੀਆਂ ਵੱਡੀਆਂ ਸਿਟੀ ਨੇ ਹਨੋਈ, ਹੋਚੀਮਿਨ, ਦਾ ਨੋਂਗ, ਇਹ ਸ਼ਹਿਰਾਂ ਦੇ ਵਿੱਚ ਜਾਣ ਲੱਗੇ ਨੇ। ਵਜ੍ਹਾ ਮੋਟੀ ਮੋਟੀ ਇਹ ਹੈ ਕਿ ਇੱਕ ਤਾਂ ਦੁਬਈ, ਥਾਈਲੈਂਡ, ਇਹਨਾਂ ਦੇ ਕੰਪੈਰੀਟਿਵਲੀ ਖਰਚਾ ਘੱਟ ਹੈ। ਵੀਅਤਨਾਮ ਸਸਤਾ ਬਹੁਤ ਹੈ ਭਾਜੀ, ਘੁੰਮਣ ਘੁਮਾਉਣ ਦੇ ਮਾਮਲੇ ਦੇ ਵਿੱਚ। ਤੇ ਵੀਅਤਨਾਮ ਨੇ ਪਿਛਲੇ ਪੰਜਾਂ ਦਸਾਂ ਸਾਲਾਂ ਦੇ ਵਿੱਚ ਟੂਰਿਜ਼ਮ ਨੂੰ ਬਹੁਤ ਜ਼ਿਆਦਾ ਉਹਦੇ 'ਚ ਇਨਵੈਸਟ ਕੀਤਾ ਕਿ ਲੋਕ ਵੱਧ ਤੋਂ ਵੱਧ ਬਾਹਰੋਂ ਆਉਣ ਅਤੇ ਇੱਥੇ ਆ ਕੇ ਘੁੰਮਣ, ਅਤੇ ਉਹਨਾਂ ਨੇ ਆਪਣੇ ਲੋਕਾਂ ਨੂੰ ਸਿਖਾਇਆ ਹੈਗਾ। ਕਲਚਰ ਉੱਥੇ ਇੱਕ ਬਹੁਤ ਜ਼ਿਆਦਾ ਡੈਵਲਪ ਕੀਤਾ ਗਿਆ। ਮਤਲਬ ਤੁਸੀਂ ਭੁੱਲ ਜਾਓ ਕਿ ਪੈਰਿਸ ਜਾਂ ਜਾਣਾ ਜਾਂ ਦੁਬਈ ਜਾਣਾ ਜਾਂ ਟੋਕੀਓ ਜਾਣਾ, ਇੱਕ ਵਾਰ ਵੀਅਤਨਾਮ ਜਾ ਕੇ ਆਓ, ਨਜ਼ਾਰੇ ਆਉਣਗੇ। ਕਹਿੰਦੇ ਸਸਤਾ ਵੀ ਹੈਗਾ, ਤੇ ਆਪਾਂ ਨੂੰ ਤਾਂ ਵੈਸੇ ਵੀ ਵੀਜ਼ੇ ਵੂਜ਼ੇ ਦੀ ਇੱਥੇ ਲੋੜ ਵੀ ਨਹੀਂ ਹੈਗੀ।
1: ਅੱਛਾ, ਕੋਈ ਆਪਾਂ ਇੱਦਾਂ ਹੀ ਜਾ ਸਕਦੇ ਹਾਂ?
0: ਨਹੀਂ ਭਾਜੀ, ਆਪਾਂ ਤਾਂ ਕਿਤੇ ਵੀ ਜਾ ਸਕਦੇ, ਪਰ ਜਿਹੜੇ ਇੰਡੀਅਨਸ ਵੀ ਨੇ ਉਹ ਵੀ ਕਿਤੇ ਵੀ ਜਾ ਸਕਦੇ। ਜੇ ਤੁਸੀਂ ਇੰਡੀਅਨ ਪਾਸਪੋਰਟ ਤੇ ਵੀ ਹੈਗੇ ਹੋ, ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਮੈਂ ਦੱਸ ਦਵਾਂ ਕਿ ਇੰਡੀਅਨ ਪਾਸਪੋਰਟ ਵਾਲੇ ਵੀ ਜਦ ਮਰਜ਼ੀ ਮਲਟੀਪਲ ਐਂਟਰੀ ਵੀਜ਼ਾ ਲੈ ਕੇ ਇੱਥੇ 7-10 ਦਿਨਾਂ ਦਾ ਜਾ ਸਕਦੇ ਹੈਗੇ ਨੇ। ਔਰ ਬੜਾ ਸਸਤਾ ਜਿਹੜਾ ਵੀਅਤਨਾਮ ਦੀ ਸਰਕਾਰ ਜਿਹੜੀ ਆ, ਉਹਨਾਂ ਹੋਟਲ ਬੜੇ ਸਸਤੇ ਨੇ, ਲੋਕਲ ਟਰਾਂਸਪੋਰਟੇਸ਼ਨ ਬਹੁਤ ਸਸਤੀ ਹੈਗੀ ਹੈ, ਫਲਾਈਟਸ ਬਹੁਤ ਹੈਗੀਆਂ ਨੇ, ਹੈ ਨਾ, ਸਿਡਨੀ ਤੋਂ, ਮੈਲਬਰਨ ਤੋਂ ਬੜੀਆਂ ਜ਼ਿਆਦਾ ਹੈਗੀਆਂ ਨੇ। ਅਤੇ ਜਿਹੜਾ ਟੂਰਿਜ਼ਮ ਆ ਉੱਥੇ, ਮਤਲਬ ਨਜ਼ਾਰੇ ਹੀ ਨਜ਼ਾਰੇ ਨੇ। ਮੁੱਕਦੀ ਗੱਲ ਇਹ ਹੈਗੀ ਹੈ, ਅਤੇ ਸਾਨੂੰ ਵੀ ਹੁਣ ਤੁਸੀਂ ਦਿਓ ਇਜਾਜ਼ਤਾਂ ਅੱਜ ਦੇ ਪ੍ਰੋਗਰਾਮ, ਖਬਰ ਬੜੀ ਬੇਕਾਰ ਹੈ, ਜਾਣਕਾਰੀਆਂ ਸੀਗੀਆਂ, ਖਬਰਾਂ ਸੀਗੀਆਂ ਭਾਜੀ। ਠੀਕ ਹੈ,
1: ਅੱਜ ਤਾਂ ਗੌਤਮ ਭਾਜੀ ਡਾਕਟਰ ਵੀ ਬਣ ਗਏ ਤੇ ਟੂਰ ਟਰੈਵਲ ਏਜੰਟ ਵੀ ਬਣ ਗਏ ਨੇ, ਤੇ ਹੁਣ ਅਗਲੀ ਵਾਰੀ ਪਤਾ ਨਹੀਂ ਕੀ ਬਣਦੇ ਆ, ਮਲਟੀ ਟੈਲੈਂਟਡ ਬੰਦਾ। ਹਾਂ ਹਾਂ, ਚਲੋ ਜੀ ਭਾਜੀ, ਓਕੇ ਜੀ,
0: ਧੰਨਵਾਦ।
1: ਕਿਹੜਾ ਲਾਤਾ ਹੈ ਗਾਣਾ?
0: ਤੈਨੂੰ
1: ਤੈਨੂੰ ਜਾ ਕੇ
0: ਜਾਣਾ,
1: ਆਓ
0: ਛੋਟਾ ਹੋ ਗਿਆ, ਨਹੀਂ ਪੂਰਾ ਦੱਸਿਆ 50 ਮਿੰਟ ਦਾ ਕਰਨਾ।

0: ਉਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਸ਼ਰਤਾਂ ਲਾਗੂ।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ?
2: ਯਾਰ, ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

0: ਰੇਡੀਓ ਹਾਂਜੀ
1: ਰੇਡੀਓ ਹਾਂਜੀ
2: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਊਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਤੁਸੀਂ ਦੇ ਐਨ ਕੰਢੇ ਸਾਡੀ ਇੱਕ ਠਾਰ ਹੋਇਆ ਕਰਦੀ ਸੀ ਅਤੇ ਉੱਥੋਂ ਦੇ ਦੋ ਭਰਾ ਇੱਕ ਭੈਣ ਬਜ਼ੁਰਗ ਮਾਂ ਉਹ ਸਾਡੀ ਬੜੀ ਸੇਵਾ ਕਰਿਆ ਕਰਦੇ। ਜਦੋਂ ਵੀ ਕਦੇ ਬੀਬੀਆਂ ਨੂੰ ਕੋਲ ਸ਼ਰੀਕੇ ਦੇ ਵੱਲ ਘੱਲ ਦਿੱਤਾ ਜਾਂਦਾ ਤਾਂ ਅਸੀਂ ਬੇਫਿਕਰ ਹੋ ਕੇ ਵਿਚਰਿਆ ਕਰਦੇ। ਬੰਬੀ 'ਤੇ ਕੱਚਾ ਕੋਠਾ ਅਤੇ ਕੋਠੇ ਦੇ ਅੰਦਰ ਇੱਕ ਵੱਡੀ ਵੀਹੀ ਵਾਲਾ ਚੌੜਾ ਮੰਜਾ ਡੱਠਾ ਹੁੰਦਾ। ਖੁੱਲ੍ਹੇ 'ਚ ਬੱਚੇ ਦੇ ਵਿੱਚ ਇਸ਼ਨਾਨ ਕਰਦੇ। ਇਸ਼ਨਾਨ ਕਰਨ ਤੋਂ ਬਾਅਦ ਅਸੀਂ ਉੱਥੇ ਹੀ ਬੈਠ ਕੇ ਨਿਤਨੇਮ ਕਰ ਲੈਂਦੇ। ਬਾਕੀਆਂ ਨੂੰ ਜ਼ਬਾਨੀ ਕੰਠ ਸੀ ਪਰ ਮੇਰੇ ਕੋਲ ਗੁਟਕਾ ਸਾਹਿਬ ਸੀ। ਨਿਤਨੇਮ ਮੈਂ ਗੁਟਕਾ ਸਾਹਿਬ ਤੋਂ ਕਰਦਾ। ਨਿਤਨੇਮ ਤੋਂ ਬਾਅਦ ਰੋਟੀ ਪ੍ਰਸ਼ਾਦਾ ਛੱਕ ਕੇ ਘੜੀ ਕੋ ਆਰਾਮ ਅਤੇ ਮਗਰੋਂ ਅਸੀਂ ਕਿਤੇ ਅਗਲੀ ਮੰਜ਼ਿਲ ਵੱਲ ਨਿਕਲ ਜਾਇਆ ਕਰਦੇ। ਕਿਰਨ ਤੁਸੀਂ ਪਾਰ ਚੌਧਰੀਆਂ ਦੀ ਹਵੇਲੀ ਅੰਦਰ ਅੱਠ ਨੇ ਪਾਠ ਕਰਨ ਦੇ ਲਈ ਅਜੇ ਗੁਟਕਾ ਖੋਲ੍ਹਿਆ ਸੀ ਕਿ ਇੱਕ ਰੁੱਕਾ ਨਿਕਲਿਆ। ਹੈਰਾਨੀ ਹੋਈ, ਇਹ ਰੁੱਕਾ ਕਿੱਥੋਂ ਆ ਗਿਆ? ਖੋਲ੍ਹਿਆ ਤਾਂ ਅੰਦਰ ਲਿਖਿਆ ਸੀ, ਤੁਸੀਂ ਮੈਨੂੰ ਬਹੁਤ ਚੰਗੇ ਲੱਗਦੇ ਹੋ ਰਾਣੀ। ਮੈਂ ਜਿੱਦਾਂ ਧੁਰ ਅੰਦਰ ਤੱਕ ਹਿੱਲ ਗਿਆ। ਇਹ ਤਾਂ ਉਹੀ ਰਾਣੀ ਆ, ਉਹ ਜਿਹੜੀ ਠਾਰ ਦੇ ਉੱਤੇ ਆਪਾਂ ਰੁਕਦੇ ਸੀ। ਉਹ ਦੋ ਵੀਰ ਅਤੇ ਉਹਨਾਂ ਦੀ ਛੋਟੀ ਇੱਕ ਭੈਣ ਅਕਸਰ ਜੂਠੇ ਭਾਂਡੇ ਚੁੱਕਣ ਆਇਆ ਜਾਇਆ ਕਰਦੀ ਸੀ। ਪਰ ਆ ਕੇ ਲਿਖ ਘੱਤ ਮਾਰਿਆ, ਇਹ ਕੀ ਕੀਤਾ ਜਿਉਣ ਜੋਗੀ ਹੈ? ਅੱਜ ਪਾਠ ਦੇ ਵਿੱਚ ਬਿਲਕੁਲ ਮਨ ਨਹੀਂ ਲੱਗਾ। ਮਸੀ ਰਹਿ ਰਾਤ ਸਾਹਿਬ ਪੂਰਾ ਕੀਤਾ, ਉਸਲਵੱਟੇ ਜੇ ਲੈਂਦਿਆਂ ਰਾਤ ਨਿਕਲੀ। ਸਮਝ ਨਹੀਂ ਆਉਂਦੀ ਕਰਾਂ ਅਤੇ ਕਰਾਂ ਕੀ। ਮੇਰੇ ਅੰਦਰ ਇੱਕ ਜਿੱਦਾਂ ਜੰਗ ਜੀ ਛਿੜੀ ਹੋਵੇ, ਇੱਕ ਐਸੀ ਜੰਗ ਜਿਸ ਦੇ ਵਿੱਚ ਕਦੇ ਨਾਲ ਦੀ ਦੇ ਬਾਰੇ, ਕਦੇ ਮੇਰੇ 6 ਮਹੀਨਿਆਂ ਦੇ ਪੁੱਤ ਬਾਰੇ, ਕਦੇ ਆਪਣੇ ਘਰ ਬਾਰੇ, ਕਦੇ ਆਪਣੇ ਆਪ ਦੇ ਬਾਰੇ, ਕਦੇ ਰਾਣੀ ਬਾਰੇ, ਸਭ ਕੁਛ ਵਾਰੋ ਵਾਰੀ ਅੱਖੀਆਂ ਦੇ ਸਮੇਂ ਆਈ ਜਾਵੇ। ਪਤਾ ਨਹੀਂ ਕਿਉਂ ਵਾਰ ਵਾਰ ਉਹ ਚਿਹਰੇ ਅੱਖਾਂ ਸਾਹਮਣੇ ਘੁੰਮੀ ਜਾਂਦੇ ਨੇ, ਮੇਰੀ ਸਿੰਘਣੀ, ਮੇਰਾ ਪੁੱਤ। ਮਨ ਬੜਾ ਬੇਚੈਨ ਰਿਹਾ। ਤੀਜੇ ਦਿਨ ਇਕੱਲੇ ਵਾਪਸ ਪਰਤਣਾ ਸੀ ਪਰ ਆਉਣ ਨੂੰ ਜੀ ਨਾ ਕਰੇ, ਸਾਰਾ ਵਜੂਦ ਜਿੱਦਾਂ ਕੰਬੀ ਜਾਵੇ। ਖੈਰ ਹਿੰਮਤ ਕਰਕੇ ਹੋ ਤੁਰਿਆ, ਘਰ ਲਾਗੇ ਅੱਪੜ ਕੇ ਕਮਾਦ ਦੀ ਵੱਟ ਦੇ ਉੱਤੇ ਬੈਠ ਕੇ ਉਸੇ ਰੁਕੇ ਦੇ ਦੂਸਰੇ ਪਾਸੇ ਮੈਂ ਕੁਛ ਸੰਖੇਪ ਜਿਹੀਆਂ ਸਤਰਾਂ ਲਿਖੀਆਂ। ਲਿਖਿਆ, ਜੀਣ ਜੋਗੀ ਹੈ ਤੇਰੇ ਜਿੱਡੀ ਮੇਰੀ ਇੱਕ ਨਿੱਕੀ ਭੈਣ ਹੈ, ਇੱਕ ਸਿੰਘਣੀ ਆ ਮੇਰੀ, ਇੱਕ ਨਿੱਕਾ ਜਿਹਾ ਭਚੰਗੀ ਵੀ ਆ, ਜੇ ਮੰਗੇਗੀ ਤਾਂ ਸਿਰ ਵੱਢ ਕੇ ਦੇ ਦਿਆਂਗਾ, ਪਰ ਵੱਡੀ ਅਦਾਲਤ ਅਤੇ ਹੋਰ ਕਿੰਨੀਆਂ ਸਾਰੀਆਂ ਦੁਨਿਆਵੀ ਕਚਹਿਰੀਆਂ, ਇਹਨਾਂ ਦੇ ਵਿੱਚ ਮੈਂ ਨੀਵੀਂ ਪਾਵਾਂ? ਇਹ ਗੱਲ ਮੇਰੇ ਵੱਸ ਦੀ ਨਹੀਂ। ਤੇਰਾ ਵੱਡਾ ਵੀਰ। ਠਾਰ 'ਤੇ ਅੱਪੜ ਕੇ ਕੱਪੜੇ ਬਦਲੇ, ਗੁਟਕਾ ਉਸੇ ਬੰਬੀ ਵਾਲੇ ਕਮਰੇ ਦੇ ਅੰਦਰ ਟਿਕਾ ਦਿੱਤਾ। ਤੀਜੇ ਦਿਨ ਤੁਰਨ ਲੱਗਿਆ ਦੋਵੇਂ ਵੀਰ ਮੇਰੇ ਵੱਲ ਭੱਜੇ ਆਉਣ, ਕਹਿਣ ਲੱਗੇ ਰਾਣੀ ਤੁਹਾਨੂੰ ਮਿਲਣਾ ਚਾਹੁੰਦੀ ਹੈ। ਪਤਾ ਨਹੀਂ ਕਿਉਂ ਹੱਠ ਕਰੀ ਜਾਂਦੀ ਆ ਚੰਦਰੀ, ਆਖੀ ਜਾਂਦੀ ਆ ਇੱਕ ਵਾਰੀ ਉਹਨਾਂ ਨੂੰ ਜ਼ਰੂਰ ਮਿਲਣਾ, ਇੱਕ ਵਾਰੀ ਉਹਨਾਂ ਨੂੰ ਜ਼ਰੂਰ ਮਿਲਣਾ। ਮੈਂ ਨਾਂ ਨਹੀਂ ਕਰ ਸਕਿਆ।

0: ਪ੍ਰਵਾਹ ਕੀਤੇ ਸਾਡੇ ਵਿੱਚੋਂ ਕੋਈ ਵੀ ਨਹੀਂ ਬੋਲਿਆ ਨਾ ਹੀ ਕਿਸੇ ਨੇ ਸਵਾਲ ਪੁੱਛਿਆ ਬਸ ਚੁੱਪਚਾਪ ਸਾਰੇ ਸੰਵਾਦ ਬਣ ਕੇ ਇੱਧਰ ਉੱਧਰ ਘੁੰਮ ਰਹੀ ਸੀ ਇਹ ਚੁੱਪ ਜਦੋਂ ਸੰਵਾਦ ਬਣੀ ਤਾਂ ਫਿਰ ਬੋਲਣ ਦੀ ਲੋੜ ਵੀ ਕੀ ਸੀ ਮਗਰੋਂ ਭਾਂਡੇ ਟਿੰਡੇ ਤੁਰੇ ਜਾਂਦੇ ਇੰਜ ਲੱਗਿਆ ਜਿਵੇਂ ਰੂਹ ਵਜੂਦ ਤੋਂ ਮਣਾ ਮੂਹੀ ਪਿਆ ਭਾਰ ਲੱਥ ਗਿਆ ਹੋਵੇ ਦਸਮ ਪਿਤਾ ਦੇ ਵੱਲੋਂ ਪਾਏ ਪਰਚੇ ਤੇ ਪਰਚੇ ਦੇ ਵਿੱਚੋਂ ਮੈਂ ਪਾਸ ਜੋ ਆਇਆ ਸਾਂ ਦੋਸਤੋ ਅੱਜ ਉਸ ਵਰਤਾਰੇ ਨੂੰ ਬੇਸ਼ੱਕ ਹਥਿਆਰਾਂ ਦੀ ਜੰਗ ਆਖ ਕੇ ਯਾਦ ਕੀਤਾ ਜਾਂਦਾ ਪਰ ਉਸ ਵੇਲੇ ਅਸੀਂ ਮੁਹਾਜ਼ਾਂ 'ਤੇ ਕਿੰਨੀਆਂ ਜੰਗਾਂ ਹੋਰ ਵੀ ਲੜੀਆਂ ਜਾ ਰਹੀਆਂ ਸੀ ਉਹਨਾਂ ਵਿੱਚੋਂ ਇੱਕ ਪ੍ਰਮੁੱਖ ਸੀ ਕਿਰਦਾਰ ਦੀ ਜੰਗ ਇਹ ਅਕਸਰ ਹੀ ਖੁਦ ਅੰਦਰ ਬੈਠੇ ਦੁਸ਼ਮਣ ਦੇ ਨਾਲ ਹੀ ਆਪੇ ਲੜੀ ਜਾਂਦੀ ਹੈ ਦਿਨੇ ਰਾਤ ਹਰ ਵੇਲੇ ਇੱਥੋਂ ਤੱਕ ਕੇ ਸੁੱਤੇ ਪਿਆ ਵੀ ਕੁਛ ਇਹ ਜੰਗ ਜਿੱਤ ਗਏ ਕੁਛ ਇਹ ਜੰਗ ਹਾਰ ਗਏ ਜੋ ਜਿੱਤੇ ਉਹ ਦਸਮ ਪਿਤਾ ਦੀ ਕਚਹਿਰੀ ਦੇ ਵਿੱਚ ਜਿਉਂਦੇ ਨੇ ਉਹਨਾਂ ਦੇ ਜ਼ਮੀਰ ਜਿਉਂਦੇ ਨੇ ਉਹ ਜਿਉਂਦੇ ਜੀ ਸੁਰਖਰੂ ਹੋ ਗਏ ਅਤੇ ਜੋ ਵਕਤੀ ਤੌਰ ਦੇ ਉੱਤੇ ਹਾਰ ਗਏ ਉਹ ਤਾਂ ਸ਼ਾਇਦ ਖੁਦ ਹੀ ਦੱਸ ਸਕਦੇ ਨੇ ਕਿ ਮਗਰੋਂ ਗੁਰੂ ਨੇ ਹੱਥੀਂ ਲਿਖਿਆ ਬਦਾਵਾ ਪਾੜ ਦਿੱਤਾ ਸੀ ਕਿ ਨਹੀਂ ਪਾੜਿਆ ਸੀ ਇੱਕ ਗੁਰੂ ਪਿਆਰੇ ਦੇ ਨਾਲ ਵਾਪਰਿਆ ਇੱਕ ਅਸਲ ਬਿਰਤਾਂਤ ਇਹ ਕਹਾਣੀ ਲਿਖੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ ਸਾਡੇ ਤੱਕ ਪਹੁੰਚਾਈ ਸੁਖਵਿੰਦਰ ਸਿੰਘ ਪਰਵਾਲ ਹੋਰਾਂ ਨੇ ਅਤੇ ਮੈਂ ਆਸ ਕਰਦਾ ਕਿਸ ਕਹਾਣੀ ਨੂੰ ਨਿਭਾਉਣ ਦੇ ਵਿੱਚ ਸ਼ਾਇਦ ਮੈਂ ਇਨਸਾਫ ਕਰ ਪਾਇਆ ਹੋਵਾਂ ਬੜਾ ਵੱਡਾ ਸੁਨੇਹਾ ਇਸ ਕਹਾਣੀ ਦੇ ਵਿੱਚ ਜੇ ਆਪਾਂ ਸਮਝ ਪਾਈਏ ਕਿਰਦਾਰ ਲੱਭਣੇ ਅੱਜ ਕੱਲ੍ਹ ਬੜੇ ਔਖੇ ਹੋ ਗਏ ਅਤੇ ਲੱਭਣੇ ਕਿਤੇ ਦੂਰ ਨਹੀਂ ਕਿਰਦਾਰ ਤਾਂ ਸਾਡੇ ਅੰਦਰ ਹੀ ਹੁੰਦਾ ਅਸੀਂ ਵੇਖਣਾ ਕਿ ਆਪਾਂ ਆਪਣਾ ਕਿਰਦਾਰ ਕਿੱਥੇ ਜੇ ਟਿਕਾ ਕੇ ਰੱਖਣਾ ਜਿਹਦਾ ਕਿਰਦਾਰ ਚੰਗਾ ਉਹ ਸਾਰਿਆਂ ਤੋਂ ਪਿਆਰ ਲੈਂਦਾ ਉਹਨੂੰ ਹੱਸ ਕੇ ਕੋਈ ਘਰ ਆਵਾਜ਼ ਮਾਰ ਲੈਂਦਾ ਉਹਨੂੰ ਹੱਸ ਕੇ ਕੋਈ ਦਿਲ 'ਚ ਵਸਾ ਲੈਂਦਾ ਅਤੇ ਨਹੀਂ ਤਾਂ ਠੋਕਰਾਂ ਹੀ ਨੇ ਦੁਨਿਆਵੀ ਵੀ ਅਤੇ ਉਸ ਰੱਬ ਦੇ ਘਰ ਵੀ ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ
1: You are listening Australia's number one. Radio Hanji.
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
3: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ

ਕਾਰਪੇਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ ਡੈਂਡੀ ਨੋਂਗ

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ, ਜੇਤੀ ਸ੍ਰਿਸ਼ਟ ਉਭਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ। ਚੰਗਾ ਨਾਉ ਰਹਾਇਕ ਹੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ। ਸੁਣੈ ਸਿੱਧ ਪੀਰ ਸੁਰਨਾਥ, ਸੁਣੈ ਤਰਤਵਲ ਆਕਾਸ, ਸੁਣੈ ਦੀਪ ਲੋਪ ਪਾਤਾਲ, ਸੁਣੈ ਪੋ ਨ ਸਕੈ ਕਾਲ। ਨਾਨਕ

ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਵੇਰਾ ਸੁਣੈ ਹਾਥ ਹੋਵੇ ਅਸਗਾ ਨਾਨਕ ਭਗਤਾਂ ਸਦਾ ਵਿਗਾ ਸੁਣੈ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਈ ਨਾ ਜਾਏ ਜੇ ਕੋ ਕਹਿ ਪਿਛੇ ਪਛਤਾ ਕਾਗਦ ਕਲਮ।

ਕਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵੱਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਦ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ।

ਪਿਆ ਦੁੱਖ ਭੁੱਖ ਸਦਮਾਰ, ਇਹ ਬੇਦਾਤ ਤੇਰੀ ਦਾ ਤਾਰ, ਬੰਦ ਖਲਾਸੀ ਪਾਣੇ ਹੋਏ, ਹੋਰ ਆਖ ਨਾ ਸਕੇ ਕੋਏ, ਜੇ ਕੋ ਖਾਏ ਕ ਆਖਣ ਪਾਏ, ਉਹ ਜਾਣੇ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪ੍ਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਮਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਔਰਾ ਸਾਧ, ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ, ਜਿਵ ਹੋਵੇ ਫਰਮਾਨ, ਉਹ ਵੇਖੈ ਉਹ ਨਾ ਨਦਰ ਨਾ ਆਵੈ, ਬਹੁਤਾ ਏ ਵਡਾਨ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਭੰਡਾਰ, ਜੋਗ ਚ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਇਹ ਤਰਾ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ,
तिनके नाम अनेक अनंत करमी करमी होए विचार सच्चा सच्चा दरबार तिथै सोहन पंच परवान नदरी करम पवै निशान कच पकाई उथै पाए नानक गया जापे जाए धर्म खंड का एहो धर्म ज्ञान खंड का खो करम केते पवन पानी बैसंतर केते कान महेश केते ब्रह्मे कार्त कड़िया रूप रंग के वेश केतिया करम भूमि मेर केते केते तूप देश केते इंद चंद सूर केते केते मंडल देश केते सिद्ध बुद्ध नाथ केते केते देवी वेश केते देव दानव मुन केते केते रतन समुंद केतिया खानी केतिया बाणी केते पात नरिंद केतिया सुरती सेव केते नानक अंतनांत ज्ञान खंड में ज्ञान प्रचंड तिथै नाद बनोद कोट आनंद शर्म खंड की बाणी रूप तिथै कारत कड़ी है बहुत अनूप कांकियां गल्ला कथियां ना जाए जे को कहे पिछे पछताए तिथै कड़ी है सुरत मत मन बुद्ध तिथै कड़ी है सुरां सिदा की सुध कर्म खंड की बाणी जोर तिथै होर न कोई होर तिथै जोध महामल सूर तिन मैं राम रिया प्रपूर तिथै सीतो सीता मैं मामा ताके रूप न कथने जाए ना ओ मरे ना ठागे जाए जिन कै राम वसै मन माहे तिथै भगत वसे के लोए करे आनंद सच्चा मन सोए सच खंड वसे नंकार कर कर वेखै नदर निहाल तिथै

ਅਰਜੁਨ ਆਦਸੇ ਦੇਸ ਅਰਨ ਪੇਸ ਜਾ ਕਰ ਰੂਪ ਰੇਖ ਨਰਾਗ ਜਾਤਰ ਤਾਤਰ ਦਿਸਾ ਵਿਸਾ ਹੋਏ ਫੈਲਿਓ ਨਰਾਗ ਨਾਮ ਕਾਮ ਬਹਿਣ ਪੇਖ ਤਾਮ ਹੋ ਨ ਜਾਏ ਸਰਵ ਮਾਨ ਸਰਬਤਰ ਮਾਨ ਸਹਿਦੇਵ ਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਪੇਵ ਨ ਜਾਣੀ ਜੈ ਬੇਦ ਹਰਕ ਤੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕਹਿ ਜੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰ ਮਹੀਨ ਚੱਕਰ ਬਕਰ ਫਿਰੇ ਚਤੁਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਸਤਿਓ ਸੁਜੰਭਵ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ ਧਰਮ ਤਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਖ ਅੰਗ ਰਾਗ ਨਾ ਰੰਗ ਜਾ ਕੇ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਦਾ ਏਕਾਮ ਆਵ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਲ ਸਰਵਗੰਤਾ ਸਰਵ ਹੰਤਾ ਸਰਵ ਤੇ ਅਨਪੇ ਸਰਵ ਸ਼ਾਸਤ੍ਰ ਜਾਣੀ ਜੈ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾ ਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਹੀ ਵੋ ਚਿਤ ਮਦਭਾਰ ਛੰਦ ਤੋ ਪ੍ਰਸਾਦ ਗੁਣ ਗਾਨੁਦਾਰ ਮੈਂ ਮਾਇਆ ਪਾਰ ਆਸਾਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾ

ਜਾਂ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤਰਸਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਪਉ ਦੂਜਾ ਲਾਇਆ ਕਹਿ ਨਾਨਕ।

ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਧ ਬਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਇਲਾ।

सतगुरु जुगो जुग अटल ताकत चावर शात्र जी दे मालक दसा पातशाहियां दी आत्मक जोत समुची मनुखता दे सांझे रहवर साहिब श्री गुरु ग्रंथ साहिब सच्चे पातशाह जी दी पावन पवित्र निघी गोद दा आनंद माण रही गुरु रूप खालसा साध संगत जी वाहिगुरु जी का खालसा वाहिगुरु जी की फतेह। आप जी ने अज सचखंड श्री हरिमंदर साहब तो आए हुए इलाही हुक्मनामे दा मूल पाठ सत्कार योग सिंह साहब जी तो सरवण कीता है। आओ पहला हुक्मनामा साहब दी विचार उस तो बार जिन्ना समा सतगुरु बख्शिश करनगे लड़ी बार जो कथा प्रारंभ है उस दे संबंध विच आपने विचार करनी है। खालसा जी गुरबाणी दे विच सतगुरु महाराज लिखना करदे है बहती जात कदे दृष्ट न धारत मिथ्या मोह बंधै निच पारत माधवे भज दिन त्रैणी जन्म पदार्थ जीत हर शरणी। ਇਹ ਜਿਹੜੀ ਸਾਡੀ ਉਮਰ ਹੈ ਜਿਵੇਂ ਨਦੀ ਦਾ ਵਹਿਣ ਵਹਿੰਦਾ ਜਾਂਦਾ ਇੱਕ ਵਾਰੀ ਜਿਹੜੀ ਪਾਣੀ ਦੀ ਛਲ ਲੰਘ ਗਈ ਦੁਬਾਰੇ ਨਹੀਂ ਆਉਂਦੀ ਇਸੇ ਤਰ੍ਹਾਂ ਨਦੀ ਦੇ ਵਹਿਣ ਵਾਂਗੂ ਸਾਡੀ ਉਮਰ ਦਿਨ ਪਰ ਦਿਨ ਘਟਦੀ ਹੀ ਜਾ ਰਹੀ ਹੈ। ਛਿਨ ਛਿਨ ਔਦ ਬਿਹਾਤ ਹੈ ਫੂਟੇ ਘੱਟ ਜਿਉਂ ਪਾਣੀ ਪਾਣੀ ਦਾ ਘੜਾ ਹੈ ਉਹਦੇ ਵਿੱਚ ਛੇਕ ਹੋ ਜਾਵੇ ਹੌਲੀ ਹੌਲੀ ਪਾਣੀ ਸਾਰਾ ਹੀ ਨਿਕਲ ਜਾਂਦਾ ਸਰੀਰ ਰੂਪੀ ਘੜਾ ਸਵਾਸਾਂ ਰੂਪੀ ਪਾਣੀ ਹੈ ਮਿੰਟ ਮਿੰਟ ਸੈਕਿੰਡ ਸੈਕਿੰਡ ਉਮਰ ਸਾਡੀ ਘੱਟ ਰਹੀ ਹੈ ਦਿਨ ਪ੍ਰਤੀ ਦਿਨ। ਸੋ ਸਤਿਗੁਰੂ ਸਾਹਿਬ ਕਹਿੰਦੇ ਬੈਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਹੇ ਮਨੁੱਖ ਤੂੰ ਕਦੇ ਇਸ ਪਾਸੇ ਤਾਂ ਨਿਗਾ ਹੀ ਨਹੀਂ ਮਾਰਦਾ ਕਿ ਮੇਰੀ ਉਮਰ ਨਦੀ ਦੇ ਵਹਿਣ ਵਾਂਗੂ ਵਹਿੰਦੀ ਜਾ ਰਹੀ ਹੈ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧੈ ਨਿਤ ਪਾਰਚ ਮਿਥਿਆ ਸੰਸਾਰ ਦੇ ਨਾਸ਼ਵੰਤ ਪਦਾਰਥਾਂ ਨੂੰ ਇਕੱਠਾ ਕਰਨ ਤੇ ਆਪਾਂ ਲੱਗੇ ਹੋਏ ਹਾਂ। ਗੁਰੂ ਮਹਾਰਾਜ ਨੇ ਤਾਂ ਇਹ ਕਿਹਾ ਜੈਸੇ ਜਲ ਮੈਂ ਕਾਮਲ ਨਿਰਾਲਮ ਮੁਰਗਾਈ ਨਿਸ਼ਾਨ ਹੈ ਸੁਰਤ ਸ਼ਬਦ ਭਵ ਸਾਗਰ ਕਰੀਏ ਨਾਨਕ ਨਾਮ ਬਖਾਣੈ। ਠੀਕ ਹੈ ਭਾਈ ਗ੍ਰਿਸ਼ਤੀਆਂ ਦਾ ਮਾਇਆ ਤੋਂ ਬਿਨਾਂ ਸਰਦਾ ਨਹੀਂ ਪਰੰਤੂ ਮਾਇਆ ਦੇ ਵਿੱਚ ਰਹਿੰਦੇ ਹੋਏ ਇਉਂ ਨਿਰਲੇਪ ਰਹਿਣਾ ਹੈ ਜਿਵੇਂ ਕਮਲ ਦਾ ਫੁੱਲ ਪਾਣੀ ਚ ਰਹਿੰਦਾ ਹੋਇਆ ਨਿਰਲੇਪ ਹੁੰਦਾ ਮੁਰਗਾਈ ਹੁੰਦੀ ਹੈ ਛੱਪੜਾਂ ਦੇ ਵਿੱਚ ਰਹਿੰਦੀ ਹੈ ਚੌਵੀ ਘੰਟੇ ਪਾਣੀ ਵਿੱਚ ਰਹਿਣ ਕਰਕੇ ਵੀ ਉਹ ਸੁੱਕੀ ਦੀ ਸੁੱਕੀ ਹੁੰਦੀ ਹੈ ਉਹਦੇ ਪੰਖ ਨਹੀਂ ਭਿੱਜਦੇ। ਸੋ ਮੁਰਗਾਈ ਦੀ ਨਿਆਈ ਹੈ ਗੁਰੂ ਕੇ ਸਿੱਖਾ ਘਰ ਪਰਿਵਾਰ ਵਿੱਚ ਰਹਿ ਮਾਇਆ ਚ ਰਹਿੰਦਾ ਹੋਇਆ ਨਿਰਲੇਪ ਰਹਿ ਸੰਸਾਰ ਦੇ ਮੋਹ ਰੂਪੀ ਚਿੱਕੜ ਚ ਨਾ ਭਿੱਜੀ ਮਾਇਆ ਤਿਆਗਣੀ ਨਹੀਂ ਮਾਇਆ ਦੇ ਵਿੱਚ ਰਹਿੰਦੇ ਹੋਏ ਨਿਰਲੇਪ ਰਹਿਣਾ ਹੈ। ਮਾਇਆ ਕਿਸ ਨੂੰ ਆਖੀ ਹੈ ਕਿਆ ਮਾਇਆ ਕਰਮ ਕਮਾਹੇ ਮਾਇਆ ਕੀ ਹੈ ਤੇ ਕੀ ਇਹ ਕਰਮ ਕਮਾਉਂਦੀ ਹੈ। ਮਾਇਆ ਤਿੰਨ ਪ੍ਰਕਾਰ ਦੀ ਹੁੰਦੀ ਹੈ ਜੜ ਚੇਤਨ ਤੇ ਅਗਿਆਨ ਰੂਪ। ਜੜ ਮਾਇਆ ਦੇ ਵਿੱਚ ਸਾਡੀ ਪ੍ਰੋਪਰਟੀ ਆ ਗਈ ਘਰ ਆ ਗਿਆ ਪਲੌਟ ਆ ਗਏ ਹੋਰ ਜੋ ਵੀ ਪ੍ਰੋਪਰਟੀ ਹੈ ਗੱਡੀਆਂ ਵਗੈਰਾ ਜੜ ਮਾਇਆ। ਚੇਤਨ ਮਾਇਆ ਦੇ ਵਿੱਚ ਧੀਆਂ ਪੁੱਤਰ ਇਸਤਰੀ ਆ ਗਏ ਜਿਹੜੀ ਚੀਜ਼ ਸਾਹ ਲੈਂਦੀ ਹੈ ਚੇਤਨ ਮਾਇਆ। ਅਗਿਆਨ ਰੂਪ ਮਾਇਆ ਸਾਡਾ ਹੰਕਾਰ ਸਾਡੀ ਈਗੋ ਸਾਡੀ ਹਉਮੈ ਹੈ। ਤਿੰਨ ਤਰ੍ਹਾਂ ਦੀ ਮਾਇਆ ਜੇ ਆਪਾਂ ਸਿੰਪਲ ਜਿਹਾ ਅਰਥ ਲਾਈਏ ਮਾਇਆ ਕਹਿੰਦੇ ਕਿਹਨੂੰ ਹੈ ਜਿਹੜੀ ਚੀਜ਼ ਰੱਬ ਨੂੰ ਭੁਲਾ ਦੇਵੇ ਉਹ ਮਾਇਆ ਹੈ। ਗੁਰੂ ਮਹਾਰਾਜ ਨੇ ਕਿਤੇ ਨਹੀਂ ਕਿਹਾ ਕਿ ਤੂੰ ਘਰ ਛੱਡ ਕੇ ਜੰਗਲ ਚ ਚਲਿਆ ਜਾ ਨਹੀਂ। ਸ੍ਰੀ ਦਸਵੀਂ ਦੀ ਬਾਣੀ ਚ ਗੁਰੂ ਗੋਬਿੰਦ ਸਿੰਘ ਲਿਖਦੇ ਹੈ ਰੇ ਮਨ ਐਸੋ ਕਰਸ ਨਿਆਸਾ ਬਨ ਸੇ ਸਦਨ ਸਵੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਹੇ ਭਾਈ
ਤੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਘਰ ਦੇ ਜੀਆਂ ਨੂੰ ਜੰਗਲਤ ਦੇ ਦਰਖਤਾਂ ਦੀ ਤਰ੍ਹਾਂ ਮੰਨ ਲੈ। ਘਰ ਪਰਿਵਾਰ ਵਿੱਚ ਰਹਿੰਦਾ ਹੋਇਆ ਨਿਰਲੇਪ ਰਹਿ। ਜਤ ਕੀ ਜਟਾ ਜੋਗ ਕੋ ਮੰਜਰ, ਹੇ ਗੁਰੂ ਕਿਆ ਸਿੱਖਾ, ਤੈਨੂੰ ਜਟਾਂ ਵਧਾਉਣ ਦੀ ਲੋੜ ਨਹੀਂ, ਸਿਰ ਚ ਸੁਆਹ ਪਾਉਣ ਦੀ ਲੋੜ ਨਹੀਂ। ਗੁਰੂ ਮਹਾਰਾਜ ਨੇ ਤੈਨੂੰ ਕੰਘਾ ਬਖਸ਼ਿਸ਼ ਕੀਤਾ ਹੈ, ਕੰਘਾ ਦੋਨੋ ਵਕਤ ਕਰ ਪਾਗ ਚੁਣੇ ਕਰ ਬਾਂਧੀ, ਦਾਤਨ ਨੀਤ ਕਰੈ ਨਾ ਦੁੱਖ ਪਾਵੈ ਲਾਲ ਜੀ। ਪੱਗ ਚਿਨਕੇ ਬੰਨ, ਕੱਲਾ ਕੱਲਾ ਲੜ ਕਰਕੇ ਉਤਾਰ, ਇਉਂ ਨੀ ਕਈ ਭਾਈ ਬੰਨੀ ਬਣਾਈ ਪੱਗ, ਇਉਂ ਲਾ ਕੇ ਰੱਖ ਦਿੰਦੇ ਹੈ ਜਿਵੇਂ ਟੋਪੀ ਹੁੰਦੀ ਹੈ, ਸਵੇਰੇ ਫੇਰ ਇਸੇ ਤਰ੍ਹਾਂ ਧਰ ਲੈਂਦੇ ਨੇ। ਨਹੀਂ ਚਿਣਕੇ ਪੱਗ ਬੰਨ੍ਹਣੀ ਹੈ, ਦਾਤਨ ਕਰਨੀ ਹੈ ਨੇਤਾ ਪ੍ਰਤੀ, ਨਾਮ ਸਿਮਰਨ ਦਾ ਪਹਿਰਾ ਰੱਖਣਾ, ਤੈਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵਿਆਪ ਸਕਦਾ। ਇੱਥੇ ਜਟਾਂ ਵਧਾਉਣੀਆਂ ਨੇ, ਪਰ ਜਟਾਂ ਕਾਹਦੀਆਂ? ਜਤ ਤੇ ਸਤ ਦੀਆਂ। ਜਤ ਕੀ ਜਟਾ ਜੋਗ ਕੋ ਮੱਜਣ, ਨੇਮ ਕੇ ਨੱਖਣ ਬੜਾਓ। ਗਿਆਨ ਗੁਰੂ, ਗਿਆਨ ਨੂੰ ਗੁਰੂ ਬਣਾ ਲੈ। ਆਤਮ ਉਪਦੇਸ਼, ਆਪਣੇ ਮਨ ਨੂੰ ਉਪਦੇਸ਼ ਦੇ, ਆਤਮ ਉਪਦੇਸ਼ੋ। ਨਾਮ ਵਿਭੂਤ ਲਗਾਓ, ਵਿਭੂਤ ਕਹਿੰਦੇ ਨੇ ਸਵਾਹ ਨੂੰ, ਨਾਮ ਰੂਪੀ ਸਵਾਹ ਮਲਨੀ ਕਰ। ਹੋਰ ਧੂਣਿਆਂ ਦੀ ਸਵਾਹ ਜਿਹੜੀ ਹੈ ਜਾਂ ਹੋਰ ਸ਼ਮਸ਼ਾਨ ਘਾਟ ਦੀ ਸਵਾਹ, ਉਹ ਨਹੀਂ ਆਪਣੇ ਸਰੀਰ ਤੇ ਤੈਂ ਮਲਨੀ। ਦੋਨੇ ਵਕਤ ਕੰਘਾ ਕਰਨਾ ਹੈ, ਕੇਸਾਂ ਦਾ ਸਤਿਕਾਰ ਕਰਨਾ ਹੈ, ਕੇਸ ਗੁਰੂ ਕੀ ਮੋਹਰ ਹਨ। ਇਸ ਤਰ੍ਹਾਂ ਦਾ ਸੰਨਿਆਸੀ ਬਣਨ ਵਾਸਤੇ ਮਹਾਰਾਜ ਨੇ ਪ੍ਰੇਰਿਤ ਕੀਤਾ। ਜੇ ਵਧੀਆ ਘਰ ਬਣਾ ਲਿਆ, ਉਹਦੇ ਵਿੱਚ ਪਰਿਵਾਰ ਰਹਿੰਦਾ, ਜੇ ਘਰ ਪਰਿਵਾਰ ਚ ਰਹਿੰਦਾ ਹੋਇਆ ਘਰ ਪਰਿਵਾਰ ਦੇ ਵਿੱਚ ਖਚਤ ਹੋ ਗਿਆ, ਵਾਹਿਗੁਰੂ ਦਾ ਨਾਮ ਭੁੱਲ ਗਿਆ, ਫਿਰ ਤਾਂ ਉਹ ਹੈ ਮਾਇਆ ਦਾ ਰੂਪ। ਜੇ ਘਰ ਪਰਿਵਾਰ ਵਿੱਚ ਗ੍ਰਸਤ ਵਿੱਚ ਰਹਿੰਦਾ ਹੋਇਆ ਵੱਡਾ ਬਿਜ਼ਨਸਮੈਨ ਹੋਣ ਦੇ ਬਾਵਜੂਦ ਵੀ ਸਿਮਰਨ ਕਰਦਾ, ਫਿਰ ਮਾਇਆ ਨਹੀਂ ਉਹਦੇ ਵਾਸਤੇ, ਫਿਰ ਮਾਇਆ ਦਾ ਰੂਪ ਨਹੀਂ। ਮਾਇਆ ਉਹ ਚੀਜ਼ ਹੈ ਜਿਹੜੀ ਪਰਮਾਤਮਾ ਨੂੰ ਭੁਲਾ ਦਿੰਦੀ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਖਾਲਸਾ ਜੀ, ਜਦੋਂ ਮਾਤਾ ਦੇ ਪੇਟ ਵਿੱਚ ਹੁੰਦਾ, ਸੁਰਤੀ ਸੁਖਮਣਾ ਨਾੜੀ ਚ ਪ੍ਰਵੇਸ਼ ਕਰੀ ਹੁੰਦੀ ਹੈ। ਤਿੰਨ ਪ੍ਰਕਾਰ ਦੀਆਂ ਨਾੜੀਆਂ ਨੇ, ਜਿਹੜੀ ਨੱਕ ਦੇ ਸੈਂਟਰ ਚ ਨਾੜੀ ਹੈ ਇਹਨੂੰ ਸੁਖਮਣਾ ਕਹਿੰਦੇ ਨੇ, ਸੱਜੇ ਖੱਬੇ ਨੇ ਜਿਹੜੀਆਂ ਇਹ ਏੜਾ ਤੇ ਪਿੰਗਲਾ ਹਨ, ਗੁਰਬਾਣੀ ਚ ਸਾਰਾ ਜ਼ਿਕਰ ਆਉਂਦਾ ਹੈ। ਮਾਤਾ ਦੇ ਗਰਭ ਦੇ ਵਿੱਚ ਹੁੰਦਾ, ਲਿਵ ਲੱਗੀ ਹੁੰਦੀ ਹੈ, ਸੁਖਮਣਾ ਨਾੜੀ ਚ ਸੁਰਤੀ ਪ੍ਰਵੇਸ਼ ਕਰਨ ਕਰਕੇ ਸੈਂਕੜੇ ਜਨਮਾਂ ਦਾ ਗਿਆਨ ਹੁੰਦਾ ਹੈ। ਜਦੋਂ ਜਨਮ ਲੈਂਦਾ ਹੈ, ਐਸਾ ਮਾਇਆ ਦਾ ਕਹਿਰ ਵਰਤਦਾ ਹੈ, ਉਹ ਸਾਰੀ ਜਿਹੜੀ ਸੋਝੀ ਹੁੰਦੀ ਹੈ ਭੁੱਲ ਜਾਂਦਾ, ਭਾਵੇਂ ਕਿ ਮਾਤਾ ਦੇ ਪੇਟ ਵਿੱਚ ਤਾਂ ਵਾਅਦੇ ਕਰਦਾ ਹੈ ਕਿ ਸੱਚੇ ਪਾਤਸ਼ਾਹ ਮੈਨੂੰ ਇੱਥੋਂ ਕੱਢ ਲੈ, ਮੈਂ ਤੇਰਾ ਬਾਹਰ ਜਾ ਕੇ ਨਾਮ ਜਪਾਂਗਾ। ਪਰ ਬਾਹਰ ਆ ਕੇ ਤਾਂ ਵਾਅਦਾ ਕੋਈ ਕੋਈ ਉਹ ਨਿਭਾਉਂਦਾ ਹੈ ਨਾ, ਆਪਾਂ ਭੁੱਲ ਜਾਂਦੇ ਹਾਂ ਖਾਲਸਾ ਜੀ ਕਿ ਇਹ ਦਾਤਾਂ ਜਿਹੜੀਆਂ ਨੇ ਅਕਾਲ ਪੁਰਖ ਵਾਹਿਗੁਰੂ ਨੇ ਦਿੱਤੀਆਂ ਨੇ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਉਹਦੇ ਭੰਡਾਰੇ ਭਰੇ ਪਏ ਨੇ, ਅਗਣਤ ਭਰੇ ਭੰਡਾਰ, ਅਣਗਿਣਤ ਉਹਦੇ ਭੰਡਾਰੇ ਭਰੇ ਪਏ ਨੇ। ਦੇਣ ਵਾਲਾ ਨਹੀਂ ਥੱਕਦਾ, ਕਈ ਵਾਰੀ ਲੈਣ ਵਾਲੇ ਦਾਤਾਂ ਥੱਕ ਜਾਂਦੇ ਹੈ, ਉਹ ਬੜਾ ਬੇਅੰਤ ਵਾਹਿਗੁਰੂ ਪਰਮੇਸ਼ਰ ਹੈ। ਜਨਮਾਂ ਜਨਮਾਂ ਦਾ ਵਿਛੋੜਾ ਹੋਇਆ ਹੋਇਆ ਸਾਡਾ, ਜਨਮਾਂ ਜਨਮਾਂ ਦੇ ਵਿਛੜੇ ਆ ਉਸ ਵਾਹਿਗੁਰੂ ਤੋਂ। ਅਰਦਾਸ ਬੇਨਤੀ ਕਰੀਏ ਸੱਚੇ ਪਾਤਸ਼ਾਹ, ਜਨਮਾਂ ਜਨਮਾਂ ਦਾ ਵਿਛੋੜਾ ਹੋਇਆ, ਕਿਰਪਾ ਕਰੋ ਇਸ ਜਨਮ ਦੇ ਵਿੱਚ ਸਾਡੀ ਸੁਰਤ ਨੂੰ ਆਪਣੇ ਨਾਮ ਰੂਪੀ ਚਰਨਾਂ ਨਾਲ ਜੋੜ ਲਓ। ਜਦੋਂ ਸੁਰਤ ਨਾਮ ਰੂਪੀ ਚਰਨਾਂ ਨਾਲ ਜੁੜ ਗਈ, ਫੇਰ ਜੀਵ ਦੀ ਕਲਿਆਣ ਹੁੰਦੀ ਹੈ, ਫੇਰ ਕਿਤੇ ਜਾ ਕੇ ਕੇਵਲ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਕੇਵਲ ਮੋਕਸ਼ ਸੱਚਖੰਡ ਦੀ ਮੁਕਤੀ ਹੈ, ਸਲੋਕ ਮੁਕਤੀ, ਸਰੂਪ ਮੁਕਤੀ, ਸਮੀਪ ਮੁਕਤੀ, ਸਵੱਜਿਆ ਮੁਕਤੀ, ਇਹ ਚਾਰ ਮੁਕਤੀਆਂ ਬੈਕੁੰਠ ਦੀਆਂ ਹਨ। ਗੁਰੂ ਕੇ ਸਿੱਖ ਦਾ ਸੰਬੰਧ ਸੱਚਖੰਡ ਦੇ ਨਾਲ ਹੈ, ਕਿਉਂਕਿ ਧੁਰ ਕੀ ਬਾਣੀ ਜਿੱਥੋਂ ਆਈ ਹੈ,
ਜਿਹੜਾ ਇਸ ਗੁਰਬਾਣੀ ਦਾ ਜਾਪ ਕਰਦਾ ਜਿਵੇਂ ਹਮਾਉ ਪੰਛੀ ਦੇ ਖੰਭਾਂ ਚ ਗੁਣ ਹੁੰਦਾ, ਕਿਸੇ ਵੀ ਚੀਜ਼ ਨੂੰ ਉਹਨਾਂ ਨਾਲ ਬੰਨ ਦਿਓ। ਹਮਾਉ ਪੰਛੀ ਜਿਹੜੇ ਦੇਸ਼ ਵਿਚ ਰਹਿੰਦਾ ਉਹ ਖੰਭਾਂ ਚ ਗੁਣ ਹੈ, ਉਸੇ ਦੇਸ਼ ਵਿਚ ਉਸ ਵਸਤੂ ਨੂੰ ਲੈ ਜਾਂਦੇ ਹਨ। ਜਿਵੇਂ ਨਾਰਦ ਮੁਨੀ ਕਲਗੀਧਰ ਪਾਤਸ਼ਾਹ ਕੋਲੇ ਆਨੰਦਪੁਰ ਸਾਹਿਬ ਆਇਆ ਸੀ, ਹਮਾਉ ਪੰਛੀ ਦੇ ਖੰਭ ਭੇਟਾ ਕੀਤੇ, ਕਲਗੀਧਰ ਜੀ ਨੇ ਤੀਰਾਂ ਦੇ ਨਾਲ ਜੜਵਾ ਕੇ ਤੀਰ ਛੱਡੇ, ਸਿੱਖਾਂ ਨੂੰ ਕਿਹਾ ਲੱਭ ਕੇ ਲੈ ਕੇ ਆਓ, ਗੁਰੂ ਕੇ ਪਿਆਰੇ ਗਏ ਉਹ ਤੀਰ ਨਹੀਂ ਲੱਭੇ। ਮਹਾਰਾਜ ਜੀ ਉਹ ਤਾਂ ਲੱਭੇ ਨਹੀਂ ਕਿਤੇ, ਮਹਾਰਾਜ ਕਹਿੰਦੇ ਲੱਭਣੇ ਵੀ ਨਹੀਂ। ਕਹਿੰਦੇ ਜੀ ਕਾਰਨ ਕੀ ਹੈ? ਕਹਿੰਦੇ ਭਾਈ ਹਮਾਉ ਪੰਛੀ ਦੇ ਖੰਭਾਂ ਨਾਲ ਤੀਰਾਂ ਨੂੰ ਬੰਨਿਆ ਸੀ, ਜਿਸ ਦੇਸ਼ ਵਿੱਚ ਉਹ ਰਹਿੰਦਾ ਉਸੇ ਦੇਸ਼ ਵਿੱਚ ਖੰਭ ਤੀਰਾਂ ਨੂੰ ਲੈ ਗਏ ਨੇ। ਮਹਾਰਾਜ ਜੀ ਇਹ ਸਾਨੂੰ ਖੋਲ ਕੇ ਦੱਸਣਾ ਕਰੋ, ਰਮਜ ਮਾਰੀ ਆ, ਰਾਜ ਨਹੀਂ ਦੱਸਿਆ, ਰਾਜ ਦੱਸੋ ਇਹਦਾ। ਸਤਿਗੁਰੂ ਕਹਿੰਦੇ ਇਹਦਾ ਰਮਜ ਦਾ ਰਾਜ ਇਹ ਹੈ ਕਿ ਜਿਵੇਂ ਖੰਭ ਤੀਰਾਂ ਨੂੰ ਹਮਾਉ ਦੇ ਦੇਸ਼ ਵਿੱਚ ਲੈ ਗਏ ਹਨ, ਇਹ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਜਿਸ ਦੇਸ਼ ਵਿੱਚੋਂ ਬਾਣੀ ਆਈ ਹੈ, ਜਿਹੜਾ ਗੁਰੂ ਕਾ ਪਿਆਰਾ ਸਿੱਖ ਅੰਮ੍ਰਿਤ ਵੇਲੇ ਰਹਿ ਰਾਸ ਦੇ ਸਮੇਂ ਸਾਰਾ ਦਿਨ ਗੁਰਬਾਣੀ ਚ ਸੁਰਤ ਨੂੰ ਜੋੜ ਕੇ ਰੱਖੇਗਾ, ਇਹ ਗੁਰਬਾਣੀ ਇਹ ਉਸ ਮਨੁੱਖ ਨੂੰ ਉਸ ਦੇਸ਼ ਵਿੱਚ ਲੈ ਜਾਵੇਗੀ ਜਿੱਥੋਂ ਗੁਰਬਾਣੀ ਆਈ ਹੈ। ਧੁਰ ਕੀ ਬਾਣੀ ਆਈ, ਧੁਰ ਦਰਗਾਹ ਚੋਂ ਉੱਥੇ ਮਾਰ ਇਹ ਬਾਣੀ ਦਾ ਪ੍ਰਕਾਸ਼ ਹੈ। ਸਤਿਗੁਰੂ ਮਹਾਰਾਜ ਤੇ ਹੋਰ ਸਾਡੇ ਭਗਤ ਜਿਨ੍ਹਾਂ ਨੂੰ ਪੂਰਨ ਗਿਆਨ ਸੀਗਾ ਉਹ ਇਸ ਬਾਣੀ ਦਾ ਵਗਦਾ ਸਮੁੰਦਰ ਸਾਨੂੰ ਸੌਂਪ ਕੇ ਗਏ ਹੈ। ਭਗਤਾਂ ਦੁਆਰਾ ਗੁਰੂਆਂ ਦੁਆਰਾ ਇਹ ਗੁਰਬਾਣੀ ਪ੍ਰਗਟ ਹੋਈ ਹੈ ਸੰਸਾਰ ਤੇ। ਸੋ ਇਸ ਕਰਕੇ ਸਿਮਰਾਓ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਵੋ। ਬੜੇ ਲੋਕਾਂ ਨੂੰ ਸਿਮਰਨ ਦੇ ਨਾਲ ਤਕਲੀਫ ਹੈ, ਕਹਿੰਦੇ ਸਿਮਰਨ ਇਹ ਜੀ ਤੋਤਾ ਰਟਨ ਹੈ। ਖਾਲਸਾ ਜੀ ਜਿਨ੍ਹਾਂ ਦਾ ਆਪਾਂ ਇਤਿਹਾਸ ਪੜ੍ਹਦੇ ਜਾਂ ਸੁਣਾਉਂਦੇ ਹਾਂ ਸਟੇਜਾਂ ਤੋਂ, ਉਹਨਾਂ ਨੇ ਸਿਮਰਨ ਕੀਤਾ, ਇਬਾਦਤ ਕੀਤੀ। ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ ਦਿੱਤੀ ਜਾ ਸਕਦੀ, ਕੁਰਬਾਨੀ ਨਹੀਂ ਦਿੱਤੀ ਜਾ ਸਕਦੀ। ਥੋੜੇ ਦਿਨ ਪਹਿਲਾਂ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਲੰਘ ਕੇ ਗਿਆ, ਬੜੀ ਵੱਡੀ ਉਹਨਾਂ ਦੀ ਰਹਿਤ ਮਰਿਆਦਾ, ਉਹਨਾਂ ਦਾ ਨਿਤਨੇਮ ਸੀ। ਇਬਾਦਤ ਕੀਤੀ, ਫਿਰ ਇਬਾਦਤ ਤੋਂ ਸ਼ਹਾਦਤ ਤੱਕ ਦਾ ਸਫ਼ਰ ਤੈਅ ਕੀਤਾ। ਪਿਛਲੇ ਮਹੀਨੇ 1984 ਦੇ ਵਿੱਚ ਜੋ ਹੋਇਆ, ਤੀਸਰਾ ਘੱਲੂਘਾਰਾ ਦਿਵਸ ਲੰਘ ਕੇ ਗਿਆ। ਸੰਤ ਜਰਨੈਲ ਸਿੰਘ ਜੀ ਖਾਲਸਾ ਦਾ ਜੀਵਨ ਸੀ ਜਿਹੜਾ, ਬਹੁਤ ਵੱਡੇ ਨਾਮ ਅਭਿਆਸੀ ਸੀ ਮਹਾਂਪੁਰਖ, ਐਡੀਆਂ ਐਡੀਆਂ ਹਕੂਮਤਾਂ ਦੇ ਨਾਲ ਖਾਲਸਾ ਜੀ ਐਵੇਂ ਨਹੀਂ ਮੱਥਾ ਲਾਇਆ ਜਾਂਦਾ, ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਬੜਾ ਭਾਰੀ ਉਹਨਾਂ ਦਾ ਨਿਤਨੇਮ ਸੀਗਾ, ਸਵਾ ਸਵਾ ਸਵਾਹਿਗੁਰੂ ਦਾ ਨਾਮ ਜਪਦੇ ਸੀ। ਇਬਾਦਤ ਤੋਂ ਇਹ ਉਹਨਾਂ ਚ ਤਾਕਤ ਆਈ ਕਿ ਜ਼ਾਲਮ ਹਕੂਮਤਾਂ ਦੇ ਦੰਦ ਖੱਟੇ ਕਰ ਦਿੱਤੇ। ਜ਼ਾਲਮ ਹਕੂਮਤਾਂ ਦੇ ਦੰਦ ਖੱਟੇ ਕਰਕੇ ਸ਼ਹਾਦਤ ਤੇ ਜਾਮ ਪੀਣਾ ਕੀਤਾ। ਸਵਾਓ ਜੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਾਂਗੇ, ਕਲ ਕਲੇਸ਼, ਕਲਯੁਗ ਦੇ ਕਲੇਸ਼, ਆਸਮਤਾ, ਰਾਗ, ਦਵੈਸ਼ ਇਹ ਸਾਰੇ ਖਾਲਸਾ ਜੀ ਖਤਮ ਹੋ ਜਾਣਗੇ। ਸੁਰਤ ਨੂੰ ਸ਼ਬਦ ਵਿੱਚ ਜੋੜਨ ਦਾ ਯਤਨ ਕਰੀਏ। ਅੱਜ ਧਨਾਸਰੀ ਰਾਗਣੀ ਦੇ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ, ਜੋ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਗੁਰਦਾਸ ਨੂੰ ਲਿਖਾਰੀ ਲਾ ਕੇ ਬਾਣੀ ਦਰਜ ਕੀਤੀ ਸੀ, ਉਹ ਹੁਕਮਨਾਮੇ ਦੇ ਰੂਪ ਦੇ ਵਿੱਚ ਅੱਜ ਸ਼ਬਦ ਆਪਾਂ ਵਿਚਾਰ ਕਰਾਂਗੇ। ਭਗਤ ਰਵਿਦਾਸ ਮਹਾਰਾਜ ਖਾਲਸਾ ਜੀ, ਅੱਜ ਬਹੁਤ ਵੱਡਾ ਇੱਕ ਵਿਵਾਦ ਬਣਿਆ ਹੋਇਆ, ਭਗਤ ਨਾ ਕਹੋ ਗੁਰੂ ਕਹੋ, ਭਾਈ ਭਗਤ ਤੇ ਗੁਰੂ ਚ ਕੋਈ ਫਰਕ ਨਹੀਂ, ਪਰੰਤੂ ਗੁਰੂ ਅਰਜਨ ਸਾਹਿਬ ਤੋਂ ਆਪਾਂ ਵੱਧ ਸਿਆਣੇ ਨਹੀਂ ਹੋ ਸਕਦੇ। ਗੁਰੂ ਅਰਜਨ ਸਾਹਿਬ ਨੇ ਉਹਨਾਂ ਨੂੰ 15 ਭਗਤਾਂ ਦੇ ਵਿੱਚ ਰੱਖਿਆ ਹੈ,
ਇੱਥੇ ਜੋ ਸ਼ਬਦ ਆਇਆ ਇਹਦੇ ਵਿੱਚ ਸਪਸ਼ਟ ਲਿਖਿਆ ਹੈ ਧਨਾਸਰੀ ਭਗਤ ਰਵਿਦਾਸ ਜੀ ਕੀ। ਸਤਿਗੁਰ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਓ, ਜਿਹਨੇ ਸਤਿਪੁਰਖ ਨੂੰ ਜਾਣ ਲਿਆ ਉਹਨੂੰ ਸਤਿਗੁਰੂ ਕਹਿੰਦੇ।

ਕਰਦੇ ਭਗਤੀ ਕਰਦੇ ਕਰਦੇ ਅਕਾਲ ਪੁਰਖ ਦੇ ਵਿੱਚ ਲੀਨ ਹੋ ਗਏ ਸੀ ਤੇ ਫਿਰ ਉਹਨਾਂ ਨੂੰ ਇਹ ਬਾਣੀ ਆਈ। ਲਗਭਗ 40 ਸ਼ਬਦ ਸਲੋਕ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਭਗਤ ਰਵਿਦਾਸ ਮਹਾਰਾਜ ਜੀ ਨੂੰ ਜਦੋਂ ਪਰਮੇਸ਼ਰ ਨੇ ਸਰਗੁਣ ਸਰੂਪ ਧਾਰ ਕੇ ਦਰਸ਼ਨ ਦਿੱਤੇ ਤਾਂ ਪਰਮੇਸ਼ਰ ਜੀ ਬੋਲੇ ਨਾ, ਵਚਨ ਨਹੀਂ ਕੋਈ ਕੀਤਾ, ਦਰਸ਼ਨ ਹੋ ਰਹੇ ਹੈ ਤਾਂ ਉੱਥੇ ਫਿਰ ਭਗਤ ਜੀ ਨੇ ਬੇਨਤੀ ਕੀਤੀ ਸੀ, ਹੇ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨ ਹੋ ਰਹੇ ਨੇ ਪਰੰਤੂ ਤੁਸੀਂ ਬੋਲਦੇ ਕਿਉਂ ਨਹੀਂ ਮੇਰੇ ਨਾਲ। ਉਹ ਪਰਖ ਕਰਨ ਵਾਸਤੇ ਕੌਤਕ ਰਚਿਆ ਸੀ, ਪਰਮੇਸ਼ਰ ਜੀ ਨੇ ਆਪਣੇ ਭਗਤ ਦੀ ਪਰਖ ਕਰ ਰਹੇ ਸੀ। ਦਰਸ਼ਨ ਤਾਂ ਹੋ ਰਹੇ ਹੈ ਪਰੰਤੂ ਵਚਨ ਬਲਾਸ ਕਿਉਂ ਨਹੀਂ ਕਰਦੇ, ਇਹ ਉਥਾਨਕ ਹੈ ਸ਼ਬਦ ਦੀ। ਫਿਰ ਇਹ ਸ਼ਬਦ ਉਚਾਰਨਾ ਕੀਤਾ ਸੀਗਾ ਜਦੋਂ ਪਹਿਲੀ ਵਾਰੀ ਸਰਗੁਣ ਸਰੂਪ ਚ ਦਰਸ਼ਨ ਹੋਏ ਉਦੋਂ ਸ਼ਬਦ ਉਚਾਰਿਆ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਇਹ ਸ਼ਬਦ ਜਦੋਂ ਤੀਸਰੀ ਵਾਰੀ ਸਰਗੁਣ ਸਰੂਪ ਚ ਦਰਸ਼ਨ ਹੋਏ ਸੀ ਉਦੋਂ ਉਚਾਰਨਾ ਕੀਤਾ ਸੀ, ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ। ਇਸ ਸ਼ਬਦ ਦੇ ਅਰਥ ਕਾਰਨ ਕਵਣ ਅਬੋਲ ਰਹਾਉ ਦੀ ਪੰਕਤੀ ਤੋਂ ਇੱਥੋਂ ਸ਼ੁਰੂ ਹੋਣਗੇ। ਇਹਦਾ ਅਰਥ ਕੀ ਹੈ? ਕਾਰਨ ਕਵਣ ਆਬੋਲ, ਮੈਨੂੰ ਕਾਰਨ ਦੱਸੋ ਆ ਬੋਲ ਤੋਂ ਭਾਵ ਤੁਸੀਂ ਬੋਲਦੇ ਕਿਉਂ ਨਹੀਂ, ਮੇਰੇ ਨਾਲ ਵਚਨ ਕਿਉਂ ਨਹੀਂ ਕਰਦੇ, ਦਰਸ਼ਨ ਤਾਂ ਦੇ ਦਿੱਤੇ, ਕਾਰਨ ਕੀ ਹੈ ਤੁਹਾਡੇ ਚੁੱਪ ਰਹਿਣ ਦਾ? ਇਹ ਇੱਥੋਂ ਅਰਥ ਇਹਦਾ ਸ਼ੁਰੂ ਹੋਵੇਗਾ। ਖਾਲਸਾ ਜੀ, ਇਹ ਰੱਬੀ ਬਾਣੀ ਹੈ, ਜਿਹੜਾ ਗੁਰੂ ਕੀ ਬਾਣੀ ਨੂੰ ਸ਼ਰਧਾ ਭਾਵਨਾ ਦੇ ਨਾਲ ਪੜ੍ਹਦਾ ਹੈ ਇੱਕ ਦਿਨ ਗੁਰਬਾਣੀ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ, ਗੁਰਬਾਣੀ ਦੇ ਹੀ ਰੂਪ ਹੋ ਜਾਂਦਾ ਹੈ। ਜਿਹੜਾ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਾ ਹੈ, ਵਾਹਿਗੁਰੂ ਵਾਹਿਗੁਰੂ ਕਹਿੰਦਾ, ਇੱਕ ਦਿਨ ਵਾਹਿਗੁਰੂ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਜਦੋਂ ਨਿਤਨੇਮ ਆਪਾਂ ਸ਼ੁਰੂ ਕਰਦੇ ਹਾਂ ਪਹਿਲਾਂ ਥੋੜਾ ਜਿਹਾ ਔਖਾ ਵੀ ਲੱਗਦਾ, ਨੀਂਦਰ ਵੀ ਘੇਰਦੀ ਹੈ, ਆਲਸ ਪੈਂਦੀ ਹੈ, ਪਰੰਤੂ ਮਹਾਰਾਜ ਕਹਿੰਦੇ ਨੇ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈਐ ਆਸਾਰ ਰਾਤ ਦਿਵਸ ਕੈ ਕੂਕਣੇ ਕਬਹੂ ਕੇ ਸੁਣੇ ਪੁਕਾਰ। ਭਾਈ ਦਿਨ ਰਾਤ ਪੁਕਾਰਾਂ ਕਰਦਾ ਰਹਿ, ਕਦੇ ਤਾਂ ਤੇਰੀ ਪੁਕਾਰ ਸੁਣੂਗਾ ਹੀ ਨਾ। ਕਈ ਪ੍ਰੇਮੀ ਸਵਾਲ ਪੁੱਛਦੇ ਹੈ, ਜੀ ਅਸੀਂ ਬਾਣੀ ਤਾਂ ਪੜ੍ਹਦੇ ਹਾਂ, ਮਨ ਨਹੀਂ ਲੱਗਦਾ, ਫਿਰ ਸਾਨੂੰ ਇਹਦਾ ਮਤਲਬ ਫਲ ਤਾਂ ਨਹੀਂ ਮਿਲਦਾ ਹੋਣਾ? ਨਹੀਂ ਖਾਲਸਾ ਜੀ, ਜੇ ਮੱਖਣ ਨੂੰ ਘੜੇ ਚ ਪਾ ਦਈਏ, ਘੜਾ ਹੁੰਦਾ ਮਿੱਟੀ ਦਾ, ਤੇ ਘੜੇ ਚ ਪਾਉਣ ਤੋਂ ਬਾਅਦ ਕੱਢ ਲਈਏ, ਮੱਖਣ ਦੀ ਥੰਧਿਆਈ ਨਹੀਂ ਜਾਂਦੀ। ਇਸੇ ਤਰ੍ਹਾਂ ਹੌਲੀ ਹੌਲੀ ਮਨ ਜੁੜਦਾ, ਮਨ ਜੁੜੇ ਨਾ ਜੁੜੇ ਲੱਗੇ ਰਹੋ। ਨਾਮ ਦਾ ਫਲ ਨਹੀਂ ਕਿਤੇ ਵੀ ਜਾਂਦਾ, ਜਪੇ ਹੋਏ ਨਾਮ ਦਾ ਫਲ, ਇਹ ਨਹੀਂ ਚਿੰਤਾ ਕਰਨੀ, ਮਨ ਨਹੀਂ ਜੁੜਦਾ। ਮਨ ਤਾਂ ਭਾਈ ਕਿਸੇ ਦਾ ਵੀ ਨਹੀਂ ਜੁੜਦਾ, ਹੌਲੀ ਹੌਲੀ ਜਦੋਂ ਅਭਿਆਸ ਪਰਪੱਕ ਹੋਵੇਗਾ, ਜਿਉਂ ਜਿਉਂ ਪਰਪੱਕਤਾ ਹੁੰਦੀ ਜਾਵੇਗੀ ਤਿਉਂ ਤਿਉਂ ਇਕਾਗਰਤਾ ਬਣਦੀ ਜਾਵੇਗੀ। ਜਦੋਂ ਇਕਾਗਰਤਾ ਬਣ ਗਈ ਫਿਰ ਜਦੋਂ ਆਪਾਂ ਅਰਦਾਸ ਬੇਨਤੀ ਕਰਾਂਗੇ, ਇਕਾਗਰ ਚਿੱਤ ਹੋ ਕੇ ਕੀਤੀ ਅਰਦਾਸ ਕਦੇ ਵਿਰਥੀ ਨਹੀਂ ਜਾਂਦੀ। ਕਈ ਵਾਰੀ ਆਪਾਂ ਅਰਦਾਸ ਚ ਖੜੇ ਹੁੰਦੇ ਹਾਂ ਜਾਂ ਅਰਦਾਸ ਕਰਦੇ ਹੁੰਦੇ ਹਾਂ, ਸੁਰਤ ਆਪਣੀ ਕਿਤੇ ਹੋਰ ਏ ਘੁੰਮੀ ਜਾਂਦੀ ਹੈ, ਇਸੇ ਕਰਕੇ ਤਾਂ ਫਲ ਨਹੀਂ ਮਿਲਦਾ। ਜਦੋਂ ਅਰਦਾਸ ਬੇਨਤੀ ਕਰਨੀ ਹੈ ਇਕਾਗਰ ਚਿੱਤ ਹੋ ਕੇ, ਇਕਾਗਰਤਾ ਨਾਮ ਅਭਿਆਸ ਬਿਨਾਂ ਨਹੀਂ ਆਉਂਦੀ। ਪ੍ਰਭ ਕੀ ਉਸਤਤ ਕਰਹੋ ਸੰਤ ਮੀਤ, ਸਾਵਧਾਨ ਇਕਾਗਰ ਚੀਤ ਇੱਕ ਮਨ ਇੱਕ ਚਿੱਤ ਹੋ ਕੇ, ਹੇ ਭਾਈ ਪ੍ਰਭੂ ਦੀ ਉਸਤਤ ਕਰਨਾ ਕਰ। ਸਰਗੁਣ ਸਰੂਪ ਦੇ ਵਿੱਚ ਦਰਸ਼ਨ ਹੋਏ, ਸਰਗੁਣ ਤੋਂ ਨਿਰਗੁਣ ਭਗਤੀ ਵੱਲ ਗਏ ਹੈ। ਗੁਰੂ ਘਰ ਦੇ ਵਿੱਚ ਮੂਰਤੀ ਪੂਜਾ ਦਾ ਖੰਡਨ ਕੀਤਾ ਗਿਆ, ਠੀਕ ਹੈ ਖਾਲਸਾ ਜੀ, ਖੰਡਨ ਤਾਂ ਕੀਤਾ ਗਿਆ, ਪਰੰਤੂ ਕਿਸੇ ਨੂੰ ਇਹ ਵੀ ਆਗਿਆ ਨਹੀਂ ਵੀ ਗੁਰੂ ਕੀਆਂ ਤਸਵੀਰਾਂ ਤੇ ਕੋਈ ਗੰਦੇ ਛਿੱਟੇ ਪਾਵੇ। ਜੋ ਗੁਰੂ ਕੀਆਂ ਤਸਵੀਰਾਂ ਹਨ, ਕਈ ਕਹਿ ਦਿੰਦੇ ਆ ਇਹ ਕਾਲਪਨਿਕ ਨੇ, ਭਾਈ ਗੁਰੂ ਸਾਹਿਬਾਨਾਂ ਦੇ ਵੇਲੇ ਵੀ ਚਿੱਤਰਕਾਰੀ ਚੱਲ ਪਈ ਸੀ। ਨੌਵੇਂ ਪਾਤਸ਼ਾਹ ਦੀ ਇੱਕ ਫੋਟੋ ਤਿਆਰ ਕਰਵਾਈ ਸੀ ਭਾਈ ਬਲਾਕੀ ਦਾਸ ਨੇ,

ਅੱਜਕੱਲ ਕਲਕੱਤੇ ਵੱਲ ਉਧਰ ਬੰਗਾਲ ਚ ਪਈ ਹੈ ਫੋਟੋ। ਜੇ ਗੁਰੂਆਂ ਦੇ ਵੇਲੇ ਦਵਾਖਾਨੇ ਚੱਲ ਪਏ ਹੋਰ ਸਾਰਾ ਕੁਝ, ਕੀ ਉਦੋਂ ਪੇਂਟਿੰਗ ਨਹੀਂ ਚੱਲੀ ਹੋਣੀ? ਇਸ ਕਰਕੇ ਖਾਲਸਾ ਜੀ ਚਾਹੇ ਕਾਲਪਨਿਕ ਨੇ, ਕਾਲਪਨਿਕ ਤਸਵੀਰਾਂ ਹੋਣ, ਭਾਵਨਾ ਤਾਂ ਜੁੜੀਆਂ ਨੇ ਨਾ। ਜਦੋਂ ਆਪਾਂ ਗੁਰੂਆਂ ਦੀਆਂ ਤਸਵੀਰਾਂ ਦੇਖਦੇ ਹਾਂ ਤਾਂ ਆਪਣੇ ਮੁੱਖ ਚੋਂ ਵਾਹਿਗੁਰੂ ਸ਼ਬਦ ਨਿਕਲਦਾ ਹੈ। ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿਸੇ ਤਸਵੀਰ ਤੇ ਕੋਈ ਖਾਲਸਾ ਜੀ ਨਿਰਾਦਰ ਕਰੇ। ਇਸ ਕਰਕੇ ਜਿੰਨੇ ਭਗਤ ਹੋਏ ਨੇ ਸਰਗੁਣ ਭਗਤੀ ਤੋਂ ਨਿਰਗੁਣ ਭਗਤੀ ਵੱਲ ਗਏ ਨੇ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ। ਸਰਗੁਣ ਨਿਰਗੁਣ ਨਿਰੰਕਾਰ ਉਹ ਆਪ ਹੈ, ਸਰਗੁਣ ਨਿਰਗੁਣ ਆਪ ਉਹ ਸੁਨ ਸਮਾਧੀ ਚ ਬੈਠ ਜਾਂਦਾ ਹੈ ਜਦੋਂ ਸੰਸਾਰ ਲੈ ਹੋ ਜਾਂਦਾ, ਸ੍ਰਿਸ਼ਟੀ ਲੈ ਹੋ ਜਾਂਦੀ ਹੈ। ਇਸ ਕਰਕੇ ਆਓ, ਜਦੋਂ ਸੰਸਾਰ ਤੇ ਅਰਬਦ ਨਰਬਦ ਧੰਦੂਕਾਰਾ ਵਿਆਪ ਰਿਹਾ ਸੀ ਉਹ ਤਾਂ ਉਦੋਂ ਵੀ ਸੀ, ਆਦਿ ਸੱਚ। ਫਿਰ ਯੁੱਗਾਂ ਦੀ ਰਚਨਾ ਕੀ? ਯੁੱਗਾਂ ਦੀ ਰਚਨਾ ਉਦੋਂ ਵੀ ਸੀ, ਜੁਗਾਦ ਸੱਚ ਹੈ ਪੀ ਅੱਜ ਵੀ ਹੈ, ਹੈ ਪੀ ਸੱਚ ਨਾਨਕ ਹੋਸੀ ਭੀ ਸੱਚ, ਤੇ ਸਦੀਵ ਕਾਲ ਰਹੇਗਾ ਵਾਹਿਗੁਰੂ ਤਾਂ। ਬਾਕੀ ਦੇਵੀ ਦੇਵਤੇ ਹੋਰ ਸਭ ਸ੍ਰਿਸ਼ਟੀ ਲੈ ਹੋ ਸਕਦੀ ਹੈ, ਪਰੰਤੂ ਉਹ ਸਦੀਵ ਕਾਲ ਸੱਚ ਹੈ। ਸੋ ਜਿਹੜਾ ਨਾਮ ਦੇ ਵਿੱਚ ਜੁੜ ਜਾਂਦਾ ਹੈ ਉਹਨੂੰ ਸੱਚੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸੋ ਭਗਤ ਰਵਿਦਾਸ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਦਰਸ਼ਨ ਤਾਂ ਹੋ ਰਹੇ ਨੇ ਪਰੰਤੂ ਆਪ ਜੀ ਬੋਲਦੇ ਕਿਉਂ ਨਹੀਂ? ਇਉਂ ਬੇਨਤੀ ਕਰਦੇ ਹਨ, ਵਿਚਾਰ ਪ੍ਰੇਮ ਸਹਿਤ ਸਰਵਣ ਕਰੋ ਜੀ।

ਧਨਾਸਰੀ ਭਗਤ ਰਵਿਦਾਸ ਜੀ ਕੀ। ਧਨਾਸਰੀ ਰਾਗਣੀ ਦੇ ਵਿੱਚ ਭਗਤ ਰਵਿਦਾਸ ਜੀ ਬਚਨ ਕਰਦੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸ਼ਾਦ। ਇੱਕ ਓਅੰਕਾਰ ਦਾ ਕੀ ਅਰਥ ਹੈ? ਓਅੰਕਾਰ ਦੇ ਅੱਗੇ ਏਕਾ ਲੱਗ ਗਿਆ, ਇੱਕ ਆਦਵੈਤ ਪਰਮੇਸ਼ਵਰ। ਓਅੰਕਾਰ ਦਾ ਅਰਥ ਹੈ ਸਾਰਿਆਂ ਦਾ ਪ੍ਰਕਾਸ਼ਕ। ਤੇ ਮਿਲਦਾ ਕਿਵੇਂ ਹੈ? ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ, ਪ੍ਰਾਪਤ ਹੁੰਦਾ ਹੈ। ਪ੍ਰਸਾਦ ਦਾ ਅਰਥ ਕਿਰਪਾ ਇੱਥੇ। ਸੋ ਜਿਹੜੀ ਕਾਰ ਲੱਗੀ ਹੋਈ ਆ ਨਾ ਊੜੇ ਦੇ ਉੱਪਰ, ਇਹਦੇ ਵਿੱਚ ਤਿੰਨੇ ਦੇਵਤੇ ਆ ਗਏ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਤਿੰਨੇ ਮੁਖੀ ਦੇਵਤੇ, ਇੱਕ ਦੀ ਡਿਊਟੀ ਸੰਸਾਰ ਦੀ ਰਚਨਾ ਕਰਨ ਦੀ ਲਾਤੀ ਬ੍ਰਹਮੇ ਦੀ, ਵਿਸ਼ਨੂੰ ਦੀ ਭੰਡਾਰਾ ਦੇਣ ਦੀ, ਤੇ ਸ਼ਿਵ ਜੀ ਦੀ ਡਿਊਟੀ ਲੈ ਕਰਨ ਦੀ ਹੈ। ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਪਰੰਤੂ ਇਹਨਾਂ ਦੇ ਪਿੱਛੇ ਤਾਕਤ ਉਸ ਪਰਮੇਸ਼ਰ ਦੀ ਹੈ। ਚੌਪੀ ਸਾਹਿਬ ਦੀ ਬਾਣੀ ਚ ਸਤਿਗੁਰੂ ਸਪਸ਼ਟ ਲਿਖਦੇ ਹਨ ਕਿ ਕਈ ਮੂਰਖ ਮਹਾਦੇਵ ਨੂੰ ਸਦਾ ਥਿਰ ਰਹਿਣ ਵਾਲਾ ਮੰਨਦੇ ਹੈ, ਪਰੰਤੂ ਸਦਾ ਸ਼ਿਵ ਨਹੀਂ। ਸਦਾ ਸ਼ਿਵ, ਉਹ ਸ਼ਿਵ ਦਾ ਅਰਥ ਕਲਿਆਣ ਸਰੂਪ ਪਰਮਾਤਮਾ ਹੈ। ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚਿੰਤ ਨਹੀਂ ਭੇਵ। ਉਹ ਮੂਰਖ ਲੋਕ ਨਿਰੰਕਾਰ ਦੇ ਭੇਦ ਨੂੰ ਨਹੀਂ ਜਾਣਦੇ, ਸ਼ਿਵ ਜੀ ਨੂੰ ਇਹ ਸਦਾ ਸ਼ਿਵ ਰਹਿਣ ਵਾਲਾ ਬਣਾ ਲਿਆ, ਪਰੰਤੂ ਨਹੀਂ ਭਾਈ। ਇਹ ਮੁਖੀ ਦੇਵਤੇ ਵੀ ਜਦੋਂ ਮਹਾਪਰਲੋ ਆਉਂਦੀ ਹੈ, ਇਹਨਾਂ ਦੀਆਂ ਪੂਰੀਆਂ ਵੀ ਨਾਸ਼ ਹੋ ਜਾਂਦੀਆਂ ਹਨ, ਕੇਵਲ ਤੇ ਕੇਵਲ ਪਰਮੇਸ਼ਰ ਹੀ ਰਹਿੰਦਾ ਹੈ। ਇਸ ਕਰਕੇ ਇੱਕ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਰੋਜੀ ਦੇਣ ਵਾਲਾ, ਲੈ ਕਰਨ ਵਾਲਾ, ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ।

ਬਹੁਤ ਜਨਮ ਬਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਪਿਛਲਾ ਜਨਮ ਦੇ ਵਿੱਚ ਵੀ ਭਗਤ ਰਵਿਦਾਸ ਮਹਾਰਾਜ ਬ੍ਰਹਮਚਾਰੀ ਸੀਗੇ, ਬ੍ਰਹਮਚਾਰੀ ਦੇ ਸ਼ਿਸ਼ ਸੀ, ਕਿਸੇ ਕਾਰਨ ਕਰਕੇ ਉਹਨਾਂ ਨੂੰ ਦੁਬਾਰਾ ਜਨਮ ਲੈਣਾ ਪਿਆ ਸੀ ਪਿਤਾ ਰਘੂ ਰਾਏ ਦੇ ਘਰੇ। ਕਹਿ ਰਹੇ ਨੇ ਕਹਿੰਦੇ ਬੜੇ ਜਨਮ ਹੋ ਗਏ ਮਾਇਆ ਚ ਸੁਰਤੀ ਹੋਣ ਕਰਕੇ ਤੇਥੋਂ ਵਿਛੜਿਆ, ਬਾਰ ਬਾਰ ਅਸੀਂ ਸਰੀਰ ਬਦਲਦੇ ਰਹਿਣੇ ਆ, ਕਦੇ ਕਿਸੇ ਕਾਂ ਦੀ ਜੂਨੀ ਚ ਪੈ ਜਾਂਦੇ ਆ, ਕਦੇ ਸੱਪ ਦੀ ਜੂਨੀ ਚ ਚਲੇ ਗਏ, ਕਦੇ ਪੱਥਰ ਬਣ ਕੇ ਧਰਤੀ ਤੇ ਪੈ ਰਹਿਣੇ ਆ, ਕਦੇ ਕਿਸੇ ਦਰਖਤ ਦੀ ਜੂਨੀ ਚ ਚਲੇ ਗਏ। 84 ਲੱਖ ਜੂਨੀ ਹੈ, 83,99,999 ਜੂਨੀਆਂ ਥੱਲੇ ਨੇ, 84 ਲੱਖਵੀਂ ਜਿਹੜੀ ਜੂਨੀ ਹੈ ਮਨੁੱਖ ਦੀ ਹੈ। ਮਨੁੱਖ ਨੂੰ ਅਕਾਲ ਪੁਰਖ ਨੇ ਸਰਵੋਤਮ ਜੂਨੀ ਮੰਨਿਆ, ਮਨੁੱਖਾ ਜਨਮ ਨੂੰ ਦੁਰਲੱਭ ਦੇ ਮੰਨੀ ਹੈ। ਦੇਵੀ ਦੇਵਤੇ ਵੀ ਮਨੁੱਖਾ ਦੇਹ ਨੂੰ ਤਰਸਦੇ ਨੇ, ਸਾਨੂੰ ਪ੍ਰਾਪਤ ਹੋਵੇ ਤੇ ਅਸੀਂ ਖੰਡੇ ਵਾਟੇ ਦੀ ਪਹੁਲ ਛੱਕ ਕੇ ਨਾਮ ਦੀ ਕਮਾਈ ਕਰਕੇ ਮੁਕਤ ਹੋਈਏ, ਉਹ ਮੁਕਤ ਨਹੀਂ ਹੈਗੇ। ਇਹ ਮਾਨਸ ਜਨਮ ਦੁਰਲੱਭ ਹੈ, ਇਹ ਜਨਮ ਬੜਾ ਦੁਰਲੱਭ ਹੈ ਖਾਲਸਾ ਜੀ। ਬੜੇ ਜਨਮਾਂ ਤੋਂ ਵਿਛੋੜਾ ਪਿਆ ਪਿਆ, ਕਿਉਂ? ਮਾਇਆ ਚ ਸੁਰਤੀ ਲੱਗਣ ਕਰਨ ਕਰਕੇ, ਮਾਇਆ ਰੂਪੀ ਮੱਖੀ ਨੇ ਡੰਗ ਮਾਰਤਾ, ਦੁਬਾਰਾ ਫੇਰ ਗੁਰਮੰਤਰ ਹੀ ਨਾ ਸਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟ ਨੈ ਕੂਕਰ ਹੈ ਸ਼ੂਕਰ ਹੈ ਗਰਦ ਵੈ ਟਾਕੈ ਸਰਪ ਨੇ ਤੁਲਖਲ ਹੈ। ਗੁਰਮੰਤਰ ਹੀ ਨਾ ਸਜੋ ਪ੍ਰਾਣੀ, ਜਿਹੜਾ ਗੁਰੂ ਦੇ ਮੰਤਰ ਤੋਂ ਹੀਣਾ ਹੈ, ਨਾਮ ਅਭਿਆਸ ਤੋਂ ਹੀਣਾ ਹੈ, ਉਹ ਤਰਗੰਤ ਜਨਮ ਭ੍ਰਸ਼ਟ ਨੈ, ਉਹ ਬਾਰ ਬਾਰ ਜਨਮ ਲਵੇਗਾ, ਬਾਰ ਬਾਰ ਮਰੀ ਜਾਵੇਗਾ। ਅਗਲੇ ਜਨਮ ਦੀ ਚੋਣ ਮਨੁੱਖ ਆਪ ਕਰਦਾ, ਜਿਹੋ ਜੇ ਆਪਾਂ ਹੁਣ ਕਰਮ ਕਰਾਂਗੇ ਉਹੋ ਜਿਹਾ ਆਪਾਂ ਨੂੰ ਅਗਲਾ ਜਨਮ ਮਿਲ ਜੂਗਾ। ਜੇ ਮਰਨ ਸਮੇਂ ਸੁਰਤੀ ਘਰ ਚ ਰਹੇਗੀ ਪ੍ਰੇਤ ਜੂਨੀ ਪ੍ਰਾਪਤ ਹੋਵੇਗੀ, ਸਾਰਾ ਗੁਰਬਾਣੀ ਚ ਲਿਖਿਆ। ਭੂਤ ਪ੍ਰੇਤ ਕਈ ਕਹਿੰਦੇ ਹੁੰਦੇ ਹੀ ਨਹੀਂ, ਆਤਮਾ ਹੈ ਹੀ ਨਹੀਂ ਭਾਈ। ਜਦੋਂ ਫਿਰ ਕਿਸੇ ਦੀ ਮੌਤ ਹੁੰਦੀ ਹੈ, ਡੈਥ ਹੁੰਦੀ ਹੈ, ਫਿਰ ਅਰਦਾਸ ਕਿਉਂ ਕਰਦੇ ਹੋ ਕਿ हे ਸੱਚੇ ਪਾਤਸ਼ਾਹ ਫਲਾਣਾ ਚੜ੍ਹਾਈ ਕਰ ਗਿਆ ਇਹਦੀ ਆਤਮਾ ਨੂੰ ਸ਼ਾਂਤੀ ਦਿਓ। ਇਹਦਾ ਮਤਲਬ ਆਤਮਾ ਭਟਕੇ ਨਾ। ਇਸੇ ਕਰਕੇ ਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਆ, ਕਿਉਂਕਿ ਆਤਮਾ ਮਰਦੀ ਨਹੀਂ, ਸਰੀਰ ਮਰਦਾ ਹੁੰਦਾ, ਸਰੀਰ ਨਾਸ਼ਵੰਤ ਹੈ। ਗੁਰਬਾਣੀ ਕਹਿੰਦੀ ਹੈ ਮਰਨਹਾਰ ਇਹ ਜੀਵਾਰਾ ਨਾਹੀਂ, ਆਤਮਾ ਨਹੀਂ ਮਰਦੀ, ਉਹ ਅਮਰ ਹੈ, ਉਹਨੂੰ ਕੋਈ ਅੱਗ ਨਹੀਂ ਸਾੜ ਸਕਦੀ, ਜਲ ਨਹੀਂ ਡੋਬ ਸਕਦਾ। ਇਸ ਕਰਕੇ ਜਿੰਨਾ ਸਮਾਂ ਸਰੂਪ ਰੂਪੀ ਘਰ ਦੀ ਪ੍ਰਾਪਤੀ ਨਹੀਂ ਹੁੰਦੀ, ਉਹਨਾਂ ਸਮਾਂ ਇਹ ਜੀਵ ਇਸਤਰੀ ਨੂੰ ਟੇਢੀਆਂ ਜੂਨਾਂ ਦੇ ਵਿੱਚ ਵਾਰ ਵਾਰ ਜੰਮਣਾ ਤੇ ਮਰਨਾ ਪੈਂਦਾ ਹੈ। ਗੁਰਮੰਤਰ ਹੀਨਸ ਜਿਹੜੇ ਨਿਤਨੇਮ ਤੋਂ ਖਾਲੀ ਹਨ, ਗੁਰੂ ਕੀ ਬਾਣੀ ਨਹੀਂ ਪੜ੍ਹਦੇ, ਤਰਗੰਤ ਜਨਮ ਭ੍ਰਸ਼ਟ ਨੇ, ਭੜਕਦੇ ਫਿਰਦੇ ਹਨ, ਕਦੇ ਸੱਪ ਦੀ ਜੂਨੀ ਚ ਪੈ ਗਏ, ਕਦੇ ਕੁੱਤੇ ਦੀ ਜੂਨੀ ਚ ਪੈ ਗਏ, ਕਦੇ ਗਧੇ ਦੀ ਜੂਨੀ ਚ, ਐਸੀ ਹਾਲਤ ਹੁੰਦੀ ਹੈ। ਕਰੋੜਾਂ ਸਾਲ ਕਰੋੜਾਂ ਇਹ ਜੂਨੀਆਂ ਭੁਗਤਣ ਤੋਂ ਬਾਅਦ ਫਿਰ ਕਿਤੇ ਮਨੁੱਖਾ ਦੇਹ ਦੀ ਵਾਰੀ ਆਉਂਦੀ ਹੈ। ਜਦੋਂ ਮਨੁੱਖਾ ਦੇਹ ਦੀ ਵਾਰੀ ਆਉਂਦੀ ਹੈ, ਉਦੋਂ ਮਾਇਆ ਰੂਪੀ ਮੱਖੀ ਸਾਡੇ ਡੰਗ ਮਾਰ ਜਾਂਦੀ ਹੈ। ਜਿਵੇਂ ਇੱਕ ਆਦਮੀ ਸੀਗਾ, ਅੱਖਾਂ ਤੋਂ ਅੰਨਾ ਸੀ, ਸਿਰੋਂ ਗੰਜਾ ਤੇ ਹੱਥਾਂ ਤੋਂ ਟੁੰਡਾ ਸੀ। ਇਹ ਐਗਜ਼ਾਮਪਲ ਹੈ, ਉਦਾਹਰਨ ਹੈ। ਉਹ ਇੱਕ ਖਾਲਸਾ ਜੀ 84 ਦਰਵਾਜ਼ਿਆਂ ਵਾਲੇ ਕਿਲੇ ਚ ਪ੍ਰਵੇਸ਼ ਕਰ ਗਿਆ। 84 ਦਰਵਾਜ਼ੇ ਸੀਗੇ, ਜਿਹਦੇ ਵਿੱਚੋਂ ਸਿਰਫ ਇੱਕ ਦਰਵਾਜ਼ਾ ਖੁੱਲ੍ਹਾ, 83 ਬੰਦ ਹਨ। ਉਹਨੂੰ ਹੁਣ ਅੱਖਾਂ ਤੋਂ ਅੰਨਾ ਹੈ, ਸਿਰੋਂ ਗੰਜਾ ਹੈ, ਹੱਥ ਉਹਦੇ ਟੁੰਡੇ ਹੈ, ਉਹਨੂੰ ਬਾਹਰ ਨਿਕਲਣ ਦਾ ਰਸਤਾ ਨਹੀਂ ਲੱਭ ਰਿਹਾ, ਰੋਣਾ ਸ਼ੁਰੂ ਕਰ ਦਿੱਤਾ। ਤਾਂ ਕਿਸ ਉਹਨੂੰ ਆਵਾਜ਼ ਆਈ, ਕਿਸੇ ਗੁਰਮੁਖ ਪਿਆਰੇ ਨੇ ਕਿਹਾ ਭਾਈ ਇਉਂ ਕਰ, ਤੂੰ ਆਪਣਾ ਜਿਹੜਾ ਹੱਥ ਹੈ, ਆਪਣਾ ਹੱਥ ਤਾਂ ਤੇਰੇ ਹੈ ਨਹੀਂ, ਜਿਹੜਾ ਤੇਰੀ ਬਾਂਹ ਹੈ ਨਾ, ਟੁੰਡਾ ਤੇਰਾ, ਉਹ ਦੀਵਾਰ ਦੇ ਨਾਲ ਲੱਗ ਲੱਗ ਕੇ ਤੁਰ, ਐਂ ਟੱਚ ਕਰਕੇ
ਕੱਲੇ ਕੱਲੇ ਦਰਵਾਜ਼ੇ ਨੂੰ ਟੱਚ ਕਰ, ਦੀਵਾਰ ਤੋਂ ਪਰਾਂ ਨਾ ਹੋਈ ਤੂੰ। ਜਿੱਥੇ ਖੁੱਲ੍ਹਾ ਦਰਵਾਜ਼ਾ ਆਵੇਗਾ ਤੈਨੂੰ ਪਤਾ ਲੱਗ ਜਾਏਗਾ, ਤੂੰ ਨਿਕਲ ਜਾਵੇਂਗਾ। 84 ਦੇ ਚੱਕਰ ਚ ਫਸ ਗਿਆ, ਬੜਾ ਔਖਾ ਇਹਦੇ ਚੋਂ ਨਿਕਲਣਾ। ਉਹਨੇ ਇਸੇ ਤਰ੍ਹਾਂ ਕੀਤਾ, ਇੱਕ ਇੱਕ ਦਰਵਾਜ਼ੇ ਤੇ ਐਂ ਹੱਥ ਰੱਖੀ ਜਾਵੇ, ਅੱਗੇ ਚੱਲੀ ਜਾਵੇ। ਜਦੋਂ ਖੁੱਲ੍ਹਾ ਦਰਵਾਜ਼ਾ ਆਇਆ ਨਾ, ਉੱਥੇ ਮਖਿਆਲ ਦੀਆਂ ਮੱਖੀਆਂ ਦਾ ਛੱਤਾ ਲੱਗਿਆ ਹੋਇਆ ਸੀ। ਮੱਖੀ ਨੇ ਉਹਦੇ ਸਿਰ ਵਿੱਚ ਡੰਗ ਮਾਰਿਆ ਤਾਂ ਆਪਣਾ ਹੱਥ ਉਹਨੇ ਚੱਕ ਲਿਆ, ਟੁੰਡ ਦੇ ਨਾਲ ਸਿਰ ਤੇ ਖਾਜ ਲੱਗ ਗਿਆ ਕਰਨ। ਇੰਨੇ ਨੂੰ ਖੁੱਲ੍ਹਾ ਦਰਵਾਜ਼ਾ ਲੰਘ ਗਿਆ, ਦੁਬਾਰੇ ਫੇਰ 84 ਦੇ ਚੱਕਰ ਚ ਫਸ ਗਿਆ। ਫੇਰ ਉਹਨੂੰ ਦੱਸਣ ਵਾਲੇ ਨੇ ਕਿਹਾ, ਭਾਈ ਜਦੋਂ ਦਰਵਾਜ਼ਾ ਆਇਆ ਸੀ ਖੁੱਲ੍ਹਾ ਮੁਕਤੀ ਪ੍ਰਾਪਤ ਕਰਨ ਦਾ, ਉਦੋਂ ਤਾਂ ਤੈਂ ਹੱਥ ਚੁੱਕ ਲਿਆ, ਖਾਜ ਲੱਗ ਗਿਆ ਕਰਨ। ਇਸੇ ਤਰ੍ਹਾਂ ਮਨੁੱਖਾ ਜਨਮ ਇੱਕ ਖੁੱਲ੍ਹਾ ਦਰਵਾਜ਼ਾ ਮਿਲਿਆ ਮੁਕਤੀ ਪ੍ਰਾਪਤ ਕਰਨ ਵਾਸਤੇ। ਮਨੁੱਖਾ ਜਨਮ ਤੋਂ ਬਿਨਾਂ ਕਿਸੇ ਜੂਨੀ ਦੇ ਵਿੱਚ ਨਾਮ ਤੇ ਸੇਵਾ ਨਹੀਂ ਹੋ ਸਕਦੀ, ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਕੇਵਲ ਤੇ ਕੇਵਲ ਮਨੁੱਖ ਕੋਲੇ ਇਹ ਦਾਤਾਂ ਨੇ, ਅਕਾਲ ਪੁਰਖ ਨੇ ਕੁਝ ਦਾਤਾਂ ਮਨੁੱਖ ਨੂੰ ਵਿਸ਼ੇਸ਼ ਕਰਕੇ ਦਿੱਤੀਆਂ ਹਨ। ਉਹ ਕਿਹੜੀਆਂ ਨੇ? ਇੱਕ ਤਾਂ ਡਿਸਕ੍ਰਿਮੀਨੇਟਿੰਗ ਪਾਵਰ ਦਿੱਤੀ ਹੈ, ਜਿਹਨੂੰ ਪੰਜਾਬੀ ਚ ਕਹਿੰਦੇ ਨੇ ਨਿਰਣਾ ਕਰਨ ਦੀ ਸ਼ਕਤੀ। ਇਹ ਬੰਦੇ ਕੋਲ ਹੀ ਹੈ, ਚੰਗੇ ਮਾੜੇ ਦਾ ਨਿਰਣਾ ਕਰ ਸਕਦਾ ਹੈ, ਵਿਚਾਰ ਕਰ ਸਕਦਾ ਵੀ ਇਹ ਠੀਕ ਹੈ ਗਲਤ ਹੈ। ਇੱਕ ਹੈ ਪ੍ਰਫਾਉਂਡ ਇੰਟੈਲੀਜੈਂਸੀ, ਜਿਹਨੂੰ ਤੇਜ਼ ਦਿਮਾਗ ਕਹਿੰਦੇ ਨੇ, ਇਹ ਮਨੁੱਖਾ ਦੇਹ ਦੇ ਵਿੱਚ ਆ। ਡਿਵੈਲਪਡ ਈਗੋ ਵਿਕਸਿਤ ਹੋਮੈ ਅਣਖ ਸਵੈਮਾਨ, ਇਹ ਕੇਵਲ ਤੇ ਕੇਵਲ ਮਨੁੱਖਾ ਦੇਹ ਚ ਹੀ ਪ੍ਰਾਪਤ ਹੁੰਦਾ ਹੈ। ਤੇ ਮਨੁੱਖਾ ਦੇਹ ਦੇ ਵਿੱਚ ਫਿਰ ਪੰਜ ਚੋਰ ਵੀ ਨੇ, ਪੰਜੇ ਚਿੰਬੜੇ ਹੋਏ ਨੇ ਸਾਨੂੰ। ਹਾਥੀ ਨੂੰ ਕਾਮ ਨੇ ਘੇਰ ਲਿਆ, ਪਤੰਗੇ ਨੂੰ ਅੱਖਾਂ ਦਾ ਰੋਗ ਹੈ, ਹਾਥੀ ਨੂੰ ਕਾਮ ਦਾ। ਤੇ ਖਾਲਸਾ ਜੀ, ਆਪਾਂ ਨੂੰ ਤਾਂ ਸਾਰੀ ਚਿੰਬੜੇ ਹੋਏ ਨੇ, ਅਜੇ ਪਸ਼ੂਆਂ ਦੇ ਹੱਡ ਵਿਕਦੇ ਨੇ ਮਰਨ ਤੋਂ ਬਾਅਦ, ਹਾਥੀ ਦੇ ਦੰਦਾਂ ਦੇ ਗਹਿਣੇ ਬਣਾਏ ਜਾਂਦੇ ਹੈ। ਇੱਕ ਮਨੁੱਖ ਹੈ ਜਿਹਦੇ ਸਰੀਰ ਦੀ ਸਵਾਹ ਬਣ ਜਾਂਦੀ ਹੈ, ਕਿਸੇ ਕੰਮ ਨਹੀਂ ਆਉਂਦਾ। ਇਸ ਕਰਕੇ ਆਓ ਤੇ ਹੰਕਾਰ ਜਿਹੜਾ ਮਨੁੱਖ ਆਪਾਂ ਸਭ ਤੋਂ ਵੱਧ ਕਰਦੇ ਹਾਂ। ਸੋ ਇਸੇ ਤਰ੍ਹਾਂ ਜਿਹੜੀ ਮਾਇਆ ਰੂਪ ਮੱਖੀ ਡੰਗ ਮਾਰ ਜਾਂਦੀ ਹੈ, ਜਦੋਂ ਮਨੁੱਖਾ ਜਨਮ ਰੂਪ ਖੁੱਲ੍ਹਾ ਦਰਵਾਜ਼ਾ ਮਿਲਦਾ ਹੈ, ਮਾਇਆ ਰੂਪੀ ਮੱਖੀ ਦਾ ਡੰਗ ਲੱਗਣ ਕਰਕੇ ਅਸੀਂ ਇੰਨੇ ਮਸਤ ਹੋ ਜਾਂਦੇ ਹਾਂ, ਨਾਮ ਸਿਮਰਨ ਨੂੰ ਛੱਡ ਦਿੰਦੇ ਹਾਂ, ਇੰਨੇ ਨੂੰ ਮੌਤ ਦਾ ਸਮਾਂ ਆ ਜਾਂਦਾ, ਫੇਰ ਅੱਗੇ ਟੇਢੀਆਂ ਜੂਨਾ ਰੂਪੀ ਬੰਦ ਦਰਵਾਜ਼ਿਆਂ ਚ ਚਲੇ ਜਾਂਦੇ ਹਾਂ। ਇਸੇ ਤਰ੍ਹਾਂ ਭਗਤ ਰਵਿਦਾਸ ਕਹਿੰਦੇ, ਮਾਇਆ ਚ ਲੱਗਣ ਕਰਕੇ ਮਨੁੱਖ ਵਿਛੜ ਜਾਂਦਾ ਹੈ, ਬਹੁਤ ਵਿਛੋੜਾ ਹੋਇਆ ਪਿਆ ਕਈ ਜਨਮਾਂ ਦਾ, ਬਹੁਤ ਜਨਮ ਵਿਛੜੇ ਥੇ। ਮਾਧੋ, ਮਾਧੋ ਦਾ ਕੀ ਅਰਥ ਹੈ? ਮਾਇਆ ਦਾ ਪਤੀ, ਮਾਇਆ ਦਾ ਪਤੀ ਪਰਮੇਸ਼ਵਰ, ਮਾਇਆ ਦਾ ਪਤੀ ਪਰਮੇਸ਼ਵਰ ਹੈ। ਮਾਇਆ ਦਾ ਪਤੀ ਕਿਉਂ ਕਹਿੰਦੇ ਨੇ ਪਰਮੇਸ਼ਵਰ ਨੂੰ? ਧਿਆਨ ਨਾਲ ਸੁਣਿਓ, ਕਿਉਂਕਿ ਮਾਇਆ ਦੇ ਨਾਲ ਕਲਪਤ ਦਾਮਤ ਸੰਬੰਧ ਸਥਾਪਿਤ ਕਰਕੇ ਪਰਮੇਸ਼ਵਰ ਨੇ ਸੰਸਾਰ ਦੀ ਰਚਨਾ ਕੀਤੀ ਹੈ। ਕਲਪਤ ਦਾਮਤ ਸੰਬੰਧ ਉਹ ਹੁੰਦਾ ਜਿਹੜਾ ਕੁਝ ਸਮੇਂ ਲਈ ਹੁੰਦਾ, ਕਲਪਿਆ ਹੋਇਆ, ਤੇ ਜਦੋਂ ਉਹਦੇ ਅੰਦਰ ਫੁਰਨਾ ਆਇਆ, ਇੱਕ ਤੋਂ ਅਨੇਕ ਹੋ ਜਾਵਾਂ ਸੰਸਾਰ ਦੀ ਰਚਨਾ ਕਰ ਦਿੰਦਾ ਹੈ, ਤੇ ਜਦੋਂ ਉਹਦੀ ਮੌਜ ਹੁੰਦੀ ਹੈ ਅਨੇਕ ਤੋਂ ਏਕ ਹੋ ਜਾਵਾਂ, ਉਦੋਂ ਸੰਸਾਰ ਦੀ ਰਚਨਾ ਕਰਕੇ ਸੁਣ ਨੂੰ ਲੈ ਕਰਕੇ ਸੰਸਾਰ ਨੂੰ, ਸਾਰੀ ਸ੍ਰਿਸ਼ਟੀ ਨੂੰ ਲੈ ਕਰਕੇ ਸੁਣ ਸਮਾਧੀ ਦੇ ਵਿੱਚ ਬੈਠ ਜਾਂਦਾ ਹੈ। ਇਹ ਉਹਦੀ ਮੌਜ ਹੈ ਵਾਹਿਗੁਰੂ ਪਰਮੇਸ਼ਰ ਦੀ। ਸੋ ਇਸ ਕਰਕੇ ਮਾਧੋ, ਹੇ ਮਾਇਆ ਦੇ ਪਤੀ, ਭਗਤ ਰਵਿਦਾਸ ਮਹਾਰਾਜ ਕਹਿੰਦੇ, ਜਨਮ ਤੇਰੇ ਲੇਖੇ ਹੈ, ਬੜੇ ਜਨਮਾਂ ਦਾ ਵਿਛੋੜਾ, ਤੇਰੇ ਤੋਂ ਵਿਛੜੇ ਹੋਏ ਆ। ਇਸ ਉਪਦੇਸ਼ ਸਾਡੇ ਲਈ ਹੈ ਗੁਰਬਾਣੀ ਦਾ, ਜਿੰਨੇ ਆਪਾਂ ਬੈਠੇ ਹਾਂ ਆਪਣੇ ਸਾਰਿਆਂ ਲਈ ਹੈ। ਭਗਤ ਰਵਿਦਾਸ ਮਹਾਰਾਜ ਤਾਂ ਵਾਹਿਗੁਰੂ ਦਾ ਰੂਪ ਸੀਗੇ। ਇਹ ਉਦਾਹਰਣ ਆਪਣੇ ਲਈ ਹੈ ਇਸ ਕਰਕੇ ਕਿ ਬੜੇ ਜਨਮਾਂ ਦੇ ਆਪਾਂ ਵਿਛੜੇ ਹੋਏ ਆ, ਭਟਕਦੇ ਫਿਰਦੇ ਆ, ਕਦੇ ਕਿਸੇ ਜੂਨੀ ਚ ਕਦੇ ਕਿਸੇ ਜੂਨੀ ਚ। ਹੇ ਮਾਇਆ ਦੇ ਪਤੀ, ਹੁਣ ਸਾਨੂੰ ਮਨੁੱਖਾ ਜਨਮ ਮਿਲਿਆ, ਸਾਡੇ ਤੇ ਕਿਰਪਾ ਕਰ, ਅਸੀਂ ਤੇਰਾ ਨਾਮ ਜਪੀਏ। ਇਹ ਜਨਮ ਤੁਮਾਰੇ ਲੇਖੇ, ਜਨਮ ਹੁਣ

0: ਮੈਂ ਤਾਂ ਇੱਕ ਆਸ ਦੇ ਨਾਲ ਜਿਉਣਾ, ਆਸ ਕਾਹਦੀ? ਤੁਹਾਡੇ ਦਰਸ਼ਨਾਂ ਦੀ। ਚਿਰ ਭਇਓ ਦਰਸ਼ਨ ਦੇਖੇ, ਬੜਾ ਸਮਾਂ ਹੋ ਗਿਆ ਦਰਸ਼ਨ ਨਹੀਂ ਦਿੱਤੇ, ਤੁਹਾਡੇ ਦਰਸ਼ਨ ਦੇਖਿਆ ਨੂੰ ਸਮਾਂ ਹੋ ਗਿਆ, ਕਿਰਪਾ ਕਰੋ ਦਰਸ਼ਨ ਦਿਓ। ਇੱਥੋਂ ਤੱਕ ਇਹ ਹੁਕਮਨਾਮੇ ਦੀ ਵਿਚਾਰ ਸੀ। ਫਿਰ ਭਗਤ ਰਵਿਦਾਸ ਮਹਾਰਾਜ ਨੂੰ ਅਕਾਲ ਪੁਰਖ ਨੇ ਗਲੇ ਨਾਲ ਲਾ ਲਿਆ। ਫਿਰ ਆਖਣਾ ਕੀਤਾ, ਮੰਗ ਕੀ ਮੰਗਦਾ? ਫਿਰ ਮੰਗਿਆ ਕੀ ਕਿ ਕੰਨਾਂ ਦੇ ਨਾਲ ਮੈਂ ਤੇਰਾ ਪਵਿੱਤਰ ਨਾਮ ਸੁਣਾ, ਰਸਨਾ ਦੁਆਰਾ ਜਪਾਂ, ਪੈਰਾਂ ਨਾਲ ਚੱਲ ਕੇ ਸਤਸੰਗ ਕਰਾਂ, ਮੇਰੇ ਤੇ ਇਹ ਕਿਰਪਾ ਸਤਿਗੁਰੂ ਜੀ ਕਰ ਦਿਓ। ਇਹ ਅਗਲਾ ਫਿਰ ਸ਼ਬਦ ਹੈ। ਸੋ ਆਓ ਹੁਣ ਆਪਾਂ ਲੜੀਵਾਰ ਕਥਾ ਜੋ ਤੁਖਾਰੀ ਰਾਗ ਦੇ ਵਿੱਚ ਬਾਰਾਂ ਮਹਾਂ ਗੁਰੂ ਨਾਨਕ ਸਾਹਿਬ ਨੇ ਉਚਾਰੀਆਂ ਨੇ। ਬਾਰਾਂ ਮਹਾਂ ਦੋ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇੱਕ ਮਾਝ ਰਾਗ ਵਿੱਚ, ਇੱਕ ਤੁਖਾਰੀ ਰਾਗ ਦੇ ਵਿੱਚ। ਤੁਖਾਰੀ ਰਾਗ ਦੇ ਵਿੱਚ ਪਹਿਲੇ ਜਾਮੇ ਚ ਉਚਾਰਨਾ ਕੀਤੀਆਂ, ਇਹਦੇ ਅਰਥ ਔਖੇ ਹੈ। ਇਹ ਫਿਰ ਬੇਨਤੀ ਕੀਤੀ ਸੀ ਪੰਜਵੇਂ ਸਰੂਪ ਦੇ ਵਿੱਚ, ਮਹਾਰਾਜ ਜੀ ਬਾਰਾਂ ਮਹਾਂ ਉਚਾਰਨੀਆਂ ਕਰੋ। ਸਤਿਗੁਰੂ ਕਹਿੰਦੇ ਭਾਈ ਅਸੀਂ ਤਾਂ ਪਹਿਲੇ ਜਾਮੇ ਚ ਉਚਾਰ ਦਿੱਤੀਆਂ, ਮਹਾਰਾਜ ਜੀ ਉਹਦੇ ਅਰਥ ਔਖੇ ਨੇ, ਸੁਖੈਨ ਰੂਪ ਦੇ ਵਿੱਚ ਉਚਾਰਨਾ ਕਰੋ। ਫਿਰ ਸੱਚੇ ਪਾਤਸ਼ਾਹ ਨੇ ਪੰਜਵੇਂ ਸਰੂਪ ਦੇ ਵਿੱਚ, ਕਿਉਂਕਿ ਗੁਰੂਆਂ ਦੇ ਵਿੱਚ ਕੋਈ ਫਰਕ ਨਹੀਂ, ਗੁਰੂ ਗ੍ਰੰਥ ਸਾਹਿਬ ਦਸੇ ਪਾਤਸ਼ਾਹੀਆਂ ਦੀ ਜਾਗਦੀ ਜੋਤ ਨੇ, ਆਤਮਕ ਜੋਤ ਨੇ। ਫਿਰ ਪੰਜਵੇਂ ਜਾਮੇ ਦੇ ਵਿੱਚ ਮਾਝ ਰਾਗ ਵਿੱਚ ਉਚਾਰੀਆਂ ਸੀ, ਜਿਹੜਾ ਆਪਾਂ ਆਮ ਕਰਕੇ ਜਦੋਂ ਸੰਗਰਾਂਦ ਹੁੰਦੀ ਹੈ ਹਰ ਗੁਰੂ ਘਰ ਚ ਪੜੀਆਂ ਜਾਂਦੀਆਂ ਨੇ। ਸੰਕ੍ਰਾਂਤ ਕੀ ਅਰਥ ਹੈ ਸੰਗਰਾਂਦ ਦਾ? ਹੁਣ ਸਾਵਣ ਚੜ ਗਏ ਹੈ, ਜਦੋਂ ਸੂਰਜ ਦਾ ਰਥ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਬਦਲਾਅ ਕਰਦਾ ਜਾਂਦਾ ਹੈ, ਉਹ ਦਿਨ ਸੰਗਰਾਂਦ ਮੰਨਿਆ ਜਾਂਦਾ। ਬਾਰਾਂ ਮਹੀਨੇ ਹੁੰਦੇ ਨੇ, ਸਾਲ ਦੇ ਬਾਰਾਂ ਰਾਸੀਆਂ ਨੇ। ਇੱਕ ਰਾਸ ਤੋਂ ਦੂਜੀ ਰਾਸ ਵਿੱਚ ਸੂਰਜ ਦਾ ਰਥ ਜਦੋਂ ਜਾਂਦਾ ਹੈ ਉਹ ਦਿਨ ਸੰਗਰਾਂਦ ਦਾ ਦਿਨ ਹੁੰਦਾ ਹੈ। ਸੰਗ ਦਾ ਅਰਥ ਹੈ ਭਲੀ ਪ੍ਰਕਾਰ, ਕ੍ਰਾਂਤ ਸੂਰਜ ਦੇ ਨਿਯਮਾਂ ਚ ਤਬਦੀਲੀ। ਬਾਰਾਂ ਮਹੀਨੇ ਨੇ, ਦੋ ਮਹੀਨਿਆਂ ਦੀ ਇੱਕ ਇੱਕ ਰੁੱਤ ਹੈ, ਛੇ ਰੁੱਤਾਂ ਨੇ ਸਾਲ ਦੀਆਂ। ਹੁਣ ਚਮਾਸ਼ੇ ਦੀ ਰੁੱਤ ਚੜ ਗਈ ਹੈ। ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ, ਸਾਵਣ ਦਾ ਮਹੀਨਾ ਚੜ ਗਿਆ। ਆਓ ਤੁਖਾਰੀ ਰਾਗ ਦੇ ਵਿੱਚ ਪਹਿਲੇ ਸਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਬਾਰਾਂ ਮਹੇ ਉਚਾਰ ਕੇ ਸਾਨੂੰ ਕਲਯੁਗ ਦੇ ਜੀਵਾਂ ਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਹੈ? ਪ੍ਰੇਮ ਸਹਿਤ 15 ਮਿੰਟ ਦਾ ਸਮਾਂ ਰਹਿੰਦਾ ਹੈ। ਸਰਵਣ ਕਰੋ ਜੀ ਬਾਬੀਹਾ, ਪ੍ਰਿਓ ਬੋਲੇ ਕੋਕਿਲ ਬਾਣੀਆ। ਬਾਬੀਹਾ ਪ੍ਰਿਓ ਬੋਲੇ, ਬੜੇ ਪਿਆਰੇ ਵਚਨ ਬੋਲਦਾ ਸੰਤ ਜਨਾਂ ਦਾ। ਚਿਤਰੂਪੀ ਬਾਬੀਹਾ, ਚਿਤਰੂਪੀ ਪਾਪੀਹਾ, ਪ੍ਰਿਓ ਬੋਲੇ, ਪਿਆਰੇ ਦੇ ਵਚਨ ਬੋਲਣੇ ਤੇ ਜਿਹੜੀ ਸੰਤ ਮਹਾਤਮਾ ਦੀ ਬਾਣੀ ਹੈ ਬੈਰਾਗ ਤੇ ਵਿਛੋੜੇ ਵਾਲੀ, ਬੈਰਾਗ ਰੂਪੀ ਬਾਣੀ ਜੋ ਬੋਲਦੇ ਹਨ ਰੱਬ ਦੇ ਪਿਆਰੇ, ਬੈਰਾਗ ਵਿੱਚ ਰਹਿੰਦੇ ਹਨ। ਬਿਨ ਬੈਰਾਗ ਨਾ ਛੂਟ ਸਮਾਇਆ, ਬੈਰਾਗ ਤੋਂ ਬਿਨਾਂ ਸੰਸਾਰ ਦੀ ਮਾਇਆ ਜਿਹੜੀ ਜੜ ਚੇਤਨ ਤੇ ਅਗਿਆਨ ਰੂਪ ਹੈ ਇਹ ਤੋਂ ਖਹਿੜਾ ਨਹੀਂ ਛੁੱਟਦਾ। ਬੈਰਾਗ ਵੀ ਕਈ ਪ੍ਰਕਾਰ ਦਾ ਦੱਸਿਆ, ਜਤਮਨ ਬੈਰਾਗ ਹੋ ਗਿਆ, ਬਤਰੇਗ ਬੈਰਾਗ ਹੋ ਗਿਆ, ਏਕ ਇੰਦਰੇ ਬੈਰਾਗ, ਇੱਕ ਗਧਾ ਬੈਰਾਗ ਵੀ ਹੁੰਦਾ, ਸ਼ੇਰ ਬੈਰਾਗ। ਜ਼ਿਆਦਾਤਰ ਤਾਂ ਆਪਾਂ ਨੂੰ ਸਾਧ ਸੰਗਤ ਜੀ ਗਧਾ ਬੈਰਾਗ ਕੀ ਹੈ, ਘਰ ਪਰਿਵਾਰ ਚ ਲੜਾਈ ਹੋ ਗਈ, ਰੁੱਸ ਕੇ ਚਲਿਆ ਗਿਆ ਵੀ ਹੁਣ ਮੈਂ ਪਰਮੇਸ਼ਰ ਦੀ ਭਗਤੀ ਕਰੂੰਗਾ, ਇਹ ਤਾਂ ਸੰਸਾਰ ਨਾਸ਼ਵੰਤ ਹੈ, ਕੋਈ ਪਰਿਵਾਰ ਨਹੀਂ, ਰੁੱਸ ਕੇ ਚਲਿਆ ਗਿਆ। ਬਾਅਦ ਵਿੱਚ ਚਾਰ ਰਿਸ਼ਤੇਦਾਰ ਗਏ ਮਨਾ ਕੇ ਘਰ ਲੈ ਆਏ, ਜਿਵੇਂ ਘੁਮਿਆਰ ਹੁੰਦਾ ਉਹ ਖੋਤੇ ਨੂੰ ਛੱਡਦਾ ਹੈ, ਰੂੜੀਆਂ ਤੇ ਗੰਦੇ ਡੱਕੇ ਡੁੱਕੇ ਖਾ ਕੇ ਜਾਂ ਹੋਰ ਛੱਕ ਛਕਾ ਕੇ ਫੇਰ ਘੁਮਿਆਰ ਦੇ ਕਿੱਲੇ ਤੇ ਆ ਕੇ ਉਹਦਾ ਭਾਰ ਢੋਣਾ ਸ਼ੁਰੂ ਕਰ ਦਿੰਦਾ। ਇਸੇ ਤਰ੍ਹਾਂ ਬੈਰਾਗ ਤਾਂ ਹੋਇਆ, ਘਰ ਬਾਰ ਛੱਡ ਕੇ ਚਲਿਆ ਗਿਆ, ਰਿਸ਼ਤੇਦਾਰ ਗਏ ਮਨਾ ਕੇ ਲੈ ਆਏ, ਫੇਰ ਖੋਤੇ ਦੀ ਨਿਆਈ ਪਰਿਵਾਰ ਦਾ ਭਾਰ ਢੋਣਾ ਸ਼ੁਰੂ ਕਰ ਦਿੱਤਾ। ਗੁਰੂ ਮਹਾਰਾਜ ਨੇ ਕਦੇ ਨਹੀਂ ਕਿਹਾ ਗੁਰੂ ਕਿਆ ਪਿਆਰਿਆ ਵੀ ਤੂੰ ਘਰ ਛੱਡ ਕੇ ਜੰਗਲ ਚ ਜਾ, ਰੱਬ ਜੰਗਲ ਚ ਮਿਲੂ। ਨਹੀਂ, ਵਸੈ ਰੱਬ ਹਿਆਲੀਆ, ਹਿਰਦੇ ਚ ਵਸਦਾ ਵਾਹਿਗੁਰੂ। ਅੱਜ ਤੱਕ ਜਿਹਨੂੰ ਵੀ ਮਿਲਿਆ, ਇਤਿਹਾਸ ਦੱਸਦਾ ਅੰਦਰੋਂ ਹੀ ਮਿਲਿਆ ਖਾਲਸਾ ਜੀ। ਜਦੋਂ ਅੰਦਰੋਂ ਦਰਸ਼ਨ ਹੋ ਜਾਂਦੇ ਨੇ ਫਿਰ ਬਾਹਰ ਵੀ ਚੱਪੇ ਚੱਪੇ ਚ ਪਰਮੇਸ਼ਰ ਵਸਿਆ ਦਿਖਾਈ ਦਿੰਦਾ ਹੈ। ਇਹ ਨਾਮ ਅਭਿਆਸ ਦੀਆਂ ਬਰਕਤਾਂ ਹਨ। ਬਾਬੀਹਾ ਪ੍ਰਿਓ ਬੋਲੈ, ਬਾਬੀਹਾ ਬੜੇ ਸੰਤ ਜਨਾਂ ਦਾ ਚਿੱਤ ਰੂਪੀ ਪਪੀਹਾ, ਬੜੇ ਪਿਆਰੇ ਬਚਨ ਉਚਾਰਦਾ ਹੈ ਤੇ ਸੰਤ ਜਨਾਂ ਦੀ ਬੈਰਾਗ ਰੂਪ ਬਾਣੀ ਕੋਇਲ ਦੀ ਤਰ੍ਹਾਂ ਹੈ। ਸੋ ਇਸ ਕਰਕੇ ਕੋਇਲ ਬੜਾ ਮਿੱਠਾ ਬੋਲਦੀ ਹੈ। ਇਸੇ ਤਰ੍ਹਾਂ ਜੋ ਸੰਤ ਰੂਪ ਸਖੀਆਂ ਹਨ ਉਹ ਬੜੇ ਪਿਆਰੇ ਬੈਰਾਗ ਦੇ ਬਚਨ, ਮਿੱਠੇ ਬਚਨ ਸੁਣਾਉਣਾ ਕਰਦੀਆਂ ਹਨ। ਉਹ ਕੋਇਲ ਦੀ ਨਿਆਈ ਹਨ।
1: ਸਾ ਧਨ ਸਭ ਰਸ ਚੋਲੈ ਅੰਕ ਸਮਾਣੀਆ।
0: ਸਾ ਧਨ, ਸਾ ਦਾ ਅਰਥ ਹੈ ਉਹ ਧਨ, ਧੱਦਾ ਨੰਨਾ, ਇਹਦਾ ਅਰਥ ਹੈ ਜੀਵ ਰੂਪ ਇਸਤਰੀ। ਆਪਾਂ ਜੀਵ ਰੂਪ ਇਸਤਰੀਆਂ ਹਾਂ, ਆਪਣੇ ਸਾਰਿਆਂ ਦਾ ਪਤੀ ਪਰਮੇਸ਼ਵਰ ਹੈ। ਜੀਵ ਰੂਪ ਇਸਤਰੀ ਪਤੀ ਰੂਪ ਪਰਮੇਸ਼ਰ ਦਾ ਇੰਤਜ਼ਾਰ ਕਰਦੀ ਹੈ ਅੰਤਸ਼ਕਰਨ ਰੂਪ ਸੇਜਾ ਤੇ, ਕਿ ਮੈਨੂੰ ਜੀਵ ਰੂਪ ਇਸਤਰੀ ਨੂੰ ਪਤੀ ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਵੇ ਅੰਤਸ਼ਕਰਨ ਰੂਪ ਸੇਜਾ ਤੇ, ਤਾਂ ਮੈਂ ਧਨ ਹੋ ਜਾਵਾਂਗੀ, ਮੇਰਾ ਮਨੁੱਖਾ ਜਨਮ ਧਨ ਹੋ ਜਾਵੇਗਾ। ਸਾ ਧਨ ਭਾਰ ਰਸ ਚੋਲੈ ਅੰਕ ਸਮਾਣੀਆਂ। ਖਾਲਸਾ ਜੀ, ਚੋਲੇ ਤੋਂ ਭਾਵ ਚੋਂਦਾ, ਜਿਹੜੀਆਂ ਸੰਤ ਰੂਪ ਸਖੀਆਂ ਹਨ ਉਹਨਾਂ ਦੇ ਹਿਰਦੇ ਚ ਬ੍ਰਹਮਾਨੰਦ ਰੂਪ ਰਸ ਚੋਂਦਾ ਹੈ। ਰਸ ਤਾਂ ਬੜੇ ਨੇ ਦੁਨੀਆਂ ਦੇ ਵਿੱਚ, ਹੋਰ ਕਿੰਨੇ ਪ੍ਰਕਾਰ ਦੇ ਰਸ ਨੇ, ਪਰੰਤੂ ਇਹ ਖੋਟੇ ਨੇ। ਇੱਕ ਬ੍ਰਹਮਾਨੰਦ ਰੂਪ ਰਸ ਜਿਹੜਾ, ਜਿਹੜਾ ਗੁਰਬਾਣੀ ਪੜ ਕੇ ਰਸ ਆਉਂਦਾ, ਇਹ ਸੱਚਾ ਰਸ ਹੈ। ਬਾਕੀ ਤਾਂ ਛੇ ਪ੍ਰਕਾਰ ਦੇ ਰਸਾਂ ਤੋਂ ਆਪਾਂ ਸਾਰੇ ਭੋਜਨ ਬਣਾ ਲੈਂਦੇ ਹਾਂ, 36 ਪ੍ਰਕਾਰ ਦੇ ਪਦਾਰਥ ਬਣਦੇ ਨੇ 6 ਰਸਾਂ ਤੋਂ, ਪਰੰਤੂ ਅਸਲ ਰਸ ਕਿਹੜਾ ਹੈ? ਉਹ ਹੈ ਬ੍ਰਹਮਾਨੰਦ ਰੂਪ। ਬ੍ਰਹਮਾਨੰਦ ਰੂਪ ਬਾਣੀ, ਉਹ ਆਨੰਦ ਕਿਵੇਂ ਪ੍ਰਾਪਤ ਹੋਊਗਾ? ਬ੍ਰਹਮ ਰੂਪ ਬਾਣੀ ਪੜ ਕੇ, ਬ੍ਰਹਮ ਦੀ ਬਾਣੀ ਨੂੰ ਪੜ ਕੇ। ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਇਹ ਕੋਈ ਗੀਤ ਨਹੀਂ ਹੈ, ਗੁਰਬਾਣੀ ਕਿਸੇ ਕਵੀ ਦੀ ਕਵਿਤਾ ਨਹੀਂ ਹੈ, ਬ੍ਰਹਮ ਦੀ ਵਿਚਾਰ ਹੈ। ਬ੍ਰਹਮ ਰੂਪ ਬਾਣੀ ਜਦੋਂ ਪੜਾਂਗੇ, ਬ੍ਰਹਮ ਰੂਪ ਬਾਣੀ ਪੜਨ ਕਰਕੇ ਅੰਦਰ ਰਸ ਆਵੇਗਾ, ਉਹ ਰਸ ਨੂੰ ਕਹਿੰਦੇ ਨੇ ਬ੍ਰਹਮਾਨੰਦ ਰਸ। ਤੇ ਜਦੋਂ ਫਿਰ ਬ੍ਰਹਮਾਨੰਦ ਰਸ ਆਵੇਗਾ ਤਾਂ ਜਿਹੜੀ ਜੀਵ ਰੂਪ ਇਸਤਰੀ ਹੈ, ਅੰਕ ਸਮਾਣੀਆਂ, ਅੰਕ ਦਾ ਅਰਥ ਹੈ ਸਰੂਪ, ਉਹ ਫਿਰ ਆਪਣੇ ਸਰੂਪ ਰੂਪੀ ਘਰ ਵਿੱਚ ਸਮਾ ਜਾਂਦੀ ਹੈ ਜਦੋਂ ਬ੍ਰਹਮਾਨੰਦ ਪ੍ਰਾਪਤ ਕਰਦੀ ਹੈ ਜੀਵ ਰੂਪ ਇਸਤਰੀ।
1: ਹਰ ਅੰਕ ਸਮਾਣੀ ਜਾ ਪ੍ਰਭ ਪਾਣੀ ਸਾ ਸੁਹਾਗਣ ਨਾਰੇ।
0: ਜਿਹੜੀਆਂ ਜੀਵ ਰੂਪ ਇਸਤਰੀਆਂ ਹਰ ਅੰਕ ਸਮਾਣੀ ਜਾ ਪ੍ਰਭ ਪਾਣੀ, ਅੰਕ ਤੋਂ ਭਾਵ ਸਰੂਪ ਰੂਪੀ ਉੱਚੇ ਘਰ ਦੀ ਪ੍ਰਾਪਤੀ ਕਰਦੀਆਂ ਹਨ। ਕਦੋਂ ਕਰਦੀਆਂ ਹਨ? ਜਦੋਂ ਪ੍ਰਭੂ ਨੂੰ ਜੀਵ ਰੂਪ ਇਸਤਰੀਆਂ, ਜਿਹੜੀਆਂ ਪ੍ਰਭੂ ਨੂੰ ਭਾ ਗਈਆਂ, ਜਿਹੜੀਆਂ ਜੀਵ ਰੂਪ ਇਸਤਰੀਆਂ ਨੇ ਸੰਤ ਰੂਪ ਸਖੀਆਂ ਦੀ ਸੰਗਤ ਕੀਤੀ, ਸੰਤ ਰੂਪ ਸਖੀਆਂ ਦੀ ਸੰਗਤ ਕਰਨ ਕਰਕੇ ਆਪਾਂ ਜੀਵ ਇਸਤਰੀਆਂ ਸਾਰੇ, ਠਾਕਰੇਕ ਸਵਾਈ ਨਾਰ, ਆਪਣਾ ਸਾਰਿਆਂ ਦਾ ਠਾਕਰ ਮਾਲਕ ਇੱਕ ਪਰਮੇਸ਼ਰ ਹੈ, ਆਪਾਂ ਜੀਵ ਰੂਪ ਇਸਤਰੀਆਂ ਹਾਂ। ਜੀਵ ਰੂਪ ਇਸਤਰੀਆਂ ਜਦੋਂ ਪ੍ਰਭੂ ਨੂੰ ਪਾਉਂਦਾ ਤਾਂ ਉਹਦੇ ਸਰੂਪ ਵਿੱਚ ਸਮਾ ਜਾਂਦੀਆਂ ਨੇ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਹੇ ਮਨਾ ਤੂੰ ਜੋਤ ਦੀ ਨਿਆਈ ਹੈ, ਆਪਣੇ ਮੂਲ ਨੂੰ ਪਛਾਣ ਨਾ ਕਰ। ਤੂੰ ਸਾਢੇ ਤਿੰਨ ਮਨ ਦੀ ਦੇਹ ਨਹੀਂ, ਦੇਹ ਤੈਨੂੰ ਮਿਲੀ ਹੈ ਕਿਰਾਏ ਦੇ ਮਕਾਨ ਵਾਂਗੂ। ਥੋੜਾ ਸਮਾਂ ਦੇਹ ਚ ਰਹੇਗਾ, 50 ਸਾਲ ਰਹਿ ਜਾਏਗਾ, 60, ਇੱਕ ਦਿਨ ਦੇਹ ਨੂੰ ਤਿਆਗ ਕੇ ਜਾਣਾ ਹੀ ਪੈਣਾ। ਸੋ ਆਪਣੇ ਸਰੂਪ ਰੂਪੀ ਘਰ ਦੀ ਪ੍ਰਾਪਤੀ ਕਰ ਲੈ ਜਿਉਂਦੇ ਜੀ, ਮਰਨ ਮੁਕਤ ਕਿਨ ਪਾਈ। ਜਿਹੜਾ ਜਿਉਂਦੇ ਜੀ ਮੁਕਤ ਹੈ ਨਾ, ਮਰਨ ਤੋਂ ਬਾਅਦ ਵੀ ਉਹੀ ਮੁਕਤੀ ਪ੍ਰਾਪਤ ਕਰਦਾ ਹੈ। ਜਿਹੜਾ ਜਿਉਂਦੇ ਜੀ ਮੁਕਤ ਨਹੀਂ ਹੋਇਆ, ਮਰਨ ਤੋਂ ਬਾਅਦ ਕਿਹੜੀ ਮੁਕਤੀ ਪ੍ਰਾਪਤ ਕਰ ਲਵੇਗਾ? ਭਟਕਦਾ ਹੀ ਫਿਰੂਗਾ ਟੇਢੀਆਂ ਜੂਨਾਂ ਚ। ਹਰ ਅੰਕ ਸਮਾਣੀ ਜਾਂ ਪ੍ਰਾਪਾਣੀ, ਜਦੋਂ ਪ੍ਰਭੂ ਨੂੰ ਪਾਉਂਦਾ ਤਾਂ ਜੀਵ ਰੂਪੀ ਇਸਤਰੀਆਂ ਸਰੂਪ ਰੂਪੀ ਘਰ ਵਿੱਚ ਪ੍ਰਭੂ ਦੇ ਸਮਾ ਜਾਂਦੀਆਂ ਹਨ। ਸਾ ਸੁਹਾਗਣ ਨਾਰੇ ਫਿਰ ਉਹ ਸੋਭਾ ਬੰਤੀ, ਸੁਹਾਗਣਾ ਇਸਤਰੀਆਂ ਕਹਾਉਂਦੀਆਂ ਹਨ ਜਦੋਂ ਸਰੂਪ ਰੂਪੀ ਘਰ ਦੀ ਪ੍ਰਾਪਤੀ ਕਰ ਲੈਂਦੀਆਂ ਹਨ।

ਨਾਨਕ ਪ੍ਰਿਓ ਪ੍ਰਿਓ ਚਵੇ ਬਵੀਹਾ। ਪ੍ਰਿਓ ਪ੍ਰਿਓ ਤੋਂ ਭਾਵ ਪਿਆਰੇ ਪਿਆਰੇ, ਮਿੱਠੇ ਮਿੱਠੇ ਬਚਨ। ਸੰਤ ਜਨਾਂ ਦਾ ਹਿਰਦਾ ਰੂਪੀ ਬਵੀਹਾ ਬੋਲਦਾ। ਕੋਇਕਲ ਸ਼ਬਦ ਸੁਹਾਵੈ, ਸੰਤ ਜਨਾਂ ਦੀ ਬੈਰਾਗ ਵਿਵੇਕ ਰੂਪ ਜਿਹੜੀ ਬਾਣੀ ਹੈ, ਬੈਰਾਗ ਵਿਛੋੜਾ ਰੂਪ ਜਿਹੜੀ ਬਾਣੀ ਹੈ, ਉਹ ਕੋਇਲ ਦੀ ਤਰ੍ਹਾਂ ਮਿੱਠੀ ਹੈ। ਜਦੋਂ ਕੋਇਕਲ ਸ਼ਬਦ ਸੁਹਾਵੈ, ਜਦੋਂ ਕੋਈ ਜੀਵ ਇਸਤਰੀ ਸ਼ਬਦ ਸੁਹਾਵੈ ਤੋਂ ਭਾਵ ਸ਼ਬਦ ਸੋਭਨੀਕ ਹੁੰਦਾ ਹੈ। ਉਹ ਸੋਭਨੀਕ ਸ਼ਬਦ ਜਿਹੜਾ ਨਾ ਨਾਮ ਬਾਣੀ ਦਾ, ਜਿਹੜੀ ਜੀਵ ਰੂਪ ਇਸਤਰੀ ਹਿਰਦੇ ਚ ਸ਼ੋਭਨੀਕ ਸ਼ਬਦ ਨੂੰ ਵਸਾ ਲੈਂਦੀ ਹੈ, ਸ਼ੋਭਨੀਕ ਸ਼ਬਦ ਗੁਰੂ ਕੀ ਬਾਣੀ ਨੂੰ, ਤਾਂ ਫਿਰ ਭਾਈ ਉਹ ਕੋਇਲ ਦੀ ਤਰ੍ਹਾਂ ਮਿੱਠੇ ਬਚਨ ਕਰਦੀ ਹੈ ਜੀਵ ਰੂਪ ਇਸਤਰੀ। ਹੁਣ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਜਿਹੜੇ ਸੱਜਣ ਸੁਆਮੀ ਆ ਨਾ, ਉਹ ਸਦਾ ਹੀ ਮਿੱਠਾ ਬੋਲਦਾ ਹੈ। ਉਹ ਇੱਥੋਂ ਤੱਕ ਪਰਮੇਸ਼ਰ ਅਕਿਰਤ ਘਣਾ ਨੂੰ ਵੀ ਪਾਲਦਾ ਹੈ। ਆਪਾਂ ਅਕਿਰਤ ਘਣ ਹੋ ਗਏ ਹਾਂ, ਜੋ ਵਾਅਦਾ ਕਰਕੇ ਆਏ ਸੀ ਸੰਸਾਰ ਚੋਂ ਨਿਭਾਉਂਦੇ ਨਹੀਂ। ਬਿਰਲੇ ਆ ਜਿਹੜੇ ਵਾਅਦਾ ਨਿਭਾਉਂਦੇ ਹੈ, ਜਿਹੜੇ ਸਿਮਰਨ ਦਾ ਦਸਬੰਧ ਕੱਢਦੇ ਨੇ, ਪਰੰਤੂ ਫਿਰ ਵੀ ਉਹ ਪਰਮੇਸ਼ਰ ਕਦੇ ਆਪਣੇ ਕਰਮਾਂ ਦਾ ਫਲ ਤਾਂ ਜ਼ਰੂਰ ਭੁਗਤਾਉਂਦਾ, ਕਦੇ ਕੌੜਾ ਨਹੀਂ ਬੋਲਦਾ। ਸੋ ਨਾਨਕ ਪ੍ਰਿਓ ਪ੍ਰਿਓ ਚਵੇ ਬਵੀਹਾ ਰਟਨ ਕਰਦਾ ਹੈ ਸੰਤ ਜਨਾਂ ਦਾ ਚਿਤਰੂਪ ਬਵੀਹਾ। ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰਟਨ ਕਰਦਾ ਹੈ ਤੇ ਸੰਤ ਜਨਾਂ ਦੀ ਬੈਰਾਗ ਵਿਛੋੜੇ ਰੂਪ ਬਾਣੀ ਜਿਹੜੀ ਹੈ ਉਹ ਕੋਇਲ ਦੀ ਤਰ੍ਹਾਂ ਹੈ। ਸੋ ਇੱਥੇ ਇਸ ਪੌੜੀ ਦੀ ਸਮਾਪਤੀ ਹੁੰਦੀ ਹੈ, ਸਮਾਂ ਵੀ ਹੋ ਗਿਆ ਹੈ। ਇਹਦਾ ਭਾਵ ਇਹ ਹੈ ਖਾਲਸਾ ਜੀ, ਇਸ ਪੌੜੀ ਦੀ ਜੋ ਵਿਆਖਿਆ ਕੀਤੀ ਹੈ ਇਹਦਾ ਨਿਚੋੜ ਇਹ ਹੈ ਕਿ ਜਦੋਂ ਮਨੁੱਖ ਨੌ ਦਰਵਾਜ਼ਿਆਂ ਤੇ ਕੰਟਰੋਲ ਕਰ ਲੈਂਦਾ, ਦਸਵੇਂ ਚ ਆਪਣੀ ਸੁਰਤ ਨੂੰ ਟਿਕਾ ਲੈਂਦਾ, ਤਾਂ ਉਹ ਮਨੁੱਖ ਤੁਰਿਆ ਅਵਸਥਾ ਰੂਪ ਮਹਿਲ ਦੀ ਪ੍ਰਾਪਤੀ ਅਤੇ ਸਰੂਪ ਰੂਪੀ ਉੱਚੇ ਘਰ ਦੀ ਪ੍ਰਾਪਤੀ ਕਰ ਲੈਂਦਾ ਹੈ। ਜਿੰਨਾ ਸਮਾਂ ਸਰੂਪ ਦਾ ਗਿਆਨ ਨਹੀਂ ਹੁੰਦਾ ਨਾ, ਆਤਮਕ ਸਰੂਪ ਦੀ ਸੋਝੀ ਨਹੀਂ ਆਉਂਦੀ, ਉਹਨਾਂ ਸਮਾਂ ਸਾਡਾ ਜੰਮਣਾ ਮਰਨਾ ਨਹੀਂ ਮਿਟ ਸਕਦਾ। ਬਾਰ ਬਾਰ ਜੰਮਾਂਗੇ ਤੇ ਬਾਰ ਬਾਰ ਮਰਾਂਗੇ। ਸਰੂਪ ਦੀ ਸਾਖਿਅਤਾ, ਸਰੂਪ ਦੀ ਸੋਝੀ ਨਾਮ ਬਾਣੀ ਨਿਤਨੇਮ ਦੇ ਜ਼ਰੀਏ ਨਾਮ ਅਭਿਆਸ ਨਾਲ ਹੀ ਪ੍ਰਾਪਤ ਹੁੰਦੀ ਹੈ। ਨਾਮ ਦੇ ਅਭਿਆਸ ਦੁਆਰਾ ਹੀ ਪਤਾ ਲੱਗਦਾ ਵੀ ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵੇਂ ਗੁਪਤ ਰਖੀਜੈ, ਬਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖਲੀਜੈ। ਨੌ ਦਰਵਾਜ਼ੇ ਪ੍ਰਗਟ ਨੇ, ਦਸਵਾਂ ਗੁਪਤ ਹੈ, ਗੁਰੂ ਦੇ ਸ਼ਬਦ ਦੁਆਰਾ ਇਹ ਦਸਵਾਂ ਦਰਵਾਜ਼ਾ ਖੁੱਲਦਾ। ਆਓ ਅੱਜ ਭਗਤ ਰਵਿਦਾਸ ਮਹਾਰਾਜ ਜੀ ਦਾ ਸ਼ਬਦ ਹੁਕਮਨਾਮੇ ਦੇ ਰੂਪ ਦੇ ਵਿੱਚ ਵਿਚਾਰ ਕੀਤੀ ਹੈ, ਨਾਲ ਹੀ ਮਿਲਦਾ ਜੁਲਦਾ ਅੱਜ ਜੋ ਲੜੀਵਾਰ ਕਥਾ ਤੁਖਾਰੀ ਰਾਗ ਦੇ ਵਿੱਚੋਂ। ਸਾਰੀ ਗੱਲ ਇਹ ਹੈ ਕਿ ਮਾਇਆ ਦੇ ਕਾਰਨ ਪਰਮੇਸ਼ਰ ਤੋਂ ਵਿਛੜੇ ਹਾਂ, ਬਹੁਤ ਜਨਮ ਵਿਛੜੇ ਥੇ ਮਾਧੋ, ਬੜੇ ਜਨਮ ਹੋ ਗਏ ਵਿਛੜਿਆਂ ਨੂੰ। ਇਹ ਜਨਮ ਹੁਣ ਆਪਾਂ ਗੁਰੂ ਦੇ ਲੇਖੇ ਲਾ ਦਈਏ, ਭਾਵ ਅੰਮ੍ਰਿਤ ਵੇਲਾ ਰਹਿ ਰਾਸਤਾ ਟਾਈਮ ਆਪਾਂ ਸੰਭਾਲੀਏ, ਦਿਨੇ ਵੀ ਜਦੋਂ ਟਾਈਮ ਮਿਲੇ ਬਾਣੀ ਪੜ੍ਹੀਏ, ਫੇਰ ਇਹ ਸਰੂਪ ਰੂਪੀ ਘਰ ਦੀ ਪ੍ਰਾਪਤੀ ਹੋਵੇਗੀ। ਜਿੰਨਾ ਸਮਾਂ ਸਰੂਪ ਰੂਪੀ ਘਰ ਦੀ ਪ੍ਰਾਪਤੀ ਨਹੀਂ ਹੁੰਦੀ, ਉਹਨਾਂ ਸਮਾਂ ਤਾਂ ਫਿਰ ਆਪਾਂ ਜੰਮਾਂਗੇ, ਮਰ ਜਾਂਗੇ, ਫੇਰ ਕਿਸੇ ਜੂਨੀ ਚ ਚਲੇ ਜਾਵਾਂਗੇ। ਸੋ ਖਿਮਾ ਕਰਨਾ ਜੇ ਕੋਈ ਗਲਤੀ ਹੋਈ ਹੋਵੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇ ਸੰਗਤਾਂ ਖਿਮਾ ਕਰਨ। ਦੋ ਅਖੀਰਲੀਆਂ

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋਵੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜ ਖੁਸ਼ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋ ਗਏ ਅੱਜ ਦਾ ਇਹ ਦਿਨ ਮਿਲਿਆ, ਇਹ ਸਵਾਸ ਚੱਲ ਰਹੇ ਨੇ, ਇਹ ਸਾਂਝਾਂ ਇੱਕ ਵਾਰੀ ਫਿਰ ਤੋਂ ਪਈਆਂ ਨੇ, ਅਤੇ ਇਹਨਾਂ ਚੱਲ ਰਹੇ ਸਵਾਸਾਂ ਦੇ ਲਈ ਆਓ ਕਰੀਏ ਸ਼ੁਕਰਾਨਾ ਉਸ ਰੱਬ ਦਾ, ਕੁਦਰਤ ਦਾ ਕਰਦੇ ਹਾਂ ਸ਼ੁਕਰਾਨਾ। ਉਹ ਵੱਧਦੇ ਹਾਂ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ। ਅੱਜ 23 ਤਰੀਕ ਹੋ ਗਈ ਹੈ ਜੁਲਾਈ ਦਾ ਮਹੀਨਾ, ਅੱਜ ਦਿਨ ਵੀਰਵਾਰ ਦਾ। ਅੱਜ ਦਾ ਦਿਨ ਤੁਹਾਡੇ ਲਈ ਖੁਸ਼ੀਆਂ ਭਰਿਆ ਦਿਨ ਰਹੇ। ਜੋ ਵੀ ਤੁਹਾਡੇ ਮਨ ਦੇ ਉੱਤੇ ਬੋਝ ਆ, ਜੋ ਵੀ ਅੜੇ ਫੜੇ ਕੰਮ ਨੇ, ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਪੂਰੇ ਹੋਣ, ਚਿੰਤਾਵਾਂ ਦੂਰ ਹੋਣ, ਘਰਾਂ ਦੇ ਵਿੱਚ ਖੁਸ਼ੀਆਂ ਵਰਤਣ, ਸੋਹਣੀਆਂ ਅਤੇ ਨੇਕ ਕਮਾਈਆਂ ਘਰਾਂ ਦੇ ਵਿੱਚ ਤੰਦਰੁਸਤੀ ਲੈ ਕੇ ਆਉਣ, ਆਪਸ ਦੇ ਵਿੱਚ ਪਿਆਰ ਅਸਰ ਸੁੱਖ ਬਣਿਆ ਰਹੇ, ਓਹਲੇ ਬਣੇ ਰਹਿਣ, ਚੜ੍ਹਦੀ ਕਲਾ ਬਣੀ ਰਹੇ। ਆਓ ਇਸੇ ਅਰਦਾਸ ਦੇ ਨਾਲ ਅੱਗੇ ਵੱਧਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ, ਉਸ ਰੱਬ ਦਾ ਸ਼ੁਕਰਾਨਾ ਕਰਦੇ ਹਾਂ, ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ, ਉਹਦਾ ਓਟ ਆਸਰਾ ਲੈ ਕੇ ਕਰਦੇ ਹਾਂ ਸ਼ੁਰੂਆਤ। ਮਿਲਦੇ ਹਾਂ ਹੋਰ ਵੀ ਬਹੁਤ ਸਾਰੀਆਂ ਢੇਰ ਸਾਰੀਆਂ ਗੱਲਾਂ ਬਾਤਾਂ, ਪਰ ਸਭ ਤੋਂ ਪਹਿਲਾਂ ਉਸ ਰੱਬ ਦਾ ਨਾਂ। ਰੇਡੀਓ ਹਾਂਜੀ

ਰੇਡੀਓ ਹਾਂਜੀ 1674 ਐਮ। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅਤੇ ਸਮਾਂ ਹੋ ਚੁੱਕਾ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਤੋਰੀਏ। ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ, ਇੱਕ ਵਾਰੀ ਫਿਰ ਤੋਂ ਜੀ ਆਇਆਂ, ਅੱਜ ਦੇ ਦਿਨ ਦੀਆਂ ਮੁਬਾਰਕਾਂ। ਅਤੇ ਆਓ ਅੱਗੇ ਵੱਧਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ 'ਚ। ਮੌਸਮ ਦੇ ਬਾਰੇ ਜਾਣਦੇ ਹਾਂ, ਟ੍ਰੈਫਿਕ ਦੇ ਬਾਰੇ ਜਾਣਦੇ ਹਾਂ, ਤੁਹਾਡੇ ਆਏ ਹੋਏ ਸੁੱਖ ਸੁਨੇਹਾਂ ਦੇ ਉੱਤੇ ਇੱਕ ਝਾਤੀ ਮਾਰਦੇ ਹਾਂ। ਅਤੇ ਸਾਡਾ ਤੁਹਾਡਾ ਇਹ ਸਫ਼ਰ ਅੱਜ ਦਾ ਵਧੀਆ ਰਹੇ, ਇਸ ਕਰਕੇ ਉਸ ਰੱਬ ਸੱਚੇ ਦਾ ਓਟ ਆਸਰਾ ਲੈ ਕੇ ਕੀਤੀ ਹੈ ਸ਼ੁਰੂਆਤ ਅੱਜ ਦੇ ਦਿਨ ਦੇ ਵਿੱਚ। ਆਪਾਂ ਕੁਛ ਅਪਡੇਟਸ ਨੂੰ ਲੈ ਕੇ ਅੱਗੇ ਵਧੀਆ। ਇਸ ਤੋਂ ਪਹਿਲਾਂ ਇੱਕ ਕਈਆਂ ਦੇ ਲਈ ਖਬਰ ਸੋਹਣੀ ਹੋ ਸਕਦੀ ਹੈ ਜਿਨ੍ਹਾਂ ਦੇ ਕੋਈ ਕੰਮ ਕਾਰ ਫਸੇ ਨੇ। ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਜਿਹਨੇ ਕਾਫੀ ਜ਼ਿਆਦਾ ਪਰੇਸ਼ਾਨ ਕੀਤਾ ਕਈਆਂ ਨੂੰ, VFS ਗਲੋਬਲ ਬੰਦ ਹੋ ਗਏ ਸੀ। ਸੋ ਅੱਜ ਦੇ ਦਿਨ ਤੋਂ ਇਹਨਾਂ ਦੀਆਂ ਸੇਵਾਵਾਂ ਬਹਾਲ ਹੋ ਰਹੀਆਂ ਨੇ। ਸੋ ਵਧੇਰੇ ਜਾਣਕਾਰੀ ਤੁਹਾਡੇ ਨਾਲ ਫੇਸਬੁੱਕ ਦੇ ਉੱਤੇ ਸਾਂਝੀ ਕਰ ਦਿੰਦੇ ਹਾਂ, ਇੰਸਟਾ ਦੇ ਉੱਤੇ ਸਾਂਝੀ ਕਰ ਦਿੰਦੇ ਹਾਂ, ਉੱਥੋਂ ਜਾ ਕੇ ਤਾਂ ਤੁਸੀਂ ਫਿਰ ਵਧੇਰੇ ਜਾਣਕਾਰੀਆਂ ਲੈ ਸਕਦੇ ਹੋ। ਅੱਗੇ ਪ੍ਰੋਗਰਾਮ ਦੇ ਵਿੱਚ ਵੀ ਤੁਹਾਡੇ ਨਾਲ ਵਧੇਰੇ ਜਾਣਕਾਰੀਆਂ ਸਾਂਝੀਆਂ ਕਰਾਂਗੇ, ਪਰ ਫਿਲਹਾਲ ਇਹਨਾਂ ਕੁ ਦੱਸਦੀ ਹੈ ਕਿ VFS ਦੀਆਂ ਸਰਵਿਸਿਜ਼ ਦੁਬਾਰਾ ਬਹਾਲ ਹੋ ਰਹੀਆਂ ਨੇ, ਪਰ ਆਫਿਸ ਦੇ ਐਡਰੈਸ ਬਦਲੇ ਰਹਿਣਗੇ। ਨਵੀਂ ਲੋਕੇਸ਼ਨ ਇਸ ਟਾਈਮ ਦੇ ਉੱਤੇ ਲੈ ਕੇ ਆਉਂਦੀ ਇਹਨਾਂ ਨੇ ਸਿੰਨ ਕਿਲਡਲ ਦੀ। ਅਤੇ ਆਓ ਵੱਧਦੇ ਹਾਂ ਕਿ ਮੌਸਮ ਬਾਰੇ ਜਾਣ ਲੈਂਦੇ ਹਾਂ। ਸਿਡਨੀ ਦੇ ਵਿੱਚ ਅੱਜ 20 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਕਈ ਥਾਵਾਂ ਦੇ ਉੱਤੇ ਤੇਜ਼ ਹਨੇਰੀਆਂ ਸਬੱਬ ਬਣ ਸਕਦੀਆਂ ਵਾ ਕਿਸੇ ਨਾ ਕਿਸੇ ਸਮੱਸਿਆ ਦਾ, ਪਰ ਕੁੱਲ ਮਿਲਾ ਕੇ ਸਿਡਨੀ ਓਕੇ ਆ। 10 ਤਾਪਮਾਨ ਇਸ ਟਾਈਮ, ਅਤੇ 20 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਅੱਜ ਸੋਹਣੀ ਤਿੱਖੀ ਧੁੱਪ ਲੱਗਣ ਦੇ ਆਸਾਰ। ਅਤੇ ਮੈਲਬਨ ਦੇ ਵਿੱਚ ਅੱਜ 7-8 ਦੇ ਆਸ ਪਾਸ ਤਾਪਮਾਨ, ਅਤੇ 5 ਮਹਿਸੂਸ ਤੁਸੀਂ ਕਰ ਰਹੇ ਹੋ, 13 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਅੱਜ ਸੋਹਣੀ ਧੁੱਪ ਲੱਗੂਗੀ, ਪਰ ਉਸ ਤੋਂ ਬਾਅਦ ਅੱਗੇ ਸਾਊਥ ਈਸਟ ਵਾਲੇ ਪਾਸੇ ਖਾਸ ਤੌਰ ਦੇ ਉੱਤੇ ਮੀਂਹ ਦੇ ਹਲਕੇ ਜਿਹੇ ਚਾਂਸ ਬਣੇ ਰਹਿਣਗੇ। ਬ੍ਰਿਸਬੇਨ ਦੇ ਵਿੱਚ ਵੀ ਸੋਹਣਾ ਅੱਜ ਦਾ ਦਿਨ ਲੱਗੂਗਾ, ਸੋਹਣੀ ਧੁੱਪ, 24 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਪਰਥ ਸਵੇਰੇ ਸਵੇਰੇ ਦਾ ਸਮਾਂ 'ਤੇ 7.6 ਤਾਪਮਾਨ ਸ਼ੋਅ ਹੋ ਰਿਹਾ, ਅਤੇ 19 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਈਸਟ ਵਾਲੇ ਪਾਸੇ ਹਲਕੀ ਤੋਂ ਦਰਮਿਆਨੀ ਗਤੀ 'ਚ ਹਵਾਵਾਂ, ਦੁਪਹਿਰ ਦੇ ਸਮੇਂ ਸੋਹਣੀ ਧੁੱਪ ਅੱਜ ਖਿੜੂਗੀ। ਐਡੀਲੇਡ ਦੇ ਵਿੱਚ 50% ਚਾਂਸ ਨੇ ਕਿ ਹਲਕਾ ਜਿਹਾ ਮੀਂਹ ਪੈ ਸਕਦਾ, ਪਰ ਇਸ ਟਾਈਮ ਠੰਡ ਆ, 4 ਕੁ ਤਾਪਮਾਨ ਤੁਸੀਂ ਮਹਿਸੂਸ ਕਰ ਰਹੇ ਹੋ, ਵੈਸੇ 6.3 ਚਲਾ ਗਿਆ, ਅਤੇ 14 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸੋਹਣੀ ਧੁੱਪ ਲੱਗੂਗੀ, ਹਲਕੀ ਗਤੀ ਦੇ ਵਿੱਚ ਹਵਾਵਾਂ ਸਾਊਥ ਵਾਲੇ ਪਾਸੇ ਜ਼ਰੂਰ ਦਿਖਾਈ ਦੇ ਰਹੀਆਂ ਨੇ। ਹੁਬਾਟ ਅੱਜ ਮੌਸਮ ਕਾਫੀ ਖਰਾਬ ਹੈ, 90% ਚਾਂਸ 1-5 ਮਿਲੀਮੀਟਰ ਤੱਕ ਮੀਂਹ ਪੈਣ ਦੇ, ਅਤੇ 9 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ, ਯਾਨੀ ਕਿ ਅੱਜ ਠੰਡ ਕਾਫੀ ਰਹੂਗੀ ਸਾਰਾ ਦਿਨ, ਨਾਲ ਤੇਜ਼ ਹਨੇਰੀਆਂ ਵੀ ਪਰੇਸ਼ਾਨ ਕਰਨਗੀਆਂ। ਨੌਰਥ ਵੈਸਟ ਵਾਲੇ ਪਾਸੇ 20-30 ਕਿਲੋਮੀਟਰ, ਵੈਸਟ ਵਾਲੇ ਪਾਸੇ 5-35 ਕਿਲੋਮੀਟਰ ਦਿਨ ਦੇ ਵਿਚਕਾਏ ਜੇ ਜਾ ਕੇ ਇਸ ਟਾਈਮ 4 ਕੁ ਦੇ ਆਸ ਪਾਸ ਤਾਪਮਾਨ ਹੈ ਮਹਿਸੂਸ, ਤੁਸੀਂ -2 ਦੇ ਵਿੱਚ ਕਰ ਰਹੇ ਹੋ। ਸੋ ਅੱਜ ਹਨੇਰੀਆਂ, ਝੱਖੜ ਅਤੇ ਮੀਂਹ, ਮੌਸਮ ਦੇ ਵਿੱਚ ਖਰਾਬੀ। ਅਤੇ ਕੈਨਬਰਾ ਅੱਜ ਪਿਛਲੇ ਦਿਨਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਫਰਕ, ਅੱਜ ਇਸ ਟਾਈਮ 8 ਤਾਪਮਾਨ ਸ਼ੋਅ ਹੋ ਰਿਹਾ, ਅਤੇ 2 ਕੁ ਦੇ ਆਸ ਪਾਸ ਤੁਸੀਂ ਮਹਿਸੂਸ ਕਰ ਰਹੇ ਹੋ, ਮਾਈਨਸ 'ਚੋਂ ਉਭਰਿਆ ਵਾ ਕੈਨਬਰਾ ਅੱਜ, ਅਤੇ 13 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸੋ ਸੋਹਣੀ ਧੁੱਪ ਅੱਜ ਦੇ ਦਿਨ ਲੱਗਣ ਜਾ ਰਹੀ ਹੈ। ਡਾਰਵਿਨ ਦੇ ਵਿੱਚ 31 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ, ਅਤੇ ਇਸ ਟਾਈਮ ਸਵੇਰੇ 18-19 ਦੇ ਆਸ ਪਾਸ ਚਲਾ ਗਿਆ। ਅਤੇ ਹੁਣ ਆਪਾਂ ਵੱਧਦੇ ਹਾਂ ਟ੍ਰੈਫਿਕ ਵੱਲ ਨੂੰ, ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਟ੍ਰੈਫਿਕ ਬਾਰੇ ਤਾਂ ਉਹ ਤੁਸੀਂ ਸਾਨੂੰ 044-7-17-16-74 ਦੇ ਉੱਤੇ ਭੇਜ ਸਕਦੇ ਹੋ। ਸਿਡਨੀ ਤੋਂ ਸ਼ੁਰੂਆਤ ਕਰੀਏ, ਅਤੇ ਪ੍ਰੋਸਪੈਕਟ ਦਾ ਇਲਾਕਾ M4 ਮੋਟਰਵੇ, ਇੱਥੇ ਸਮੱਸਿਆ ਆਈ ਆ, ਗੱਡੀਆਂ ਜਿਹੜੀਆਂ ਉਹ ਆਪਸ ਦੇ ਵਿੱਚ ਟਕਰਾਈਆਂ ਨੇ, ਅਤੇ ਕਾਫੀ ਹੈਵੀ ਟ੍ਰੈਫਿਕ ਈਸਟਬਾਊਂਡ ਵਾਲੇ ਪਾਸੇ ਦਿਖਾਈ ਦੇ ਰਹੀ ਆ, ਅਤੇ ਸਪੀਡ ਕਹਿੰਦੇ ਨੇ ਕਿ ਘਟਾ ਲਿਓ, ਅਤੇ ਲਾਈਨਾਂ ਮਰਜ ਹੋਣ ਦੇ ਉੱਤੇ ਵੀ ਕਾਫੀ ਜ਼ਿਆਦਾ ਸਮਾਂ ਲੱਗ ਰਿਹਾ, ਅਤੇ ਡਿਲੇ ਤੁਹਾਨੂੰ ਲੱਗਣੇ ਨੇ। 6:23 ਦੇ ਉੱਤੇ ਸਿਲਸਿਲਾ ਸ਼ੁਰੂ ਹੋਇਆ, 7:25 ਦੀ ਅਪਡੇਟ ਇਹ ਕਹਿੰਦੀ ਆ ਕਿ ਹਾਲੇ ਤੱਕ ਸਮੱਸਿਆਵਾਂ ਬਰਕਰਾਰ ਨੇ। ਸੋ ਇਸ ਚੀਜ਼ ਦਾ ਥੋੜ੍ਹਾ ਜਿਹਾ ਖਿਆਲ ਰੱਖਿਓ ਤੁਸੀਂ। ਕਲੋਨੀਜ਼ ਰੋਜ਼ ਸਟਰੀਟ ਦੇ ਉੱਤੇ ਇਹ ਘਟਨਾ ਹੋਈ ਵਾਪਰੀ ਆ, ਅਤੇ ਇਸ ਕਰਕੇ ਥੋੜ੍ਹਾ ਜਿਹਾ ਤੁਸੀਂ ਖਿਆਲ ਵਧੇਰੇ ਰੱਖਣਾ, ਅਤੇ ਬਾਕੀ ਸਭ ਠੀਕ ਠਾਕ ਲੱਗ ਰਿਹਾ। ਪੈਨਰਿਥ ਦਾ ਇਲਾਕਾ, ਇੱਕ ਵੈਨ ਖਰਾਬ ਹੋਈ ਹੈ, ਜਿਹਦੀ ਵਜ੍ਹਾ ਦੇ ਕਰਕੇ ਇੱਥੇ ਨੌਰਥ ਪੌਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਹੈ। ਸੋ ਟ੍ਰੈਫਿਕ ਆਮ ਦੇ ਨਾਲੋਂ ਸਵੇਰੇ ਸਵੇਰੇ ਵਧੇਰੇ ਆ। ਅਤੇ ਇੱਧਰ ਵੈਂਟਵਰਥ ਐਵੀਨਿਊ ਦੇ ਉੱਤੇ ਵੀ ਇੱਕ ਕਾਰ ਖਰਾਬ ਹੋਈ ਹੈ, ਇਸ ਵਜ੍ਹਾ ਦੇ ਕਰਕੇ ਟ੍ਰੈਫਿਕ ਤੁਹਾਨੂੰ ਥੋੜ੍ਹੀ ਵਧੇਰੇ ਮਿਲ ਸਕਦੀ ਹੈ, ਇਸ ਚੀਜ਼ ਦੇ ਲਈ ਪ੍ਰਪੇਅਰ ਰਹੋ। ਮੈਲਬਨ ਵਾਲੇ ਪਾਸੇ ਨੂੰ ਆਈਏ, ਅਤੇ ਅੱਜ ਦੇ ਦਿਨ ਜਿਹੜੀ
ਅਪਡੇਟ ਫਿਲਹਾਲ ਆ ਰਹੀ ਇੱਕ ਕਾਰ ਨੂੰ ਅੱਗ ਲੱਗੀ ਆ ਭਾਈ, ਕਿੱਥੇ ਜੇ ਲੱਗੀ ਆ ਉਹ ਵੇਖਦੇ ਹਾਂ। ਪ੍ਰਿੰਸਸ ਫ੍ਰੀਵੇ ਲੈਵਰਟਨ ਬਿਟਵੀਨ ਪਾਲਮਰਜ਼ ਅਤੇ ਐਵੀਏਸ਼ਨ ਰੋਡ, ਸੋ ਇੱਥੇ ਕਾਰ ਨੂੰ ਅੱਗ ਲੱਗੀ ਹੈ ਜਿਹਦੀ ਵਜ੍ਹਾ ਦੇ ਕਰਕੇ ਟ੍ਰੈਫਿਕ ਕਾਫੀ ਬਿਲਡਅਪ ਹੋਈ ਆ, ਸੋ ਵਧੇਰੇ ਸਮਾਂ ਤੁਸੀਂ ਲੈ ਕੇ ਜਾਇਓ। ਇਹ 40 ਮਿੰਟ ਪਹਿਲਾਂ ਦੀ ਅਪਡੇਟ ਸੀ। ਵੈਸੇ ਤੁਹਾਡੇ ਕੋਲ ਕੋਈ ਵਧੇਰੇ ਜਾਣਕਾਰੀ ਹੈ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰ ਦਿਓ। ਸੋ ਇਸ ਟਾਈਮ ਦੇ ਉੱਤੇ ਜੋ ਅਪਡੇਟ ਹੋਰ ਵੀ ਆ ਰਹੀਆਂ ਨੇ ਕਿ ਕਾਫੀ ਕੰਜੈਸ਼ਨ ਹੈ ਇਸ ਟਾਈਮ ਦੇ ਉੱਤੇ ਅਤੇ ਹੌਲੀ ਹੌਲੀ ਵੱਧ ਰਹੀ ਹੈ ਟ੍ਰੈਫਿਕ ਪ੍ਰਿੰਸਸ ਫ੍ਰੀਵੇ ਥਰੂ ਵਿਲੀਅਮਸ ਲੈਂਡਿੰਗ ਐਂਡ ਲੈਵਰਟਨ, ਅਤੇ ਕਹਿੰਦੇ ਨੇ ਕਿ ਖਿਆਲ ਰੱਖਿਓ ਆਪਣਾ ਅਤੇ ਪੇਸ਼ੈਂਸ ਬਣਾਈ ਰੱਖਿਓ। ਹਾਲਾਂਕਿ ਸਾਰੀਆਂ ਲੇਨਾਂ ਜਿਹੜੀਆਂ ਨੇ ਸਿਟੀ ਬਾਉਂਡ ਵਾਲੇ ਪਾਸੇ ਦੀਆਂ ਵਾਪਸ ਖੋਲ੍ਹ ਜ਼ਰੂਰ ਦਿੱਤੀਆਂ ਗਈਆਂ ਨੇ, ਪਰ ਹਾਲੇ ਵੀ ਤੁਹਾਨੂੰ ਅੱਧਾ ਕੁ ਘੰਟਾ ਵਧੇਰੇ ਲੱਗ ਸਕਦਾ। ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਿਓ। ਟ੍ਰੈਫਿਕ ਜਿਹੜੀ ਆ ਉਹ ਇਹਦੀ ਸਨੇਡਜ਼ ਰੋਡ ਤੱਕ ਵੀ ਤੁਹਾਨੂੰ ਸਮੱਸਿਆ ਆ ਰਹੀ ਹੈ। ਅਤੇ ਬਾਕੀ ਤੁਹਾਡੇ ਕੋਲ ਕੋਈ ਜਾਣਕਾਰੀ ਆ ਮੌਜੂਦਾ, ਤੁਸੀਂ ਇੱਧਰੋਂ ਲੰਘੇ ਹੋ ਜਾਂ ਲੰਘਣ ਵਾਲੇ ਹੋ ਜਾਂ ਰਾਹ 'ਚ ਹੋ, ਅਤੇ ਜੇ ਮਿਲਦਾ ਸਮਾਂ ਤਾਂ ਤੁਸੀਂ ਤਾਜ਼ਾ ਅਪਡੇਟਿਡ ਜਾਣਕਾਰੀ ਭੇਜ ਦਿਓ ਤਾਂ ਕਿ ਅੱਗੇ ਆਪਾਂ ਸਰੋਤਿਆਂ ਦੇ ਨਾਲ ਸਾਂਝੀ ਕਰ ਦਈਏ। ਇੱਧਰ ਸਾਊਥ ਬਾਉਂਡ ਵਾਲੇ ਪਾਸੇ ਵੀ ਕਾਫੀ ਡਿਲੇ ਨੇ ਜਲੌਂਗ ਰਿੰਗ ਰੋਡ ਦੇ ਉੱਤੇ, ਸੋ ਇੱਥੇ ਵੀ ਇੱਕ ਐਕਸੀਡੈਂਟ ਹੋਇਆ ਵਾ ਬਰਬੂਲ ਰੋਡ ਦੇ ਉੱਤੇ, ਸੋ ਇਹ ਵੀ ਇਲਾਕਾ ਕਹਿੰਦੇ ਕਿ ਅਵੋਇਡ ਹੀ ਕਰ ਲਿਆ ਜਾਵੇ ਅਤੇ ਜ਼ਿਆਦਾ ਬਿਹਤਰ ਆ। ਇਹ ਹੋਇਆ ਜੀ ਹਮਿਲਟਨ ਹਾਈਵੇ ਅਤੇ ਬਰਬੂਲ ਰੋਡ ਦੇ ਦਰਮਿਆਨ ਦੇ ਇਲਾਕੇ ਦੇ ਵਿੱਚ, ਸੋ ਇਹ ਵਿਚਕਾਏ ਜੇ ਕਾਫੀ ਸਮੱਸਿਆ ਚੱਲ ਰਹੀ ਹੈ ਅਤੇ ਇਹਦਾ ਤੁਸੀਂ ਜ਼ਰੂਰ ਖਿਆਲ ਕਰ ਲਿਓ। ਅਤੇ ਅੱਜ ਦੇ ਦਿਨ ਜੇ ਤੁਸੀਂ ਮੈਟਰੋ ਦੇ ਉੱਤੇ ਸਫ਼ਰ ਕਰਨਾ ਤਾਂ ਮੈਟਰੋ ਅੱਜ ਦੇ ਦਿਨ ਓਕੇ ਰਿਪੋਰਟ ਚੱਲ ਰਹੀ ਹੈ, ਸਾਰੀਆਂ ਲੇਨਾਂ ਬਹੁਤ ਵਧੀਆ, ਕੋਈ ਸਮੱਸਿਆ ਨਹੀਂ। ਅਤੇ ਪਰ ਜੇ ਤੁਸੀਂ ਵੀ ਲਾਈਨ ਦੇ ਉੱਤੇ ਸਫ਼ਰ ਕਰਨਾ ਤਾਂ ਫਿਰ ਬੈਂਡੀਗੋ ਅਤੇ ਸੀਮੋਰ ਦੇ ਉੱਤੇ ਥੋੜ੍ਹੇ ਜਿਹੇ ਡਿਲੇ ਚੱਲ ਰਹੇ ਨੇ, ਇਹਦਾ ਜ਼ਰੂਰ ਤੁਸੀਂ ਖਿਆਲ ਕਰ ਲਿਓ। ਅਤੇ ਬਾਕੀ ਸਭ ਠੀਕ ਆ। ਅਤੇ ਆਓ ਵੇਖਦੇ ਹਾਂ ਤੁਹਾਡੇ ਵੱਲੋਂ ਕੀ ਮੈਸੇਜ ਆਏ ਨੇ। ਅਤੇ ਐਡੀਲੇਟ ਤੋਂ ਜੋ ਮੈਸੇਜ ਆਏ ਨੇ, ਪਿਆਰ ਭਰੀ ਸਤਿ ਸ਼੍ਰੀ ਅਕਾਲ ਸਮਾਈਲ ਦੇ ਨਾਲ ਸਾਡੇ ਨਾਲ ਸਾਂਝੀ ਕਰਦੇ ਨੇ। ਮਾਨ ਸਾਹਿਬ ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆਈ ਜੀ। ਗੁਰਨਿਸ਼ਾਨ ਜੀ ਕਹਿੰਦੇ ਕਿ ਪਿਆਰ ਭਰੀ ਸਤਿ ਸ਼੍ਰੀ ਅਕਾਲ, ਬੜਾ ਸੋਹਣਾ ਸ਼ਬਦ ਕੀਰਤਨ ਸੀ ਅੱਜ ਦਾ, ਅਤੇ ਬਹੁਤ ਮਿਹਰਬਾਨੀ ਜੀ ਡਾਰੀ ਪਰਿਵਾਰ ਦੀ। ਰਿਸ਼ਪਾਲ ਸਿੰਘ ਜੀ, ਕਮਲਜੀਤ ਕੌਰ ਜੀ ਕਹਿੰਦੇ ਕਿ ਰੱਬ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਉੱਤੇ। ਸੰਦੀਪ ਸਿੰਘ ਦੱਤਾ ਜੀ ਕਹਿੰਦੇ ਨੇ ਕਿ ਵਾਹਿਗੁਰੂ ਕਿਰਪਾ ਬਣਾਈ ਰੱਖੇ ਸਾਰਿਆਂ ਦੇ ਉੱਤੇ। ਕੁਲਵੀਰ ਕੌਰ ਜੀ ਕਹਿੰਦੇ ਨੇ ਕਿ ਤੰਗੀ ਚੰਗੀ ਸਿਹਤ ਤੰਦਰੁਸਤੀ ਚੜ੍ਹਦੀ ਕਲਾ ਅਤੇ ਮਿਹਰ ਭਰੀ ਨਜ਼ਰ ਰੱਬ ਬਣਾਈ ਰੱਖੇ ਅਤੇ ਤੁਹਾਡਾ ਦਿਨ ਸੋਹਣਾ ਸੋਹਣਾ ਰਹੇ, ਵਾਹਿਗੁਰੂ ਸਾਰਿਆਂ ਨੂੰ ਆਪਣੀ ਰਹਿਮਤ ਦੇ ਵਿੱਚ ਰੱਖਣ। ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆਈ ਹੈ ਜੀ। ਭੋਲਾ ਹੰਸ ਜੀ ਗੁੱਡ ਮੋਰਨਿੰਗ ਭੇਜਦੇ ਨੇ। ਸੰਜੂ ਗੋਗੀ ਲੱਕੀ ਜੀ ਸ਼ੈਫਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ। ਕਹਿੰਦੇ ਨੇ ਕਿ ਚਾਰ ਚਾਲ ਕੋਈ ਕਿੰਨੀ ਵੀ ਚੱਲ ਜਾਵੇ, ਬਾਜੀ ਹਮੇਸ਼ਾ ਪਰਮਾਤਮਾ ਦੇ ਹੱਥ 'ਚ ਹੁੰਦੀ ਹੈ। ਸਤਿ ਸ਼੍ਰੀ ਅਕਾਲ ਰੇਡੀਓ ਹਾਂਜੀ ਸਾਰੇ ਸੁਣਨ ਵਾਲਿਆਂ ਦੇ ਲਈ, ਅਤੇ ਵਾਹਿਗੁਰੂ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ, ਸਾਰਿਆਂ ਦਾ ਦਿਨ ਵਧੀਆ ਲੰਘੇ। ਸ਼ੁਭ ਸਵੇਰ ਅੰਮ੍ਰਿਤ ਜੀ ਭੇਜਦੇ ਨੇ, ਅਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਜੋ ਡਿੱਗਣ ਤੋਂ ਬਾਅਦ ਵੀ ਲਗਾਤਾਰ ਚੱਲਦੇ ਰਹਿੰਦੇ ਆਖਿਰਕਾਰ ਉਹੀ ਸਭ ਤੋਂ ਅੱਗੇ ਨਿਕਲਦੇ ਆ। ਬਿਲਕੁਲ ਜੀ, ਬਹੁਤ ਸੋਹਣੇ। ਅਤੇ ਪਿੰਡਾ ਜੀ ਪਿੰਡਾ ਖਰੂਰ ਜੀ ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਅਤੇ ਜੇ ਤੁਸੀਂ ਇਸ ਟਾਈਮ ਸੁਣ ਰਹੇ

0: ਅਤੇ ਜੇ ਤੁਸੀਂ ਨੋਟੀਫਿਕੇਸ਼ਨ ਔਨ ਕਰਕੇ ਰੱਖੋਗੇ ਅਤੇ ਜਦੋਂ ਵੀ ਪੈਣਗੇ ਉਦੋਂ ਹੀ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਜੂਗੀ। ਸੋ ਉੱਥੋਂ ਪਲੀਜ਼ ਤੁਸੀਂ ਕਰ ਲਿਓ, ਇਹ ਥੋੜ੍ਹੀ ਜਿਹੀ ਜ਼ਿੰਮੇਵਾਰੀ ਤੁਸੀਂ ਆਪ ਸਾਂਭ ਲਿਓ, ਅਤੇ ਅਦਰਵਾਈਜ਼ ਫਿਰ ਮੈਨੂੰ ਤਾਂ ਚੇਤਾ ਭੁੱਲਿਆ ਹੀ ਸਮਝੋ ਤੁਸੀਂ। ਇਸ ਕਮੋਂ ਥੋੜ੍ਹਾ ਜਿਹਾ ਅੱਜ ਕੱਲ੍ਹ ਕੰਮ ਖਰਾਬ ਆ। ਅਤੇ ਹਰਦੀਪ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ। ਅਤੇ ਗੁਰਜੀਤ ਕੌਰ ਗਿੱਲ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅਤੇ ਮੰਮਾ ਦਾ ਕਹਿੰਦੇ ਕਿ ਫੋਨ ਨਹੀਂ ਚੱਲ ਰਿਹਾ, ਕੈਨ ਵੀ ਡੂ ਵਾ, ਨਹੀਂ ਵਟਸਐਪ ਕਾਲ ਨਹੀਂ ਪੁੱਤ ਕੀਤੀ ਜਾਣੀ, ਅਤੇ ਉਹਦੇ ਲਈ ਥੋੜ੍ਹਾ ਜਿਹਾ ਔਖਾ ਹੋ ਜਾਣਾ ਵਾ। ਅਤੇ ਅੱਜ ਵੈਸੇ ਕਿਹੜੇ ਕਿਹੜੇ ਬੱਚਿਆਂ ਦੀ ਛੁੱਟੀ ਆ? ਅੱਜ ਕਾਫੀ ਬੱਚਿਆਂ ਦੀਆਂ ਛੁੱਟੀਆਂ, ਮੈਂ ਸੁਣਿਆ ਵੀ ਸਕੂਲ ਅੱਜ ਸੜਕਾਂ ਵੀ ਇਸੇ ਕਰਕੇ ਵਿਹਲੀਆਂ ਵਿਹਲੀਆਂ ਜਿਹੀਆਂ ਲੱਗ ਰਹੀਆਂ ਸੀ। ਅਤੇ ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ ਅਤੇ ਲਵਜੋਤ ਧੁਨਾ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਜਤਿੰਦਰ ਕੌਰ ਜੀ ਕਹਿੰਦੇ ਨੇ ਕਿ ਅੱਜ ਦਾ ਦਿਨ ਵਧੀਆ ਵਧੀਆ ਰਹੇ, ਅਤੇ ਕਿ ਕਰਨ ਜੀ ਕਹਿੰਦੇ ਨੇ ਕਿ ਥੈਂਕ ਯੂ, ਅਤੇ ਮੇਕਿੰਗ ਐਨਦਰ ਮੋਰਨਿੰਗ ਬਿਊਟੀਫੁੱਲ, ਅਤੇ ਸ਼ਬਦ ਕੀਰਤਨ ਕਹਿੰਦੇ ਬਹੁਤ ਵਧੀਆ ਲੱਗਾ। ਗੁਰਿੰਦਰ ਸੰਧੂ ਜੀ ਕਹਿੰਦੇ ਨੇ ਕਿ ਅੱਜ 8 ਤਰੀਕ ਹੋ ਗਈ ਆ ਸੌਣ ਦਾ ਮਹੀਨਾ, ਅਤੇ ਰਜਿੰਦਰ ਬਾਵਾ ਜੀ ਕਹਿੰਦੇ ਨੇ ਕਿ ਵੀਰਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਚੜ੍ਹਦੀ ਕਲਾ 'ਚ ਰਹਿਣ, ਖੁਸ਼ ਰਹਿਣ, ਤੰਦਰੁਸਤ ਰਹਿਣ। ਗੁਰਦੀਪ ਦਿਓਲ ਜੀ ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ, ਬਲਗੂਲਗਾ ਤੋਂ ਪਾਉਂਦੇ ਨੇ ਸਾਂਝਾ। ਗੁਰਜੰਟ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਭੇਜਦੇ ਨੇ, ਮਾਨਸਾ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਨੇ, ਕਹਿੰਦੇ ਕਿ ਸਭ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ ਅਤੇ ਬਹੁਤ ਬਹੁਤ ਮਿਹਰਬਾਨੀ। ਰਜਿੰਦਰ ਸਿੰਘ ਢਿੱਲੋਂ ਜੀ ਕਹਿੰਦੇ ਨੇ ਕਿ ਮਾਫ਼ੀ ਚਾਹੁੰਦਾ, ਰਣਜੀਤ ਸਿੰਘ ਢਿੱਲੋਂ ਜੀ ਟਵੰਬਾ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਆਪ ਸਭ ਦੇ ਲਈ ਕਰੋ ਪਈ ਮਨਜ਼ੂਰ। ਅਤੇ ਸੁਖਵਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸੁਪ੍ਰਭਾਤ ਭੇਜਦੇ ਨੇ, ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਅਤੇ ਬਹੁਤ ਮਿਹਰਬਾਨੀ। ਸ਼ਵੇਤਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਤੁਸੀਂ ਵੀ ਚੜ੍ਹਦੀ ਕਲਾ ਦੇ ਵਿੱਚ ਰਹੋ। ਅਤੇ ਹੁਣ ਆਪਾਂ ਇੱਕ ਬ੍ਰੇਕ ਦੀ ਇਜਾਜ਼ਤ ਲੈਂਦੇ ਜੀ, ਆ ਕੇ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਹੋਣਗੀਆਂ। ਫਿਲਹਾਲ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਅਤੇ ਫਿਰ ਆ ਕੇ ਅੱਜ ਦੀ ਕਹਾਣੀ ਪੜ੍ਹਾਂਗੇ। ਰੇਡੀਓ ਹਾਂਜੀ 1674 AM।
1: ਜੀ ਕੀ ਹਾਲ ਹੈ ਪਿੱਠ ਦਰਦ ਦਾ? ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
3: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
4: ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
6: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
9: ਆ ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
9: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ।

ਰੇਡੀਓ ਹਾਂਜੀ 1674 ਦੇਰੀ ਦੇ ਲਈ ਮਾਫ਼ੀ ਚਾਹੁੰਦੇ ਕੁਛ ਇੱਕ ਸਮੱਸਿਆ ਦੇ ਕਰਕੇ ਤੁਹਾਡੇ ਨਾਲ ਥੋੜ੍ਹੀ ਜਿਹੀ ਅੱਜ ਦੇਰੀ ਦੇ ਨਾਲ ਸਾਂਝ ਪੈ ਰਹੀ ਹੈ ਅਤੇ ਆਓ ਵੱਧਦੇ ਹਾਂ ਅੱਗੇ ਜਾਣਦੇ ਹਾਂ ਅੱਜ ਦੀ ਕਹਾਣੀ ਕੀ ਕਹਿੰਦੀ ਹੈ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਆਸ ਕਰਦੇ ਹਾਂ ਕਿ ਚਿਹਰੇ 'ਤੇ ਹੋਊਗੀ ਖੁਸ਼ੀ ਅੱਜ ਦੇ ਦਿਨ ਦੇ ਲਈ ਸ਼ੁਕਰਾਨਾ ਉਸ ਰੱਬ ਦਾ, ਜੇਕਰ ਨਹੀਂ ਤਾਂ ਆਓ ਫਿਰ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਅਤੇ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਜਿੱਦਾਂ ਦੇ ਵੀ ਜੋ ਵੀ ਹਾਲਾਤ, ਜੋ ਵੀ ਮਨ ਦੇ ਉੱਤੇ ਬੋਝ, ਜੋ ਵੀ ਅੜਚਣਾਂ ਚੱਲ ਰਹੀਆਂ ਨੇ, ਯਾਦ ਰਹੇ ਕਿ ਸਾਰਾ ਕੁਛ ਜ਼ਿੰਦਗੀ ਦਾ ਹਿੱਸਾ ਵਾ ਅਤੇ ਜਿੰਨੀ ਜ਼ਿਆਦਾ ਵੱਡੀ ਅੜਚਣ ਉਨਾ ਅੱਗੇ ਜ਼ਿਆਦਾ ਖੂਬਸੂਰਤ ਸਮਾਂ। ਇਸੇ ਵਿਚਾਰ ਦੇ ਨਾਲ ਉਹ ਕਹਾਣੀ ਵੱਲ ਵੱਧਦੇ। ਅੱਜ ਦੀ ਕਹਾਣੀ ਮਹਾਤਮਾ ਬੁੱਧ ਦੇ ਜੀਵਨ ਨਾਲ ਸੰਬੰਧਿਤ। ਕਹਿੰਦੇ ਨੇ ਇੱਕ ਦਿਨ ਮਹਾਤਮਾ ਬੁੱਧ ਸਵਰਗ ਦੇ ਵਿੱਚ ਟਹਿਲ ਰਹੇ ਸੀ, ਕਮਲ ਦੇ ਤਲਾਬ ਦੇ ਕੰਢੇ ਟਹਿਲਦਿਆਂ ਟਹਿਲਦਿਆਂ ਕੀ ਵੇਖਦੇ ਨੇ ਕਿ ਇੱਕ ਫੁੱਲ ਖਿੜਿਆ ਅਹਿਮ ਬਰਫ਼ ਵਾਂਗ ਚਿੱਟਾ। ਧਿਆਨ ਪੈਂਦਾ ਕਿ ਵਿੱਚੋਂ ਸੁਨਹਿਰੀ ਕੇਸਰ ਇੱਕ ਬੜੀ ਵਧੀਆ ਖੁਸ਼ਬੂ ਆਲੇ ਦੁਆਲੇ ਨੂੰ ਦੇ ਰਿਹਾ। ਥੋੜ੍ਹੀ ਜਿਹੀ ਅੱਗੇ ਹੋ ਕੇ ਵੇਖਦੇ ਨੇ, ਤਲਾਬ ਦੇ ਵਿੱਚ ਥੱਲੇ ਪਾਣੀ ਦੇ ਉੱਤੇ ਧਿਆਨ ਵੱਜਦਾ। ਸਵਰਗ ਦੇ ਵਿੱਚ ਕੋਈ ਸਵੇਰ ਦਾ ਸਮਾਂ ਹੋਊਗਾ ਅਤੇ ਪਾਣੀ ਦਾ ਹੇਠਾਂ ਜਦੋਂ ਦ੍ਰਿਸ਼ ਵੇਖਿਆ, ਅਚਾਨਕ ਉਹਨਾਂ ਦੀ ਨਜ਼ਰ ਨਰਕ ਦੇ ਹੇਠਾਂ ਤਲ ਦੇ ਉੱਤੇ ਪਹੁੰਚ ਗਈ। ਕਮਲ ਦਾ ਤਲਾਬ ਕਹਿੰਦੇ ਨੇ ਕਿ ਹਮੇਸ਼ਾ ਸਿੱਧਾ ਨਰਕ ਦਾ ਦ੍ਰਿਸ਼ ਦਿਖਾਉਂਦਾ, ਜਿਵੇਂ ਕਿਸੇ ਸ਼ੀਸ਼ੇ ਦੇ ਵਿੱਚ ਵੇਖਿਆ ਜਾਵੇ। ਨਰਕ ਦੇ ਥੱਲੇ ਜਦੋਂ ਉਹਨਾਂ ਨੇ ਝਾਤੀ ਮਾਰੀ ਤਾਂ ਬਹੁਤ ਸਾਰੇ ਪਾਪੀ ਆਪਣੇ ਆਪਣੇ ਪਾਪਾਂ ਦਾ, ਆਪਣੇ ਆਪਣਾ ਕੀਤੇ ਗਲਤ ਕੰਮਾਂ ਦਾ ਫਲ ਭੋਗ ਰਹੇ ਸੀ। ਇਹਨਾਂ ਦੇ ਵਿੱਚੋਂ ਬੁੱਧ ਦੀ ਨਜ਼ਰ ਇੱਕ ਆਦਮੀ ਦੇ ਉੱਤੇ ਪਈ। ਇਸ ਆਦਮੀ ਦਾ ਨਾਂ ਸੀ ਕੰਦਾਤਾ। ਕੰਦਾਤਾ ਆਪਣੇ ਜੀਵਨ ਦੇ ਵਿੱਚ ਇੱਕ ਵੱਡਾ ਡਾਕੂ ਰਿਹਾ ਸੀ, ਕਾਤਲ ਰਿਹਾ ਸੀ। ਬੜੇ ਉਹਨੇ ਪੁੱਠੇ ਸਿੱਧੇ ਕੰਮ ਕੀਤੇ, ਬੜੇ ਬੁਰੇ ਕੰਮ ਕੀਤੇ। ਪਰ ਬੁੱਧ ਨੂੰ ਅਚਾਨਕ ਯਾਦ ਆਇਆ, ਇਸ ਆਦਮੀ ਨੇ ਤਾਂ ਇੱਕ ਛੋਟਾ ਜਿਹਾ ਨੇਕ ਕੰਮ ਵੀ ਕੀਤਾ ਸੀ। ਹੋਇਆ ਕੀ ਕਿ ਜਦੋਂ ਇੱਕ ਵਾਰੀ ਜੰਗਲ ਦੇ ਵਿੱਚੋਂ ਲੰਘ ਰਿਹਾ ਸੀ ਤਾਂ ਕੰਦਾਤਾ ਦੇ ਰਾਹ ਦੇ ਵਿੱਚ ਇੱਕ ਮੱਕੜੀ ਆ ਗਈ। ਪਹਿਲਾਂ ਤਾਂ ਉਸਨੇ ਸੋਚਿਆ ਇਹਨੂੰ ਆਪਣੇ ਪੈਰ ਦੇ ਨਾਲ ਮਸਲ ਦੇਵਾਂ, ਕੁਚਲ ਦੇਵਾਂ ਅਤੇ ਲੰਘ ਜਾਵਾਂ। ਪਰ ਫਿਰ ਪਤਾ ਨਹੀਂ ਕੀ ਮਨ ਦੇ ਵਿੱਚ ਆਇਆ, ਉਹਨੇ ਉਸ ਛੋਟੀ ਜਿਹੀ ਮੱਕੜੀ ਦੀ ਜਾਨ ਬਚਾ ਦਿੱਤੀ, ਜਾਨ ਬਖਸ਼ ਦਿੱਤੀ, ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਬੁੱਧ ਨੇ ਨਰਕ ਦੇ ਵਿੱਚ ਜੋ ਦ੍ਰਿਸ਼ ਵੇਖਿਆ ਉਸ ਤੋਂ ਬਾਅਦ ਸੋਚਦੇ ਨੇ ਕਿ ਕੰਦਾਤਾ ਨੂੰ ਇਸ ਕਿਤੇ ਇੱਕ ਨੇਕ ਕੰਮ ਦੇ ਬਦਲੇ ਕਿਉਂ ਨਾ ਰਾਹਤ ਦਿੱਤੀ ਜਾਵੇ, ਹੋ ਸਕੇ ਤਾਂ ਨਰਕ ਦੀਆਂ ਪੀੜਾਂ ਤੋਂ ਇਹਨੂੰ ਬਚਾ ਲਿਆ ਜਾਵੇ। ਕੰਦਾਤਾ ਦੀ ਖੁਸ਼ਕਿਸਮਤੀ ਸੀ ਕਿ ਬੁੱਧ ਦੀ ਨਜ਼ਰ ਅੱਜ ਉਹਦੇ ਉੱਤੇ ਪੈ ਗਈ। ਬੁੱਧ ਦੀ ਨਜ਼ਰ ਤਲਾਬ ਤੋਂ ਹਟੀ ਤਾਂ ਫਿਰ ਦੁਬਾਰਾ ਕਮਲ ਦੇ ਪੱਤੇ ਵੱਲ ਵੇਖਦੇ ਨੇ। ਇੱਕ ਸੁਨਹਿਰੀ ਰੰਗ ਦੀ ਮੱਕੜੀ, ਅਤੇ ਮੱਕੜੀ ਆਪਣਾ ਧਾਗਾ ਬੁਣ ਰਹੀ ਹੈ, ਧਾਗਾ ਛੱਡ ਰਹੀ। ਬੁੱਧ ਨੇ ਬੜੇ ਧਿਆਨ ਦੇ ਨਾਲ ਉਸ ਧਾਗੇ ਨੂੰ ਆਪਣੀ ਉਂਗਲ ਦੇ ਨਾਲ ਫੜਿਆ ਅਤੇ ਕਮਲ ਦੇ ਪੱਤਿਆਂ ਦੇ ਵਿਚਕਾਰੋਂ ਦੀ ਸਿੱਧਾ ਨਰਕ ਵੱਲ ਨੂੰ ਹੇਠਾਂ ਲਮਕਾ ਦਿੱਤਾ। ਉਸ ਖੂਨ ਦੇ ਤਲਾਬ ਦੇ ਵਿੱਚ ਕੰਦਾਤਾ ਹੋਰ ਪਾਪੀਆਂ ਦੇ ਨਾਲ ਜਦੋਂ ਡੁੱਬਦਾ ਤਰਦਾ ਔਖਾ ਸੌਖਾ ਹੁੰਦਾ, ਇੱਕਦਮ ਉੱਪਰ ਨੂੰ ਵੇਖਦਾ ਤਾਂ ਹੈਰਾਨ ਰਹਿ ਜਾਂਦਾ, ਕਿਉਂਕਿ ਉੱਪਰ ਨੂੰ ਉਹਨੂੰ ਚਮਕਦੀ ਹੋਈ ਇਹ ਤਾਰ ਦਿਖੀ, ਇਹ ਧਾਗਾ ਦਿਖਿਆ, ਜਿੱਦਾਂ ਕਿ ਹਨੇਰੇ ਦੇ ਵਿੱਚ ਇੱਕ ਰੋਸ਼ਨੀ ਦੀ ਤਾਰ ਦਿਖੀ ਹੋਵੇ। ਕੰਦਾਤਾ ਇਸ ਟਾਈਮ ਉਸ ਜਗ੍ਹਾ ਦੇ ਉੱਤੇ ਸੀ ਜਿੱਥੇ ਹਰ ਪਾਸੇ ਹਨੇਰਾ ਸੀ, ਜਿੱਥੇ ਕਦੇ ਕਦੇ ਹਨੇਰੇ ਦੇ ਵਿੱਚ ਸੂਈਆਂ ਦਾ ਪਹਾੜ ਉਹਨੂੰ ਚਮਕਦਾ ਦਿਖਾਈ ਦਿੰਦਾ। ਇਹ ਵੀ ਮੰਨਿਆ ਜਾਂਦਾ ਕਿ ਨਰਕਾਂ ਦੇ ਵਿੱਚ ਇਹ ਸੂਈਆਂ ਦਾ ਪਹਾੜ ਚੜ੍ਹਨਾ ਪੈਂਦਾ, ਅਤੇ ਇਹ ਜਾਣ ਕੇ ਇਹ ਵੇਖ ਕੇ ਕਹਿੰਦੇ ਨੇ ਕਿ
ਪਾਪੀ ਬੰਦੇ ਜਾਂ ਨਰਕ ਭੋਗ ਰਹੇ ਬੰਦੇ ਹੋਰ ਵੀ ਜ਼ਿਆਦਾ ਤੰਗ ਹੁੰਦੇ ਨੇ। ਚਾਰੇ ਪਾਸੇ ਪੂਰੀ ਖਾਮੋਸ਼ੀ ਸੀ। ਸਿਰਫ ਕਦੇ ਕਦੇ ਪਾਪੀਆਂ ਦੀਆਂ ਹੌਲੀ ਹੌਲੀ ਸਿਸਕੀਆਂ ਸੁਣਾਈ ਦਿੰਦੀਆਂ ਸੀ। ਸੋ ਉਹਦੇ ਦਰਮਿਆਨ ਕੰਦਾਤਾ ਨੇ ਜਦੋਂ ਜਿਸ ਅਸਮਾਨ ਦੇ ਵਿੱਚੋਂ ਦੀ ਇਹ ਚਾਂਦੀ ਵਰਗੀ ਚਮਕਦੀ ਮੱਕੜੀ ਦਾ ਧਾਗਾ ਵੇਖਿਆ ਤਾਂ ਉਹਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਉਹਨੇ ਮਨ ਹੀ ਮਨ ਜਿੱਦਾਂ ਤਾੜੀ ਵਜਾਈ ਹੋਵੇ। ਉਹਨੇ ਸੋਚਿਆ ਮੈਂ ਇਸ ਧਾਗੇ ਨੂੰ ਫੜ ਕੇ ਹੋਵੇ ਨਾ ਤਾਂ ਨਰਕਾਂ ਦੇ ਵਿੱਚੋਂ ਬਾਹਰ ਨਿਕਲ ਜਾਵਾਂ। ਹੋ ਸਕਦਾ ਇਹ ਸਵਰਗਾਂ ਵੱਲ ਨੂੰ ਜਾਂਦਾ ਹੋਵੇ। ਬਹੁਤਾ ਸਮਾਂ ਨਾ ਗਵਾਉਂਦਿਆਂ ਉਹਨੇ ਭੱਜ ਕੇ ਧਾਗੇ ਨੂੰ ਫੜਿਆ ਅਤੇ ਪੂਰੀ ਤਾਕਤ ਦੇ ਨਾਲ ਉੱਤੇ ਨੂੰ ਚੜ੍ਹਨ ਲੱਗਾ। ਡਾਕੂ ਰਿਹਾ ਸੀ, ਪੁੱਠੇ ਸਿੱਧੇ ਕੰਮ ਬਥੇਰੇ ਕੀਤੇ ਸੀ। ਅਭਿਆਸ ਸੀ ਉਹਨੂੰ ਪੁੱਠੇ ਸਿੱਧੇ ਤਾਵਾਂ ਦੇ ਉੱਤੇ ਇੱਦਾਂ ਪਹਾੜਾਂ 'ਤੇ ਚੜ੍ਹਨ ਦਾ, ਰੱਸਿਆਂ ਨੂੰ ਚੜ੍ਹਨ ਦਾ। ਬੜੀ ਤੇਜ਼ੀ ਦੇ ਨਾਲ ਉੱਪਰ ਨੂੰ ਚੜ੍ਹਨ ਲੱਗਾ ਪਰ ਨਰਕ ਅਤੇ ਸਵਰਗ ਦੀ ਦੂਰੀ ਹਜ਼ਾਰਾਂ ਮੀਲ ਦੀ ਸੀ। ਭਾਵੇਂ ਕਿੰਨੀ ਵੀ ਉਹ ਮਿਹਨਤ ਕਰਦਾ, ਚੜ੍ਹਨਾ ਇੰਨਾ ਸੌਖਾ ਵੀ ਨਹੀਂ ਸੀ ਜਿੰਨਾ ਉਹਨੇ ਸੋਚ ਲਿਆ। ਕੁਛ ਦੇਰ ਬਾਅਦ ਉਹ ਜਦੋਂ ਥੱਕ ਗਿਆ ਤਾਂ ਸੋਚਦਾ ਥੋੜ੍ਹੀ ਦੇਰ ਦੇ ਲਈ ਮੈਂ ਸਾਹ ਲੈ ਲਵਾਂ, ਹੁਣ ਮੈਂ ਹੋਰ ਨਹੀਂ ਚੜ੍ਹ ਸਕਦਾ। ਇਸ ਲਈ ਉਹਨੇ ਫੈਸਲਾ ਕੀਤਾ ਕਿ ਉਹ ਅੱਧ ਵਿਚਕਾਏ ਜੇ ਉਸੇ ਧਾਗੇ ਦੇ ਨਾਲ ਲਟਕਦਾ ਹੀ ਉੱਥੇ ਸਾਹ ਲੈ ਲੂ। ਰੁਕ ਕੇ ਫਿਰ ਕੁਛ ਮਨ ਦੇ ਵਿੱਚ ਸੋਚਦਾ, ਅਚਾਨਕ ਉਹਦਾ ਥੱਲੇ ਨੂੰ ਧਿਆਨ ਪਿਆ। ਆਰਾਮ ਕਰਦੇ ਨੇ ਕੀ ਵੇਖਿਆ ਕਿ ਇਕੱਲਾ ਉਹਨੇ ਨਹੀਂ ਸੀ ਉਹ ਧਾਗਾ ਵੇਖਿਆ। ਉਹ ਚਾਂਦੀ ਵਾਂਗ ਚਮਕਦਾ ਧਾਗਾ ਨਰਕ ਦੇ ਵਿੱਚ ਉਹਦੇ ਵਰਗੇ ਹੋਰ ਪਾਪੀਆਂ ਨੇ ਵੀ ਵੇਖ ਲਿਆ ਅਤੇ ਜਿੱਦਾਂ ਕੰਦਾਤਾ ਚੜ੍ਹਿਆ ਉੱਦਾਂ ਬਾਕੀ ਪਾਪੀ ਵੀ ਕੀੜੀਆਂ ਵਾਂਗ ਲੰਮੀ ਕਤਾਰ ਲਾ ਕੇ ਉਸੇ ਧਾਗੇ ਦੇ ਉੱਤੇ ਚੜ੍ਹਦੇ ਆਉਂਦੇ ਨੇ ਅਤੇ ਲੰਮੀ ਇੱਕ ਕਤਾਰ ਹਾਲੇ ਇੰਤਜ਼ਾਰ ਵੀ ਕਰ ਰਹੀ। ਕੰਦਾਤਾ ਇੱਕਦਮ ਹੈਰਾਨ ਹੋ ਗਿਆ, ਡਰ ਗਿਆ। ਉਹਨੂੰ ਲੱਗਾ ਕਿ ਜੇਕਰ ਇਹ ਵੀ ਸਾਰੇ ਚੜ੍ਹ ਆਏ ਤਾਂ ਇਹ ਤਾਂ ਧਾਗਾ ਬੜਾ ਮਾਸੂਮ ਜਿਹਾ, ਬੜਾ ਹਲਕਾ ਜਿਹਾ ਧਾਗਾ ਵਾ, ਇਹ ਧਾਗਾ ਟੁੱਟ ਜਾਣਾ ਅਤੇ ਮੈਂ ਫਿਰ ਵਾਪਸ ਨਰਕਾਂ 'ਚ ਡਿੱਗ ਪੈਣਾ। ਉਹਨੂੰ ਹੋਰ ਤਾਂ ਕੁਛ ਸੁੱਝੀ ਨਹੀਂ ਪਰ ਥੱਲੇ ਨੂੰ ਮੂੰਹ ਕਰਕੇ ਉੱਚੀ ਉੱਚੀ ਉਹਨਾਂ ਨੂੰ ਗਾਲਾਂ ਕੱਢਣ ਲੱਗ ਪਿਆ। ਓਏ, ਇਹ ਧਾਗਾ ਮੇਰਾ, ਇਹ ਸਿਰਫ ਇੱਕੋ ਵਿਅਕਤੀ ਦਾ ਭਾਰ ਚੱਲ ਸਕਦਾ, ਤੁਸੀਂ ਇਸ ਤਰੀਕੇ ਦੇ ਨਾਲ ਇਹ ਧਾਗੇ ਦੀ ਵਰਤੋਂ ਨਹੀਂ ਕਰ ਸਕਦੇ। ਜੇ ਟੁੱਟ ਗਿਆ ਤਾਂ ਮੈਂ ਦੁਬਾਰਾ ਨਰਕ ਦੇ ਵਿੱਚ ਡਿੱਗ ਪਾਂਗਾ। ਉਹਨਾਂ ਨੂੰ ਉੱਚੀ ਉੱਚੀ ਝਿੜਕਣ ਲੱਗ ਪਿਆ, ਗਾਲਾਂ ਕੱਢਣ ਲੱਗ ਪਿਆ। ਕਿਸੇ ਨੂੰ ਇਸ ਧਾਗੇ ਦੇ ਉੱਤੇ ਚੜ੍ਹਨ ਦੀ ਇਜਾਜ਼ਤ ਨਹੀਂ ਹੈ, ਹੇਠਾਂ ਉਤਰੋ। ਕਹਿੰਦੇ ਨੇ ਜਿੱਦਾਂ ਹੀ ਕੰਦਾਤਾ ਨੇ ਆਪਣੇ ਮੂੰਹ ਦੇ ਵਿੱਚੋਂ ਸ਼ਬਦ ਕੱਢੇ ਉਹ ਧਾਗਾ, ਕੰਦਾਤਾ ਨੂੰ ਮਹਿਸੂਸ ਹੋਇਆ ਕਿ ਜਿੱਦਾਂ ਉਹਦੇ ਹੱਥਾਂ ਦੇ ਵਿੱਚੋਂ ਹੀ ਟੁੱਟ ਗਿਆ ਹੋਵੇ। ਉਹ ਆਪਣੀ ਗੱਲ ਪੂਰੀ ਵੀ ਨਹੀਂ ਸੀ ਕਰ ਸਕਿਆ। ਹਵਾ ਦੇ ਵਿੱਚ ਗੋਲ ਗੋਲ ਘੁੰਮਦਾ ਸਿੱਧਾ ਵਾਪਸ ਫਿਰ ਉੱਥੇ ਹੀ ਉਸੇ ਨਰਕ ਦੇ ਵਿੱਚ ਡਿੱਗ ਪਿਆ ਅਤੇ ਬਾਕੀ ਬਚਿਆ ਨਰਕ ਮੱਕੜੀ ਦਾ ਧਾਗਾ। ਉਹ ਚਾਂਦੀ ਵਾਂਗ ਚਮਕਦਾ ਉਸੇ ਤਰ੍ਹਾਂ ਦੇ ਨਾਲ ਚਾਂਦੀ ਰੋਸ਼ਨੀ ਤੋਂ ਬਿਨਾਂ ਕਿਸੇ ਤਾਰੇ ਵਾਲੇ ਅਸਮਾਨ ਦੇ ਵਿੱਚ ਹੌਲੀ ਹੌਲੀ ਹਿਲਦਾ ਲਟਕਦਾ ਉਸੇ ਤਰ੍ਹਾਂ ਝੂਲਦਾ ਰਿਹਾ। ਭਗਵਾਨ ਬੁੱਧ ਦੇ ਸਾਰਾ ਕੁਛ ਬਾਹਰ ਖੜ੍ਹੇ ਵੇਖ ਰਹੇ, ਤਲਾਬ ਦੇ ਕੰਢੇ ਖੜ੍ਹੇ ਹੋ ਕੇ ਉਹਨਾਂ ਨੇ ਸਾਰਾ ਕੁਛ ਅੱਖੀਂ ਵੇਖਿਆ ਕਿੱਦਾਂ ਉਹ ਫਿਰ ਦੁਬਾਰਾ ਖੂਨ ਦੇ ਤਲਾਬ ਦੇ ਵਿੱਚ ਡਿੱਗਾ, ਕਿੱਦਾਂ ਉਹ ਪੱਥਰ ਵਾਂਗ ਫਿਰ ਦੁਬਾਰਾ ਡੁੱਬ ਗਿਆ। ਬੁੱਧ ਦੇ ਚਿਹਰੇ ਦੇ ਉੱਤੇ ਹੁਣ ਇੱਕ ਉਦਾਸੀ ਸੀ। ਉਹ ਕੰਦਾਤਾ ਦੇ ਬਾਰੇ ਸੋਚ ਰਹੇ ਸੀ, ਜੇਕਰ ਇਹਨੇ ਦੂਸਰਿਆਂ ਪ੍ਰਤੀ ਵੀ ਕੋਈ ਰਹਿਮ ਦਿਲੀ ਵਿਖਾਈ ਹੁੰਦੀ ਤਾਂ ਅੱਜ ਸ਼ਾਇਦ ਇਹ ਉੱਪਰ ਚੜ੍ਹ ਆਉਂਦਾ। ਬੁੱਧ ਨੂੰ ਦੁੱਖ ਸੀ ਇਸ ਗੱਲ ਦਾ ਕਿ ਇਹਨੇ ਇਹ ਵੀ ਮੌਕਾ ਗਵਾ ਲਿਆ। ਇਹਨੇ ਸਿਰਫ ਆਪਣੇ ਆਪ ਦੇ ਬਾਰੇ ਸੋਚਿਆ, ਬਾਕੀ ਸਾਰਾ ਆਲਾ ਦੁਆਲਾ ਇਸ ਸਭ ਵਾਪਰੀ ਘਟਨਾ ਤੋਂ ਬੇਖਬਰ। ਬਾਕੀ ਸਭ ਉਸੇ ਤਰ੍ਹਾਂ ਚੱਲ ਰਿਹਾ, ਉਹੀ ਕਮਲ, ਉਹੀ ਫੁੱਲ, ਉਹੀ ਪੱਤੇ, ਉਹੀ ਮੱਕੜੀ, ਸਾਰਾ ਕੁਛ ਉਸੇ ਤਰ੍ਹਾਂ ਦਾ, ਉਹੀ ਕੇਸਰ ਦੀ ਖੁਸ਼ਬੂ। ਅਤੇ ਹੁਣ ਸਵਰਗ ਦੇ ਵਿੱਚ ਦੁਪਹਿਰ ਹੋਣ ਵਾਲੀ ਹੈ। ਇਸ ਤਰੀਕੇ ਦੇ ਨਾਲ ਇੱਕ ਪਾਪੀ ਜਿਹੜਾ ਬਚਦਾ ਬਚਦਾ ਸਿਰਫ ਇਸੇ ਕਰਕੇ ਫਿਰ ਦੁਬਾਰਾ ਮਾਰਿਆ ਗਿਆ, ਕਿਉਂਕਿ ਉਹ ਨਹੀਂ ਸੀ ਚਾਹੁੰਦਾ ਹੋਰ ਕਿਸੇ ਦਾ ਭਲਾ ਹੋਵੇ। ਅਤੇ ਸ਼ਾਇਦ ਦੁਨੀਆ ਦੇ ਬਹੁਤ ਸਾਰੇ ਇੱਦਾਂ ਦੇ ਲੋਕ ਨੇ
ਸਵਰਗ ਕਿਹਨੇ ਵੇਖਿਆ, ਨਰਕ ਕਿਹਨੇ ਵੇਖਿਆ, ਸਵਰਗ ਦੀ ਨਰਕ ਦੀ ਅਲੱਗ ਅਲੱਗ ਤਰੀਕੇ ਦੇ ਨਾਲ ਅਲੱਗ ਅਲੱਗ ਧਰਮਾਂ ਦੇ ਵਿੱਚ ਅਲੱਗ ਅਲੱਗ ਤਰੀਕੇ ਦੇ ਨਾਲ ਵਿਆਖਿਆ ਕੀਤੀ ਗਈ ਹੈ। ਪਰ ਇਹ ਤਾਂ ਸ਼ਾਇਦ ਕਿਸੇ ਨੇ ਨਹੀਂ ਵੇਖੇ, ਪਰ ਇੰਨਾ ਜ਼ਰੂਰ ਆ ਕਿ ਬੰਦਾ ਜਦੋਂ ਇਸ ਜ਼ਿੰਦਗੀ ਨੂੰ ਜੂ ਰਿਹਾ ਹੁੰਦਾ, ਹੰਢਾ ਰਿਹਾ ਹੁੰਦਾ, ਤਾਂ ਫਿਰ ਵੀ ਕੁਛ ਇੱਦਾਂ ਦਾ ਹੀ ਵਰਤਾਰਾ ਚੱਲ ਰਿਹਾ ਹੁੰਦਾ। ਕਦੀ ਆਪਾਂ ਸਵਰਗ ਮਹਿਸੂਸ ਕਰਦੇ ਹਾਂ, ਕਦੀ ਆਪਾਂ ਨਰਕ ਮਹਿਸੂਸ ਕਰਦੇ ਹਾਂ। ਪਰ ਇੱਕ ਗੱਲ ਤਾਂ ਪੱਕੀ ਕਿ ਇਨਸਾਨ ਆਪਣੇ ਸਵਾਰਥ ਦੇ ਲਈ ਕੰਮ ਕਰਦਾ, ਉਹਨੂੰ ਸਿਰਫ ਆਪਣਾ ਆਪ ਦੇਖਦਾ। ਜੇਕਰ ਤੁਹਾਡਾ ਭਲਾ ਹੋ ਰਿਹਾ ਅਤੇ ਤੁਹਾਡੇ ਭਲੇ ਦੇ ਨਾਲ ਕਿਸੇ ਹੋਰ ਦਾ ਵੀ ਮੰਨ ਲਓ ਭਲਾ ਹੋ ਰਿਹਾ, ਫਿਰ ਭਲਾ ਸਾਨੂੰ ਕੀ ਸਮੱਸਿਆ ਹੋ ਸਕਦੀ ਹੈ? ਫਿਰ ਤਾਂ ਇਹ ਹੋ ਲੈਣ ਦੇਣਾ ਚਾਹੀਦਾ। ਪਰ ਸ਼ਾਇਦ ਇਹ ਕੰਦਾਤਾ ਇਸੇ ਕਰਕੇ ਫਿਰ ਮਾਰਿਆ ਗਿਆ, ਕਿਉਂਕਿ ਉਹਨੂੰ ਲੱਗਦਾ ਸੀ ਕਿ ਸਿਰਫ ਮੇਰਾ ਹੀ ਭਲਾ ਹੋਣਾ ਚਾਹੀਦਾ, ਬਾਕੀ ਇਹ ਸਾਰੇ ਨਰਕਾਂ ਤੋਂ ਬਾਹਰ ਨਹੀਂ ਆਉਣੇ ਚਾਹੀਦੇ, ਇਹ ਧਾਗਾ ਸਿਰਫ ਮੇਰਾ। ਇਹ ਜਿਹੜੀ ਮੈਂ ਦੀ ਲੜਾਈ ਹੈ, ਇਹ ਆਪਾਂ ਜਿੰਨੀ ਛੇਤੀ ਸਮਝ ਜਾਈਏ ਉਨੀ ਛੇਤੀ ਚੰਗਾ। ਜੇ ਆਪਾਂ ਹਰ ਇੱਕ ਚੀਜ਼ ਦੇ ਵਿੱਚ ਮੈਂ ਪਾ ਕੇ ਰੱਖੀਏ ਤਾਂ ਫਿਰ ਨਾ ਤੁਹਾਡਾ ਕੋਈ ਭਲਾ ਅਤੇ ਨਾ ਤੁਹਾਡੇ ਆਸ ਪਾਸ ਦਾ ਕੋਈ ਭਲਾ। ਸ਼ਾਇਦ ਇਹ ਕਹਾਣੀ ਸਾਨੂੰ ਇਹੋ ਹੀ ਦੱਸਦੀ ਹੈ, ਬੁੱਧੇ ਜੀਵਨ ਦੇ ਨਾਲ ਸੰਬੰਧਿਤ ਇਹ ਕਹਾਣੀ। ਇੱਕ ਵਾਰੀ ਫਿਰ ਤੋਂ ਇੱਕ ਜਪਾਨ ਦੇ ਮਸ਼ਹੂਰ ਲਿਖਾਰੀ ਨੇ ਇਹਨੂੰ ਆਪਣੇ ਤਰੀਕੇ ਦੇ ਨਾਲ ਲਿਖਿਆ। ਰਜੁਨੋਸੁਕੋ ਅਕੁਤਾਗਾਵਾ ਦੀ ਲਿਖੀ ਇਹ ਕਹਾਣੀ, ਕੁਮਨੋ ਇਤੋ ਨਾਂ ਦੀ ਇੱਕ ਕਿਤਾਬ 1918 ਦੇ ਵਿੱਚ ਛਪੀ ਅਤੇ ਅੱਜ ਵੀ ਕਵਿਤਾਵਾਂ ਦੇ ਉੱਤੇ ਇਹਦੇ ਹਵਾਲੇ ਦਿੱਤੇ ਜਾਂਦੇ ਨੇ। ਇਨਸਾਨ ਦੀ ਸੋਚ ਸਮਝ, ਇਨਸਾਨ ਦੀ ਬਿਰਤੀ, ਉਹਦੇ ਲਾਲਚ ਨੂੰ ਸਮਝਾਉਣ ਦੇ ਲਈ ਬੜੀ ਵਾਰ ਇਸ ਕਹਾਣੀ ਨੂੰ ਸੁਣਾਇਆ ਜਾਂਦਾ। ਜਿਹਦੇ ਸਮਝ ਆ ਜਾਏ ਉਹਦਾ ਜਿਉਂਦੇ ਜਾਗਦਿਆਂ ਸਵਰਗ, ਨਾ ਆਵੇ ਤਾਂ ਫਿਰ ਜਿਉਂਦਿਆਂ ਵੀ ਨਰਕ ਹੀ ਭੋਗਦਾ। ਆਸ ਕਰਦੇ ਕੱਚ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਅਤੇ ਪਸੰਦ ਹੀ ਨਹੀਂ ਕੀਤੀ ਇਸ ਕਹਾਣੀ ਦੇ ਉੱਤੇ ਆਪਾਂ ਅਮਲ ਵੀ ਕਰਾਂਗੇ। ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕਿਤੇ ਮਾੜਾ ਮੋਟਾ ਕੋਈ ਫਾਇਦਾ ਹੋ ਰਿਹਾ ਅਤੇ ਤੁਹਾਨੂੰ ਇਸ ਚੀਜ਼ ਤੋਂ ਕਦੀ ਸਮੱਸਿਆ ਨਹੀਂ ਹੋਣੀ ਚਾਹੀਦੀ ਕਿ ਉਹ ਫਾਇਦਾ ਸਿਰਫ ਤੁਹਾਡਾ, ਤੁਹਾਡੇ ਕਰਕੇ ਦੂਸਰਿਆਂ ਦਾ ਕਿਉਂ ਭਲਾ ਫਾਇਦਾ ਹੋਵੇ। ਇੱਦਾਂ ਦੀ ਸੋਚ ਜਿੰਨੀ ਛੇਤੀ ਆਪਾਂ ਤਿਆਗ ਦਈਏ ਓਨਾ ਹੀ ਵਧੀਆ। ਉਲਟਾ ਸਗੋਂ ਜੇ ਤੁਹਾਡੇ ਕਰਕੇ ਕਿਸੇ ਦਾ ਫਾਇਦਾ ਹੋ ਰਿਹਾ ਤਾਂ ਇਸ ਗੱਲ ਦੇ ਉੱਤੇ ਸਾਨੂੰ ਉਸ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਿ ਰੱਬਾ ਇਹਨਾਂ ਸਾਰਿਆਂ ਦੇ ਪੈਰਾਂ ਪਿੱਛੇ ਸ਼ਾਇਦ ਮੇਰਾ ਵੀ ਭਲਾ ਹੋ ਰਿਹਾ। ਇੱਕ ਪੱਖ ਇਹ ਵੀ ਹੈ।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-86655 ਔਰ ਵਿਜ਼ਿਟ tireforce.com.au।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ। ਅਤੇ ਆਓ ਫਿਰ ਚੁਟਕਲੇ ਸੁਣਦੇ ਹਾਂ ਆਪਾਂ ਬੱਚਿਆਂ ਕੋਲੋਂ ਸੁਣਦੇ ਹਾਂ ਅਤੇ ਆਪਾਂ ਹੱਸਦੇ ਹਾਂ ਅਤੇ ਹੱਸਦੇ ਹੱਸਦੇ ਅੱਜ ਦੇ ਸਫ਼ਰ ਨੂੰ ਆਪਾਂ ਹੋਰ ਵਧੀਆ ਬਣਾਉਂਦੇ ਹਾਂ। ਅਤੇ ਆਓ ਫਿਰ ਕਰਦੇ ਹਾਂ ਸ਼ੁਰੂਆਤ। ਮੇਰੇ ਨਾਲ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ।
1: ਸਾਹ ਬਹੁਤ ਚੜਿਆ ਪਿਆ,
0: ਇੱਕ ਠੰਡ ਤੇ ਉੱਤੋਂ
1: ਸਾਹ ਬਹੁਤ ਚੜਿਆ ਪਿਆ
0: ਤੇ ਭਰੀ ਜਵਾਨੀ ਚ,
1: ਉੱਪਰੋਂ ਟ੍ਰੈਫਿਕ ਦੀ ਮਾਰ ਭਰੀ ਜਵਾਨੀ ਚ।
0: ਇਹ ਪਤਾ ਨਹੀਂ ਕਿਉਂ, ਮਤਲਬ ਹਰ ਕੋਈ ਐਕਸਕਿਊਜ਼ ਮਾਰਦਾ ਵੀ ਬੜੀ ਟ੍ਰੈਫਿਕ ਬੜੀ ਆ। ਉਹ ਤਾਂ ਹੈਗੀ ਆ, ਜਦੋਂ ਆਪਾਂ ਰਹਿੰਦੇ ਹੁਣ ਮੈਲਬਨ 'ਚ ਰਹਿ ਰਹੇ ਹਾਂ ਹੈ ਨਾ, ਕੱਲ੍ਹ ਡਾਕਟਰ ਸਾਹਿਬ ਆਏ ਉਹ ਬਹੁਤ ਟ੍ਰੈਫਿਕ, ਤੁਸੀਂ ਆਏ ਬਹੁਤ ਟ੍ਰੈਫਿਕ, ਦੈਨ ਵਾਟ,
1: ਕੀ ਕੀਤਾ,
0: ਬੜੀ ਠੰਡ, ਬੜੀ ਟ੍ਰੈਫਿਕ, ਬੜੀ ਗਰਮੀ, ਬੜੀ ਛੇਤੀ, ਬੜੀ ਕਾਹਲੀ, ਬੜੀ ਦੇਰੀ,
1: ਆਲ ਦੇ ਚੇਜ਼ਿੰਗ ਸਮਥਿੰਗ। ਮੈਂ ਕਾਸ਼ ਅਸੀਂ ਬੱਚਿਆਂ ਵਰਗੇ ਅਕਲ ਵਾਲੇ ਹੁੰਦੇ, ਸਵੇਰੇ ਸਵੇਰੇ ਉੱਠ ਕੇ ਬੈਠ ਜਾਂਦੇ।
0: ਮੈਂ ਤੇ ਇਸ ਚਿੰਤਾ ਚ ਹੁੰਨਾ ਵੀ ਅਸੀਂ ਕੀ ਸਿਖਾ ਰਹੇ ਹਾਂ ਬੱਚਿਆਂ ਨੂੰ, ਮਤਲਬ ਟਾਈਮ ਦੇ ਨਾਲ ਆਉਂਦੇ ਆ, ਅਸੀਂ ਉਹਨਾਂ ਨੂੰ ਕੀ ਸਿਖਾ ਰਹੇ ਹਾਂ ਵੀ ਉਹ ਟ੍ਰੈਫਿਕ ਟ੍ਰੈਫਿਕ
1: ਟ੍ਰੈਫਿਕ ਬਹੁਤ ਹੈ ਬਈ।
0: ਚਲੋ ਐਨੀਵੇ, ਤੇ ਅੱਜ ਮੈਨੂੰ ਲੱਗਦਾ ਭਾਈ ਛੁੱਟੀ ਛੁੱਟੀ ਜੀ ਆ ਬੱਚਿਆਂ ਦੀ, ਤੇ ਕੁਛ ਹੈਗਾ ਸੀ ਅੱਜ ਸ਼ਾਇਦ ਘਰ ਵੀ ਗੱਲ ਚੱਲ ਰਹੀ ਸੀ, ਤੇ ਜਿਹੜੇ ਜਿਹੜੇ ਸਾਡੇ ਬੱਚੇ ਮਤਲਬ ਟਾਈਮ ਦੇ ਨਾਲ ਉੱਠਣ ਵਾਲੇ ਨੇ ਉਹਨਾਂ ਦੇ ਨਾਲ ਆਪਾਂ ਕਰਦੇ ਹਾਂ ਗੱਲ। ਤੇ ਬਾਕੀ ਟ੍ਰੈਫਿਕ ਆ ਜਾਂਦੇ ਉਹ ਵੀ
1: ਨੀਂਦਾਂ ਦੀ ਟ੍ਰੈਫਿਕ।
0: ਤੇ ਸਾਡੇ ਨਾਲ ਮੰਨਤ ਤੇ ਫਤਿਹ ਆਏ ਸਭ ਤੋਂ ਪਹਿਲਾਂ। ਸਤਿ ਸ੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ?
2: ਸਤਿ ਸ੍ਰੀ ਅਕਾਲ ਅੰਕਲ ਜੀ ਨਾਲੇ ਵੀਰੇ ਜੀ।
3: ਸਤਿ ਸ੍ਰੀ ਅਕਾਲ,
0: ਕੀ ਹਾਲ ਹੈ ਮੰਨਤ?
2: ਮੈਂ ਠੀਕ
0: ਆ। ਮੰਨਤ
2: ਕਿਵੇਂ
0: ਆ? ਅਸੀਂ ਵਧੀਆ ਮੰਨਤ। ਅੱਜ ਕਦੀ ਛੁੱਟੀ ਆ? ਪਰ
2: ਅੱਜ ਨਾ ਟੀਚਰਾਂ ਨੇ ਮਾਂ ਪਿਓ ਨੂੰ ਮਿਲਣਾ, ਮੀਟਿੰਗ ਹੁੰਦੀ ਆ ਨਾ, ਸਾਨੂੰ ਬਾਹਰ ਹੀ ਕੱਢ ਦੇਣਾ।
0: ਇਹ ਕਿੱਦਾਂ ਦੀ ਗੱਲ ਹੋਈ ਭਲਾ?
1: ਇਹ ਤਾਂ ਕੋਈ ਗੱਲ ਨਹੀਂ,
0: ਸਕੂਲ ਬੱਚਿਆਂ ਦਾ।
2: ਨਾਲੇ ਫਿਰ ਨਾਲੇ 12:30 ਵਜੇ ਸਾਡੀ ਤਾਂ ਛੁੱਟੀ ਹੋ ਜਾਣੀ ਆ, ਦੂਜੇ ਸਕੂਲਾਂ ਦੀ ਕਈ ਵਾਰ ਲੇਟ ਜਾਂ ਅਰਲੀ ਹੋ ਜਾਂਦੀ ਆ
0: ਕਈਆਂ ਨੂੰ, ਤੇ ਨਾ ਮੰਨਤ ਸਾਰਾ ਦਿਨ ਹੀ ਛੁੱਟੀ ਹੋ ਕਈਆਂ ਨੂੰ, ਤੇ ਉਹਨਾਂ ਨੇ ਨਾ ਸੱਦਿਆ ਹੀ ਨਹੀਂ, ਪਤਾ ਨਹੀਂ ਕੀ ਮਾਪਿਆਂ ਦੇ ਨਾਲ ਉਹਨਾਂ ਨੇ ਚੁਗਲੀਆਂ ਕਰਨੀਆਂ। ਬੱਚਿਆਂ ਦਾ ਸਕੂਲ ਤੇ ਬੱਚੇ ਸਕੂਲ ਨਹੀਂ ਵੜ ਸਕਦੇ।
1: ਦੱਸ ਹੱਦ, ਇਹ ਵੀ ਹੋ ਰਿਹਾ ਅੱਜ ਕੱਲ੍ਹ।
2: ਉਹ ਇਹ ਤਾਂ ਉਹਨਾਂ ਨੇ ਵੈਸੇ ਹੀ ਕਰਨਾ ਵਾ ਤਾਂ ਕਿ ਫਿਰ ਮਾਂ ਪਿਓ ਨੂੰ ਪੂਰਾ ਪਤਾ ਲੱਗ ਜਾਏਗੇ ਬੱਚੇ ਕੀ ਕਿਵੇਂ ਕਰ ਰਹੇ ਆ, ਪੜ੍ਹਾਈ ਕਿਵੇਂ, ਬਿਹੇਵੀਅਰ ਆ ਉਹਨਾਂ ਦਾ, ਕਿੰਨੀ ਕੈਫਰਟ ਆ ਉਹਨਾਂ ਦੀ।
0: ਫਿਰ ਉਹਨਾਂ ਨੇ ਚੁਗਲੀਆਂ ਹੀ ਕਰਨੀਆਂ ਵਾ ਕਿ ਮਾਂ ਪਿਓ ਦਾ ਹੋਰ ਕੀ ਆ।
1: ਮੈਡਮ ਉਹਨੂੰ ਕਹੋ ਕਿ ਆਪਸ ਚ ਆਪਾਂ ਕਰ ਲੈਣੇ ਗੱਲ ਬਾਤ, ਤੁਸੀਂ ਐਵੇਂ ਘਰਦਿਆਂ ਤੱਕ ਕਿਉਂ ਪਹੁੰਚਾਣੀ ਗੱਲ?
0: ਸ਼ਰਾਰਤਾਂ ਬੜੀਆਂ ਕਰਦੇ ਆ ਜਾਂ ਇੱਦਾਂ ਕਰਦੇ ਆ, ਉਦਾਂ ਕਰਦੇ ਆ, ਇੱਦਾਂ ਦਾ ਨਾ ਕੁਛ ਕਰਦੇ ਨੇ ਭਲਾ?
2: ਨਹੀਂ, ਫਤਿਹ ਦੀ ਪਿਛਲੇ ਸਾਲ ਹੋਇਆ ਸੀਗਾ।
0: ਕੀ ਦੱਸਿਆ, ਕੀ ਦੱਸਿਆ ਫਤਿਹ ਦਾ?
2: ਉਧਰ ਚਲੇ ਗਿਆ, ਕੋਈ ਉਧਰ ਚਲੇ ਗਿਆ, ਇੱਕ ਦੂਜੇ ਨੂੰ ਲੜਦੇ ਸੀ।
0: ਅੱਛਾ, ਕੁੜੀਆਂ ਵਾਲੀ ਥਾਂ ਤੇ ਬਹਿੰਦੇ ਹੋਣੇ ਆ? ਕੁੜੀਆਂ ਵਾਲੀ ਥਾਂ ਤੇ ਬਹਿੰਦੇ ਸੀ?
2: ਨਹੀਂ,
1: ਲਾਈਫ 'ਚ ਬਹੁਤ ਸਟਰਗਲ ਚੱਲ ਰਹੀ ਹੈ, ਕੁੜੀਆਂ ਛੇੜ ਰਹੀਆਂ।
0: ਪਤਾ ਯਾਰ ਰਿਸਪੋਂਸੀਬਲ ਬੰਦਾ ਵਾ, ਪਤਾ ਮੈਂ
1: ਯਾਰ ਇੱਦਾਂ ਨਹੀਂ ਹੋਣਾ ਚਾਹੀਦਾ। ਚਲੋ ਚਲੋ, ਅਖੀਰ ਸੱਚ ਤਾਂ ਨਿਕਲ ਆਇਆ ਨਾ, ਮੇਨ ਗੱਲ ਇਹ ਹੁੰਦੀ ਹੈ।
2: ਹਾਂਜੀ,
1: ਚਲੋ ਸ਼ੁਕਰ ਸ਼ੁਕਰ ਸ਼ੁਕਰ।
0: ਮਨਤ ਕੀ ਸੁਣਾਓਗੇ ਫਿਰ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ ਓਕੇ।
2: ਇੱਕ ਵਾਰ ਪੱਪੂ ਤੇ ਉਹਦੀ ਕਿਸ਼ਤੀ ਫਿਰ ਮੈਂ 21 ਕਿਲੋ ਲੱਡੂ ਵੰਡੂੰਗਾ, ਸਾਰੇ ਗਰੀਬਾਂ ਲੋਕ ਸਾਰੇ ਗਰੀਬ ਲੋਕਾਂ ਨੂੰ
0: 21 ਕਿਲੋ
2: ਤੇ ਫਿਰ ਹਵਾ ਦੁਆਰ ਤੋਂ ਆਉਂਦੀ ਹੈ ਬਹੁਤ ਤੇਜ਼ ਫਿਰ ਉਹਨੂੰ ਕਿਨਾਰੇ ਤੇ ਕਰ ਦਿੰਦੀ ਆ ਫਿਰ ਪੱਪੂ ਖੜਾ ਹੋ ਕੇ ਕਹਿੰਦਾ ਉੱਪਰ ਝਾਕ ਕੇ ਕਹਿੰਦਾ ਵੀ ਕਿਹੜੇ ਲੱਡੂ ਫਿਰ ਦੁਆਰ ਤੋਂ ਹਵਾ ਆਉਂਦੀ ਆ ਉਹਨੂੰ ਫਿਰ ਲੈ ਕੇ ਚਲ ਜਾਂਦੀ ਪਾਣੀ ਚ ਫਿਰ ਪੱਪੂ ਕਹਿੰਦਾ ਮੈਂ ਪੁੱਛ ਹੀ ਰਿਹਾ ਸੀ ਬੇਸਣ ਵਾਲੇ ਲੱਡੂ ਕਿ ਬੂੰਦੀ ਵਾਲੇ
0: ਲੱਡੂ ਹਾਂ ਫਿਰ ਉਹਨਾਂ ਨੇ ਆਰਡਰ ਵੀ ਦੇਣਾ ਸੀ ਨਾ ਮੰਨਤ ਦੇ ਮੰਮੀ ਨੂੰ ਤਾਂ ਕਰਕੇ ਪੁੱਛਦਾ ਸੀ
1: ਉਹ
0: ਰੱਬ ਵੀ ਨਾ ਭੁਲੇਖੇ ਹੀ ਖਾ ਜਾਂਦਾ
1: ਭੁਲੇਖੇ ਖਾ ਜਾਂਦਾ ਰੱਬ ਰੱਬ ਬੜਾ ਇਰੈਟਿਕ ਹੋ ਗਿਆ
0: ਕਿਹੜੇ ਲੱਡੂ ਥੈਂਕ ਯੂ ਮੰਨਤ
2: ਥੋੜੀਆਂ ਕੁੜੀਆਂ ਜਿਹੜੀਆਂ ਸੀ ਉਹ ਅੱਡ ਹੋ ਗਈਆਂ ਤੇ ਦੋ ਕੁੜੀਆਂ ਜਿਹੜੀਆਂ ਸੀ ਉਹ ਹੋਰ ਸਕੂਲ ਚਲੇ ਗਈਆਂ ਤੇ ਸਿਆਣੇ ਜੀ ਬਣੇ ਨਾ ਪਰ ਉਹ ਹੈਗੇ ਨੀ ਗੇ ਸਿਆਣੇ
0: ਕੌਣ
2: ਮੇਰੇ ਟੀਚਰ ਜਿਹੜੇ ਨੇ ਸਿਆਣੇ ਜੀ ਬਣੇ ਨਾ ਮੰਮਾ ਦੇ ਸਾਹਮਣੇ
0: ਸਾਡੇ ਟਾਈਮ ਵੀ ਏਦਾਂ ਹੀ ਕਰਦੀਆਂ
1: ਹੁੰਦੀਆਂ ਇਹ ਸਦੀਆਂ ਤੋਂ ਆਉਂਦਾ ਹੋਇਆ ਨਾ ਇੱਕ ਪੰਗਾ ਹੈ ਫਤਿਹ
0: ਇਹ ਬੜੀ ਖਰਾਬੀ ਕਰਦੀਆਂ ਯਾਰ
1: ਕੀ ਚੱਕਰ ਹੈ ਕਿੱਦਾਂ ਸੈੱਟ ਕੀਤਾ ਜਾ ਸਕਦਾ ਹੈ ਕੰਮ
2: ਮੈਂ ਵੀ ਖੁੱਲ ਕੇ ਗੱਲ ਕਰਨੀ ਹੈ ਨਾ ਜਿਹੜਾ ਮੈਂ ਅੱਗੇ ਕਰਦਾ ਨਹੀਂ ਮੈਂ ਡਿਟੈਂਸ਼ਨ ਜਣਾ ਮਤਲਬ ਉਹ ਤੁਸੀਂ ਕਰਦੇ ਕਿ ਉਹ ਝੂਠ ਨਹੀਂ ਬੋਲਣਾ ਹੁਣ ਸਿਆਣੇ ਨਹੀਂ ਮੰਨਣਾ ਅਦੇ ਟਰੂ ਨੇਚਰ ਦੇ ਦੱਸੋ
0: ਡਰਦੇ ਕਿਸੇ ਕੋਲ ਡਰਦੇ ਕਿਸੇ ਕੋਲ ਹਾਂ
1: ਮਾਰਦਾ ਦਮਾ ਮੈਂ ਜੱਟ ਸਕੂਲ ਆ ਗਿਆ
2: ਖਾਲੀ ਪਲਾਟ ਨੂੰ ਦੇਖਣ ਗਿਆ ਤੇ ਫਿਰ ਸਾਇੰਸ ਨੇ ਉਹਨੂੰ ਕਿਹਾ ਫਿਰ ਉਹ ਸੰਤੇ ਨੂੰ ਕਹਿੰਦਾ ਮੇਰਾ ਪਲਾਂਟ ਕਿੱਥੇ ਗਿਆ ਤੇ ਫਿਰ ਸੰਤਾ ਕਹਿੰਦਾ ਘਰ ਦੇ ਥੱਲੇ ਦੱਬਿਆ ਗਿਆ ਕੱਢ ਸਕਦਾ ਤਾਂ ਕੱਢ ਲਾ
0: ਅੱਛਾ ਏਦਾਂ ਕਿੱਦਾਂ ਯਾਰ
1: ਲੌਜਿਕ ਤਾਂ ਸਹੀ ਹੈ ਦੇਖੋ ਯਾਰ ਘਰ ਦੇ ਥੱਲੇ ਤਾਂ ਦੱਬਿਆ ਹੀ ਗਿਆ ਹੋਣਾ ਪੱਪੂ ਨੂੰ ਕਹੋ ਮਾੜੇ ਆ ਖਿੱਚੇ ਹੈ ਰਸਾ ਜਾ ਪਾ ਕੇ
2: ਨੇ ਉਹਦੇ ਪਲਾਟ ਤੇ
1: ਕਬਜ਼ਾ
2: ਨੇ ਆਦਾ ਕਰ ਬਣਾ ਲਿਆ
0: ਜੀ ਗਲਤ ਗੱਲ ਹੈ ਯਾਰ
1: ਤੁਹਾਡੇ ਰਾਜ ਚ ਕਬਜ਼ੇ ਹੋਣ ਲੱਗ ਪਏ ਨੇ ਕੋਈ ਗੱਲ ਹੋਈ ਫਤਿਹ ਸਿੰਘ ਮਾੜੀ ਗੱਲ ਹੋ ਰਹੀ
0: ਕਦੀ ਟੀਚਰ ਧੱਕਾ ਕਰ ਜਾਂਦੀ ਆ
1: ਕਦੀ ਸਾਡੇ ਚੁਟਕਲਿਆਂ ਚ ਵੀ ਪਲਾਟ ਕਬਜ਼ੇ ਹੋਈ ਜਾਂਦੇ ਆ ਬੜਾ ਤੁਹਾਡੇ ਤੇ ਨਾ ਯਾਰ ਬਹੁਤ ਗਲਤ ਹੋ ਰਿਹਾ ਕੰਮ ਹੈ
0: ਕਿੱਦਾਂ ਦੀ ਗੱਲ ਹੋ ਗਈ ਕਿੱਦਾਂ ਜਿੱਦਾਂ ਮਤਲਬ ਜਾਵੇ ਕਿੱਥੇ ਕੋਈ ਕੈਂਠੇ ਵਾਲੇ ਸਰਦਾਰ ਨਾਲ ਗੱਲਾਂ ਕਰਕੇ ਹਾਂ ਡਰਦੇ ਡਰਦੇ ਨੀ ਆਪਾਂ ਕਿਸੇ ਕੋਲ
1: ਸਹੀ ਗੱਲ
0: ਖਿੱਚ ਕੇ ਰੱਖੀਦਾ ਕੰਮ ਖਿੱਚ
1: ਕੇ
0: ਇਸੇ ਕਰਕੇ ਤੇ ਫਿਰ ਮਤਲਬ ਫਤਿਹ ਫਿਰ ਫਤਿਹ ਹੀ ਆ।
1: ਅੱਛਾ ਅੱਜ ਫਾਈਨ ਨਹੀਂ ਪਾ ਕੇ ਗਿਆ ਕਿਸੇ ਨੂੰ ਕਾਹਲੀ ਜਿਹੀ ਸੀ ਲੱਗਦਾ, ਸਾਰੇ ਬਚਾ ਚ ਰਹਿ ਗਏ ਜੀ,
0: ਅੱਜ ਟੀਚਰਾਂ ਨੂੰ ਜੂ ਹੋਇਆ,
1: ਅੱਜ ਗੁੱਸਾ ਕਿਸੇ ਹੋਰ ਪਾਸੇ ਆ।
0: ਤੇ ਨੈਕਸਟ ਸਾਡੇ ਨਾਲ ਆ ਤੇਗ, ਸਤਿ ਸ੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ। ਤੁਹਾਡੀ ਤੇ ਆਵਾਜ਼ ਹੀ ਬੜੀ ਵੱਡੀ ਹੋ ਗਈ, ਮੈਂ ਤੇ ਪਛਾਣਿਆ ਨੀ ਏਡੀ ਵੱਡੀ ਆਵਾਜ਼ ਹੋ ਗਈ ਆ, ਮੈਨੂੰ ਭੁਲੇਖਾ ਹੀ ਪੈ ਗਿਆ, ਮੈਨੂੰ ਲੱਗਾ ਦੀਦੀ ਆ ਗਈ ਆ। ਇੰਨੇ ਵੱਡੇ ਹੋ ਗਏ ਤੁਸੀਂ, ਕੀ ਖਾ ਕੇ ਵੱਡੇ ਹੋਏ ਮੈਨੂੰ ਇਹ ਦੱਸੋ। ਅੱਜ ਬਰਸ਼ ਕਰਕੇ ਖਾਣਾ, ਤੇ ਕੱਲ ਕੀ ਖਾਧਾ ਸੀ? ਮੈਨੂੰ ਲੱਗਦਾ ਕੱਲ ਖਾ ਕੇ ਰਾਈਸ ਬਬਲ, ਓਏ ਹੋਰ ਨੀ ਕੁਛ ਖਾਧਾ ਹੈ?
2: ਅੱਜ ਮੈਂ ਖਾਣਾ ਪਲਸ,
0: ਅੱਜ ਕੀ ਖਾਣਾ ਪਲਸ,
1: ਇਹ ਨਾ ਖਾਇਆ ਬੱਚੇ,
0: ਕੀ
1: ਪਲਸ ਪਲਸ
0: ਪਲਸ
1: ਪਲਸ?
2: ਹਾਂਜੀ
0: ਪਲਸ ਕੀ ਹੁੰਦਾ,
1: ਕਿਹੜੀ ਸ਼ੈ ਬਈ?
2: ਸੀਰੀਅਲ।
0: ਅੱਛਾ ਸੀਰੀਅਲ ਆ ਕੋਈ,
1: ਸੀਰੀਅਲ ਸੀਰੀਅਲ, ਹਾਂ ਠੀਕ ਠੀਕ ਠੀਕ ਠੀਕ,
0: ਸਮਥਿੰਗ ਸਮਥਿੰਗ, ਕੋਈ ਕੋਈ ਸੀਰੀਅਲ ਸੀਰੀਅਲ,
1: ਸਟਾਰ ਪਲਸ।
0: ਓਕੇ ਗੁੱਡ,
2: ਪੀਚ ਹੈਗਾ ਇਹਦੇ,
0: ਹਾਂਜੀ
1: ਪੀਚ ਹੈਗਾ,
0: ਮੈਨੂੰ ਲੱਗਦਾ ਤਾਈਓ ਤੁਸੀਂ ਵੱਡੇ ਹੋਈ ਜਾਂਦੇ ਜੇ ਫਿਰ। ਬਿਗ ਬਿਗ ਓਈ, ਤੇ ਅੱਜ ਜਾਣਾ ਤੁਸੀਂ ਸਕੂਲ ਕਿ ਨਹੀਂ?
2: ਨੋ
0: ਓਏ ਕੀ ਗੱਲ
1: ਫਿਰ ਤੇ,
2: ਹਿੰਦੀ ਨਹੀਂ ਜਾਂਦੀ?
0: ਹਾਂਜੀ
2: ਹਿੰਦੀ ਨਹੀਂ ਜਾਂਦੀ।
0: ਅੱਛਾ ਅੱਛਾ ਨਹੀਂ ਜਾਂਦੀ, ਥਰਸਡੇ ਨਹੀਂ ਜਾਂਦੀ,
1: ਥਰਸਡੇ ਨਹੀਂ ਜਾਂਦੀ,
0: ਓਕੇ ਮੈਨੂੰ ਤੇ ਇਦਾਂ ਹੀ ਲੱਗਾ,
2: ਸਕੂਲ ਹੋਲੀਡੇ ਹੀ ਹੈਗਾ।
1: ਹਾਂ ਸਕੂਲ ਹੋਲੀਡੇ ਹੈ ਜੀ, ਸਕੂਲ ਹੋਲੀਡੇ।
0: ਓਕੇ ਓਕੇ ਓਕੇ ਓਕੇ, ਤੇ ਕੀ ਸੁਣਾਓਗੇ ਫਿਰ ਅੱਜ ਸਾਨੂੰ? ਕੱਲੀ ਗੱਲ ਕਰਨਾ।
1: ਅੱਛਾ
0: ਕੱਲੀ ਗੱਲ ਕਰਨਾ,
1: ਤੁਸੀਂ ਕੱਲੀ ਗੱਲ ਹੀ ਕਰ ਲਿਆ ਕਰੋ।
0: ਦੱਸੋ ਫਿਰ ਤੁਸੀਂ ਕੱਲੀ ਗੱਲ ਦੇ ਵਿੱਚ ਸਾਨੂੰ ਕੀ ਕੀ ਸੁਣਾਓਗੇ? ਹੈਲੋ ਐਂਬਰ,
2: ਕੁਛ ਵੀ ਨੀ,
0: ਕੁਛ ਵੀ ਨੀ, ਚੱਲ ਸਾਨੂੰ ਇਹ ਤੇ ਦੱਸ ਦੋ ਵੀ ਠੰਡ ਕਿੰਨੀ ਕਿਆ ਤੁਹਾਡੇ ਘਰ? ਮੈਨੂੰ ਲੱਗਦਾ ਹੀ ਵੀ ਲੋਟਸ ਆਫ ਠੰਡ ਜੀ ਹੋ ਗਈ ਹੈ ਨਾ, ਇਹ ਠੰਡ ਕਿੱਦਾਂ ਹੋ ਜਾਂਦੀ ਭਲਾ, ਇਹ ਠੰਡ ਕਿੱਦਾਂ ਹੋ ਜਾਂਦੀ ਆ? ਪਤਾ ਹੀ ਨਹੀਂ, ਪਤਾ ਹੀ ਨਹੀਂ ਕਿੱਦਾਂ ਠੰਡ ਹੋ ਜਾਂਦੀ ਆ, ਤੇ ਕਿੱਦਾਂ ਠੀਕ ਕਿੱਦਾਂ ਹੋ ਜਾਂਦੀ ਭਲਾ, ਇਹਨੂੰ ਆਪਾਂ ਠੀਕ ਕਰ ਸਕਦੇ ਹਾਂ?
2: ਬੱਦਲ,
0: ਹੈਂ
1: ਬੱਦਲ,
0: ਬੱਦਲ ਜਦੋਂ ਆਉਣਗੇ ਫਿਰ। ਓਕੇ ਤੇ ਜੇ ਬੱਦਲ ਨਾ ਆਏ ਤੇ ਫਿਰ ਫਿਰ ਠੰਡ ਹੀ ਠੰਡ, ਲਵਾਈ ਜਾਓ ਫਿਰ, ਹੈਂ?
2: ਹਾਂਜੀ
0: ਦੀਦੀ ਪਿੱਛੋਂ ਦੱਸਦੀ ਆ ਕੁਛ, ਦੀਦੀ ਸਾਰੀਆਂ ਗੱਲਾਂ ਦੱਸਦੀ ਪਿੱਛੋਂ। ਥੈਂਕ ਯੂ ਐਂਬਰ,
1: ਥੈਂਕ ਯੂ ਐਂਬਰ,
2: ਥੈਂਕ ਯੂ, ਹੈਵ ਅ ਨਾਈਸ ਡੇ,
0: ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ, ਥੈਂਕ ਯੂ। ਹਾਂਜੀ ਹਾਂਜੀ
2: ਦੀਦੀ ਨਾਲ ਗੱਲ ਕਰ ਲੈ, ਦੀਦੀ ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ ਅੰਕਲ ਜੀ,
0: ਸਤਿ ਸ਼੍ਰੀ ਅਕਾਲ ਅੰਕਲ ਜੀ,
1: ਕਿਵੇਂ ਹੋ?
2: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਹੈ?
0: ਸਾਡਾ ਵੀ ਠੀਕ ਹੈ, ਬੈਸਟ ਬੈਸਟ, ਤੁਸੀਂ ਤਾਂ ਬੜੀ ਵਧੀਆ ਗੱਲ ਕਰਾਉਂਦੇ ਜੀ ਭੈਣ ਦੀ।
2: ਹਾਂ ਅੰਬਰ ਨੂੰ ਗੱਲ ਨਹੀਂ ਆਉਂਦੀ ਤੇ ਫਿਰ ਮੈਂ ਅੰਬਰ ਦੇ ਨਾਲ ਬੈਠ ਜਾਂਦੀ ਆ।
0: ਨਹੀਂ ਪਰ ਤੁਹਾਡੇ ਸਟ੍ਰਾਈਕ ਹੋਣੀ ਆ ਨਾ, ਉਹਨਾਂ ਦੇ ਮੀਟ ਉਹ ਤੇ ਜਾ ਰਹੇ ਨੇ ਨਾ ਸਕੂਲ ਪੁੱਤ। ਹਾਂ ਤੁਹਾਡੇ ਤੁਹਾਡੇ ਕੁਛ ਸਕੂਲਾਂ
2: ਚ ਥੋੜੇ ਬੱਚੇ ਜਾ ਸਕਦੇ ਨੇ।
0: ਅੱਛਾ ਥੋੜੇ ਬੱਚੇ ਜਾ ਸਕਦੇ ਆ, ਓਕੇ।
2: ਹਾਂਜੀ ਜਿਹਦੇ ਕੋਲ ਮੰਮੀ ਡੈਡੀ ਲੁੱਕ ਆਫਟਰ ਨਹੀਂ ਕਰ ਸਕਦੇ।
0: ਓਕੇ ਮੈਨੂੰ ਵੀ ਇਹੋ ਪਤਾ ਲੱਗਾ ਸੀ ਵੀ ਅੱਜ ਇੰਡਸਟਰੀ ਇਲੈਕਸ਼ਨ ਆ, ਤੇ ਪਰ ਮੰਨਤ ਕਹਿੰਦੀ ਸੀ ਵੀ ਆ ਤੇ ਅਸੀਂ ਕਿਹਾ ਚਲੋ ਆਹੀ
1: ਹੋਣਾ ਆ ਹੀ ਹੋਏਗਾ ਬਈ ਸਾਡੀ ਰਿਪੋਰਟਿੰਗ ਹਜੇ ਥੋੜੀ ਮੇਰੇ ਖਿਆਲ ਨਾਲ ਬਾਏ ਦਾ ਐਂਡ ਆਫ ਅੱਜ ਦਾ ਸੈਗਮੈਂਟ ਸਾਨੂੰ ਪਤਾ ਲੱਗ ਜਾਏਗਾ ਰਿਹਾ ਕੀ ਹੈ
2: ਜਦੋਂ ਆਪਣੇ ਟੀਚਰ ਮੀਟਿੰਗ ਹੁੰਦੇ ਨੇ ਉਦੋਂ ਆਪਾਂ ਨੂੰ ਸਕੂਲ ਫਿਰ ਵੀ ਜਾਂਦਾ ਪੈਣਾ ਤੇ ਆਪਾਂ ਮੰਮੀ ਡੈਡੀ ਨਾਲ ਜਾਂਦੇ ਹੁੰਦੇ ਆ ਨਾਲ
0: ਹਾਂ ਓਕੇ ਓਕੇ ਓਕੇ ਤੇ ਤੁਸੀਂ ਅੱਜ ਫਿਰ ਨਹੀਂ ਜਾ ਰਹੇ ਹਨਾ
2: ਨਹੀਂ
0: ਗੁੱਡ ਫਿਰ ਅੱਜ ਤੇ ਨਜ਼ਾਰੇ ਹੋ ਗਏ ਤੇ
1: ਫਿਰ ਤੇ ਫਨ ਆ ਬਾਈ
2: ਦੱਸੋ ਸਕੇਲੇਟਲ ਸਿਸਟਮ
1: ਸਕੇਲੇਟਲ ਸਿਸਟਮ
0: ਸਾਨੂੰ ਵੀ ਦੱਸੋ ਕੀ ਹੁੰਦਾ
1: ਇਹ ਕੀ ਸ਼ੈ ਹੈ ਬਈ
2: ਮੈਂ ਕੱਲ ਦੱਸਿਆ ਸੀ
1: ਅੱਛਾ ਕੱਲ ਦੱਸਿਆ ਸੀ ਮੈਂ ਨਹੀਂ ਸੁਣਿਆ ਬਈ ਮੈਨੂੰ ਦੱਸ ਦੋ ਇਹ ਬੋਨਸ ਬਾਰੇ ਹੈ ਬੋਨਸ ਬਾਰੇ
2: ਹਾਂਜੀ
1: ਕਿੰਨੀ ਬੋਨਸ ਹੁੰਦੀ ਹੈ ਹਿਊਮਨ ਦੇ ਅੰਦਰ 500 ਹੈ
2: ਨਹੀਂ ਜਿਹੜੇ ਅਡਲਟਸ ਨੇ ਉਹਦੇ ਕੋਲ 206 ਨੇ ਤੇ ਜਿਹੜੇ ਬੇਬੀਜ਼ ਨੇ ਉਹਦੇ ਕੋਲ 300 ਤੋਂ ਉੱਪਰ ਨੇ ਤੇ ਜਿਹੜੇ ਚਿਲਡਰਨ ਨੇ ਉਹਦੇ ਕੋਲ 275 ਬੋਨਸ ਨੇ
0: ਹੈਗਾ ਇੱਕ ਹੱਥ ਵਿੱਚ ਪੰਜ ਸੰਤਰੇ
2: ਇੱਕ ਹੱਥ ਵਿੱਚ ਪੰਜ ਸੇਬ ਦੱਸੋ ਕੀ ਆ ਤੁਹਾਡੇ ਕੋਲ
0: ਅੱਛਾ ਇੱਕ ਹੱਥ ਵਿੱਚ ਪੰਜ ਸੰਤਰੇ ਤੇ ਇੱਕ ਹੱਥ ਵਿੱਚ ਪੰਜ ਸੇਬ
1: ਸਿੱਧੀ ਜੀ ਗੱਲ ਹੀ ਆ
0: ਫਨੀ ਬਜ਼ਾਰਦਾ ਇੱਕ ਹੱਥ ਦੇ ਵਿੱਚ ਪੰਜ ਸੰਤਰੇ ਤੇ ਇੱਕ ਹੱਥ ਦੇ ਵਿੱਚ ਪੰਜ ਸੇਬ ਇਹ ਫਰੂਟ ਸ਼ੋਪ ਲੱਗਦੀ ਫਿਰ ਮੈਨੂੰ ਵੀ
1: ਨਹੀਂ
0: ਟੋਕਰਾ ਬਣਾਉਣ ਆਇਆ ਵਾ ਕੋਈ ਬੰਦਾ ਨਾ
2: ਨਹੀਂ ਮੰਮਾ ਨੇ
1: ਥੋੜੀਆਂ ਕੀਵੀਆਂ ਵੀ ਪਾ ਦੋ
2: ਪਾਈ ਸੀ ਤੇ ਮੰਮਾ ਨੇ ਕਿਹਾ ਸੀ ਨਹੀਂ ਫਰੂਟ ਸ਼ੋਪ ਲਈ ਤੇ ਮੈਂ ਕਿਹਾ ਸੀ ਫਰੂਟ ਸ਼ੋਪ ਹੁਣ ਤੁਸੀਂ ਕਹਿ ਲਿਆ ਫਰੂਟ ਸ਼ੋਪ
0: ਤੇ ਫਿਰ ਅੱਜ ਸਾਡੀਆਂ ਦੋ ਵੋਟਾਂ ਹੋ ਗਈਆਂ ਫਿਰ ਆਪਾਂ
1: ਵੇਨ ਅਸੀਂ ਠੀਕ ਹੈ ਮੰਮੀ ਨੂੰ ਤੁਹਾਡਾ ਆਨਸਰ ਗਲਤ ਆ ਵੀ
0: ਮੰਮਾ ਦਾ ਆਨਸਰ ਕੈਨਸਲ ਕਰ ਦਿਓ ਤੁਸੀਂ
1: ਡੈਮੋਕ੍ਰੇਸੀ ਲਿਆਓ ਜੀ ਘਰ ਦੇ ਅੰਦਰ
2: ਹੈ ਆਪਾਂ ਕੱਲ ਪੁਜਾਰ ਤਾਂ ਫੋਨ ਦੇ ਸੀ ਬੈਡਰੂਮ ਵਿੱਚ ਬੈਠ ਕੇ
0: ਅੰਕਲ ਕਹਿੰਦੇ ਫਰੂਟ
1: ਇਹ ਤਾਂ ਅਸੀਂ ਵੀ ਕਿਹਾ
0: ਹੈਂ ਚਲੋ ਫਿਰ ਹਾਰ ਗਏ
2: ਵੱਡੇ ਹੱਥ
0: ਹੈਂ
1: ਅਸੀਂ ਨਾ ਐਕਚੁਅਲੀ ਸੋਚੀ ਪੈ ਗਏ ਕਿ ਸ਼ਾਇਦ ਫਲਾਫੇ ਤੇ ਪਾਏ ਹੋਣੇ ਆ ਇਹਦਾ ਭੁਲੇਖਾ ਖਾ
0: ਤੇ ਬੜਾ ਵੱਡਾ ਭੁਲੇਖਾ ਪਾਤਾ ਤੁਸੀਂ ਕੁੜੀਏ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ
2: ਥੈਂਕ ਯੂ ਇੱਕ ਬਾਡੀ ਫੈਕਟ ਵੀ ਦੱਸਣਾ
0: ਅੱਛਾ ਬਾਡੀ ਫੈਕਟ ਓਕੇ
2: ਜਿਹੜੇ ਆਪਣੇ
0: ਬਲਾ ਬਲਾ ਬਲਾ ਬਲਾ
2: ਜਿਹੜੇ ਆਪਣੇ ਰਿਬਸ ਹੁੰਦੇ ਨੇ ਉਹਨੂੰ ਕਹਿੰਦੇ ਨੇ ਰਿਬ ਕੇਜ ਤੇ ਉਹ ਪ੍ਰੋਟੈਕਟ ਕਰਦੇ ਨੇ ਆਪਣੇ ਹਾਰਟ ਤੇ ਲੰਗਸ ਨੂੰ
0: ਅੱਛਾ ਓਕੇ ਇਹ ਵੀ ਗੱਲ ਹੈਗੀ ਆ ਓਕੇ
1: ਨਾਈਸ ਨਾਈਸ ਨਾਈਸ
0: ਗੁੱਡ ਇਹ ਤੇ ਸਾਡੀ ਵੀ ਜਾਣਕਾਰੀ ਵੱਧ ਗਈ ਫਿਰ ਥੈਂਕ ਯੂ
1: ਥੈਂਕ ਯੂ
0: ਥੈਂਕ ਯੂ ਸਾਨੂੰ ਥੈਂਕ ਯੂ ਅਸੀਂ ਸਾਡੇ ਨਾਲ ਤੇਗ ਤੇ ਹੁਣ ਸਾਡੇ ਨਾਲ ਨੈਕਸਟ ਨੈਕਸਟ ਕੌਣ ਹੈ, ਨੈਕਸਟ ਕੌਣ ਹੈ ਸਾਡੇ ਨਾਲ? ਨੈਕਸਟ ਸਾਡੇ ਨਾਲ ਆਇਆ ਵੀਰਾ ਜੀ, ਸਤਿ ਸ੍ਰੀ ਅਕਾਲ ਵੀਰਾ ਜੀ, ਕੀ ਹਾਲ ਨੇ? ਸਤਿ ਸ੍ਰੀ ਅਕਾਲ ਮਾਨੂੰ ਬਿੱਲੀ ਆ ਕੀ ਹੁੰਦਾ ਭਲਾ ਬੱਕਰੀ ਓਹੋ ਮੋ ਆ ਕੀ ਹੁੰਦਾ ਭਲਾ ਕਾਊ
1: ਓਏ ਕਾਊ
0: ਨਹੀਂ,
1: ਇਹ ਤਾਂ ਬਫਲੋ ਸੀ ਹੈਂ, ਮੇਰੀ ਇੱਛਾ ਬਈ, ਮੇਰੀ
0: ਬਫਲੋ ਏਦਾਂ ਨਹੀਂ ਹੁੰਦੀ, ਬਫਲੋ ਹੁੰਦੀ
1: ਠੀਕ ਹੋ ਗਿਆ
0: ਹੈਂ, ਆ ਕੀ ਹੁੰਦਾ ਵੀਰ ਜੀ? ਇਹ ਕੀ ਹੁੰਦੀ ਆ? ਹੈਂ, ਤੋਤਾ,
1: ਤੋਤਾ,
0: ਓਏ ਓਏ ਓਏ,
1: ਇਹ ਬਿਲਕੁਲ ਸਹੀ ਦੱਸਿਆ ਬਈ,
0: ਓਏ ਕਾਲਾ ਤੋਤਾ ਦੁੱਧ ਦੇਣ ਵਾਲਾ। ਹਾਂਜੀ
1: ਹੈਲੋ
0: ਹੈਲੋ ਹਾਂਜੀ ਅੱਛਾ, ਤੇ ਆ ਕੀ ਹੁੰਦਾ?
1: ਉਹ ਬਾਹਰ ਭੇਜੋ ਬਈ, ਅੰਦਰ ਲਿਆਂਦਾ ਇਹ,
0: ਇਹ ਕੀ ਹੁੰਦਾ? ਤੇ ਆ ਕੀ ਹੁੰਦਾ?
1: ਉਹ ਇਹਨੂੰ ਵੀ ਬਾਹਰ ਕੱਢੋ, ਇਹਨੂੰ ਵੀ ਬਾਹਰ ਕੱਢੋ, ਆ ਦੇਖੀ ਅੰਕਲ ਕਿੱਦਾਂ ਚੀਜ਼ਾਂ ਅੰਦਰ ਲਿਆਈ ਜਾਂਦੇ,
0: ਇਹ ਕੀ ਹੁੰਦਾ?
1: ਡਿਮਾਂਡ ਚੈਨਲ ਹੈ, ਕਰੋ ਜੀ ਦੁਬਾਰਾ ਕਰੋ ਕਰੋ ਕਰੋ ਕਰੋ ਕਰੋ
0: ਦੱਸੋ ਹੋਈ ਮੌਸ
1: ਨਹੀਂ ਯਾਰ, ਇਹ ਤੇ ਉਹ ਆ,
0: ਇਹ ਮੌਸ ਥੋੜੀ ਆ,
1: ਇਹ ਟ੍ਰੀ ਟੂ ਟ੍ਰੀ ਭੱਜਦਾ ਬਹੁਤ,
0: ਇਹ ਵਿਆਹ ਆ ਮੌਸ ਆ, ਮੈਰਿਡ ਮੌਸ,
1: ਮੈਰਿਡ
0: ਮੈਰਿਡ ਮੌਸ ਹੈ ਤੂੰ, ਮੈਰਿਡ ਮੌਸ
1: ਸਕੁਇਰਲ ਹੋ ਗਿਆ। ਅੱਛਾ ਅੱਛਾ, ਮੈਰਿਜ ਮੈਰਿਜ ਹੋ ਗਿਆ, ਸਕੁਇਰਲ ਹੋ ਜਾਂਦੀ ਨਾ, ਦੇਖੋ ਸਾਨੂੰ,
0: ਵੈਰੀ ਵੈਰੀ ਗੁੱਡ,
1: ਵੈਰੀ ਗੁੱਡ ਮਾਨੂਬਿੱਲੇ,
0: ਮਾਨੂਬਿੱਲੇ ਬਹੁਤ ਇੰਟੈਲੀਜੈਂਟ ਹੈ ਯਾਰ, ਤੁਸੀਂ ਕੀ ਸੁਣਾਓਗੇ ਫਿਰ ਅੱਜ ਸਾਨੂੰ?
2: ਹਾਂਜੀ
1: ਆਂਸਰ ਹੀ ਦੇਤਾ ਨਾਲ ਹੀ, ਦੁਬਾਰਾ ਆਓ ਦੁਬਾਰਾ ਆਓ,
0: ਫਿਰ ਦੁਬਾਰਾ ਤੋਂ,
2: ਫਿਰ ਟੈਨ
1: ਸੀਗੇ, ਦੋ ਦੋ ਵੰਡ ਤੇ,
0: ਅੱਛਾ
1: ਇੱਦਾਂ ਹੀ ਆ ਨਾ, ਟੈਨ ਪੀਅਰ ਸੀਗੇ, ਦੋ ਇੱਕ ਅੰਕਲ ਲੈ ਗਏ, ਦੋ ਇੱਕ ਅੰਕਲ ਲੈ ਗਏ, ਤਿੰਨ, ਅੱਛਾ ਤਿੰਨ ਇੱਕ ਅੰਕਲ ਲੈ ਗਏ ਤੇ ਦੋ ਇੱਕ ਅੰਕਲ ਲੈ ਗਏ,
0: ਓਕੇ
1: ਹਾਂ, ਕਿੰਨੇ ਰਹਿ ਗਏ ਬਈ,
0: ਕਿੰਨੇ ਰਹਿ ਗਏ? ਅੰਕਲ ਕੇ ਪੀਅਰ,
1: ਅੱਛਾ ਪੀਅਰ,
0: ਪੀਅਰ, ਓਕੇ ਓਕੇ ਓਕੇ, ਚਲੋ ਇਹ ਤੇ ਬੜਾ ਈਜ਼ੀ ਹੈ ਯਾਰ, ਹਾਰ ਗਏ ਆਪਾਂ, ਹਾਰਨਾ ਤੇ ਈਜ਼ੀ ਆ,
1: ਹਾਂ ਕੀ ਹੈ ਆਨਸਰ?
0: ਹੈਲੋ, ਹਾਂਜੀ, ਹਾਰ ਗਏ ਹਾਰ ਗਏ ਭਾਜੀ, ਹਾਰ ਗਏ, ਹੈਂ
1: ਫਾਈਵ, ਅੱਛਾ ਟੈਨ ਚੋਂ ਥ੍ਰੀ ਗਏ ਸੈਵਨ, ਸੈਵਨ ਚੋਂ ਟੂ ਗਏ ਫਾਈਵ, ਥੈਂਕ ਯੂ ਯਾਰ, ਥੈਂਕ ਯੂ,
0: ਹੁਣ ਬਣੀ ਗੱਲ,
1: ਹੁਣ ਸਮਝ ਆਇਆ ਬਈ,
0: ਹੁਣ ਨਹੀਂ ਅੱਜ ਨਹੀਂ ਪੀਤੀ ਯਾਰ, ਤਾਂ ਹੀ ਉੱਥੇ ਪ੍ਰੋਬਲਮ
1: ਹੋ ਗਿਆ,
0: ਤਾਂ ਹੀ ਉੱਥੇ ਪ੍ਰੋਬਲਮ ਆ ਰਹੀ ਹੈ ਸਾਨੂੰ, ਅੱਜ ਚਾਹ ਨਹੀਂ ਪੀਤੀ ਮਾਨੂੰ ਬਿੱਲੀ, ਲਓ ਦੀਦੀ ਨਾਲ ਕਰਾਓ ਗੱਲ,
1: ਤੁਸੀਂ ਦੱਸੋ ਕੀ ਹਾਲ ਹੋ, ਅਸੀਂ ਚਾਹ ਨਹੀਂ ਪੀ ਪਾ ਰਹੇ ਬਸ
0: ਅਸੀਂ
1: ਫੇਰ ਅੰਕਲ ਨੂੰ ਸੈਡ ਕਰਤਾ ਹੈ
0: ਨਹੀਂ ਪੀਤੀ ਨਹੀਂ ਪੀਤੀ
2: ਮੰਮਾ ਨੇ ਬਣਾਈ ਸੀ ਉਹਨੇ
0: ਓਹੋ ਤੇ ਕੱਲੇ ਕੱਲੇ ਪੀ ਲਈ ਸਾਡੀ ਮਾਮਾ ਚਾਹ ਨੀ ਬਣਾ ਕੇ ਦਿੰਦੀ ਸਾਡੀ ਮਾਮਾ ਕਹਿੰਦੀ ਬੱਚੇ ਚਾਹ ਨੀ ਪੀਂਦੇ
1: ਅੰਕਲ ਦੇ ਮੰਮੀ ਨਾ ਪੀ ਨੀ ਦਿੰਦੇ ਚਾਹ ਉਹਨਾਂ ਨੂੰ
0: ਉਹ ਨਹੀਂ ਪਰ ਸਾਡੀ ਮੰਮਾ ਕਹਿੰਦੀ ਆ ਨਹੀਂ ਚਾਹ ਪੀਣੀ ਬੱਚੇ ਚਾਹ ਨੀ ਪੀਂਦੇ
1: ਕਹਿੰਦੇ ਤੁਸੀਂ ਛੋਟੇ ਹੋ ਹਜੇ ਹਜੇ ਨੀ ਚਾਹ ਪੀਣੀ
0: ਕੀ ਕਰੀਏ ਚਾਹ ਨਾ ਪੀਏ
1: ਠੀਕ ਹੈ ਜੀ
0: ਆਪੇ ਤੁਸੀਂ ਕਿਹਾ ਚਾਹ ਪੀਓ ਤੁਸੀਂ ਸਾਨੂੰ ਦੋਹੀ ਪਾਸੇ ਪਸਾ ਲੈਂਦੇ
1: ਕਨਫਿਊਜ਼ ਕਰਤਾ ਕਨਫਿਊਜ਼
0: ਹਾਂਜੀ ਕੀ ਸੁਣਾਓਗੇ ਫਿਰ
2: ਬੋਲੀ
0: ਬੋਲੀ ਓਕੇ ਓਕੇ ਓਕੇ
2: ਬਾਰੀ ਬਸੀ ਕਟਣਾ ਸੀ ਬਾਰੀ ਬਸੀ ਕਟਣਾ ਸੀ ਖਚਣ ਦੇ ਲੱਡੂ ਕੱਪੜੇ ਧੋਂਦੀ ਨੂੰ
0: ਅੱਖ ਮਾਰੀਆਂ ਡੱਡੂ ਕੱਪੜੇ ਧੋਂਦੀ ਨੂੰ ਅੱਖ ਮਾਰੀਆਂ ਡੱਡੂ ਕੱਪੜੇ ਧੋਂਦੀ ਨੂੰ ਅੱਖ ਮਾਰੀਆਂ ਡੱਡੂ ਬੱਲੇ ਬੱਲੇ ਬੱਲੇ ਬੱਲੇ ਗੜੈ ਗੜੈ ਗੜੈ ਗੜੈ ਗੜੈਂ ਗੜੈਂ
1: ਗੜਪ
0: ਥੈਂਕ ਯੂ ਸ਼੍ਰੇਆ ਸ਼੍ਰੇਆ ਤੁਸੀਂ ਵੀ ਜਾ ਰਹੇ ਹੋ ਅੱਜ ਸਕੂਲ ਕਿ ਨਹੀਂ
2: ਨਹੀਂ
0: ਅੱਛਾ ਅੱਜ ਛੁੱਟੀ ਤੁਹਾਨੂੰ ਵੀ
2: ਹਾਂਜੀ
0: ਓ
2: ਸ਼ੋਪੀ ਸੈਂਟਰ ਦੇ ਗਲਵਸ ਲੈ ਕੇ ਆਣੇ
0: ਅੱਛਾ ਅੱਜ ਤੇ ਫਿਰ ਨਜ਼ਾਰੇ ਹੀ
2: ਨਜ਼ਾਰੇ
0: ਓਕੇ ਓਕੇ ਅੱਜ ਤੇ ਗੁੱਡ ਹੋ ਗਿਆ ਤੇ ਅੱਜ ਤੇ ਗੁੱਡ ਹੋ ਗਿਆ ਫਿਰ ਥੈਂਕ ਯੂ ਥੈਂਕ ਯੂ
2: ਫਲਾਵਰਸ ਵਾਲੇ ਹੋਗੇ ਫਲਾਵਰਸ ਵਾਲੇ
0: ਓਕੇ ਫਲਾਵਰਸ ਵਾਲੇ ਵੈਰੀ ਨਾਈਸ ਥੈਂਕ ਯੂ ਥੈਂਕ ਯੂ ਥੈਂਕ
2: ਯੂ ਬਾਏ ਬਾਏ
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਇਹ ਸਨ ਸਾਡੇ ਨਾਲ ਸ਼੍ਰੇਆ ਤੇ ਵੀਰ ਜੀ ਜਿਹੜੇ ਸਾਡੇ ਅੱਜ ਸਵੇਰੇ ਸਵੇਰੇ ਟੈਸਟ ਕਰ ਗਏ ਤੇ ਪੇਰੈਂਟ ਮੀਟ ਕਰ ਗਏ ਇੱਕ ਤਰ੍ਹਾਂ
1: ਦਾ ਸਹੀ
0: ਤੇ ਡਡਵਾਲ ਸਾਹਿਬ ਆਏ ਡਡਵਾਲ ਸਾਹਿਬ ਸੋਰੀ ਯਾਰ ਕੱਲ ਆਪਣੀ ਗੱਲ ਨਹੀਂ ਹੋਈ ਸਤਿ ਸ੍ਰੀ ਅਕਾਲ ਡਡਵਾਲ ਸਾਹਿਬ ਕੀ ਹਾਲ ਨੇ ਠੀਕ ਹੋ ਉਹ ਨਹਾ ਲਿਆ ਕਿ ਨਹੀਂ ਕਿਉਂ

0: ਠੀਕ ਹੈ ਠੀਕ ਹੈ, ਅਗਲਾ ਫ੍ਰੀ ਹੋ ਜਾਣਾ ਗੱਲਬਾਤ ਕਰਕੇ,
1: ਫਿਰ ਠੀਕ ਹੈ, ਫਿਰ
0: ਠੀਕ ਹੈ ਡਡਵਾਲ ਸਾਹਿਬ,
1: ਗੁੱਡ,
0: ਅਸੀਂ ਤੁਹਾਨੂੰ ਜੱਜ ਕਰ ਗਏ।
1: ਡਡਵਾਲ ਸਾਹਿਬ ਤੁਸੀਂ ਘੈਂਟ ਬੰਦੇ ਹੋ,
0: ਹਾਂ ਪਰਸਨੈਲਿਟੀ ਤਾਂ ਹੈ ਬਈ,
1: ਇਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਵਾ,
0: ਵੈਰੀ ਗੁੱਡ,
1: ਇਹ ਸਭ ਕੁਛ ਜਾਣਦੇ ਐਵਰੀਥਿੰਗ।
0: ਅੱਛਾ, ਆਤਮ ਗਿਆਨੀ ਨੇ, ਵੈਰੀ ਗੁੱਡ ਡਡਵਾਲ ਸਾਹਿਬ,
1: ਇਹਨਾਂ ਨੂੰ ਪਤਾ ਵਾ ਵੀ ਬਿਸਕਿਟ ਕਿੱਥੇ ਪਏ ਆ।
0: ਅੱਛਾ, ਇਹੀ ਤਾਂ ਮੇਨ ਗੱਲ,
1: ਹੋਰ
0: ਸਾਰੀ ਜ਼ਿੰਦਗੀ ਦਾ ਸਾਰੀ ਇਹ ਪਤਾ ਹੋਣਾ ਚਾਹੀਦਾ ਬਿਸਕੁਟ ਕਿੱਥੇ ਪਏ ਆ।
1: ਇਹਨਾਂ ਨੂੰ ਵੀ ਪਤਾ ਵੀ ਮੰਮੀ ਮੰਮਾ ਚਾਕਲੇਟ ਕਿੱਥੇ ਰੱਖਦੀ ਆ।
0: ਵਾਹ ਵਾਹ ਵਾਹ,
1: ਵੇਖਿਆ ਇਹਨਾਂ ਨੂੰ ਪਤਾ ਵਾ ਵੀ ਸਾਡੇ ਘਰ ਚਾਕਲੇਟ ਨਹੀਂ ਹੈਗਾ।
0: ਯਾਰ ਇਹ ਤਾਂ ਗਲਤ ਹੋ ਰਿਹਾ,
1: ਸਾਰੀ ਸਾਰੀ ਨੌਲੇਜ ਰੱਖਦੇ ਡਡਵਾਲ ਸਾਹਿਬ, ਤੁਸੀਂ ਬੜੇ ਸਮਾਰਟ ਹੋ ਯਾਰ। ਅੱਜ ਜਾਣਾ ਕਿ ਨਹੀਂ ਫਿਰ?
2: ਨਹੀਂ।
1: ਕੌਣ ਵੀਰਾ ਗਿਆ ਅੱਜ ਕਿ ਨਹੀਂ? ਠਹਿਰ ਕੇ ਜਾਣਾ, ਓਕੇ ਓਕੇ ਓਕੇ
0: ਓਕੇ।
1: ਕੀ ਲਿਆਇਓ ਫਿਰ ਅੱਜ? ਓਏ ਯਾਰ ਚਾਹ ਲਿਆਉਣੀ ਸੀ ਅੱਜ,
0: ਚਾਹ ਹੀ ਤਾਂ ਨਹੀਂ ਹੈਗੀ
1: ਦਰਵਾਲ ਸਾਹਿਬ, ਅੱਜ ਚਾਹ ਲਿਆਉਣੀ ਸੀ ਯਾਰ।
0: ਇਹ ਤਾਂ ਗੱਲ ਨਹੀਂ ਸੱਜਣ,
1: ਬਾਜ਼ਾਰ 'ਚ ਤਾਂ ਪੀਤੀ ਨਹੀਂ ਜਾਣੀ। ਚਾਹ ਬਣਾਉਂਦੇ ਦਿੰਦੇ ਆ, ਬਣੀ ਨਾ ਗੱਲ,
0: ਵੈਰੀ ਗੁੱਡ
1: ਦਰਵਾਲ ਸਾਹਿਬ, ਇਸੇ ਕਰਕੇ ਤਾਂ ਅਸੀਂ ਫੈਨ ਆ ਤੁਹਾਡੇ,
0: ਬਹੁਤ ਦਲੇਰ ਹੋ ਯਾਰ ਤੁਸੀਂ, ਹੋਰ
1: ਨਾਲ ਫਿਰ ਇੱਕ ਪਿੰਨੀ ਵੀ ਦਿਓਗੇ? ਚਲੋ ਕਿੰਨੇ ਬਣਾਏ? ਦੋ ਦੋ ਦੋਗੇ? ਕਿੰਨੇ ਬਣਾਏ ਆ ਦਾਦੀ ਨੇ? ਮੰਮੀ ਨੇ ਤੇ ਦਾਦੀ ਨੇ, ਤੁਸੀਂ ਹੈਲਪ ਕਰਾਈ ਕਿ ਨਹੀਂ? ਕੀ ਕੀਤਾ ਸੀ ਤੁਸੀਂ ਦੱਸੋ?
2: ਨਾਨੀ ਨੇ ਵੀ ਹੈਲਪ ਕਰਾਈ।
1: ਅੱਛਾ, ਨਾਨੀ ਨੇ ਵੀ ਕਰਾਈ, ਤੁਸੀਂ ਕੀ ਕੀਤਾ ਸੀ?
0: ਇਹੀ ਤਾਂ ਮੇਨ ਕੰਮ ਹੈ, ਵੈਰੀ ਗੁੱਡ ਯਾਰ ਡਡਵਾਲ ਸਾਹਿਬ,
1: ਓ ਵੈਲ ਡਨ,
0: ਬਿਊਟੀਫੁਲ।
1: ਅਸੀਂ ਵੀ ਸ਼ਿਕੂ ਕਰਦੇ ਹੁੰਦੇ ਯਾਰ,
0: ਸਹੀ ਗੱਲ
1: ਹੈ। ਅੱਜ ਤੁਹਾਡੇ ਲਾਗੇ ਕੌਣ ਬੈਠਾ ਮੈਨੂੰ ਦੱਸੋ?
2: ਮਮਾ, ਵੀਰਾ।
1: ਹਾਂ, ਤੇ ਵੀਰੇ ਨੇ ਕਰਾਇਆ ਸੀ ਕੁਛ ਕੇ ਨਹੀਂ?
2: ਕੀਤਾ ਸੀ।
1: ਕਿ ਵੀਰੇ ਨੇ ਕੀ? ਸ਼ਿਕੂ
2: ਨਹੀਂ,
1: ਹਾਂ ਟਿਕਲ ਕਰਦਾ ਸੀ, ਟਿਕਲ ਕਰਦਾ ਸੀ। ਕੀ ਸੁਣਾਓਗੇ ਫਿਰ ਹੁਣ? ਬੁਝਾਰਤ, ਹਾਂਜੀ ਲਿਆਓ
3: ਜੀ।
1: ਜੇ ਮੁੰਡਿਆ ਤੂੰ ਮੇਰੀ ਦੌਰ ਵੇਖਣੀ,
2: ਕਿੱਦਾਂ ਨਿਕਲੂਗਾ?
0: ਜੇ ਹਾਥੀ
2: ਪੂਲ ਚ ਡਿੱਗਿਆ ਕਿੱਦਾਂ ਨਿਕਲੂਗਾ?
0: ਕਿੱਦਾਂ ਨਿਕਲੂਗਾ ਬਈ ਦੱਸੋ?
1: ਜੇ ਹਾਥੀ ਕਿੱਥੇ ਡਿੱਗ ਪਿਆ?
0: ਪੂਲ ਚ।
1: ਅੱਛਾ ਪੂਲ ਚ, ਮੈਂ ਪੂਲ ਚ। ਅੱਛਾ ਹਾਥੀ
0: ਪੂਲ ਚ ਡਿੱਗ ਜਾਏ, ਚਲੋ ਫੇਰ ਠੀਕ ਹੈ, ਪੂਲ ਚ ਨਹੀਂ ਡਿੱਗਣਾ ਚਾਹੀਦਾ।
1: ਓਹੋ,
0: ਮੈਂ ਦੱਸਾਂ ਕੀ ਕਰੂ?
1: ਪਹਿਲਾਂ ਤਾਂ ਸਾਨੂੰ ਦੱਸੋ ਵੀ ਹਾਥੀ ਨੂੰ ਪੰਜਾਬੀ ਚ ਕੀ ਕਹੀਦਾ?
0: ਓ
2: ਹਾਥੀ,
1: ਹੈਂ
2: ਹਾਥੀ,
1: ਹਾਂ ਪੰਜਾਬੀ ਚ ਵੀ ਹਾਥੀ ਕਹੀਦਾ? ਅੰਗਰੇਜ਼ੀ ਚ ਐਲੀਫੈਂਟ। ਯਾਰ ਵਾਕਈ ਬੜਾ ਇਹ ਬੰਦਾ ਇੰਟੈਲੀਜੈਂਟ ਆ,
0: ਗੁੱਡ ਯਾਰ,
1: ਗੁੱਡ ਗੁੱਡ ਗੁੱਡ। ਚਲੋ ਫਿਰ ਦੱਸੋ ਫਿਰ, ਹਾਥੀ ਪਾਣੀ ਚ ਡਿੱਗ ਪਿਆ ਕੀ
0: ਤੇ ਉਹ ਕਿੱਦਾਂ ਬਾਹਰ,
1: ਕਿੱਦਾਂ ਬਾਹਰ ਨਿਕਲੂਗਾ? ਦੱਸੋ ਫਿਰ ਕਿੱਦਾਂ ਬਾਹਰ ਨਿਕਲੂਗਾ, ਦੱਸੋ ਭਲਾ।
0: ਨਹੀਂ ਦੱਸਣਾ? ਅੱਛਾ, ਤੁਸੀਂ ਸਾਡੇ ਤੋਂ ਹੱਲ ਕਢਾਉਣਾ ਹੈ?
1: ਅਸੀਂ ਦੱਸੀਏ? ਓਹੋ ਸੋਰੀ, ਸੱਚ ਅਸੀਂ ਪੁੱਛਣਾ ਸੀ ਤੇ ਓਹੋ
0: ਓਕੇ।
1: ਤੇ ਮੈਨੂੰ ਲੱਗਦਾ ਵਾ ਵੀ ਉਹ ਨਾ ਹਾਥੀ

0: ਕਿੱਦਾਂ ਨਿਕਲੂਗਾ ਯਾਰ, ਉਹ ਗਿੱਲਾ ਹੋ ਕੇ ਨਿਕਲੂਗਾ। ਹੈ
1: ਨਹੀਂ
0: ਨਹੀਂ
2: Yes,
0: yes,
1: oh, yeah, yeah. Very
3: good.
0: Sorry यार, कल ना कल बिजी बड़ा ही कम। कल बिजी बिजी बड़ा चली जाता ही।
1: अगले ने किंडर जाना हुंदा यार, तो पहले चक्या करो प्लीज।
3: निकल दस बजे
0: ਚਲੋ ਠੀਕ, ਚਲੋ ਡਨ ਹੋ ਗਿਆ। ਕੱਲ ਤੋਂ ਚੁੱਕ ਲਾਂਗੇ ਭਾਈ,
1: ਕੱਲ ਤੋਂ ਡਨ। ਤੁਸੀਂ ਨੋਟ ਕਰਾ ਦਿੱਤਾ, ਹੁਣ ਮੈਂ ਨੋਟ ਕਰ ਲਿਆ ਡਾਇਰੀ 'ਚ, ਹੁਣ ਤੋਂ ਅੰਕਲ ਜੀ ਸਭ ਤੋਂ ਪਹਿਲਾਂ ਹੀ ਚੱਕਿਆ ਕਰਨਗੇ ਤੁਹਾਡਾ।
0: ਥੈਂਕ ਯੂ,
3: ਬਾਏ ਬਾਏ,
0: ਥੈਂਕ ਯੂ, ਥੈਂਕ ਯੂ, ਥੈਂਕ ਯੂ। ਹਾਂਜੀ ਹਾਂਜੀ ਹਾਂਜੀ, ਸੌਂ ਜਾਓ ਸੌਂ ਜਾਓ ਸੌਂ ਜਾਓ
1: ਸੌਂ ਯਾਰ,
0: ਸੌਂ ਜਾਓ ਸੌਂ ਜਾਓ ਸੌਂ ਜਾਓ ਸੌਂ ਜਾਓ ਸੌਂ ਜਾਓ ਸੌਂ ਜਾਓ ਸੌਂ ਜਾਓ। ਥੈਂਕ ਯੂ,
1: ਇਹ ਹਜੀ ਲਾਈਫ
0: ਬਿਲਕੁਲ, ਇਹ ਤੇ ਬੈਸਟ ਲਾਈਫ ਆ। ਤੇ ਤੂੰ
1: ਕਾਲ ਕੀਤੀ ਆਰਾਮ ਨਾਲ ਸੋ ਗਿਆ, ਕੋਈ ਚੱਕਰ ਨਹੀਂ, ਕੋਈ ਟੈਨਸ਼ਨ ਨਹੀਂ।
0: ਗੱਲ ਹੈ
1: ਮੈਡਮ ਕਰੀ ਜਾਂ ਸਟ੍ਰਾਈਕ, ਮੈਡਮ ਕਰਨ ਚੁਗਲੀਆਂ ਆਪਣਾ ਗਿਆ, ਆਪਣ ਸੋ ਜਾਏਗਾ।
0: ਤੇ ਜੇਕਰ ਤੁਸੀਂ ਵੀ ਕਰਨੀ ਆ ਭਾਈ ਕਾਲ, ਤੇ ਤੁਸੀਂ ਹੁਣ ਸਾਨੂੰ ਕਰ ਸਕਦੇ ਹੋ 0447171674 ਤੇ 0447171674 ਤੇ, ਜਾਂ ਫਿਰ ਤੁਸੀਂ ਸਾਨੂੰ 9356030344 ਤੇ ਕਰ ਸਕਦੇ ਹੋ। ਤੇ ਹੁਣੇ ਹੁਣੇ ਕਰ ਲਓ, ਤੇ ਫਿਰ ਆਪਾਂ ਲਵਾਂਗੇ ਤੁਹਾਡੇ ਕੋਲੋਂ ਇਜਾਜ਼ਤ। ਤੇ ਲਾਲ ਜੀ ਕੀ ਹਾਲ ਚਾਲ ਨੇ?
4: ਤੁਸੀਂ
0: ਦੱਸੋ, ਤੁਸੀਂ ਟੀਚਰ ਵਾਲੇ ਹੋ,
1: ਤੁਸੀਂ
0: ਦੱਸੋਗੇ,
1: ਅਸੀਂ ਤੁਹਾਨੂੰ ਪੁੱਛੀ ਜਾਂਦੇ ਹਾਂ ਵਾ, ਇਹ ਚੰਗੀ ਟੈਨਿਸ ਖੇਡੀ ਆ?
0: ਠੀਕ ਠਾਕ ਜੀ, ਤੁਸੀਂ ਸੁਣਾਓ?
4: ਮੈਂ ਗੱਲਾਂ ਗੱਲਾਂ ਚੁਟਕਲਾ ਯਾਦ ਕਰਨ ਦਾ, ਮੈਨੂੰ ਯਾਦ ਨੀ ਆਉਣ।
1: ਮੈਂ ਕਹਾਂ ਅੱਜ ਸੁਰ ਥੋੜਾ ਡਾਊਨ ਜਿਹਾ ਲਾ ਜੀ, ਕੋਈ ਸੀਰੀਅਸ ਗੱਲ ਦੱਸਣ ਆਇਆ? ਪਤਾ ਨਹੀਂ, ਬੜਾ ਮਸਲਾ ਜੀ ਸਾਡੇ ਸਵਰਬ ਦੇ ਅੰਦਰ, ਮੇਰ ਗੱਲ ਨਹੀਂ ਸੁਣ ਰਿਹਾ ਇਹ, ਮੈਂ ਸ਼ਾਇਦ ਅੱਜ ਕੁਝ ਕਿਤੇ ਹੋਰ ਜਾ ਰਹੀ ਹੈ ਕਹਾਣੀ, ਵਿਚਲੀ ਗੱਲ ਇਹ, ਗੱਲ ਕੀ ਹੈ, ਗੱਲ ਇਹ ਆ। ਠੀਕ ਹੈ ਠੀਕ ਹੈ ਠੀਕ ਹੈ,
0: ਜੇ ਲਾਲ ਨੂੰ ਚੁਟਕਲਾ ਭੁੱਲਣ ਲੱਗ ਪਿਆ ਨਾ, ਫਿਰ ਦੁਨੀਆਂ ਥੋੜੇ ਦਿਨੀਆਂ।
1: My God, Lal ji, mujhe jeena hai Lal ji, chutkla mat bhule.
4: Sami sahab ko koi aanda da? Bhai apna na, saade apna, oh apna sai hai. Usne ek shart hai, jalebi jaiyan, ha na? Jalebiyan karna pa apna bhi 20 kilo ni jaiyan. Lekin nahi hai. Kehna hi, sami sahab ko 1000 lag jauga. Kehna 1000 te 1500 karo.
0: ਪਜਾਮਾ ਪਾਉਂਦੇ
4: ਆਪਣਾ
1: ਗੰਦਾ ਨਾਲਾ ਲੁਧਿਆਣਾ ਰੇਸਿਸਟ ਜੋਗ ਜੀ,
0: ਗੰਦੇ ਨਾਲੇ ਵਾਲੇ ਥੱਲੇ ਉਤਰੋ,
1: ਗੰਦੇ ਨਾਲੇ ਵਾਲੇ ਉਤਰੋ। ਯੇ ਅੰਦਰ ਕੀ ਬਾਤ ਹੈ, ਬਾਹਰ ਕੈਸੇ ਜਾ ਰਹੀ ਹੈ?
4: ਆਪਣਾ ਸੁੱਖ ਜੀ ਕਹਿੰਦੇ ਵੀ ਆਪਣਾ ਵੀ ਭਾਈ ਹੁੰਦੇ ਕਹਿੰਦੇ ਤੁਸੀਂ ਨਾ ਵੀ ਹਮੇਸ਼ਾ ਕੀ ਕਰਨਾ ਵੀ ਸਾਡਾ ਦਿਮਾਗ ਗੋਡੇ ਹੁੰਦਾ
0: ਗੋਡਿਆਂ ਚ ਹੁੰਦਾ
4: ਹਾਂ ਜਾਨੀ ਦਿਮਾਗ ਗੋਡੇ ਚ ਹੁੰਦਾ ਦਿਮਾਗ ਖਰਾਬ ਨਾ ਕਰੋ
0: ਇਹ ਇਹ ਮੈਨੂੰ ਲੱਗਦਾ ਤੇ ਮੰਗਲਵਾਰ ਸੁਣਾਉਣਾ ਉਦਣ ਦਾ ਰਹਿ ਗਿਆ ਕਿਤੇ ਵਾਰੀ ਨੀ ਆਈ ਉਦਣ
2: ਦਿਲ ਮੇ ਇੱਕ ਲਹਿਰ ਸੀ ਉੱਠੀ ਅਭੀ ਹੈ
0: ਥੈਂਕ ਯੂ ਜੀ ਥੈਂਕ
4: ਯੂ ਸਤਿ
2: ਸ਼੍ਰੀ ਅਕਾਲ
0: ਚਾਹ ਵੇਲਾ ਜੀ ਤੁਸੀਂ ਥੈਂਕ ਯੂ
2: ਕਿਆ ਬਾਤ ਹੈ
0: ਉਹ ਜਾਓ ਪਰਾਂ ਤੁਹਾਡਾ ਥੈਂਕ ਯੂ ਤੁਹਾਡਾ ਥੈਂਕ ਯੂ ਅਤੇ ਨਵਪ੍ਰੀਤ ਜੀ ਕਹਿੰਦੇ ਨੇ ਕਿ ਅੱਜ 22 ਕੈਰੇਟ ਦਾ ਗੋਲਡ ਦਾ $182 ਹੋ ਗਿਆ ਰੇਟ ਵਧਣ ਲੱਗ ਪਿਆ ਜੀ
2: ਚਲੋ ਠੀਕ ਹੈ ਬਾਈ
0: ਕਰਮ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਯੈਸਟਰਡੇ ਡਿਨਰ ਵਾਜ਼ ਵਾਈਟ ਚਨਾ ਸਬਜ਼ੀ ਵਿਦ ਬੀਟਰੂਟ ਰਾਈਸ ਅਤੇ ਬੀਟਰੂਟ ਦਾ ਜੂਸ ਕੱਢ ਕੇ ਕਹਿੰਦੇ ਰਾਈਸ ਦੇ ਵਿੱਚ ਪਾਇਆ ਅਤੇ ਫਿਰ ਬਣਾਏ ਚੌਲ ਵਿਦ ਓਨੀਅਨ ਬਰੋਕਲੀ ਕੈਰਟ ਐਂਡ ਸੈਸਮੀ ਸੀਡ ਲੈਮਨ ਐਂਡ ਸਾਲਟ ਸੈਲਡ
2: ਬੱਲੇ ਯਾਰ ਵੈਰੀ ਵੈਰੀ ਹੈਲਥੀ ਐਂਡ ਫਰੈਸ਼ ਫਰੈਸ਼ ਜੀ ਫੀਲਿੰਗ ਆ ਗਈ ਹੈ ਨਾ ਸੁਣ ਕੇ ਨਾਈਸ ਨਾਈਸ ਨਾਈਸ ਨਾਈਸ
0: ਅਤੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਿ ਅੱਜ ਸਾਡੀ 26ਵੀਂ ਐਨਵਰਸਰੀ ਆ
2: ਓਹ ਦੈਟਸ ਨਾਈਸ
0: ਹਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਬੁੱਟ ਸਾਹਿਬ
2: ਬਹੁਤ ਮੁਬਾਰਕ
0: ਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਇਸੇ ਤਰ੍ਹਾਂ ਸੋਹਣਾ ਸੋਹਣਾ ਸਾਥ ਬਣਾਈ ਰੱਖੇ ਅਤੇ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਦੇ ਨਾਲ ਇੱਕ ਦੂਸਰੇ ਨਾਲ ਪਿਆਰ ਸਾਂਝਾ ਕਰਦੇ ਰਹੋ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੁਹਾਡੀ
2: ਹੈਪੀ ਹੈਪੀ ਮੈਰਿਜ ਐਨੀਵਰਸਰੀ
0: ਹਾਂ ਤੁਹਾਡੀ ਮੈਰਿਜ ਐਨੀਵਰਸਰੀ ਦੀਆਂ ਅਤੇ ਥੈਂਕ ਯੂ ਜੀ ਤੁਹਾਡੇ ਕਹਿੰਦੇ ਕ੍ਰਿਸ਼ਨਾ ਜੀ ਨੂੰ ਕਹੋ ਵੀ ਪਿੱਗ ਦੀ ਵੀ ਆਵਾਜ਼ ਕੱਢ ਕੇ ਵਿਖਾਉਣ ਅਤੇ ਵਿਖਾ ਦਾਂਗੇ
2: ਕੋਈ ਗੱਲ ਨਹੀਂ ਕੋਈ ਚੱਕਰ ਹੀ ਨਹੀਂ
0: ਕੋਇੰਕ ਕੋਇੰਕ ਇਹਦੇ ਇਹਦੇ ਇਹਦੇ ਇਹ ਤਾਂ ਕਿਹੜੇ ਨਿਆਣੇ ਹੁੰਦੀਆਂ ਹੁੰਦੀਆਂ ਅਤੇ ਸਤਿ ਸ਼੍ਰੀ ਅਕਾਲ ਜੀ ਰੇਡੀਓ ਹਾਂਜੀ ਦੀ ਸਾਰੀ ਟੀਮ ਨੂੰ ਕਹਿੰਦੇ ਪਰਮਾਤਮਾ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਬਣਾਈ ਰੱਖੇ ਮਨਜੀਤ ਸਿੰਘ ਬਟਾਲਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਸਾਰੇ ਸੁਣਨ ਵਾਲਿਆਂ ਨੂੰ ਸਿਡਨੀ ਦੇ ਵਿੱਚ ਅਤੇ ਅੱਜ ਦਾ ਦਿਨ ਕਹਿੰਦੇ ਕਿ ਬਹੁਤ ਵਧੀਆ ਬੜੀ ਸੋਹਣੀ ਧੁੱਪ ਲੱਗੀ ਅੱਜ ਬੜਾ ਵਧੀਆ ਨਜ਼ਾਰਾ ਅਤੇ ਸੋਹਣੀ ਧੁੱਪ ਅਤੇ ਸੋਹਣੀ ਕਹਾਣੀ ਅੱਜ ਦੀ ਖੂਬਸੂਰਤ ਥੈਂਕ ਯੂ ਮਿਹਰਬਾਨੀ ਜੀ ਅੰਮ੍ਰਿਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਿਮਰਨ ਜੀ ਕਹਿੰਦੇ ਕਿ ਸਾਰੇ ਰੇਡੀਓ ਹਾਂਜੀ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਅਤੇ ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਲੱਕੀ ਅਸੀਂ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਅਤੇ ਨਾਲ ਭੇਜਦੇ ਨੇ ਜੇ ਇੱਕ ਚੁਟਕਲਾ ਕਹਿੰਦਾ ਕਿਆ ਆਪ ਕੋ ਪਤਾ ਹੈ ਕਿ ਪਾਣੀ ਬਰਸਣੇ ਕੇ ਬਾਅਦ ਬਿਜਲੀ ਕਿਉਂ ਚਮਕਦੀ ਹੈ ਕਿਉਂਕਿ ਪਾਣੀ ਬਰਸਣੇ ਕੇ ਬਾਅਦ ਭਗਵਾਨ ਟੋਰਚ ਮਾਰ ਕੇ ਦੇਖਦੇ ਹੈ ਕਿ ਕਹੀਂ ਕੋਈ ਜਗ੍ਹਾ ਸੂਖੀ ਤੋਂ ਨਹੀਂ ਰਹਿ ਗਈ
2: ਸਹੀ ਹੈ
0: ਵੀ ਠੀਕ ਹੈ ਜੀ ਥੈਂਕ ਯੂ ਕਹਿੰਦੇ ਵੀ ਮਿਸ ਟੂਡੇ ਫਰੋਮ ਤਵਨੀਤ ਐਸ਼ਲੀਨ ਅਤੇ ਵੀਰ ਜੀ ਹਾਂਜੀ ਜ਼ਰੂਰ ਜੀ ਅੱਜ ਕੀ ਗੱਲ ਟੀਚਰਾਂ ਦੇ ਨਾਲ ਨਾਲ ਫੋਨ ਦੀ ਹੜਤਾਲ ਹੋ ਗਈ ਅੱਜ ਅਤੇ ਥੈਂਕ ਯੂ ਜੀ ਬਹੁਤ ਮਿਹਰਬਾਨੀ ਕਹਿੰਦੇ ਬੂੰਦੀ ਦੀ ਐਬਸੈਂਟ ਫਰੋਮ ਲੌਂਗ ਟਾਈਮ ਵਟ ਹੈਪਨ ਓਕੇ ਜੀ ਧੰਨਵਾਦ ਆਪਾਂ ਪਹੁੰਚਾ ਦਾਂਗੇ ਜੀ ਬੂੰਦੀ ਵੱਡੇ ਹੋ ਗਏ ਜੀ ਨਿਆਣੇ ਹੁਣ ਬੂੰਦੀਆਂ ਲੱਡੂਆਂ ਬਣ ਗਈਆਂ ਮੰਨਤ ਵੀ ਕਹਿੰਦੇ ਕਿ ਬਹੁਤ ਕਹਿੰਦੀ ਹੁੰਦੀ ਆ ਕਿ ਸੁੱਕੀ ਮਸਾਂ ਆਦਤ ਹਟਾਈ ਆ ਵੀਰ ਜੀ ਸਿੱਕੂ ਸ਼ਿੱਕੂ ਅੱਛਾ ਕਹਿੰਦੇ ਸ਼ਿੱਕੂ ਉਹ ਵੀ ਬੜਾ ਕਹਿੰਦੀ ਮਾਂ
2: ਸ਼ਿੱਕੂ ਬੋਲਿਆ ਵਾ ਪਿਆਰਾ
0: ਨਾ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ
2: ਕਿਵੇਂ ਹੋ ਕੀ ਹਾਲ ਚਾਲ
0: ਬਹੁਤ ਵਧੀਆ ਇਹ ਤੇ ਹਰਗੁਣ ਲੱਗਦੀ ਆ ਹਨ
5: ਹਾਂਜੀ ਮੈਂ ਉਹ ਚਲੀ ਗਈ ਸਕੂਲ
0: ਉਹ
2: ਓਕੇ
0: ਉਹ ਉਹਨਾਂ ਦੀ ਨਹੀਂ ਛੁੱਟੀ ਅੱਜ
2: ਫਾਸਟ ਐਂਡ ਫਿਊਰੀਅਸ
5: ਨਹੀਂ ਉਹ ਉਹਨਾਂ ਦਾ ਆਪਸ਼ਨਲ ਸੀਗਾ ਤੇ ਫਿਰ ਉਹ ਚਲੀ ਗਈ
0: ਅੱਛਾ
2: ਵਾਹ
0: ਕੇ ਹਾਂਜੀ ਉਹਨਾਂ ਦੇ ਟੀਚਰ ਨੇ ਸਾਥ ਨਹੀਂ ਦਿੱਤਾ
5: ਦਿੱਤਾ ਤਾਂ ਸੀਗਾ ਬਟ ਕੁਝ ਟੀਚਰਸ ਅਜੇ ਆ ਰਹੇ ਹਨ ਤਾਂ ਫਿਰ ਉਹ ਚਲੀ ਗਈ
0: ਓਕੇ ਓਕੇ ਓਕੇ ਚਲੋ ਗੁੱਡ ਫਿਰ ਪੜਾਕੂ ਬੀਬੀ ਬੱਚੀ ਲੱਗਦੀ ਹੈ ਮੈਨੂੰ ਹੈ ਅੱਛਾ ਵੈਸੇ ਹੀ ਹੈ ਵੈਸੇ ਕਹਿੰਦੀ ਹੋਣੀ ਹੈ ਵੀ ਐਵੇਂ ਲੜਨਾ ਹੀ ਹੈ ਭੈਣ ਨਾਲ ਚੱਲ
2: ਜਾਣੀ ਸੋਸ਼ਲਾਈਜ਼ ਹੋ ਜਾਏਗਾ ਥੋੜਾ ਚੰਗ ਹੋ ਜਾਏਗਾ ਕੰਮ
0: ਇਦਾਂ ਹੀ ਆ
5: ਹਾਂਜੀ
2: ਗੁੱਡ ਗੁੱਡ ਗੁੱਡ ਆਲਵੇਸ ਚਲ
0: ਹੈ ਲੜਦੀਆਂ ਹੁੰਦੀਆਂ ਨਹੀਂ ਕੁੜੀਓ ਲੜਦੀਆਂ ਹੁੰਦੀਆਂ ਤੁਸੀਂ
5: ਬਹੁਤ
0: ਓਏ ਬਹੁਤ
2: ਬਹੁਤ ਤੋਂ ਹੀ ਪਤਾ ਲੱਗ ਗਿਆ ਕਿ ਬਾਕੀ ਬਹੁਤ ਹੀ ਹੈ ਕੰਮ
0: ਤੁਹਾਡਾ ਤੁਹਾਡਾ ਫੇਵਰੇਟ ਪੁਆਇੰਟ ਕਿਹੜਾ ਜਿਹਦੇ ਉੱਤੇ ਤੁਸੀਂ ਤੁਹਾਨੂੰ ਪਤਾ ਹੁੰਦਾ ਵੀ ਇੱਥੇ ਤੇ ਟੀਜ਼ ਹੋਈ
2: ਟੀਜ਼ ਹੋਈ ਢੇਰ ਹੋ ਜਾਣਾ ਬਈ ਇੰਨੇ
5: ਟੀਵੀ ਪਿੱਛੇ
0: ਹਾਂ ਓਹੋ ਤੁਸੀਂ ਕੀ ਪਸੰਦ ਕਰਦੇ ਹੋ ਤੇ ਉਹ ਕੀ ਪਸੰਦ ਕਰਦੀ ਵੇਖਣਾ
5: ਮੈਂ ਕੋਈ ਮੂਵੀ ਵਗੈਰਾ ਦੇਖ ਲੈਂਦੀ ਆ ਜਾਂ ਕੋਈ ਸ਼ੋਅ ਵਗੈਰਾ ਆਂਦਾ ਉਹ ਤੇ ਉਹਨੇ ਕਾਰਟੂਨ ਦੇਖਣਾ ਹੁੰਦਾ।
0: ਹਾਂ ਫਿਰ ਛੋਟੀ ਆ ਨਾ, ਕੀ ਵੇਖਦੀ ਓਇੰਗ ਓਇੰਗ
5: ਦੇਖਦੀ ਹੁੰਦੀ ਸੀ, ਬਟ ਹੁਣ ਉਹਨੇ ਉਹ ਛੱਡਤਾ, ਹੁਣ ਕੁਛ ਹੋਰ ਦੇਖਦੀ ਆ।
0: ਹਾਂ ਵੱਡੀ ਹੋ ਗਈ ਆ ਨਾ।
5: ਹਾਂਜੀ
0: ਚਲੋ ਕੀ ਸੁਣਾਓਗੇ ਫਿਰ ਅੱਜ ਤੁਸੀਂ?
5: ਪਹਿਲਾਂ ਤਾਂ ਉਹ ਜਿਹੜੀ ਮੈਂ ਉਦੋਂ ਬੁਝਾਰਤ ਪੁੱਛੀ ਸੀ ਉਹਦਾ ਆਨਸਰ ਮੈਂ ਦੱਸਿਆ ਨੀ ਹਜੇ।
0: ਟੁੱਟੀਆਂ ਚੀਜ਼ਾਂ
1: ਹਮੇਸ਼ਾ
5: ਜਿੱਦਣ ਮੇਰਾ ਸਿਰ ਦੁਖਦਾ ਨਾ ਉਦਣ ਮੈਂ ਆਪਣੀ ਵਾਈਫ ਦਾ ਚਿਹਰਾ ਦੇਖ ਕੇ ਆਫਿਸ ਆਉਂਦਾ ਤੇ ਮੇਰਾ ਸਾਰਾ ਦਿਨ ਵਧੀਆ ਜਾਂਦਾ, ਤੂੰ ਵੀ ਐਵੇਂ ਹੀ ਕਰ। ਪੱਪੂ ਕਹਿੰਦਾ ਦੋ ਘੰਟੇ ਬਾਅਦ ਪੱਪੂ ਆਪਣੇ ਬੋਸ ਕਹਿੰਦਾ ਕਿ ਜਿਵੇਂ ਤੁਸੀਂ ਕਿਹਾ ਸੀਗਾ ਮੈਂ ਤੁਹਾਡੀ ਵਾਈਫ ਦਾ ਚਿਹਰਾ ਦੇਖ ਕੇ ਆ ਗਿਆ।
1: ਵੈਰੀ ਫੀਡਬੈਕ ਵੀ ਦਿੱਤੀ ਹੈ।
5: ਮੇਰਾ ਸਿਰ ਤਾਂ ਠੀਕ ਹੋ ਗਿਆ ਬਟ ਉਹ ਸਿਰ ਫੜ ਕੇ ਬੈਠੀ।
1: ਬੋਸ ਬੇਹੋਸ਼। ਵਾਹ ਬਈ ਵਾਹ,
0: ਥੈਂਕ ਯੂ ਵਰਗ,
1: ਥੈਂਕ ਯੂ,
0: ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੋ। ਅਤੇ ਹੁਣ ਤੁਹਾਡੇ ਕੋਲ ਲੈਂਦੇ ਹਾਂ ਇਜਾਜ਼ਤ ਅਤੇ ਓਕੇ ਥੈਂਕ ਯੂ। ਕਹਿੰਦੇ ਮੰਮਾ ਫੋਨ ਨੋਟ ਵਰਕਿੰਗ, ਓਹੋ
1: ਬਾਕੀ ਹੜਤਾਲ ਹੋ ਗਈ ਬਈ।
0: ਹਾਂ ਫੋਨ ਦੀ ਵੀ ਹੜਤਾਲ ਹੋ ਗਈ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ ਘੁੰਮਣ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਮਨਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ, ਤੁਹਾਡਾ ਕੁਲਦੀਪ ਸਿੰਘ ਬਾਲ ਜੀ ਧੰਨਵਾਦ, ਕਹਾਣੀ ਪਸੰਦ ਕਰਨ ਦੇ ਲਈ। ਪਰਮਜੋਤ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਹਾਂਜੀ ਮਲਕੀਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਯਾਰਾ ਵੋਂਗਾ ਤੋਂ ਕਹਿੰਦੇ ਕਿ ਅੱਜ ਦੀ ਕਹਾਣੀ ਬਹੁਤ ਵਧੀਆ ਸੀ। ਸਤਿ ਸ਼੍ਰੀ ਅਕਾਲ ਰਵੀ ਜੱਸਲ ਜੀ ਭੇਜਦੇ ਨੇ ਯਾਰਾ ਵੋਂਗਾ ਤੋਂ ਮੈਸੇਜ। ਇਹਨਾਂ ਦੇ ਨਾਲ ਮੁਲਾਕਾਤ ਵੀ ਹੋਈ ਇਹਨਾਂ ਦੇ ਨਾਲ ਥੋੜ੍ਹੇ ਦਿਨ ਪਹਿਲਾਂ।
1: ਓ ਨਾਈਸ,
0: ਅਤੇ ਬਹੁਤ ਵਧੀਆ ਲੱਗਾ ਜੀ ਤੁਹਾਨੂੰ ਮਿਲ ਕੇ, ਥੈਂਕ ਯੂ। ਅਤੇ ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ
1: ਰੇਡੀਓ ਹਾਂਜੀ 1674 AM।
6: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
7: Homes apne iradiyan vaang sirf imarat nahi balki apne har ek grahak layi banaunde ne unna de supnyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te 0404-280-252 रेडीमेड गोल्ड डायमंड ते सिल्वर ज्वेलरी दे नाल नाल आपा बनवा सकते हां कस्टमाइज्ड ज्वेलरी भी। तुन्ना ज्वेलर्स 99 मेन रोड वेस्ट सेंट एल्बन्स अते 341 लॉन्सडेल स्ट्रीट डेंडीनोंग। फॉर मोर इन्फो कॉल 0499-2535-45 ਤੇ।
8: ਆ ਕਿੱਥੇ ਵੱਜ ਗਈ ਤੇਰੀ ਗੱਡੀ?
9: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
8: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਸ਼ਰਤਾਂ ਲਾਗੂ।
1: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ, ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ। ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ। ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ। ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ। ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ। ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
4: ready set go chadston ford dandenong road te tuhanu udik reya hai ford ranger ranger super duty everest te sadabahar mustang brand new demo te quality pre-owned vehicles trade in ate finance options we available aao te apni navi ford da test drive karo business plate lai gal karo vehicle experts tim forbes ya kori nal radio hanji de hawale nal pao 3 saal di free service chadston ford ready set Ford.
5: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
6: Orbit Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar. House and land experts Orbit Homes apne 44 variyan te tajurbe naal ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
7: ਬਲਜੀਤ, ਵਿਆਹ ਵਾਸਤੇ ਜੁਐਲਰੀ ਦੇਖਣ ਧੁੰਨਾ ਜੁਐਲਰਸ ਚੱਲੀਏ?
8: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
7: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰਸ, 99 ਮੇਨ ਰੋਡ ਵੈਸਟ, ਸੇਂਟ ਐਲਬਨਸ ਅਤੇ 341 ਲੌਨਸਡੇਲ ਸਟ੍ਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
9: ਆ ਕਿੱਥੇ ਵੱਜ ਗਈ ਤੇਰੀ ਗੱਡੀ?
10: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
9: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ,

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤੀ ਮਾਰਨ ਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਅੱਜ 23 ਤਰੀਕ ਆ ਜੁਲਾਈ ਦਾ ਮਹੀਨਾ, ਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਂਦੇ ਰਹੋ।
1: ਬਹੁਤ ਧੰਨਵਾਦ ਰੰਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਭਾਰਤ ਦੇ ਵਿੱਚ ਹਾਲੇ ਵੀ ਜਿਹੜਾ ਦਿੱਲੀ ਦੇ ਉੱਤੇ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਚੱਲ ਰਿਹਾ, ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ ਮੋੜ ਅਥਰੂ ਗੈਸ ਦੇ ਗੋਲੇ ਦਾਗੇ ਨੇ, ਤੇ ਰਾਹੁਲ ਗਾਂਧੀ ਦੀ ਤਰਫ ਤੋਂ ਇੱਕ ਵਾਰ ਫੇਰ ਤੋਂ ਅੰਕੜਿਆਂ ਦੇ ਨਾਲ ਭਰਪੂਰ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਠੀਕ ਉਸੇ ਅੰਦਾਜ਼ ਦੇ ਵਿੱਚ ਜਿਵੇਂ ਰਾਹੁਲ ਗਾਂਧੀ ਨੇ ਵੋਟ ਚੋਰੀ ਮਾਮਲੇ ਦੇ ਵਿੱਚ ਆਪਣੀ ਟੀਮ ਦੇ ਪੂਰੇ ਅੰਕੜੇ ਜਿਹੜੇ ਇਕੱਠੇ ਕੀਤੇ ਹੋਏ ਸੀ ਉਹ ਪੇਸ਼ ਕੀਤੇ ਸੀ ਦੇਸ਼ ਦੇ ਮੀਡੀਆ ਦੇ ਸਾਹਮਣੇ। ਇੱਕ ਵਾਰ ਫੇਰ ਤੋਂ ਰਾਹੁਲ ਗਾਂਧੀ ਨੇ ਇਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਇੱਕ ਪ੍ਰਮੁੱਖ ਵਿਰੋਧੀ ਧਿਰ ਨੇਤਾ ਦੇ ਤੌਰ ਦੇ ਉੱਤੇ ਪੇਸ਼ ਕੀਤਾ ਹੈ। ਪਰ ਖੈਰ ਇਹ ਕਿੱਥੇ ਤੱਕ ਕੋਸ਼ਿਸ਼ ਸਫਲ ਹੋ ਪਾਉਂਦੀ ਹੈ ਅੱਗੇ ਚੱਲ ਕੇ ਨੇ ਖਬਰਾਂ। ਆਸਟ੍ਰੇਲੀਆ ਦੇ ਵਿੱਚ ਜਿਹੜੇ ਵਿਦੇਸ਼ ਮੰਤਰੀ ਨੇ ਪੈਨੀ ਵੋਂਗ, ਉਹਨਾਂ ਨੇ ਚੀਨ ਨੂੰ ਅੱਖਾਂ ਦਿਖਾਈਆਂ ਨੇ ਔਰ ਡਟ ਕੇ ਔਰ ਖੁੱਲ ਕੇ ਕਿਹਾ, ਬਲਕਿ ਅੱਜ ਦੇ ਦਿਨ ਕਾਨਫਰੰਸ ਦੇ ਵਿੱਚ ਦੁਨੀਆਂ ਦੇ 11 ਦੇਸ਼ ਜਿਹੜੇ ਇਕੱਠੇ ਹੋਏ ਨੇ ਫਿਲੀਪੀਨਸ ਦੇ ਵਿੱਚ, ਉੱਥੇ ਉਹ ਇਸ ਗੱਲ ਨੂੰ ਹੋਰ ਪੁਖਤਾ ਅੰਦਾਜ਼ ਦੇ ਵਿੱਚ ਕਹਿਣਗੇ ਕਿ ਬਗੈਰ ਦੱਸਿਆ ਅੱਗੇ ਤੋਂ ਮਿਜ਼ਾਈਲਾਂ ਨਾ ਚਲਾਇਓ, ਸਾਡਾ ਆਪਣਾ ਨੁਕਸਾਨ ਕੋਈ ਹੋ ਸਕਦਾ ਹੈ। ਤੇ ਯੂਰਪ ਨੇ ਹੁਣ ਆਸਟ੍ਰੇਲੀਆ ਵਾਲੇ ਪਾਸੇ ਜਿਹੜੇ ਜਹਾਜ਼ ਆਣਗੇ ਉਹਨਾਂ ਤੋਂ ਵੱਧ ਜਿਹੜਾ ਜੁਰਮਾਨਾ ਲੈਣਾ, ਕਾਰਬਨ ਟੈਕਸ ਦੇ ਤੌਰ ਦੇ ਉੱਤੇ ਵਸੂਲ ਕਰਨਾ, ਕਿਵੇਂ ਨੇ ਉਹ ਸਾਰੀਆਂ ਚੀਜ਼ਾਂ ਅੱਗੇ ਚੱਲ ਕੇ ਉਹ ਕੌਮਾਂਤਰੀ ਖਬਰਾਂ ਚ ਸਾਂਝੀ ਕਰਦੇ ਹਾਂ। ਪਰ ਪਹਿਲਾਂ ਸਾਊਦੀ ਅਰਬ ਦੇ ਨਾਲ ਜੁੜੀਆਂ ਹੋਈਆਂ ਕੁਝ ਇੰਟਰਨੈਸ਼ਨਲ ਨਿਊਜ਼। ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਯਾਨੀ UAE, ਹੁਣ ਤੱਕ ਤਾਂ ਇਹ ਦੋਵੇਂ ਦੇਸ਼ ਇੱਕ ਦੂਜੇ ਦੇ ਬਰਾਬਰ ਖੜੇ ਸੀ, ਜਾਂ ਇੰਜ ਨਾ ਕਹੀਏ ਕਿ ਇਹ ਇੱਕ ਦੂਜੇ ਦੇ ਸਾਥੀ ਸੀ, ਪਰ ਕਦੇ ਹੁੰਦੇ ਸੀ। ਪਰ ਹੁਣ ਇਹਨਾਂ ਦੋਹਾਂ ਦੇ ਦੇਸ਼ਾਂ ਦੇ ਰਿਸ਼ਤਿਆਂ ਦੇ ਵਿੱਚ ਜੰਮੀ ਹੋਈ ਜਿਹੜੀ ਬਰਫ਼ ਹੈ ਉਹ ਵੀ ਹੁਣ ਪਿਘਲਦੀ ਹੌਲੀ ਹੌਲੀ ਨਜ਼ਰ ਆ ਰਹੀ ਹੈ। ਇਸ ਦਾ ਹਿੰਟ ਅਸਲ ਚ ਦੋਹਾਂ ਦੇਸ਼ਾਂ ਦੇ ਨੇਤਾਵਾਂ ਦੀ ਤਰਫ ਤੋਂ ਦਿੱਤਾ ਗਿਆ, ਸਾਊਦੀ ਅਰਬ ਦੇ ਮੀਡੀਆ ਮੰਤਰੀ ਸਲਮਾਨ ਅਲ ਦੋਸਰੀ ਤੇ ਦੂਸਰੇ ਪਾਸੇ UAE ਦੇ ਨੈਸ਼ਨਲ ਮੀਡੀਆ ਅਥਾਰਟੀ ਦੇ ਚੇਅਰਮੈਨ ਅਬਦੁੱਲਾ ਬਿਨ ਮੁਹੰਮਦ ਅਲ ਹਾਮਿਦ। ਦੋਹਾਂ ਨੇ ਲਗਭਗ ਇੱਕੋ ਵਕਤ ਦੇ ਉੱਤੇ ਇੱਕੋ ਹੀ ਮੈਸੇਜ ਟੈਕਸਟ ਕਰਕੇ ਐਕਸ ਦੇ ਉੱਤੇ ਪੋਸਟ ਕਰਕੇ ਇਹ ਸੁਨੇਹਾ ਦਿੱਤਾ ਹੈ ਕਿ ਦੋਹੇ ਦੇਸ਼ ਹੁਣ ਦੋਸਤੀ ਤੇ ਏਕਤਾ ਦੇ ਬਾਰੇ ਸੋਚ ਰਹੇ ਨੇ। ਇਜ਼ਰਾਈਲ ਦੇ ਲਈ ਇਹ ਚੰਗੀ ਖਬਰ ਨਹੀਂ ਹੋ ਸਕਦੀ, ਕਿਉਂਕਿ ਇਜ਼ਰਾਈਲ ਨਹੀਂ ਚਾਹੁੰਦਾ ਕਿ ਮੱਧ ਪੂਰਬ ਦੇ ਵਿੱਚ ਇਹ ਦੇਸ਼ ਸਾਰੇ ਇਕੱਠੇ ਰਲ ਕੇ ਰਹਿਣ। ਪਰ ਸਾਊਦੀ ਅਰਬ ਦੇ ਸਮੇਂ ਦੇ ਮੁਤਾਬਕ ਕੱਲ ਸ਼ਾਮ 7 ਵਜੇ ਦੋਹਾਂ ਦੇਸ਼ਾਂ ਦੇ ਮੰਤਰੀਆਂ ਅਧਿਕਾਰੀਆਂ ਨੇ ਐਕਸ ਦੇ ਉੱਤੇ ਇੱਕੋ ਜਿਹਾ ਸੁਨੇਹਾ ਪਾ ਕੇ ਇਹ ਸੁਨੇਹਾ ਪੂਰੀ ਦੁਨੀਆਂ ਨੂੰ ਦੇ ਦਿੱਤਾ ਹੈ ਕਿ ਉਹ ਦੇਸ਼ ਹੁਣ ਜਿਹੜੇ ਪਿਛਲੇ ਕਈ ਸਾਲਾਂ ਦੀ ਇੱਕ ਤਣਾਤਣੀ ਹੈ ਉਸਨੂੰ ਖਤਮ ਕਰਨ ਦੇ ਲਈ ਤਿਆਰ ਨੇ। ਸਾਊਦੀ ਅਰਬ ਤੇ UAE ਇਤਿਹਾਸਕ ਰੂਪ ਤੋਂ ਪਹਿਲਾਂ ਬੜੇ ਕਰੀਬੀ ਰਹੇ ਨੇ, ਪਰ ਐਸੇ ਬਹੁਤ ਸਾਰੇ ਮੋੜ ਆਏ ਨੇ ਦੋਹਾਂ ਦੇ ਰਿਸ਼ਤਿਆਂ ਦੇ ਵਿੱਚ। ਸਾਊਦੀ ਅਰਬ ਯਮਨ ਦੇ ਵਿੱਚ ਹੁਤੀ ਵਿਦਰੋਹੀਆਂ ਦੇ ਪ੍ਰਤੀ ਆਪਣਾ ਇੱਕ ਸਖ਼ਤ ਰਵੱਈਆ ਰੱਖਦਾ ਰਿਹਾ ਤੇ ਆਪਣੀ ਸੁਰੱਖਿਆ ਨੂੰ ਤਰਜੀਹ ਦਿੰਦਾ ਰਿਹਾ। ਦੂਸਰੇ ਪਾਸੇ UAE ਯਮਨ ਦੇ ਦੱਖਣੀ ਖੇਤਰ ਦੇ ਵਿੱਚ ਆਪਣੇ ਜਿਹੜੇ ਐਕਟਿਵ ਸਹਿਯੋਗੀ ਗੁੱਟ ਨੇ ਉਹਨਾਂ ਨੂੰ ਸਹਿਯੋਗ ਦਿੰਦਾ ਰਿਹਾ। ਇਸ ਕਰਕੇ ਦੋਹਾਂ ਦੇਸ਼ਾਂ ਦੇ ਹਿੱਤਾਂ ਦੇ ਵਿੱਚ ਤਣਾਅ ਦੀ ਵਜ੍ਹਾ ਯਮਨ ਮੁਲਕ ਜਿਹੜਾ ਉਹ ਅਕਸਰ ਬਣਦਾ ਰਿਹਾ, ਔਰ ਇਸ ਦਾ ਫਾਇਦਾ ਇਰਾਨ ਨੇ ਵੀ ਚੁੱਕਿਆ ਹੈ। ਇਰਾਨ ਨੇ ਵੀ ਹੁਤੀ ਬਾਗੀਆਂ ਨੂੰ ਇੱਕ ਚੰਗੀ ਫੰਡਿੰਗ ਕੀਤੀ ਹੈ। ਕਿਹਾ ਜਾਂਦਾ ਹੈ ਕਿ ਹਿਜਬੁੱਲਾ ਤੇ ਹਮਾਸ ਦੇ ਨਾਲ ਨਾਲ ਇਰਾਨ ਹੁਤੀਆਂ ਨੂੰ ਵੀ ਹਥਿਆਰ ਤੇ ਪੈਸਾ ਸਪਲਾਈ ਕਰਦਾ, ਹਾਲਾਂਕਿ ਇਸ ਦੇ ਕੋਈ ਪੁਖਤਾ ਸਬੂਤ ਨਹੀਂ ਨੇ। ਇਹ ਪੱਛਮੀ ਮੀਡੀਆ ਚ ਅਕਸਰ ਐਸੇ ਦਾਅਵੇ ਕੀਤੇ ਜਾਂਦੇ ਨੇ। ਪਰ ਸਾਊਦੀ ਅਰਬ ਤੇ UAE ਵਾਲੇ ਪਾਸੇ ਆਈਏ ਤਾਂ ਤਣਾਅ ਇੱਕ ਵਕਤ ਤਾਂ ਐਸਾ ਵੱਧ ਗਿਆ ਸੀ ਕਿ UAE ਦੇ ਹਮਾਇਤੀ ਗੁੱਟਾਂ ਨੇ ਮਿਲਟਰੀ ਇਕਿਪਮੈਂਟ ਦੀ ਖੇਪ ਸਾਊਦੀ ਅਰਬ ਦੇ ਵੱਲ ਜਿਹੜੀਆਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਸੀ ਔਰ ਏਅਰ ਸਟ੍ਰਾਈਕ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਤੇਲ ਦੇ ਉਤਪਾਦਨ ਦੇ ਕੋਟੇ ਨੂੰ ਲੈ ਕੇ ਵੀ ਦੋਹਾਂ ਦੇਸ਼ਾਂ ਦੇ ਵਿੱਚ ਦਰਾਰ ਅਕਸਰ ਰਹੀ ਹੈ। ਮਿਡਲ ਈਸਟ ਦੇ ਵਿੱਚ ਦੋਵੇਂ ਦੇਸ਼ ਤਾਕਤਵਰ ਦੇਸ਼ ਨੇ, ਅਮੀਰ ਦੇਸ਼ ਨੇ। ਸਾਊਦੀ ਅਰਬ ਕੰਪੈਰੀਟਿਵਲੀ ਥੋੜਾ ਵੱਡਾ ਦੇਸ਼ ਮੰਨ ਲਿਆ ਜਾਂਦਾ, ਪਰ UAE ਆਪਣੇ ਆਪ ਨੂੰ ਘੱਟ ਨਹੀਂ ਸਮਝਦਾ। ਖੈਰ ਉਧਰ ਦੂਜੀ ਖਬਰ ਵੀ ਸਾਊਦੀ ਅਰਬ ਦੇ ਨਾਲ ਹੀ ਜੁੜੀ ਹੋਈ, ਵੈਸੇ ਤਾਂ ਇਹ ਖਬਰ ਕੱਲ ਦੇ ਦਿਨ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ, ਪਰ ਇਸ ਖਬਰ ਦੀ ਗੰਭੀਰਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਮਰੀਕਾ ਇੱਕ ਪਾਸੇ ਇਰਾਨ ਦੇ ਉੱਤੇ ਹਮਲੇ ਕਰਦਾ ਹੈ ਕਹਿ ਕੇ ਕਿ ਇਰਾਨ ਯੂਰੇਨੀਅਮ ਐਨਰਿਚਮੈਂਟ ਨਹੀਂ ਕਰ ਸਕਦਾ। ਇਰਾਨ ਕਹਿੰਦਾ ਹੈ ਕਿ ਯੂਰੇਨੀਅਮ ਐਨਰਿਚਮੈਂਟ ਯਾਨੀ ਕਿ ਯੂਰੇਨੀਅਮ ਨੂੰ ਸੋਧਣ ਦਾ ਕੰਮ ਉਹ ਇਸ ਕਰਕੇ ਕਰ ਰਹੇ ਨੇ ਤਾਂ ਕਿ ਉਹ ਬਿਜਲੀ ਪੈਦਾ ਕਰ ਸਕਣ, ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਭਾਰਤ ਦੇ ਪ੍ਰਧਾਨ ਮੰਤਰੀ ਪਿਛਲੇ ਦਿਨੀ ਆਸਟ੍ਰੇਲੀਆ ਤੋਂ ਯੂਰੇਨੀਅਮ ਦੀ ਮੰਗ ਲੈ ਕੇ ਆਏ ਸੀਗੇ ਤੇ ਇੱਥੋਂ ਇਹ ਸਮਝੌਤਾ ਸਿਰੇ ਚੜਾ ਕੇ ਗਏ ਨੇ ਕਿ ਅਸੀਂ ਯੂਰੇਨੀਅਮ ਨੂੰ ਵਰਤਾਂਗੇ ਪਰ ਬਿਜਲੀ ਪੈਦਾ ਕਰਨ ਦੇ ਲਈ। ਜ਼ਿਆਦਾਤਰ ਦੁਨੀਆ ਦੇ ਦੇਸ਼ ਇਸੇ ਆੜ ਦੇ ਵਿੱਚ ਯੂਰੇਨੀਅਮ ਐਨਰਿਚਮੈਂਟ ਕਰਦੇ ਨੇ, ਖੁਦ ਅਮਰੀਕਾ ਤੇ ਚੀਨ ਵੀ ਕਰਦੇ ਨੇ, ਪਰ ਇਰਾਨ ਅਜਿਹਾ ਕਰ ਰਿਹਾ ਸੀ ਤਾਂ ਇਸ ਕਰਕੇ ਉਸਦੇ ਉੱਤੇ ਜੰਗ ਛੇੜ ਦਿੱਤੀ ਗਈ। ਪਰ ਹੁਣ ਉਹੀ ਅਮਰੀਕਾ ਇਸੇ ਹੀ ਖੇਤਰ ਦੇ ਵਿੱਚ ਯਾਨੀ ਮੱਧ ਪੂਰਬ ਦੇ ਵਿੱਚ ਯੂਰੇਨੀਅਮ ਐਨਰਿਚਮੈਂਟ ਨਹੀਂ ਹੋਣੀ ਚਾਹੀਦੀ ਕਹਿਣ ਤੋਂ ਬਾਅਦ ਸਾਊਦੀ ਅਰਬ ਨੂੰ ਯੂਰੇਨੀਅਮ ਐਨਰਿਚਮੈਂਟ ਪ੍ਰੋਗਰਾਮ ਦੇ ਲਈ ਆਪਣਾ ਸਹਿਯੋਗ ਦੇ ਰਿਹਾ। ਅਜੇ ਦੇ ਵਿੱਚ CBS ਨਿਊਜ਼ ਏਜੰਸੀ ਜਿਹੜੀ ਅਮਰੀਕਾ ਦੀ ਨਿਊਜ਼ ਏਜੰਸੀ ਹੈ ਉਹਨਾਂ ਨੇ ਇਹ ਖਬਰਾਂ ਪ੍ਰਕਾਸ਼ਿਤ ਕੀਤੀਆਂ ਨੇ ਕਿ ਇਹ ਜਿਹੜਾ ਦੋਹਾਂ ਦੇ ਦਰਮਿਆਨ ਸਮਝੌਤਾ ਹੋਇਆ ਸਾਊਦੀ ਅਰਬ ਤੇ ਅਮਰੀਕਾ ਦੇ ਦਰਮਿਆਨ, ਇਹ ਸਮਝੌਤੇ ਦੇ ਤਹਿਤ ਹੁਣ ਅਮਰੀਕੀ ਕੰਪਨੀਆਂ ਸਾਊਦੀ ਅਰਬ ਦੀ ਜ਼ਮੀਨ ਦਾ ਇਸਤੇਮਾਲ ਕਰਕੇ ਉੱਥੇ ਹੀ ਯੂਰੇਨੀਅਮ ਦੀ ਐਨਰਿਚਮੈਂਟ ਦੇ ਲਈ ਜਾਂ ਇੰਜ ਕਹਿ ਲਈਏ ਕਿ ਪਰਮਾਣੂ ਪਲਾਂਟ ਲਗਾ ਕੇ ਉੱਥੇ ਬਿਜਲੀ ਪੈਦਾ ਕਰਨਗੀਆਂ, ਉੱਥੇ ਦੇ ਲੋਕਾਂ ਨੂੰ ਦੇਣਗੀਆਂ ਤੇ ਉੱਥੋਂ ਕਮਾਈ ਕਰਕੇ ਆਪਣੀ ਜੇਬ ਚ ਭਰ ਕੇ ਅਮਰੀਕਾ ਲੈ ਕੇ ਆਣਗੀਆਂ। ਫਾਇਦਾ ਅਮਰੀਕਾ ਨੂੰ ਵਿੱਤੀ ਤੌਰ ਤੇ ਹੋਏਗਾ ਤੇ ਸਾਊਦੀ ਅਰਬ ਨੂੰ ਬਿਜਲੀ ਦੀ ਪੈਦਾਵਾਰ ਜਿਹੜੀ ਉਹ ਮਿਲ ਸਕੇਗੀ ਔਰ ਅਮਰੀਕਾ ਦੀ ਸ਼ੈ ਵੀ ਮਿਲ ਸਕੇਗੀ। ਅਮਰੀਕਾ ਬਿਜਲੀ ਉਤਪਾਦਨ ਦੇ ਨਾਮ ਦੇ ਉੱਤੇ ਇਹਨਾਂ ਪਰਮਾਣੂ ਪਲਾਂਟਾਂ ਚ ਬਿਜਲੀ ਹੀ ਪੈਦਾ ਕਰੇਗਾ ਜਾਂ ਕੁਝ ਹੋਰ ਕਰੇਗਾ, ਇਸ ਦੇ ਬਾਰੇ ਤਾਂ ਖੈਰ ਅਮਰੀਕਾ ਕਿਸੇ ਹੋਰ ਦੂਸਰੇ ਮੁਲਕ ਨੂੰ ਸਬੂਤ ਕਿਉਂ ਦੇਏਗਾ। ਰਿਪੋਰਟ ਦੇ ਮੁਤਾਬਕ ਯੂਰੇਨੀਅਮ ਐਨਰਿਚਮੈਂਟ ਦੀ ਇਹ ਪ੍ਰਕਿਰਿਆ ਸਾਊਦੀ ਅਰਬ ਦੇ ਵਿੱਚ ਅਮਰੀਕਾ ਦੇ ਦੁਆਰਾ ਬਣਾਈ ਜਾਣ ਵਾਲੀ ਇੱਕ ਜਿਹੜੀ ਪਲਾਂਟ ਹੈਗੀ ਹੈ ਜਾਂ ਇੱਕ ਸੁਵਿਧਾ ਉੱਥੇ ਇਹ ਤਿਆਰ ਹੋਏਗੀ। ਹੁਣ ਇਸ ਨੂੰ ਵੀ ਇਸ ਦੀਆਂ ਤਿਆਰੀਆਂ ਲਗਭਗ ਹੋ ਚੁੱਕੀਆਂ ਨੇ, ਸਮਝੌਤਾ ਸਿਰੇ ਚੜ ਚੁੱਕਿਆ ਹੈ ਔਰ ਯੂਰੇਨੀਅਮ ਐਨਰਿਚਮੈਂਟ ਦਾ ਪਲਾਂਟ ਵੀ ਬਣਨਾ ਸ਼ੁਰੂ ਹੋ ਚੁੱਕਿਆ। ਇਸ ਸਾਰੇ ਦੇ ਦਰਮਿਆਨ 2009 ਦੇ ਵਿੱਚ ਇਹੀ ਪ੍ਰਸਤਾਵ ਅਮਰੀਕਾ ਨੇ UAE ਦੇ ਨਾਲ ਵੀ ਕੀਤਾ ਸੀ ਔਰ ਉਸ ਸਮਝੌਤੇ ਦੇ ਤਹਿਤ UAE ਨੂੰ ਆਪਣੇ ਪਰਮਾਣੂ ਫਿਊਲ ਪ੍ਰੋਗਰਾਮ ਨੂੰ ਤਿਆਰ ਕਰਨ ਦੀ ਇਜਾਜ਼ਤ ਜਿਹੜੀ ਉਹ ਨਹੀਂ ਸੀ ਦਿੱਤੀ ਗਈ, ਪਰ ਉਹ ਸਮਝੌਤਾ ਉਦੋਂ ਦਾ ਲਟਕਿਆ ਪਿਆ। ਹੁਣ UAE ਅਮਰੀਕਾ ਦੇ ਨਾਲ ਇਸ ਗੱਲ ਤੋਂ ਵੀ ਖਫਾ ਹੈ ਕਿ ਸਾਊਦੀ ਅਰਬ ਨੂੰ ਉਸੇ ਸਮਝੌਤੇ ਦੇ ਤਹਿਤ ਰਾਤੋ ਰਾਤ ਦੇ ਵਿੱਚ ਇਜਾਜ਼ਤ ਦੇ ਦਿੱਤੀ ਗਈ ਹੈ, ਜਿਸ ਫਰੇਮਵਰਕ ਨੂੰ ਸਾਡੇ ਨਾਲ ਲਟਕਾ ਕੇ ਰੱਖਿਆ ਜਾ ਰਿਹਾ, ਸਾਡੇ ਨਾਲ ਹਾਲੇ ਤੱਕ ਨਹੀਂ ਕੀਤਾ ਜਾ ਰਿਹਾ। ਸ਼ਾਇਦ ਦੋਹਾਂ ਦੇਸ਼ਾਂ ਦੇ ਕਰੀਬ ਆਉਣ ਤੋਂ ਬਾਅਦ ਇੱਕ ਵਾਰ ਫੇਰ ਦੂਰ ਹੋਣ ਦੀ ਇੱਕ ਵਜ੍ਹਾ ਇਹ ਵੀ ਹੋ ਗਈ ਸੀ, ਪਰ ਹੁਣ ਅਮਰੀਕੀ ਅਖਬਾਰਾਂ ਦੀ ਮੰਨੀਏ ਤਾਂ ਦੀ ਵਾਲ ਸਟਰੀਟ ਜਰਨਲ ਦੀ ਰਿਪੋਰਟ ਦੇ ਮੁਤਾਬਕ ਇਹ ਸਮਝੌਤਾ ਅਗਲੇ 30 ਸਾਲਾਂ ਦੇ ਲਈ ਵੈਲਿਡ ਰਹੇਗਾ। 2009 ਦੇ ਵਿੱਚ ਅਮਰੀਕਾ UAE ਗੱਲਬਾਤ ਤੁਰੀ ਸੀ ਜਿਹੜੀ ਕਿ ਉਵੇਂ ਲਟਕੀ ਪਈ ਹੈ। 2008 ਦੇ ਵਿੱਚ ਅਮਰੀਕਾ ਸਾਊਦੀ ਅਰਬ ਗੱਲਬਾਤ ਵੀ ਚੱਲੀ ਸੀ ਜਿਹੜੀ ਕਿ ਹੁਣ ਆਪਣੇ ਆਪ ਰਾਤੋ ਰਾਤ ਸਿਰੇ ਚੜ ਗਈ ਹੈ। ਉੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਰੁੱਥ ਸੋਸ਼ਲ ਦੇ ਉੱਤੇ ਪੋਸਟ ਕਰਕੇ ਇਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਰਾਨ ਹੋਰਮੁਜ਼ ਸਟ੍ਰੇਟ ਦੇ ਵਿੱਚ ਕਿਸੇ ਵੀ ਕਾਰਗੋ ਸ਼ਿਪ ਜਿਹੜੇ ਵਣਜ ਜਹਾਜ਼ ਹੁੰਦੇ ਨੇ ਸਮੁੰਦਰੀ ਜਹਾਜ਼ ਉਹਨਾਂ ਦੇ ਉੱਤੇ ਮਿਜ਼ਾਈਲ, ਰਾਕੇਟ, ਡਰੋਨ ਜਾਂ ਕਿਸੇ ਵੀ ਹੋਰ ਹਥਿਆਰ ਦੇ ਨਾਲ ਕੋਈ ਹਮਲਾ ਕਰਦਾ ਤਾਂ ਤਿਆਰ ਹੋ ਜਾਏ ਉਹ, ਕਿਉਂਕਿ ਅਮਰੀਕਾ ਫਿਰ ਇਰਾਨ ਦੇ ਰਾਜਧਾਨੀ ਸ਼ਹਿਰ ਤਹਿਰਾਨ ਤੇ ਉਹਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਕਿਸੇ ਨਾ ਕਿਸੇ ਪੁਲ, ਕਿਸੇ ਨਾ ਕਿਸੇ ਸੜਕ ਨੂੰ ਢਾਏਗਾ ਜ਼ਰੂਰ, ਕਿਸੇ ਬਿਜਲੀ ਪਲਾਂਟ ਤੇ ਹਮਲਾ ਕਰ ਦੇਗਾ ਤੇ ਉਸੇ ਵਕਤ ਉਸਨੂੰ ਖਤਮ ਕਰ ਦੇਗਾ। ਇਹ ਧਮਕੀ ਐਸੇ ਸਮੇਂ ਚ ਆਈ ਹੈ ਜਦੋਂ ਹੋਰਮੁਜ਼ ਸਟ੍ਰੇਟ ਤੇ ਉਸਦੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਜਿਹੜੇ ਕਮਰਸ਼ੀਅਲ ਫੌਜੀ ਜਹਾਜ਼ ਤਾਂ ਬਹੁਤ ਦੂਰ ਦੀ ਗੱਲ, ਕਮਰਸ਼ੀਅਲ ਜਹਾਜ਼ ਵੀ ਇਸ ਵਕਤ ਗੁਜ਼ਰਨ ਤੋਂ ਗੁਰੇਜ਼ ਕਰ ਰਹੇ ਨੇ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਰਾਨ ਦੇ ਵਿੱਚ ਹਾਲੀਆ ਹਮਲਿਆਂ ਦਾ ਟੀਚਾ ਇਰਾਨ ਦੀ ਫੌਜੀ ਸਮਰੱਥਾ ਨੂੰ ਕਮਜ਼ੋਰ ਕਰਨਾ ਹੈ ਔਰ ਇਸ ਦੇ ਲਈ ਜਿਹੜਾ ਇਰਾਨ ਸਮੁੰਦਰੀ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਿਹਾ ਉਹ ਨਹੀਂ ਬਣਾ ਸਕੇਗਾ। ਹਾਲੀਆ ਹਫ਼ਤਿਆਂ ਦੇ ਵਿੱਚ ਇਰਾਨ ਨੇ ਕਈ ਵਾਰ ਹੋਰਮੁਜ਼ ਸਟ੍ਰੇਟ ਦੇ ਉੱਤੇ ਆਪਣੇ ਅਧਿਕਾਰ ਦੀ ਗੱਲ ਦੁਹਰਾਈ ਹੈ, ਪਰ ਇਸ ਦਰਮਿਆਨ ਹੁਣ ਇਹ ਗੱਲ ਆਸਟ੍ਰੇਲੀਆ ਦੀ ਤਰਫ ਤੋਂ ਵੀ ਪੁਖਤਾ ਤਰੀਕੇ ਦੇ ਨਾਲ ਅੱਜ ਦੇ ਦਿਨ ਕਹੀ ਜਾਏਗੀ। ਅੱਗੇ ਚੱਲ ਕੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਉਹ ਸਾਂਝ ਪਾਉਂਦੇ ਪਰ ਕੌਮਾਂਤਰੀ ਖਬਰਾਂ ਦੇ ਵਿੱਚ ਇੱਕ ਦੋ ਹੋਰ ਖਬਰਾਂ ਦੇ ਵੱਲ ਹੁੰਦੇ ਚੱਲੀਏ। ਨਿਊਯਾਰਕ ਦੇ ਮੇਅਰ ਜ਼ੋਰਾਨ ਮਮਦਾਨੀ ਨੇ ਹੁਣ ਵੱਡਾ ਯੂਟਰਨ ਲੈ ਲਿਆ ਆਪਣੇ ਬਿਆਨ ਦੇ ਵਿੱਚ। ਮਮਦਾਨੀ ਜਿਹੜੇ ਇਹ ਕਹਿ ਰਹੇ ਸੀਗੇ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਉਤਰਨ ਦੋ, ਨਿਊਯਾਰਕ ਇੱਕ ਵਾਰ ਗ੍ਰਿਫਤਾਰ ਨਾ ਜੇ ਕਰ ਲਿਆ ਅਸੀਂ ਕੈਸਾ ਫਰੇਮਵਰਕ ਤਿਆਰ ਕਰ ਰਹੇ ਹਾਂ। ਉਦੋਂ ਵੀ ਤੁਹਾਡੇ ਨਾਲ ਖਬਰਾਂ ਦੇ ਵਿੱਚ ਇਹ ਸਾਂਝ ਪਾਈ ਸੀ ਕਿ ਇਸ ਦੇ ਕੋਈ ਅਧਿਕਾਰ, ਇਸ ਦੀ ਕੋਈ ਪਾਵਰ ਜਾਂ ਉਹਨਾਂ ਦੇ ਕੋਲ ਐਸੀ ਕੋਈ ਤਾਕਤ ਨਹੀਂ ਹੈ ਕਿ ਮਮਦਾਨੀ ਐਸਾ ਕਰ ਸਕਣ, ਤਾਂ ਸਿਰਫ ਕਿ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦੇ ਵਿੱਚ ਆਉਣ ਦੇ ਲਈ ਹੀ ਉਹਨਾਂ ਨੇ ਅਜਿਹਾ ਬਿਆਨ ਦਿੱਤਾ ਸੀ, ਕਿਉਂਕਿ ਨਿਊਯਾਰਕ ਦੇ ਵਿੱਚ ਮੇਅਰ ਉਹ ਇਹ ਕਹਿ ਕੇ ਬਣੇ ਸੀ ਕਿ ਨਿਊਯਾਰਕ ਦੇ ਵਿੱਚ ਕ੍ਰਾਈਮ ਘੱਟ ਕਰ ਦੇਣਗੇ। ਚੀਜ਼ਾਂ ਸਸਤੀ ਕਰ ਦੇਵਾਂਗੇ, ਨਿਊਯਾਰਕ ਨੂੰ ਵਰਲਡ ਕਲਾਸ ਸਿਟੀ ਇੱਕ ਵਾਰ ਫਿਰ ਤੋਂ ਬਣਾ ਦੇਵਾਂਗੇ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਐਸਾ ਕੁਝ ਉਹ ਕਰ ਨਹੀਂ ਸਕੇ ਨੇ, ਪਰ ਚਰਚਾ ਦੇ ਵਿੱਚ ਜ਼ਰੂਰ ਬਣੇ ਰਹਿਣਾ ਚਾਹੁੰਦੇ ਨੇ। ਬਹਿਰਾਲ ਮਮਦਾਨੀ ਨੇ ਆਪਣੇ ਹੀ ਬਿਆਨ ਤੋਂ ਯੂ ਟਰਨ ਲੈਂਦਿਆਂ ਕਿਹਾ ਕਿ ਮੌਜੂਦਾ ਕਾਨੂੰਨਾਂ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਪਤਾ ਚੱਲਦਾ ਕਿ ਉਹਨਾਂ ਦੇ ਪ੍ਰਸ਼ਾਸਨ ਦੇ ਕੋਲ ਐਸੀ ਕਾਰਵਾਈ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਖੈਰ ਇਹ ਤਾਂ ਕਿਸੇ ਵੀ ਪੋਲੀਟੀਕਲ ਸਾਇੰਸ ਦੇ ਵਿਦਿਆਰਥੀ ਨੂੰ ਵੀ ਪਤਾ ਹੋਏਗਾ ਕਿ ਕੋਈ ਮੇਅਰ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਗ੍ਰਿਫਤਾਰ ਨਹੀਂ ਕਰ ਸਕਦਾ, ਪਰ ਮਮਦਾਨੀ ਇਸ ਗੱਲ ਤੋਂ ਕਿਵੇਂ ਅਣਜਾਣ ਰਹਿ ਗਏ। ਆਪਣੇ ਚੁਣਾਵੀ ਵਾਅਦੇ ਤੋਂ ਪਿੱਛੇ ਹਟਣ ਦਾ ਜਦੋਂ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਤਾਂ ਮਮਦਾਨੀ ਨੇ ਫਿਰ ਤੋਂ ਦੁਹਰਾਇਆ ਕਿ ਉਹ ਨਿਊਯਾਰਕ ਦੇ ਲਈ ਲਗਾਤਾਰ ਕੰਮ ਕਰ ਰਹੇ ਨੇ, ਇੱਥੋਂ ਦੇ ਲੋਕਾਂ ਦੇ ਨਾਲ ਰਲ ਕੇ ਕੰਮ ਕਰ ਰਹੇ ਨੇ। ਦੱਸ ਦਈਏ ਕਿ ਇਸ ਦਰਮਿਆਨ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜ਼ਾਰਾਨ ਮਮਦਾਨੀ ਨੇ ਆਪਣੇ ਬਿਆਨ ਨੂੰ ਇੱਕ ਵਾਰ ਫਿਰ ਤੋਂ ਆ ਕੇ ਦੱਸਿਆ। ਉਹਨਾਂ ਕਿਹਾ ਕਿ ਬੇਂਜਾਮਿਨ ਨੇਤਨਯਾਹੂ ਆਉਂਦੇ ਨੇ ਤਾਂ ICC ਯਾਨੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦਾ ਗ੍ਰਿਫਤਾਰੀ ਵਾਰੰਟ ਇਹ ਅਧਿਕਾਰ ਨਹੀਂ ਦਿੰਦਾ ਕਿ ਨਿਊਯਾਰਕ ਸ਼ਹਿਰ ਦੇ ਵਿੱਚ ਉਹ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਗ੍ਰਿਫਤਾਰ ਕਰ ਸਕਣ। ਵੈਸੇ ਟਰੰਪ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਐਸਾ ਕੁਛ ਹੋਣ ਨਹੀਂ ਲੱਗਿਆ ਔਰ ਮਮਦਾਨੀ ਐਸਾ ਕੁਛ ਕਰ ਵੀ ਨਹੀਂ ਸਕਦੇ ਜਦ ਤੱਕ ਮੈਂ ਅਮਰੀਕਾ ਦਾ ਰਾਸ਼ਟਰਪਤੀ ਹਾਂ, ਬੇਂਜਾਮਿਨ ਨੇਤਨਯਾਹੂ ਨੂੰ ਕੋਈ ਹੱਥ ਤਾਂ ਲਾ ਕੇ ਦਿਖਾਵੇ। ਖੈਰ ਇਸ ਦਰਮਿਆਨ ਇੱਕ ਹੋਰ ਕੌਮਾਂਤਰੀ ਖਬਰ ਦੀ ਵੀ ਆਖਰੀ ਖਬਰ ਦੀ ਸਾਂਝ ਵੀ ਤੁਹਾਡੇ ਨਾਲ ਪਾਉਂਦੇ ਹੋਏ ਚੱਲੀਏ, ਜਿੱਥੇ ਅਮਰੀਕੀ ਟਰਾਂਸਪੋਰਟ ਮਹਿਕਮੇ ਨੇ ਦੱਸਿਆ ਹੈ ਕਿ ਉਹ ਯੂਰਪੀ ਯੂਨੀਅਨ ਦੀ ETS ਜਿਹੜੀ ਕਿ ਐਨਰਜੀ ਟ੍ਰੇਡ ਸਿਸਟਮ ਹੈ ਉਸ ਦੇ ਤਹਿਤ ਕਿਸੇ ਵੀ ਵਿਸਤਾਰ ਨੂੰ ਲੈ ਕੇ ਆਪਣੀ ਗਹਿਰੀ ਚਿੰਤਾ ਯੂਰਪੀ ਯੂਨੀਅਨ ਤੱਕ ਰੱਖ ਚੁੱਕਿਆ। ਹੋਇਆ ਕੀ ਹੈ, ਅਸਲ ਦੇ ਵਿੱਚ ਯੂਰਪੀ ਯੂਨੀਅਨ ਨੇ ਹਾਲ ਹੀ ਦੇ ਵਿੱਚ ਪ੍ਰਸਤਾਵ ਦਿੱਤਾ ਸੀ ਕਿ ਯੂਰਪ ਤੋਂ ਰਵਾਨਾ ਹੋਣ ਵਾਲੀਆਂ ਕੁਝ ਇੰਟਰਨੈਸ਼ਨਲ ਫਲਾਈਟਸ ਦੇ ਉੱਤੇ ਕਾਰਬਨ ਜਿਹੜਾ ਟੈਕਸ ਹੈ ਉਹ ਲਾਗੂ ਕੀਤਾ ਜਾਏਗਾ, ਕਾਰਬਨ ਐਮਿਸ਼ਨ ਟੈਕਸ, ਔਰ ਇਹ ਯੂਰਪ ਤੋਂ ਉਡਾਨ ਭਰ ਕੇ 5,000 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਾਲੀਆਂ ਫਲਾਈਟਾਂ ਦੇ ਉੱਤੇ ਲਾਗੂ ਹੋਏਗਾ। 2029 ਤੋਂ ਲਾਗੂ ਹੋਣ ਵਾਲੇ ਇਸ ਕਦਮ ਦੇ ਨਾਲ ਜਰਮਨੀ, ਫਰਾਂਸ, ਇਟਲੀ ਜਾਂ ਡੈਨਮਾਰਕ ਤੋਂ ਜਿਹੜੇ ਕੁਝ ਇੱਕ ਮੁਲਕ ਨੇ ਉਹ ਤਾਂ ਬਚੇ ਰਹਿ ਜਾਣਗੇ, ਜਿਵੇਂ ਜਿਹੜੇ ਦੂਰ ਦੇ ਮੁਲਕ ਨੇ ਜਿਵੇਂ ਅਮਰੀਕਾ ਹੋ ਗਿਆ, ਭਾਰਤ ਹੋ ਗਿਆ, ਪਰ ਜਿਹੜੇ ਲਾਗੇ ਦੇ ਮੁਲਕ ਨੇ ਜਿਵੇਂ ਰੂਸ, ਸਾਊਦੀ ਅਰਬ, UAE, ਤੁਰਕੀ, ਮਿਸਰ, ਇਹ ਸਾਰੀਆਂ ਫਲਾਈਟਸ ਪ੍ਰਭਾਵਿਤ ਹੋਣਗੀਆਂ, ਕਿਉਂਕਿ 5,000 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੱਕ ਦੀਆਂ ਕੋਈ ਵੀ ਉਡਾਨਾਂ ਇਸ ਦਾਇਰੇ ਤੋਂ ਬਾਹਰ ਰੱਖੀਆਂ ਜਾਣਗੀਆਂ। ਹੁਣ ਇਹ ਕਾਰਬਨ ਐਮਿਸ਼ਨ ਟੈਕਸ ਦਾ ਤਰਕ ਕੀ ਦਿੱਤਾ ਗਿਆ ਯੂਰਪ ਦੀ ਤਰਫ ਤੋਂ ਕਿ ਇਹ ਉਹ ਮੁਲਕ ਨੇ ਜਿੱਥੇ ਸੜਕੀ ਰਸਤੇ ਜਾਂ ਦੂਸਰਿਆਂ ਰਸਤਿਆਂ ਦੇ ਰਾਹੀਂ ਜਾਇਆ ਜਾ ਸਕਦਾ ਪਰ ਹਵਾਈ ਜਹਾਜ਼ ਦਾ ਇਸਤੇਮਾਲ ਕਰਕੇ ਜਿਹੜੇ ਲੋਕ ਜਾਂਦੇ ਨੇ ਉਹ ਹਵਾਈ ਜਹਾਜ਼ਾਂ ਦੇ ਜ਼ਰੀਏ ਜਿਹੜਾ ਕਾਰਬਨ ਐਮਿਟ ਹੁੰਦਾ ਵਾਤਾਵਰਨ ਦੇ ਵਿੱਚ ਉਹ ਪ੍ਰਦੂਸ਼ਣ ਨੂੰ ਵਧਾਉਣ ਦੇ ਲਈ ਜ਼ਿੰਮੇਦਾਰ ਹੁੰਦੇ ਨੇ। ਇਸ ਦੇ ਦੂਸਰਾ ਕਾਰਨ ਇਹ ਵੀ ਦੱਸਿਆ ਗਿਆ ਹੈ ਕਿ 5,000 ਕਿਲੋਮੀਟਰ ਤੋਂ ਜ਼ਿਆਦਾ ਦੀਆਂ ਫਲਾਈਟਸ ਇਸ ਦਾਇਰੇ 'ਚ ਨਾ ਆਉਣ, ਜਿਵੇਂ ਭਾਰਤ, ਚੀਨ, ਜਾਪਾਨ, ਅਮਰੀਕਾ। ਇਹਦਾ ਇੱਕ ਮਕਸਦ ਇਹ ਵੀ ਸੀ ਕਿ ਅਮਰੀਕਾ ਦੇ ਨਾਲ ਨਾਰਾਜ਼ਗੀ ਮੁੱਲ ਨਾ ਲਈ ਚਲੀ ਜਾਵੇ। ਅਮਰੀਕਾ ਪਹਿਲਾਂ ਹੀ ਯੂਰਪੀ ਯੂਨੀਅਨ ਦੇ ਨਾਲ ਕੋਈ ਬਹੁਤਾ ਖੁਸ਼ ਨਹੀਂ ਹੈ, ਪਿਛਲੇ ਹਫ਼ਤੇ ਸਪੇਨ, ਉਸ ਤੋਂ ਪਹਿਲਾਂ ਇਟਲੀ ਨੂੰ ਆਪਣੇ ਨਿਸ਼ਾਨੇ ਤੇ ਲੈ ਚੁੱਕੇ ਡੋਨਲਡ ਟਰੰਪ, ਇਰਾਨ ਜੰਗ ਦੇ ਦਰਮਿਆਨ ਫਰਾਂਸ, ਇੰਗਲੈਂਡ ਤੇ ਜਰਮਨੀ ਨੂੰ ਭੰਡ ਚੁੱਕੇ ਨੇ। ਅਜਿਹੇ ਦੇ ਵਿੱਚ ਯੂਰਪੀ ਯੂਨੀਅਨ ਜਿਹੜਾ 2012 ਤੋਂ ਸਾਰੀਆਂ ਇੰਟਰਨੈਸ਼ਨਲ ਫਲਾਈਟ ਨੂੰ ETS ਦੇ ਵਿੱਚ ਦਾਇਰੇ ਦੇ ਵਿੱਚ ਲਿਆਉਣ ਦੀ ਕੋਸ਼ਿਸ਼ਾਂ ਲਗਾਤਾਰ ਕਰ ਰਹੇ ਆ ਪਿਛਲੇ ਲਗਭਗ 12-14 ਸਾਲਾਂ ਤੋਂ, ਪਰ ਇਸ ਵਿਵਸਥਾ ਦਾ ਤਿੱਖਾ ਅਸਰ ਵੀ ਦੁਨੀਆ ਭਰ ਦੇ ਵਿੱਚ ਦੇਖਣ ਨੂੰ ਮਿਲਿਆ। ਹੁਣ ਇਸ ਦਾ ਹੱਲ ਇਹੀ ਕੱਢਿਆ ਗਿਆ ਕਿ 5,000 ਕਿਲੋਮੀਟਰ ਜਾਂ ਇਸ ਤੋਂ ਵੱਧ ਦੀਆਂ ਉਡਾਨਾਂ ਦੇ ਉੱਤੇ ਕੋਈ ਵੀ ਕਾਰਬਨ ਐਮਿਸ਼ਨ ਟੈਕਸ ਨਹੀਂ ਹੋਏਗਾ, ਪਰ ਨੇੜੇ ਦੀਆਂ ਉਡਾਨਾਂ ਦੇ ਉੱਤੇ ਘੱਟੋ ਘੱਟ ਟੈਕਸ ਲਗਾਓ। ਹੁਣ ਇਸ ਦਾ ਅਸਰ ਕੀ ਹੋਏਗਾ, ਜਦੋਂ ਇਹ ਟੈਕਸ ਵਸੂਲਣਾ ਜਿਹੜਾ ਕਾਰਬਨ ਐਮਿਸ਼ਨ ਟੈਕਸ ਯੂਰਪੀ ਯੂਨੀਅਨ ਵਸੂਲਣਾ ਸ਼ੁਰੂ ਕਰ ਦੇਗੀ ਤਾਂ ਉਹਨਾਂ ਦੇਸ਼ਾਂ ਦੀਆਂ ਫਲਾਈਟਸ, ਉਹਨਾਂ ਦੇਸ਼ਾਂ ਦੀਆਂ ਉਡਾਨ ਕੰਪਨੀਆਂ ਆਪਣੀਆਂ ਟਿਕਟਾਂ ਮਹਿੰਗੀਆਂ ਕਰ ਦੇਣਗੀਆਂ ਤੇ ਫਿਰ ਲੋਕ ਇਹਨਾਂ ਦੇਸ਼ਾਂ ਦੇ ਵਿੱਚ ਸਫ਼ਰ ਕਰਨ ਤੋਂ ਬਚਣਗੇ। ਬਰਤਾਨੀਆ ਦੇ ਨਾਲ ਨਾਲ ETS ਨੂੰ ਲੈ ਕੇ ਭਾਰਤ, ਬ੍ਰਾਜ਼ੀਲ ਨੇ ਵੀ ਸਖ਼ਤ ਟਿੱਪਣੀਆਂ ਦਿੱਤੀਆਂ ਸੀ ਕਿਉਂਕਿ ਭਾਰਤ ਜਿਹੜਾ ਯੂਰਪੀ ਯੂਨੀਅਨ ਦਾ ਇੱਕ ਵੱਡਾ ਬਾਜ਼ਾਰ ਹੈ ਇੰਟਰਨੈਸ਼ਨਲ ਫਲਾਈਟ ਦੇ ਮਾਮਲੇ ਦੇ ਵਿੱਚ, ਤੇ ਜੇਕਰ ਅੱਜ ਦੀ ਤਰੀਕ ਦੇ ਵਿੱਚ ਯੂਰਪੀ ਯੂਨੀਅਨ 5,000 ਕਿਲੋਮੀਟਰ ਦੇ ਦਾਇਰੇ ਤੋਂ ਕੁਝ ਦੇਸ਼ਾਂ ਨੂੰ ਬਾਹਰ ਰੱਖ ਰਹੀ ਹੈ ਤਾਂ ਹੌਲੀ ਹੌਲੀ ਉਹ ਇਸ ਕਾਰਬਨ ਐਮਿਸ਼ਨ ਟੈਕਸ ਨੂੰ ਭਾਰਤ ਵਰਗੇ ਦੇਸ਼ਾਂ ਤੱਕ ਉੱਡਣ ਵਾਲੀਆਂ ਫਲਾਈਟਸ ਦੇ ਉੱਤੇ ਵੀ ਲਗਾ ਸਕਦੇ ਨੇ। ਇਸ ਕਰਕੇ ਹਾਲ ਫਿਲਹਾਲ ਇਸ ਤੋਂ ਬਚਿਆ ਜਾ ਰਿਹਾ ਹੈ। ਉੱਥੇ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ। ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਨੇਤਾ ਤੇ ਕੇਂਦਰੀ ਸਿਹਤ ਮੰਤਰੀ JP ਨੱਡਾ ਯਾਨੀ ਜਗਤ ਪ੍ਰਕਾਸ਼ ਨੱਡਾ ਨੇ ਬੁੱਧਵਾਰ ਸ਼ਾਮ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਤੇ ਹੋਰਨਾਂ ਵਿਰੋਧੀ ਧਿਰਾਂ ਦੇ ਉੱਤੇ ਹਮਲਾ ਕੀਤਾ। ਅਸਲ ਦੇ ਵਿੱਚ ਇਸ ਦੇ ਦੋ ਕਾਰਨ ਮੰਨੇ ਜਾ ਰਹੇ ਨੇ। ਇੱਕ ਤਾਂ ਕੱਲ ਸ਼ਾਮ ਰਾਹੁਲ ਗਾਂਧੀ ਦੀ ਪ੍ਰੈਸ ਕਾਨਫਰੰਸ ਸੀ, ਇਸ ਕਰਕੇ ਉਸ ਦੇ ਜਵਾਬ ਦੇ ਵਿੱਚ ਕਿਸੇ ਵੱਡੇ ਭਾਜਪਾ ਨੇਤਾ ਦੀ ਪ੍ਰੈਸ ਕਾਨਫਰੰਸ ਬਣਦੀ ਸੀ ਤਾਂ ਕਿ ਉਸ ਨੂੰ ਕਾਊਂਟਰ ਕੀਤਾ ਜਾ ਸਕੇ। ਦੂਜਾ ਭਾਰਤੀ ਜਨਤਾ ਪਾਰਟੀ ਦੀ ਤਰਫ ਤੋਂ ਆਖਿਰਕਾਰ ਹੁਣ ਚੁੱਪੀ ਤੋੜੀ ਜਾ ਰਹੀ ਹੈ, ਪਰ ਇਸ ਮਸਲੇ ਤੇ ਨਹੀਂ ਕਿ ਵਿਦਿਆਰਥੀਆਂ ਦੇ ਉੱਤੇ ਲਾਠੀਆਂ ਕਿਉਂ ਬਰਸਾਈਆਂ ਜਾ ਰਹੀਆਂ ਨੇ, ਜਾਂ ਸਿੱਖਿਆ ਢਾਂਚੇ ਦੇ ਵਿੱਚ ਬਦਲਾਅ ਹੋਏਗਾ ਜਾਂ ਨਹੀਂ, ਜਾਂ ਫਿਰ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਇਸ ਦੇ ਉੱਤੇ ਗੱਲਬਾਤ ਤੁਰੇਗੀ ਕਿ ਨਹੀਂ। ਬਲਕਿ ਉਹਨਾਂ ਨੇ ਇਸ ਗੱਲ ਦੀ ਜ਼ਿਕਰ ਕੀਤਾ ਕਿ ਕਾਂਗਰਸ ਇਸ ਮਸਲੇ ਦਾ ਸਿਆਸੀਕਰਨ ਕਰ ਰਹੀ ਹੈ। ਜੇਪੀ ਨੱਡਾ ਨੇ ਕਿਹਾ ਕਿ ਮੈਂ ਜੰਮੂ ਕਸ਼ਮੀਰ ਦੇ ਸਰਵਿਸ ਸਿਲੈਕਸ਼ਨ ਬੋਰਡ ਦੀ ਪ੍ਰੀਖਿਆ ਦੇ ਵਿੱਚ ਹੋਏ ਪੇਪਰ ਲੀਕ ਦੀ ਗੱਲ ਕਰਾਂ, ਜਿੱਥੇ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਦੀ ਰਲ ਕੇ ਸਾਂਝੀ ਸਰਕਾਰ ਚੱਲਦੀ ਹੈ, ਜਾਂ ਫਿਰ ਮੈਂ ਹਿਮਾਚਲ ਪ੍ਰਦੇਸ਼ ਦੇ ਵਿੱਚ ਹਿਮਾਚਲ ਪ੍ਰਦੇਸ਼ ਸਕੂਲ ਐਗਜ਼ਾਮੀਨੇਸ਼ਨ ਬੋਰਡ ਦੀ ਪ੍ਰੀਖਿਆ ਪੇਪਰ ਦੇ ਲੀਕ ਹੋਣ ਦੀ ਗੱਲ ਕਰਾਂ, ਉੱਥੇ ਵੀ ਕਾਂਗਰਸ ਦੀ ਸਰਕਾਰ ਹੈ, ਜਾਂ ਫਿਰ ਝਾਰਖੰਡ ਦੇ ਵਿੱਚ JAC ਦੀ ਹਿੰਦੀ ਤੇ ਵਿਗਿਆਨ ਦੀ ਪ੍ਰੀਖਿਆ ਦੇ ਪੇਪਰ ਲੀਕ ਹੋਣ ਦੀ ਗੱਲ ਕਰਾਂ, ਜਿੱਥੇ ਕਾਂਗਰਸ ਤੇ ਝਾਰਖੰਡ ਮੁਕਤੀ ਮੋਰਚਾ ਦੀ ਸਰਕਾਰ ਹੈ। ਤੇਲੰਗਾਨਾ ਦੇ ਵਿੱਚ ਇੰਟਰਮੀਡੀਏਟ ਦੀ ਭਾਸ਼ਾ ਦਾ ਜਿਹੜਾ ਪ੍ਰੀਖਿਆ ਦਾ ਪੇਪਰ ਲੀਕ ਹੋਇਆ ਸੀ, ਜਿੱਥੇ ਕਾਂਗਰਸ ਨੇ CPI ਸਰਕਾਰ ਨੂੰ ਹਮਾਇਤ ਦੇ ਰੱਖੀ ਹੈ। ਤੇਲੰਗਾਨਾ ਦੇ ਵਿੱਚ ਹੀ SSC ਦੀ ਭਾਸ਼ਾ ਦਾ ਪ੍ਰੀਖਿਆ ਵੀ ਪੇਪਰ ਲੀਕ ਹੋਇਆ ਸੀ। ਨੱਡਾ ਨੇ ਕਿਹਾ ਕਿ ਤੁਸੀਂ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ ਹੋ ਤਾਂ ਇਹ ਬੜਾ ਗੰਭੀਰ ਮਸਲਾ ਹੈ, ਲਿਸਟ ਬਹੁਤ ਲੰਮੀ ਹੈ, ਜਿੱਥੇ ਜਿੱਥੇ UPA ਦੀ ਸਰਕਾਰਾਂ ਨੇ ਉੱਥੇ ਉੱਥੇ ਵੀ ਪੇਪਰ ਲੀਕ ਹੋਏ ਨੇ। ਅਸੀਂ ਚਰਚਾ ਦੇ ਲਈ ਤਿਆਰ ਹਾਂ, ਸੰਸਦ ਇਸ ਦਾ ਇੱਕ ਸਹੀ ਸਥਾਨ ਹੋਣਾ ਚਾਹੀਦਾ, ਸੜਕ ਨਹੀਂ, ਦੇਸ਼ ਦੇ ਬੱਚਿਆਂ ਦਾ ਭਵਿੱਖ ਦੌ ਤੇ ਨਾ ਲਗਾਓ। ਦੂਸਰੇ ਪਾਸੇ ਪੁਲਿਸ ਨੇ ਤੇ ਜਿਹੜੇ ਸੱਤਾਧਾਰੀ ਸਰਕਾਰ ਦੇ ਉੱਤੇ ਇੱਕ ਇਲਜ਼ਾਮ ਵੀ ਲੱਗੇ ਨੇ ਵਿਰੋਧੀ ਧਿਰ ਦੀ ਤਰਫ ਤੋਂ ਕਿ ਸੋਨਮ ਵਾਂਗਚੁਕ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ, ਤੇ ਕੱਲ ਦੇ ਦਿਨ ਧਰਨਾ ਪ੍ਰਦਰਸ਼ਨ ਤੇ ਕੀ ਹੋਇਆ ਉਹ ਵੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਪਰ ਸਭ ਤੋਂ ਪਹਿਲਾਂ ਇਸ ਦੇ ਜਵਾਬ ਦੇ ਵਿੱਚ ਕਾਂਗਰਸ ਦੀ ਜਿਹੜੀ, ਜਾਂ ਇਸਦਾ ਜਵਾਬ ਨਾ ਵੀ ਕਹੀਏ, ਪਰ ਕਾਂਗਰਸ ਨੇ ਇੱਕ ਪਹਿਲਾਂ ਤੋਂ ਹੀ ਮਿੱਥੀ ਪ੍ਰੈਸ ਕਾਨਫਰੰਸ ਸੀ। ਜਦੋਂ ਤੋਂ ਇਹ ਪਿਛਲੇ ਇੱਕ ਮਹੀਨੇ ਤੋਂ ਧਰਨਾ ਪ੍ਰਦਰਸ਼ਨ ਸ਼ੁਰੂ ਹੋਏ ਨੇ, ਉਦੋਂ ਤੋਂ ਹੀ ਕਾਂਗਰਸ ਨੇ ਕੁਝ ਅੰਕੜੇ ਇਕੱਠੇ ਕਰਨੇ ਸ਼ੁਰੂ ਕੀਤੇ ਨੇ, ਔਰ ਇਹ ਅੰਕੜੇ ਹੁਣ ਵਿਰੋਧੀ ਧਿਰ ਦੇ ਜਿਹੜੇ ਲੋਕ ਸਭਾ ਦੇ ਵਿੱਚ ਨੇਤਾ ਨੇ ਰਾਹੁਲ ਗਾਂਧੀ, ਉਹਨਾਂ ਨੇ ਦੇਸ਼ ਭਰ ਦੇ ਸਾਹਮਣੇ ਰੱਖੇ, ਮੀਡੀਆ ਦੇ ਸਾਹਮਣੇ ਰੱਖੇ। ਇਸ ਦਰਮਿਆਨ ਉਹਨਾਂ ਨੇ ਧਰਮਿੰਦਰ ਪ੍ਰਧਾਨ, ਜਿਹੜੇ ਕਿ ਦੇਸ਼ ਦੇ ਸਿੱਖਿਆ ਮੰਤਰੀ ਨੇ, ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਕੀਤੇ ਗਏ ਧਰਨੇ ਦੀ ਗੱਲ ਵੀ ਕੀਤੀ, ਬਹੁਤ ਸਾਰੇ ਸਵਾਲਾਂ ਦੇ ਜਵਾਬ ਵੀ ਰੱਖੇ। ਉਹਨਾਂ ਕਿਹਾ ਕਿ ਸਵਾਲ ਤਾਂ ਸਾਡੇ ਸਾਹਮਣੇ, ਸਟੂਡੈਂਟਸ ਦੇ ਨਾਲ ਅਜਿਹਾ ਕਿਉਂ ਹੋ ਰਿਹਾ, ਇਹ ਹੈ ਸਭ ਤੋਂ ਵੱਡਾ। ਆਖਿਰ ਸਾਡੇ ਵਿਦਿਆਰਥੀਆਂ ਦੀ ਗਲਤੀ ਕੀ ਹੈ? ਕੀ ਉਹਨਾਂ ਦੇ ਹੱਥਾਂ ਦੇ ਵਿੱਚ ਸੋਟੀਆਂ ਸੀ? ਕੀ ਉਹਨਾਂ ਦੇ ਹੱਥਾਂ ਚ ਹਥਿਆਰ ਸੀ? ਜੇ ਨਹੀਂ ਸੀ ਤਾਂ ਸਾਹਮਣੇ ਉਹ ਸੋਟੀਆਂ ਵਾਲੀ ਪੁਲਿਸ ਔਰ ਪੂਰੀ ਵਰਦੀਧਾਰੀ ਪੁਲਿਸ ਅਥਰੂ ਗੈਸ ਦੇ ਗੋਲੇ ਕਿਉਂ ਛੱਡ ਰਹੀ ਹੈ? ਅੱਤਵਾਦੀ ਥੋੜੇ ਨੇ, ਸਟੂਡੈਂਟਸ ਨੇ, ਸਾਡੇ ਦੇਸ਼ ਦਾ ਭਵਿੱਖ ਨੇ। ਪ੍ਰਧਾਨ ਮੰਤਰੀ ਮੋਦੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਦੇ ਸਵਾਲ ਦੇ ਉੱਤੇ ਵੀ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਜੇਕਰ ਸਾਨੂੰ ਲੱਗਦਾ ਹੈ ਕਿ ਹਿੰਦੁਸਤਾਨ ਦੇ ਸਟੂਡੈਂਟ ਸੜਕਾਂ ਤੇ ਨੇ ਤੇ ਵਿਰੋਧੀ ਧਿਰ ਨੂੰ ਵੀ ਸੜਕਾਂ ਤੇ ਹੋਣਾ ਚਾਹੀਦਾ, ਗਲਤ ਵੀ ਕੀ ਸੀ, ਇਹੀ ਇਹਦਾ ਇੱਕ ਮੁੱਖ ਕਾਰਨ ਸੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਘਰ ਨੂੰ ਚੁਣਨ ਤੋਂ ਪਹਿਲਾਂ ਉਹਨਾਂ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਕੋਲ ਜਾ ਕੇ ਉਹਨਾਂ ਨੂੰ ਦੱਸਿਆ ਵੀ ਸੀ ਕਿ ਉਹ ਸਟੂਡੈਂਟਸ ਦੇ ਮੁੱਦੇ ਦੇ ਉੱਤੇ ਪਾਰਲੀਮੈਂਟ 'ਚ ਬੋਲਣਾ ਚਾਹੁੰਦੇ ਨੇ, ਜਿਸ ਤੋਂ ਬਾਅਦ ਓਮ ਬਿਰਲਾ ਨੇ ਕਿਹਾ ਕਿ ਉਹ ਦੇਖਣਗੇ, ਸਰਕਾਰ ਤੋਂ ਪੁੱਛਣਗੇ। ਰਾਹੁਲ ਗਾਂਧੀ ਨੇ ਕਿਹਾ ਕਿ ਇਸ ਤੋਂ ਬਾਅਦ ਨਾ ਕੋਈ ਡਿਸਕਸ਼ਨ ਹੋਇਆ, ਬਲਕਿ ਉਹਨਾਂ ਦੀ ਮੰਗ ਨੂੰ ਵੀ ਇਗਨੋਰ ਕਰ ਦਿੱਤਾ ਗਿਆ। ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੇ ਉੱਤੇ ਉਹਨਾਂ ਕਿਹਾ ਕਿ ਧਰਮਿੰਦਰ ਪ੍ਰਧਾਨ ਇੱਕ ਸਿੰਬਲ ਨੇ, ਸਟੂਡੈਂਟਸ ਦੇ ਨਾਲ ਜਿਹੋ ਜਿਹਾ ਵਿਵਹਾਰ ਹੋ ਰਿਹਾ ਜਿਸ ਤੋਂ ਸਟੂਡੈਂਟਸ ਦੁਖੀ ਹੋ ਰਹੇ ਨੇ, ਉਹ ਸਿੰਬਲ ਨੂੰ ਹਟਾਉਣਾ ਹੋਏਗਾ। ਅਸਲ ਦੇ ਵਿੱਚ ਰਾਹੁਲ ਗਾਂਧੀ ਦਾ ਇਸ਼ਾਰਾ ਪ੍ਰਧਾਨ ਮੰਤਰੀ ਤੇ ਭਾਜਪਾ ਦੀ ਸਰਕਾਰ ਦੇ ਵੱਲ ਸੀ। ਰਾਹੁਲ ਗਾਂਧੀ ਨੇ ਇਸ ਦਰਮਿਆਨ ਇਹ ਵੀ ਗੱਲ ਕਹੀ ਹੈ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ 7.5 ਕਰੋੜ ਵਿਦਿਆਰਥੀ ਤੇ ਉਹਨਾਂ ਦੇ ਪਰਿਵਾਰ ਪ੍ਰਭਾਵਿਤ ਹੋਏ ਨੇ ਕਿਉਂਕਿ 152 ਪੇਪਰ ਲੀਕ ਹੋਏ ਨੇ। ਇਹਨਾਂ ਨੂੰ ਅਲੱਗ ਅਲੱਗ ਸਲਾਈਡਸ ਦੇ ਵਿੱਚ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਦੇ ਰੂਪ ਦੇ ਵਿੱਚ ਮੀਡੀਆ ਦੇ ਸਾਹਮਣੇ ਰੱਖਿਆ। ਕਾਂਗਰਸ ਦਫ਼ਤਰ ਦੇ ਵਿੱਚ ਪ੍ਰੈਸ ਕਾਨਫਰੰਸ ਇਹ ਕੀਤੀ ਗਈ ਸੀ ਤੇ ਇਹ ਕਿਹਾ ਕਿ ਸਿੱਖਿਆ ਪ੍ਰਣਾਲੀ ਹੀ ਪੂਰੀ ਦੀ ਪੂਰੀ ਗੜਬੜਾਈ ਹੋਈ ਹੈ। ਵਾਪਸ ਉਹਨਾਂ ਖਬਰਾਂ ਦੇ ਉੱਤੇ ਆਈਏ ਜਿੱਥੇ ਵਿਰੋਧੀ ਧਿਰ ਦੀ ਤਰਫ ਤੋਂ ਸੋਨਮ ਵਾਂਗਚੁਕ ਦੇ ਨਾਲ ਜਿਹੜੇ ਇਸ ਵਕਤ ਗੁਰੂਗ੍ਰਾਮ ਦੇ ਮੈਦਾਨਤਾ ਹਸਪੀਟਲ 'ਚ ਭਰਤੀ ਨੇ, ਉਹਨਾਂ ਨੂੰ ਮਿਲਣ ਤੋਂ ਰੋਕਿਆ ਜਾ ਰਿਹਾ। ਵਿਰੋਧੀ ਧਿਰ ਐਸਾ ਇਲਜ਼ਾਮ ਲਗਾ ਰਹੀ ਹੈ ਸਰਕਾਰ ਦੇ ਉੱਤੇ, ਪੁਲਿਸ ਦੇ ਉੱਤੇ। ਮੀਡੀਆ ਦੇ ਨਾਲ ਗੱਲਬਾਤ ਕਰਦੇ ਆਏ ਹਾਂ, ਆਮ ਆਦਮੀ ਪਾਰਟੀ ਦੇ MP ਸੰਜੇ ਸਿੰਘ ਨੇ ਕਿਹਾ ਕਿ ਇਤਿਹਾਸ 'ਚ ਪਹਿਲੀ ਵਾਰ ਤੁਸੀਂ ਸੁਣਿਆ ਹੋਏਗਾ ਕਿ ਪੁਲਿਸ ਕਿਸੇ ਹਸਪਤਾਲ ਦੇ ਵਿੱਚ ਭਰਤੀ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਤੇ ਉਸ ਨੂੰ ਮਿਲਣ ਆ ਰਹੇ ਲੋਕਾਂ ਨੂੰ ਵੀ ਉਹਨਾਂ ਉਸ ਤੋਂ ਮਿਲਣ ਦੇ ਲਈ ਰੋਕ ਰਹੀ ਹੈ, ਜਦਕਿ ਉਹ ਕੋਈ ਕ੍ਰਿਮੀਨਲ ਵੀ ਨਹੀਂ। ਸੋਨਮ ਵਾਂਗਚੁਕ ਨੂੰ ਅਸੀਂ ਮਿਲਣ ਆਇਆ ਹਸਪਤਾਲ ਚ ਭਰਤੀ ਨੇ, ਪੁਲਿਸ ਨੂੰ ਰੋਕਣ ਦਾ ਕੀ ਮਤਲਬ ਆਉਂਦਾ? ਸੰਜੇ ਸਿੰਘ ਨੇ ਇਹ ਵੀ ਕਿਹਾ ਕਿ ਸਮਾਜਵਾਦੀ ਪਾਰਟੀ, ਆਰ ਜੇ ਡੀ, ਸੀ ਪੀ ਆਈ ਐਮ, ਜੇ ਐਮ ਐਮ, ਬੀ ਜੇ ਡੀ ਤੇ ਆਮ ਆਦਮੀ ਪਾਰਟੀ ਦੇ 15 ਐਮ ਪੀਸ ਨੂੰ ਸੋਨਮ ਵਾਂਗਚੁਕ ਦੇ ਨਾਲ ਮਿਲ ਕੇ 55 ਐਮ ਪੀਸ ਦੇ ਹਸਤਾਖਰ ਵਾਲਾ ਜਿਹੜਾ ਪੱਤਰ ਹੈ ਉਹ ਸੌਂਪਣ ਦੀ ਇਜਾਜ਼ਤ ਹੀ ਨਹੀਂ ਦਿੱਤੀ ਗਈ। ਸੰਜੇ ਸਿੰਘ ਨੇ ਕਿਹਾ ਕਿ ਕੀ ਇਹ ਲੋਕ ਸੋਨਮ ਵਾਂਗਚੁਕ ਨੂੰ ਮਾਰਨਾ ਚਾਹੁੰਦੇ ਨੇ? ਇੱਕ ਚਿੱਠੀ ਦੇ ਵਿੱਚ ਤੁਸੀਂ ਲਿਖਿਆ, ਇਸ ਚਿੱਠੀ ਦੇ ਵਿੱਚ ਅਸੀਂ ਲਿਖਿਆ ਸੀ ਕਿ ਤੁਸੀਂ ਆਪਣੀ ਭੁੱਖ ਹੜਤਾਲ ਖਤਮ ਕਰ ਦਿਓ, ਆਪਣੀ ਸਿਹਤ ਨੂੰ ਧਿਆਨ ਦੇ ਵਿੱਚ ਰੱਖੋ, ਇਹੀ ਤਾਂ ਕਹਿਣਾ ਚਾਹੁੰਦੇ ਸੀ। ਸੋਨਮ ਵਾਂਗਚੁਕ ਨੇ ਉੱਧਰ ਦੂਸਰੇ ਪਾਸੇ ਸਰਕਾਰ ਦੇ ਸਾਹਮਣੇ ਕੁਝ ਵਿਕਲਪ ਰੱਖੇ ਨੇ, CJP ਨੇ ਵੀ ਕੁਝ ਵਿਕਲਪ ਰੱਖੇ ਨੇ, ਦੋਹਾਂ ਦੀ ਫਿਲਹਾਲ ਤੁਹਾਨੂੰ ਵਿਸਤਾਰ ਦੱਸ ਦਿੰਦੇ। ਸੋਨਮ ਵਾਂਗਚੁਕ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਇੱਕ ਵਾਰ ਸਰਕਾਰ ਜੇਕਰ ਮਿਲਣ ਦਾ ਭਰੋਸਾ ਦੇ ਦਿੰਦੀ ਹੈ ਤਾਂ ਮੈਂ ਸ਼ਾਂਤੀਪੂਰਨ ਢੰਗ ਦੇ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੋਂ ਅਪੀਲ ਕਰਾਂਗਾ ਕਿ ਉਹ ਫਿਲਹਾਲ ਅੰਦੋਲਨ ਰੋਕ ਦੇਣ ਤੇ ਸਰਕਾਰ ਦੇ ਨਾਲ ਗੱਲਬਾਤ ਸ਼ੁਰੂ ਕਰਨ। ਉਹਨਾਂ ਨੇ ਜੇਪੀ ਨੱਡਾ ਤੇ ਜਤਿੰਦਰ ਸਿੰਘ ਨੂੰ ਲਿਖੇ ਇਸ ਪੱਤਰ ਦੇ ਵਿੱਚ ਕਿਹਾ ਕਿ ਬੀਤੀ ਰਾਤ ਹਸਪਤਾਲ ਦੇ ਵਿੱਚ ਮੈਨੂੰ ਮਿਲਣ ਦੇ ਲਈ ਆਣ ਤੇ ਮੇਰਾ ਭੁੱਖ ਹੜਤਾਲ ਖਤਮ ਕਰਵਾਉਣ ਦੇ ਲਈ ਤੁਹਾਡੀ ਅਪੀਲ ਕਰਨ ਦੇ ਵਾਸਤੇ ਧੰਨਵਾਦ। ਸਾਡੀ ਗੱਲਬਾਤ ਦੇ ਦਰਮਿਆਨ ਤੁਸੀਂ ਭਰੋਸਾ ਦਿੱਤਾ ਸੀ ਕਿ ਸਰਕਾਰ ਕੁਝ ਮੁੱਦਿਆਂ ਦੇ ਉੱਤੇ ਸਕਾਰਾਤਮਕ ਰੂਪ ਦੇ ਨਾਲ ਵਿਚਾਰ ਕਰੇਗੀ। ਉਹ ਮੁੱਦੇ ਕੀ ਸੀ? ਜਿਵੇਂ ਪੇਪਰ ਲੀਕ ਮਾਮਲੇ ਦੇ ਉੱਤੇ ਜਿਨ੍ਹਾਂ ਨੇ ਆਤਮ ਹੱਤਿਆਵਾਂ ਕੀਤੀਆਂ ਨੇ ਉਹਨਾਂ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ। ਇਹ ਵੀ ਤੁਸੀਂ ਕਿਹਾ ਸੀ ਕਿ ਜਵਾਬਦੇਹੀ ਤੈਅ ਕਰਨ ਦੇ ਲਈ ਪਾਰਲੀਮੈਂਟ ਦੇ ਵਿੱਚ ਸਾਰਥਕ ਚਰਚਾ ਹੋਏਗੀ, ਜਿਸ ਦੇ ਵਿੱਚ ਜਿਹੜੇ ਮਾਨਯੋਗ ਸਿੱਖਿਆ ਮੰਤਰੀ ਨੇ ਉਹਨਾਂ ਦੇ ਅਸਤੀਫੇ ਦੇ ਉੱਤੇ ਵਿਚਾਰ ਵੀ ਕੀਤਾ ਜਾਏਗਾ। ਸੋਨਮ ਵਾਂਗਚੁਕ ਨੇ ਪੱਤਰ 'ਚ ਇਹ ਵੀ ਲਿਖਿਆ ਕਿ ਸਰਕਾਰ ਜੇਕਰ ਇਹ ਭਰੋਸਾ ਦੇ ਦਿੰਦੀ ਹੈ ਤੇ ਮੈਂ ਇਸ ਵਿਸ਼ਵਾਸ ਦੇ ਨਾਲ ਆਪਣੀ ਭੁੱਖ ਹੜਤਾਲ ਖਤਮ ਕਰ ਦੇਵਾਂਗਾ ਕਿ ਸਰਕਾਰ ਨੇ ਨਾ ਸਿਰਫ ਮੇਰੀ ਅਪੀਲ ਸੁਣੀ ਹੈ ਬਲਕਿ ਲੱਖਾਂ ਨੌਜਵਾਨ ਭਾਰਤੀਆਂ ਦੀ ਉਮੀਦਾਂ ਦੇ ਉੱਤੇ ਵੀ ਖਰੇ ਉਤਰਨ ਦੀ ਕੋਸ਼ਿਸ਼ ਕਰ ਰਹੇ ਨੇ। ਮੈਨੂੰ ਇਹ ਵੀ ਉਮੀਦ ਹੈ ਕਿ ਅੰਦੋਲਨ ਨੂੰ ਦਬਾਉਣ ਦੇ ਲਈ ਹੋਰ ਵਧੇਰੇ ਪੁਲਿਸ ਦੀ ਲੋੜ ਨਹੀਂ ਪਏਗੀ ਤੇ ਨਾ ਹੀ ਜਿਹੜੀ ਪੁਲਿਸ ਦੀ ਬਲ ਦੀ ਇਸਤੇਮਾਲ ਕੀਤਾ ਗਿਆ ਸੋਮਵਾਰ ਦੇ ਦਿਨ ਉਹ ਦੁਬਾਰਾ ਕੀਤਾ ਜਾਏਗਾ। ਖੈਰ ਇਹ ਪੱਤਰ ਦੀ ਉਡੀਕ ਸੀ ਕਿ ਉਧਰ ਦੂਸਰੇ ਪਾਸੇ ਕੱਲ ਦੇ ਦਿਨ ਵਿਦਿਆਰਥੀਆਂ ਦੇ ਉੱਤੇ ਫੇਰ ਤੋਂ ਰਾਤੀ 8:30 ਵਜੇ ਦੇ ਕਰੀਬ ਬੁੱਧਵਾਰ ਦੇ ਰਾਤ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੇ ਦਰਮਿਆਨ ਝੜਪ ਦੀਆਂ ਖਬਰਾਂ ਸਾਹਮਣੇ ਆਈਆਂ ਨੇ। ਭਾਰਤੀ ਅਖਬਾਰਾਂ ਦੇ ਮੁਤਾਬਕ ਪੁਲਿਸ ਨੇ ਬੁੱਧਵਾਰ ਸ਼ਾਮੀ ਜੰਤਰ ਮੰਤਰ ਦੇ ਨੇੜੇ ਪੱਥਰਬਾਜ਼ੀ ਦੇ ਵਿੱਚ ਘੱਟੋ ਘੱਟ 2 ACP ਤੇ 4 ਪੁਲਿਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦੀ ਖਬਰ ਸਾਂਝੀ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਤਿੱਖੀ ਕਰ ਦਿੱਤੀ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪੰਜਾਬੀ ਬਾਗ ਦੇ ਵਿੱਚ ਤੈਨਾਤ ACP ਜੈ ਪ੍ਰਕਾਸ਼ ਦੇ ਮੱਥੇ 'ਚ ਸੱਟ ਲੱਗੀ ਹੈ। ਹਾਲਾਂਕਿ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਜਿਹੜੇ ਕਾਂਗਰਸ ਜਨਤਾ ਪਾਰਟੀ ਦੇ ਨਾਲ ਜੁੜੇ ਹੋਏ ਨੇ ਕਿ ਉਹਨਾਂ ਨੇ ਐਸੀ ਕੋਈ ਵੀ ਸਟੋਨ ਪੈਲਟਿੰਗ ਜਾਂ ਪੱਥਰਬਾਜ਼ੀ ਨਹੀਂ ਕੀਤੀ। ਪੁਲਿਸ ਜਾਂ ਇੰਜ ਕਹਿ ਲਈਏ ਕਿ ਸੱਤਾਧਾਰੀ ਧਿਰ ਆਪਣੇ ਕੁਝ ਲੋਕ ਇਸ ਧਰਨੇ ਪ੍ਰਦਰਸ਼ਨ ਚ ਲੈ ਕੇ ਆ ਰਹੇ ਨੇ, ਉਹ ਆਪ ਹੀ ਇਸ ਕਿਸਮ ਦੇ ਹਮਲੇ ਕਰਦੇ ਨੇ, ਪੁਲਿਸ ਨੂੰ ਉਕਸਾਉਂਦੇ ਨੇ ਤੇ ਫਿਰ ਪੁਲਿਸ ਅਥਰੂ ਗੈਸ ਦੇ ਗੋਲੇ ਇਸ ਪ੍ਰਦਰਸ਼ਨ ਦੇ ਉੱਤੇ ਕਰਦੀ ਹੈ ਜਾਂ ਫਿਰ ਇਸ ਪ੍ਰਦਰਸ਼ਨ ਨੂੰ ਤਿੱਤਰ ਬਿੱਤਰ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਘਟਨਾ ਦੇ ਦਰਮਿਆਨ ਕੁਝ ਵੀਡੀਓਜ਼ ਵੀ ਸਾਹਮਣੇ ਆਏ ਨੇ, ਵੈਸੇ ਤਾਂ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਸੀ, ਸੋ ਜਿੰਨੇ ਵੀ CCTV ਕੈਮਰੇ ਸੀ ਇਸ ਜੰਤਰ ਮੰਤਰ ਜਾਂ ਇਸ ਦੇ ਆਲੇ ਦੁਆਲੇ ਉਹਨਾਂ ਨੂੰ ਡੀਐਕਟਿਵ ਕਰ ਦਿੱਤਾ ਗਿਆ ਸੀ, ਇਹ ਵੀ ਕਿਹਾ ਜਾ ਰਿਹਾ ਸੀ। ਪਰ ਅਦਾਲਤ ਦੀ ਤਰਫ ਤੋਂ ਇਸ ਮਾਮਲੇ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਗਈ ਹੈ। ਅਦਾਲਤ ਨੇ ਕਿਹਾ ਹੈ ਕਿ ਇੱਥੇ ਲੱਗੇ ਹੋਏ ਜਿੰਨੇ ਵੀ ਕੈਮਰੇ ਨੇ ਉਹਨਾਂ ਦੀ ਰਿਪੋਰਟ ਅਦਾਲਤ ਮੰਗ ਸਕਦੀ ਹੈ, ਸੋ ਪੁਲਿਸ ਇਹਨਾਂ ਦਾ ਇੱਕ ਰਿਕਾਰਡ ਰੱਖੇ। ਇਸ ਦਰਮਿਆਨ ਸੁਪਰੀਮ ਕੋਰਟ ਨੇ ਦਿੱਲੀ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਦੇ ਚਲੋ ਸੰਸਦ ਮਾਰਚ ਦੇ ਦਰਮਿਆਨ ਵੀ ਵਿਦਿਆਰਥੀਆਂ ਦੇ ਖਿਲਾਫ ਹੋਈ ਪੁਲਿਸ ਕਾਰਵਾਈ ਨੂੰ ਚੁਣੌਤੀ ਦਿੰਦੀ ਪਟੀਸ਼ਨ ਦੀ ਸੁਣਵਾਈ ਦੇ ਉੱਤੇ ਕਿਹਾ ਹੈ ਕਿ ਕੋਰਟ ਦਾ ਸਮਾਂ ਬਰਬਾਦ ਨਾ ਕਰਨ ਔਰ ਪਟੀਸ਼ਨ ਚੀਫ ਜਸਟਿਸ ਸੂਰਿਆਕਾਂਤ ਤੇ ਜਸਟਿਸ ਜੋਮੀਲੀਆ ਬਾਗਚੀ ਦੀ ਬੈਂਚ ਦੇ ਕੋਲ ਸੁਣਵਾਈ ਦੇ ਲਈ ਆਈ ਸੀ। ਵਕੀਲ ਨੇ ਕਿਹਾ ਹੈ ਕਿ ਮੇਰੇ ਕੋਲ ਪੁਲਿਸ ਵੱਲੋਂ ਬੇਰਹਿਮੀ ਦੇ ਨਾਲ ਕੀਤੇ ਗਏ ਲਾਠੀਚਾਰਜ ਦੀ ਵੀਡੀਓਜ਼ ਨੇ, ਜੇਕਰ ਇਹਨਾਂ ਨੂੰ ਅੱਜ ਦੇ ਦਿਨ ਯਾਨੀ ਵੀਰਵਾਰ ਦੇ ਦਿਨ ਸੂਚੀਬੱਧ ਕੀਤਾ ਜਾ ਸਕੇ ਤੇ ਵਿਦਿਆਰਥੀ ਉੱਥੇ ਮੌਜੂਦ ਸੀ। ਵਿਦਿਆਰਥੀਆਂ ਨੂੰ ਮੁਜ਼ਾਹਰੇ ਦੌਰਾਨ ਪੁਲਿਸ ਨੇ ਬੇਰਹਿਮੀ ਦਾ ਸ਼ਿਕਾਰ ਕੀਤਾ। ਪਟੀਸ਼ਨ ਦੇ ਵਿੱਚ 3 ਅਰਜ਼ੀਆਂ ਵੀ ਸ਼ਾਮਲ ਨੇ ਤਾਂ ਚੀਫ ਜਸਟਿਸ ਨੇ ਇਸ ਅਪੀਲ ਨੂੰ ਰੱਦ ਕਰਦਿਆਂ ਕਿਹਾ ਕਿ ਬੈਂਚ ਵੀਡੀਓ ਫੁਟੇਜ ਦੀ ਘੋਖ ਕਰਨ ਦੀ ਇੱਛੁਕ ਨਹੀਂ ਹੈ। ਸਾਡੀ ਵੀਡੀਓਜ਼ ਦੇ ਵਿੱਚ ਤਾਂ ਕੋਈ ਦਿਲਚਸਪੀ ਨਹੀਂ ਹੈ, ਸਾਡੇ ਕੋਲ ਇਹਨਾਂ ਨੂੰ ਦੇਖਣ ਦਾ ਨਾ ਸਮਾਂ ਹੈ ਨਾ ਅਸੀਂ ਵੀਡੀਓ ਦੇਖਣਾ ਚਾਹੁੰਦੇ ਹਾਂ। ਖੈਰ ਇਸ ਮਸਲੇ ਦੇ ਉੱਤੇ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵਿਵਾਦ ਹੋ ਸਕਦੇ ਨੇ, ਕਿਉਂਕਿ ਕਾਕਰੇਜ ਜਨਤਾ ਪਾਰਟੀ ਉਸੇ ਅੱਖਰ ਤੋਂ ਨਿਕਲ ਕੇ ਬਣੀ ਹੈ ਜਿਸ ਅੱਖਰ ਦਾ ਇਸਤੇਮਾਲ ਚੀਫ ਜਸਟਿਸ ਦੀ ਤਰਫ ਤੋਂ ਕੀਤਾ ਗਿਆ ਸੀ। ਉਦੋਂ ਦੂਸਰੇ ਪਾਸੇ ਦੁਨੀਆ ਭਰ ਦੇ ਵਿੱਚ ਭਾਰਤ ਦੇ ਅੰਦਰ ਹੋ ਰਹੇ ਇਹਨਾਂ ਪ੍ਰਦਰਸ਼ਨਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਦੁਨੀਆ ਭਰ ਦੇ ਮੀਡੀਆ ਦੇ ਵਿੱਚ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ। ਇੱਧਰ ਕਾਂਗਰਸ ਜਨਤਾ ਪਾਰਟੀ ਦੇ ਬੁਲਾਰੇ ਸੌਰਵ ਦਾਸ ਨੇ ਬੁੱਧਵਾਰ ਦੇ ਦਿਨ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੇ ਨਾਲ ਗੱਲਬਾਤ ਕਰਨ ਦਾ ਪ੍ਰਸਤਾਵ ਪ੍ਰਪੋਜ਼ਲ ਉਹਨਾਂ ਦੇ ਕੋਲ ਆਇਆ ਸੀ। ਉਹਨਾਂ ਨੇ ਸਰਕਾਰ ਦੇ ਅੱਗੇ ਦੋ ਵਿਕਲਪ ਰੱਖੇ ਨੇ, ਦੋ ਆਪਸ਼ਨਸ ਰੱਖੀਆਂ ਨੇ। ਸੌਰਵ ਦਾਸ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਕਿਹਾ ਕਿ ਜਾਂ ਤਾਂ ਉਹ ਜੰਤਰ ਮੰਤਰ ਤੇ ਆ ਜਾਣ ਜਾਂ ਫਿਰ ਜੰਤਰ ਮੰਤਰ ਦੇ ਨੇੜੇ ਕਿਸੇ ਐਸੇ ਨਿਰਪੱਖ ਸਥਾਨ ਨੂੰ ਚੁਣ ਲਿਆ ਜਾਵੇ ਜਿੱਥੇ ਬੈਠ ਕੇ ਇਹ ਗੱਲ ਹੋ ਸਕੇ। ਸੌਰਵ ਦਾਸ ਨੇ ਸਰਕਾਰ ਦੇ ਉਸ ਦਾਅਵੇ ਦੀ ਵੀ ਗੱਲ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ 20 ਜੁਲਾਈ ਨੂੰ ਪ੍ਰਦਰਸ਼ਨਕਾਰੀਆਂ ਦੀ ਤਰਫ ਤੋਂ ਗੱਲਬਾਤ ਦਾ ਪ੍ਰਸਤਾਵ ਆਇਆ ਸੀ। ਸਰਕਾਰ ਨੇ ਅਸਲ ਚ ਪਿਛਲੇ ਦਿਨਾਂ ਦੇ ਦਰਮਿਆਨ ਇਹ ਗੱਲ ਕਹੀ ਸੀ ਕਿ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਸੌਰਵ ਦਾਸ ਤੇ ਦੂਸਰੇ CJP ਦੇ ਨੇਤਾ ਉਹ JP ਨੱਡਾ ਨੂੰ ਮਿਲ ਰਹੇ ਨੇ ਤੇ ਉਹਨਾਂ ਨੇ ਆਪ ਹੀ ਅਪੀਲ ਕੀਤੀ ਸੀ। ਤਾਂ ਇਸ ਦੇ ਸਪਸ਼ਟੀਕਰਨ ਚ ਸੌਰਵ ਦਾਸ ਨੇ ਕਿਹਾ ਕਿ ਸਰਕਾਰ ਨੇ 20 ਜੁਲਾਈ ਨੂੰ ਵੀ ਸਾਡੇ ਨਾਲ ਸੰਪਰਕ ਕੀਤਾ ਸੀ। ਉਹ ਜੇ ਦਾਅਵਾ ਕਰ ਰਹੇ ਨੇ ਕਿ ਉਹਨਾਂ ਨੇ ਸਾਡੇ ਨਾਲ ਸੰਪਰਕ ਨਹੀਂ ਕੀਤਾ ਤਾਂ ਇਹ ਪੂਰੀ ਤਰ੍ਹਾਂ ਦੇ ਨਾਲ ਗਲਤ ਹੈ, ਕਿਉਂਕਿ ਉਹ ਸਵੇਰ ਤੋਂ ਹੀ ਸਾਡੇ ਨਾਲ ਸੰਪਰਕ ਦੀ ਕੋਸ਼ਿਸ਼ ਦੇ ਵਿੱਚ ਸੀ। ਇਸ ਦੀਆਂ ਕੁਝ ਵੀਡੀਓਜ਼ ਵੀ ਮੌਜੂਦ ਨੇ ਜਿਸ ਦੇ ਵਿੱਚ ਪੁਲਿਸ ਸਾਨੂੰ ਸਰਕਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਕਹਿ ਰਹੀ ਹੈ। ਸੌਰਵ ਦਾਸ ਨੇ ਅੱਗੇ ਦੱਸਿਆ ਕਿ ਅੱਜ ਵੀ ਪੁਲਿਸ ਸਾਡੇ ਕੋਲ ਆਈ ਸੀ, ਕਿਹਾ ਕਿ ਸਰਕਾਰ ਗੱਲ ਕਰਨਾ ਚਾਹੁੰਦੀ ਹੈ, ਅਸੀਂ ਗੱਲਬਾਤ ਦੇ ਲਈ ਤਿਆਰ ਹਾਂ, ਪਰ ਜਦੋਂ ਵੀ ਸਰਕਾਰ ਖੁੱਲੇ ਮਨ ਦੇ ਨਾਲ ਸਾਡੀ ਗੱਲ ਸੁਣਨ ਦੇ ਲਈ ਤਿਆਰ ਹੋਵੇ ਸਾਨੂੰ ਬੁਲਾ ਲਵੇ ਜਾਂ ਸਾਡੇ ਕੋਲ ਆ ਜਾਵੇ। ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਦੇ ਉੱਤੇ ਖੁੱਲ੍ਹ ਦਿਲੀ ਦੇ ਨਾਲ ਵਿਚਾਰ ਹੋਣਾ ਚਾਹੀਦਾ। ਸੌਰਵ ਦਾਸ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰ ਤੇ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਦੇ ਖਿਲਾਫ਼ ਹੋਈ ਕਾਰਵਾਈ ਕੋਈ ਚੰਗੀ ਕਾਰਵਾਈ ਨਹੀਂ ਹੈ। ਇਸ ਤਰੀਕੇ ਦੇ ਨਾਲ ਵਿਰੋਧੀ ਧਿਰ ਦੇ ਨੇਤਾ ਨੂੰ ਧੂ ਕੇ ਲੈ ਕੇ ਜਾਣਾ ਕੋਈ ਚੰਗਾ ਸੁਨੇਹਾ ਨਹੀਂ ਦਿੰਦਾ। ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਦਿੱਲੀ ਚ ਜਾਰੀ ਪ੍ਰਦਰਸ਼ਨ ਜਿਹੜੇ ਨੇ ਉਸ ਦਾ ਸਿਆਸੀ ਟੂਲ ਦੇ ਤੌਰ ਦੇ ਉੱਤੇ ਇਸਤੇਮਾਲ ਹੋ ਰਿਹਾ। ਸਾਡੀ ਸਰਕਾਰ ਨੇ ਨੌਜਵਾਨਾਂ ਦੇ ਪ੍ਰਤੀ ਪੂਰੀ ਆਪਣੀ ਵਚਨਬੱਧਤਾ ਦੁਹਰਾਈ ਹੈ, ਪਰ ਮੈਨੂੰ ਯਕੀਨ ਹੈ ਕਿ ਭਾਰਤ ਦੇ ਨੌਜਵਾਨ ਐਸੇ ਭਰਮਾਊ ਲੋਕਾਂ ਦੇ ਬਹਿਕਾਵੇ ਦੇ ਵਿੱਚ ਨਹੀਂ ਆਣਗੇ ਔਰ ਇਸ ਕਿਸਮ ਦੇ ਪ੍ਰਦਰਸ਼ਨ ਜਿਹੜੇ ਨੇ ਉਹਨਾਂ ਤੋਂ ਉਹ ਗੁਰੇਜ਼ ਕਰਨਗੇ। ਖੈਰ ਇਸ ਕਿਸਮ ਦੇ ਪ੍ਰਦਰਸ਼ਨ ਜਿਹੜੇ ਸਿਰਫ ਇੱਥੇ ਹੀ ਨਹੀਂ ਹੋ ਰਹੇ, ਦਿੱਲੀ ਦੇ ਵਿੱਚ ਹੀ ਨਹੀਂ ਹੋ ਰਹੇ, ਜਿਵੇਂ ਤੁਹਾਨੂੰ ਦੱਸਿਆ ਸੀ ਕਿ ਉੱਤਰਾਖੰਡ ਦੇ ਵਿੱਚ ਵੀ ਪ੍ਰਦਰਸ਼ਨ ਹੋਏ ਨੇ, ਉੱਥੇ ਹੀ ਹੁਣ ਬਿਹਾਰ ਦੇ ਵਿੱਚ ਵੀ ਪ੍ਰਦਰਸ਼ਨ ਹੋਏ। ਦਿੱਲੀ ਚ ਚੱਲ ਰਹੇ ਪ੍ਰਦਰਸ਼ਨਾਂ ਦੀ ਹਮਾਇਤ ਦੇ ਵਿੱਚ ਰਾਜਧਾਨੀ ਪਟਨਾ ਦੇ ਵਿੱਚ ਬੁੱਧਵਾਰ ਦੇ ਦਿਨ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਯਾਨੀ ISA ਦੇ ਸੱਦੇ ਦੇ ਉੱਤੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਹੋਇਆ। ਹਾਲਾਂਕਿ ਸੈਂਕੜਿਆਂ ਦੀ ਗਿਣਤੀ ਚ ਵਿਦਿਆਰਥੀ ਇੱਥੇ ਇਕੱਠੇ ਹੋਏ, ਪਰ ਪੁਲਿਸ ਨੇ ਇੱਥੇ ਵੀ ਜਿਹੜਾ ਵਿਦਿਆਰਥੀਆਂ ਦੇ ਨਾਲ ਕੁੱਟਮਾਰ ਕੀਤੀ, ਵਾਟਰ ਕੈਨਨ ਦਾ ਇਸਤੇਮਾਲ ਕੀਤਾ, ਅਥਰੂ ਗੋਲਿਆਂ ਦਾ ਇਸਤੇਮਾਲ ਕੀਤਾ ਗਿਆ। ਪ੍ਰਦਰਸ਼ਨ ਪਟਨਾ ਦੇ ਗਾਂਧੀ ਮੈਦਾਨ ਦੇ ਗੇਟ ਨੰਬਰ 10 ਤੋਂ ਸ਼ੁਰੂ ਹੋ ਕੇ ਰਾਜਭਵਨ ਤੱਕ ਜਾਣਾ ਸੀ। ਹਾਲਾਂਕਿ ਗਾਂਧੀ ਮੈਦਾਨ ਸਥਿਤ JP ਗੋਲੰਬਰ ਦੇ ਕੋਲ ਹੀ ਪੁਲਿਸ ਨੇ ਵਿਦਿਆਰਥੀਆਂ ਨੂੰ ਰੋਕ ਲਿਆ। ਪ੍ਰਦਰਸ਼ਨਕਾਰੀਆਂ ਦੇ ਉੱਤੇ ਪੁਲਿਸ ਨੇ ਵਾਟਰ ਕੈਨਨ ਦਾ ਇਸਤੇਮਾਲ ਕਰਦੇ ਹੋਏ ਅਥਰੂ ਗੈਸ ਦੇ ਗੋਲੇ ਛੱਡਦੇ ਹੋਏ ਉਹਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਤੇ ਬਾਅਦ ਦੇ ਵਿੱਚ ਉੱਥੋਂ ਹੀ ਭੇਜਿਆ। ਵਿਦਿਆਰਥੀ ਗੋਦੀ ਮੀਡੀਆ ਗੋ ਬੈਕ ਦੇ ਨਾਰੇ ਵੀ ਲਗਾਉਂਦੇ ਰਹੇ, ਭਾਰਤ ਸਰਕਾਰ ਦੇ ਖਿਲਾਫ ਵੀ ਨਾਰੇ ਪ੍ਰਦਰਸ਼ਨ ਚੱਲਦੇ ਰਹੇ। ਇਸ ਦਰਮਿਆਨ ਕਈ ਮੀਡੀਆ ਕਰਮੀਆਂ ਦੇ ਜ਼ਖਮੀ ਹੋਣ ਦੀ ਵੀ ਖਬਰ ਸਾਹਮਣੇ ਆਉਂਦੀ ਹੈ। ਆਓ ਹੁਣ ਆਸਟ੍ਰੇਲੀਆ ਵਾਲੇ ਪਾਸੇ ਦੀਆਂ ਖਬਰਾਂ ਦੀ ਸਾਂਝ ਪਾ ਲੈਂਦੇ ਹਾਂ। ਆਸਟ੍ਰੇਲੀਆ ਚ ਸਭ ਤੋਂ ਪਹਿਲਾਂ ਤਾਂ ਖਬਰ ਆਸੀਅਨ ਸਮਿਟ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਆਸਟ੍ਰੇਲੀਆ ਦੀ ਜਿਹੜੀ ਵਿਦੇਸ਼ ਮੰਤਰੀ ਨੇ ਪੌਲਿਨ ਹੈਂਸਨ, ਉਹ ਇਸ ਵਕਤ ਆਸੀਅਨ ਮੁਲਕਾਂ ਦੇ ਵਿੱਚ ਦੇ ਨਾਲ ਗੱਲਬਾਤ ਕਰ ਰਹੇ ਨੇ। ਫਿਲੀਪੀਨਸ ਦੇ ਵਿੱਚ ਇਹ ਸਮਿਟ ਚੱਲ ਰਿਹਾ ਹੈ ਔਰ ਇਸ ਦਰਮਿਆਨ ਅੱਜ ਦੇ ਦਿਨ ਯਾਨੀ ਵੀਰਵਾਰ ਦੀ ਸਵੇਰ ਫਿਲੀਪੀਨਸ ਦੀ ਰਾਜਧਾਨੀ ਮਨੀਲਾ ਦੇ ਸਮੇਂ ਦੇ ਮੁਤਾਬਕ ਉਹ ਆਪਣਾ ਭਾਸ਼ਣ ਵੀ ਰੱਖਣਗੇ, ਆਸਟ੍ਰੇਲੀਆ ਦਾ ਪੱਖ ਵੀ ਰੱਖਣਗੇ। ਦੱਸਣਗੇ ਕਿ ਚੀਨ ਦੇ ਦੁਆਰਾ ਆਸਟ੍ਰੇਲੀਆ ਦੇ ਪਾਣੀਆਂ ਦੇ ਖਿੱਤਿਆਂ ਦੇ ਵਿੱਚ ਆਪਣੀ ਜਿਹੜੀ ਫੌਜੀ ਕਾਬਲੀਅਤ ਵਧਾਈ ਜਾ ਰਹੀ ਹੈ ਉਸਦੇ ਪ੍ਰਭਾਵ ਕੀ ਨੇ, ਨਿਊਕਲੀਅਰ ਕਪੈਸਿਟੀ ਦੇ ਨਾਲ ਹਥਿਆਰ ਦਾਗੇ ਜਾ ਰਹੇ ਨੇ ਔਰ ਇਸ ਮਾਮਲੇ ਚ ਇਸ ਖਿੱਤੇ ਦੇ ਜਿਹੜੇ ਦੇਸ਼ ਨੇ ਉਹਨਾਂ ਨੂੰ ਭਰੋਸੇ ਚ ਵੀ ਨਹੀਂ ਲਿਆ ਜਾ ਰਿਹਾ। ਇਸੇ ਕਰਕੇ ਆਸਟ੍ਰੇਲੀਆ ਨੇ ਪਿਛਲਿਆਂ ਹਫ਼ਤਿਆਂ ਦੇ ਦਰਮਿਆਨ ਚੀਨ ਦੇ ਦੁਆਰਾ ਦਾਗੀਆਂ ਗਈਆਂ ਇੰਟਰਕੋਂਟੀਨੈਂਟਲ ਬਲੈਸਟਿਕ ਮਿਜ਼ਾਈਲਾਂ ਦੀ ਕਾਰਵਾਈ ਨੂੰ ਜਾਂ ਉਹਨਾਂ ਦੇ ਪ੍ਰੀਖਣ ਨੂੰ ਉਕਸਾਉਣ ਵਾਲਾ ਇੱਕ ਪ੍ਰੀਖਣ ਦੱਸਿਆ ਸੀ। ਪੈਨੀ ਵੋਂਗ ਨੇ ਇਹ ਗੱਲ ਚੀਨ ਦੇ ਵਿਦੇਸ਼ ਮੰਤਰੀ ਦੇ ਸਾਹਮਣੇ ਵੀ ਰੱਖੀ ਸੀ ਔਰ ਇਹ ਗੱਲ ਇਸ ਕਰਕੇ ਹੋਰ ਵੀ ਅਹਿਮ ਹੋ ਜਾਂਦੀ ਹੈ ਕਿਉਂਕਿ ਇਸੇ ਹਫਤੇ ਦੀ ਸ਼ੁਰੂਆਤ 'ਚ ਚੀਨ ਨੇ ਫਿਲੀਪੀਨਸ ਨੂੰ ਵੀ ਉਕਸਾਉਣ ਦੀ ਤਾਂ ਬਹੁਤ ਦੂਰ ਦੀ ਗੱਲ, ਫਿਲੀਪੀਨਸ ਦੇ ਨਾਲ ਪਾਣੀਆਂ ਦੇ ਵਿੱਚ ਇੱਕ ਛੋਟੀ ਝੜਪ ਵੀ ਹੋਈ ਹੈ ਜੋ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਹੋਈ ਕਿਸੇ ਵੀ ਝੜਪ ਜਾਂ ਕਿਸੇ ਵੀ ਝਗੜੇ ਦੇ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਹੀ ਮੰਨੀ ਜਾ ਸਕਦੀ ਹੈ, ਇਹਨੂੰ ਛੋਟਾ ਨਹੀਂ ਮੰਨਿਆ ਜਾ ਸਕਦਾ। ਸਾਊਥ ਚਾਈਨਾ ਸੀ ਖੇਤਰ ਦੇ ਵਿੱਚ ਚੀਨ ਅਕਸਰ ਫਿਲੀਪੀਨ, ਵੀਅਤਨਾਮ, ਮਲੇਸ਼ੀਆ, ਇੰਡੋਨੇਸ਼ੀਆ ਵਰਗੇ ਮੁਲਕਾਂ ਨੂੰ ਡਰਾਂਦਾ ਹੈ, ਉਕਸਾਉਂਦਾ ਹੈ। ਪੈਨੀ ਵੋਂਗ ਦੀ ਤਰਫ ਤੋਂ ਇਸ ਦਰਮਿਆਨ ਨਾ ਸਿਰਫ ਚੀਨ ਦੀ ਨਿਖੇਧੀ ਕੀਤੀ ਜਾਏਗੀ ਬਲਕਿ ਇਰਾਨ ਤੇ ਅਮਰੀਕਾ ਨੂੰ ਵੀ ਨਿਸ਼ਾਨੇ ਤੇ ਲਿਆ ਜਾਏਗਾ। ਕਿਹਾ ਜਾਏਗਾ ਕਿ ਸਟ੍ਰੇਟ ਆਫ ਹੋਰਮੁਜ਼ ਖੇਤਰ ਦੇ ਵਿੱਚ ਨਾ ਤਾਂ ਅਮਰੀਕਾ ਟੋਲ ਲਗਾਵੇ ਨਾ ਹੀ ਇਰਾਨ ਟੋਲ ਲਗਾਵੇ, ਇਹ ਕੌਮਾਂਤਰੀ ਵਪਾਰ ਦੇ ਹਿੱਤ ਦੇ ਵਿੱਚ ਨਹੀਂ ਹੈ। ਇਸ ਤੋਂ ਇਲਾਵਾ ਪੈਨੀ ਵੋਂਗ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਨਾਲ ਮੁਲਾਕਾਤ ਕੀਤੀ, ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀਮਿਤਸੂ ਮੋਤੀਗੀ ਦੇ ਨਾਲ ਵੀ ਮੁਲਾਕਾਤ ਕੀਤੀ ਤੇ ਅਮਰੀਕੀ ਵਿਦੇਸ਼ ਸਕੱਤਰ ਯਾਨੀ ਕਿ ਉੱਥੋਂ ਦੇ ਵਿਦੇਸ਼ ਮੰਤਰੀ ਹੁੰਦੇ ਨੇ ਮਾਰਕੋ ਰੂਬੀਓ ਦੇ ਨਾਲ ਵੀ ਇਸ ਸਮਿਟ ਤੋਂ ਇਲਾਵਾ ਗੱਲਬਾਤ ਕੀਤੀ। ਚਾਰਾਂ ਦੇਸ਼ਾਂ ਨੇ ਜਿਹੜੇ ਕਿਉਂਕਿ ਕੁਆਡ ਦੇ ਵੀ ਮੈਂਬਰ ਨੇ ਉਹਨਾਂ ਨੇ ਇੱਕ ਸਾਂਝੀ ਸਟੇਟਮੈਂਟ ਵੀ ਜਾਰੀ ਕੀਤੀ ਹੈ। ਇੰਡੋ ਪੈਸੀਫਿਕ ਖੇਤਰ ਦੇ ਵਿੱਚ ਆਸੀਆਨ ਦੇਸ਼ਾਂ ਦੇ ਨਾਲ ਆਪਣੀ ਵਚਨਬੱਧਤਾ, ਆਪਣੀ ਇਕਜੁੱਟਤਾ ਦੁਹਰਾਉਣ ਦੀ ਗੱਲ ਕੀਤੀ ਹੈ। ਦੱਸ ਦਈਏ ਕਿ ਆਸੀਆਨ ਦੇ ਵਿੱਚ ਇਸ ਵਾਰ ਦਾ ਵਿਸ਼ਾ ਵੀ ਆਊਟਲੁੱਕ ਔਨ ਇੰਡੋ ਪੈਸੀਫਿਕ ਸੀ, ਯਾਨੀ ਕਿ ਇਸ ਪਾਣੀਆਂ ਦੇ ਖੇਤਰ ਦੇ ਵਿੱਚ ਕਿਵੇਂ ਮੈਰੀਟਾਈਮ ਸਿਕਿਉਰਿਟੀ, ਟ੍ਰਾਂਜੀਸ਼ਨਲ ਸਿਕਿਉਰਿਟੀ ਵਧਾਈ ਜਾਵੇ, ਕਿਵੇਂ ਇਕਨੋਮਿਕ ਪ੍ਰੋਸਪੈਰਿਟੀ ਬਣੀ ਰਹਿ ਸਕੇ, ਸਿਕਿਉਰਿਟੀ, ਕ੍ਰਿਟੀਕਲ ਤੇ ਐਮਰਜਿੰਗ ਟੈਕਨੋਲੋਜੀ ਦੇ ਉੱਤੇ ਗੱਲ ਹੋਈ ਹੈ, ਹਿਊਮੈਨੀਟੇਰੀਅਨ ਅਸਿਸਟੈਂਸ, ਐਮਰਜੈਂਸੀ ਰਿਸਪੋਂਸ ਦੇ ਉੱਤੇ ਗੱਲ ਤੁਰੀ ਹੈ,

ਚੱਲ ਰੂਬੀਓ ਨੇ ਇਸ ਗੱਲ ਨੂੰ ਕਾਊਂਟਰ ਵੀ ਕੀਤਾ, ਅਸੀਂ ਚੰਗੇ ਲੋਕ ਹਾਂ, ਅਜਿਹਾ ਨਹੀਂ ਹੈ ਕਿ ਅਸੀਂ ਮਾੜੇ ਹਾਂ, ਪਰ ਇਹ ਸਾਡੇ ਦੇਸ਼ ਦੇ ਹਿੱਤ ਦੇ ਵਿੱਚ ਵੀ ਹੈ। ਇਸ ਪਾਰਟਨਰਸ਼ਿਪ ਦੇ ਨਾਲ ਇਸ ਖੇਤਰ ਦੇ ਵਿੱਚ ਅਮਰੀਕਾ ਹੋਰ ਮਜ਼ਬੂਤ ਹੋਏਗਾ। ਜ਼ਾਹਰ ਜੀ ਗੱਲ ਹੈ ਕਿ ਅਮਰੀਕਾ ਚੀਨ ਨੂੰ ਕਾਊਂਟਰ ਕਰਨ ਦੇ ਲਈ ਆਸੀਅਨ ਮੁਲਕਾਂ ਨੂੰ ਮਜ਼ਬੂਤ ਰੱਖਣਾ ਚਾਹੁੰਦਾ ਹੈ, ਔਰ ਅਮਰੀਕਾ ਚੀਨ ਰਿਲੇਸ਼ਨਸ਼ਿਪ ਦੇ ਉੱਤੇ ਵੀ ਗੱਲਬਾਤ ਨਾਲ ਦੀ ਨਾਲ ਜਾਰੀ ਰੱਖਣਾ ਚਾਹੁੰਦਾ, ਯਾਨੀ ਆਸੀਅਨ ਦੇਸ਼ ਲੜਦੇ ਰਹਿਣ ਤੇ ਅਮਰੀਕਾ ਤੇ ਚੀਨ ਦੇ ਵਿੱਚ ਵਪਾਰ ਵੀ ਹੁੰਦਾ ਰਹੇ। ਖੈਰ ਇੱਧਰ ਜਿਵੇਂ ਸੋਮਵਾਰ ਦੇ ਦਿਨ ਗੱਲ ਕੀਤੀ ਸੀ ਕਿ ਸਾਊਥ ਚਾਈਨਾ ਸੀ ਦੇ ਵਿੱਚ ਫਿਲੀਪੀਨੋ ਤੇ ਚਾਈਨੀਜ਼ ਸੇਲਰਸ ਆਪਸ ਦੇ ਵਿੱਚ ਟਕਰਾ ਗਏ ਸੀ, ਔਰ ਇਹ ਪਿਛਲੇ ਕੁਝ ਮਹੀਨਿਆਂ 'ਚ ਪਹਿਲਾ ਸੀਰੀਅਸ ਕਲੈਸ਼ ਇੱਕ ਮੰਨਿਆ ਜਾ ਸਕਦਾ, ਇਸ ਕਰਕੇ ਵੀ ਇਹ ਸਮਿਟ ਕਾਫੀ ਅਹਿਮ ਮੰਨਿਆ ਜਾ ਰਿਹਾ ਚੀਨ ਦੇ ਹਵਾਲੇ ਦੇ ਨਾਲ। ਉੱਥੇ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਪੌਲਿਨ ਹੈਨਸਨ ਦੇ ਨਾਲ ਜੁੜੀ ਖਬਰ ਕੱਲ ਦੇ ਦਿਨ ਤੁਹਾਡੇ ਨਾਲ ਸਾਂਝੀ ਕੀਤੀ ਸੀ, ਜਿਨ੍ਹਾਂ ਨੇ ਇੱਕ ਵਿਚਾਰ ਦਿੱਤਾ ਜਿਸ ਦੇ ਉੱਤੇ ਫੇਰ ਤੋਂ ਇੱਕ ਹਫਤਾ ਗੱਲਬਾਤ ਹੁੰਦੀ ਰਹੇਗੀ। ਪੌਲਿਨ ਹੈਨਸਨ ਨੇ ਕਿਹਾ ਕਿ ਡੋਮੈਸਟਿਕ ਵਾਇਲੈਂਸ ਟੂ ਵੇ ਸਟਰੀਟ ਹੈ, ਮਹਿਲਾਵਾਂ ਵੀ ਇਸੇ ਰਿਲੇਸ਼ਨਸ਼ਿਪ ਦੇ ਵਿੱਚ ਓਨੀਆਂ ਹੀ ਜ਼ਿੰਮੇਦਾਰ ਹੋ ਸਕਦੀਆਂ ਨੇ ਜਿੱਥੇ ਉਹ ਘਰੇਲੂ ਹਿੰਸਾ ਜਾਂ ਜਿਣਸੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਨੇ। ਵਨ ਨੇਸ਼ਨ ਪਾਰਟੀ ਦੀ ਨੇਤਾ ਤੋਂ ਜਦੋਂ ਇਹ ਪੁੱਛਿਆ ਗਿਆ ਪੌਲਿਨ ਹੈਨਸਨ ਤੋਂ ਕਿ ਬਾਨਬੀ ਜੋਇਸ ਆਪਣੇ ਕੁੱਤੇ ਨੂੰ ਹੀ ਪੈ ਜਾਂਦੇ ਨੇ, ਤਾਂ ਉਹਨਾਂ ਕਿਹਾ ਫਿਰ ਇਹਦੇ ਚ ਕਿਹੜੀ ਗੱਲ ਹੋ ਗਈ, ਐਡਾ ਵੀ ਕੋਈ ਗੱਲ ਨਹੀਂ ਹੈ, ਤੁਸੀਂ ਕਹਿਣਾ ਕੀ ਚਾਹੁੰਦੇ ਹੋ, ਤੁਸੀਂ ਆਖਿਰਕਾਰ ਸਾਬਤ ਕੀ ਕਰਨਾ ਚਾਹੁੰਦੇ ਹੋ। ਖੈਰ ਇਹ ਗੱਲ ਕਹਿ ਕੇ ਉੱਥੋਂ ਉਹ ਟਲਦੇ ਨਿਕਲੇ, ਪਰ ਇੱਕ ਪ੍ਰੈਸ ਕਾਨਫਰੰਸ ਦੇ ਦਰਮਿਆਨ ਉਹਨਾਂ ਤੋਂ ਇਹ ਜ਼ਰੂਰ ਪੁੱਛਿਆ ਗਿਆ ਕਿ ਜਿਹੜਾ ਆਸਟ੍ਰੇਲੀਆ ਦੇ ਵਿੱਚ ਡੋਮੈਸਟਿਕ ਵਾਇਲੈਂਸ ਦੇ ਉੱਤੇ ਜਾਂ ਪਿਛਲੇ ਦਿਨਾਂ 'ਚ ਟੌਮੀ ਰੋਬਿਨਸਨ ਦੇ ਨਾਲ ਹੋਏ ਪੋਡਕਾਸਟ ਦੇ ਉੱਤੇ ਉਹ ਆਪਣੀ ਅਪੀਅਰੈਂਸ ਦਿੰਦੇ ਨੇ, ਕ੍ਰਿਮੀਨਲਸ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਨੇ। ਅਜੇ ਦੇ ਵਿੱਚ ਸੈਨੇਟਰ ਹੈਨਸਨ ਨੇ ਕਿਹਾ ਕਿ ਡੋਮੈਸਟਿਕ ਵਾਇਲੈਂਸ ਦੇ ਉੱਤੇ ਮੈਂ ਇਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਇਹ ਗਲਤ ਗੱਲ ਹੈ, ਇਸ ਨੂੰ ਇੱਕ ਤਰੀਕੇ ਦੇ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ। ਮੈਂ ਇਹ ਨਹੀਂ ਕਹਿ ਰਹੀ ਕਿ ਜਿਹੜੇ ਪੁਰਸ਼ ਜਾਂ ਜਿਹੜੇ ਮਹਿਲਾਵਾਂ ਇਹ ਕਰਦੇ ਨੇ ਡੋਮੈਸਟਿਕ ਵਾਇਲੈਂਸ, ਉਹਨਾਂ ਉਹ ਗਲਤ ਨਹੀਂ ਨੇ, ਬਲਕਿ ਉਹ ਦੂਸਰੇ ਪਾਸਿਓਂ ਜਿਹੜੀ ਜਿਸ ਦੇ ਨਾਲ ਇਹ ਹੁੰਦੀ ਹੈ ਉਹ ਵੀ ਉਹਨਾਂ ਨੂੰ ਉਕਸਾਉਂਦੇ ਨੇ, ਉਹ ਵੀ ਜ਼ਿੰਮੇਦਾਰ ਹੁੰਦੇ ਨੇ। ਦੋਹਾਂ ਧਿਰਾਂ ਨੂੰ ਪਿਆਰ ਇਤਮਿਨਾਨ ਰੱਖਣਾ ਚਾਹੀਦਾ, ਪਿਆਰ ਦੀ ਗੱਲ ਪੌਲਿਨ ਹੈਨਸਨ ਕਰਦੇ ਹੋਏ। ਤੇ ਖੈਰ ਅਗਲੀ ਖਬਰ ਦੇ ਵੱਲ ਆਈਏ ਤੇ ਸੈਂਸਸ ਮਰਦਮਸ਼ੁਮਾਰੀ 11 ਅਗਸਤ ਨੂੰ ਹੋ ਰਹੀ ਹੈ। ਵੈਸੇ ਇਸ ਦੇ ਬਾਰੇ ਇੱਕ ਵਿਸਤਾਰ ਰਿਪੋਰਟ, ਵਿਸਤਾਰ ਜਿਹੜੀ ਵੀਡੀਓ ਉਹ ਵੀ ਤੁਹਾਡੇ ਨਾਲ ਬੜੀ ਜਲਦ ਸਾਂਝੀ ਕਰ ਦਿਆਂਗੇ। ਔਰ ਦੱਸ ਦਈਏ ਕਿ ਆਸਟ੍ਰੇਲੀਆ 'ਚ 11 ਅਗਸਤ ਨੂੰ ਨੋਰਫਲੋਕ ਆਈਲੈਂਡ, ਕੋਕੋਸ ਆਈਲੈਂਡ ਤੇ ਕ੍ਰਿਸਮਿਸ ਆਈਲੈਂਡ ਦੇ ਨਾਲ ਨਾਲ ਮੇਨਲੈਂਡ ਆਸਟ੍ਰੇਲੀਆ ਦੀ ਵੀ ਮਰਦਮਸ਼ੁਮਾਰੀ ਹੋਣੀ ਹੈ। ਸੋ 11 ਅਗਸਤ ਦੀ ਮੱਧ ਰਾਤ ਤੁਸੀਂ ਚਾਹੇ ਆਸਟ੍ਰੇਲੀਆ 'ਚ ਹੋ, ਚਾਹੇ ਕਿਤੇ ਘੁੰਮਣ ਦੇ ਲਈ ਕਿਤੇ ਹੋਰ ਗਏ ਹੋ, ਇਸ ਸੈਂਸਸ ਦੇ ਵਿੱਚ ਆਨਲਾਈਨ ਪਾਰਟਿਸਿਪੇਟ ਕਰ ਸਕਦੇ ਹੋ। 66 ਅਲੱਗ ਅਲੱਗ ਕੁਐਸਚਨ ਨੇ। 10 ਅਗਸਤ 2021 ਨੂੰ ਪਿਛਲੀ ਵਾਰ ਸੈਂਸਸ ਹੋਇਆ ਸੀ, ਇਸ ਵਾਰ 11 ਅਗਸਤ ਨੂੰ ਹੋ ਰਿਹਾ, ਠੀਕ 5 ਸਾਲਾਂ ਦੇ ਬਾਅਦ ਹੋ ਰਿਹਾ, 5-5 ਸਾਲ ਦੇ ਬਾਅਦ ਹੁੰਦਾ। ਔਰ ਇਸ ਦਰਮਿਆਨ ਇਹ ਜਿਹੜੇ 66 ਕੁਐਸਚਨ ਨੇ ਇਹਨਾਂ ਦਾ ਜਵਾਬ ਕਿਵੇਂ ਦੇਣਾ, ਕਿੱਥੇ ਦੇਣਾ, ਇਹਦੇ ਨਾਲ ਜੁੜੀ ਹੋਈ ਇੱਕ ਵਿਸਤਾਰ ਰਿਪੋਰਟ ਜਿਹੜੀ ਅਸੀਂ ਬੜੀ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ, ਉੱਥੋਂ ਜਾ ਕੇ ਉਹ ਸਾਰੀਆਂ ਜਾਣਕਾਰੀਆਂ ਹਾਸਲ ਕਰ ਸਕਦੇ ਹੋ। ਉਂਝ ਆਸਟ੍ਰੇਲੀਆ ਦੇ ਵਿੱਚ ਜਿਹੜੀ ਮਰਦਮਸ਼ੁਮਾਰੀ ਹੈ, ਜਨਗਣਨਾ ਜਾਂ ਸੈਂਸਸ ਜਿਹਨੂੰ ਕਹਿ ਲਿਆ ਜਾਂਦਾ, ਉਹ ABS ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨਾਂ ਦਾ ਜਿਹੜਾ ਮਹਿਕਮਾ ਹੈ, ਸਰਕਾਰੀ ਮਹਿਕਮਾ, ਇਹ ਆਯੋਜਿਤ ਕਰਵਾਉਂਦਾ। 30,000 ਦੇ ਕਰੀਬ ਫੀਲਡ ਸਟਾਫ ਇਸ ਵਾਰ ਰੱਖਿਆ ਗਿਆ। ਸਾਲ 2021 'ਚ ਜਦੋਂ ਸੈਂਸਸ ਹੋਇਆ ਸੀ ਉਦੋਂ ਫੀਲਡ ਸਟਾਫ ਘਰ ਘਰ ਜਾ ਕੇ ਜਿਹੜੇ ਲੋਕ ਨਹੀਂ ਕਰ ਪਾਉਂਦੇ, ਜਿਹੜੇ ਹੋਮਲੈਸ ਨੇ ਜਾਂ ਜਿਹਨਾਂ ਦੇ ਕੋਲ ਗੈਜਟਸ ਨਹੀਂ ਨੇ ਜਾਂ ਜਿਹਨਾਂ ਨੂੰ ਸਮਝ ਨਹੀਂ ਹੈ ਜਾਂ ਜਿਹੜੇ ਬਜ਼ੁਰਗ ਇਕੱਲੇ ਰਹਿੰਦੇ ਨੇ, 10 ਮਿਲੀਅਨ ਕਿਲੋਮੀਟਰ ਦਾ ਏਰੀਆ ਆਸਟ੍ਰੇਲੀਆ 'ਚ ਤੈਅ ਕੀਤਾ ਸੀ ਫੀਲਡ ਆਫਿਸਰਸ ਨੇ। ਇਸ ਵਾਰ ਵੀ ਸੈਂਸਸ ਦੇ ਵਿੱਚ ਜਿਹੜੀਆਂ ਵਧੇਰੇ ਔਰ ਵਿਸਤਾਰ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ। ਖਾਸ ਗੱਲ ਇਹ ਹੈ ਕਿ ਇਸ ਵਾਰ ਦਾ ਸੈਂਸਸ ਤਾਂ 25 ਭਾਸ਼ਾਵਾਂ ਜਿਹਦੇ 'ਚ ਹਿੰਦੀ ਤੇ ਪੰਜਾਬੀ ਵੀ ਸ਼ਾਮਲ ਹੈ, ਉਹਨਾਂ ਦੇ ਵਿੱਚ ਫ੍ਰੀ ਟਰਾਂਸਲੇਸ਼ਨ ਇੰਟਰਪ੍ਰੀਟੇਟਿੰਗ ਸਰਵਿਸਿਜ਼ ਤੁਸੀਂ ਹਾਸਲ ਕਰ ਸਕਦੇ ਹੋ ਜੇਕਰ ਤੁਹਾਨੂੰ ਉਸ ਦੇ ਮਤਲਬ ਨਹੀਂ ਪਤਾ ਕਿਹੜੇ ਸਵਾਲ ਨੇ। ਵੈਸੇ ਬੜੇ ਸੌਖੇ ਜਿਹੇ ਮਤਲਬ ਨੇ। ਔਰ ਇਸ ਦਰਮਿਆਨ ਆਸਟ੍ਰੇਲੀਆ ਭਰ ਦੇ ਵਿੱਚ ਚਾਹੇ ਤੁਸੀਂ ਇੰਟਰਨੈਸ਼ਨਲ ਵਿਜ਼ਿਟਰ ਦੇ ਤੌਰ ਤੇ ਆਏ ਹੋ, ਚਾਹੇ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਤੇ ਰਹਿ ਰਹੇ ਹੋ, ਚਾਹੇ ਤੁਹਾਡਾ ਵੀਜ਼ਾ ਰੱਦ ਹੋ ਗਿਆ ਜਾਂ ਤੁਸੀਂ ਡਿਪੋਰਟ ਹੋਣ ਵਾਲੇ ਹੋ, ਜੇਕਰ 11 ਅਗਸਤ ਦੀ ਮੱਧ ਰਾਤ ਤੁਸੀਂ ਆਸਟ੍ਰੇਲੀਆ 'ਚ ਹੈਗੇ ਹੋ ਜਾਂ ਜੇ ਤੁਸੀਂ ਆਸਟ੍ਰੇਲੀਆ ਦੇ ਪੱਕੇ ਵਸਨੀਕ ਹੋ ਜਾਂ ਇੱਥੋਂ ਦੇ ਨਾਗਰਿਕ ਹੋ ਤੇ ਆਸਟ੍ਰੇਲੀਆ 'ਚ ਨਹੀਂ ਹੈਗੇ ਹੋ, ਤਾਂ ਵੀ ਦੋਹਾਂ ਸੂਰਤਾਂ ਦੇ ਵਿੱਚ ਸੈਂਸਸ ਦੇ ਸਵਾਲਾਂ ਦਾ ਜਵਾਬ ਜ਼ਰੂਰ ਦਿਓ ਤੇ ਦੱਸਿਓ ਕਿ ਤੁਸੀਂ ਕਿੰਨਾ ਪੜ੍ਹੇ ਲਿਖੇ ਹੋ, ਪਰਿਵਾਰਕ ਪਿਛੋਕੜ, ਹੋਰ ਸਾਰੀਆਂ ਗੱਲਾਂ ਦੀ ਜਾਣਕਾਰੀ। ਖਾਸ ਗੱਲ ਇਹ ਹੈ ਜਿਸ ਦੀ ਅਪੀਲ ਅਸੀਂ ਰੇਡੀਓ ਹਾਂਜੀ ਦੇ ਇਹਨਾਂ ਖਬਰਾਂ ਦੇ ਬੁਲੇਟਿਨ ਚੋਂ ਵੀ ਕਰਨਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਆਪਣੇ ਘਰਾਂ ਦੇ ਵਿੱਚ ਪੰਜਾਬੀ ਬੋਲਦੇ ਹੋ

ਬੇਸ਼ੱਕ ਤੁਸੀਂ ਅੰਗਰੇਜ਼ੀ ਵੀ ਬੋਲਦੇ ਹੋ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ, ਆਪਣੇ ਬੱਚਿਆਂ ਦੇ ਨਾਲ, ਤੁਹਾਨੂੰ ਟਿੱਕ ਕਰੋ, ਪਰ ਘਰਾਂ ਦੇ ਵਿੱਚ ਪੰਜਾਬੀ ਬੋਲਣ ਵਾਲੇ ਪੰਜਾਬੀ ਦੇ ਉੱਤੇ ਟਿੱਕ ਜ਼ਰੂਰ ਕਰਨ। ਇਸ ਦੇ ਕੀ ਫਾਇਦੇ ਹੋਣਗੇ, ਇਸ ਦਾ ਕੀ ਜਿਹੜਾ ਕਮਿਊਨਿਟੀ ਨੂੰ ਫਾਇਦਾ ਮਿਲਣਾ, ਉਸ ਦੇ ਬਾਰੇ ਇੱਕ ਵਿਸਤਾਰ ਰਿਪੋਰਟ ਅਲੱਗ ਤੋਂ ਰੇਡੀਓ ਦੇ ਉੱਤੇ ਵੀ ਸਾਂਝੀ ਕਰਾਂਗੇ। ਪਰ ਇੰਨਾ ਯਕੀਨ ਮੰਨ ਕੇ ਚੱਲੋ ਕਿ ਪੰਜਾਬੀ ਭਾਸ਼ਾ ਦੇ ਉੱਤੇ ਜਿਹੜਾ ਕਾਲਮ ਹੈ ਉਸਦੇ ਅੱਗੇ ਟਿੱਕ ਕਰਨ ਦੇ ਨਾਲ ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਕਾਫੀ ਕੁੱਝ ਸੌਖਾ ਕਰ ਸਕਦੇ ਹੋ। ਖਾਸ ਤੌਰ ਦੇ ਉੱਤੇ ਸਕੂਲਾਂ ਦੇ ਵਿੱਚ ਪੜ੍ਹਾਈ ਦੇ ਉੱਤੇ ਇਸਦੇ ਕਾਫੀ ਅਸਰ ਪੈਂਦੇ ਨੇ। ਪੜ੍ਹਾਈ ਦੀ ਗੱਲ ਤੁਰੀ ਹੋਇਆ ਤਾਂ NSW ਦੇ ਵੱਲ ਆ ਜਾਈਏ। ਜਿਵੇਂ ਇੰਡੀਪੈਂਡੈਂਟ ਸਕੂਲਸ ਦੀ ਗੱਲ ਕਰੀ ਜਾਂਦੀ ਹੈ, ਹਾਲਾਂਕਿ NSW ਦੇ ਵਿੱਚ ਪੰਜਾਬੀ ਦੇ ਨਾਲ ਜੁੜਿਆ ਹੋਇਆ ਕੋਈ ਇੰਡੀਪੈਂਡੈਂਟ ਸਕੂਲ ਨਹੀਂ ਹੈ, ਹੋਰਨਾਂ ਧਰਮਾਂ ਫਿਰਕਿਆਂ ਦੇ ਨਾਲ ਜੁੜੇ ਹੋਏ ਜ਼ਰੂਰ ਸਕੂਲ ਹੈਗੇ ਨੇ, ਪਰ ਇੰਡੀਪੈਂਡੈਂਟ ਸਕੂਲਸ ਦੇ ਵਿੱਚ ਮਾਪਿਆਂ ਦੀ ਰੁਝਾਨ ਵੱਧ ਰਹੇ ਨੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ, ਚਾਹੇ ਕੈਥੋਲਿਕ ਸਕੂਲ ਨੇ, ਚਾਹੇ ਪ੍ਰੋਟੈਸਟੈਂਟ ਸਕੂਲਸ ਨੇ, ਚਾਹੇ ਕਿਸੇ ਕਿਸਮ ਦੇ ਇਸਲਾਮਿਕ ਸਕੂਲ ਨੇ, ਉਹਨਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਵੱਧ ਰਹੀ ਹੈ। ਔਰ ਸਾਲ 2020 ਤੋਂ ਬਾਅਦ ਇੰਡੀਪੈਂਡੈਂਟ ਸਕੂਲਸ ਦੇ ਵਿੱਚ 40,000 ਵਿਦਿਆਰਥੀ ਵਧੇ ਨੇ। ਕਿੰਨੇ ਨੇ ਕੁੱਲ ਗਿਣਤੀ ਉਹ ਇੱਕ ਵੱਖਰੀ ਗੱਲ ਹੈ, ਪਰ ਉਹਨਾਂ ਦੀ ਗਿਣਤੀ ਕੁੱਲ 40,000 ਹੋਰ ਵਧੀ ਹੈ ਪਿਛਲੇ 5 ਸਾਲਾਂ ਦੇ ਵਿੱਚ, ਕਿਉਂਕਿ 2020 ਤੋਂ 2025 ਤੱਕ ਦੇ ਅੰਕੜੇ ਨੇ, NSW ਸਰਕਾਰ ਦੇ ਦੁਆਰਾ ਇਹ ਅੰਕੜੇ ਜਾਰੀ ਕੀਤੇ ਗਏ ਨੇ, ਜਦਕਿ ਸਰਕਾਰੀ ਸਕੂਲਾਂ ਦੇ ਵਿੱਚ ਗਿਣਤੀ ਘਟੀ ਹੈ। ਹੁਣ ਮਾਪਿਆਂ ਦਾ NSW ਦੇ ਇੰਡੀਪੈਂਡੈਂਟ ਸਕੂਲਾਂ ਦੇ ਵਿੱਚ ਰੁਝਾਨ ਕਿਉਂ ਵਧਿਆ, ਇਸ ਦੇ ਵੱਖੋ ਵੱਖਰੇ ਕਾਰਨ ਨੇ। ਇਸ ਦੇ ਰਿਲੀਜੀਅਸ ਰੀਜਨ ਵੀ ਹੋ ਸਕਦੇ ਨੇ, ਪਰ ਇਸ ਦਾ ਇੱਕ ਵੱਡਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਕਿ ਜ਼ਿਆਦਾਤਰ ਸਕੂਲ ਵਧੀਆ ਪੜ੍ਹਾਈ ਦੇ ਨਾਲ ਨਾਲ $10,000 ਦੀ ਸਾਲਾਨਾ ਫੀਸ ਹੀ ਉਸ ਤੋਂ ਵੀ ਘੱਟ ਦੇ ਵਿੱਚ ਪੈ ਜਾਂਦੇ ਨੇ, ਤੇ ਇਸ ਕਰਕੇ ਵੀ ਪਬਲਿਕ ਸਕੂਲ ਦੇ ਵਿੱਚ ਜਿਹੜਾ ਘੱਟ ਬੱਚੇ ਜਾ ਰਹੇ ਨੇ। ਖਾਸ ਤੌਰ ਦੇ ਉੱਤੇ ਖੇਤਰੀ ਇਲਾਕਿਆਂ 'ਚ ਜੇਕਰ ਕੋਈ ਐਸਾ ਫੇਥ ਬੇਸਡ ਸਕੂਲ ਮਿਲ ਜਾਵੇ ਤਾਂ ਉਸ ਦੇ ਵਿੱਚ ਜ਼ਿਆਦਾ ਪੜ੍ਹਾਈ ਹੁੰਦੀ ਹੈ। NSW ਦੇ ਮਿਨਿਸਟਰ ਆਫ ਫਾਰ ਐਜੂਕੇਸ਼ਨ ਯਾਨੀ ਸਿੱਖਿਆ ਮੰਤਰੀ ਪ੍ਰੂਵ ਕਾਰ ਨੇ, ਜਿਹੜੇ ਡਿਪਟੀ ਪ੍ਰੀਮੀਅਰ ਵੀ ਨੇ, ਉਹਨਾਂ ਕਿਹਾ ਕਿ ਸੂਬੇ ਦੇ ਪਬਲਿਕ ਸਕੂਲਾਂ ਦੀ ਤਰਫ ਤੋਂ ਵਰਲਡ ਕਲਾਸ ਫੀਸ ਫਰੀ ਐਜੂਕੇਸ਼ਨ ਦਿੱਤੀ ਜਾਂਦੀ ਹੈ। ਇਸ ਵਕਤ ਆਸਟ੍ਰੇਲੀਆ 'ਚ ਬਹੁਤ ਸਾਰੇ ਪਰਿਵਾਰ ਇੱਕ ਫਾਈਨੈਂਸ਼ੀਅਲ ਪ੍ਰੈਸ਼ਰ ਦੇ ਵਿੱਚ ਨੇ, ਔਰ NSW ਦੇ ਸਕੂਲਾਂ ਦਾ ਕਾਇਆ ਕਲਪ ਵੀ ਹੋ ਰਿਹਾ ਹੈ। ਇਸ ਕਰਕੇ ਅਗਲੇ 3 ਤੋਂ 4 ਸਾਲਾਂ ਦਾ ਜਿਹੜਾ ਵੀ ਤੁਸੀਂ ਸਰਵੇਖਣ ਦੇਖੋਗੇ ਉਸ ਦੇ ਵਿੱਚ ਇਹੀ ਗਿਣਤੀ ਪਲਟੀ ਹੋਈ ਦੇਖੋਗੇ। ਬਹੁਤ ਸਾਰੇ ਪਰਿਵਾਰ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਪਾਉਣ ਲੱਗ ਪਏ ਨੇ। ਪਿਛਲੇ 3-4 ਸਾਲਾਂ ਦੇ ਵਿੱਚ ਕੀ ਕੁਝ ਹੋਇਆ ਉਸਨੂੰ ਛੱਡ ਦਈਏ ਤੇ ਉਹ ਸਾਡੇ ਲਈ ਇੱਕ ਉਦਾਹਰਨ ਜ਼ਰੂਰ ਹੋ ਸਕਦੀ ਹੈ। ਪਰ ਇੱਥੇ ਇੱਕ ਗੱਲ ਜ਼ਰੂਰ ਹੈ ਕਿ NSW ਦੀ ਜੇ ਗੱਲ ਕਰੀਏ ਤਾਂ ਬਲੈਕ ਟਾਊਨ ਦਾ ਏਰੀਆ ਜਿੱਥੇ ਸਭ ਤੋਂ ਜ਼ਿਆਦਾ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ। 11,333 ਵਿਦਿਆਰਥੀ 2020 ਤੋਂ ਬਾਅਦ ਵਧੇ ਨੇ ਇਸ ਸੈਕਟਰ ਦੇ ਵਿੱਚ, ਇੰਡੀਪੈਂਡੈਂਟ ਸੈਕਟਰ 'ਚ। ਸਾਊਥ ਵੈਸਟ ਸਿਡਨੀ ਦੀ ਗੱਲ ਕਰੀਏ ਤਾਂ 7300 ਵਿਦਿਆਰਥੀ ਵਧੇ ਨੇ। ਬੌਕਮ ਹਿਲਸ ਹੌਕਸਬਰੀ ਖੇਤਰ ਦੇ ਵਿੱਚ 4530 ਵਿਦਿਆਰਥੀ ਇੰਡੀਪੈਂਡੈਂਟ ਸਕੂਲ ਦੇ ਵਿੱਚ ਜਾਣ ਲੱਗੇ ਨੇ। ਲੈਪਿੰਗਟਨ ਐਂਜਲੀਕਨ ਸਕੂਲ ਹੈ ਜਿਹੜਾ ਕਿ ਸਭ ਤੋਂ ਵੱਡਾ ਔਰ ਸਿਡਨੀ ਦੇ ਦੂਸਰੇ ਸਕੂਲਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਇੱਥੇ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ। 2023 'ਚ ਜਦੋਂ ਇਹ ਸਕੂਲ ਖੁੱਲਿਆ ਸੀ ਤਾਂ 190 ਵਿਦਿਆਰਥੀਆਂ ਦੀ ਐਨਰੋਲਮੈਂਟ ਦੇ ਨਾਲ ਖੁੱਲਿਆ ਸੀ। ਅੱਜ ਦੀ ਤਰੀਕ 'ਚ ਪ੍ਰੀ ਕਿੰਡਰਗਾਰਟਨ ਤੋਂ ਈਅਰ 10 ਤੱਕ ਇੱਥੇ 720 ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਨੇ। ਉੱਥੇ NSW ਦੀ ਸਰਕਾਰ ਦੀ ਤਰਫ ਤੋਂ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੇ ਨਾਲ ਮੋਬਾਈਲ ਫੋਨ ਤੇ ਸੀਟ ਬੈਲਟ ਕੈਮਰੇਜ ਦੇ ਜਿਹੜੇ ਚਲਾਨ ਭੇਜੇ ਜਾਂਦੇ ਨੇ ਲੋਕਾਂ ਦੇ, ਉਹਨਾਂ ਨੂੰ ਰੀਡਾਇਰੈਕਟ ਕਰਨ ਦੀ ਗੱਲ ਕੀਤੀ ਗਈ ਹੈ। ਥੋੜਾ ਜਿਹਾ ਵਿਸਤਾਰ ਦੇ ਵਿੱਚ ਤੁਹਾਨੂੰ ਦੱਸ ਦਈਏ ਖ਼ਬਰ ਕੀ ਹੈ। ਅਦਾਰੇ ਡੇਲੀ ਟੈਲੀਗ੍ਰਾਫ ਦੀ ਤਰਫ ਤੋਂ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ। 2 ਪੇਜਾਂ ਦੇ ਵਿੱਚ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ। ਜੇਕਰ ਇਸ ਅਖ਼ਬਾਰ ਨੂੰ ਤੁਸੀਂ ਅੱਜ ਦੀ ਤਰੀਕ 'ਚ ਪੜ੍ਹੋਗੇ ਤਾਂ NSW ਦੀ ਸਰਕਾਰ ਇਹ ਚਾਹੁੰਦੀ ਹੈ ਕਿ AI ਦੀ ਅਸਿਸਟੈਂਸ ਦੇ ਨਾਲ ਹੁਣ ਡਰਾਈਵਰਸ ਨੂੰ ਫੜਿਆ ਜਾਵੇ ਜਿਹੜੇ ਗੱਡੀ ਚਲਾਉਂਦੇ ਹੋਏ ਮੋਬਾਈਲ ਫੋਨ ਦਾ ਇਸਤੇਮਾਲ ਕਰਦੇ ਨੇ ਜਾਂ ਸੀਟ ਬੈਲਟ ਨਹੀਂ ਪਹਿਨਦੇ। ਹਾਲਾਂਕਿ NSW 'ਚ ਇਹ ਟੈਕਨੋਲੋਜੀ 2019 ਤੋਂ ਹੈ। NSW 'ਚ ਲੋਕਾਂ ਦੇ ਚਲਾਨ ਜਾਂਦੇ ਨੇ ਜਿਹੜੇ ਮੋਬਾਈਲ ਫੋਨ ਦਾ ਇਸਤੇਮਾਲ ਕਰਦੇ ਨੇ ਜਾਂ ਹੱਥ ਦੇ ਵਿੱਚ ਸਕਰੀਨ ਫੜ ਕੇ ਰੱਖਦੇ ਨੇ, ਪਰ ਉਹ ਕੈਮਰੇ ਜਿਹੜੇ ਨੇ ਉਹ ਤਸਵੀਰਾਂ ਲੈਣ ਤੋਂ ਬਾਅਦ ਉਹਨਾਂ ਦੀ ਮੈਨੂਅਲ ਇਨਸਪੈਕਸ਼ਨ ਕੀਤੀ ਜਾਂਦੀ ਹੈ। ਕਿਹਾ ਗਿਆ ਹੈ ਕਿ 130 million ਫੋਟੋਗ੍ਰਾਫਸ ਹਰ ਸਾਲ ਇਹ ਕੈਮਰੇ NSW ਭਰ ਦੇ ਵਿੱਚੋਂ ਖਿੱਚ ਲੈਂਦੇ ਨੇ ਔਰ ਬਾਅਦ ਦੇ ਵਿੱਚ ਇਹਨਾਂ ਦੀ ਮੈਨੂਅਲ ਪ੍ਰੋਸੈਸਿੰਗ ਕੀਤੀ ਜਾਂਦੀ ਹੈ। ਪਰ ਹੁਣ NSW ਸਰਕਾਰ ਨੇ ਟੈਂਡਰ ਕੱਢੇ ਨੇ ਕਿ ਕੋਈ ਕੰਪਨੀ ਅੱਗੇ ਆਵੇ ਜਿਹੜੇ AI ਅਸਿਸਟੈਂਟ ਸੋਫਟਵੇਅਰ ਦੇ ਨਾਲ ਜਿਹੜੇ NSW ਦੇ ਟਰਾਂਸਪੋਰਟ ਮਹਿਕਮੇ ਦੇ ਵਿੱਚ ਕੰਮ ਕਰਦੇ ਕਰਮਚਾਰੀਆਂ ਦਾ ਬੋਝ ਘੱਟ ਕਰ ਸਕੇ ਤੇ ਫਿਰ ਇਹਨਾਂ ਤਸਵੀਰਾਂ ਦੀ ਇੱਕ ਆਟੋਮੈਟਿਕ ਇੰਜੈਸ਼ਨਸ, ਉਹਨਾਂ ਦੀ ਵੈਰੀਫਿਕੇਸ਼ਨ, ਉਹਨਾਂ ਦੀ ਐਡਜਸਟਮੈਂਟਸ, ਉਹ ਸਾਰਾ ਕੁਝ ਉਸ ਪੂਰੇ ਇੰਸੀਡੈਂਟ ਦੀ ਇੱਕ ਰਿਪੋਰਟ AI ਅਸਿਸਟਿਡ ਟੂਲਸ ਦੇ ਨਾਲ ਹੀ ਹੋ ਸਕੇ। ਹਾਲਾਂਕਿ ਇਹ ਕਿੰਨਾ ਕੁ ਸਹੀ ਸਟੀਕ
ਤਕਨੀਕ ਸਾਬਤ ਹੋਏਗੀ। ਸ਼ੁਰੂਆਤ ਦੇ ਵਿੱਚ ਜ਼ਾਹਰ ਜੀ ਗੱਲ ਹੈ ਕਿ ਕੁਝ ਖਾਮੀਆਂ ਹੋਣਗੀਆਂ, ਪਰ ਇੱਕ ਬਹੁਤ ਵੱਡਾ ਰਿਸਕ ਵੀ NSW ਸਰਕਾਰ ਦੀ ਤਰਫ ਤੋਂ ਲਿਆ ਜਾ ਰਿਹਾ। ਕਿਹਾ ਜਾ ਰਿਹਾ ਹੈ ਕਿ ਇਸ ਦੇ ਨਾਲ ਮੋਬਾਈਲ ਫੋਨ ਦੇ ਨਾਲ ਜਿਹੜੇ ਜੁੜੇ ਹੋਏ ਚਲਾਨ ਨੇ ਉਹ ਇੱਕ ਬਹੁਤ ਵੱਡਾ ਰੈਵਨਿਊ ਦਿੰਦੇ ਨੇ। $400 million ਕਮਾ ਕੇ ਮੋਬਾਈਲ ਫੋਨ ਤੇ ਸੀਟ ਬੈਲਟ ਕੈਮਰਿਆਂ ਦੇ ਚਲਾਨਾਂ ਨੇ NSW ਦੀ ਸਰਕਾਰ ਨੂੰ ਦਿੱਤਾ। ਔਰ ਜਦੋਂ ਇਹ AI ਆਟੋਮੇਟਿਡ ਸੋਫਟਵੇਅਰ ਦੇ ਨਾਲ ਜਾਣ ਲੱਗ ਜਾਣਗੇ ਤਾਂ ਇਹਨਾਂ ਦੀ ਗਿਣਤੀ ਵੀ ਚਲਾਨਾਂ ਦੀ ਵੱਧ ਜਾਏਗੀ, ਟਿਕਟਾਂ ਦੀ ਗਿਣਤੀ ਵੱਧ ਜਾਏਗੀ ਔਰ ਖਜ਼ਾਨਾ ਵੀ ਭਰੇਗਾ। ਤੇ ਇਹ ਜਿਹੜੀ ਰਕਮ ਹੁਣ ਸਰਕਾਰ ਇਹਨਾਂ ਤੇ ਲਗਾਉਣਾ ਚਾਹੁੰਦੀ ਹੈ, ਰੋਬੋ ਕੋਪ ਰੈਵਨਿਊ ਇਸ ਸਕੀਮ ਨੂੰ ਨਾਮ ਦਿੱਤਾ ਗਿਆ, ਉਹ ਵੀ ਵਸੂਲ ਹੋ ਸਕਣਗੇ। ਉੱਥੇ ਲੇਬਰ ਦੀ ਜਿਹੜੀ ਕਾਨਫਰੰਸ ਹੋਣ ਜਾ ਰਹੀ ਹੈ ਉਸ ਦੇ ਵਿੱਚ ਗੈਸ ਐਕਸਪੋਰਟ ਟੈਕਸ ਨੂੰ ਸਪੋਰਟ ਕਰਨ ਤੋਂ ਲੈ ਕੇ ਮੈਡੀਕੇਅਰ ਦੇ ਵਿੱਚ ਫ੍ਰੀ ਡੈਂਟਲ ਤੇ ਯੂਨੀਵਰਸਿਟੀਆਂ ਦੇ ਵਿੱਚ ਹਰ ਇੱਕ ਆਸਟ੍ਰੇਲੀਅਨ ਨਾਗਰਿਕ ਦੇ ਲਈ ਜਿਹੜੀ ਕੁਝ ਇੱਕ ਸਿੱਖਿਆਵਾਂ ਨੇ ਉਹ ਮੁਫ਼ਤ ਕਰਨ ਤੱਕ ਦੀਆਂ ਬਹੁਤ ਸਾਰੀਆਂ ਗੱਲਾਂ ਆਸਟ੍ਰੇਲੀਆ ਦੇ ਮੌਜੂਦਾ ਸਰਕਾਰ ਦੀ ਤਰਫ ਤੋਂ ਕੀਤੀਆਂ ਜਾਣਗੀਆਂ। ਦੱਸ ਦਈਏ ਕਿ ਹਾਲ ਫਿਲਹਾਲ ਇਸ ਦੇ ਉੱਤੇ ਇੱਕ ਕੱਲ੍ਹ ਦੇ ਦਿਨ ਵੀ ਵਿਸਤਾਰ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਪਰ ਅਰਥ ਸ਼ਾਸਤਰੀਆਂ ਨੂੰ ਇਹ ਲੱਗਦਾ ਹੈ ਕਿ ਜਿਹੜਾ ਗੈਸ ਐਕਸਪੋਰਟ ਟੈਕਸ ਹੈ ਉਹਦੇ ਨਾਲ $4 to $14 billion ਹਰ ਸਾਲ ਸਰਕਾਰ ਰੇਜ਼ ਕਰ ਸਕੇਗੀ, ਤੇ ਉਹੀ ਰਕਮ ਜਿਹੜੀ ਉਹ ਸਿੱਖਿਆ ਢਾਂਚੇ ਦੇ ਵਿੱਚ ਇਨਵੈਸਟ ਕੀਤੇ ਜਾਣ ਦੇ ਉੱਤੇ ਖਰਚ ਕੀਤੀ ਜਾ ਸਕੇਗੀ। ਪਰ ਸਭ ਤੋਂ ਜ਼ਿਆਦਾ ਉਡੀਕ ਜਿਸ ਐਲਾਨ ਦੀ ਕੀਤੀ ਜਾ ਰਹੀ ਹੈ ਉਹ ਇਹ ਹੈ ਕਿ ਫ੍ਰੀ ਚਾਈਲਡ ਕੇਅਰ ਤੇ ਬੱਚਿਆਂ ਦੇ ਇਲਾਵਾ ਹਰ ਇੱਕ ਬਾਲਗ ਵਿਅਕਤੀ ਦੇ ਲਈ ਵੀ ਮੈਡੀਕੇਅਰ ਦੇ ਵਿੱਚ ਫ੍ਰੀ ਡੈਂਟਲ ਜਿਹੜਾ ਉਹ ਜੁੜ ਸਕੇ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਤੁਰਨੀਆਂ ਨੇ ਔਰ ਖਬਰਾਂ ਦਾ ਵਿਸਤਾਰ ਸ਼ਾਮ ਵੇਲੇ ਵੀ ਤੁਹਾਡੇ ਤੱਕ ਲੈ ਕੇ ਆਵਾਂਗੇ। ਭਾਰਤ ਦੀਆਂ ਖਬਰਾਂ ਦਾ ਵਿਸ਼ਲੇਸ਼ਣ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਕੋਲੋਂ ਸੁਣੋ। ਹਾਲ ਫਿਲਹਾਲ ਦੀਆਂ ਅੱਜ ਦੀਆਂ ਖਬਰਾਂ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
2: ਸੋਨਾ ਚਾਹੀਦਾ
3: ਭਰੋਸਾ ਚਾਹੀਦਾ
2: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੂਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੂਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੂਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
4: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ
5: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
6: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
7: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
8: ਕੀ ਹੋਇਆ
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
8: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
7: ਜਾਂ 90-77-97-33
8: ਜਾਂ ਈਮੇਲ info@vyimmigration.com.au
7: ਯਾਦ ਰੱਖੋ 9077-9733
8: VY Immigration and Education Consultant
7: ਹਰ ਕਦਮ ਤੁਹਾਡੇ ਨਾਲ
0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
9: Police goose bus ke liye baaye mude. सांस की जांच उपकरणों वाली पुलिस मोटरसाइकिलों के लिए दाएं मुड़े जीवन के लिए खतरनाक दुर्घटना की स्थिति में सीधे आगे जाना जारी रखें।
10: आपकी छुट्टी कैसे खत्म होती है यह आप पर निर्भर है यदि आप शराब पीकर गाड़ी चलाते हैं तो यह गलत बात है TAC की ओर से एक संदेश
11: रेडी सेट गो चेस्टन फोर्ड डेंटिनोंग रोड ते तुहानू उड़ीक रहा है फोर्ड रेंजर रेंजर सुपर ड्यूटी एवरेस्ट ते सदाबहार मस्टैंग ब्रांड न्यू डेमो ते क्वालिटी प्री ओन्ड व्हीकल्स ट्रेड इन अते फाइनेंस ऑप्शंस वी अवेलेबल आओ ते अपनी नवी फोर्ड दा टेस्ट ड्राइव करो बिजनेस फ्लीट लाई गल करो व्हीकल एक्सपर्ट्स टिम फोर्ब्स या कोरी नाल रेडियो हांजी दे हवाले नाल पाओ 3 साल दी फ्री सर्विस चेस्टन फोर्ड रेडी सेट फोर्ड
12: वाओ तेरी सब्जी दी खुशबू अते टेस्ट विच कुछ ता कमाल है मेनू भी दस दे सीक्रेट
13: अमृत ए कमाल है गोल्ड लीफ डेयरी दे प्योर न्यूजीलैंड टी दा न्यूजीलैंड विच फ्री रेंज ग्रास फेड गावां दे दूध तो तैयार ना ता इस विच ऑयल ना ही कोई कलर हार्मोन्स या एंटीबायोटिक्स बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है
12: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो विजिट गोल्ड लीफ
14: .com Orbit Homes apne iradiyan vaang sirf imarat nahi balki apne har ek grahak layi banaunde ne unna de supnyan da ek majboot ghar House and Land Experts Orbit Homes apne 44 variyan te tajurbe naal thonu dinde ne 100% fixed price guarantee within industry leading 24 month price lock aj hi pahuncho Orbit Homes display centers ya call karo Harpan Chauhan nu 0433-280-252 ਤੇ बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
3: किचन का स्टाइल डल लगता, बाथरूम वैनिटी सिंपल जया, हुन टेंशन खत्म करो। आ गया ZJ स्टोन मेसन, पाडे घर नु बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलती है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।

0: ਏ ਹੁਣ ਧਰਮਿੰਦਰ ਹੁਣੀ ਡਿੱਗ ਚੱਲੇ ਆ, ਇਹਨਾਂ ਦਾ ਮੋਟਰਸਾਈਕਲ ਨਾ ਗੱਡੀ ਫਸ ਲਿਆ। ਹਾਂਜੀ, ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਗਾਣਾ ਤੁਸੀਂ ਸੁਣ ਰਹੇ ਸੀ ਜੈ ਵੀਰੂ ਦਾ, ਅਤੇ ਲੰਮਾ ਸਮਾਂ ਤੁਸੀਂ ਸੁਣਿਆ ਅਤੇ ਆਪਾਂ ਇੰਜੋਏ ਵੀ ਕੀਤਾ, ਅਤੇ ਇੱਦਾਂ ਦੀ ਜਿਹੜੀ ਇੱਕ ਅਲੱਗ ਜੀ ਦਿਖਣ ਵਾਲੀ ਇੱਕ ਗੱਡੀ ਉਹ ਆਪਾਂ ਪਹਿਲੀ ਵਾਰ ਇਸ ਫਿਲਮ ਦੇ ਵਿੱਚ ਵੇਖੀ, ਅਤੇ ਬੜਾ ਵਧੀਆ ਲੱਗਦਾ ਹੁੰਦਾ ਸੀ। ਸਾਰੇ ਇਹਦੀ ਗੱਲ ਕਰਦੇ ਹੁੰਦੇ ਹੋ, ਵੇਖਿਆ ਇੱਕ ਪਾਸੇ ਮੋਟਰਸਾਈਕਲ ਅਤੇ ਦੂਸਰੇ ਪਾਸੇ ਉਹਦਾ ਯਾਰ ਵੀ ਬਹਿ ਜਾਂਦਾ ਜੀ, ਉਹਦਾ
1: ਚੇਅਰ ਕਾਰ ਮੈਂ।
0: ਸੋ ਅੱਜ ਦੇ ਦਿਨ ਗੱਡੀ ਦੀਆਂ ਥੋੜ੍ਹੀਆਂ ਥੋੜ੍ਹੀਆਂ ਜਿਹੀਆਂ ਗੱਲਾਂ ਤੁਹਾਡੇ ਨਾਲ ਹੋਰ ਵੀ ਕਰਾਂਗੇ। ਫਿਲਹਾਲ ਤੁਹਾਡਾ ਸਵਾਗਤ ਇੱਕ ਵਾਰੀ ਫਿਰ ਤੋਂ। ਅੱਜ 23 ਹੈ ਜੁਲਾਈ ਦਾ ਮਹੀਨਾ, ਵੀਰਵਾਰ ਦਾ ਦਿਨ, ਅਤੇ ਪ੍ਰੋਗਰਾਮ ਹਾਂਜੀ ਮੈਲਬਨ 'ਚ ਲੇਟ ਜੁੜਿਆਂ ਨੂੰ ਵੀ ਸਤਿ ਸ਼੍ਰੀ ਅਕਾਲ, ਅਤੇ ਆਓ ਇਸ ਸਫ਼ਰ ਦੇ ਉੱਤੇ ਅੱਗੇ ਵੱਧਦੇ ਹਾਂ। ਜਿਹੜੇ ਸਫ਼ਰ ਦੇ ਵਿੱਚ ਆਪਾਂ ਇੱਕ ਵਿਸ਼ਾ ਰੱਖਦੇ ਹੁੰਦੇ ਹਾਂ ਤੁਹਾਡੇ ਨਾਲ ਸਾਂਝਾ ਪੈਂਦੀਆਂ ਨੇ, ਕੁਛ ਤੁਹਾਡੀਆਂ ਕੁਛ ਸਾਡੀਆਂ ਗੱਲਾਂ ਬਾਤਾਂ ਹੁੰਦੀਆਂ ਨੇ, ਅਤੇ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ।
1: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲੇ, ਸਤਿ ਸ਼੍ਰੀ ਅਕਾਲ ਐਂਡ ਰਣਜੋਤ ਸਿੰਘ ਜੀ, ਕਿਵੇਂ ਹੋ ਤੁਸੀਂ? ਠੀਕ ਠਾਕ?
0: ਮੈਂ ਵੀ ਬਹੁਤ ਵਧੀਆ, ਥੈਂਕ ਯੂ, ਥੈਂਕ ਯੂ।
1: ਅੱਜ ਤੁਸੀਂ ਬੀਨੀ ਬਹੁਤ ਵਧੀਆ ਪਾਈ ਹੋਈ, ਆਈ ਰੀਲੀ ਲਾਈਕ ਇਟ।
0: ਓ ਥੈਂਕ ਯੂ, ਥੈਂਕ ਯੂ, ਤੁਸੀਂ ਧਿਆਨ ਅੱਜ ਦਿੱਤਾ, ਮੈਂ ਤਾਂ ਪਹਿਲਾਂ ਵੀ ਪਾਈ ਹੁੰਦੀ ਆ।
1: ਹਾਂ, ਮੈਂ ਅੱਜ ਸ਼ਾਇਦ ਤੁਹਾਡੀ ਉਹ ਨਾ ਸਵੈਟਸ਼ਰਟ ਨਾਲ ਕੰਪਲੀਮੈਂਟ ਬਹੁਤ ਵਧੀਆ ਕਰਦੀ ਪਈ।
0: ਓ ਵਾਹ, ਇਹ ਵੀ ਹੁੰਦਾ ਕਈ ਵਾਰੀ।
1: ਹਾਂ ਹਨਾ,
0: ਇਹ ਵੀ ਹੁੰਦਾ। ਹਾਂ, ਕਈ ਵਾਰੀ ਕੋਈ ਚੀਜ਼ ਦਾ ਕੰਬੀਨੇਸ਼ਨ ਵਧੀਆ ਬਣਿਆ ਹੋਵੇ ਤੇ ਫਿਰ ਧਿਆਨ ਜ਼ਿਆਦਾ ਜਾਂਦਾ।
1: ਹਾਂ,
0: ਇਸੇ ਤਰ੍ਹਾਂ ਕਈ ਮਤਲਬ ਕਿੰਨੀ ਜਿੱਡੇ ਮਰਜ਼ੀ ਵਧੀਆ ਪਾਰਟਨਰ ਹੋਵੇ, ਜੇ ਉਹ ਦੂਜਾ ਐਵੇਂ ਜਿਹਾ ਹੋਵੇ ਤੇ ਉਹਦਾ ਵੀ
1: ਪਤਾ ਨੀ ਕਿਸੇ ਮਰਦੀ ਰਹੀ। ਇੱਕ ਸਾਈਡ ਤੇ ਨਾ ਕਿਸੇ ਚੀਜ਼, ਕਿਸੇ ਬੰਦੇ ਨਾਲ ਕੁਛ ਨਾ ਕੁਛ ਤਾਂ ਰੋਸਾ ਹੈ ਤੁਹਾਨੂੰ, ਉਹਨੂੰ ਤੁਸੀਂ ਤਰੀਕੇ 'ਚ ਨਾ ਸੁਣਾ ਰਹੇ ਹੋ ਕਾਫੀ ਸਾਲਾਂ ਤੋਂ, ਪਤਾ ਨੀ ਕੌਣ ਆਦਮੀ ਔਰਤ ਹੈ, ਡੋਂਟ ਨੋ।
0: ਪਰ ਦੇਖੋ, ਜਿਹਨੂੰ ਚੰਗੀ ਲੱਗਦੀ ਉਹ ਕੈਚ ਕਰ ਲੇ, ਬਾ ਆਪਾਂ ਕੀ ਕਹਿ ਸਕਦੇ।
1: ਨਹੀਂ ਪਰ ਦੇਖੋ, ਕੰਬੀਨੇਸ਼ਨ ਦੀ ਗੱਲ,
0: ਮੈਂ ਵੀ ਕੰਬੀਨੇਸ਼ਨ ਦੀ।
1: ਹਾਂ ਹਾਂ, ਨਹੀਂ ਨਹੀਂ, ਸਗੋਂ ਨਹੀਂ, ਪਰਫੈਕਟ ਗੱਲ ਹੈ ਐਕਚੁਲੀ। ਗੱਲ ਵੀ ਸਹੀ ਹੈ ਕਿ ਕੰਬੀਨੇਸ਼ਨ ਜੇ ਵਧੀਆ ਹੋਵੇ, ਭਾਵੇਂ ਕੱਪੜਿਆਂ ਦਾ ਹੋਵੇ, ਭਾਵੇਂ ਤੁਹਾਡੀ ਸੰਗਤ ਦਾ ਹੋਵੇ, ਤੇ ਪਰਸਨੈਲਿਟੀ ਖਿੜ ਕੇ ਆਉਂਦੀ ਹੈ। ਯੂ ਬਿਕਮ ਅ ਬੈਟਰ ਮੈਨ, ਰਾਈਟ?
0: ਬਿਲਕੁਲ ਹੁੰਦਾ ਹੈ ਤਾਂ, ਹਨਾ। ਅੱਜ ਕੱਲ ਤੇ ਜ਼ਿਆਦਾ ਹੀ ਹੁੰਦਾ ਵਾ,
1: ਅੱਜ ਕੱਲ ਜ਼ਿਆਦਾ ਹੁੰਦਾ
0: ਵਾ। ਸੋ ਅੱਜ ਆਪਾਂ ਯੋਂਗੇ ਦੀ ਗੱਲ ਕਰ ਰਹੇ ਹਾਂ। ਅੱਜ ਮੇਰੇ ਖਿਆਲ ਆਪਣਾ ਫੋਰਡ ਦਾ ਵੀ ਕੋਈ ਦਿਨ ਤਿਆਰ ਹੈ
1: ਜੀ। ਅੱਜ ਦੇ ਦਿਨ ਫੋਰਡ ਨੇ 1903 'ਚ ਸਭ ਤੋਂ ਪਹਿਲੀ ਕਾਰ ਆਪਣੀ ਵੇਚੀ ਸੀ। 15 ਸਾਲ ਲਾ ਕੇ ਹੈਨਰੀ ਫੋਰਡ ਨੇ ਕੁਛ 11 ਇਨਵੈਸਟਰਸ ਇਕੱਠੇ ਕੀਤੇ, $28,000 ਇਨਵੈਸਟ ਕੀਤੇ, ਅਤੇ ਸਭ ਤੋਂ ਪਹਿਲੀ ਕਾਰ ਮਾਡਲ ਏ ਨਾਮ ਦੀ ਗੱਡੀ $850 ਦੇ ਵਿੱਚ ਅੱਜ ਦੇ ਦਿਨ ਉਹਨਾਂ ਦੀ ਪਹਿਲੀ ਸੇਲ ਹੋਈ ਸੀ, ਬੋਨੀ ਹੋਈ ਸੀ ਫੋਰਡ ਤੋਂ। ਐਂਡ ਉਸ ਤੋਂ ਮਤਲਬ ਫੋਰਡ ਤਾਂ ਚਲੋ ਬਹੁਤ ਵੱਡਾ ਬ੍ਰਾਂਡ ਬਣ ਗਿਆ, ਪਰ ਉਸ ਤੋਂ ਇੱਕ ਨੀਂਹ ਰੱਖੀ ਗਈ ਕਿ ਗੱਡੀ ਜਿਹੜੀ ਆ ਇੱਕ ਵਰਕਿੰਗ ਕਲਾਸ, ਇੱਕ ਮਿਡਲ ਕਲਾਸ ਆਦਮੀ ਵੀ ਖਰੀਦ ਸਕਦਾ, ਐਂਡ ਗੱਡੀ ਯੂਜ਼ ਵੀ ਉਸ ਹਿਸਾਬ ਨਾਲ ਕੀਤੀ ਜਾ ਸਕਦੀ ਆ।
0: ਬਾਅਦ 'ਚ ਉਹਨਾਂ ਨੇ ਪੈਲੀਆਂ ਵੀ ਮੈਂ ਸੁਣਿਆ ਵਾਹੀਆਂ।
1: ਹਾਂ, ਉਹਨਾਂ ਦਾ ਮਾਡਲ ਟੀ ਹੈ ਜਿਹੜਾ ਕਹਿੰਦੇ ਸਭ ਤੋਂ ਮਸ਼ਹੂਰ ਹੋਇਆ, ਬੇਸਿਕਲੀ ਉਸ ਕਰਕੇ ਹੀ ਉਹ ਮਸ਼ਹੂਰ ਹੋਏ, ਅਤੇ ਉਹ ਵੇਖ ਕੇ ਕਾਫੀ ਹੋਰ ਵੀ ਲੋਕ ਉਤਰੇ ਮਾਰਕੀਟ ਦੇ ਅੰਦਰ, ਹੋਰ ਕੰਪਨੀਜ਼ ਵੀ ਉਤਰੀਆਂ ਕਿ ਲਈ ਜੇ ਇਹ ਕਰ ਸਕਦਾ ਕਿ ਵਾਈ ਨੋਟ ਅਸ, ਹੈ
0: ਨਾ। ਨਾਲੇ ਫਿਰ ਉਹਦਾ ਫਿਰ ਮਲਟੀਪਲ ਯੂਜ਼ ਹੋ ਗਿਆ ਨਾ, ਉਹਨਾਂ ਨੂੰ ਇਹ ਲੱਗਦਾ ਸੀ ਵੀ ਇਹ ਖਰਚਾ ਜ਼ਿਆਦਾ ਵਾ, ਫਿਰ ਉਹਨਾਂ ਨੂੰ